0: ਸਾਈਡ ਆਫ ਦ ਰੋਡ ਮਤਲਬ ਬੀਸੀ ਦੀ ਵੀਡੀਓ ਹੈ ਤੇ ਟਾਇਰਾਂ ਨੂੰ ਉੱਥੇ ਹੀ ਸਿੱਟ ਰਹੇ ਆ, ਡਿਸਪੋਜ਼ ਕਰ ਰਹੇ ਆ। ਆਪਾਂ ਯਾਰ ਥਾਂ ਥਾਂ ਤੇ ਕਿਉਂ ਗਾਰਬੇਜ ਸਿੱਟਦੇ ਆ? ਡੰਪ ਬਣੇ ਹੋਏ ਆ ਤੁਹਾਡੇ ਹਰੇਕ ਸ਼ਹਿਰ ਚ। ਹੁਣ ਫੋਰ ਐਗਜ਼ਾਮਪਲ ਇੱਥੇ ਬਰੈਂਪਟਨ ਚ ਆਪਣੇ ਕ੍ਰਾਈਸਲਰ ਤੇ ਡੰਪ ਬਣੇ ਆ, ਉੱਥੇ ਜਾਓ ਇੱਕ ਮਿੰਟ ਨਹੀਂ ਲੱਗਦਾ, ਸਮਾਨ ਸਿੱਟੋ ਆਪਣਾ, ਦੈਟਸ ਇਟ। ਆਪਾਂ ਸਾਈਡ ਆਫ ਦ ਰੋਡ ਤੁਸੀਂ ਦੇਖ ਲਓ, ਗੱਡੀ ਸਾਈਡ 'ਤੇ ਲਾ ਕੇ ਕਿਸੇ ਸੜਕ 'ਤੇ, ਉੱਥੇ ਕੋਈ ਫੋਰੈਸਟ ਹੈ, ਦਰਖਤ ਨੇ, ਉੱਥੇ ਆਪਾਂ ਟਾਇਰ ਸਿੱਟ ਰਹੇ ਹਾਂ। ਹੈਰਾਨੀ ਦੀ ਗੱਲ ਹੈ। ਫਿਰ ਕੁੜੀ ਨੇ ਜਾ ਕੇ ਉਹਨਾਂ ਨੂੰ ਰੋਕਿਆ, ਕੁੜੀ ਨੇ ਕਿਹਾ ਕਿ ਯੂ ਕੈਨ ਨਾਟ ਡੂ ਦਿਸ, ਦਿਸ ਇਜ਼ ਨਾਟ ਲੀਗਲ। ਫਿਰ ਪਤਾ ਨਹੀਂ ਉਹਨਾਂ ਨੇ ਉੱਥੋਂ ਟਾਇਰ ਫਿਰ ਚੱਕ ਕੇ ਗੱਡੀ 'ਚ ਰੱਖੇ। ਡੰਪ ਥਾਂ ਥਾਂ ਪਏ ਆ ਯਾਰ, ਡਿਸਪੋਜ਼ ਸਮਾਨ ਕਰਨ ਨੂੰ। ਤੁਸੀਂ ਸਿੰਪਲ ਗੂਗਲ ਸਰਚ ਕਰ ਲਓ, Where can I dispose my tires? Here you go. You can, ਦੇਖੋ ਇੱਥੇ ਤਾਂ ਆਹ ਵੀ ਲਿਖਿਆ ਵੀ ਤੁਸੀਂ ਪੁਰਾਣੇ ਆਪਣੇ ਟਾਇਰ ਬਿਲਕੁਲ ਮੁਫਤ ਕਿਸੇ ਵੀ ਟਾਇਰ ਰਿਟੇਲਰ ਕੋਲ ਲੈ ਜਾਓ, ਗਰਾਜ 'ਤੇ ਲੈ ਲਓ, ਕੈਨੇਡੀਅਨ ਟਾਇਰ ਦੀ ਕਿਸੇ ਵੀ ਲੋਕੇਸ਼ਨ 'ਤੇ ਲੈ ਜਾਓ, ਜਾਂ ਕਲੈਕਸ਼ਨ ਸਾਈਟਾਂ ਜਿਹੜੀਆਂ ਉੱਥੇ ਤੁਸੀਂ ਆਪਣੇ, ਜਿਵੇਂ ਮੈਂ ਦੱਸਿਆ ਇੱਥੇ ਕ੍ਰਾਈਸਲਰ 'ਤੇ ਡੰਪ ਹੈ, ਉੱਥੇ ਲੈ ਜਾਓ। So, I don't know. ਆਪਣਾ ਨਹੀਂ ਲੋਕ ਸਮਝਦੇ, ਖੈਰ ਵਟ ਕੈਨ ਯੂ ਸੇ, ਵਟ ਕੈਨ ਯੂ ਡੂ। ਪ੍ਰੋਗਰਾਮ ਪੰਜਾਬੀ ਰਾ ਐਂਡ ਸਟੂਡੀਓ ਦਾ ਨੰਬਰ ਹੈ ਆਪਣਾ 6474988486, 6474988486 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸੋ ਮੈਨੂੰ ਤੁਸੀਂ ਦੱਸ ਸਕਦੇ ਹੋ ਥੋੜ੍ਹੇ ਯਾਰ ਕਿ ਤੁਹਾਡੇ ਖਿਆਲ 'ਚ ਕਿਉਂ ਆਪਾਂ, ਕੀ ਲੈਕ ਆਫ ਐਜੂਕੇਸ਼ਨ ਹੈ, ਲੋਕਾਂ ਕੋਲ ਨੌਲੇਜ ਹੀ ਹੈ ਨਹੀਂ, ਪਤਾ ਹੀ ਨਹੀਂ ਵੀ ਯਾਰ ਇੱਥੇ ਡੰਪ ਵੀ ਬਣੇ ਨੇ, ਇੱਥੇ ਅਸੀਂ ਸਮਾਨ ਕਿੱਥੇ ਸਿੱਟ ਸਕਦੇ ਹਾਂ? ਥੋੜ੍ਹੇ ਯਾਰ ਜੇ ਕਿਸੇ ਕੋਲ ਕੋਈ ਹੈ ਇਸ ਚੀਜ਼ ਦਾ ਜਵਾਬ, ਮੈਨੂੰ ਦੱਸਿਓ। ਨੰਬਰ ਹੈ ਆਪਣਾ 6474988486। ਜੇ ਕਿਸੇ ਕੋਲ ਹੈ ਜਵਾਬ, ਜਾਂ ਤੁਸੀਂ ਵੀ ਕਦੇ ਦੇਖਿਆ ਵੀ ਕੋਈ ਬਸ ਫੋਰੈਸਟ ਕਿਸੇ ਦਰਖਤਾਂ ਦੇ ਏਰੀਏ ਦੇ ਵਿੱਚ ਕੋਈ ਗਾਰਬੇਜ ਸਿੱਟ ਰਹੇ ਨੇ, ਜਾਂ ਤੁਸੀਂ ਕਦੇ ਦੇਖਿਆ ਕੋਈ ਜਿੱਥੇ ਜੀ ਕੀਤਾ ਡੰਪ ਕਰ ਰਿਹਾ ਸਮਾਨ ਨੂੰ, ਜੇ ਕੋਈ ਕਰਦਾ ਰੋਕ ਲਿਆ ਕਰੋ ਯਾਰ, ਕੋਈ ਵੀ ਭਰਾਵਾ ਇਲੀਗਲ ਹੈ, ਤੇਰੀ ਕਿਸੇ ਨੇ ਵੀਡੀਓ ਬਣਾ ਲਈ ਨਾ, ਤੇਰੇ ਲਾਇਸੈਂਸ ਪਲੇਟ ਕੈਪਚਰ ਕਰ ਲਈ, ਜਾ ਕੇ ਫਾਈਨ ਤੈਨੂੰ ਭਰਨਾ ਪੈਣਾ। ਸੋ ਨੰਬਰ ਹੈ ਆਪਣਾ 6474988486, 6474988486, 6474988486, 647, 498, 8486, 6474988486 ਦੀ ਉੱਤੇ ਗੱਲਬਾਤ ਤੁਸੀਂ ਜ਼ਰੂਰ ਜ਼ਰੂਰ ਸਾਡੇ ਨਾਲ ਕਰ ਸਕਦੇ ਹੋ। ਜਸਟ ਮੈਂ ਵੈਸੇ ਹੀ ਪੁੱਛ ਰਿਹਾ ਯਾਰ ਕਿ ਲੋਕਾਂ ਕੋਲ ਨੌਲੇਜ ਹੈ ਨਹੀਂ, ਲੋਕਾਂ ਨੂੰ ਪਤਾ ਨਹੀਂ ਵੀ ਡੰਪ ਬਣੇ ਨੇ, ਲੋਕਾਂ ਨੂੰ ਪਤਾ ਨਹੀਂ ਵੀ ਅਸੀਂ ਕਿੱਥੇ ਸਮਾਨ ਸਿੱਟ ਸਕਦੇ ਹਾਂ, ਕਿਉਂ ਆਪਾਂ ਇੰਨੇ ਕੁ ਕਲੀਨ ਪਲੇਸ ਨੂੰ ਗੰਦਗੀ ਨਾਲ ਭਰ ਰਹੇ ਹਾਂ? ਸੋ ਬਸ ਇਹ ਮੇਰਾ ਤੁਹਾਨੂੰ ਸਵਾਲ ਹੈ, ਅਤੇ ਜੇ ਕਿਸੇ ਕੋਲ ਕੋਈ ਹੈ ਜਵਾਬ ਦੇ ਦਿਓ, ਨਹੀਂ ਹੈਗਾ ਤਾਂ ਚਲੋ ਨਾ ਸੀ। ਨੰਬਰ ਹੈ ਆਪਣਾ 6474988486, 6474988486 'ਤੇ ਕਾਲ ਕਰ ਸਕਦੇ ਹੋ, 6474988486, 6474988486 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ, 6474988486। ਪ੍ਰਦੀਪ ਭਾਅ ਜੀ ਨੂੰ ਫੋਨ ਕਰ ਲਓ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਤੁਸੀਂ ਪ੍ਰਦੀਪ ਨੂੰ ਫੋਨ ਕਰੋ, ਅਪਲਾਇੰਸ ਰਿਪੇਅਰ ਦੇ ਮਾਹਰ ਨੇ। 6474622-3, ਪੁਰਾਣੇ ਤੁਹਾਡੇ ਅਪਲਾਇੰਸਿਸ ਨੇ, ਤੁਸੀਂ ਕਹਿੰਦੇ ਨਵੀਂ ਯਾਰ ਦੱਸੋ ਕੀ ਕਰੀਏ, ਇਹ ਤਾਂ ਚੱਲਦੇ ਨਹੀਂ, ਕੋਈ ਨਾ ਪ੍ਰਦੀਪ ਨੂੰ ਫੋਨ ਕਰ ਲਓ, ਪੁਰਾਣੇ ਅਪਲਾਇੰਸਿਸ ਨੂੰ ਐਨ ਨਵਿਆਂ ਵਾਂਗ ਚੱਲਣ ਲਾ ਦੇਣਗੇ। 6474622-3, 1553, ਹੈਲੋ।
1: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
0: ਵਧੀਆ ਜੀ, ਕਿਵੇਂ ਹੋ?
1: ਬਹੁਤ ਵਧੀਆ ਸੁਣਾਉਣ ਤੁਹਾਡਾ ਬਹੁਤ ਵਧੀਆ ਹੈਗਾ ਤੁਸੀਂ ਇਹ ਟੌਪਿਕ ਛੱਡਿਆ ਨਾ ਡੰਪਿੰਗ ਦਾ ਲੱਗਦੀ ਇੱਦਾਂ ਲੋਕੀ ਕਿਉਂ ਕਰਦੇ ਨੇ ਜਿਹੜਾ ਰੀਸਾਈਕਲ ਸੈਂਟਰ ਹੈ ਨਾ ਆਪਣੇ ਕਲੈਕਟਰ ਡਰਾਈਵ ਤੇ ਜਿਹੜੇ ਹੋਰ ਵੀ ਬ੍ਰਾਂਡ ਚ ਹੈਗੇ ਨੇ ਉੱਥੇ ਜਿਹੜਾ ਰੀਸਾਈਕਲ ਹੈ ਨਾ ਉਹ ਤਾਂ ਫ੍ਰੀ ਹੈ
0: ਉਹੀ ਤਾਂ
1: ਜਿਹੜੇ ਕਾਰਡਬੋਰਡ ਵਗੈਰਾ ਨੇ ਜਾਂ ਹੋਰ ਵੀ ਹੈਗਾ ਉਹ ਤਾਂ ਸਾਨੂੰ ਕੋਈ ਕੋਈ ਕੋਸਟ ਨੀ ਹੈਗੀ ਫ੍ਰੀ ਆਫ ਚਾਰਜ ਤੁਸੀਂ ਉੱਥੇ ਡੰਪ ਕਰ ਸਕਦੇ ਹੋ ਨਾ ਤੇ ਆਪਣੇ ਜੇ ਆਪਣਾ ਕੈਲੰਡਰ ਆਪਾਂ ਚੈੱਕ ਕਰਦੇ ਹਾਂ ਜਿਹੜਾ ਹੈਗਾ ਆਪਣਾ ਬਾਈ ਵੀਕਲੀ ਜਾਂ ਵੀਕਲੀ ਉਹਦੇ ਤੇ ਵੀ ਦਿਨ ਹੁੰਦੇ ਨੇ ਤੁਸੀਂ ਐਕਸਟਰਾ ਗਾਰਬੇਜ ਆਪਣਾ ਫਰਨੀਚਰ ਵਗੈਰਾ ਜੋ ਹੈਗਾ ਰੱਖ ਸਕਦੇ ਹੋ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਕਾਲ ਕਰਕੇ ਸਕੇਜਰ ਕਰਕੇ ਉਹ ਸਾਡੇ ਘਰੋਂ ਵੀ ਲੈ ਜਾਂਦੇ ਨੇ
0: ਬਿਲਕੁਲ ਨਹੀਂ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਡੰਪ ਦੀ ਹੁਣ ਮੇਰੇ ਕੋਲ ਕਾਫੀ ਸਾਰਾ ਕਾਰਡਬੋਰਡ ਪਿਆ ਮੈਂ ਪੂਰਾ ਟਰੱਕ ਭਰ ਕੇ ਲੈ ਕੇ ਗਿਆ ਜਿਵੇਂ ਤੁਸੀਂ ਗੱਲ ਕੀਤੀ ਪੈਸਾ ਹੀ ਨਹੀਂ ਕੋਈ ਲੱਗਿਆ ਬਸ ਸਮਾਂ ਹੀ ਲੱਗਿਆ ਸਮਾਂ ਵੀ ਨਹੀਂ ਕੋਈ ਲੱਗਿਆ ਮੈਂ ਗਿਆ ਕੋਈ ਲਾਈਨ ਅਪ ਨਹੀਂ ਸੀ ਮਤਲਬ ਤਾਂ ਮੈਂ ਇੱਕ ਮਿੰਟ ਦੇ ਵਿੱਚ ਬਾਹਰ
1: ਸਰ ਜਾਣ ਆਉਣੀ ਆ ਤਾਂ ਮਤਲਬ ਤੁਸੀਂ ਮਤਲਬ ਕੋਈ ਟਾਈਮ ਲੱਗਦਾ ਨੀ ਇੰਨਾ ਮਤਲਬ ਉਹਨਾਂ ਦਾ ਹੈਗਾ ਤੇ ਬੜੇ ਰਿਸਪੈਕਟ ਨਾਲ ਤੁਹਾਡੇ ਨਾਲ ਮਤਲਬ ਤੁਹਾਡੀ ਹੈਲਪ ਵੀ ਕਰ ਦਿੰਦੇ ਨੇ ਜੇ ਤੁਹਾਡੇ ਕੋਲ ਹੈਲਪ ਚਾਹੀਦੀ ਉਹ ਤੁਹਾਡੀ ਹੈਲਪ ਵੀ ਕਰਦੇ ਨੇ
0: ਤੇ ਇੱਕ ਵਾਰ ਨਹੀਂ ਪਤਾ ਨੀ ਕਿੰਨੀ ਵਾਰ ਵਾਕਿਆ ਹੋਇਆ ਕੋਈ ਡੰਪ ਕੋਈ ਹੋਰ ਆਪਣਾ ਮੈਟ੍ਰਿਸ ਕੋਈ ਸਿੱਟ ਰਿਹਾ ਕਦੇ ਕੋਈ ਗਾਰਬੇਜ ਸਿੱਟ ਰਿਹਾ ਕਦੇ ਕੋਈ ਟਾਇਰ ਸਿੱਟ ਰਿਹਾ ਆਪਾਂ ਨੂੰ ਜ਼ਰੂਰ ਨੌਲੇਜ ਦੀ ਯਾਰ ਲੋੜ ਹੈ ਕੋਈ ਮੁੰਡੇ ਫੜੇ ਗਏ ਸੀ ਉਹ ਸੋਫੇ ਜਿਹੜੇ ਪੁਰਾਣੇ ਨੇ ਉਹ ਸਿੱਟ ਰਹੇ ਸੀਗੇ ਦੱਸ
1: ਹਾਂਜੀ ਜਿਹੜਾ ਆਪਣਾ ਦੂਸਰਾ ਹੈਜਰਨ ਮਟੀਰੀਅਲ ਹੈ ਨਾ ਜਿਹੜਾ ਕਾਰਾਂ ਦੀ ਬੈਟਰੀ ਹੋ ਗਈਆਂ ਹੋਰ ਵੀ ਹੈਗਾ ਉਹ ਵੀ ਤੁਸੀਂ ਉੱਥੇ ਉਹਨਾਂ ਦੀ ਸੈਪਰੇਟ ਜਗ੍ਹਾ ਬਣੀ ਹੋਈ ਤਾਂ ਤੁਸੀਂ ਫ੍ਰੀ ਆਫ ਕੋਸਟ ਜਾ ਕੇ ਉੱਥੇ ਡੰਪ ਕਰ ਸਕਦੇ ਹੋ
0: ਚਲੋ ਹੋਰ ਤੁਹਾਡਾ ਕੀ ਹਾਲ ਚਾਲ ਹੈ ਲੇਹਲ ਫੈਸ਼ਨ ਦਾ ਕੀ ਹਾਲ ਚਾਲ ਹੈ
1: ਲੇਹਲ ਫੈਸ਼ਨ ਨੰਬਰ 1 ਸਰ ਤੁਹਾਡੇ ਆਦਰੇ ਨਾਲ
0: ਚੱਕੀ ਜਾਂਦੇ ਫੱਟੇ
1: ਬਿਲਕੁਲ ਬਿਲਕੁਲ ਬਿਲਕੁਲ
0: ਚਲੋ ਵੈਰੀ ਗੁੱਡ ਸਰ ਥੈਂਕ ਯੂ ਫਾਰ ਯੋਰ ਕਾਲ
1: ਥੈਂਕ ਯੂ ਸਰ ਜੀ
0: ਬਹੁਤ ਸ਼ੁਕਰੀਆ ਸਰ ਸੋ ਲੇਹਲ ਫੈਸ਼ਨ ਸਾਡੇ ਬੜੇ ਪੁਰਾਣੇ ਯਾਰ ਕਲਾਇੰਟ ਤੇ ਲੇਹਲ ਫੈਸ਼ਨ ਡਿਕਸੀ ਐਂਡ ਮੇਫੀਲਡ 169 ਇੰਸਪਾਇਰ ਬੁਲਵਾਰਡ ਤੇ ਪਹੁੰਚੋ ਲੇਹਲ ਲੇਹਲ ਲੇਹਲ ਫੈਸ਼ਨ ਤੇ ਤੁਸੀਂ ਜ਼ਰੂਰ ਪਹੁੰਚੋ ਜੀ 0040 ਹੈਲੋ
2: ਹਾਏ ਸਤਿ ਸ਼੍ਰੀ ਅਕਾਲ
0: ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
2: ਬਸ ਗਰਲ ਮੈਨੂੰ ਇਤਨੀ ਪੰਜਾਬੀ ਨਹੀਂ ਆਤੀ ਪਰ ਮੇਰਾ ਇਹ ਕਹਿਣਾ ਕਿ ਆਈ ਥਿੰਕ ਇਹ ਜੋ ਗਾਰਬੇਜ ਫੈਕਟਰ ਹੈ ਨਾ ਮੈਨੂੰ ਐਸਾ ਲੱਗਦਾ ਹੈ ਕਿ ਨੌਲੇਜ ਕੀ ਤਾਂ ਕਮੀ ਹੈ ਹੀ ਬਟ ਆਈ ਥਿੰਕ ਇਟ ਕਮਸ ਫਰੋਮ ਯੋਰ ਹੈਬਿਟ ਕਿਉਂਕਿ ਆਪ ਆਈ ਥਿੰਕ ਐਸਾ ਹੀ ਦੇਖਦੇ ਹੋ ਕਰਤੇ ਹੋ ਆਪਣੇ ਦੇਖਾ ਹੈ ਤਾਂ ਦੈਟਸ ਵਾਟ ਯੂ ਫੋਲੋ ਮੈਨੂੰ ਐਸਾ ਲੱਗਦਾ ਹੈ ਹਮਨੇ ਵੀ ਬਹੁਤ ਬਾਰ ਐਸਾ ਦੇਖਾ ਹੈ ਜਬ ਹਮ ਜਾਤੇ ਹੈ ਮੈਂ ਔਰ ਮੇਰੇ ਹਸਬੈਂਡ ਰੀਸੈਂਟਲੀ ਜਬ ਕੁਕਸ ਟਾਊਨ ਕੀ ਔਰ ਹਮ ਜਾ ਰਹੇ ਥੇ ਤੋ ਜੋ ਕਾਫੀ ਕੇ ਕਪ ਸੇ ਆਪ ਹਾਈਵੇ ਸੇ ਐਸੇ ਫੇਂਕ ਰਹੇ ਹੋ ਕਿਉਂਕਿ ਸਾਈਡ ਮੇ ਆਪਨੇ ਦੇਖਾ ਖੇਤ ਹੈ ਨਾ ਵਿਚ ਆਈ ਫੈਲਟ ਲਾਈਕ ਇਟਸ ਨਾਟ ਗੁੱਡ ਹੈ ਨਾ ਮੈਨੂੰ ਐਸਾ ਲਗਾ ਕਿ ਮੇਰੇ ਹਸਬੈਂਡ ਨੇ ਕਿਹਾ ਕਿ ਹਮਾਰੇ ਪਾਸ ਇਹ ਵੀਡੀਓ ਹੈ ਕੰਪਲੇਨ ਕਰ ਦੇਤੇ ਬਟ ਮੈਨੂੰ ਐਸਾ ਲਗਤਾ ਹੈ ਕਿ ਕੰਪਲੇਨ ਕਰਕੇ ਵੀ ਜਿਨਕੀ ਆਦਤ ਹੋਤੀ ਹੈ ਨਾ ਵੋ ਸੁਧਰਤੇ ਨਹੀਂ ਹੈ
0: ਬਿਲਕੁਲ ਨਹੀਂ ਦੇਖੋ ਸੁਧਰੇਗੇ ਜਬ ਉਨਕੋ ਕੋਈ ਫਾਈਨ ਹੋਗਾ ਵੀਡੀਓ ਬਣਾਓ ਔਰ ਉਨਕੀ ਜੋ ਲਾਇਸੈਂਸ ਪਲੇਟ ਹੈ ਵੋ ਜਬ ਆਪ ਯੂ ਨੋ ਅਥਾਰਟੀਜ਼ ਕੋ ਦੇਂਗੇ ਔਰ ਉਨਕੋ ਫਾਈਨ ਮਿਲੇਗਾ ਫਿਰ ਆਪਣੇ ਆਪ ਵੋ ਸੁਧਰੇਂਗੇ ਰਾਈਟ ਦੇਖੋ ਅਗਰ ਹਮ ਸੋਰੀ ਟੂ ਸੇ ਮੈਂ ਨਹੀਂ ਕਹਿ ਰਹਾ ਕਿ ਹਰ ਇੱਕ ਚੀਜ਼ ਕੇ ਲਈ ਕੰਪਲੇਂਟ ਕਰੋ ਬਟ ਜਹਾਂ ਕੰਪਲੇਂਟ ਬਣਤੀ ਹੈ ਵਹਾਂ ਕਰਨੀ ਵੀ ਚਾਹੀਏ ਆਈ ਥਿੰਕ ਮੇ ਬੀ ਆਟਵਾ ਕੀ ਬਾਤ ਹੈ ਕੋਈ ਲੜਕੇ ਵੋ ਨਾ ਯੂ ਹੋਲ ਟਰੱਕ ਸੇ ਇੱਕ ਪੁਰਾਣੇ ਸੋਫੇ ਕੋ ਕੁਝ ਫਰਨੀਚਰ ਕੋ ਬਸ ਕਿਸੇ ਖੇਤ ਮੇ ਯੂ ਨੋ ਗਾਰਬੇਜ ਕਰ ਰਹੇ ਥੇ ਔਰ ਫਿਰ ਕਿਸੇ ਨੇ ਵੀਡੀਓ ਬਣਾਈ ਔਰ ਉਨਕੋ ਫੋਰਸ ਕੀਆ ਕਿ ਯਾਰ ਆਪ ਪਿਕ ਕਰੋ ਡੰਪ ਲੈ ਕੇ ਜਾਓ ਸੋ ਲੋਕ ਨਹੀਂ ਸਮਝਦੇ
2: ਔਰ ਮੈਨੂੰ ਐਸਾ ਲੱਗਦਾ ਹੈ ਜਬ ਆਪ ਆਪਣੇ ਆਸ ਪਾਸ ਸਭ ਕਲੀਨ ਰੱਖੋਗੇ ਤੋ ਆਈ ਥਿੰਕ ਇਟ ਵਿਲ ਬ੍ਰਿੰਗ ਬੈਟਰ ਵਰਲਡ ਹੈ ਨਾ
0: ਬਿਲਕੁਲ ਬਿਲਕੁਲ ਨਹੀਂ ਥੈਂਕ ਯੂ ਜੀ ਬਹੁਤ ਸ਼ੁਕਰੀਆ ਹੁਣ ਬੜੀ ਫਨੀ ਵੀਡੀਓ ਹੈ ਉਹ ਮੁੰਡੇ ਨਾ ਉਹਨਾਂ ਨੇ ਸੋਫਾ ਸਿੱਟਤਾ ਤੇ ਫਿਰ ਕਿਸੇ ਨੇ ਵੀਡੀਓ ਬਣਾਈ ਉਹਨਾਂ ਨੂੰ ਕਿਹਾ ਜਾ ਕੇ ਚੱਕੋ ਉਹ ਵਿਚਾਰੇ ਨਹੀਂ ਉਹ ਮੁੰਡਿਆਂ ਤੋਂ ਸੋਫਾ ਹੀ ਨੇ ਚੱਕ ਹੋਇਆ ਬਸ ਚੱਕ ਕੇ ਫਿਰ ਯੂ ਹਾਲ ਵਾਲੇ ਟਰੱਕ ਚ ਪਾਇਆ ਫਿਰ ਜਿਹਨੇ ਵੀਡੀਓ ਬਣਾਈ ਸੀ ਉਹ ਕਹਿੰਦੇ ਕਿ ਹੁਣ ਡੰਪ ਲੈ ਕੇ ਜਾਓ ਵੀਡੀਓ ਫਿਰ ਬਣਾਈ ਉਹ ਡੰਪ ਜਾ ਰਹੇ ਆ ਫਿਰ ਡੰਪ ਚ ਜਾ ਕੇ ਸਿੱਟ ਰਹੇ ਆ ਡੰਪ ਚ ਸਗਾ ਤੇ ਸੋਫਾ ਸਿੱਟਣਾ ਸੌਖਾ ਕਿਉਂਕਿ ਉੱਥੇ ਪ੍ਰੋਪਰ ਯਾਰ ਥਾਂ ਥਾਂ ਤੇ ਆਪਣੇ ਐਂਟਰੀ ਪੁਆਇੰਟ ਬਣੇ ਆ ਜਿੱਥੇ ਤੁਸੀਂ ਸਮਾਨ ਸਿੱਟ ਸਕਦੇ ਹੋ ਸੋ ਨੰਬਰ ਹੈ ਆਪਣਾ 647-498-8486 866-474-9848 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਸਾਡੇ ਨਾਲ ਕਰ ਸਕਦੇ ਹੋ। ਇੱਕ ਤੁਸੀਂ ਯਾਦ ਰੱਖੋ ਮੈਸੇਜ ਗਲੋਬਲ ਕੰਫਰਟ ਏਅਰ ਦਾ, ਨਵਾਂ ਏਸੀ ਲੱਗਣ ਵਾਲਾ, ਨਵੀਂ ਫਰਨੈਸ ਲੱਗਣ ਵਾਲੀ ਆ, ਏਸੀ ਤੇ ਫਰਨੈਸ ਦੋਨੋਂ ਨਵੇਂ ਲਵਾਓ ਤੇ $600 ਤੱਕ ਦਾ ਰੀਬੇਟ ਪਾਓ, $600 ਦਾ ਰੀਬੇਟ, ਵਾਹ। ਤੁਸੀਂ ਨੰਬਰ ਨੋਟ ਕਰ ਲਓ ਰਾਈਟ ਵੇ, ਲੈਨਕਸ ਦੇ ਆਥੋਰਾਈਜ਼ ਡੀਲਰ ਗਲੋਬਲ ਕੰਫਰਟ ਏਅਰ, 905-709-9080 905-790-9080 ਦੇ ਉੱਤੇ ਕਾਲ ਕਰੋ ਗਲੋਬਲ ਕੰਫਰਟ ਏਅਰ। ਤੇ ਫਰਨੈਸ ਏਸੀ ਦਾ ਕੋਈ ਰਿਪੇਅਰ ਵੀ ਕਰਾਉਣਾ ਹੀ ਕਰਦੇ ਨੇ, ਬਹੁਤ ਵਧੀਆ ਟੀਮ ਹੈ। ਓ ਸੋਰੀ ਜੀ, ਤੁਹਾਡੀ ਕਾਲ ਕੱਟੀ ਗਈ ਸੀ ਜੀ। 0040
2: ਮੈਂ ਇਹ ਕਹਿਣਾ ਚਾਹ ਰਹੀ ਸੀ ਭਾਜੀ, ਥੈਂਕ ਯੂ ਸੋ ਮਚ। ਮੈਂ ਲਾਸਟ ਵੀਕ ਡੈਡੀ ਕੇ ਸਾਥ ਬਾਤ ਹੋਈ ਥੀ, ਮੇਰੀ ਰੇਡੀਓ ਪੇ ਆਨਸਰ ਮੈਨੇ ਦਿਆ ਥਾ, ਔਰ ਉਸਕੇ ਲਿਏ ਮੁਝੇ ਸਿਆਨੀ ਟਿਕਟਸ ਮਿਲੀ ਥੀ, ਤੋ ਮੁਝੇ ਧੰਨਵਾਦ ਵੀ
0: ਕਹਿਣਾ। ਓ ਵੈਰੀ ਗੁੱਡ, ਮੈਨੇ ਆਪਕੋ ਆਜ ਆਈ ਥਿੰਕ ਮੈਸੇਜ ਵੀ ਕੀਆ ਥਾ, ਰਾਈਟ?
2: ਹਾਂ ਹਾਂਜੀ, ਔਰ ਮੁਝੇ ਟਿਕਟਸ ਮਿਲ ਵੀ ਗਈ, ਐਂਡ ਆਮ ਸੋ ਸੋ ਹੈਪੀ, ਥੈਂਕ ਯੂ ਸੋ ਮਚ।
0: ਨੋ ਪ੍ਰੋਬਲਮ ਜੀ, ਬੈਸਟ ਵਿਸ਼ੇਸ, ਇੰਜੋਏ ਕਰੋ, ਐਂਡ ਆਪਕਾ ਨਾਮ ਕਿਰਪਾ ਹੈ? ਵੈਰੀ ਗੁੱਡ ਕਿਰਪਾ, ਬੈਸਟ ਵਿਸ਼ਿਸ ਐਂਡ ਕੰਗ੍ਰੈਚੁਲੇਸ਼ਨ।
2: ਥੈਂਕ ਯੂ ਸੋ ਮਚ।
0: ਨੋ ਪ੍ਰੋਬਲਮ ਜੀ, ਇੰਜੋਏ। ਸੋ ਅਸੀਂ CNE ਦੀਆਂ ਕੁਝ ਇੱਕ ਟਿਕਟਾਂ ਕੱਢੀਆਂ, ਐਂਡ ਹੋਰ ਵੀ ਕੱਢਾਂਗੇ, ਸੋ ਜਸਟ ਸਟੇ ਟਿਊਨਡ, ਐਂਡ ਤੁਹਾਨੂੰ ਦੱਸਦੇ ਰਹਾਂਗੇ ਕਿ ਕੀ ਕੀ ਪ੍ਰਾਈਜ਼ ਨੇ, ਕਿਵੇਂ ਕਿਵੇਂ ਜਿੱਤ ਸਕਦੇ ਹੋ। ਸਟੂਡੀਓ ਦਾ ਫੋਨ ਨੰਬਰ ਵੰਸ ਅਗੇਨ 6478 8486 6478 8486 6478 8486 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਸਾਡੇ ਨਾਲ ਕਰ ਰਹੇ ਹੋ। ਟੀ ਡੋਟ ਵਾਟਰ ਟੈਕਸੀ, ਮੈਂ ਵਾਰ ਵਾਰ ਇਹਨਾਂ ਦਾ ਨੰਬਰ ਤੁਹਾਨੂੰ ਜਾਂ ਮੈਸੇਜ ਤਾਂ ਦੇ ਰਹੇ ਹਾਂ ਕਿਉਂਕਿ ਯਾਰ ਹੁਣ ਸਮਰ ਖਤਮ ਹੋਣ ਵਾਲੀ ਹੈ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ Queens Quay East ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਹਾਂ, 1345 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ?
0: ਵਧੀਆ ਜੀ, ਕਿੱਦਾਂ?
1: ਵਧੀਆ ਵਧੀਆ ਭਾਜੀ, ਤੁਸੀਂ ਦੱਸੋ, ਕਿੱਦਾਂ? ਠੀਕ ਠਾਕ ਜੀ,
0: ਬਹੁਤ ਵਧੀਆ ਵੀਰੇ।
1: ਭਾਜੀ ਮੈਂ ਪ੍ਰੋਗਰਾਮ ਤੁਹਾਡਾ ਡੇਲੀ ਸੁਣਦਾ ਆ, ਤੇ ਅੱਜ ਮੈਂ ਗੱਲ ਕੀਤਾ ਯਾਰ, ਮੈਂ ਅੱਜ ਫੋਨ ਕਰਾਂ ਤੇ ਤੁਹਾਡਾ ਟੌਪਿਕ ਕਿੱਦਾਂ ਦਾ ਚੱਲਦਾ ਪਿਆ ਸੀ ਨਾ।
0: ਹਾਂਜੀ ਵੀਰੇ,
1: ਜਿਵੇਂ ਉਹ ਗਾਰਬੇਜ ਵਾਲਾ। ਭਾਜੀ ਮੈਂ ਵੀ ਨਾ ਇੱਥੇ ਬ੍ਰੈਂਪਟਨ ਰਹਿੰਦਾ, ਮੇਰੀ ਸਟਰੀਟ ਤੇ ਕੋਈ ਲੇਡੀਜ਼ ਹੁੰਦੀ ਆ ਆਪਣੇ ਕੁੱਤੇ ਨੂੰ, ਉਹ ਡੌਗੀ ਨੂੰ, ਤੇ ਟੋਇਲਟ ਕਰਾ ਕੇ, ਉਹ ਜਿਹੜਾ ਤੁਸੀਂ ਦੇਖਿਆ ਉਹਨਾਂ ਸਟਰੀਟ ਆਪਣੀ ਤੇ ਨਾ ਪੋਸਟ ਆਫਿਸ ਨੀ ਬਣਿਆ ਹੁੰਦਾ ਜਿਹਦੇ ਵਿੱਚ ਚਿੱਠੀਆਂ ਪਾ ਕੇ ਜਾਂਦੇ ਕੈਨੇਡਾ ਪੋਸਟ ਵਾਲੇ, ਉਹਦੇ ਸਾਈਡ ਤੇ ਇੱਕ ਨੀਲਾ ਜਿਹਾ ਬੋਕਸ ਤਾਂ ਹੁੰਦਾ ਜਿਹਦੇ ਵਿੱਚ ਆਪਾਂ ਉਹ ਰੀਸਾਈਕਲ ਵਾਲਾ ਸੱਟਦੇ ਆ, ਮਤਲਬ ਸ਼ਾਇਦ ਕੋਈ ਚਿੱਠੀ ਨਹੀਂ ਚਾਹੀਦੀ ਆਪਾਂ ਉਹਦੇ ਵਿੱਚ ਪਾ ਸਕਦੇ।
0: ਜੀ ਜੀ ਜੀ ਜੀ,
1: ਉਹ ਕੁੱਤੇ ਦੀ ਪੋਟੀ ਉਹਦੇ ਵਿੱਚ ਪਾ ਕੇ ਜਾਂਦੀ ਹੈ।
0: ਲੈ ਦੱਸ, ਅੱਛਾ
1: ਦੱਸੋ ਹੁਣ ਕੀ ਹਾਲ ਹੈ ਜੇ ਵੀਡੀਓ ਬਣਾ ਕੇ ਪਾਉਂਦੇ ਆ? ਦੇਖੋ ਇਹ ਇਹਨਾਂ ਨੂੰ ਕਹਿ ਦਿੰਦੇ ਆਪਾਂ ਪੜ੍ਹੇ ਲਿਖੇ ਅਨਪੜ੍ਹ ਭਾਜੀ।
0: ਪੜ੍ਹੇ ਲਿਖੇ ਅਨਪੜ੍ਹ, ਅੱਛਾ
1: ਹਾਂਜੀ।
0: ਚਲੋ ਲੋਕ ਨਹੀਂ ਯਾਰ, ਪਤਾ ਨੀ ਕਿਉਂ ਕਿੰਨੀ ਯਾਰ ਨੌਲੇਜ ਆਪਣੇ ਕੋਲ ਇੰਨੀ ਵੀ ਹੈ ਨੀ ਗੀ, ਪਤਾ ਨੀ।
1: ਦੋ ਵਾਰੀ ਵੀ ਉਹਨੂੰ ਮੈਂ ਦੇਖਿਆ ਵੀ ਹੈ ਨਾ, ਮੇਰੇ ਬਿਲਕੁਲ ਘਰ ਦੇ ਨਾਲ ਆ ਬੋਕਸ ਉਹ, ਤੇ ਮੈਂ ਜਦੋਂ ਆਪਣੀ ਗੁੜੀਆਂ ਨੂੰ ਘੁਮਾਉਂਦਾ ਨਾ ਪ੍ਰੇਮ ਵਗੈਰਾ ਤੇ ਲੈ ਕੇ, ਮੈਂ ਜਦੋਂ ਬਾਹਰ ਜਾਂਦਾ ਤੇ ਮੈਨੂੰ ਤੁਸੀਂ ਦੇ ਹਿਸਾਬ ਲਾ ਲਓ, ਮੈਂ ਉਹ ਦੇਖਦਾ ਚੀਜ਼ ਤੇ ਮੈਨੂੰ ਹੋਰ ਤਰ੍ਹਾਂ ਮੇਰਾ ਵੀ ਦਿਲ ਕਰਦਾ ਉਹਨੂੰ ਕਹਿਣ ਦਾ। ਪਰ ਦੇਖੋ ਇੰਨੇ ਬੰਦੇ ਦੂਏ ਸੁਲਝੇ ਹੋਏ ਆ, ਪੜ੍ਹੇ ਲਿਖੇ ਸਾਰੇ, ਦੇਖੋ ਆਪਾਂ ਇਹਦਾਂ ਦੀਆਂ ਚੀਜ਼ਾਂ ਦਾ ਬਹੁਤ ਇੰਡੀਆ ਛੱਡ ਕੇ ਆਏ ਆ, ਜੋ ਵੀ ਰਹਿ ਰੂ ਜੋ ਵੀ ਇਹਦਾ ਨਹੀਂ।
0: ਤੁਹਾਡੀ ਵੈਸੇ ਯਾਰ ਮੈਨੂੰ ਜਿਹੜੇ ਆਪਣੇ ਕਮਿਊਨਿਟੀ ਦੇ ਪ੍ਰਾਈਵੇਟ ਕਮਿਊਨਿਟੀ ਦੇ ਗਾਰਬੇਜ ਬਿਨ ਨੇ, ਆਪਾਂ ਉਹਨਾਂ ਨੂੰ ਸਿੱਟ ਨਹੀਂ ਸਕਦੇ ਡੌਗ ਦਾ ਕੋਈ ਪੂਪ ਹੈ ਜਿਹੜਾ?
1: ਸਿੱਟ ਸਕਦੇ ਭਾਈ, ਸਭ ਕੁਛ ਸਿੱਟ ਸਕਦੇ। ਤੁਸੀਂ ਦੇਖੋ ਪਾਰਕਾਂ ਵਗੈਰਾ ਚ ਸਭ ਕੁਛ ਲਾਏ ਹੁੰਦੇ ਨਾ ਬੈਗ, ਉਹਨਾਂ ਨੇ ਜੋ ਵੀ ਹੈਗਾ ਤੁਹਾਨੂੰ।
0: ਹਾਂ ਨਹੀਂ, ਫਿਰ ਤੁਸੀਂ ਕਹਿੰਦੇ ਹੋ ਨਾ ਵੀ ਉੱਥੇ ਲੇਡੀ ਸਿੱਟ ਰਹੀ, ਉੱਥੇ ਸਿੱਟ ਸਕਦੇ ਆ ਜਾਂ ਨਹੀਂ?
1: ਨਹੀਂ ਨਹੀਂ ਉੱਥੇ ਨੀ ਭਾਜੀ ਸਿੱਟ ਸਕਦੇ ਉਹ ਤਾਂ ਜਿੱਦਾਂ ਆਪਣੇ ਸੇਮ ਰੀਸਾਈਕਲ ਦਾ ਡਰਮ ਹੁੰਦਾ ਨਾ ਉਹ ਉਹਦੇ ਲਈ ਰੱਖਿਆ ਹੁੰਦਾ
0: ਰੀਸਾਈਕਲ ਲਈ ਯੈਸ ਯੈਸ ਬਲੂ ਹੈ ਰੀਸਾਈਕਲ ਲਈ ਹੈ ਸਹੀ ਗੱਲ ਹੈ ਸੌਰੀ ਮੈਂ ਮੈਨੂੰ ਲੱਗਿਆ ਵੀ ਕੋਈ ਗਾਰਬੇਜ ਦਾ ਵੀ ਬਿਨ ਨਹੀਂ ਤੁਹਾਡੀ ਗੱਲ ਠੀਕ ਹੈ ਬਿਲਕੁਲ
1: ਨਹੀਂ ਨਹੀਂ ਨਹੀਂ ਉਹ ਗਾਰਬੇਜ ਦਾ ਬਿਨ ਨਹੀਂ ਹੈਗਾ ਭਾਜੀ ਉਹ ਤੁਸੀਂ ਇਹ ਦੇਖ ਲਓ ਬਿਲਕੁਲ ਮੇਰੇ ਘਰ ਦੇ ਨਾਲ ਆ ਉਹ ਪੋਸਟ ਬਾਕਸ ਬਾਕਸ ਇਹ ਬਣਿਆ ਉਹਦੇ ਵਿੱਚ ਉਹਦਾ ਨਾਲ ਹੁੰਦਾ ਉਹ ਬਿਲ ਉਹ ਡਰਮ ਪਿਆ
0: ਜਨਰਲ ਲੇਬਰ ਲਈ ਇੰਪਲੋਈ ਚਾਹੀਦੇ ਆ ਬਹੁਤ ਜਲਦੀ ਜਨਰਲ ਲੇਬਰ ਤੇ ਨੰਬਰ ਨੋਟ ਕਰ ਲਓ ਕੰਮ ਲੱਭ ਰਹੇ ਹੋ ਵਿਹਲੇ ਬੈਠੇ ਹੋ 647-709-0549 647-709-0549 6477090549 ਜਨਰਲ ਲੇਬਰ ਦੇ ਲਈ ਹਾਇਰਿੰਗ ਹੋ ਰਹੀ ਹੈ 7220 ਹੈਲੋ
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
3: ਆ ਜਿਹੜੇ ਭਾਜੀ ਨੇ ਪਹਿਲਾਂ ਗੱਲ ਕੀਤੀ ਨਾ ਕਿ ਜਦੋਂ ਇੱਥੇ ਆਣ ਕੇ ਵੀ ਅਸੀਂ ਇਹੋ ਜਿਹੇ ਕੰਮ ਕਰਦੇ ਹਾਂ ਕਿ ਹੋਰ ਮੁਹਾਵਰਾ ਹੋਇਆ ਜੀ ਬੜਾ
0: ਹਾਂਜੀ
3: ਉਹਨੂੰ ਕਹਿੰਦੇ ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ
0: ਅੱਛਾ
3: ਹਾਂਜੀ
0: ਜੀ ਪਤਾ ਨੀ ਯਾਰ ਮੈਂ ਬੜਾ ਹੈਰਾਨ ਹੋਇਆ ਕਿ ਵੀਡੀਓ ਦੇਖ ਕੇ ਹੁਣ ਗੱਡੀ ਦੇ ਪੁਰਾਣੇ ਟਾਇਰਾਂ ਨੂੰ ਤੁਸੀਂ ਸੜਕ ਦੇ ਸਾਈਡ ਤੇ ਕੋਈ ਦਰਖਤ ਨੇ ਉੱਥੇ ਸਿੱਟ ਰਹੇ ਹੋ ਪੂਰੇ ਇੱਕ ਨਹੀਂ ਦੋ ਤਿੰਨ ਸੋਫੇ ਤੁਸੀਂ ਉਹ ਵੀ ਦੇਖੋ ਭਾਈ ਇੱਕ ਤਾਂ ਹੁੰਦਾ ਸੋਫੇ ਸਿੱਟ ਤੇ ਠੀਕ ਆ ਦੂਜਾ ਤੁਸੀਂ ਯੂਹਾਲ ਦਾ ਟਰੱਕ ਰੈਂਟ ਕੀਤਾ ਸੋਫੇ ਲੱਦੇ ਤੁਸੀਂ ਯੂਹਾਲ ਦੇ ਟਰੱਕ ਚ ਯੂਹਾਲ ਦਾ ਟਰੱਕ ਫਿਰ ਲੈ ਕੇ ਤੁਸੀਂ ਸੜਕ ਦੇ ਸਾਈਡ ਤੇ ਲਾ ਕੇ ਉੱਥੇ ਸਿੱਟ ਰਹੇ ਹੋ ਸੋਫੇ ਦੱਸ ਮੈਂ ਹੁਣੇ ਸਰ ਗੂਗਲ ਫ੍ਰੀ ਆ ਗੂਗਲ ਤੋਂ ਮੈਂ ਸਰਚ ਕੀਤਾ ਕਿਸੇ ਵੀ ਕੈਨੇਡੀਅਨ ਟਾਇਰ ਤੇ ਪੁਰਾਣੇ ਟਾਇਰ ਲੈ ਜਾਓ ਉਹ ਐਕਸੈਪਟ ਕਰ ਲੈਂਦੇ ਆ
3: ਬਿਲਕੁਲ ਜੀ ਉਹ ਨਾ ਕਰਨ ਹਰ ਇੱਕ ਸਿਟੀ ਦੇ ਵਿੱਚ ਇੱਕ ਰੀਸਾਈਕਲਿੰਗ ਜਾਂ ਉੱਥੇ ਜਿੱਥੇ ਆਪਾਂ ਹੈਗਾ ਗਾਰਬੇਜ ਕੋਈ ਵੀ ਤੁਹਾਡਾ ਕੰਸਟਰਕਸ਼ਨ ਦਾ ਕੁਛ ਵੀ ਆ ਤੁਸੀਂ ਉੱਥੇ ਜਾ ਕੇ ਸੁੱਟ ਸਕਦੇ
0: ਹੋ
3: ਮਿਨੀਮਮ ਵੇਜ ਦੇ ਉੱਤੇ ਤੁਸੀਂ ਉਹਦੇ ਦਾ ਪੂਰਾ ਟਰੱਕ ਭਰ ਕੇ ਲਿਆ $20 ਲੱਗਣਗੇ ਜੀ
0: ਖੁਸ਼ੀ ਲੱਗਦਾ ਬਿਲਕੁਲ ਬਿਲਕੁਲ ਚਲੋ
3: ਉੱਥੇ 10-12 ਬੰਦੇ ਖੜੇ ਹੁੰਦੇ ਨੇ ਤੁਹਾਨੂੰ ਕਿ ਇੱਧਰ ਆ ਸੁੱਟੋ ਇੱਥੇ ਆ ਸੁੱਟੋ ਲੱਕੜ ਇੱਥੇ ਸੁੱਟੋ ਕੰਕਰੀਟ ਇੱਥੇ ਸੁੱਟੋ
0: ਹਾਂ ਨਹੀਂ ਉਹੀ ਹੈ ਮੈਂ ਕੱਲ ਹੀ ਜਾ ਕੇ ਆਇਆ ਆਪਣਾ ਰੀਸਾਈਕਲਿੰਗ ਫ੍ਰੀ ਹੈ ਮੈਂ ਕੁਝ ਕੁ ਸਮਾਨ ਲੈ ਕੇ ਗਿਆ ਆਰਾਮ ਨਾਲ ਸਿੱਟਿਆ ਚਲੋ ਜੀ ਇੱਕ ਮਿੰਟ ਚ ਬਾਹਰ ਕਹਿੰਦੇ ਰੀਸਾਈਕਲਿੰਗ ਹੈ ਚਲੋ ਜੀ ਫ੍ਰੀ ਹੈ ਸੋਚ ਲਓ ਥੈਂਕ ਯੂ ਭਾਜੀ ਬਹੁਤ ਸ਼ੁਕਰੀਆ ਤੁਹਾਡਾ ਸਿਟੀ ਆਫ ਬਰੈਂਪਟਨ ਸਾਨੂੰ ਤੁਸੀਂ ਇਹ ਐਡ ਦਿਓ ਅਸੀਂ ਬੋਲਿਆ ਕਰੀਏ ਕਿ ਰੀਸਾਈਕਲਿੰਗ ਫ੍ਰੀ ਹੈ ਤੇ ਡੰਪ ਹੈਗੇ ਨੇ ਇੱਥੇ ਆ ਕੇ ਸਿੱਟੋ ਜੋ ਸਿੱਟਣਾ ਸੜਕਾਂ ਤੇ ਨਾ ਸਿੱਟੋ ਸੋ ਪ੍ਰੋਗਰਾਮ ਪੰਜਾਬੀ ਲਹਿਰਾ ਇੱਕ ਬਹੁਤ ਹੀ ਕਮਾਲ ਦਾ ਇਵੈਂਟ ਹੋਣ ਜਾ ਰਿਹਾ ਦ ਹੋਪ ਕਲੈਕਟਿਵ ਵੱਲੋਂ ਇੱਕ ਨਾ ਫੰਡ ਰੇਜ਼ਰ ਹੈ ਤੇ ਪਰ ਇੰਨੀ ਕਮਾਲ ਦੀ ਯਾਰ ਸ਼ਾਮ ਹੋਵੇਗੀ ਤੁਸੀਂ ਯਾਦ ਰੱਖੋਗੇ ਸੋ ਅੰਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਹੈ ਨਾ 20 ਸਪਤੰਬਰ ਨੂੰ ਉੱਥੇ ਕਮਿਊਨਿਟੀ ਕਾਰਨੀਵਲ ਹੋ ਰਿਹਾ ਕਮਿਊਨਿਟੀ ਕਾਰਨੀਵਲ ਜਿੱਥੇ ਫੂਡ ਟਰੱਕ ਹੋਣਗੇ ਬੱਚਿਆਂ ਲਈ ਬਹੁਤ ਸਾਰੀਆਂ ਐਕਟੀਵਿਟੀਜ਼ ਹੋਣਗੀਆਂ ਤੇ ਮੈਂ ਕਹਿੰਦਾ ਖਾਣ ਪੀਣ ਨੂੰ ਇੰਨਾ ਕੁਝ ਤੁਸੀਂ ਕਹੋਗੇ ਆਹ ਵੀ ਖਾ ਲਈ ਆਹ ਵੀ ਖਾ ਲਈਏ ਤੇ ਸਾਰੇ ਪੈਸੇ ਸੇਵਾ ਫੂਡ ਬੈਂਕ ਅਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੂੰ ਫੰਡਰੇਜ਼ਰ ਦੀ ਤੌਰ ਤੇ ਜਾ ਰਹੇ ਨੇ ਨੰਬਰ ਤੁਸੀਂ ਕੋਈ ਨਹੀਂ ਨੋਟ ਕਰਨਾ ਬਸ 20 ਤਰੀਕ ਸਪਤੰਬਰ ਦੀ ਨੋਟ ਕਰ ਲਓ ਤੇ 20 ਤਰੀਕ ਅੰਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਵਿਖੇ ਸਭ ਨੇ ਪਹੁੰਚਣਾ ਤੇ ਤੁਸੀਂ ਟੋਪ ਟੋਪ ਟੋਪ ਦੀਆਂ ਉੱਥੇ ਡੀਲਸ ਲਓ ਆਪਣਾ ਸੋਰੀ ਫਨ ਕਰੋ ਬੱਚੇ ਨੂੰ ਜ਼ਰੂਰ ਲੈ ਕੇ ਆਇਓ ਬੱਚਿਆਂ ਲਈ ਖਾਸ ਤੌਰ 'ਤੇ ਇਵੈਂਟ ਹੈ ਪਰਿਵਾਰਾਂ ਸਮੇਤ ਕਹਿਣ ਦਾ ਮੇਰਾ ਮਕਸਦ ਹੈ ਕਿ ਆਇਓ ਕਿਉਂਕਿ ਪਰਿਵਾਰਾਂ ਦੇ ਪਰਿਵਾਰ ਇੱਥੇ ਖੂਬ ਫੰਕਸ਼ਨ ਕਰਨਗੇ ਸੋ ਪ੍ਰੋਗਰਾਮ ਪੰਜਾਬੀ ਲਹਿਰਾ ਨੰਬਰ ਹੈ ਆਪਣਾ 6474988486 6474988486 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਵੀ ਵਿਲ ਬੀ ਰਾਈਟ ਬੈਕ
4: ਇਹ ਹੈ ਰਾਜਧਾਨੀ ਰਾਜਧਾਨੀ ਰਾਜਧਾਨੀ इस रक्षा बंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटल ग्लासेस और भी बहुत सारे एक्साइटिंग प्राइजेस।
5: राजधानी की किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
4: 26 लोकेशंस अक्रॉस कनाडा।
6: फॉर मोर इन्फॉर्मेशन विजिट rajdhanisweets.ca।
7: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
8: S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही S&S Lawyers नूं कॉल करो 416-655-2000।
0: टेक स्पिरिट, हजे तक भी तुसी अगर अपने सिक्योरिटी कैमरे नहीं लगवाए ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
9: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
0: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਵਾਹ ਬਈ ਵਾਹ, ਜ਼ਰੂਰ ਕਾਲ ਕਰੋ ਯਾਰ। ਏਰਨ ਮਿਲਸ ਐਕਿਊਰਾ ਨੰਬਰ 1। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਤੁਸੀਂ ਸੁਣ ਰਹੇ ਹੋ ਤੇ ਲਾਈਏ ਫਿਰ ਕੁਛ ਤੁਹਾਡੇ ਲਈ ਵਧੀਆ ਜਿਹਾ। ਆ ਜਾਓ ਜੀ, ਸੁਣਾਉਂਦੇ ਹਾਂ ਤੁਹਾਨੂੰ ਕੁਝ ਟੌਪ ਟੌਪ ਟੌਪ ਦੇ ਗਾਣੇ ਤੇ ਬੰਦਾ ਬੰਬ ਸੁਣਾ ਦਈਏ। ਠੀਕ ਆ, ਬੰਬ ਵੀ ਕਰਾ ਦਿੰਦੇ ਹਾਂ ਬੰਦੇ ਨੂੰ ਤੇ ਟੂਟਰ ਵੀ ਸੁਣਾ ਦਿੰਦੇ ਹਾਂ, ਚੱਕ ਦਿਆਂਗੇ ਫੱਟੇ ਤੁਹਾਨੂੰ ਅਸੀਂ। ਇਹ ਤਾਂ ਹੋ ਗਏ ਕੁਝ ਕੁ ਸਾਡੇ ਜਿਹੜੇ ਨਵੇਂ ਅੱਜ ਕੱਲ੍ਹ ਦੇ ਸੁਪਰ ਸਟਾਰ ਨੇ ਉਹਨਾਂ ਦੇ ਗੀਤ, ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਮਨਮੋਹਣ ਵਾਰਸ ਵੀ ਥੋੜ੍ਹਾ ਜਿਹਾ ਸੁਣਾ ਦਿੰਦੇ ਹਾਂ। ਸੱਤ ਰੰਗਾਂ ਲਿਸ਼ਕਾਰੇ ਨੇ ਮੁੰਡਿਆਂ ਨੂੰ ਮਾਰ ਸੁੱਟਦਾ, ਉਹ ਵੀ ਹੋ ਗਿਆ ਤੇ ਬਾਕੀ ਤੁਹਾਨੂੰ ਥੋੜ੍ਹੇ ਆ ਜੈਜ਼ੀਬੀ ਵੀ ਸੁਣਾ ਦਿੰਦੇ ਹਾਂ ਤੇ ਜੈਜ਼ੀ ਭਾਜੀ ਦਾ ਤੁਹਾਨੂੰ ਅਸੀਂ ਗੀਤ ਸੁਣਾਉਂਦੇ ਹਾਂ ਆਪਣਾ ਜਿਹਨੇ ਮੇਰਾ ਦਿਲ ਲੁੱਟਿਆ, ਜਿਹਨੇ ਉਹ ਸੁਣਾ ਤਾ ਰੋਮੀਓ ਸੁਣਾਉਂਦੇ ਹਾਂ। ਸੋ ਚਲੋ ਤੁਸੀਂ 2-4 ਗਾਣੇ ਸੁਣੋ ਤੇ ਫਿਰ ਵਾਪਸ ਸੁਣੇ ਹਾਂ ਤੇ ਖਬਰਾਂ ਦਾ ਵੀ ਬੁਲੇਟਿਨ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ ਲਾਈਵ ਲਾਈਵ ਲਾਈਵ ਫਰੋਮ ਜਲੰਧਰ ਬੜੀ ਹੀ ਜਲਦ। ਸਟੇ ਟਿਊਨਡ, ਜੁੜੇ ਰਹੋ ਤੇ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਤੁਹਾਡੇ ਨਾਲ ਹੁੰਦੀਆਂ ਰਹਿਣਗੀਆਂ ਐਂਡ ਖਬਰਾਂ ਵੀ ਤੁਹਾਡੇ ਲਈ ਪੇਸ਼ ਕਰਦੇ ਹਾਂ। ਇੱਕ ਤੁਸੀਂ ਯਾਦ ਰੱਖੋ ਜ਼ਰੂਰ ਫਿਰ ਤੋਂ ਮਿਸਟਰ ਸਿੰਘ ਪੀਜ਼ਾ, ਕਿਉਂਕਿ ਹੁਣ ਸ਼ਾਮ ਦਾ ਟਾਈਮ ਹੈ ਮਿਸਟਰ ਸਿੰਘ ਪੀਜ਼ੇ ਤੇ ਤੁਸੀਂ 30 ਲੋਕੇਸ਼ਨਾਂ ਨੇ, ਕਿਸੇ ਵੀ ਲੋਕੇਸ਼ਨ ਤੇ ਆਓ। 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ ਸਾਰਾ ਕੁਛ। ਟੋਟਲ ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਬ੍ਰੈਂਪਟਨ ਦੇ ਵਿੱਚ, ਘੱਟੋ ਘੱਟ ਮੈਨੂੰ ਲੱਗਦਾ 14-15 ਤਾਂ ਬਰੈਂਪਟਨ ਦੀਆਂ ਲੋਕੇਸ਼ਨ ਨੇ। ਮਿਸਟਰ ਸਿੰਘ ਪੀਜ਼ਾ 905-500-4000। ਅੱਜ ਜੀ ਕਰਦਾ ਕਿ ਯਾਰ ਪੀਜ਼ਾ ਖਾਣਾ, ਤਾਂ 2 ਲਾਰਜ ਪੀਜ਼ੇ, 4-4 ਟੋਪਿੰਗ, 2 ਲੀਟਰ ਕੋਕ ਫ੍ਰੀ, $40। ਕਿਚਨ 'ਚ ਵੜਨ ਦੀ ਕੋਈ ਲੋੜ ਨਹੀਂ। 905-500-4000, 905-500-4000 ਤੇ ਕਾਲ ਕਰੋ। ਐਂਡ ਪੈਸ਼ਨ ਰੂਫਿੰਗ ਡਿਲੇ ਨਾ ਕਰੋ, ਰੂਫ ਦਾ ਕੰਮ ਹੋਣ ਵਾਲਾ, ਇਹਨਾਂ ਕੰਮਾਂ 'ਚ ਬਿਲਕੁਲ ਡਿਲੇ ਨਹੀਂ ਕਰਨਾ ਚਾਹੀਦਾ। ਨਵੀਂ ਰੂਫ ਲੱਗਣ ਵਾਲੀ ਹੈ, ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਜਾਂ ਰੂਫ ਦੀ ਰਿਪੇਅਰ ਹੈ ਤਾਂ 647-919-9493 ਫੁੱਲੀ ਇੰਸ਼ੋਰਡ ਕੰਪਨੀ, ਬਹੁਤ ਹੀ ਵਧੀਆ ਟੀਮ, 647-919-9493। ਤੁਸੀਂ ਫੈਸ਼ਨ ਆਈ ਕਿਊ 'ਤੇ ਜਾਓ, ਚਾਹੇ ਕੁੜਤੇ ਪਜਾਮੇ ਲਓ, ਕੋਟ ਪੈਂਟ ਲਓ, ਲੇਡੀਜ਼ ਦੇ ਸੂਟ ਇੱਕ ਨਾਲ ਦੂਜਾ ਅੱਧੀ ਪ੍ਰਾਈਸ 'ਤੇ, ਅਤੇ $100 ਦੀ ਖਰੀਦ ਦੇ ਨਾਲ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫਰੀ ਹੈ। $100 ਤਾਂ ਲੱਗ ਹੀ ਜਾਂਦਾ, ਲੇਡੀ ਨੇ ਸੂਟ ਲੈ ਲਿਆ, ਬੰਦੇ ਨੇ ਕੁੜਤਾ ਪਜਾਮਾ ਲੈ ਲਿਆ, $100 ਲੱਗ ਗਿਆ, ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫਰੀ। ਅਤੇ ਐਮੀ ਵਿਰਕ ਪਰਫੋਰਮ ਕਰ ਰਿਹਾ ਇਸ ਆਉਣ ਵਾਲੇ ਆਪਣੇ ਸੰਡੇ ਨੂੰ, ਸੰਡੇ ਐਤਵਾਰ ਨੂੰ ਐਮੀ ਵਿਰਕ 30 ਤਰੀਕ ਲਾਈਵ ਇਨ ਕੌਂਸਰਟ। ਟਿਕਟ ਮਾਸਟਰ .ca, ਟਿਕਟ ਮਾਸਟਰ .ca, ਐਮੀ ਨੂੰ ਸੁਣਨ ਲਈ ਹੋ ਜਾਓ ਰੈਡੀ।

0: ਸਤਿ ਸ੍ਰੀ ਅਕਾਲ ਜੀ। ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਸਰਕਾਰ ਅਤੇ ਹੜਤਾਲ ਵਾਲੇ ਮੁਲਾਜ਼ਮ ਆਹਮੋ ਸਾਹਮਣੇ ਹੋ ਗਏ ਨੇ, ਜਿਸ ਕਾਰਨ ਸੂਬੇ ਵਿੱਚ ਇੱਕ ਵਾਰ ਫੇਰ ਦੋਹਾਂ ਧਿਰਾਂ ਦਰਮਿਆਨ ਟਕਰਾਵ ਵਾਲੀ ਸਥਿਤੀ ਬਣ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਸਰਕਾਰੀ ਮੁਲਾਜ਼ਮਾਂ ਵਿਚਕਾਰ ਜਲੰਧਰ ਵਿੱਚ ਹੋਣ ਵਾਲੀ ਮੀਟਿੰਗ ਉਸ ਸਮੇਂ ਸਿਆਸੀ ਟਕਰਾਵ ਵਿੱਚ ਬਦਲ ਗਈ ਜਦੋਂ ਮੁੱਖ ਮੰਤਰੀ ਵੱਲੋਂ ਮੀਟਿੰਗ ਰੱਦ ਕਰਨ ਮਗਰੋਂ ਮੁਲਾਜ਼ਮ ਜਥੇਬੰਦੀਆਂ ਦੀ ਹੜਤਾਲ ਦੇ ਸੱਦੇ ਕਾਰਨ ਪੁਲਿਸ ਨਾਲ ਟਕਰਾਅ ਕਾਫੀ ਵੱਧ ਗਿਆ। ਇਹ ਮਤਭੇਦ ਸਵੇਰ ਤੋਂ ਹੀ ਬਣਨਾ ਸ਼ੁਰੂ ਹੋ ਗਿਆ ਸੀ ਜਦੋਂ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ ਸਮੂਹਿਕ ਆਮ ਛੁੱਟੀ ਯਾਨੀ ਕਿ ਮਾਸ ਕੈਜੂਅਲ ਲੀਵ ਲੈ ਕੇ ਜਲੰਧਰ ਵਿੱਚ ਡੀਸੀ ਦਫ਼ਤਰ ਕੰਪਲੈਕਸ ਵਿਖੇ ਇਕੱਠੇ ਹੋਏ। ਇਹ ਹੜਤਾਲ ਡੀਅਰਨੈਸ ਅਲਾਉਂਸ ਦੀਆਂ ਲੰਮੇ ਸਮੇਂ ਤੋਂ ਬਕਾਇਆ ਕਿਸ਼ਤਾਂ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੀ। ਯੂਨੀਅਨਾਂ ਦੀ 16 ਮੈਂਬਰੀ ਕਮੇਟੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਲਈ ਤਿਆਰ ਕੀਤਾ ਗਿਆ ਸੀ, ਜਿਨ੍ਹਾਂ ਨੇ ਪੀਏਪੀ ਚੌਂਕ ਵਿਖੇ ਮੌਜੂਦ ਹੋਣਾ ਸੀ। ਬਾਕੀ ਮੁਲਾਜ਼ਮ ਵੀ ਨਤੀਜੇ ਦੀ ਉਡੀਕ ਕਰਦੇ ਹੋਏ ਡੀਸੀ ਦਫ਼ਤਰ ਵਿਖੇ ਬੈਠੇ ਰਹੇ। ਦਰਅਸਲ ਸਰਕਾਰ ਅਤੇ ਮੁਲਾਜ਼ਮ ਜਥੇਬੰਦੀਆਂ ਦਰਮਿਆਨ ਦੁਪਹਿਰੇ 1 ਵਜੇ ਦੇ ਕਰੀਬ ਗੱਲਬਾਤ ਹੋਣੀ ਸੀ, ਪਰ ਇਸ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਸਾਂਝੀ ਕਰ ਦਿੱਤੀ, ਜਿਸ ਵਿੱਚ ਕਿਹਾ ਗਿਆ ਕਿ ਹੜਤਾਲ ਅਤੇ ਗੱਲਬਾਤ ਇੱਕੋ ਸਮੇਂ ਨਹੀਂ ਚੱਲ ਸਕਦੀਆਂ, ਜਿਸ ਦਾ ਅਸਰ ਇਹ ਹੋਇਆ ਕਿ ਕਿਸੇ ਵੀ ਗੱਲਬਾਤ ਲਈ ਇਹ ਸ਼ਰਤ ਰੱਖ ਦਿੱਤੀ ਗਈ ਕਿ ਪਹਿਲਾਂ ਜਥੇਬੰਦੀਆਂ ਆਪਣੀ ਹੜਤਾਲ ਵਾਪਸ ਲੈਣ। ਉਧਰ ਹੜਤਾਲ ਕਰ ਰਹੀਆਂ ਜਥੇਬੰਦੀਆਂ ਵੱਲੋਂ ਇਸ ਬਿਆਨ ਨੂੰ ਭੜਕਾਊ ਬਿਆਨ ਵਜੋਂ ਵੇਖਿਆ ਗਿਆ। ਯੂਨੀਅਨ ਆਗੂਆਂ ਨੇ ਆਖਰੀ ਸਮੇਂ ਉੱਤੇ ਸ਼ਰਤਾਂ ਬਦਲਣ ਅਤੇ ਤੈਅ ਕੀਤੀ ਗਈ ਮੀਟਿੰਗ ਨੂੰ ਰੱਦ ਕਰਨ ਵਜੋਂ ਇਸ ਬਿਆਨ ਨੂੰ ਵੇਖਿਆ। ਇਸ ਤੋਂ ਬਾਅਦ ਜਲੰਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ਦੱਸ ਦਿੱਤਾ ਹੈ ਕਿ ਮੀਟਿੰਗ ਅਗਲੇ ਹਫ਼ਤੇ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਟਕਰਾਅ ਦੀ ਸਥਿਤੀ ਬਣ ਗਈ। ਅੱਗੇ ਦੀ ਖ਼ਬਰ ਇਹ ਵੀ ਹੈ ਕਿ ਪੰਜਾਬ ਵਿੱਚ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਖਿਲਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਖ਼ਤ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਨੇ ਬਿਨਾਂ ਕਿਸੇ ਮਨਜ਼ੂਰੀ ਦੇ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਸਾਰੇ ਮੁਲਾਜ਼ਮਾਂ ਦੀ ਸੂਚੀ ਮੰਗ ਲਈ ਹੈ ਅਤੇ ਇਹਨਾਂ ਖਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਸਰਕਾਰ ਦਾ ਇਹ ਕਹਿਣਾ ਹੈ ਕਿ ਮੁਲਾਜ਼ਮਾਂ ਦੀ ਹੜਤਾਲ ਕਰਕੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਰਕਾਰੀ ਕੰਮਕਾਜ ਵਿੱਚ ਵੀ ਰੁਕਾਵਟ ਪਈ ਹੈ। ਦੂਜੇ ਪਾਸੇ ਮੁਲਾਜ਼ਮਾਂ ਨੇ ਰੋਸ ਪ੍ਰਗਟਾਇਆ ਕਿ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ ਅਤੇ ਇੱਕ ਵਾਰ ਫਿਰ ਸੂਬਾ ਸਰਕਾਰ ਅਤੇ ਸਰਕਾਰੀ ਮੁਲਾਜ਼ਮਾਂ ਦਰਮਿਆਨ ਇੱਕ ਟਕਰਾਅ ਦੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ। ਭਾਰਤੀ ਸਮੇਂ ਮੁਤਾਬਕ ਅੱਜ 28 ਅਗਸਤ ਦਾ ਦਿਨ ਹੈ ਅਤੇ ਰੱਖੜ ਪੁੰਨਿਆ ਦਾ ਮੇਲਾ ਅੱਜ ਹੋ ਰਿਹਾ। ਰੱਖੜੀਆਂ ਦਾ ਦਿਨ ਵੀ ਹੈ। ਬਾਬਾ ਬਕਾਲਾ ਵਿੱਚ ਅੱਜ ਰੱਖੜ ਪੁੰਨਿਆ ਮੇਲੇ ਮੌਕੇ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਵਾਰਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਸਿਆਸੀ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਨੇ। ਦੂਜੇ ਪਾਸੇ ਸਰਕਾਰੀ ਕਰਮਚਾਰੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰਨ ਦੀਆਂ ਤਿਆਰੀਆਂ ਦਾ ਵੀ ਪਤਾ ਲੱਗਾ ਹੈ। ਇਸ ਵਾਰ ਆਮ ਆਦਮੀ ਪਾਰਟੀ ਦਾ ਸੂਬਾ ਪੱਧਰੀ ਸਮਾਗਮ ਬਾਬਾ ਬਕਾਲਾ ਦੀ ਥਾਂ ਦਾਣਾ ਮੰਡੀ ਰਈਆ ਵਿਖੇ ਹੋ ਰਿਹਾ ਹੈ, ਜਿੱਥੇ ਕਾਨਫਰੰਸ ਕਰਵਾਈ ਜਾ ਰਹੀ ਹੈ ਅਤੇ ਇਹ ਪੰਡਾਲ ਸਾਰੀਆਂ ਸਿਆਸੀ ਪਾਰਟੀਆਂ ਨਾਲੋਂ ਵੱਡਾ ਨਜ਼ਰ ਆ ਰਿਹਾ ਹੈ। ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਕੈਬਨਿਟ ਪਹੁੰਚ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਸ ਵਾਰ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਜਲੰਧਰ ਬਟਾਲਾ ਰੋਡ ਉੱਤੇ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ। ਭਾਜਪਾ ਦੀ ਸਿਆਸੀ ਕਾਨਫਰੰਸ ਛਾਪਿਆਂ ਵਾਲੀ ਪਿੰਡ ਦੇ ਸਾਹਮਣੇ ਕਰਵਾਈ ਜਾ ਰਹੀ ਹੈ, ਜਿਸ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਣੇ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸੀ ਕਾਨਫਰੰਸ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਬਾਬਾ ਬਕਾਲਾ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿੱਚ ਸੁਖਬੀਰ ਬਾਦਲ ਸਮੇਤ ਸੀਨੀਅਰ ਅਕਾਲੀ ਲੀਡਰਸ਼ਿਪ ਪੁੱਜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜਲੰਧਰ ਬਟਾਲਾ ਰੋਡ ਉੱਤੇ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿੱਚ ਲੋਕ ਸਭਾ ਮੈਂਬਰ ਸਰਬਜੀਤ ਸਿੰਘ, ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸੀ ਕਾਨਫਰੰਸ ਵੀ ਅੱਜ ਜਲੰਧਰ ਬਟਾਲਾ ਰੋਡ ਉੱਤੇ ਇੱਕ ਥਾਂ ਉੱਤੇ ਕਰਵਾਈ ਜਾ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰ ਦਿੱਤੀ ਗਈ ਹੈ। ਇਸ ਤਹਿਤ ਪੂਰੇ ਪੰਜਾਬ ਅੰਦਰ ਇਤਿਹਾਸਕ ਗੁਰੂ ਘਰਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਨੇ, ਜਿਨ੍ਹਾਂ ਦੇ ਭੋਗ ਭਲ ਕੇ 29 ਅਗਸਤ ਨੂੰ ਪੈਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਇਸ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਨੇ ਤੇ ਉਹਨਾਂ ਦੀ ਰਿਹਾਈ ਦਾ ਮਾਮਲਾ ਮਨੁੱਖੀ ਅਧਿਕਾਰਾਂ ਅਤੇ ਨਿਆਂ ਦੇ ਨਾਲ ਜੁੜਿਆ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਵਿਦਿਅਕ ਅਦਾਰਿਆਂ ਵਿੱਚ ਵੀ ਭਲਕੇ 29 ਅਗਸਤ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਕੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਗੁਰੂ ਸਾਹਿਬ ਪ੍ਰਤੀ ਅਟੁੱਟ ਸ਼ਰਧਾ ਰੱਖਦਿਆਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੱਲ ਦੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ। ਪੰਜਾਬ ਵਿੱਚ ਪਿਛਲੇ ਦਿਨੀ ਮੌੜ ਇਲਾਕੇ ਵਿੱਚ ਜ਼ਮੀਨਾਂ ਉੱਤੇ ਇੱਕ ਹੋਰ ਖਤਰਾ ਮੰਡਰਾਉਂਦਾ ਨਜ਼ਰ ਆਇਆ, ਇਹ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ। ਮੌੜ ਸਬ ਡਿਵੀਜ਼ਨ ਵਿੱਚ GIS ਆਧਾਰਿਤ ਮਾਸਟਰ ਪਲਾਨ ਤਿਆਰ ਕਰਨ ਲਈ ਕੀਤੇ ਜਾ ਰਹੇ ਡਰੋਨ ਸਰਵੇਖਣ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਸੂਬਾ ਸਰਕਾਰ ਨੇ ਇਸ ਕੰਮ ਨੂੰ ਰੋਕ ਦਿੱਤਾ। ਕਿਸਾਨਾਂ ਅਤੇ ਹੋਰ ਸਥਾਨਕ ਲੋਕਾਂ ਨੇ ਡਰੋਨ ਰਾਹੀਂ ਜ਼ਮੀਨ ਦੀ ਕੀਤੀ ਜਾ ਰਹੀ ਨਿਸ਼ਾਨਦੇਹੀ ਦਾ ਵਿਰੋਧ ਕੀਤਾ ਸੀ ਅਤੇ ਪ੍ਰਸ਼ਾਸਨ ਤੋਂ ਸਪਸ਼ਟੀਕਰਨ ਦੀ ਮੰਗ ਕੀਤੀ ਸੀ ਕਿ ਇਹ ਨਿਸ਼ਾਨਦੇਹੀ ਕਿਉਂ ਕੀਤੀ ਜਾ ਰਹੀ ਹੈ। ਬਠਿੰਡਾ ਦੇ ਸੀਨੀਅਰ ਟਾਊਨ ਪਲਾਨਰ ਨੇ ਕਿਹਾ ਕਿ ਸਰਕਾਰ ਨੇ 17 ਅਗਸਤ ਤੋਂ ਡਰੋਨ ਸਰਵੇਖਣ ਬੰਦ ਕਰ ਦਿੱਤਾ ਹੈ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਕਿਤੇ ਵੀ ਦਿਨ ਜਾਂ ਰਾਤ ਨੂੰ ਸਰਵੇਖਣ ਦੇ ਕੰਮ ਲਈ ਕੋਈ ਡਰੋਨ ਨਹੀਂ ਵਰਤਿਆ ਜਾਵੇਗਾ। ਇਹ ਸਪਸ਼ਟੀਕਰਨ ਮੌੜ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸਰਵੇਖਣ ਦੇ ਵੱਧ ਰਹੇ ਵਿਰੋਧ ਦੇ ਕੁਝ ਦਿਨਾਂ ਬਾਅਦ ਆਇਆ। ਦਰਅਸਲ ਸਥਾਨਕ ਕਿਸਾਨ ਅਤੇ ਲੋਕ ਮੈਪਿੰਗ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਖੇਤੀਬਾੜੀ ਵਾਲੀ ਜ਼ਮੀਨ ਅਤੇ ਸੜਕਾਂ ਦੀ ਨਿਸ਼ਾਨਦੇਹੀ ਅਖੀਰ ਨੂੰ ਜ਼ਮੀਨ ਐਕਵਾਇਰ ਕਰਨ ਦਾ ਕਾਰਨ ਬਣ ਸਕਦੀ ਹੈ। ਪਿੰਡਾਂ ਦੇ ਵਸਨੀਕਾਂ, ਆਗੂਆਂ ਅਤੇ ਕਿਸਾਨਾਂ ਵੱਲੋਂ ਮੌੜ SDM ਦਫ਼ਤਰ ਵਿੱਚ ਸਪਸ਼ਟੀਕਰਨ ਦੀ ਮੰਗ ਕਰਨ ਲਈ ਇਕੱਠ ਵੀ ਕੀਤਾ ਗਿਆ ਸੀ ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਟਾਊਨ ਅਤੇ ਕੰਟਰੀ ਪਲਾਨਿੰਗ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਸਰਵੇਖਣ ਦਾ ਉਦੇਸ਼ ਸਿਰਫ ਇੱਕ GIS ਆਧਾਰਿਤ ਮਾਸਟਰ ਪਲਾਨ ਲਈ ਮੌਜੂਦਾ ਜ਼ਮੀਨ ਦੀ ਵਰਤੋਂ ਦਾ ਡੇਟਾ ਇਕੱਠਾ ਕਰਨਾ ਸੀ ਅਤੇ ਇਸ ਦਾ ਜ਼ਮੀਨ ਐਕਵਾਇਰ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਕਿਸਾਨਾਂ ਦਾ ਕਹਿਣਾ ਸੀ ਕਿ ਜ਼ਮੀਨ ਐਕਵਾਇਰ ਕਰਨ ਦੇ ਲਈ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ। ਖਰੜ ਨੇੜਲੇ ਪਿੰਡ ਘੜੂਆਂ ਵਿੱਚ ਵਾਰਡ ਨੰਬਰ 3 ਵਿੱਚ ਲਾਇਬ੍ਰੇਰੀ ਦੇ ਨਿਰਮਾਣ ਲਈ ਪੁਰਾਣੀ ਧਰਮਸ਼ਾਲਾ ਦੀ ਜਦੋਂ ਖੁਦਾਈ ਕੀਤੀ ਗਈ ਤਾਂ ਉੱਥੇ ਖੇਡਦੇ ਕੁਝ ਬੱਚਿਆਂ ਨੂੰ ਚਾਂਦੀ ਦੇ ਸਿੱਕੇ ਮਿਲੇ, ਜਿਸ ਮਗਰੋਂ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਤੇ ਇਹ ਥਾਂ ਸਰਵੇਖਣ ਵਿਭਾਗ ਹਵਾਲੇ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਖਰੜ ਲਾਗਲੇ ਪਿੰਡ ਘੜੂਆਂ ਵਿੱਚ ਜਦੋਂ ਖੁਦਾਈ ਕੀਤੀ ਗਈ ਤਾਂ ਇਸ ਮਗਰੋਂ ਮੀਂਹ ਪੈਣ ਕਾਰਨ ਕੰਮ ਰੋਕ ਦਿੱਤਾ ਗਿਆ। ਬੀਤੇ ਦਿਨ ਕੁਝ ਬੱਚੇ ਇੱਥੇ ਖੇਡ ਰਹੇ ਸੀ ਤਾਂ ਉਹਨਾਂ ਨੂੰ ਚਾਂਦੀ ਦੇ ਕੁਝ ਸਿੱਕੇ ਮਿਲੇ ਜੋ ਮੁਗਲਾਂ ਦੇ ਸਮੇਂ ਦੇ ਦੱਸੇ ਜਾਂਦੇ ਨੇ, ਜਦਕਿ ਕੁਝ ਸਿੱਕਿਆਂ ਉੱਤੇ ਬ੍ਰਿਟੇਨ ਦੀ ਮਹਾਰਾਣੀ ਦੀ ਤਸਵੀਰ ਉੱਕਰੀ ਹੋਈ ਵੀ ਦੱਸੀ ਜਾਂਦੀ ਹੈ। ਇਸ ਮਗਰੋਂ ਅਚਾਨਕ ਰੌਲਾ ਪੈ ਗਿਆ ਅਤੇ ਦੇਰ ਰਾਤ ਤੱਕ ਲੋਕ ਖਜ਼ਾਨੇ ਦੀ ਭਾਲ ਵਿੱਚ ਉੱਥੇ ਮਿੱਟੀ ਪੁੱਟਣ ਲੱਗ ਪਏ। ਜਾਣਕਾਰੀ ਮਿਲਣ ਉੱਤੇ ਨਗਰ ਪੰਚਾਇਤ ਘੜੂਆਂ ਦੇ ਅਧਿਕਾਰੀ ਵੀ ਹਰਕਤ ਵਿੱਚ ਆਏ ਤੇ ਉਹਨਾਂ ਇਸ ਸੰਬੰਧੀ ਉੱਚ ਅਧਿਕਾਰੀਆਂ ਤੇ ਪੁਲਿਸ ਨੂੰ ਸੂਚਿਤ ਕੀਤਾ। ਨਗਰ ਪੰਚਾਇਤ ਘੜੂਆਂ ਦੇ ਅਫਸਰਾਂ ਨੇ ਉਸ ਥਾਂ ਉੱਤੇ ਅਧਿਕਾਰੀਆਂ ਤੇ ਸਫਾਈ ਸੇਵਕਾਂ ਦੀ ਡਿਊਟੀ ਲਾ ਦਿੱਤੀ ਹੈ ਤੇ ਹੁਕਮ ਜਾਰੀ ਕੀਤੇ ਗਏ ਨੇ ਕਿ ਉਸ ਥਾਂ ਦੀ ਨਿਗਰਾਨੀ ਕਰਨਗੇ। ਇਸ ਦੌਰਾਨ ਪ੍ਰਸ਼ਾਸਨ ਨੇ ਉੱਥੇ ਕੈਮਰਾ ਵੀ ਲਾ ਦਿੱਤੇ ਨੇ ਅਤੇ ਪਿੰਡਾਂ ਵਿੱਚ ਮੁਨਿਆਦੀ ਵੀ ਕਰਵਾ ਦਿੱਤੀ ਹੈ ਕਿ ਕੋਈ ਉੱਥੇ ਨਾ ਜਾਵੇ। ਇਸ ਘਟਨਾ ਦੀ ਸੋਸ਼ਲ ਮੀਡੀਆ ਉੱਤੇ ਤੇ ਸਮਾਜਿਕ ਸਫ਼ਾ ਵਿੱਚ ਕਾਫੀ ਚਰਚਾ ਹੋ ਰਹੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਅਚਨਚੇਤ ਆਏ ਹੜ੍ਹ ਕਾਰਨ ਭਾਰੀ ਤਬਾਹੀ ਦਾ ਮੰਜ਼ਰ ਵਿਖਾਈ ਦੇ ਰਿਹਾ ਹੈ। ਜਾਨੀ ਨੁਕਸਾਨ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 392 ਲੋਕਾਂ ਦੀ ਜਾਨ ਜਾ ਚੁੱਕੀ ਹੈ। 227 ਭਾਰਤੀਆਂ ਸਮੇਤ 1500 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਨੇ। ਇਹ ਵੀ ਪਤਾ ਲੱਗਾ ਕਿ ਜੋ ਹੜ੍ਹ ਆਇਆ ਉਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਇਆ, ਜਿਸ ਕਾਰਨ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ। ਇਸ ਦਰਮਿਆਨ ਚੀਨ ਦੇਸ਼ ਨੇ ਇੱਕ ਹੋਰ ਚੇਤਾਵਨੀ ਦਿੱਤੀ ਹੈ ਕਿ ਇੱਕ ਹੋਰ ਵੱਡੀ ਝੀਲ ਵੀ ਕਿਸੇ ਵੀ ਸਮੇਂ ਫਟ ਸਕਦੀ ਹੈ ਅਤੇ ਨੇਪਾਲ ਸਰਕਾਰ ਨੇ ਵੀ ਅਲਰਟ ਜਾਰੀ ਕੀਤਾ ਤੇ ਨੇਪਾਲ ਦੀ ਹੱਦ ਨਾਲ ਲੱਗਦੇ ਭਾਰਤੀ ਇਲਾਕਿਆਂ ਵਿੱਚ ਵੀ ਚੌਕਸੀ ਵਰਤੀ ਜਾ ਰਹੀ ਹੈ। ਹੰਗਾਮੇ ਅਤੇ ਰੌਲੇ ਰੱਪੇ ਦੀ ਭੇਟ ਚੜ ਚੁੱਕਾ ਪਾਰਲੀਮੈਂਟ ਦਾ ਮੌਨਸੂਨ ਇਜਲਾਸ ਸਤੰਬਰ ਦੇ ਪਹਿਲੇ ਹਫਤੇ ਮੁੜ ਬੁਲਾਇਆ ਜਾ ਸਕਦਾ ਹੈ। ਆਮ ਚੋਣਾਂ ਕਰਵਾਉਣ ਲਈ ਕੁਝ ਬਿੱਲ ਪਾਸ ਕਰਾਉਣੇ ਜ਼ਰੂਰੀ ਦੱਸੇ ਜਾ ਰਹੇ ਨੇ, ਜਿਸ ਕਾਰਨ ਇਹ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਸਤੰਬਰ ਮਹੀਨੇ ਪਾਰਲੀਮੈਂਟ ਦਾ ਸੈਸ਼ਨ ਦੁਬਾਰਾ ਬੁਲਾਇਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ 1700
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
0: 530. ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਸਵੀਰ ਸਿੰਘ ਗੜੀ ਨੂੰ ਰੂਪਨਗਰ ਵਿਖੇ ਹਲਕਾ ਇੰਚਾਰਜ ਲਾਉਣ ਨੇ ਸਿਆਸੀ ਚਰਚਾ ਛੇੜ ਦਿੱਤੀ ਹੈ ਕਿ ਉਹ ਇੱਥੋਂ ਚੋਣ ਲੜ ਸਕਦੇ ਨੇ। ਦਿੱਲੀ ਵਿੱਚ ਪਿਛਲੇ 48 ਘੰਟਿਆਂ ਦੌਰਾਨ ਸਵਾਈਨ ਫਲੂ ਦੇ 304 ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਗੁਆਂਢੀ ਸੂਬੇ ਹਰਿਆਣੇ ਦੀ ਵਿਧਾਨ

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਿਨੇਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311 ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਫੈਸ਼ਨ IQ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ IQ ਫੈਸ਼ਨ IQ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

0: Sweet Corn at 647-539-4499.
1: Oh, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
3: 647-706-6640
4: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अप्लायंसेस लब रहे सी रेफ्रिजरेटर डिशवॉशर्स स्टोव टीवी बिल्ट इन अप्लायंसेस तुसी ड्रीम होम अप्लायंसेस नो याद रखो 905-805-3000 ड्रीम होम अप्लायंसेस 905-805-3000 विजिट ड्रीम होम अप्लायंसेस फॉर द बेस्ट प्राइस बेस्ट डील एंड बेस्ट gifts 905-805-3000 Argentia Road Mississauga Dream Home Appliances
5: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ

0: ਐਂਡ ਹੋਮ ਫਰ ਐਜ ਜਿਹੜਾ ਗੈਂਡ ਫਰਨੀਚਰ ਦਾ ਲਾਉਣਾ ਬੱਲੀਏ
1: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich pani. So ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho. Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

ਉਡਾਣ ਰੇਡੀਓ ਉਡਾਣ ਪ੍ਰਭ ਸੰਧੂ ਦੇ ਨਾਲ ਆਪਣਾ ਬਿਜ਼ਨਸ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਉਣ ਲਈ ਕਾਲ 437-870-0001।

ਸਤਿ ਸ਼੍ਰੀ ਅਕਾਲ ਜੀ, ਰੇਡੀਓ ਉਡਾਨ ਸੁਣ ਰਹੇ ਸਾਰੇ ਹੀ ਪਿਆਰੇ ਪਿਆਰੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ। ਅੱਜ ਦੀ ਇੱਕ ਖੂਬਸੂਰਤ ਸ਼ਾਮ ਲੈ ਕੇ ਫਿਰ ਤੁਹਾਡੇ ਰੂਬਰੂ ਪੇਸ਼ ਹੋਏ ਹਾਂ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਗੁਮਨਾਮ, ਅਤੇ ਸਟੂਡੀਓ ਦਾ ਨੰਬਰ ਹੈ ਜੀ 9056733337, ਜਿਹਦੇ 'ਤੇ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਵੀ ਕਰਨੀਆਂ ਨੇ, ਅੱਜ ਬਹੁਤ ਸਾਰੇ ਤੁਹਾਨੂੰ ਸੁਨੇਹੇ ਵੀ ਦੇਣੇ ਨੇ, ਅੱਜ ਜੋ ਆਪਣੇ ਦਿਲ 'ਚ ਬਹੁਤ ਸਾਰੀਆਂ ਗੱਲਾਂ ਨੇ ਅੱਜ ਉਹ ਵੀ ਕਰਦੇ ਹਾਂ। ਤਾਂ ਸਟੂਡੀਓ ਦਾ ਨੰਬਰ ਹੈ ਜੀ 9056733337।

ਸੋ ਰੇਡੀਓ ਡਾਂਸ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਵੈਲਕਮ ਫਿਰ ਦੁਬਾਰਾ ਤੋਂ। ਅਤੇ ਅੱਜ ਦੀ ਸ਼ਾਮ ਜਿਹੜੀ ਆ ਬਹੁਤ ਹੀ ਖੂਬਸੂਰਤ ਸ਼ਾਮ ਆ, ਇੱਕ ਨਿੱਘੀ ਕਹਿ ਦਈਏ ਜਿਹਨੂੰ ਨਿੱਘੀ ਧੁੱਪ ਜਿਹਾ ਆਨੰਦ ਆ ਰਿਹਾ ਅੱਜ ਸਟੂਡੀਓ ਦੇ ਵਿੱਚ ਆਪਣਾ ਸਾਥ ਬਣਾ।

ਅਤੇ ਉਹਦਾ ਵੀ ਪਤਾ ਨਹੀਂ ਲੱਗਦਾ ਕਦੋਂ ਲੰਘ ਜਾਂਦੀ ਹੈ। ਫਿਰ ਆਉਂਦਾ ਬੁਢਾਪਾ, ਬੁਢਾਪੇ ਦੇ ਵਿੱਚ ਕਿੰਨੀਆਂ ਫਿਕਰਾਂ ਸੋਚਾਂ ਜਾਂ ਕਿਸੇ 'ਤੇ ਡਿਪੈਂਡ ਹੋਣਾ ਵੀ ਪੈ ਜਾਂਦਾ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਵੀ ਸਟੇਜ ਦੀ ਲਾਈਫ 'ਚ ਤੁਸੀਂ ਹੋ ਉਹਨੂੰ ਆਨੰਦ ਮਾਣੋ, ਜ਼ਿੰਦਗੀ ਦਾ ਜ਼ਿੰਦਗੀ ਇੰਜੋਏ ਕਰੋ। ਤਾਂ ਆ ਜਾਓ ਅੱਜ ਦੀ ਜਿਹੜੀ ਸ਼ੋਅ ਦੀ ਸ਼ੁਰੂਆਤ ਆ ਮਿੱਠੇ ਮਿੱਠੇ ਗੀਤਾਂ ਨਾਲ, ਆਪਾਂ ਗੀਤ ਵੀ ਸੁਣਨੇ ਆ, ਇੰਜੋਏ ਕਰਨਾ ਵਾ, ਬਹੁਤ ਸਾਰੇ ਸੁਨੇਹੇ ਵੀ ਤੁਹਾਨੂੰ ਦੇਣੇ ਨੇ। ਤਾਂ ਸਟੂਡੀਓ ਦਾ ਨੰਬਰ ਹੈ 9056733337। ਆ ਜਾਓ ਆਪਾਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਅਤੇ ਅੱਜ ਦੀ ਖੂਬਸੂਰਤ ਸ਼ਾਮ ਨੂੰ ਹੋਰ ਜ਼ਿਆਦਾ ਨਿਖਾਰਦੇ ਹਾਂ।

ਬਚਪਨ ਹੋਵੇ, ਜਵਾਨੀ ਹੋਵੇ, ਭਾਵੇਂ ਬੁਢਾਪਾ ਹੋਵੇ, ਬੰਦੇ ਦੇ ਜਿਹੜੇ ਸੁਪਨੇ ਆ ਨਾ ਉਹ ਕਦੇ ਖਤਮ ਨਹੀਂ ਹੁੰਦੇ। ਹੁਣ ਵੀ ਇੱਥੇ ਬਹੁਤ ਸਾਰੇ ਇੱਦਾਂ ਦੇ ਸਰੋਤੇ ਹੋਣੇ ਆ ਜਿਨ੍ਹਾਂ ਦੇ ਕਿੰਨੇ ਹੀ ਸੁਪਨੇ ਹੋਣੇ, ਕਿਸੇ ਦੀ PR ਸੁਪਨਾ ਹੋਣੀ ਆ, ਕਿਸੇ ਦੀ ਇੱਕ ਵੈਲ ਸੈਟਲ ਲਾਈਫ ਸੁਪਨਾ ਹੋਣੀ ਆ, ਅਤੇ ਉਹਨਾਂ ਵਿੱਚੋਂ ਇੱਕ ਸੁਪਨਾ ਹੁੰਦਾ ਆਪਣਾ ਘਰ ਲੈਣ ਦਾ। ਅਤੇ ਘਰ ਲੈਣ ਲਈ ਸਭ ਤੋਂ ਜ਼ਿਆਦਾ ਜ਼ਰੂਰਤ ਆ ਮੌਰਗੇਜ ਦੇ ਬਾਬਤ ਇਨਫੋਰਮੇਸ਼ਨ ਦੀ। ਅਤੇ ਮੈਂ ਇਹੀ ਕਹੂੰਗਾ, ਜੇ ਤੁਸੀਂ ਆਪਣਾ ਕੋਈ ਨਵਾਂ ਘਰ ਲੈਣਾ ਚਾਹੁੰਦੇ ਹੋ, ਫਸਟ ਟਾਈਮ ਹੋਮ ਬਾਇਰੋਂ, ਮੌਰਗੇਜ ਰਿਨਿਊ ਕਰਾਉਣੀ ਹੋਵੇ, ਰੀਫਾਈਨੈਂਸ ਕਰਾਉਣੀ ਹੋਵੇ, ਤਾਂ ਇੱਕੋ ਇੱਕ ਨਾਮ, ਬਹੁਤਾ ਕਿਤੇ ਭਟਕਣ ਦੀ ਲੋੜ ਨਹੀਂ, ਗੂਗਲ ਦੇ ਉੱਤੇ ਸਰਚ ਕਰੋ ਰਸ਼ਮੀਤ ਕੌਰ ਜੀ, ਜੋ ਕਿ ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੌਰਗੇਜ ਦੇ, ਅਤੇ ਸਾਡੇ ਨਾਲ ਲਾਈਨ 'ਤੇ ਵੀ ਜੁੜੇ ਹੋਏ ਨੇ। ਅਤੇ ਉਹਨਾਂ ਨੂੰ ਜ਼ਰੂਰ ਇੱਕ ਵਾਰ ਇੱਕ ਕੌਲ ਮਿਲਾ ਕੇ ਇੱਕ ਸਲਾਹ ਜ਼ਰੂਰ ਲਿਓ, ਇੱਕ ਮਸ਼ਵਰਾ ਜ਼ਰੂਰ ਲਿਓ। ਤਾਂ ਹੁਣ ਮੈਂ ਬਹੁਤਾ ਸਮਾਂ ਨਹੀਂ ਲੈਂਦਾ, ਆਪਾਂ ਰਸ਼ਮੀਤ ਕੌਰ ਜੀ ਨੂੰ ਤੁਹਾਡੇ ਰੂਬਰੂ ਕਰਦੇ ਹਾਂ।

ਮਾਫ ਕਰਨਾ ਰਸ਼ਮੀਤ ਕੌਰ ਜੀ, ਤੁਹਾਡੀ ਲਾਈਨ ਕੱਟ ਗਈ, ਦੁਬਾਰਾ ਇੱਕ ਵਾਰ ਲਾ ਲਿਓ ਜੀ। ਸਾਡੀਆਂ ਲਾਈਨਾਂ ਦੇ ਵਿੱਚ ਅੱਜ ਪ੍ਰੋਬਲਮ ਆ ਰਹੀ ਹੈ ਕਾਫੀ। ਚਲੋ ਕੋਈ ਗੱਲ ਨਹੀਂ, ਰਸ਼ਮੀਤ ਕੌਰ ਜੀ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ, ਤਾਂ ਕੋਈ ਗੱਲ ਨਹੀਂ, ਮੈਂ ਤੁਹਾਨੂੰ ਰਸ਼ਮੀਤ ਕੌਰ ਜੀ ਦਾ ਨੰਬਰ ਦੇ ਸਕਦਾ, ਤੁਸੀਂ ਉਹਨਾਂ ਨਾਲ ਸਿੱਧਾ ਵੀ ਕੰਟੈਕਟ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 6475394499, 6475394499। ਤਾਂ ਜੇ ਤੁਹਾਡਾ ਵੀ ਸੁਪਨਾ ਹੈ ਘਰ ਦਾ, ਤਾਂ ਅੱਜ ਹੀ ਸੰਪਰਕ ਕਰੋ ਪ੍ਰਿੰਸੀਪਲ ਬ੍ਰੋਕਰ ਅਕਾਲ ਮੋਰਗੇਜ ਰਸ਼ਮੀਤ ਕੌਰ ਜੀ ਨਾਲ।

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: Josh Meathcon at
1: 6 4 7 5 3 9 4 4 9 9
2: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अप्लायंसेस लब रहे सी रेफ्रिजरेटर डिशवॉशर्स स्टोव टीवी बिल्ट इन अप्लायंसेस तुसी ड्रीम होम अप्लायंसेस नू याद रखो 905-805-3000 ड्रीम होम अप्लायंसेस 905-805-3000 विजिट ड्रीम होम अप्लायंसेस फॉर द बेस्ट प्राइस बेस्ट डील एंड बेस्ट Gifts 905-805-3000 2915 Argentia Road Mississauga Dream Home Appliances
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ

0: ਸੋ ਜੀ, ਸਾਡੀ ਕਾਲ ਫਿਰ ਦੁਬਾਰਾ ਤੋਂ ਜੁੜ ਚੁੱਕੀ ਹੈ ਰਸ਼ਮੀਤ ਕੌਰ ਜੀ ਦੇ ਨਾਲ, ਅਤੇ ਹੁਣ ਤੁਹਾਨੂੰ ਉਹਨਾਂ ਦਾ ਮੈਸੇਜ ਦਿੰਦੇ ਹਾਂ ਜੀ। ਰਸ਼ਮੀਤ ਕੌਰ ਜੀ,
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ
1: ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477449499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਕਿ ਬੈਂਕ ਨੂੰ ਸਿਕਿਓਰਿਟੀ ਮਿਲ ਗਈ ਹੈਗੀ ਹੈ ਘਰ ਦੀ, ਸੋ ਘਰ ਦੇ ਅਗੇਂਸਟ ਜਿਹੜੀ ਲਾਈਨ ਆਫ ਕ੍ਰੈਡਿਟ ਹੈਗੀ ਉਹ ਬਣ ਸਕਦੀ ਹੈ, ਉਹਨੂੰ ਅਸੀਂ ਹੀਲੋਕ ਵੀ ਕਹਿ ਦਿੰਦੇ ਹਾਂ, ਮਤਲਬ ਕਿ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ। ਹੁੰਦਾ ਕੀ ਹੈ ਕਿ ਘਰ ਵਿੱਚ ਅਗਰ ਐਕੁਇਟੀ ਹੈਗੀ ਹੈ, ਅਸੀਂ ਇੱਕ ਫੈਸਿਲਿਟੀ ਬਣਾ ਲਈ, ਇੱਕ ਲਾਈਨ ਬਣਾ ਲਈ ਕਿ ਜਦੋਂ ਮੈਨੂੰ ਪੈਸੇ ਦੀ ਲੋੜ ਪਏ, ਫੋਰ ਐਗਜ਼ਾਮਪਲ 2 ਲੱਖ ਦੀ ਮੇਰੀ ਲਿਮਿਟ ਅਪਰੂਵ ਹੋ ਗਈ, ਉਹ 2 ਲੱਖ ਚੋਂ ਮੈਂ ਜਿੰਨਾ ਵੀ ਖਰਚਣਾ ਚਾਹੁੰਦੀ ਹਾਂ ਉਨਾ ਖਰਚ ਸਕਦੀ ਹਾਂ, ਜਿੰਨਾ ਯੂਜ਼ ਕਰਾਂਗੀ ਉਨੇ ਤੇ ਕਿਸ਼ਤ ਬਣੇਗੀ। ਜਿਹੜੀ ਕਿਸ਼ਤ ਹੈਗੀ ਹੈ ਤੁਸੀਂ ਇੰਟਰਸਟ ਓਨਲੀ ਪੇਮੈਂਟ ਕਰ ਸਕਦੇ ਹੋ, ਮਤਲਬ ਕਿ ਸਿਰਫ ਵਿਆਜ ਦੇ ਸਕਦੇ ਹੈਗੇ ਹੋ, ਜਾਂ ਜਿੰਨਾ ਐਕਸਟਰਾ ਪਾਓਗੇ ਉਹ ਪ੍ਰਿੰਸੀਪਲ ਵੱਲ ਜਾਏਗਾ। ਸੋ ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਸੈਲਫ ਇੰਪਲੋਇਡ ਹੈਗੇ ਨੇ, ਕਿਉਂਕਿ ਬਹੁਤ ਵਾਰੀ ਵੇਖਿਆ ਜਾਂਦਾ ਕਿ ਕਲਾਇੰਟ ਦੇ ਘਰ ਐਕੁਇਟੀ ਬਣ ਗਈ ਹੁੰਦੀ ਹੈ, ਬਟ ਜਦੋਂ ਆਪਣੇ ਮੇਜਰ ਬੈਂਕਾਂ ਕੋਲ ਜਾਂਦੇ ਨੇ, ਬੈਂਕ ਉਹਨਾਂ ਨੂੰ ਲਾਈਨ ਬਣਾ ਕੇ ਨਹੀਂ ਦਿੰਦਾ, ਕਿਉਂਕਿ ਇਨਕਮ ਜਿਹੜੀ ਹੈਗੀ ਹੈ ਉਹ ਨੋਟਿਸ ਆਫ ਅਸੈਸਮੈਂਟ ਹੀ ਦੇਖਦੇ ਨੇ। ਬਟ ਇੱਥੇ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈ ਜਿਸ ਵਿੱਚ ਤੁਸੀਂ ਆਪਣੀ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ, ਬਿਜ਼ਨਸ ਇਨਕਮ ਮਤਲਬ ਜੋ ਸਾਡੇ ਅਕਾਊਂਟ ਵਿੱਚ ਡਿਪੋਜ਼ਿਟ ਹੋ ਰਿਹਾ ਉਸ ਇਨਕਮ ਦੇ ਹਿਸਾਬ ਦੇ ਨਾਲ ਅਸੀਂ ਲਾਈਨ ਆਫ ਕ੍ਰੈਡਿਟ ਵਾਸਤੇ ਕੁਆਲੀਫਾਈ ਕਰ ਸਕਦੇ ਹੈਗੇ ਹਾਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਰਸ਼ਮੀਤ ਜੀ ਸੋਰੀ, ਮਾਫ ਕਰਨਾ ਸਾ, ਕੋਈ ਕਿਸੇ ਵੀ ਲਿਸਨਰ ਦੇ ਕੋਈ ਵੀ ਇਨਕੁਆਇਰੀ ਲੈਣੀ ਹੋਵੇ ਮੋਰਗੇਜ ਪ੍ਰਤੀ, ਫਸਟ ਟਾਈਮ ਹੋਮ ਬਾਇਰ ਹੋ, ਆਪਣੀ ਜਿਹੜੀ ਮੋਰਗੇਜ ਆ ਉਹ ਰਿਨਿਊ ਕਰਾਉਣਾ ਚਾਹੁੰਦੇ ਹੋ ਜਾਂ ਰੀਫਰੈਂਸ ਕਰਾਉਣਾ ਚਾਹੁੰਦੇ ਹੋ, ਤਾਂ ਸੰਪਰਕ ਕਰੋ ਰਸ਼ਮੀਤ ਕੌਰ ਜੀ ਨੂੰ, ਜੋ ਕਿ ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੋਰਗੇਜ ਦੇ। ਇਹਨਾਂ ਦਾ ਨੰਬਰ ਮੈਂ ਵੀ ਤੁਹਾਨੂੰ ਇੱਕ ਵਾਰ ਦੇ ਦਿੰਦਾ, 6475394499 647 549 4949 ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਸੁਨੇਹਾ ਦਿੰਦੇ ਹਾਂ। ਆਪਾਂ ਅਕਸਰ ਜਦੋਂ ਕਿਸੇ ਇਵੈਂਟ 'ਤੇ ਜਾਂਦੇ ਹਾਂ ਜਾਂ ਕਿਸੇ ਪਾਰਟੀ 'ਚ ਜਾਂਦੇ ਹਾਂ, ਤਾਂ ਕਦੇ ਤੁਹਾਨੂੰ ਇਸਦਾ ਹੋਇਆ ਕਿ ਕਿਸੇ ਨੇ ਤੁਹਾਨੂੰ ਕੰਪਲੀਮੈਂਟ ਦਿੱਤਾ ਹੋਵੇ ਵੀ ਯਾਰ ਕਿਹੜਾ ਪਰਫਿਊਮ ਲਾਇਆ, ਅਤੇ ਜਾਂ ਤੁਸੀਂ ਕਿਸੇ ਨੂੰ ਪੁੱਛਿਆ ਹੋਵੇ ਕਿਹੜਾ ਪਰਫਿਊਮ ਲਾਇਆ, ਕਿਉਂਕਿ ਬੰਦੇ ਦੀ ਪਛਾਣ ਉਹਦੀ ਸ਼ਕਲ ਅਤੇ ਉਹਦਾ ਸਟਾਈਲ ਤਾਂ ਹੁੰਦਾ ਹੀ ਹੁੰਦਾ, ਨਾਲ ਨਾਲ ਉਹਦੇ 'ਚੋਂ ਆਉਣ ਵਾਲੀ ਉਹ ਖੂਬਸੂਰਤ ਮਹਿਕ ਵੀ ਹੁੰਦੀ ਆ। ਤਾਂ ਜੇ ਤੁਸੀਂ ਵੀ ਇੱਦਾਂ ਦੇ ਕੰਪਲੀਮੈਂਟਸ ਚਾਹੁੰਦੇ ਹੋ ਜਾਂ ਮਹਿੰਗੇ ਪਰਫਿਊਮ ਜਿਹੜੇ ਤੁਹਾਨੂੰ ਮਾਰਕੀਟ ਦੇ ਵਿੱਚ ਘੱਟੋ ਘੱਟ 450 ਤੋਂ ਲੈ ਕੇ 800 ਦੇ ਪ੍ਰਾਈਸ ਦੇ ਵਿੱਚ ਮਿਲਦੇ ਨੇ ਜਾਂ ਉਸ ਤੋਂ ਵੀ ਮਹਿੰਗੇ ਮਿਲਦੇ ਨੇ, ਉਹ ਤੁਸੀਂ ਸਿਰਫ $50 ਦੇ ਵਿੱਚ ਰੋਇਲ ਪਰਫਿਊਮ 'ਤੇ ਜਾ ਕੇ ਆਪ ਤਿਆਰ ਕਰਵਾ ਸਕਦੇ ਹੋ। ਇਹਨਾਂ ਦੇ ਪਰਫਿਊਮ ਇੰਨੀ ਵਰਾਇਟੀ ਹੈ ਇਹਨਾਂ ਕੋਲ ਕਿ ਤੁਸੀਂ ਥੱਕ ਜਾਓਗੇ ਪਰ ਵਰਾਇਟੀ ਨਹੀਂ ਮੁੱਕਣੀ। ਤਾਂ ਅੱਜ ਹੀ ਵਿਜ਼ਿਟ ਕਰੋ ਰੋਇਲ ਪਰਫਿਊਮ ਦੇ ਸਟੋਰ 'ਤੇ ਅਤੇ ਆਪਣਾ ਮਨਪਸੰਦ ਪਰਫਿਊਮ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ, ਮਹਿੰਗਾ ਹੋਵੇ ਸਸਤਾ ਹੋਵੇ, ਉੱਥੇ ਜਾ ਕੇ ਤਿਆਰ ਕਰਵਾਓ ਜੀ। ਤਾਂ ਆ ਜਾਓ ਆਪਾਂ ਇੱਕ ਸੁਣਦੇ ਹਾਂ ਬਹੁਤ ਖੂਬਸੂਰਤ ਗੀਤ ਜਿਹੜਾ ਅੱਜ ਮੇਰੀ ਗੱਡੀ ਦੇ ਵਿੱਚ ਵੱਜ ਰਿਹਾ ਸੀ, ਤਾਂ ਮੈਨੂੰ ਕਾਫੀ ਪਿਆਰਾ ਲੱਗਾ, ਬਹੁਤ ਹੀ ਨਵਾਂ ਜਿਹਾ ਕੰਸੈਪਟ ਆ। ਤਾਂ ਆ ਜਾਓ ਇੱਕ ਸੁਣਦੇ ਹਾਂ ਬਹੁਤ ਖੂਬਸੂਰਤ ਜਿਹਾ ਗੀਤ।

ਮੇਰੇ ਦਿਲ ਦਾ ਰਾਜਾ ਅਤੇ ਤੂੰ ਮੇਰੇ ਦਿਲ ਦੀ ਰਾਣੀ, ਬਹੁਤ ਹੀ ਖੂਬਸੂਰਤ ਅਤੇ ਪਿਆਰਾ ਗੀਤ ਨਿਰਮਲ ਸਿੱਧੂ ਜੀ ਹੋਣਾ ਦਾ, ਬਹੁਤ ਹੀ ਕਹਿ ਦਈਏ ਜੀ ਨੂੰ ਪਿਆਰ ਮੁਹੱਬਤ ਵਾਲਾ। ਤਾਂ ਇਹਦੇ ਨਾਲ ਹੀ ਤੁਹਾਨੂੰ ਇੱਕ ਸੁਨੇਹਾ ਵੀ ਦੇ ਦਈਏ, ਸਾਡੇ ਫੈਸ਼ਨ ਆਈ ਕਿਊ ਆਪਣੇ ਪੰਜਾਬੀ ਭਾਈਚਾਰੇ ਦਾ ਆਪਣਾ ਕਲੋਥਿੰਗ ਸਟੋਰ, ਇਹ ਜੀ ਕੱਲ੍ਹ ਮੈਂ ਇਹਨਾਂ ਦੇ ਸਟੋਰ 'ਤੇ ਵਿਜ਼ਿਟ ਕੀਤਾ ਸੀ ਅਤੇ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਰੇਡੀਓ ਉਡਾਨ ਤੋਂ ਹਾਂ, ਅਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਐਮੀ ਵਿਰਕ ਦੀਆਂ ਸ਼ੋਅ ਦੇ ਉੱਤੇ ਆ ਰਹੇ ਹੋ। ਮੈਂ ਕਿਹਾ ਹਾਂਜੀ ਆ ਰਹੇ ਹਾਂ, ਅਤੇ ਮੈਨੂੰ ਕਹਿੰਦੇ ਕਿ ਟਿਕਟਾਂ ਵਗੈਰਾ, ਮੈਂ ਕਿਹਾ ਵੀ ਹਾਂਜੀ ਜ਼ਰੂਰ ਟਿਕਟਾਂ ਲਈਆਂ ਹੋਈਆਂ ਨੇ ਸਾਡੀਆਂ, ਪਰ ਇਹ ਕਹਿੰਦੇ ਕਿ ਜਿੰਨੇ ਵੀ ਤੁਹਾਡੇ ਲਿਸਨਰ ਨੇ ਰੇਡੀਓ ਉਡਾਨ ਦੇ, ਜਿੰਨੇ ਵੀ ਲਿਸਨਰ ਸਾਨੂੰ ਸੁਣਦੇ ਨੇ ਜਾਂ ਸੁਣ ਰਹੇ ਨੇ, ਫੈਸ਼ਨ ਆਈ ਕਿ ਤੁਹਾਡੇ ਲਈ ਡੀਲ ਲੈ ਕੇ ਆਏ। ਇਹ ਕਹਿੰਦੇ ਨੇ ਜੀ ਕੋਈ ਵੀ ਇਹਨਾਂ ਦੇ ਸਟੋਰ 'ਤੇ $500 ਦੀ ਸ਼ੋਪਿੰਗ ਕਰਦਾ ਤਾਂ ਉਹਨਾਂ ਨੂੰ 5 ਟਿਕਟਾਂ ਜਿਹੜੀਆਂ ਐਮੀ ਵਿਰਕ ਦੇ ਸ਼ੋਅ ਦੀਆਂ ਨੇ ਉਹ ਬਿਲਕੁਲ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ। ਅਤੇ ਜ਼ਰੂਰ ਵਿਜ਼ਿਟ ਕਰੋ ਫੈਸ਼ਨ ਆਈ ਕਿਊ 'ਤੇ, ਇਹਨਾਂ ਦੀਆਂ ਕਿੰਨੀਆਂ ਹੀ ਲੋਕੇਸ਼ਨਾਂ ਨੇ ਬਰੈਂਪਟਨ ਦੇ ਵਿੱਚ, ਜਿਹੜੀ ਵੀ ਤੁਹਾਡੇ ਨੇੜੇ ਹੋਵੇ ਤਾਂ ਅੱਜ ਹੀ ਗੱਡੀ ਮੋੜੋ ਫੈਸ਼ਨ ਆਈ ਕਿਊ ਵੱਲ। ਅਤੇ ਇੱਕ ਚੀਜ਼ ਹੋਰ, ਫੈਸ਼ਨ ਆਈ ਕਿਊ 'ਤੇ ਵਰਾਇਟੀ, ਇੰਨੀ ਵਰਾਇਟੀ, ਤੁਸੀਂ ਲਹਿੰਗਾ, ਸ਼ਰਾਰੇ, ਗਰਾਰੇ, ਕੁੜਤਾ ਪਜਾਮਾ ਲੈਣਾ ਹੋਵੇ, ਕੋਈ ਪਰਫਿਊਮ ਲੈਣਾ ਹੋਵੇ, ਜੁੱਤੀ ਲੈਣੀ ਹੋਵੇ ਤਾਂ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ, ਫੈਸ਼ਨ ਆਈ ਕਿਊ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਇਹਨਾਂ ਦਾ ਮੈਂ ਨੰਬਰ ਵੀ ਤੁਹਾਨੂੰ ਦੇ ਦਿੰਦਾ, 905-453-2225, 905-453-2225। ਅਤੇ ਅੱਜ ਦੀ ਇਸ ਖੂਬਸੂਰਤ ਸ਼ਾਮ ਦੇ 9:56 ਹੋ ਚੁੱਕੇ ਨੇ ਅਤੇ ਡਿਨਰ ਦਾ ਟਾਈਮ ਹੋ ਗਿਆ। ਜੇ ਤੁਸੀਂ ਵੀ ਡਿਨਰ ਕਰਨਾ ਚਾਹੁੰਦੇ ਹੋ, ਕੁਛ ਚਟਪਟਾ ਜਿਹਾ ਖਾਣਾ ਚਾਹੁੰਦੇ ਹੋ ਜਾਂ ਕੁਛ ਸਵਾਦਲਾ ਪੀਜ਼ਾ ਵਗੈਰਾ ਖਾਣਾ ਚਾਹੁੰਦੇ ਹੋ, ਇਹਨਾਂ ਕੋਲ ਚਾਪਾਂ, ਪੀਜ਼ਾ, ਪੀਜ਼ੇ ਦੇ ਉੱਤੇ ਟੋਪਿੰਗਾਂ ਅਤੇ ਟੋਪਿੰਗਾਂ ਦੇ ਉੱਤੇ ਡੀਲਾਂ, ਇੰਨੀਆਂ ਡੀਲਾਂ ਕਿ ਮੈਨੂੰ ਨਹੀਂ ਲੱਗਦਾ ਵੀ ਬਰੈਂਪਟਨ ਦੇ ਵਿੱਚ ਕੋਈ ਪੀਜ਼ਾ ਸਟੋਰ ਇੰਨੀਆਂ ਡੀਲਾਂ ਦਿੰਦਾ ਹੋਊਗਾ। ਤਾਂ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਪੀਜ਼ਾ ਟੂ ਗੋ ਦਾ ਸੁਨੇਹਾ, ਪੀਜ਼ਾ ਟੂ ਗੋ, ਐਡੇ ਸਵਾਦ ਪੀਜ਼ੇ, ਐਡੀਆਂ ਸਵਾਦ ਇਹਨਾਂ ਦੀਆਂ ਚਾਪਾਂ, ਫੁੱਲ ਮੈਨਿਊ ਹੀ ਐਡਾ ਸਵਾਦ, ਉੱਤੋਂ ਡੀਲਾਂ। ਤਾਂ ਅੱਜ ਹੀ ਸੰਪਰਕ ਕਰੋ ਪੀਜ਼ਾ ਟੂ ਗੋ, 905-555-1010, ਜਾਂ ਤੁਸੀਂ ਇਹਨਾਂ ਦੀ ਕਿਸੇ ਵੀ ਲੋਕੇਸ਼ਨ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਅਤੇ ਜ਼ਰੂਰ ਵਿਜ਼ਿਟ ਕਰੋ ਅਤੇ ਖਾਓ ਸਵਾਦਲਾ ਪੀਜ਼ਾ ਅਤੇ ਇੰਜੋਏ ਕਰੋ। ਤਾਂ ਇੱਕ ਹੋਰ ਪਿੱਠਾ ਜਿਹਾ ਗੀਤ ਸੁਣਦੇ ਹਾਂ,

ਇਸੇ ਦੇ ਨਾਲ ਤੁਹਾਨੂੰ ਜਾਂਦੇ ਜਾਂਦੇ ਇੱਕ ਹੋਰ ਸੁਨੇਹਾ ਦੇ ਦਈਏ, ਜੇ ਤੁਸੀਂ ਵੀ ਕੈਨੇਡਾ ਦੇ ਕਲੋਰੀਨ ਵਾਲੇ ਪਾਣੀ ਕਰਕੇ ਤੁਹਾਡੇ ਵਾਲਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਕਿ ਵਾਲਾਂ ਦਾ ਝੜਨਾ, ਵਾਲ ਚਿੱਟੇ ਹੋਣੇ, ਡੈਂਡਰਫ ਵਰਗੀਆਂ ਪ੍ਰੋਬਲਮਸ ਹੁੰਦੀਆਂ ਨੇ, ਤਾਂ ਜ਼ਰੂਰ ਯਾਦ ਰੱਖਿਓ ਜ਼ਫਰ ਮਲਿਕ ਦਾ ਫਰੈਸ਼ ਹੇਅਰ ਟੋਨਿਕ। ਇਹ ਜੀ ਵਾਲਾਂ ਨਾਲ ਕੋਈ ਵੀ ਸਮੱਸਿਆ ਹੋਵੇ, ਵਾਲ ਝੜਦੇ ਹੋਣ, ਗੰਜਾਪਨ ਆਉਂਦਾ ਹੋਵੇ, ਜਾਂ ਫਿਰ ਡੈਂਡਰਫ ਦੀ ਕੋਈ ਵੀ ਪ੍ਰੋਬਲਮ ਹੋਵੇ, ਕਿਸੇ ਵੀ ਤਰ੍ਹਾਂ ਦੀ ਵਾਲਾਂ ਦੀ ਸਮੱਸਿਆ ਹੋਵੇ, ਤਾਂ ਸੰਪਰਕ ਕਰੋ ਜ਼ਫਰ ਮਲਿਕ ਉਹਨਾਂ ਨੂੰ, ਫਰੈਸ਼ ਹੇਅਰ ਟੋਨਿਕ। ਇਹਨਾਂ ਦਾ ਨੰਬਰ ਹੈ ਜੀ 6475213111, 647-521-3111।

ਸੋ ਇਸੇ ਦੇ ਨਾਲ ਸਮਾਂ ਹੋ ਗਿਆ ਜੀ ਅਲਵਿਦਾ ਕਹਿਣ ਦਾ। ਇਸੇ ਤਰ੍ਹਾਂ ਹੀ ਖੁਸ਼ ਰਹੋ, ਆਬਾਦ ਰਹੋ, ਜਿਉਂਦੇ ਵੱਸਦੇ ਰਹੋ, ਆਪਣੀਆਂ ਜਵਾਨੀਆਂ ਮਾਣੋ, ਆਪਣੀ ਜ਼ਿੰਦਗੀ ਇੰਜੋਏ ਕਰੋ ਅਤੇ ਸੁਣਦੇ ਰਹੋ ਰੇਡੀਓ ਉਡਾਨ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤ

0: ਲੇਖਾਂ ਵਿੱਚ ਵਿਛੋੜੇ ਰਹਿ ਗਏ, ਅਥਰੂ ਰੋ ਰੋ ਥੋੜੇ ਰਹਿ ਗਏ। ਲੇਖਾਂ ਵਿੱਚ ਵਿਛੋੜੇ ਰਹਿ ਗਏ, ਅਥਰੂ ਰੋ ਰੋ ਥੋੜੇ ਰਹਿ ਗਏ। ਇੱਕ ਨਾ ਮੰਨੀ ਉਸਨੇ ਮੇਰੀ, ਹੱਥ ਵੀ ਮੇਰੇ ਜੋੜੇ ਰਹਿ ਗਏ। ਲੇਖਾਂ ਵਿੱਚ ਵਿਛੋੜੇ ਰਹਿ ਗਏ, ਅਥਰੂ ਰੋ ਰੋ ਥੋੜੇ ਰਹਿ ਗਏ। ਇੱਕ ਨਾ ਮੰਨੀ ਉਸਨੇ ਮੇਰੀ, ਹੱਥ ਵੀ ਮੇਰੇ ਜੋੜੇ ਰਹਿ ਗਏ। ਈਦ ਦੀ ਫਜ਼ਰੇ ਆਇਆ ਨਹੀਂ ਉਹ, ਹਾਰ ਫੁੱਲਾਂ ਦੇ ਜੋੜੇ ਰਹਿ ਗਏ। ਹੁਣ ਤੇ ਜ਼ਾਲਮਾ ਵਾਪਸ ਆ ਜਾ, ਦਿਨ ਜ਼ਿੰਦਗੀ ਦੇ ਥੋੜੇ ਰਹਿ ਗਏ, ਦਿਨ ਜ਼ਿੰਦਗੀ ਦੇ ਥੋੜੇ ਰਹਿ ਗਏ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜਿੱਥੇ ਸਾਡੇ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਬਹੁਤ ਮਨੋਰੰਜਨ ਕਰਦੇ ਨੇ। ਸਵੇਰੇ 4 ਵਜੇ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੁੰਦਾ ਹੈ ਤੇ ਇਸ ਦੀ ਜਿਹੜੀ ਸਮਾਪਤੀ ਹੈ ਉਹ ਸਾਡੇ ਪ੍ਰੋਗਰਾਮ ਦੇ ਨਾਲ ਹੁੰਦੀ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਦੀ ਜਿਹੜੀ ਸਮਾਪਤੀ ਹੈ, ਇੱਕ ਦਿਨ ਦੀ ਜਿਹੜੀ ਸਾਰੀ ਜਿਹੜੀ 5:30 AM ਦੀ ਜਿਹੜੀ ਲਾਈਨ ਲੱਗੀ ਹੁੰਦੀ ਹੈ ਪ੍ਰੋਗਰਾਮਾਂ ਦੀ, ਸਮਾਪਤੀ ਅਸੀਂ ਕਰਦੇ 10 ਵਜੇ ਤੋਂ ਲੈ ਕੇ 11 ਵਜੇ ਤੱਕ। ਅਤੇ ਨੈਚੁਰਲ ਹੈ ਕਿ ਪ੍ਰੋਗਰਾਮ ਦਾ ਜਦੋਂ ਆਗਾਜ਼ ਬਹੁਤ ਅੱਛਾ ਹੁੰਦਾ ਹੈ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਉਸਦਾ ਅੰਜਾਮ, ਉਸਦਾ ਆਖਰੀ ਜਿਹੜਾ ਪ੍ਰੋਗਰਾਮ, ਉਸਨੂੰ ਵੀ ਜਿੰਨੀ ਕੋਸ਼ਿਸ਼ ਅਸੀਂ ਕਰ ਸਕਦੇ ਉਸਨੂੰ ਖੂਬਸੂਰਤ ਬਣਾਇਆ ਜਾਵੇ, ਮਨੋਰੰਜਕ ਬਣਾਇਆ ਜਾਵੇ ਅਤੇ ਤੁਹਾਨੂੰ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਜਿਹੜੇ ਆਪਣੇ ਦੂਰ ਦੁਰਾਡੇ ਪੰਜਾਬ ਤੋਂ ਇੱਥੇ ਆ ਕੇ ਵਸੇ ਹੋਏ ਨੇ, ਉਹਨਾਂ ਨੂੰ ਉਸ ਪੰਜਾਬ ਦੀਆਂ ਯਾਦਾਂ ਤੋਂ ਥੋੜ੍ਹਾ ਬਹੁਤ ਸੁਰਜੀਤ ਕਰਵਾਈਆਂ ਜਾਣ, ਉਹ ਯਾਦਾਂ ਉਹਨਾਂ ਦੇ ਨਾਲ ਜੋੜਿਆ ਜਾਵੇ ਤਾਂ ਜੋ ਤੁਸੀਂ ਆਪਣੇ ਉਸ ਪੰਜਾਬ ਜੀ ਨੂੰ ਮਿਸ ਕਰਦੇ ਹੋ ਅਤੇ ਥੋੜ੍ਹਾ ਬਹੁਤ ਸਾਡੇ ਪ੍ਰੋਗਰਾਮ ਦੇ ਨਾਲ ਜੁੜ ਕੇ ਤੁਸੀਂ ਆਪਣੇ ਆਪ ਨੂੰ ਜ਼ਰੂਰ ਉੱਥੇ ਥੋੜ੍ਹੀ ਦੇਰ ਦੇ ਲਈ ਭਾਵੇਂ ਹੋਏ, ਲੇਕਿਨ ਉੱਥੇ ਆਪਣੇ ਆਪ ਨੂੰ ਜ਼ਰੂਰ ਹਾਜ਼ਰ ਮਹਿਸੂਸ ਕਰ ਸਕਦੇ ਹੋ। ਸੋ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਰੋਜ਼ ਸ਼ਾਮ ਨੂੰ ਪੜ੍ਹਦੇ ਹੋ ਜਦੋਂ ਇੰਡੀਆ ਦੇ ਵਿੱਚ ਸਵੇਰ ਹੁੰਦੀ ਹੈ। ਵਿਸ਼ਵ ਪੰਜਾਬੀ ਸਾਂਝ, ਇਸ ਦੀ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਪੜ੍ਹ ਸਕਦੇ ਹੋ। VPS24.CA 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ ਆਪਣੇ IPTV ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.HD ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਬਹੁਤ ਅੱਛੀਆਂ ਅੱਛੀਆਂ ਫਿਲਮਾਂ। ਅਸ਼ਕੇ ਅਮਰਿੰਦਰ ਗਿੱਲ ਦੀ ਪਿਕਚਰ ਹੁਣੇ ਚੱਲ ਰਹੀ ਸੀ, ਮੈਂ ਦੇਖ ਰਿਹਾ ਸੀ, ਹੁਣ ਸ਼ੁਰੂ ਉੱਥੇ ਹੋਈ ਹੈ ਦੁੱਲਾ ਭੱਟੀ। ਸੋ ਲਗਾਤਾਰ ਪੁਰਾਣੀਆਂ, ਨਵੀਆਂ, ਕਲਾਸਿਕ ਸਾਰੀਆਂ ਫਿਲਮਾਂ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਔਰ ਸਾਡੇ ਵਿਸ਼ਵ ਪੰਜਾਬੀ ਸਭਾ ਵੱਲੋਂ ਜੋ ਜੋ ਪ੍ਰੋਗਰਾਮ ਪੂਰੇ, ਜਿੱਥੇ ਜਿੱਥੇ ਵੀ ਸਾਡੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ, ਜਿਹੜੇ ਜਿਹੜੇ ਪ੍ਰੋਗਰਾਮ ਉੱਥੇ ਹੁੰਦੇ ਨੇ ਉਹਨਾਂ ਨੂੰ ਵੀ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਔਰ ਸਾਡਾ ਰੇਡੀਓ ਪ੍ਰੋਗਰਾਮ ਸਭ ਰੰਗ ਇਸ ਵੇਲੇ ਦਾ, ਜਿਹੜਾ ਅਗਰ ਦੋਸਤ, ਮਿੱਤਰ, ਭੈਣ ਭਰਾ ਕੋਈ ਸਾਡੇ ਨਾਲ ਜੁੜਨ ਤੋਂ ਰਹਿ ਗਿਆ ਕਿਸੇ ਪਰਿਵਾਰਕ ਰੁਝੇਵੇਂ ਦੇ ਕਾਰਨ, ਤਾਂ ਉਹ ਅਗਲੇ ਦਿਨ ਫਿਰ ਸ਼ਾਮ ਨੂੰ ਅਸੀਂ 6:30-7 ਵਜੇ ਦੇ ਕਰੀਬ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਦੇ ਉੱਪਰ। ਤੁਸੀਂ ਸੁਣ ਸਕਦੇ ਹੋ ਅਗਲੇ ਦਿਨ, ਬਾਈ ਚਾਂਸ ਜੇ ਇਸ ਵੇਲੇ ਨਹੀਂ ਤੁਸੀਂ ਸਾਡੇ ਨਾਲ ਜੁੜ ਸਕੇ। ਤੇ ਵਿਸ਼ਵ ਪੰਜਾਬੀ ਭਵਨ, ਜਿੱਥੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਗਤੀਵਿਧੀਆਂ ਅਕਸਰ ਹੀ ਕੋਈ ਨਾ ਕੋਈ ਆਯੋਜਿਤ ਹੁੰਦੀ ਰਹਿੰਦੀ ਹੈ। 2-3-4 ਅਕਤੂਬਰ ਦੀ ਤਾਂ ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਕਰਵਾਈ ਜਾ ਰਹੀ ਹੈ, ਲੇਕਿਨ ਉਸ ਤੋਂ ਪਹਿਲੇ ਇੱਕ 30 ਤਰੀਕ ਨੂੰ, ਐਤਵਾਰ ਨੂੰ ਬਹੁਤ ਖੂਬਸੂਰਤ ਪ੍ਰੋਗਰਾਮ ਉਲੀਕਿਆ ਸੀ। ਤੁਸੀਂ ਜਾਣਦੇ ਹੋਗੇ ਕਿ ਦੁਬਈ ਨੂੰ ਬਿਲੋਂਗ ਕਰਦੇ ਪੰਜਾਬ ਦੇ ਰਹਿਣ ਵਾਲੇ, ਰਹਿੰਦੇ ਦੁਬਈ ਨੇ ਲੇਕਿਨ ਪੰਜਾਬ ਨੂੰ ਉਹ ਬਿਲੋਂਗ ਕਰਦੇ ਨੇ, ਸੁਰਿੰਦਰਪਾਲ ਓਬਰਾਏ ਜੀ, SP ਓਬਰਾਏ ਜੀ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਂਦਾ। ਸਹੀ ਅਰਥਾਂ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਕੋਈ ਦੋਸਤ, ਮਿੱਤਰ, ਭੈਣ ਭਰਾ ਜਿਹੜਾ ਪੰਜਾਬ ਨੂੰ ਬਿਲੋਂਗ ਕਰਦਾ ਅਤੇ ਥੋੜ੍ਹੀ ਬਹੁਤ ਸਮਝ ਰੱਖਦਾ ਹੈ, ਥੋੜ੍ਹੀ ਬਹੁਤ ਸੋਝੀ ਰੱਖਦਾ ਹੈ ਕਿ ਕੀ ਕੁਝ ਉੱਥੇ ਹੋ ਰਿਹਾ, ਤਾਂ ਜ਼ਰੂਰ ਉਹ SP ਓਬਰਾਏ, ਸੁਰਿੰਦਰਪਾਲ ਓਬਰਾਏ ਜੀ ਦੇ ਨਾਮ ਦੇ ਨਾਲ ਜ਼ਰੂਰ ਜਾਣੂ ਹੋਏਗਾ। ਸਹੀ ਅਰਥਾਂ ਦੇ ਵਿੱਚ ਮਾਨਵਤਾ ਦੇ ਪੁੰਜ ਉਸ ਇਨਸਾਨ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਜਾਣਕਾਰੀ ਮੈਂ ਨਹੀਂ ਦੇਵਾਂਗਾ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ, ਸਿਰਫ ਬਰੀਫ ਜਿਹਾ ਮੈਂ ਉਹਦੇ ਬਾਰੇ ਤੁਹਾਨੂੰ ਦੱਸੂੰਗਾ ਕਿ ਖਾਸੀਅਤ ਉਹਨਾਂ ਦੀ ਇਹ ਹੈ ਕਿ ਉਹਨਾਂ ਦੀ ਆਪਣੀ ਜ਼ੁਬਾਨੀ ਪਿਛਲੇ ਸਾਲ ਵੀ ਉਹ ਇੱਥੇ ਬ੍ਰਮਟਨ ਦੇ ਵਿੱਚ ਆਏ ਸੀ, ਸਾਡੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਅਸੀਂ ਉਹਨਾਂ ਨੂੰ ਬੁਲਾਇਆ ਸੀ, ਉਹਨਾਂ ਦੀਆਂ ਬਲੈਸਿੰਗਸ ਲਈਆਂ ਸੀ। ਤਾਂ ਉਸ ਵੇਲੇ ਉਹਨਾਂ ਨੇ ਸ਼ੇਅਰ ਕੀਤੀ ਸੀ ਗੱਲ ਕਿ ਬਿਲੀਅਨਰ ਇਨਸਾਨ ਆ ਉਹ, ਮਿਲੀਅਨ ਵੀ ਨਹੀਂ ਬਿਲੀਅਨਰ ਜਿਹਨੂੰ ਅਸੀਂ ਕਿਹਾ ਜਾ ਸਕਦਾ, ਦੁਬਈ ਦੇ ਵਿੱਚ ਵਸਦਿਆਂ ਹੋਇਆਂ ਬਹੁਤ ਵੱਡਾ ਇੰਡਸਟਰੀਅਲਿਸਟ ਹੈ ਉੱਥੇ ਦੁਬਈ ਦਾ, ਉਹ ਬਹੁਤ ਵੱਡਾ ਕਾਰੋਬਾਰ ਉਸਦਾ ਫੈਲਿਆ ਹੋਇਆ ਦੁਬਈ ਦੇ ਵਿੱਚ ਔਰ ਬੜਾ ਲੰਬੇ ਸਮੇਂ ਤੋਂ ਉੱਥੇ ਵਸਿਆ ਹੋਇਆ। ਲੇਕਿਨ ਆਪਣੇ ਕਾਰੋਬਾਰ ਦੀ ਉਹਨਾਂ ਦੀ ਜ਼ੁਬਾਨੀ ਸੀ ਕਿ 98% ਜਿਹੜੀ ਕਮਾਈ ਹੈ ਨਾ ਉਹ ਕਹਿੰਦਾ ਕਿ ਮੈਂ ਮਾਨਵਤਾ ਦੀ ਭਲਾਈ ਦੇ ਲਈ ਖਰਚ ਕਰਦਾ, 98% ਆਪਣੀ ਕਮਾਈ ਮਾਨਵਤਾ ਦੀ ਭਲਾਈ ਦੇ ਲਈ, ਮਨੁੱਖਤਾ ਦੀ ਭਲਾਈ ਦੇ ਲਈ ਉਹ ਖਰਚ ਕਰਦੇ ਨੇ ਪੂਰੇ ਆਪਣੇ ਪੰਜਾਬ ਦੇ ਵਿੱਚ। ਈਵਨ ਦੁਬਈ ਦੇ ਵਿੱਚ ਵੀ ਕਿਸੇ ਦੀ ਕੋਈ ਮਿਸ ਹੈਪਨਿੰਗ ਹੋ ਜਾਏ ਤਾਂ ਤੁਸੀਂ ਸੁਣਿਆ ਹੋਏਗਾ ਕਿ ਦੁਬਈ ਦੇ ਵਿੱਚ ਜਾਂ ਕਿਤੇ ਹੋਰ ਵੀ ਕੋਈ ਮਿਸ ਹੈਪਨਿੰਗ ਹੋ ਜਾਏ, ਆਪਣਾ ਕੋਈ ਪੰਜਾਬੀ ਭੈਣ ਭਰਾ, ਖੁਦਾ ਨਾ ਖਾਸਤਾ ਬੜੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਕਿ ਕਈ ਲੋਕਾਂ ਦੀ ਇੱਥੇ ਡੈਥ ਹੋ ਜਾਂਦੀ ਹੈ ਅਤੇ ਉਹਨਾਂ ਦੀ ਵਿਚਾਰਿਆਂ ਦੀ ਜਿਹੜੀਆਂ ਡੈੱਡ ਬੋਡੀਜ਼ ਵੀ ਲਿਜਾਣ ਦੇ ਲਈ ਉਹਨਾਂ ਕੋਲ ਕੋਈ ਸੋਰਸ ਨਹੀਂ ਹੁੰਦੇ, ਤਾਂ ਉਹਨਾਂ ਨੇ ਇੱਕ ਬੜੀ ਵਧੀਆ ਇੱਕ ਸੰਸਥਾ ਬਣਾਈ ਹੋਈ ਹੈ ਕਿ ਕੋਈ ਉਹਨਾਂ ਨੂੰ ਜਦੋਂ ਅਪਰੋਚ ਕਰਦਾ ਤਾਂ ਉਹ ਉਹਨਾਂ ਦੀ ਇਸ ਲੈਵਲ ਤੱਕ ਹੈਲਪ ਕਰਦੇ ਨੇ। ਇਸ ਤੋਂ ਵੀ ਅੱਗੇ ਉੱਥੇ ਉਹ ਕਹਿੰਦੇ ਵੀ ਅੰਮ੍ਰਿਤਸਰ ਏਅਰਪੋਰਟ 'ਤੇ ਵੀ ਉਹਨਾਂ ਨੇ ਇੱਕ ਵੈਨ ਰੱਖੀ ਹੋਈ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਹੈਪਨਿੰਗ ਹੁੰਦੀ ਹੈ ਤਾਂ ਉਸ ਨੂੰ ਉਹਨਾਂ ਦੇ ਪਿੰਡ ਜਿੱਥੋਂ ਉਹ ਬਿਲੋਂਗ ਕਰਦਾ ਉੱਥੇ ਵੀ ਪਹੁੰਚਾਉਣ ਦਾ ਉਹਨਾਂ ਦੇ ਕੋਲ ਸਾਧਨ ਹੈ। ਇੱਥੋਂ ਤੱਕ ਕਿ ਉਸ ਘਰ ਦੇ ਵਿੱਚ ਉਹਨਾਂ ਦੀ ਟੀਮ ਜਾਂਦੀ ਹੈ, ਉੱਥੇ ਜਾ ਕੇ ਜੇਕਰ ਉਹਨਾਂ ਦੇ ਘਰ ਦੇ ਵਿੱਚ ਕੋਈ ਹੋਰ ਕੋਈ ਕਮਾਉਣ ਵਾਲਾ ਨਾ ਹੋਵੇ ਜਾਂ ਸੋਰਸ ਆਫ ਇਨਕਮ ਨਾ ਹੋਵੇ ਤਾਂ ਉਹਨਾਂ ਦੀ ਪੈਨਸ਼ਨ ਵੀ ਉਹ ਲਗਾ ਦਿੰਦੇ ਨੇ। ਇਹ ਤਾਂ ਮੈਂ ਇੱਕ ਕੁਆਲਿਟੀ ਦੱਸੀ ਹੈ ਨਾ, ਇਸ ਤਰ੍ਹਾਂ ਦੀਆਂ ਅਨੇਕਾਂ ਕੁਆਲਿਟੀਆਂ। ਅਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਨੇ ਇੱਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ ਜਿੱਥੇ ਬਿਲਕੁਲ ਟੋਟਲ ਫ੍ਰੀ ਜਿਹੜੀ ਐਜੂਕੇਸ਼ਨ ਜਿਹੜੀ ਦਿੱਤੀ ਜਾ ਰਹੀ ਹੈ। ਉੱਥੇ ਉਸਦੀ ਐਡਮਿਸ਼ਨ ਸ਼ੁਰੂਆਤ ਹੋ ਗਈ, ਹੋਸਟਲ ਵੀ ਨਾਲ ਬਣਿਆ, ਅਪੁਆਇੰਟਮੈਂਟ ਵੀ ਸਟਾਫ ਦੀ ਹੋ ਗਈ ਹੈ। ਇਸ ਤੋਂ ਇਲਾਵਾ ਸਾਰੇ ਪੰਜਾਬ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੈਬਸ ਲੈਬੋਰਟਰੀਆਂ ਉਹਨਾਂ ਨੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਬਣਾਈਆਂ ਹੋਈਆਂ ਨੇ ਕਿ ਜਿੱਥੇ ਲੋਕਾਂ ਦੇ ਸਿਹਤ ਦੇ ਨਾਲ ਸੰਬੰਧਿਤ ਸਾਰੇ ਦੇ ਸਾਰੇ ਟੈਸਟ ਜਿਹੜੇ ਬੜੇ ਨੋਮੀਨਲ ਚਾਰਜਸ ਦੇ ਵਿੱਚ ਕੀਤੇ ਜਾਂਦੇ ਨੇ। ਇਹ 2-4 ਮੈਂ ਤੁਹਾਨੂੰ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਸਰਬੱਤ ਦਾ ਭਲਾ, ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਬਣਾਈ ਹੋਈ ਹੈ ਪੰਜਾਬ ਦੇ ਵਿੱਚ ਸਰਬੱਤ ਦਾ ਭਲਾ, ਔਰ ਇਹ ਸਾਰਾ ਕੁਝ ਜਿੰਨਾ ਵੀ ਉਹ ਸਰਬੱਤ ਦਾ ਭਲਾ ਕਰਦੇ ਨੇ ਉਹ ਇਸ ਆਰਗੇਨਾਈਜੇਸ਼ਨ ਦੇ ਬੈਨਰ ਦੇ ਥੱਲੇ ਕਰਦੇ ਨੇ। ਪਿੱਛੇ ਜੇ ਜਦੋਂ ਸਾਲ 1.5 ਸਾਲ ਪਹਿਲਾਂ ਜਦੋਂ ਉੱਥੇ ਹੜ੍ਹ ਆਏ ਸੀ ਨਾ ਪੰਜਾਬ ਦੇ ਵਿੱਚ, ਬਰਸਾਤ ਬਹੁਤ ਪਈ ਸੀ, ਤਾਂ ਉਦੋਂ ਉਹਨਾਂ ਨੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ, ਜਿਹੜੇ ਬੇਘਰ ਹੋ ਗਏ, ਬਹੁਤ ਸਾਰੇ ਘਰ ਉਹਨਾਂ ਨੇ ਬਣਾ ਕੇ ਦਿੱਤੇ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ, ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਆਪਣੇ ਸਰਬੱਤ ਦਾ ਭਲਾ ਆਪਣੀ ਆਰਗੇਨਾਈਜੇਸ਼ਨ ਵੱਲੋਂ। ਇਸ ਖੇਤਰ ਦੇ ਵਿੱਚ ਸਾਡੇ ਡਾਕਟਰ ਦਲਵੀਰ ਸਿੰਘ ਕਥੂਰੀਆ ਜੀ, ਇਹਨਾਂ ਦੀ ਵਿਸ਼ਵ ਪੰਜਾਬੀ ਸਭਾ ਜਿਹੜੀ ਨਾ, ਇਹਨਾਂ ਨੇ ਵੀ ਬਹੁਤ ਕੰਮ ਕੀਤਾ ਇਸ ਫੀਲਡ ਦੇ ਵਿੱਚ। ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਨੇ ਉਹ ਉਪਰਾਏ ਸਾਹਿਬ ਵਰਗੇ ਪ੍ਰੇਰਣਾ ਸਰੋਤ ਹੁੰਦੇ ਨੇ ਬਹੁਤ ਸਾਰੇ ਲੋਕਾਂ ਦੇ ਲਈ। ਕਥੂਰੀਆ ਸਾਹਿਬ ਨੇ ਵੀ ਉਸ ਵੇਲੇ ਜਦੋਂ ਹੜ੍ਹ ਆਏ ਸੀ ਪੰਜਾਬ ਦੇ ਵਿੱਚ ਤਾਂ 1000 ਬੈੱਡ ਫੋਲਡਿੰਗ ਬੈੱਡ ਅਤੇ 1000 ਬਲੈਂਕਟ ਜਿਹੜਾ ਆ ਸਾਡੇ ਅਜਨਾਲੇ ਖੇਤਰ ਦੇ ਵਿੱਚ ਜਿੱਥੇ ਜ਼ਿਆਦਾ ਇਫੈਕਟਡ ਸੀ ਲੋਕ, ਉਹਨਾਂ ਨੂੰ ਆਪਣੀ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਡੋਨੇਟ ਕੀਤਾ ਸੀ। ਇਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਇਹਨਾਂ ਨੇ ਡੋਨੇਸ਼ਨ ਦਿੱਤੀ ਬਹੁਤ ਜ਼ਿਆਦਾ। ਸੋ ਇਸ ਤਰ੍ਹਾਂ ਦੇ ਇਨਸਾਨ ਜਿਹੜੇ ਹੁੰਦੇ ਨਾ ਉਹ ਸਾਡੇ ਲਈ ਪ੍ਰੇਰਣਾ ਸਰੋਤ ਹੁੰਦੇ ਨੇ, ਅਤੇ ਸਾਨੂੰ ਉਹਨਾਂ ਦੇ ਵਿਚਾਰ, ਉਹਨਾਂ ਦੀ ਜ਼ਿੰਦਗੀ ਦੇ ਮਰਹਲੇ ਦੇ ਬਾਰੇ ਜਾਣਨਾ ਸਾਡੇ ਲਈ ਬਹੁਤ ਕੀਮਤੀ ਹੋ ਸਕਦਾ ਹੈ। ਸੋ ਉਹ ਐਤਵਾਰ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਸਾਡੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਸਾਡੇ ਮਹਿਮਾਨ ਹੋਣਗੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਉਹਨਾਂ ਨੂੰ ਰੂਬਰੂ ਕਰਾਂਗੇ, ਉਹਨਾਂ ਦੇ ਨਾਲ ਤੁਸੀਂ ਵੀ ਉਹਨਾਂ ਦੇ ਵਿਚਾਰਾਂ ਤੋਂ ਜਾਣੂ ਹੋ ਸਕਦੇ ਹੋ। ਅਤੇ ਬਹੁਤ ਹੀ ਨਫੀਸ ਇਨਸਾਨ ਨੇ, ਮਾਨਵਤਾ ਦੇ ਪੁੰਜ ਸਹੀ ਅਰਥਾਂ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਉਹਨਾਂ ਨੂੰ ਕਿਹਾ ਜਾ ਸਕਦਾ, SP ਉਬਰਾਏ ਸੁਰਿੰਦਰਪਾਲ ਉਬਰਾਏ ਜੀ, ਜਿਹੜੇ ਦੁਬਈ ਦੇ ਵੈਸੇ ਰਹਿਣ ਵਾਲੇ ਨੇ ਲੇਕਿਨ ਪੰਜਾਬ ਨੂੰ ਬਿਲੋਂਗ ਕਰਦੇ ਨੇ, ਅਤੇ ਬਹੁਤ ਜਿੰਨੇ ਡਾਊਨ ਟੂ ਅਰਥ ਇਨਸਾਨ ਨੇ। ਤੁਸੀਂ ਉਹਨਾਂ ਨੂੰ ਮਿਲੋਗੇ ਨਾ, ਮੈਨੂੰ 1-2 ਵਾਰ ਮਿਲਣ ਦਾ ਮੌਕਾ ਮਿਲਿਆ, ਅਤੇ ਇੰਨਾ ਅਮੀਰ ਤਰੀਮ ਇਨਸਾਨ ਹੋਣ ਦੇ ਬਾਵਜੂਦ ਵੀ ਉਸ ਇਨਸਾਨ ਦੇ ਵਿੱਚ ਬਿਲਕੁਲ ਰੱਤੀ ਭਰ ਵੀ ਕਿਸੇ ਕਿਸਮ ਦੀ ਮੈਂ ਜਾਂ ਰੱਤੀ ਭਰ ਵੀ ਕਿਸੇ ਕਿਸਮ ਦੀ ਈਗੋ ਜਿਹੜੀ ਉਹ ਨਹੀਂ ਹੈ। ਸੋ 30 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ, ਤੁਸੀਂ ਆਓ ਸ਼ਾਮ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਤੁਹਾਨੂੰ ਚਾਹ ਪਾਣੀ ਵੀ ਪਿਲਾਵਾਂਗੇ ਅਤੇ ਤੁਹਾਨੂੰ ਉਸ ਮਹਾਨ ਇਨਸਾਨ ਦੇ ਨਾਲ ਵੀ ਮਿਲਣ ਦਾ ਜ਼ਰੂਰ ਮੌਕਾ ਮਿਲੇਗਾ, ਜਿਸ ਨੂੰ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਔਰ ਕਿਸੇ ਵੀ ਉਹ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ। ਸੋ ਦੋਸਤੋ, ਅੱਜ ਵੀਰਵਾਰ ਤਰੀਕ ਹੋ ਗਈ 27 ਅਗਸਤ, 22 ਡਿਗਰੀ ਇਸ ਵੇਲੇ ਟੈਂਪਰੇਚਰ ਹੈ ਤੇ ਕੱਲ ਨੂੰ ਸ਼ੁੱਕਰਵਾਰ ਦਾ ਦਿਨ ਹੈ। ਸ਼ੁੱਕਰਵਾਰ ਪਹਿਲਾਂ ਤੇ ਦੇਖੋ ਕੱਲ ਰੱਖੜੀ ਦਾ ਤਿਉਹਾਰ ਹੈ। ਸਾਰਿਆਂ ਪਰਿਵਾਰਾਂ ਨੂੰ, ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਕੱਲ, ਕਿਉਂਕਿ ਸ਼ੁਰੂਆਤ ਹੋ ਜਾਣੀ ਹੈ ਕੱਲ, ਹੁਣੇ 2 ਘੰਟੇ ਬਾਅਦ ਹੀ ਤਰੀਕ ਹੋ ਜਾਣੀ ਹੈ 28, ਤੇ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ। ਬੜਾ ਪਵਿੱਤਰ ਇੱਕ ਤਿਉਹਾਰ ਮਨਾਇਆ ਜਾਂਦਾ ਹੈ ਸਾਡੇ ਪੰਜਾਬ ਦੇ ਵਿੱਚ, ਖਾਸ ਤੌਰ ਤੇ ਸਾਰੇ ਫਿਰਕਿਆਂ ਦੇ ਵਿੱਚ ਹੀ ਮਨਾਇਆ ਜਾਂਦਾ, ਸਾਰੀਆਂ ਕਮਿਊਨਿਟੀ ਦੇ ਵਿੱਚ ਹੀ। ਸੋ ਕੱਲ ਆਪਣਾ ਪ੍ਰੋਗਰਾਮ 10 ਵਜੇ ਹੈ, ਲੇਕਿਨ ਕੱਲ ਥੋੜੀ ਬਹੁਤੀ ਗੱਲਬਾਤ ਆਪਾਂ ਇਸ ਦੇ ਬਾਰੇ ਵੀ ਕਰਾਂਗੇ ਕਿ ਰੱਖੜੀ ਦਾ ਤਿਉਹਾਰ ਜਿਹੜਾ, ਇਸ ਦੀ ਪਾਕੀਜ਼ਗੀ, ਇਸ ਦੀ ਪਵਿੱਤਰਤਾ, ਇਸ ਦੀ ਜਿਹੜਾ ਆਪਣਾਪਣਾ ਇਹਦੇ ਵਿੱਚ ਛੁਪਿਆ ਹੋਇਆ ਭੈਣ ਭਰਾ ਦੇ ਪਿਆਰ ਦਾ, ਉਸ ਦੇ ਬਾਰੇ ਵੀ ਗੱਲਬਾਤ ਆਪਾਂ ਕੱਲ ਕਰਾਂਗੇ। ਤੇ ਕੱਲ 28 ਅਗਸਤ ਹੋ ਜਾਣੀ ਹੈ ਤੇ ਕੱਲ ਟੈਂਪਰੇਚਰ ਰਹੇਗਾ 23 ਡਿਗਰੀ, 6:38 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 8:01 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਆਪਾਂ। ਸਾਡੇ ਸਟੂਡੀਓ ਦਾ ਨੰਬਰ 647-367-5353, 647-367-5353, 647-367-5353। ਤੇ ਫਿਲਹਾਲ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਖੂਬਸੂਰਤ ਜੇ ਗੀਤ ਤੋਂ, ਤੇ ਗੀਤ ਤੋਂ ਬਾਅਦ ਆਪਾਂ ਗੱਲਬਾਤ ਵੀ ਕਰਾਂਗੇ ਤੇ ਤੁਹਾਡੀ ਗੱਲਬਾਤ ਦੇ ਵਿੱਚ ਸ਼ਮੂਲੀਅਤ ਵੀ ਮੈਨੂੰ ਅੱਛੀ ਲੱਗਦੀ ਹੈ। 647-367-5353, ਕੋਈ ਮਨਪਸੰਦ ਗਾਣਾ ਕੋਈ ਸੁਣਨਾ ਹੋਏ ਤਾਂ ਉਹ ਵੀ ਫਰਮਾਇਸ਼ ਕਰ ਸਕਦੇ ਹੋ। ਕੋਈ ਤੁਹਾਡਾ ਐਕਸਪੀਰੀਅੰਸ ਹੋਵੇ, ਕੋਈ ਨਵਾਂ ਐਕਸਪੀਰੀਅੰਸ ਤੁਹਾਨੂੰ ਹੋਇਆ ਹੋਵੇ, ਕੋਈ ਚੀਜ਼, ਕੋਈ ਘਟਨਾ ਤੁਸੀਂ ਦੇਖੀ ਹੋਵੇ, ਕੋਈ ਅੱਛੀ ਜਾਂ ਬੁਰੀ ਤੁਹਾਨੂੰ ਲੱਗਦਾ ਹੋਵੇ ਕਿ ਸਰੋਤਿਆਂ ਦੋਸਤਾਂ ਦੇ ਨਾਲ ਉਸਨੂੰ ਸ਼ੇਅਰ ਕੀਤਾ ਜਾ ਸਕਦਾ, ਤੇ ਤੁਸੀਂ ਵੀ ਜੀ ਆਇਆਂ ਨੂੰ, ਤੁਹਾਡਾ ਆਪਣਾ ਹੀ ਇਹ ਰੇਡੀਓ ਸਟੇਸ਼ਨ ਹੈ 7647। ਸਤਿ ਸ੍ਰੀ ਅਕਾਲ ਜੀ,
1: ਤੁਹਾਡਾ ਐਕਸਪੀਰੀਅੰਸ ਹੋਵੇ, ਕੋਈ ਨਵਾਂ ਐਕਸਪੀਰੀਅੰਸ।
0: ਸਤਿ ਸ੍ਰੀ ਅਕਾਲ ਜੀ, ਤੁਸੀਂ ਪਹਿਲਾਂ ਆਪਣੀ ਆਵਾਜ਼ ਘੱਟ ਕਰੋ ਆਪਣੇ ਰੇਡੀਓ ਦੀ, ਤੁਹਾਡੀ ਆਵਾਜ਼ ਨਹੀਂ ਸੁਣਦੀ। ਤੁਸੀਂ ਨਾ, ਤੁਹਾਡੀ ਆਵਾਜ਼ ਮੇਰੀ ਆਵਾਜ਼ ਹੀ ਸੁਣ ਰਹੀ ਸੀ, ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰੋਗੇ ਬਿਲਕੁਲ, ਤੇ ਫਿਰ ਕਾਲ ਕਰੋਗੇ ਤੇ ਫਿਰ ਕਾਲ ਤੁਹਾਡੀ ਕਨੈਕਟ ਹੋਏਗੀ। ਤੁਹਾਡੀ ਕਾਲ ਕਨੈਕਟ ਹੋ ਗਈ, ਲੇਕਿਨ ਮੇਰੀ ਆਵਾਜ਼ ਹੀ ਮੈਨੂੰ ਸੁਣ ਰਹੀ ਸੀ, ਤੁਸੀਂ ਆਵਾਜ਼ ਨਹੀਂ ਆਪਣੇ ਰੇਡੀਓ ਦੀ ਘੱਟ ਕੀਤੀ। ਦੁਬਾਰਾ ਤੁਸੀਂ ਕਾਲ ਕਰ ਲਓ, 7647 ਸ਼ਾਇਦ ਨੰਬਰ ਸੀ, ਤੇ ਤੁਸੀਂ ਕਾਲ ਕਰ ਲਓ ਤੇ ਮੈਂ ਤੁਹਾਡੀ ਕਾਲ ਜ਼ਰੂਰ ਪਿੱਕ ਕਰੂੰਗਾ। ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਦੋਸਤਾਂ ਮਿੱਤਰਾਂ ਦੀਆਂ ਕਾਲਸ ਆਉਂਦੀਆਂ ਨੇ। ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਵਧੀਆ ਜੇ ਗੀਤੋਂ, ਤੇ ਤੁਸੀਂ ਵੀ ਸੁਣੋ, ਇੰਜੋਏ ਕਰੋ, ਤੇ ਨਾਲ 647-367-5353 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ।

0: ਸਤਿ ਸ੍ਰੀ ਅਕਾਲ ਜੀ 1484 ਨੰਬਰ ਤੁਹਾਡਾ ਜੀ ਜੀ ਆਇਆਂ ਨੂੰ
1: ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਤੁਹਾਡਾ ਨੰਬਰ ਹੈ
1: ਹਾਂਜੀ ਹਾਂਜੀ
0: ਤੁਸੀਂ ਹੋਰ ਨੰਬਰ ਤੋਂ ਕੀਤਾ ਅੱਜ ਕਾਲ ਅੱਗੇ ਤੁਹਾਡਾ ਨਾਮ ਆਉਂਦਾ ਹੁੰਦਾ ਅੱਜ ਨਾਮ ਨਹੀਂ ਆਇਆ ਤੁਹਾਡਾ ਅੱਛਾ ਅੱਛਾ ਅੱਛਾ ਚਲੋ ਹੋਰ ਸੁਣਾਓ ਕੀ ਹਾਲ ਚਾਲ ਠੀਕ ਠਾਕ ਹੋ
1: ਵਧੀਆ ਜੀ ਵਧੀਆ ਵਧੀਆ ਵਧੀਆ
0: ਕੱਲ ਰੱਖੜੀ ਦਾ ਤਿਉਹਾਰ ਹੈ ਤੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਮੁਬਾਰਕ ਦੇ ਸਕਦੇ ਹੋ ਕਿਉਂਕਿ ਕੱਲ ਆਪਣਾ ਪ੍ਰੋਗਰਾਮ ਤਾਂ 10 ਵਜੇ ਹੋਣਾ ਉਨੀ ਦੇਰ ਤੱਕ ਅਸੀਂ ਤਿਉਹਾਰ ਦੀ ਸੈਲੀਬ੍ਰੇਸ਼ਨ ਹੋ ਜਾਂਦੀ ਹੈ ਆਪਣੇ ਪਰਿਵਾਰਾਂ ਦੇ ਵਿੱਚ ਭੈਣਾਂ ਭਰਾਵਾਂ ਦਾ ਬੜਾ ਇਹ ਬਹੁਤ ਵਧੀਆ ਤਿਉਹਾਰ ਹੈ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਕੁਝ
1: ਮੈਂ ਕਹਿੰਦਾ ਸਭ ਨੂੰ ਮਤਲਬ ਮੁਬਾਰਕਾਂ ਹੋਣ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ
0: ਜੀ ਜੀ ਜੀ ਜੀ ਜੀ ਜੀ
1: ਮੈਂ ਆਪਣੇ ਦੋਸਤ ਦੀ ਇੱਕ ਗੱਲ ਕਰਦਾ
0: ਜੀ ਜੀ ਜੀ
1: ਮੇਰਾ ਇੱਕ ਦੋਸਤ ਇੰਡੀਆ ਚ ਜਿਹੜਾ ਮੇਰੇ ਸਕੂਲ ਦੇ ਵਿੱਚੋਂ ਚੱਲਿਆ ਤੇ ਮੇਰੀ ਪੋਸਟ ਗ੍ਰੈਜੂਏਸ਼ਨ ਤੱਕ ਉਹਨੇ ਮੇਰਾ ਸਾਥ ਨਿਭਾਇਆ
0: ਜੀ ਜੀ ਬਰੀਫ ਦੇ ਵਿੱਚ ਰੱਖਿਓ ਡਾਕਟਰ ਸਾਹਿਬ ਹਾਂਜੀ
1: ਹਾਂ ਬਰੀਫ ਦੇ ਵਿੱਚ ਇਹ ਆ ਕਿ ਉਹ ਦੇਖੋ ਜਦੋਂ ਗਵਰਨਮੈਂਟ ਕਾਲਜ ਲੁਧਿਆਣਾ ਚ ਐਡਮਿਸ਼ਨ ਲੈਣੀ ਪੈਂਦੀ ਸੀ ਤੇ ਫਸਟ ਡਿਵੀਜ਼ਨ ਨੂੰ ਮਤਲਬ ਕਾਊਂਟ ਕਰਦੇ ਸੀ
0: ਜੀ ਜੀ ਜੀ
1: ਉਹਦੇ ਇੱਕ ਸਬਜੈਕਟ ਦੇ ਵਿੱਚੋਂ ਨੰਬਰ ਘੱਟ ਗਈ ਤੇ ਉਹਨੂੰ ਐਡਮਿਸ਼ਨ ਨੀ ਮਿਲੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਰੀਵੈਲੂਏਸ਼ਨ ਕਰਵਾ ਜਦੋਂ ਕਰਵਾਈ ਤੇ ਉਹਦੇ ਨੰਬਰ ਫਸਟ ਡਿਵੀਜ਼ਨ ਹੋਏ ਤੇ ਉਹਨੂੰ ਐਡਮਿਸ਼ਨ ਦਵਾ ਦਿੱਤੀ ਤੇ ਇਸ ਤਰ੍ਹਾਂ ਫਿਰ ਬੜਾ ਵਧੀਆ ਕੰਮ ਚੱਲਦਾ ਰਿਹਾ ਤੇ
0: ਉਹਦੇ
1: ਕੋਲ ਸਾਈਕਲ ਵੀ ਨਹੀਂ ਹੁੰਦਾ ਸੀ ਮੇਰੇ ਸਾਈਕਲ ਤੇ ਜਾਂਦਾ ਸੀ
0: ਜੀ ਜੀ ਜੀ
1: ਤੇ ਇੱਕ ਵਾਰੀ ਇੱਕ ਪਾਰਟੀ ਸੀ ਤੇ ਕਹਿੰਦਾ ਜੀ ਮੇਰੇ ਕੋਲ ਤਾਂ ਬਿਲਕੁਲ ਕੱਪੜੇ ਵੀ ਹੈ ਨਹੀਂ ਤੇ ਮੈਂ ਕਿਵੇਂ ਜਾਵਾਂ ਮੈਂ ਕਿਹਾ ਯਾਰ ਉਹ ਫੰਕਸ਼ਨ ਤੂੰ ਮਤਲਬ ਅਟੈਂਡ ਕਰਨਾ ਮੈਂ ਉੱਥੇ ਨਹੀਂ ਜਾਣਾ ਤੇ ਕਹਿੰਦਾ ਮੈਨੂੰ ਕੱਪੜੇ ਦੇ ਫਿਰ ਮੈਂ ਅਲਮਾਰੀ ਖੋਲੀ ਮੈਂ ਕਹਿੰਦਾ ਵੀ ਜਿਹੜਾ ਮਰਜ਼ੀ ਸੂਟ ਪਾ ਲਾ
0: ਜੀ ਜੀ ਜੀ
1: ਚਲੋ ਸੂਟ ਪਾ ਕੇ ਅੱਜ ਕੱਲ ਪਰਸੋਂ ਉਹਨੇ ਮੈਨੂੰ ਦੱਸਿਆ ਮੈਂ ਆਹ ਨੰਬਰ ਮਤਲਬ ਕਦੋਂ ਦਾ ਮੈਂ ਸੂਟ
0: ਬਿਲਕੁਲ ਬਹੁਤ ਵਧੀਆ ਜੀ ਡਾਕਟਰ ਸਾਹਿਬ ਜਿਹੜੀਆਂ ਐਕਚੁਲੀ ਉਹ ਉਸ ਸਟੂਡੈਂਟ ਲੈਵਲ ਦੀਆਂ ਜਿਹੜੀਆਂ ਦੋਸਤੀਆਂ ਹੁੰਦੀਆਂ ਨਾ ਉਹ ਨਿਸਵਾਰਥ ਹੁੰਦੀਆਂ ਉਹਨਾਂ ਦੇ ਵਿੱਚ ਕੋਈ ਇੱਕ ਦੂਸਰੇ ਤੋਂ ਕੋਈ ਅਸੀਂ ਐਕਸਪੈਕਟ ਨਹੀਂ ਕਰਦੇ ਇੱਕ ਦੂਸਰੇ ਤੋਂ ਕੋਈ ਲੈਣ ਦੇਣ ਦੀ ਇੱਛਾ ਨਹੀਂ ਹੁੰਦੀ ਉਹ ਸਿਰਫ ਤੇ ਸਿਰਫ ਜਿਹੜੀਆਂ ਨਾ ਨਿਸਵਾਰਥ ਭਾਵਨਾ ਦੇ ਨਾਲ ਦੋਸਤੀਆਂ ਕੀਤੀਆਂ ਜਾਂਦੀਆਂ ਇਸ ਕਰਕੇ ਉਹ ਦੋਸਤੀਆਂ ਲੰਬੀ ਉਮਰ ਤੱਕ ਨਿਭਦੀਆਂ ਭੁੱਲਦੀਆਂ ਨਹੀਂ ਤੁਹਾਨੂੰ ਬਿਲਕੁਲ
1: ਮੈਂ ਉਹਨੂੰ ਜਦੋਂ ਉਹਨੂੰ ਲੋੜ ਪੈਂਦੀ ਆ ਮੇਰੀ ਮੈਂ ਉਹਨੂੰ ਸਲਾਹ ਦੇ ਦਿੰਦਾ ਜਦੋਂ ਉਹਨੂੰ ਲੋੜ ਪੈਂਦੀ ਮੈਂ ਸਲਾਹ ਉਹਨੂੰ ਦੇ ਦਿੰਦਾ
0: ਚਲੋ ਬਹੁਤ ਅੱਛਾ
1: ਇੱਕ ਦੂਜੇ ਨੂੰ ਸਲਾਹ ਦੇ ਦਿੰਦੇ
0: ਆ ਦੇਖੋ ਜੀ ਦੋਸਤੀ ਦਾ ਇਹੀ ਤਕਾਜ਼ਾ ਹੈ ਕਿ ਤੁਸੀਂ ਮੁਸ਼ਕਲ ਦੇ ਵਿੱਚ ਖੁਸ਼ੀ ਦੇ ਵਿੱਚ ਇੱਕ ਦੂਸਰੇ ਦਾ ਸਾਥ ਦਿਓ ਇਹੀ ਸਹੀ ਅਰਥਾਂ ਦੇ ਵਿੱਚ ਦੋਸਤੀ ਹੈ ਅਦਰਵਾਈਜ਼ ਲੈਣਾ ਦੇਣਾ ਕਿਸੇ ਤੋਂ ਕੁਝ ਨਹੀਂ ਹੁੰਦਾ ਲੇਕਿਨ ਜਦੋਂ ਕੋਈ ਇਸ ਤਰ੍ਹਾਂ ਦੀ ਮੁਸੀਬਤ ਕੋਈ ਆਉਂਦੀ ਹੈ ਨਾ ਕੋਈ ਸੁੱਖ ਦੁੱਖ ਆਉਂਦਾ ਹੈ ਤੇ ਉਦੋਂ ਦੋਸਤ ਨਾਲ ਖੜੇ ਹੋਣ ਨਾਲ ਤੇ ਉਹ ਚੀਜ਼ ਦੇ ਵਿੱਚ ਸੁੱਖ ਦੇ ਵਿੱਚ ਕਹਿੰਦੇ ਵਾਧਾ ਹੋ ਜਾਂਦਾ ਤੇ ਦੁੱਖ ਜਿਹੜਾ ਤੁਹਾਡਾ ਘਟ ਜਾਂਦਾ ਜਦੋਂ ਦੋਸਤ ਮਿੱਤਰ ਨਾਲ
1: ਖੜੇ ਬਿਲਕੁਲ ਬਿਲਕੁਲ ਇੱਕ ਜੇ ਬੰਦਾ ਬਿਮਾਰ ਪੈ ਗਿਆ ਉਹਦੇ ਮੱਥੇ ਦੇ ਉੱਤੇ ਹੱਥ ਰੱਖ ਦਿਓ ਸਮਝ ਲਓ ਕਿ ਉਹ ਠੀਕ ਹੋ ਗਿਆ
0: ਹਾਂ ਜੀ ਬਸ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਬੀਰ ਚੌਹਾਨ ਜੀ ਤੁਸੀਂ ਆਪਣੀ ਸਿਹਤ ਸੰਬੰਧੀ ਵੀ ਇਹਨਾਂ ਤੋਂ ਕੋਈ ਵੀ ਸੇਵਾ ਲੈਣੀ ਹੋਏ ਤੁਸੀਂ ਲੈ ਸਕਦੇ ਹੋ ਬੜਾ ਲੰਬਾ ਤਜਰਬਾ ਇਹਨਾਂ ਦਾ ਹੋਮਿਓਪੈਥੀ ਦੇ ਵਿੱਚ ਇਹਨਾਂ ਦੇ ਹੱਥ ਦੇ ਵਿੱਚ ਬੜੀ ਸ਼ਫਾ ਫੋਨ ਨੰਬਰ ਇਹਨਾਂ ਦਾ 6479394386 4799314844 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮੱਚ
1: ਥੈਂਕ ਯੂ
0: ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਕਰ ਸਕਦੇ ਹੋ 6473763535 ਅੱਜ ਨਾ ਚਲੋ ਗਾਣਾ ਮੈਂ ਲਗਾਇਆ ਸੀ ਉਸਨੂੰ ਆਪਾਂ ਬਾਅਦ ਚ ਕਰਦੇ ਹੁਣ ਕੰਟੀਨਿਊ ਮੈਂ ਨਾ ਇੱਕ ਪੜ੍ਹ ਰਿਹਾ ਸੀ ਇੱਕ ਜਗ੍ਹਾ ਦੇ ਉੱਪਰ ਉਹ ਕਹਿੰਦੇ ਨਾ ਇੱਕ ਸਰਵੇ ਹੋਇਆ ਸਰਵੇ ਕੀ ਹੋਇਆ ਕਿ ਕਿਸ ਜਗ੍ਹਾ ਦੇ ਉੱਪਰ ਸਭ ਤੋਂ ਵੱਡੀ ਉਮਰ ਦੇ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਹਨ ਤੇ ਉਹਦੇ ਵਿੱਚ ਨਾ ਪਹਿਲੇ ਨੰਬਰ ਤੇ ਇੱਕ ਜਪਾਨ ਦਾ ਇੱਕ ਸ਼ਹਿਰ ਹੈ ਜੀ ਜਪਾਨ ਦਾ ਓਕੀਨਾਵਾ ਉਸਦਾ ਨਾਂ ਓਕੀਨਾਵਾ ਵੈਸੇ ਤੇ 5-4 ਕੰਟਰੀਆਂ ਦੇ ਵਿੱਚ ਵੱਖਰੇ ਵੱਖਰੇ ਸ਼ਹਿਰ ਹਨ ਜਿਵੇਂ ਹਾਂਗਕਾਂਗ ਵੀ ਹੈ ਸੋਰਾਡੇਨੀਆ ਵੀ ਹੈ ਨਿਤਕੋਈ ਵੀ ਹੈ ਤੇ ਆਈਕਨੇਰੀਆ ਵੀ ਔਰ ਲੋਮਾ ਡੂਮਾ ਵੀ ਹੈ ਇਹ ਵੱਖਰੇ ਵੱਖਰੇ ਕੰਟਰੀਆਂ ਦੇ ਵਿੱਚ ਵੱਖਰੇ ਵੱਖਰੇ ਸ਼ਹਿਰ ਨੇ ਮੈਂ ਅੱਜ ਤੋਂ ਪੜ੍ਹਿਆ ਹੈ ਕਿ ਇਹਨਾਂ 5-6 ਸ਼ਹਿਰਾਂ ਦੇ ਵਿੱਚ ਨਾ ਵੱਡੀ ਉਮਰ ਦੇ ਲੋਕ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨੰਬਰ 9 ਨੇ ਠੀਕ ਠਾਕ ਹਨ, ਬਿਲਕੁਲ 85-85 ਸਾਲ ਤੋਂ ਵੀ ਉੱਤੇ। ਲੇਕਿਨ ਜਿਹੜੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ ਨਾ ਕਿ ਜਪਾਨ ਦਾ ਜਿਹੜਾ ਇੱਕ ਸ਼ਹਿਰ ਹੈ ਨਾ, ਉਹ ਕੀ ਨਾਮ ਹੈ ਉਸਦਾ ਨਾਮ ਹੈ, ਉਹ ਕਹਿੰਦੇ ਉੱਥੇ ਜਿਹੜੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਐਸੇ ਨੇ ਜਿਹੜੇ ਅਬਵ 100 100 ਤੋਂ ਵੀ ਉੱਪਰ ਦੀ ਉਮਰ ਦੇ ਲੋਕ ਨੇ, 100-100 ਸਾਲ ਦੇ ਲੋਕ ਆਮ ਹੈਗੇ ਉੱਥੇ ਨੇ। ਤਾਂ ਕਹਿੰਦੇ ਉੱਥੇ ਨਾ ਇੱਕ ਫਿਰ ਕਹਿੰਦੇ ਵੀ ਸਰਵੇ ਹੋਇਆ, ਉਹਨਾਂ ਨੇ 3-4 ਹਜ਼ਾਰ ਲੋਕਾਂ ਤੋਂ ਸਰਵੇ ਇਹ ਕੀਤਾ ਵੀ ਜਿਹੜੇ 100 ਸਾਲ ਜਾਂ 100 ਤੋਂ ਉੱਪਰ ਦੇ ਸਨ ਕਿ ਉਮਰ ਲੰਬੀ ਦਾ ਰਾਜ ਕੀ ਹੈ, ਇੰਨੀ ਲੰਬੀ ਉਮਰ ਦਾ ਰਾਜ ਕੀ ਹੈ, ਕਿਹੜੇ ਕਿਹੜੀਆਂ। ਤਾਂ ਉਹ ਕਹਿੰਦੇ ਵੀ ਉਹਨਾਂ ਨੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਦੱਸੇ, ਬਹੁਤ ਸਾਰੇ ਲੋਕ ਨਾ ਕਹਿੰਦੇ 5 ਕਾਰਨ ਜਿਹੜੇ ਉਹਨਾਂ ਨੇ ਦੱਸੇ ਨਾ, ਉਹ 5 ਕਾਰਨ ਜਿਹੜੇ ਸਾਰਿਆਂ ਦੀ ਗੱਲਬਾਤ ਦੇ ਵਿੱਚ, ਸਾਰਿਆਂ ਦੇ ਸਰਵੇ ਦੌਰਾਨ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਦੇ ਵਿੱਚ ਕਾਮਨ ਹੈਗੇ ਸੀ ਸਾਰਿਆਂ ਦੇ ਵਿੱਚ, ਕਿ ਉਹ 5 ਸਾਰਿਆਂ ਦੇ ਸਾਂਝੇ ਸੀ, ਉਹ 5 ਸਾਰਿਆਂ ਦੇ ਵਿੱਚ ਹੀ ਹੈਗੇ ਸੀ। ਤੇ ਉਹਨਾਂ 5 ਦਾ ਮੈਂ ਤੁਹਾਡੇ ਨਾਲ ਅੱਜ ਜ਼ਿਕਰ ਜ਼ਰੂਰ ਕਰੂੰਗਾ, ਤੇ ਲੇਕਿਨ ਤੁਸੀਂ ਆਪਣੀ ਆਪਣੀ ਰਾਏ ਵੀ ਦੇਣੀ ਹੈ ਕਿ ਤੁਹਾਨੂੰ ਲੱਗਦਾ ਵਾਕਿਆ ਇਹ ਕਾਰਨ ਸਹੀ ਨੇ ਉਮਰ ਲੰਬੀ ਕਰਨ ਦੇ, ਜਾਂ ਕੋਈ ਇਹਦੇ ਤੋਂ ਇਲਾਵਾ ਕੋਈ ਹੋਰ ਵੀ ਹੋ ਸਕਦਾ ਜਿਸ ਦੇ ਨਾਲ ਇਨਸਾਨ ਆਪਣੀ ਉਮਰ ਨੂੰ ਲੰਬੀ ਕਰ ਸਕਦਾ। ਸਭ ਤੋਂ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਕੀ ਦੱਸਿਆ ਕਾਰਨ, ਸਿੰਪਲ ਜਿਹਾ ਕਾਰਨ, ਐਂ ਨਹੀਂ ਹੈਗਾ ਵੀ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਤੇ ਬੜੇ ਔਖੇ ਔਖੇ ਜਿਹੜੇ ਕਾਰਨ ਦੱਸੇ ਜਿਹੜੇ ਇਨਸਾਨ ਤੋਂ ਹੋ ਨਹੀਂ ਸਕਦੇ, ਬਿਲਕੁਲ ਸਿੰਪਲ। ਸਭ ਤੋਂ ਪਹਿਲਾਂ ਉਹਦੇ ਵਿੱਚ ਹੈ ਵਾਕ, ਤੁਰਨਾ। ਦੇਖੋ ਇਹ ਕੋਈ ਮੁਸ਼ਕਲ ਥੋੜੋ ਹੈ। ਉਹ ਕਹਿੰਦਾ ਵੀ ਜਿੰਨਾ ਤੁਸੀਂ ਉਮਰ ਦੇ ਤਕਾਜ਼ੇ ਦੇ ਮੁਤਾਬਕ ਚੱਲ ਫਿਰ ਸਕਦੇ ਹੋ ਨਾ ਤੁਰ ਸਕਦੇ ਹੋ, ਉਹਨਾਂ ਤੁਸੀਂ ਤੁਰਨਾ ਜ਼ਰੂਰੀ ਰੱਖੋ ਜ਼ਰੂਰ। ਇੱਕ ਆਮ ਤੌਰ 'ਤੇ ਨਾ ਸਾਡੇ ਲੇਡੀਜ਼ ਨੂੰ ਅਸੀਂ ਕਈ ਵਾਰੀ ਕਹੀਏ ਨਾ, ਮੈਂ ਆਪਣੀ ਵਾਈਫ ਨਾਲ ਵੀ ਕਈ ਵਾਰੀ ਗੱਲ ਕਰਦਾ ਹੁੰਦਾ, ਤੁਹਾਨੂੰ ਪਤਾ ਮੈਂ ਗੱਲ ਆਪਣੇ ਘਰ ਦੀ ਐਗਜ਼ੈਂਪਲ ਤੋਂ ਹੀ ਦੇ ਦਿੰਦਾ ਹੁੰਦਾ, ਮੈਨੂੰ ਕੋਈ ਇਸ ਚੀਜ਼ ਦੇ ਵਿੱਚ ਕੋਈ ਇਤਰਾਜ਼ ਨਹੀਂ ਹੁੰਦਾ। ਮੈਂ ਕਈ ਵਾਰੀ ਉਹਨੂੰ ਕਹਿੰਦਾ ਨਾ ਭਾਈ ਸੈਰ ਸੂਰ ਕਰਿਆ ਕਰੀਏ, ਤੂੰ ਵੀ ਕਰਿਆ ਕਰ, ਮੈਨੂੰ ਤਾਂ ਸੈਰ ਦੀ ਆਦਤ ਹੈ, ਮੈਂ ਤਾਂ 5-7 ਕਿਲੋਮੀਟਰ ਰੋਜ਼ ਨਾ ਰੂਟੀਨ ਬਣਾਈ ਹੋਈ ਹੈ ਕਿ ਸਵੇਰੇ ਜਾਣਾ ਅਤੇ 5-7 ਕਿਲੋਮੀਟਰ ਨਿਕਲਣਾ। ਮੈਂ ਉਹਨੂੰ ਵੀ ਕਹਿੰਦਾ ਵੀ ਸੈਰ ਸੂਰ ਭਾਈ ਕਰਿਆ ਕਰ। ਉਹ ਕਹਿੰਦੇ ਅਸੀਂ ਘਰ ਦੇ ਵਿੱਚ ਕੰਮ ਕਰਦੀਆਂ ਤਾਂ ਹੈ, ਕਿੰਨਾ ਕੰਮ ਕਰਦੀਆਂ, ਕਿਚਨ ਦਾ ਕੰਮ ਕਰਦੀਆਂ, ਇੱਧਰ ਉੱਧਰ ਸਾਰਾ ਉਹ। ਦੂਸਰੀ ਗੱਲ ਹੈ ਕਿ ਕੈਨੇਡਾ ਵਰਗੇ ਸ਼ਹਿਰ ਦੇ ਵਿੱਚ ਇਹ ਸਾਰਾ ਕੰਮ ਕਰਨਾ ਵੀ ਘਰ ਦਾ ਆਪ ਹੀ ਪੈਂਦਾ, ਇੰਨਾ ਕੰਮ ਕਰਦੇ। ਪਰ ਸਹੀ ਅਰਥਾਂ ਦੇ ਵਿੱਚ ਤੁਸੀਂ ਕਿਸੇ ਐਕਸਪਰਟ ਦੇ ਨਾਲ ਗੱਲ ਕਰੋ ਨਾ, ਉਹ ਕਹਿੰਦਾ ਵੀ ਸੈਰ ਉਹੀ ਹੈ ਜਿਹੜੀ ਤੁਸੀਂ ਸੈਰ ਸਮਝ ਕੇ ਕਰੋਗੇ, ਸੈਰ ਦੇ ਲਹਿਜੇ 'ਚ ਕਰੋਗੇ। ਘਰ ਤੁਸੀਂ ਆਫਿਸ ਦੇ ਵਿੱਚ ਇੱਧਰ ਉੱਧਰ ਜਿੰਨਾ ਮਰਜ਼ੀ ਤੁਰੇ ਫਿਰੇ ਕਰੋ, ਜਿੰਨਾ ਮਰਜ਼ੀ ਕੰਮ ਕਰੋ ਤੁਸੀਂ, ਲੇਕਿਨ ਤੁਹਾਡਾ ਮਨ ਨਹੀਂ ਸ਼ਾਮਿਲ ਹੁੰਦਾ ਉਸ ਵੇਲੇ ਕਿ ਮੈਂ ਸੈਰ ਕਰ ਰਿਹਾ। ਜਦੋਂ ਤੁਸੀਂ ਚੱਲਦੇ ਹੋ ਨਾ, ਜਦੋਂ ਤੁਸੀਂ ਸੈਰ ਕਰਦੇ ਹੋ, ਤੁਹਾਡਾ ਮਨ ਦੀ ਅਵਸਥਾ ਵੀ ਉਹਦੇ ਵਿੱਚ ਸ਼ਾਮਿਲ ਹੋਣੀ ਜ਼ਰੂਰੀ ਹੈ। ਜਦੋਂ ਘਰ ਦੇ ਕੰਮ ਕਰਦੇ ਹਾਂ, ਆਫਿਸ ਦੇ ਕੰਮ ਕਰਦੇ ਹਾਂ ਨਾ, ਸਾਡਾ ਸਰੀਰਕ ਤੌਰ 'ਤੇ ਜ਼ਰੂਰ ਅਸੀਂ ਤੁਰੇ ਫਿਰਦੇ ਹਾਂ, ਕਦੇ ਖੱਬੇ ਸੱਜੇ ਬਹਿ ਗਏ ਉੱਠ ਗਏ, ਲੇਕਿਨ ਮਨ ਦੀ ਹਾਲਤ ਸਾਡੀ ਸੈਰ ਕਰਨ ਵਾਲੀ ਨਹੀਂ ਹੁੰਦੀ। ਮਨ ਹੋਰਨਾਂ ਕੰਮਾਂ ਦੇ ਵਿੱਚ ਰੁੱਝਿਆ ਹੁੰਦਾ, ਟੈਨਸ਼ਨਾਂ ਦੇ ਵਿੱਚ ਹੁੰਦਾ, ਲੇਕਿਨ ਜੋ ਤੁਸੀਂ ਸੈਰ ਕਰਦੇ ਹੋ ਸਵੇਰੇ ਜਾਂ ਸ਼ਾਮ ਕੋ ਰੂਟੀਨ ਹੈ, ਉਹ ਸੈਰ ਦਾ ਮਤਲਬ ਸੈਰ ਹੀ ਹੁੰਦਾ। ਸੋ ਸੈਰ ਕਰਨੀ ਜ਼ਿੰਦਗੀ ਦੇ ਵਿੱਚ, ਵਾਕ ਕਰਨੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਇਹ ਨਹੀਂ ਹੈ ਵੀ ਤੁਸੀਂ 10 ਕਿਲੋਮੀਟਰ ਕਰੋ, 12 ਕਰੋ, 5 ਕਰੋ, 7 ਕਰੋ, 8, ਜਿੰਨੀ ਕਰ ਸਕਦੇ ਹੋ ਈਜ਼ੀਲੀ, ਜਿੰਨੀ ਕੰਫਰਟੇਬਲੀ ਚੱਲ ਸਕਦੇ ਹੋ ਨਾ, ਇਹ ਬਹੁਤ ਜ਼ਰੂਰੀ ਹੈ। ਸਵੇਰੇ ਸਵੇਰੇ ਜਦੋਂ ਉੱਠਦੇ ਹੋ ਨਾ, ਪਹਿਲੀ ਗੱਲ ਤਾਂ ਆਪਣੇ ਆਪ ਨੂੰ ਸ਼ੀਸ਼ੇ ਵਾਸ਼ਰੂਮ 'ਚ ਜਾਂਦੇ ਹੋ, ਸ਼ੀਸ਼ੇ ਦੇ ਅੱਗੇ ਸਾਹਮਣੇ ਖੜ੍ਹੇ ਹੋ ਕੇ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰੋ ਕਿ ਮੈਂ ਬਿਲਕੁਲ ਠੀਕ ਠਾਕ ਹਾਂ, 9 ਬਰ 9 ਹਾਂ। ਅਤੇ ਜਿੰਨੀ ਸੈਰ ਜਿੰਨਾ ਚੱਲ ਸਕਦੇ ਹੋ ਨਾ, ਤੁਹਾਨੂੰ ਚੱਲਣਾ ਬਹੁਤ ਜ਼ਰੂਰੀ ਹੈ। ਪਹਿਲਾ ਪੁਆਇੰਟ ਜਿਹੜਾ ਉਹਦੇ ਵਿੱਚ ਨਾ ਉਹਨਾਂ ਨੇ ਦੱਸਿਆ। ਜੇ ਤੁਸੀਂ ਇਹਦੇ ਨਾਲ ਸਹਿਮਤ ਹੋ ਤਾਂ ਅਗਲੇ ਮੈਂ ਪੁਆਇੰਟ ਫਿਰ ਤੁਹਾਡੇ ਨਾਲ ਡਿਸਕਸ ਕਰਦਾ। ਪਹਿਲਾਂ ਇਸ ਪੁਆਇੰਟ ਦੀ ਆਪਾਂ ਗੱਲਬਾਤ ਕਰਦੇ ਹਾਂ ਕਿ ਵਾਕ ਕਰਨੀ ਲੰਬੀ ਉਮਰ ਦਾ ਰਾਜ਼ ਹੈ ਜਾਂ ਨਹੀਂ ਹੈ। 647-367-5353

0: ਸਤਿ ਸ਼੍ਰੀ ਅਕਾਲ ਜੀ ਜਤਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ
0: ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
1: ਇਹ ਜਿਹੜਾ ਵਾਕ ਹੈ ਨਾ
0: ਜੀ,
1: ਇਹ ਤਾਂ ਆਪਾਂ ਨੂੰ ਡਾਕਟਰ ਵੀ ਕਹਿੰਦੇ ਆ
0: ਜੀ।
1: ਉਹ ਕਹਿੰਦੇ ਵੀ ਜੇ ਕਰ ਸਕਦੇ ਹੋ ਤਾਂ ਤੁਸੀਂ 45 ਮਿੰਟ, ਮੈਨੂੰ ਤਾਂ ਉਹਨਾਂ ਨੇ ਪੱਕੇ ਦੱਸੇ ਹੋਏ ਆ
0: ਜੀ ਜੀ ਜੀ,
1: ਵੀ 45 ਮਿੰਟ ਦੀ ਵਾਕ। ਤੇ ਜਿਹੜੇ ਅਸੀਂ ਕਰਦੇ ਕੰਮ ਕਰਦੇ ਹਾਂ, ਮੇਰੇ ਜਿੰਨਾ ਕੰਮ ਮੈਨੂੰ ਨੀ ਲੱਗਦਾ ਵੀ ਜਿੱਦਾਂ ਕੋਈ ਹੋਰ ਬੀਬੀਆਂ ਛੇਤੀ ਇੰਨੀ ਉਮਰ ਚ ਕਰਦੀਆਂ ਹੋਣਗੀਆਂ, ਪਰ ਮੈਂ ਬਹੁਤ ਕਰਦੀ ਹਾਂ। ਫੇਰ ਵੀ ਉਹ ਵਾਕ ਜਿਹੜਾ ਹੋਰ ਆ, ਉਹ ਆਪਣੀ ਸਿੱਧਾ ਸਿੱਧਾ ਜਿਹੜਾ ਵਾਕ ਕਰਨਾ ਹੈ ਨਾ, ਉਹ ਸਿੱਧੇ ਸਿੱਧੇ ਕਦਮ ਤੁਰਨੇ, ਉਹਦੇ ਚ ਤੁਸੀਂ ਬੇਸ਼ੱਕ ਵਾਹਿਗੁਰੂ ਵਾਹਿਗੁਰੂ ਕਰਦੇ ਜਾਓ ਜਾਂ 1-2-3 ਕਰ ਜਾਓ, ਮਿਊਜ਼ਿਕ ਲਾ ਲਓ, ਕੁਛ ਵੀ ਲਾ ਲਓ, ਤੇ ਲੰਬੇ ਲੰਬੇ ਸਾਹ ਲੈਣੇ ਤੇ ਛੱਡਣੇ, ਉਹ ਤੁਹਾਡੀ ਬਹੁਤ ਵੱਡੀ
0: ਐਕਸਰਸਾਈਜ਼। ਕਿਉਂਕਿ ਜਦੋਂ ਤੁਸੀਂ ਘਰ ਦਾ ਭੈਣ ਜੀ ਕੰਮ ਕਰਦੇ ਹੋ ਨਾ, ਉਦੋਂ ਤੁਹਾਡਾ ਮਨ ਨੀ ਵਿੱਚ ਇਨਵੋਲਵ ਹੁੰਦਾ ਸੈਰ ਵਾਲਾ ਜਿਹੜਾ ਹੁੰਦਾ। ਜਦੋਂ ਸੈਰ ਤੇ ਜਾਂਦੇ ਹੋ ਨਾ, ਤੁਸੀਂ ਫੋਕਸ ਹੁੰਦੇ ਹੋ ਕਿ ਮੈਂ ਸੈਰ ਹੀ ਕਰਨੀ ਹੈ ਬਸ।
1: ਉਦੋਂ ਤਾਂ ਕੰਮ ਚ ਧਿਆਨ ਫਿਕਰ ਵਾਲਾ ਕੰਮ ਹੁੰਦਾ ਸਾਰਾ।
0: ਫਿਕਰ ਦੇ ਵਿੱਚ ਜਿਹੜਾ ਤੁਰਨਾ ਫਿਰਨਾ ਨਾ, ਉਹ ਸੈਰ ਨੀ ਉਹਨੂੰ ਕਿਹਾ ਜਾ ਸਕਦਾ।
1: ਰਿਲੈਕਸ ਨੀ ਹੁੰਦੇ ਫਿਰ ਆਪਾਂ ਨਾ।
0: ਜੀ ਜੀ ਜੀ ਜੀ ਜੀ ਜੀ।
1: ਤੇ ਜਿਹੜੇ ਇਹ ਆਪਾਂ ਸਕੂਲ ਚ ਉੱਥੇ ਮਾਰਨਿੰਗ ਵਾਕ ਵੀ ਦੱਸਦੇ ਹੁੰਦੇ ਸੀ ਵੀ ਜਦੋਂ ਐਸੇ ਲਿਖੋ ਲੇਖ ਲਿਖੋ, ਹਨਾ, ਮਾਰਨਿੰਗ ਵਾਕ।
0: ਜੀ ਜੀ ਜੀ ਜੀ, ਸਵੇਰ ਦੀ ਸੈਰ
1: ਮਾਰਨਿੰਗ ਵਾਕ ਇੰਡੀਆ ਚ ਵੀ ਕਰੀਏ। ਫਿਰ ਬੇਟੇ ਜੀ, ਆਪਾਂ ਜਦੋਂ ਜਾਂਦੇ ਆ ਨਾ ਬਾਹਰ
0: ਜੀ,
1: ਤੇ ਆਪਣੀ ਸੋਸ਼ਲ ਲਾਈਫ ਬਣ ਜਾਂਦੀ ਇੱਕ ਤਰ੍ਹਾਂ।
0: ਬਿਲਕੁਲ, ਮੈਂ ਅਗਲਾ ਪੁਆਇੰਟ ਭੈਣ ਜੀ ਇਹੀ ਆਉਣ ਵਾਲਾ ਹੈ। ਮੈਂ ਅੱਗੇ ਪਹਿਲਾਂ ਇੱਕ ਕੀਤਾ ਸੀ, ਨੈਕਸਟ ਪੁਆਇੰਟ ਹੈ ਹੀ ਇਹ ਜੀ। ਉਹਦਾ ਉਹ ਹੈਗਾ ਪੁਆਇੰਟ ਕਿ ਕਨੈਕਸ਼ਨ, ਕਨੈਕਟ ਜਿਹੜਾ ਤੁਸੀਂ ਕਰਨਾ, ਲੋਕਾਂ ਦੇ ਨਾਲ ਮਿਲਣਾ ਜੁਲਣਾ, ਲੋਕਾਂ ਦੇ ਨਾਲ ਸੰਪਰਕ ਸਥਾਪਿਤ ਕਰਨਾ, ਉਹਨਾਂ ਦੇ ਨਾਲ ਇੰਟਰੈਕਸ਼ਨ ਕਰਨੀ, ਉਹਨਾਂ ਦੇ ਨਾਲ ਗੱਲਬਾਤ ਕਰਨੀ, ਉਹਦੇ ਨਾਲ ਤੁਹਾਡੇ ਮਨ ਦਾ ਨਾ ਕਥਾਰਸਿਸ ਹੁੰਦਾ।
1: ਤੇ ਬਾਹਰ ਜਾਂਦੇ ਆ ਜਦੋਂ ਆਪਾਂ,
0: ਜੀ ਜੀ,
1: ਇਹ ਸੋਸ਼ਲ ਲਾਈਫ ਤੇ ਵੀ ਹੈ
0: ਜੀ,
1: ਤੇ ਫਿਰ ਆਪਣੀਆਂ ਅੱਖਾਂ ਖੁੱਲਦੀਆਂ ਬਾਹਰ ਨਿਕਲ ਕੇ,
0: ਬਿਲਕੁਲ
1: ਚੰਗੀਆਂ ਰਹਿੰਦੀਆਂ, ਅੱਖਾਂ ਨੂੰ ਆਪਾਂ ਨੂੰ ਰੋਸ਼ਨੀ, ਵਿਟਾਮਿਨ ਡੀ ਮਿਲਦਾ, ਤੇ ਫਿਰ ਨਾਲੇ ਕੁਦਰਤ ਦੇ ਨਜ਼ਾਰੇ ਜਿਹੜੇ

0: हाँ चलो बहुत बहुत शुक्रिया भैन जी, बहुत बहुत मेहरबानी मेहरबानी मेहरबानी।
1: मेहरबानी।
0: सो दोस्तों दूसरा पॉइंट ही है सी, साडे भैन जी जतिंदर भैन जी भी बहुत एक्सपर्ट ने, बड़ा भी तजर्बा जिंदगी दा इन्हां नूं, इन्हां ने वो हिंट थोड़ा जिहा मैनूं दे ही दिता कि तुसीं मिलदे गिलदे हो दोस्तां नूं। दूसरा पॉइंट ही इहदे विच है सी जिहड़ा मैं नोट कीता ना अज, वो हैगा कनैक्शन, कनैक्ट करना तुसीं अपने आप नूं। कनेक्ट करन दा मतलब यह नहीं है कि तुसीं बाहर निकलोगे ते लोग कल्ले लोकां दे नाल ही कनैक्शन जरूरी नहीं है, तुहाडा नेचर दे नाल कनैक्शन भी बहुत जरूरी है। मैं इस तरह गल कर रहा, तुसीं किसे बाग दे विच जाओगे, किसे बगीचे दे विच जाओगे, किसे फुल्लां पौद्यां नूं देखोगे, किसे फुल नूं टच करोगे, ठंडी ठंडी हवा नूं तुसीं महसूस करोगे, तुसीं ताजी ताजी सुगंधी नूं तुसीं महसूस करोगे, तुहाडा कोई दोस्त मिलूगा, तुहानूं कोई हैलो करूगा, तुहानूं कोई हाय करूगा। वो कहिंदे कि ह्यूमन माइंड दा जिहड़ा कैथारसिस करना ना, वो बहुत जरूरी है। कहिंदे बाहर जो तुसीं सैर करदे हो ना, जे तुहानूं कोई नहीं भी मिलदा ना, तां वी तुसीं गुनगुनाउंदे जाओ कुछ ना कुछ, जो मर्जी तुहानूं आउंदा, कोई गीत आउंदा गुनगुनाउंदे जाओ, गीत नहीं आउंदा वाहिगुरू वाहिगुरू करदे जाओ, कोई पाठ करदे जाओ, कोई भजन बोलदे जाओ, गुणगुणाउंदे जाओ। एक तां तुहाडे मूंह दा जिहड़ा अंदर दा गुबार है, तुहाडी हवाड़ जिहड़ी ओह बाहर निकलदी है सारी रात सुते सुते हम दौरान, जिहड़े मूंह दे विच बन जांदी है बदबू। दूसरा तुहाडे मन दा कैथारसिस हुंदा, तुहाडे माइंड दे विच जो कुछ रात नूं थॉट जिहड़े हुंदे ना, उहनां दा कैथारसिस करना बहुत जरूरी है, माइंड दा कैथारसिस करना बहुत जरूरी है। वो कहिंदे वी दिमाग दे उपर जिहड़ा बोझ हुंदा है ना, उस नूं उतारना बहुत जरूरी है। जेकर उस बोझ नूं नहीं उतारोगे तो बोझ तुहाडे दिल दा बोझ बन जाऊगा। सो इस करके कनैक्शन, कनैक्ट करना अपने आप नूं दूसरिआं दे नाल, संपर्क दे विच लै के आउणा, समाज दे संपर्क विच लै के आउणा, दोस्तां मित्रां दे संपर्क विच लै के आउणा, कुदरत फुल्लां पौद्यां दे संपर्क दे विच लै के आउणा, इह बहुत जरूरी है। दूसरा पॉइंट है सी। सो तुसी इहदे बारे कोई गलबात शेयर करनी होए तां तीन पॉइंट होर है, वह भी आपां वारी वारी डिस्कस करांगे। पहला पॉइंट हैगा सी वाक, दूसरा पॉइंट हैगा सी कनैक्ट करना सैर, दूसरा हैगा सी संपर्क दोस्तां मित्रां दे नाल नेचर दे नाल बनाउणा। अगले दो तीन पॉइंट आपां होर डिस्कस करांगे ते तुसी भी अपनी राय दिओ। 647-367-5553, 647-367-5353, ਤੇ ਮੈਂ ਇੱਕ ਤੁਹਾਡੇ ਨਾਲ ਮੈਸੇਜ ਸ਼ੇਅਰ ਕਰਦਾ, ਫਿਰ ਆਪਾਂ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। ਤੁਸੀਂ ਕਿਸੇ ਗੈਸ ਸਟੇਸ਼ਨ ਦੀ ਭਾਲ ਦੇ ਵਿੱਚ ਹੋ, ਕਿਸੇ ਗਰੋਸਰੀ ਸਟੋਰ ਦੀ ਭਾਲ ਦੇ ਵਿੱਚ ਹੋ, ਕੋਈ ਪੀਜ਼ਾ ਸਟੋਰ ਤੁਹਾਨੂੰ ਚਾਹੀਦਾ ਹੈ, ਕੋਈ ਆਫਿਸ ਚਾਹੀਦਾ ਹੈ ਤੁਹਾਨੂੰ ਕਿਸੇ ਪਲਾਜ਼ਾ ਦੇ ਵਿੱਚ, ਜਾਂ ਤੁਹਾਨੂੰ ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ, ਟਰੱਕ ਖੜਾ ਕਰਨ ਦੇ ਲਈ, ਜਾਂ ਕੋਈ ਟਰੱਕ ਯਾਰਡ ਉਦਾਂ ਤੁਸੀਂ ਪਰਚੇਜ਼ ਵੀ ਕਰਨਾ ਚਾਹੁੰਦੇ ਹੋ, ਔਰ ਤੁਸੀਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਸੰਪਰਕ ਕਰ ਸਕਦੇ ਹੋ। 416-525-7400 ਨੰਬਰ ਉਹਨਾਂ ਦਾ, 416-525-7400। ਹੁਣ ਇਸ ਵੇਲੇ ਵੀ ਰਾਤ ਨੂੰ ਵੀ ਤੁਸੀਂ ਉਹਨਾਂ ਨੂੰ 11-12-1 ਵਜੇ ਤੱਕ ਫੋਨ ਕਰ ਸਕਦੇ ਹੋ, ਉਹਨਾਂ ਦੇ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਜਦੋਂ ਮਰਜ਼ੀ ਫੋਨ ਆਏਗਾ ਉਹ ਅਟੈਂਡ ਕਰਨਗੇ। ਬੜੀ ਟਰਾਂਸਪੇਰੈਂਸੀ ਉਹਨਾਂ ਦੇ ਕੰਮ ਦੇ ਵਿੱਚ ਹੈ, ਬੜੀ ਵਧੀਆ ਡੀਲਿੰਗ ਉਹਨਾਂ ਦੀ ਹੋਏਗੀ, ਤੁਹਾਡਾ ਵੱਧ ਤੋਂ ਵੱਧ ਫਾਇਦਾ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇੰਦਰ ਅਰੋੜਾ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਬੜਾ ਲੰਬਾ ਤਜਰਬਾ ਰੱਖਣ ਵਾਲੇ, 416-525-7400 ਨੰਬਰ, 416-525-7400 ਉਹਨਾਂ ਦਾ ਨੰਬਰ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ 4 ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। 114 ਕੈਨੇਡੀ ਰੋਡ ਬ੍ਰਮਟਨ 905-450-3333 ਨੰਬਰ ਹੈ। 6030 ਐਰਨ ਮਿਲ ਪਾਰਕਵੇ ਮਿਸੀਸਾਗਾ 905-542-1333 ਨੰਬਰ ਹੈ। ਲੰਡਨ ਔਰ ਹੈਲੀਫੈਕਸ ਦੇ ਵਿੱਚ ਵੀ ਬ੍ਰਾਂਚ ਹੈ, ਔਰ ਵਿੰਡਸਰ ਦੇ ਵਿੱਚ ਵੀ ਬਹੁਤ ਜਲਦੀ ਸੈਟਅਪ ਹੋ ਗਿਆ ਅਤੇ ਉੱਥੇ ਵੀ ਬ੍ਰਾਂਚ ਜਿਹੜੀ ਖੁੱਲ੍ਹਣ ਜਾ ਰਹੀ ਹੈ ਬ੍ਰਮਟਨ ਕੈਸ਼ ਐਂਡ ਕੈਰੀ ਦੇ ਸਟੋਰ ਦੇ ਅੰਦਰ ਹੀ। ਬੁਫੇ ਇਹਨਾਂ ਦਾ ਜ਼ਰੂਰ ਟਰਾਈ ਕਰੋ, 40-50 ਆਈਟਮਾਂ ਦਾ ਬੁਫੇ ਹੁੰਦਾ ਹੈ, ਸਬਜ਼ੀਆਂ ਸੈਲਡ ਸਵੀਡਿਸ਼ ਔਰ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ। ਟਿਫਨ ਲਗਵਾਉਣਾ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਤੁਸੀਂ ਮੈਨਿਊ ਡਿਸਾਈਡ ਕਰੋਗੇ ਉਸ ਦੀ ਕੀਮਤ ਵਗੈਰਾ ਜਾਣਨ ਦੇ ਲਈ ਤੁਸੀਂ ਇਹਨਾਂ ਦਾ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਨੂਡਲਸ, ਗਰਮਾ ਗਰਮ ਜਲੇਬੀਆਂ। ਵਿਲੇਜ ਆਫ ਇੰਡੀਆ ਦੇ ਬੈਕ ਸਾਈਡ ਤੇ ਓਪਨ ਜਗ੍ਹਾ ਦੇ ਵਿੱਚ ਸੈਟਅਪ ਲਗਾਇਆ ਹੋਇਆ ਹੈ, ਲਾਈਵ ਮਿਊਜ਼ਿਕ, ਵਾਨ ਦੇ ਮੰਜੇ, ਤੁਸੀਂ ਆਪਣੀਆਂ ਗੱਡੀਆਂ ਤੇ ਜਾਓ, ਉੱਥੇ ਖੁੱਲੀ ਡੁੱਲੀ ਪਾਰਕਿੰਗ ਹੈ ਤੇ ਤੁਸੀਂ ਇੰਜੋਏ ਕਰੋਗੇ। ਘਰ ਦੇ ਵਿੱਚ ਕੋਈ ਪ੍ਰੋਗਰਾਮ ਤੁਹਾਡੇ ਹੈ, ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ,

0: ਜੁੜੇ ਹੋਏ ਸਾਡੇ ਨਾਲ, ਉਹਨਾਂ ਦੀ ਆਪਾਂ ਇੱਕ ਕਾਲ ਲੈਂਦੇ ਹਾਂ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਚਾਲੂ ਕਰਾਂਗੇ। ਗੋਲਡੀ, ਗੋਲਡੀ ਕੀ ਹਾਲ ਚਾਲ ਭਾਈ ਤੇਰਾ?
1: ਸਤਿ
0: ਸ਼੍ਰੀ ਅਕਾਲ। ਅੱਜ ਨਾਮ ਹੈ ਸਹੀ ਪਛਾਣਿਆ ਨਾ ਤੇਰਾ, ਵੇਖ ਲਾ ਤੇਰੇ ਨੰਬਰ ਤੋਂ 4106 ਤੋਂ। ਹਾਂਜੀ, ਹੋਰ ਕੀ ਹਾਲ ਚਾਲ? ਸਭ ਤੋਂ ਸੌਖਾ ਐਸੇ ਇਹੀ ਲੱਗਦਾ ਹੁੰਦਾ ਸੀ ਸਾਨੂੰ ਪਿੰਡਾਂ ਵਾਲਿਆਂ ਨੂੰ ਬਸ, ਔਰ ਘੋਟੇ ਲਾਈਦੇ ਹੁੰਦੇ ਸੀ ਉਦੋਂ, ਅੰਗਰੇਜ਼ੀ ਵਿਰੋਧੀ ਤੇ ਸਾਡੀ ਇੰਨੀ ਤੇਜ਼ ਹੁੰਦੀ ਨੀ ਸੀ ਪਿੰਡਾਂ ਚ, ਘੋਟਾ ਲਾ ਲੈਣਾ ਨੂੰ ਬਾ ਵੀ ਇਹੀ ਔਖਾ ਮਸ਼ਹੂਰ ਹੈਗਾ।
1: ਸਾਨੂੰ
0: ਅੰਗਰੇਜ਼ੀ ਲੱਗਦੀ ਛੇਵੀਂ ਕਲਾਸ ਚ ਹੁੰਦੀ ਸੀ, ਜਾ ਕੇ ABC ਛੇਵੀਂ ਚ ਸ਼ੁਰੂ ਕਰਦੇ ਹੁੰਦੇ ਸੀ। ਪਿੰਡਾਂ ਚ ਤਾਂ ਸੈਰ ਲੋਕਾਂ ਦੀ ਵੈਸੇ ਸੈਰ ਹੁੰਦੀ ਨਾ, ਸਵੇਰੇ ਉੱਠ ਕੇ ਖੇਤ ਨੂੰ ਜਾਣਾ, ਬਾਹਰ ਜੰਗਲ ਪਾਣੀ ਜਾਣਾ, ਉਹ ਸੈਰ ਹੀ ਹੋ ਜਾਂਦੀ ਸੀ।
1: ਤੁਰੇ ਜਾਂਦੇ ਨਾਲੇ ਡੰਡਾ ਫੜਿਆ ਹੁੰਦਾ ਸੀ, ਉਹ ਮਾਰ ਕੇ ਡੰਡਾ ਕਿੱਕਰ ਦੀ ਦਾਤਨ ਤੋੜ ਲੈਂਦੇ ਸੀ।
0: ਕਿੱਕਰ ਦੀ ਦਾਤਨ ਤੋੜ ਲੈਣੀ, ਕਿਆ ਬਾਤ!
1: ਨਾਲੇ ਦਾਤਨ ਛੱਪ ਲੈਂਦੇ ਸੀ, ਨਾਲੇ ਜੰਗਲ ਪਾਣੀ ਤੇ ਨਾਲੇ ਚਲੋ ਸੈਰ ਹੋ ਗਈ। ਤੇ ਉਹ ਹੁਣ ਗੱਲ ਇਹ ਵੀ ਨਾ ਹੁਣ ਕੋਈ ਜਾਂਦਾ ਹੀ ਹੈ ਤੇ ਨਾ ਕਿੱਕਰਾਂ ਹੀ ਨੇ, ਹੁਣ ਕਿਤੇ ਕਿੱਕਰਾਂ ਸੁੱਕ ਗਈਆਂ ਸਾਰੀਆਂ।
0: ਬਿਲਕੁਲ ਬਿਲਕੁਲ ਬਿਲਕੁਲ,
1: ਕੋਈ ਕਿੱਕਰ ਹੈ ਹੀ ਨੀ ਹੁਣ ਤਾਂ, ਹੋਰ ਹੀ ਦਰਖਤ ਜੇ ਲਾ ਤੇ ਸਰਕਾਰਾਂ ਨੇ,
0: ਚਰਖਾ ਹੁਣੇ ਲਗਾ ਦਿੰਦਾ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਤੇ ਕਰ ਸਕਦੇ ਹੋ। ਬਾਕੀ ਆਪਾਂ ਤੁਹਾਨੂੰ ਇੱਕ ਹੋਰ ਛੋਟਾ ਜਿਹਾ ਗਾਣਾ ਸੁਣਾਉਣੇ ਆ, ਲੇਕਿਨ ਉਸ ਤੋਂ ਗਾਣੇ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਆਪਾਂ ਕੰਟੀਨਿਊ ਕਰਾਂਗੇ। ਲੈ ਸੁਣੋ ਇੱਕ ਪਿਆਰਾ ਜਿਹਾ ਹੋਰ ਖੂਬਸੂਰਤ ਗਾਣਾ।

ਸੁਣ ਰਹੇ ਸੀ ਤੁਸੀਂ ਮਿਰਜ਼ਾ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਦੀ ਆਵਾਜ਼ ਦੇ ਵਿੱਚ। ਨਵੇਂ ਸਿੰਗਰ ਨੇ ਕਰਮਜੀਤ ਅਨਮੋਲ, ਪੰਜਾਬੀ ਫਿਲਮਾਂ ਦੇ ਵਿੱਚ ਵੀ ਹੈ ਲੇਕਿਨ ਗਾਇਕ ਵੀ ਬਹੁਤ ਅੱਛਾ। ਸੋ ਨਿਸ਼ਾ ਬਾਨੋ ਵੀ ਫਿਲਮਾਂ ਦੇ ਵਿੱਚ ਵੀ ਹੈ ਲੇਕਿਨ ਗਾਇਕ ਵੀ ਹੈ। ਤੁਸੀਂ ਉਹਨਾਂ ਦਾ ਨਮੂਨਾ, ਉਹਨਾਂ ਦੀ ਆਵਾਜ਼ ਨੂੰ ਸੁਣ ਲਿਆ। ਮਿਰਜ਼ਾ ਬਹੁਤ ਖੂਬਸੂਰਤ ਉਹਨਾਂ ਨੇ ਗਾਇਆ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਗੱਲਬਾਤ ਸਾਡੀ ਚੱਲ ਰਹੀ ਸੀ ਕਿ ਉਮਰ ਨੂੰ ਲੰਬੀ ਰੱਖਣ ਦੇ ਜਿਹੜਾ ਸਰਵੇ ਹੋਇਆ ਉਹਦੇ ਵਿੱਚ ਪੰਜ ਕਿਹੜੇ ਕਿਹੜੇ ਪੁਆਇੰਟ, ਜਿਨ੍ਹਾਂ ਦੇ ਵਿੱਚ ਦੋ ਅਸੀਂ ਡਿਸਕਸ ਕਰ ਲਏ ਸੀ, ਇੱਕ ਵਾਕ, ਦੂਸਰਾ ਕਨੈਕਟ ਕਰਨਾ ਇੱਕ ਦੂਸਰੇ ਨਾਲ, ਤੀਸਰਾ ਪੁਆਇੰਟ ਜਿਹੜਾ ਹੈਗਾ ਉਹ ਹੈ ਫੋਰਗਿਵ, ਮਾਫ਼ ਕਰ ਦੇਣਾ। ਬਹੁਤ ਖੂਬਸੂਰਤ ਵਧੀਆ ਪੁਆਇੰਟ ਹੈ। ਸਾਡੇ ਗੁਰੂ ਅਮਰਦਾਸ ਜੀ ਨੇ ਇੱਕ ਜਗ੍ਹਾ ਤੇ ਲਿਖਿਆ, ਨਿਵਨ ਸੋ ਅੱਖਰ ਖਵਣ ਗੁਣ ਜੇਬਾ ਮਨੀਆ ਮੰਤ, ਇਹ ਤਰੈ ਭੈਣੇ ਵੇਸ ਕਰ ਤੂੰ ਤਾਂ ਵਸ ਆਵੀ ਕੰਤ। ਤਿੰਨ ਕੁਆਲਿਟੀਆਂ ਉਹਨਾਂ ਨੇ ਦੱਸੀਆਂ ਮਨੁੱਖ ਦੀ ਸ਼ਖਸੀਅਤ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈ ਜੇ ਉਸਨੇ ਆਪਣੇ ਆਪ ਨੂੰ ਉੱਚ ਅਵਸਥਾ ਦੇ ਵਿੱਚ ਲੈ ਕੇ ਜਾਣਾ ਹੈ। ਨਿਵਨ ਸੋ ਅੱਖਰ, ਨਿਵਨ ਮੀਨ ਨਿਮਰਤਾ, ਨਿਮਰਤਾ ਹੈ। ਨਿਮਰਤਾ ਦੀ ਗੱਲ ਆਪਾਂ ਅੱਗੇ ਕਈ ਵਾਰੀ ਕੀਤੀ ਹੈ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ। ਖਵਣ ਗੁਣ, ਖਵਣ ਹੁੰਦਾ ਹੈ ਮਾਫ਼ ਕਰ ਦੇਣਾ, ਫੋਰਗਿਵਨੈਸ। ਉਹ ਕਹਿੰਦੇ ਕਿ ਮਾਫ਼ ਕਰਨ, ਜਿਸ ਕਿਸੇ ਨੂੰ ਮਾਫ਼ ਕਰ ਦਿਓ ਨਾ, ਉਸ ਤੋਂ ਵੱਡੀ ਕਿਸੇ ਨੂੰ ਕੋਈ ਪਨਿਸ਼ਮੈਂਟ ਨਹੀਂ ਹੈ। ਜਿਸ ਆਦਮੀ ਨੇ ਮੰਨ ਲਓ ਕੋਈ ਗੁਨਾਹ ਕੀਤਾ, ਕੋਈ ਗਲਤੀ ਕੀਤੀ ਹੈ ਨਾ, ਤੁਸੀਂ ਉਸ ਤੋਂ ਬਦਲਾ ਲੈਣ ਦੀ ਬਜਾਏ ਉਸਨੂੰ ਮਾਫ਼ ਕਰ ਦਿਓ ਨਾ, ਉਹ ਜੇ ਸਹੀ ਅਰਥਾਂ ਦੇ ਵਿੱਚ ਉਹ ਜ਼ਿਆਦਾ ਪੇਨਫੁੱਲ ਹੋਏਗਾ ਉਸ ਇਨਸਾਨ ਦੇ ਲਈ ਜਿਹਨੂੰ ਤੁਸੀਂ ਮਾਫ਼ ਕਰ ਦਿੱਤਾ। ਸੋ ਬੜੀ ਵੱਡੀ ਕੁਆਲਿਟੀ ਹੈ ਇਨਸਾਨ ਦੀ। ਐਵੇਂ ਅਸੀਂ ਮਨ ਦੇ ਵਿੱਚ ਗੁੱਸੇ, ਗਿਲੇ, ਤੇਰ ਮੇਰ, ਊਚ ਨੀਚ ਦੀਆਂ ਭਾਵਨਾਵਾਂ ਲੈ ਕੇ ਆਪਣੇ ਆਪ ਅੰਦਰ ਕ੍ਰਿਝਦੇ ਰਹਿੰਦੇ ਹਾਂ, ਸੜਦੇ ਰਹਿੰਦੇ ਹਾਂ, ਪੁੱਜਦੇ ਰਹਿੰਦੇ ਹਾਂ। ਇਹਦੇ ਨਾਲੋਂ ਬਿਹਤਰ ਨਹੀਂ ਅਸੀਂ ਇਹਨੂੰ ਮਾਫ਼ ਕਰ ਦਈਏ ਅਤੇ ਸਭ ਕੁਝ ਉਸ ਅਕਾਲ ਪੁਰਖ 'ਤੇ ਛੱਡ ਦਈਏ। ਯਾਰ ਜੇ ਮੇਰੇ ਦੇ ਨਾਲ ਇਹਨੇ ਕੋਈ ਵਧੀਕੀ ਕੀਤੀ ਵੀ ਹੈ, ਜੇ ਮੇਰਾ ਕੋਈ ਇਹਨੇ ਨੁਕਸਾਨ ਕੀਤਾ ਵੀ ਹੈ, ਤਾਂ ਆਪੇ ਭੁਗਤੂਗਾ, ਆਪੇ ਉਹ ਅਕਾਲ ਪੁਰਖ ਇਹਨੂੰ ਜੋ ਬਣਦੀ ਪਨਿਸ਼ਮੈਂਟ ਸਜ਼ਾ ਨੂੰ ਦਿਓ। ਮੈਂ ਕੌਣ ਹੁੰਦਾ ਇਸ ਨੂੰ ਸਜ਼ਾ ਦੇਣ ਵਾਲਾ? ਜੇਕਰ ਇਸ ਤਰ੍ਹਾਂ ਦੀ ਕੁਆਲਿਟੀ, ਇਸ ਤਰ੍ਹਾਂ ਦੀ ਭਾਵਨਾ ਅਸੀਂ ਆਪਣੇ ਮਨ ਦੇ ਵਿੱਚ ਲੈ ਆਈਏ ਨਾ, ਤਾਂ ਮੇਰਾ ਖਿਆਲ ਹੈ ਕਿ ਮਨ ਨੂੰ ਬਹੁਤ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ। ਪਰ ਐਜ਼ ਏ ਹਿਊਮਨ ਬੀਇੰਗ ਗੱਲਾਂ ਮੈਂ ਵੀ ਕਰਦਾ, ਮੇਰੇ ਵਾਸਤੇ ਵੀ ਔਖਾ ਹੈ, ਸਾਰੇ ਇਨਸਾਨਾਂ ਵਾਸਤੇ ਔਖਾ ਹੈ ਇਹ ਚੀਜ਼ਾਂ ਨਾ ਕਹਿਣੀਆਂ। ਕਈ ਵਾਰੀ ਅਸੀਂ ਕਹਿੰਦੇ ਕਿ ਸਿੱਖੀ ਖੰਡਿਓ ਤਿੱਖੀ, ਉਹ ਸਿੱਖੀ ਖੰਡਿਓ ਤਿੱਖੀ ਦਾ ਮਤਲਬ ਇਹ ਹੀ ਹੈ, ਸਿੱਖੀ ਖੰਡਿਓ ਤਿੱਖੀ ਵੀ ਸੀ, ਤਲਵਾਰ ਦੇ ਤਾਂ ਇੱਕ ਪਾਸੇ ਧਾਰ ਹੁੰਦੀ ਨਾ, ਖੰਡਾ ਜਿਹੜਾ ਹੁੰਦਾ ਉਹਦੇ ਦੋਨੋਂ ਪਾਸੇ ਧਾਰ ਹੁੰਦੀ ਹੈ। ਸਹੀ ਅਰਥਾਂ ਦੇ ਵਿੱਚ ਸਿੱਖੀ ਦੇ ਰਸਤੇ ਦੇ ਉੱਪਰ ਚੱਲਣਾ ਖੰਡੇ ਦੀ ਧਾਰ ਦੇ ਉੱਪਰ ਚੱਲਣ ਦੇ ਸਮਾਨ ਹੈ। ਜਿੰਨੇ ਕਾਇਦੇ ਕਾਨੂੰਨਾਂ ਦੇ ਵਿੱਚ ਸਿੱਖੀ ਬੱਝੀ ਹੋਈ ਹੈ ਨਾ, ਜਿੰਨੇ ਨਿਯਮਾਂ ਦੇ ਵਿੱਚ ਬੱਝਿਆ ਹੋਇਆ, ਉਹ ਜੀਵਨ, ਉਸ ਜੀਵਨ ਨੂੰ ਸਹੀ ਅਰਥਾਂ ਦੇ ਵਿੱਚ ਜਿਉਣਾ ਖੰਡੇ ਦੀ ਤਲਵਾਰ ਦੇ ਧਾਰ ਦੇ ਉੱਪਰ ਚੱਲਣ ਜਿੰਨਾ ਔਖਾ ਹੈ। ਸੋ ਇਸੇ ਤਰ੍ਹਾਂ ਹੀ ਫੋਰਗਿਵ, ਅਸੀਂ ਕਹਿ ਦਿੰਦੇ ਹਾਂ ਕਿ ਮਾਫ਼ ਕਰ ਦੇਣਾ ਚਾਹੀਦਾ, ਲੇਕਿਨ ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਨਾ, ਕਿਹੜਾ ਕੌਣ ਕਿਸੇ ਨੂੰ ਮਾਫ਼ ਕਰਦਾ ਹੈ? ਜੇ ਕਿਸੇ ਨੇ ਸਾਡਾ 10 ਰੁਪਏ ਦਾ ਕੀਤਾ ਤਾਂ ਸਾਡੀ ਕੋਸ਼ਿਸ਼ ਹੁੰਦੀ ਵੀ ਅਸੀਂ ਤਾਂ 100 ਰੁਪਏ ਦਾ ਨੁਕਸਾਨ ਕਰੀਏ। ਪਰ ਜੇ ਅਸੀਂ ਇਸ ਪਾਸੇ ਦੇਖਦੇ ਹਾਂ, ਜੇਕਰ ਆਪਣੀ ਉਮਰ ਨੂੰ ਲੰਬੀ ਕਰਨ ਦੇ ਕਾਇਦੇ ਕਾਨੂੰਨਾਂ ਦੇ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ, ਤਾਂ ਉਹਦੇ ਵਿੱਚ ਇੱਕ ਜ਼ਰੂਰ ਹੈ ਕਿ ਸਾਨੂੰ ਫੋਰਗਿਵ, ਸਾਨੂੰ ਮਾਫ਼ ਕਰ ਦੇਣਾ ਚਾਹੀਦਾ। ਸਾਨੂੰ ਮਾਫ਼ ਕਰਾਂਗੇ ਨਾ ਤਾਂ ਫਿਰ ਹੀ ਅਸੀਂ ਆਪਣੀ ਸ਼ਖਸੀਅਤ ਨੂੰ ਆਨੰਦਮਈ ਜਿਹੜਾ ਨਾ ਬਣਾ ਸਕਦੇ ਹਾਂ। ਅਗਲਾ ਪੁਆਇੰਟ ਜਿਹੜਾ ਇੱਕ ਹੋਰ ਹੈ ਉਹ ਹੈਗਾ ਸ਼ੇਅਰ ਕਰਨਾ। ਸ਼ੇਅਰ ਕਰਨਾ, ਇੱਕ ਦੂਸਰੇ ਦੇ ਨਾਲ ਆਪਣੇ ਸੁੱਖ ਦੁੱਖ ਨੂੰ ਸ਼ੇਅਰ ਕਰਨਾ, ਵੰਡਣਾ। ਆਪਣੇ ਆਪ ਦੇ ਵਿੱਚ ਜੇ ਕੋਈ ਗਮ ਹੈ, ਜੇ ਕੋਈ ਦੁੱਖ ਹੈ, ਜੇ ਕੋਈ ਚਿੰਤਾ ਹੈ, ਤਾਂ ਉਹਨੂੰ ਆਪਣੇ ਨਜ਼ਦੀਕੀਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਦੋਸਤਾਂ ਦੇ ਨਾਲ, ਆਪਣੇ ਭੈਣ ਭਰਾਵਾਂ ਦੇ ਨਾਲ ਉਹਨੂੰ ਸ਼ੇਅਰ ਕਰੋ। ਸ਼ੇਅਰ ਕਰੋਗੇ ਨਾ ਤਾਂ ਮਨ ਦਾ ਬੋਝ ਜਿਹੜਾ ਨਾ ਉਹ ਹਲਕਾ ਹੋ ਜਾਂਦਾ। ਸੋ ਮਨ ਦਾ ਬੋਝ ਹੀ ਹੈ ਜਿਹੜਾ ਸਾਡੀ ਉਮਰ ਨੂੰ ਲੰਬੀ ਕਰਨ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ, ਕਿ ਮਨ ਦੇ ਉੱਪਰ ਬੋਝ ਕੋਈ ਨਾ ਹੋਏਗਾ ਤਾਂ ਸਾਡੇ ਲੰਬੀ ਉਮਰ ਆਪਣੇ ਆਪ ਹੋਣੀ ਹੈ, ਸਾਨੂੰ ਕੋਈ ਤੰਦਰੁਸਤੀ ਰਹੇਗੀ ਰਹੇਗੀ। ਸੋ ਇੱਕ ਹੋਰ ਪੁਆਇੰਟ ਹੈ, ਉਸ ਨੂੰ ਆਪਾਂ ਅੱਗੇ ਫੇਰ ਕੰਟੀਨਿਊ ਕਰਾਂਗੇ, ਅਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਮੈਸੇਜ, ਅਤੇ ਮੈਸੇਜ ਤੋਂ ਬਾਅਦ ਇੱਕ ਮੈਂ ਗੀਤ ਵੀ ਤੁਹਾਨੂੰ ਸੁਣਾਊਂਗਾ, ਹਰਜੀਤ ਹਰਮਨ ਦਾ ਤ੍ਰਿੰਜਣਾ ਚ ਚਰਖਾ। ਲੇਕਿਨ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਮੈਂ ਪਹਿਲਾਂ ਸ਼ੇਅਰ ਕਰ ਲਾਂ। ਬ੍ਰਮਟਨ ਕੈਸ਼ ਐਂਡ ਕੈਰੀ
ਪੂਰੇ ਕੈਨੇਡਾ ਦੇ ਵਿੱਚ ਸਭ ਤੋਂ ਵਿਸ਼ਾਲ ਸਟੋਰ ਜੇ ਮੈਂ ਕਹਿ ਦੇਵਾਂ ਤਾਂ ਕੋਈ ਅਤਕਥਨੀ ਨਹੀਂ ਹੋਏਗੀ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ, ਪੰਜਾਬੀਆਂ ਦੇ ਕੌਸਕੋ ਦੇ ਨਾਮ ਨਾਲ ਜਾਣਿਆ ਜਾਂਦਾ, ਬ੍ਰਮਟਨ ਕੈਸ਼ ਐਂਡ ਕੈਰੀ। 100 ਕੈਨੇਡੀ ਰੋਡ ਦੇ ਉੱਪਰ ਸਥਿਤ ਹੈ। 905-230-4800 ਨੰਬਰ ਹੈ। ਤੁਸੀਂ ਘਰ ਦੇ ਵਿੱਚ ਵਰਤਿਆ ਜਾਣ ਵਾਲਾ, ਘਰ ਦੀ ਕਿਚਨ ਦਾ ਕੋਈ ਸਮਾਨ ਲੈਣਾ ਹੋਵੇ, ਬੈਕਯਾਰਡ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਔਜ਼ਾਰ ਤੁਹਾਨੂੰ ਚਾਹੀਦਾ ਹੋਵੇ, ਹੋਰ

ਕੁਆਂਟਿਟੀ ਦੇ ਵਿੱਚ ਬਰਤਨ ਚਾਹੀਦੇ ਹਨ ਤੁਸੀਂ ਮਿੱਟੀ ਦੇ ਬਰਤਨ ਚਾਹੀਦੇ ਹਨ ਸਟੀਲ ਦੇ ਬਰਤਨ ਚਾਹੀਦੇ ਹਨ ਚੀਨੀ ਦੇ ਬਰਤਨ ਚਾਹੀਦੇ ਹਨ ਸਟੀਲ ਦੇ ਬਰਤਨ ਚਾਹੀਦੇ ਹਨ ਕੋਈ ਦਵਾਈ ਚਾਹੀਦੀ ਹੈ ਘਰ ਦੇ ਵਿੱਚ ਵਰਤੀ ਜਾਣ ਵਾਲੀ ਫਸਟ ਏਡ ਦੇ ਤੌਰ ਤੇ ਵਰਤੀ ਜਾਣ ਵਾਲੀ ਤੁਹਾਨੂੰ ਮਿਲ ਸਕਦੀ ਹੈ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਪੰਜਾਬੀ ਥੀਮ ਡਿਵੈਲਪ ਕਰਨਾ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੈ ਤਾਂ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਚਾਹੀਦੀ ਹੈ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੈ ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੈ ਜਾਂ ਪੂਜਾ ਸਮੱਗਰੀ ਚਾਹੀਦੀ ਹੈ ਤਾਂ ਤੁਹਾਨੂੰ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ ਬਹੁਤ ਵਿਸ਼ਾਲ ਸਟੋਰ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ 905-230-4800 ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੁਸੀਂ ਫੋਨ ਕਰਕੇ ਜੋ ਜਾਣਕਾਰੀ ਲੈਣੀ ਹੋਏ 905-230-4800 ਤੇ ਲੈ ਸਕਦੇ ਹੋ ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ ਤਾਂ ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਬ੍ਰਹਮਟਨ ਨੂੰ ਸੰਪਰਕ ਕਰ ਸਕਦੇ ਹੋ 905-450-3300 905-450-3300 ਅਬਾਸ ਜੀ ਨੂੰ ਤੁਸੀਂ ਕਾਲ ਕਰ ਸਕਦੇ

0: This is AM 530, CHLO AM, serving Brampton, Mississauga, Toronto, the GTA, and the world at am530.ca.
1: 47504. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 1557-647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਪੰਜਾਬੀ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 9052041313, 9052041313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: रक्षा बंधन राजधानी लेकर आए हैं भाई बहन एंड ब्लेसिंग्स गिव अवे जीतो इलेक्ट्रिक स्कूटर प्लेस्टेशन 5 डायसन एयर रैप निंटेंडो स्विच रेबान मेटा ग्लासेस और भी बहुत सारे एक्साइटिंग प्राइजेस।
6: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
5: 26 लोकेशन अक्रॉस कैनेडा।
7: फॉर मोर इन्फॉर्मेशन विजिट rajdhanisweets.ca।
8: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
9: SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नूं कॉल करो 416-655-2000।
4: टेक स्पिरिट, हजे तक भी तुसी अगर अपने सिक्योरिटी कैमरे नहीं लगवाए ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
10: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
4: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ।

ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਈਵਨਿੰਗ।

ਵਾਹ ਬਈ ਵਾਹ, ਕਿਆ ਬਾਤ ਹੈ! ਸੋ ਫਰਾਈਡੇ ਜੂਨੀਅਰ ਦੀ ਸ਼ਾਮ ਹੈ ਤੇ ਤੁਹਾਡੇ ਨਾਲ ਜੁੜ ਚੁੱਕੇ ਆ ਤੇ ਗੀਤ ਸੰਗੀਤ ਤੁਹਾਨੂੰ ਸੁਣਾਉਣੇ ਆ, ਰੌਣਕ ਮੇਲਾ ਲਾਉਣੇ ਆ। ਲੈਟਸ ਹੈਵ ਅ ਗ੍ਰੇਟ ਕਮਾਲ ਦੀ ਇੱਕ ਸ਼ਾਮ ਨੂੰ ਆਪਾਂ ਸਾਰੇ ਇਕੱਠੇ ਮਨਾਈਏ। ਤੇ ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ, ਤੁਹਾਨੂੰ ਗੀਤ ਸੰਗੀਤ ਵੀ ਸੁਣਾਉਣੇ ਆ। ਮੌਸਮ ਬੜਾ ਖੂਬਸੂਰਤ ਹੈ, ਸੋ ਮੌਸਮ ਨੂੰ ਤੁਸੀਂ ਇੰਜੋਏ ਕਰੋ ਤੇ ਆਨੰਦ ਲਓ। ਵੀ ਬੈਕ

0: ਵਾਹ ਬਈ ਵਾਹ ਬਿੰਦਰ ਕੀਰਤ ਸਾਹਿਬ, ਕਿਆ ਬਾਤ ਹੈ। ਮੈਂ ਕਿਹਾ ਯਾਰ ਤੈਨੂੰ ਸੁਣਾਈ ਦੀ ਗਾਣਾ, ਤੁਸੀਂ ਵੀ ਕਹੋਗੇ ਕਿ ਯਾਰ ਨਵੀਂ ਨੇ ਅੱਜ ਬਸ ਕਮਾਲ ਹੀ ਕਰਤੀ, ਅੱਜ ਆਉਣ ਸਾਰ ਚੱਕ ਤੇ ਫਟੇ, ਕਿਆ ਬਾਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦੇ ਨਾਲ, ਤੁਹਾਡਾ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਸਾਡੇ ਨਾਲ ਤੁਸੀਂ ਗੱਲਬਾਤ ਕਰਨ ਦੇ ਲਈ ਡਾਇਲ ਕਰ ਸਕਦੇ ਹੋ 6474848640484986 ਜਾਂ 905-673-3373 ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਸੋ ਗੀਤ ਸੰਗੀਤ ਦੀਆਂ ਕੋਈ ਵੀ ਰਿਕੁਐਸਟਾਂ ਨੇ, ਅੱਜ ਫਰਾਈਡੇ ਜੂਨੀਅਰ ਹੈ, ਸੋ ਕੋਸ਼ਿਸ਼ ਕਰਾਂਗੇ ਕਿ ਥੋੜ੍ਹੇ ਜਿਹਾ ਤੁਹਾਨੂੰ ਅਪਬੀਟ ਰੱਖੀਏ, ਤੁਹਾਨੂੰ ਐਨਰਜਾਈਜ਼ ਰੱਖੀਏ ਕਿ ਤੁਸੀਂ ਵੀ ਸੁਣੋ ਤੇ ਕਹੋ ਨਵੀਂ ਯਾਰ ਬੱਲੇ ਬੱਲੇ ਕਮਾਲ ਹੀ ਕਰ ਦਿੱਤੀ ਅੱਜ। ਸੋ ਪ੍ਰੋਗਰਾਮ ਪੰਜਾਬੀ ਦਾ ਬਹੁਤ ਸੋਹਣਾ, ਬੜਾ ਖੂਬਸੂਰਤ ਜਿਹਾ ਮੌਸਮ ਹੈ ਐਂਡ ਹਲਕੀ ਫੁਲਕੀ ਮਿੱਠੀ ਮਿੱਠੀ ਜੀ ਹਵਾ ਚੱਲ ਰਹੀ ਹੈ ਤੇ ਜਦੋਂ ਹਲਕੀ ਜੀ ਹਵਾ ਹੋਵੇ ਨਾ ਫਿਰ ਜੀ ਕਰਦਾ ਕਿ ਬਸ ਕਿਸੇ ਦਾ ਆਪਣੀ ਵਾਈਫ ਦਾ ਹੀ ਫੜਿਆ ਕਰੋ ਹੱਥ, ਹੋਰ ਨਾ ਕਿਸੇ ਦਾ ਫੜ ਲਓ, ਵੀ ਵਾਈਫ ਦਾ ਹੱਥ ਫੜ ਕੇ ਬੰਦਾ ਬੀਚ ਦੇ ਆਲੇ ਦੁਆਲੇ ਜਾਂ ਬੰਦਾ ਲੇਕ ਦੇ ਕਿਨਾਰੇ ਤੇ ਵਾਕ ਕਰੇ ਨਾ ਉਹਦੇ ਵਰਗੀ ਵੀ ਰੀਸ ਕੋਈ ਨੀ। ਤਾਂ ਕਿਹਾ ਗਾਣਾ ਨੀ ਸੀ ਦਲਜੀਤ ਦਾ, ਬੜੇ ਲੋਕਾਂ ਨੇ ਕਿਹਾ ਇਹ ਕਿਉਂ ਕਹਿਤਾ, ਚਲੋ ਗਾਣਾ ਹੀ ਸੀਗਾ, ਏਡੀ ਕਿਹੜੀ ਗੱਲ ਆ, ਵੀ ਹੋਇਆ ਕਿ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨੀ ਮਾਰਿਆ। ਬਟ ਕੈਨੇਡਾ ਦੇ ਵਿੱਚ ਨਾ ਇਹ ਕਰਿਆ ਕਰੋ, ਅਗਲੀ ਨੇ ਕਹਿਣਾ ਮੇਰੀ ਬਾਂਹ ਕਿਉਂ ਫੜੀ ਜਾਂਦਾ ਹੈ, ਬਾਂਹ ਫੜਨੀ ਹੈ ਤਾਂ ਆਪਣੀ ਘਰ ਵਾਲੀ ਦੀ ਫੜ। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 1-1, ਤੁਸੀਂ ਗੱਲਬਾਤ ਕਰ ਸਕਦੇ ਹੋ 6474948486 6474948486। ਇੱਕ ਮੈਸੇਜ ਹੈ ਤੁਹਾਡੇ ਲਈ ਯਾਰ, ਤੁਸੀਂ ਜੇ ਜੌਬ ਲੱਭ ਰਹੇ ਹੋ ਮੀਡੀਆ ਦੇ ਫੀਲਡ ਦੇ ਵਿੱਚ, ਹਮਦਰਦ ਟੀਵੀ ਦੇ ਟੋਰਾਂਟੋ ਸਟੂਡੀਓ ਲਈ ਇਹਨਾਂ ਨੂੰ ਬਹੁਤ ਜਲਦ ਇੱਕ ਨਿਊਜ਼ ਐਂਕਰ ਦੀ ਲੋੜ ਹੈ, ਚਾਹੇ ਮੁੰਡਾ ਹੋਵੇ ਚਾਹੇ ਕੁੜੀ, ਇਹਨਾਂ ਨੂੰ ਨਿਊਜ਼ ਐਂਕਰ ਦੀ ਲੋੜ ਹੈ। ਪੰਜਾਬੀ ਜ਼ਰੂਰੀ ਹੈ ਤੇ ਤੁਹਾਡਾ ਐਕਸਪੀਰੀਅੰਸ ਜੇ ਹੈ ਤਾਂ ਤੁਹਾਨੂੰ ਪਹਿਲ ਦਿੱਤੀ ਜਾਵੇਗੀ ਤੇ ਕੰਮ ਤੁਸੀਂ ਕਰੋ ਐਨ ਡਟ ਕੇ। ਤੇ ਹਮਦਰਦ ਟੀਵੀ ਹਾਇਰਿੰਗ ਕਰ ਰਿਹਾ ਮੇਲ ਜਾਂ ਫੀਮੇਲ ਨਿਊਜ਼ ਐਂਕਰ, ਕਾਲ ਕਰ ਲਓ 416-433-6342 416-433-6342 ਹਮਦਰਦ ਟੀਵੀ ਤੇ ਨਾਲੇ ਤੁਸੀਂ ਯਾਰ ਹਮਦਰਦ ਤੇ ਆਓਗੇ ਹੋਰ ਕੀ ਚਾਹੀਦਾ। ਸੋ ਕਾਲ ਕਰ ਲਓ ਤੁਸੀਂ ਭੁੱਲਰ ਸਾਹਿਬ ਨੂੰ, ਕਹਿ ਦਿਓ ਕਿ ਨਵੀਂ ਨੇ ਦੱਸਿਆ ਸਾਨੂੰ ਹੁਣੇ ਹੁਣੇ ਕਿ ਭੁੱਲਰ ਸਾਹਿਬ ਤੁਸੀਂ ਹਾਇਰਿੰਗ ਕਰ ਰਹੇ ਹੋ, ਵਧੀਆ ਟੀਮ ਹੈ, ਇਸਟੈਬਲਿਸ਼ਡ ਕੰਪਨੀ ਹੈ ਬੜੇ ਲੰਬੇ ਸਮੇਂ ਤੋਂ। ਸੋ ਜ਼ਰੂਰ ਡੂ ਕਾਲ ਤੇ ਜਾਣਕਾਰੀ ਸਾਰੀ ਤੁਸੀਂ ਲੈ ਸਕਦੇ ਹੋ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਮੈਂ ਦੱਸਦਾ ਹੁੰਦਾ ਮੱਲੀ ਟੈਂਟ ਸਰਵਿਸਿਜ਼ ਬਾਰੇ। ਅਗਰ ਤੁਸੀਂ ਵਿਆਹ ਸ਼ਾਦੀ ਦਾ ਫੰਕਸ਼ਨ ਕੋਈ ਰੱਖਿਆ, ਹੁਣ ਟੇਬਲ ਚੇਅਰਾਂ ਟੈਂਟ ਡਾਂਸ ਫਲੋਰ ਸਟੇਜ ਚਾਹੀਦੇ ਆ, ਸਾਰਾ ਕੁਛ ਇਹ ਸੰਭਾਲਦੇ ਆ, ਮੱਲੀ ਟੈਂਟ ਨੂੰ ਕਾਲ ਕਰ ਲਓ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਤੁਹਾਡੇ ਘਰ ਨੂੰ ਬੈਂਕਟ ਹਾਲ ਬਣਾ ਦੇਣਗੇ। ਸੋ ਮੱਲੀ ਟੈਂਟ ਸਰਵਿਸਿਜ਼ 6479992569, ਇਹਨਾਂ ਕੋਲ 1500 ਬੰਦਿਆਂ ਤੱਕ ਦੇ ਟੈਂਟ ਅਵੇਲੇਬਲ ਨੇ, ਕਲੀਅਰ ਟੈਂਟ ਵਾਈਟ ਟੈਂਟ ਸਾਰੇ ਅਵੇਲੇਬਲ ਨੇ। ਸੋ ਮੱਲੀ ਟੈਂਟ ਸਰਵਿਸਿਜ਼ 6479992569 6479992569। ਐਂਡ ਹੁਣ ਸਮਰ ਹਲਕੀ ਹਲਕੀ ਹਲਕੀ ਹਲਕੀ ਖਤਮ ਹੋ ਰਹੀ ਹੈ, ਸੋ ਜਿਹੜੇ ਕੰਮ ਸਿਰਫ ਤੇ ਸਿਰਫ ਇਸ ਮੌਸਮ 'ਚ ਹੁੰਦੇ ਆ ਨਾ ਕਰਾ ਲਓ। ਇੱਕ ਮੇਨ ਕੰਮ ਹੈ ਰੂਫ ਦਾ, ਕਿਉਂਕਿ ਜੇ ਤੁਹਾਡੀ ਰੂਫ ਲੀਕ ਹੋ ਰਹੀ ਹੈ, ਇਹ ਲੀਕੇਜ ਜੇ ਵੱਧ ਗਈ ਫਿਰ ਸਨੋਅ ਪੈ ਗਈ ਫਿਰ ਤੁਹਾਨੂੰ ਬਹੁਤ ਵੱਡਾ ਪੰਗਾ। ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਰਾਈਟ ਅਵੇ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ, ਫੁੱਲੀ ਇੰਸ਼ੋਰਡ ਕੰਪਨੀ ਹੈ, ਬੜੇ ਵਧੀਆ ਬੰਦੇ ਨੇ ਭਰੋਸੇ ਵਾਲੇ। 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 6479992493 SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ
1: ਜੇ ਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-789-1478-905-799-1478। ਰੋਇਲ ਆਟੋ ਸੈਂਟਰ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ, ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313।

ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਵਾਹ ਬਈ ਵਾਹ। ਓਕੇ, ਸੋ ਕਿਆ ਬਾਤ ਹੈ, ਰੈਫ ਸਪੇਰੇ ਦਾ ਮੈਂ ਗਾਣਾ ਲਾਇਆ ਤੇ ਤੁਹਾਨੂੰ ਮੈਂ ਕੱਲ ਵੀ ਦੱਸ ਰਿਹਾ ਸੀ ਕਿ ਰੈਫ ਸਪੇਰਾ ਪਰਫੋਰਮ ਕਰ ਰਿਹਾ CNE ਤੇ। 4 ਸਪਤੰਬਰ ਡੇਟ ਹੈ, ਅਗਲੇ ਹਫਤੇ ਦੀ ਡੇਟ ਹੈ 4 ਸਪਤੰਬਰ ਦੀ, ਰੈਫ ਸਪੇਰਾ CNE ਲਾਈਵ। ਤੁਸੀਂ ਟਿਕਟਾਂ ਲੈ ਲਓ ਕਿ ਇਸ ਸ਼ੋਅ ਦੀ ਇੱਕ ਖਾਸੀਅਤ ਇਹ ਹੈ ਕਿ ਸ਼ੋਅ ਨੂੰ ਮੈਂ ਹੋਸਟ ਕਰ ਰਿਹਾ, ਯਾਨੀ ਕਿ ਮੈਂ MC ਕਰ ਰਿਹਾ। ਸੋ ਉਸ ਸ਼ੋਅ ਤੇ ਮਿਲਾਂਗੇ ਸਟੇਜ ਤੇ। ਕਿਆ ਬਾਤ ਹੈ, ਤੁਹਾਨੂੰ ਵੀ ਯਾਰ ਮਾਣ ਹੋਊਗਾ ਕਿ ਏਡਾ ਵੱਡਾ ਸ਼ੋਅ CNE ਵਰਗੇ ਵੈਨਿਊ ਤੇ ਨਵੀਂ ਨੇ ਹੋਸਟ ਕਰਨਾ। ਸੋ ਅਗਲੇ ਵੀਕ 4 ਤਰੀਕ ਦਾ ਸ਼ੋਅ ਹੈ, ਸੋ ਤੁਸੀਂ CNE ਦੀਆਂ ਟਿਕਟਾਂ ਲੈ ਲਓ। ਤੇ ਇੱਥੇ ਇੱਕ ਬਹੁਤ ਹੀ ਸ਼ਾਨਦਾਰ ਸਟੇਜ ਹੈ, ਬੈਲ ਸਾਊਂਡ ਸਟੇਜ, ਉੱਥੇ ਸ਼ੋਅ ਹੋ ਰਿਹਾ ਤੇ ਨਾਲੇ ਤੁਸੀਂ CNE ਦਾ ਆਨੰਦ ਲਿਓ ਨੈਕਸਟ ਵੀਕ, ਨਾਲੇ ਫਿਰ ਰੈਫ ਸਪੇਰੇ ਨੂੰ ਸੁਣਿਓ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਸਟੂਡੀਓ ਦਾ ਆਪਣਾ ਨੰਬਰ ਹੈ 6474987486, 6474988486, ਨੰਬਰ ਇੱਕ ਕੁਇਕ ਵੰਸ ਅਗੇਨ 6474988486 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਸਟੂਡੀਓ ਚ, ਜਿੱਥੇ ਕਿ ਗੱਲਾਂ ਬਾਤਾਂ ਹੋ ਰਹੀਆਂ ਨੇ। ਅੱਜ ਦੀ ਇੱਕ ਡਿਸਕਸ਼ਨ ਦੀ ਵੀ ਸ਼ੁਰੂਆਤ ਤੁਹਾਡੇ ਨਾਲ ਅਸੀਂ ਕਰ ਰਹੇ ਹਾਂ ਬਹੁਤ ਹੀ ਜਲਦ। ਡੋਂਟ ਵਰੀ, ਟੈਨਸ਼ਨ ਨਾ ਲਓ, ਗੱਲਾਂ ਬਾਤਾਂ ਵੀ ਕਰਾਂਗੇ ਯਾਰ, ਗੱਲਾਂ ਬਾਤਾਂ ਬਿਨਾਂ ਆਪਾਂ ਹੈ ਵੀ ਕਾਹਦੇ ਜੋਗੇ ਹਾਂ। ਇੱਕ ਤੁਸੀਂ ਪਹਿਲਾਂ ਯਾਦ ਰੱਖੋ ਨਿਊ ਹਾਈਟਸ ਕਿਚਨ ਦਾ ਨੰਬਰ, ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਭਾਜੀ ਨੇ, ਇਹਨਾਂ ਤੋਂ ਜਿਹਨੇ ਕਿਚਨ ਇੱਕ ਵਾਰ ਤਿਆਰ ਕਰਾ ਲਈ ਨਾ, ਤੁਸੀਂ ਆਪ ਕਹੋਗੇ ਨਵੀਂ ਬੱਲੇ ਬੱਲੇ ਬੱਲੇ ਬੱਲੇ, ਕਿਆ ਕਮਾਲ ਦੀ ਕਿਚਨ ਰੈਡੀ ਕਰਵਾਈ ਹੈ। ਜੀ ਕਰਦਾ ਕਿ ਬਸ ਇੱਥੇ ਹੀ ਕਿਚਨ 'ਚ ਹੀ ਬੈਠੇ

0: ਪੰਜਾਬੀ ਚ ਕੀ ਕਹਿਣਗੇ ਚੇਰੀ ਔਨ ਟੌਪ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਸੋਨੇ ਤੋਂ ਸੁਹਾਗਾ ਤੋਂ ਇਲਾਵਾ, ਸੋਨੇ ਤੇ ਸੁਹਾਗਾ ਤੋਂ ਇਲਾਵਾ ਕੀ ਕਹਿਣਗੇ ਯਾਰ ਪੰਜਾਬੀ ਦੇ ਵਿੱਚ ਚੇਰੀ ਔਨ ਟੌਪ ਨੂੰ, ਮੈਨੂੰ ਥੋੜ੍ਹਾ ਜਿਹਾ ਤੁਸੀਂ ਕਲੀਅਰ ਕਰਿਓ। ਸਟੂਡੀਓ ਦਾ ਆਪਣਾ ਨੰਬਰ ਹੈ 647-498-8486 ਇੰਗਲਿਸ਼ ਦੇ ਵਿੱਚ ਚੇਰੀ ਔਨ ਟੌਪ ਕਹਿ ਦਿੰਦੇ ਆ। ਐਂਡ ਹੋਰ ਵੀ ਦੇਖੀਏ ਚੇਰੀ ਔਨ ਟੌਪ, ਸੋ ਹਾਂ ਇੰਗਲਿਸ਼ ਦੇ ਵਿੱਚ ਕਹਿੰਦੇ ਚੇਰੀ ਔਨ ਟੌਪ, ਫਰੋਸਟਿੰਗ ਔਨ ਦਾ ਕੇਕ ਵੀ ਕਹਿ ਦਿੰਦੇ ਆ। ਚਲੋ ਬੋਨਸ ਤਾਂ ਇੱਕ ਬੜੀ ਕਾਮਨ ਜੀ ਚੀਜ਼ ਹੈ, ਐਂਡ ਬਟ ਪੰਜਾਬੀ ਚ ਕੀ ਸੋਨੇ ਤੇ ਸੁਹਾਗੇ ਤੋਂ ਇਲਾਵਾ ਆਪਾਂ ਕੀ ਕਹਿ ਸਕਦੇ ਹਾਂ ਯਾਰ, ਥੋੜੇ ਜਿਹਾ ਆਪਾਂ ਆਪਣੀ ਵੋਕੈਬਿਲਰੀ ਦੇ ਵਿੱਚ ਇੱਕ ਵਾਧਾ ਕਰੀਏ, ਮੈਨੂੰ ਦੱਸਿਓ ਕਿਹੜਾ ਤੇ ਫਿਰ ਕੁਛ ਨਾ ਕੁਛ ਨਵਾਂ ਕਹਿਣ ਲੱਗਾਂਗੇ। ਸੋ ਨੰਬਰ ਹੈ ਆਪਣਾ 647-498-8486 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 647-498-8486, ਮੈਨੂੰ ਦੱਸਿਓ ਕਿਹੜਾ ਤੇ ਫਿਰ ਤੁਹਾਨੂੰ ਇੱਕ ਡੀਲ ਦੱਸਦੇ ਹਾਂ ਆਪਣੇ ਫੈਸ਼ਨ ਆਈ ਕਿਊ ਦੀ। ਫੈਸ਼ਨ ਆਈ ਕਿਊ ਨੇ ਲੇਡੀਜ਼ ਦੇ ਸੂਟਾਂ ਤੇ ਲਾਈ ਹੈ ਡੀਲ, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਪੰਜਾਬੀ ਜੁੱਤੀ ਲੇਡੀਜ਼ ਦੀ ਲਓ ਦੂਜੀ ਅੱਧੀ ਪ੍ਰਾਈਸ 'ਚ, ਅਤੇ ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਦੂਜੀ 25% ਔਫ, ਤਿੰਨ ਪੀਸ ਲਗੇਜ ਅਟੈਚੀਆਂ ਦਾ ਸੈੱਟ 149 ਦਾ। ਵਾਹ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਅਤੇ $100 ਦੇ ਖਰਚ ਦੇ ਉੱਤੇ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫਰੀ, ਅੱਜ ਕੱਲ ਪਰਸੋਂ ਚਲ ਜਾਓ ਤੇ ਤੁਸੀਂ $100 ਖਰਚੋ ਤੇ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫਰੀ। ਇਸ ਸੰਡੇ ਨੂੰ ਐਤਵਾਰ ਨੂੰ 30 ਤਰੀਕ ਨੂੰ ਐਮੀ ਵਿਰਕ ਦਾ ਸ਼ੋਅ ਹੈ, ਸੋ ਫੈਸ਼ਨ ਆਈ ਕਿਊ ਤੇ ਕੋਟ ਪੈਂਟ ਲੈ ਲਓ, ਇੱਕ ਕੁੜਤਾ ਲੈ ਲਓ, ਨਾਲ ਟਿਕਟ ਫਰੀ ਹੈ, ਕਿਆ ਬਾਤ ਹੈ। ਸੋ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ 905-453-2225 ਫੈਸ਼ਨ ਆਈ ਕਿਊ ਤੇ ਜਾਓ ਤੇ ਤੁਸੀਂ ਵਧੀਆ ਡੀਲਾਂ ਲਓ। 3584 ਹਾਂਜੀ ਕਿਵੇਂ ਹੋ? ਹੈਲੋ ਜੀ 3584
1: ਹੈਲੋ ਹਾਂਜੀ ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ
0: ਨਾਲੇ ਚੋਪੜੀਆਂ ਤੇ ਨਾਲੇ ਦੋ ਦੋ।
1: ਹਾਂਜੀ
0: ਕਿਆ ਬਾਤ ਹੈ, ਇਹਦਾ ਮਤਲਬ ਕੀ ਹੁੰਦਾ ਵੈਸੇ ਇਸ ਕਹਾਵਤ ਦਾ?
1: ਲਾਈਕ
0: ਹੋਰ ਵੀ ਕੁਛ ਹੋਣਾ ਚਾਹੀਦਾ ਮੇਰੀ ਤਾਂ ਜੇ ਲੋਟਰੀ ਨਿਕਲੇ ਮੈਂ ਤਾਂ ਕੁਛ ਬੋਲਾਂ ਹੀ ਨਾ, ਉਹ ਤਾਂ ਬੰਦਾ ਸਪੀਚਲੈਸ ਹੀ ਹੋ ਜਾਂਦਾ, ਬੋਲਤੀ ਬੰਦ ਸਿੱਧੀ। ਚਲੋ ਦੱਸਿਓ ਜੇ ਕਦੇ ਨਿਕਲੀ ਤੁਹਾਡੀ ਯਾਰ, ਫਿਰ ਆਪਾਂ ਅੱਧ ਅੱਧ ਕਰ ਲਾਂਗੇ। ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। 2348 ਹੈਲੋ।
2: ਹਾਂਜੀ ਵੀਰੇ, ਇਹਨੂੰ ਕਹਿੰਦੇ ਨੇ ਸੋਨੇ ਤੇ ਸੁਹਾਗਾ।
0: ਇਹ ਤਾਂ ਬਹੁਤ ਕਾਮਨ ਹੈ, ਤਾਂ ਸਾਰੇ ਨੂੰ ਹੀ ਪਤਾ। ਹੋਰ ਕੁਝ ਹੈ ਤੁਹਾਡੇ ਮਨ 'ਚ? ਹੋਣਾ ਚਾਹੀਦਾ ਯਾਰ, ਪੰਜਾਬੀ ਤਾਂ ਯਾਰ ਏਡੀ ਭਾਸ਼ਾ, ਕੁਛ ਨਾ ਕੁਛ ਤਾਂ ਕਿਸੇ ਨੇ ਬਣਾਇਆ ਹੀ ਹੋਊਗਾ।
2: ਮਤਲਬ ਕਿ ਇਹ ਹੋ ਸਕਦਾ ਕਿ ਨਾਲੇ ਤਾਂ ਆਪਾਂ ਨੂੰ ਦੋ ਕੰਮ ਹੋ ਜਾਣ ਕਿ ਆਪਾਂ ਨੂੰ ਬਹੁਤ ਵਧੀਆ ਫੀਲ ਵੀ ਹੋਵੇ।
0: ਅੱਛਾ, ਸੋ ਇੱਕ ਤਾਂ ਹੋ ਗਿਆ ਨਾਲੇ ਚੋਪੜੀਆਂ ਤੇ ਨਾਲੇ ਦੋ ਦੋ, ਤੇ ਤੁਸੀਂ ਕਹਿ ਤਾਂ ਸੋਨੇ ਤੇ ਸੁਹਾਗਾ, ਬਟ ਹੋਰ ਨਹੀਂ ਕੁਛ ਇੱਥੇ ਆ ਰਿਹਾ ਤੁਹਾਨੂੰ? ਹੈ ਕੋਈ ਨਾ ਕੋਈ ਨਾ, ਆਪਣੇ ਬੜੇ ਮਾਹਰ ਬੰਦੇ ਬੈਠੇ ਆ ਬਾਹਰ, ਪੁੱਛਦੇ ਆ ਸਾਰਿਆਂ ਨੂੰ। ਬਹੁਤ ਸ਼ੁਕਰੀਆ। ਸੋ ਨੰਬਰ ਹੈ ਆਪਣਾ 647-498-8486 ਸਟੂਡੀਓ ਦਾ, 647-498-8486 ਫੋਨ ਨੰਬਰ ਹੈ। ਜਸਟ ਜਦੋਂ ਕਾਲ ਕਰਦੇ ਹੋ ਲਾਈਨ ਤੇ ਰਹੋ, ਸਭ ਨਾਲ ਗੱਲ ਕਰਾਂਗੇ। ਤੁਸੀਂ ਨਾ ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ, ਐਵੇਂ ਗਰੋਸਰੀ ਸਟੋਰ ਜਾ ਕੇ ਪਤਾ ਨੀ ਕਿੰਨਾ ਪੁਰਾਣਾ ਫਰੂਟ ਚੱਕੀ ਜਾਂਦੇ ਆਪਾਂ। ਤੁਸੀਂ ਗਿੱਲ ਫਾਰਮ ਤੇ ਜਾਓ, ਹਰੀਆਂ ਤਾਜ਼ੀਆਂ ਸਬਜ਼ੀਆਂ ਰੋਜ਼ ਫਰੈਸ਼ ਪਿਕ ਕਰਦੇ ਨੇ, ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਦੇਸੀ ਖੀਰੇ ਮਿੱਠੇ ਵਾਟਰਮੈਲਨ ਖਰਬੂਜੇ ਦੇਸੀ ਫਾਰਮ ਦੇ ਆਂਡੇ, ਇਹਨਾਂ ਦਾ ਜਿਹੜਾ ਆਟਾ ਫਰੈਸ਼ ਹਰ ਰੋਜ਼।

0: ਮੱਖਣ ਦੀ ਚੱਕੀ ਦੇ ਨਾਲ ਪੀਸਿਆ ਜਾਂਦਾ। ਹੋਲ ਵੀਟ, ਬੇਸਣ, ਮੱਕੀ, ਬਾਜਰਾ, ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਕਿੰਗ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ। 0347 ਹੈਲੋ।
1: ਹੈਲੋ,
0: ਹਾਂਜੀ ਵੈਲਕਮ।
1: ਹਾਂਜੀ ਵੀਰੇ, ਆਪਾਂ ਕਹਿ ਸਕਦੇ ਦੂਜਾ ਚਾਰ ਚੰਨ ਲਾ ਦਿੱਤੇ।
0: ਚਾਰ ਚੰਨ ਲਾਹਾ, ਇਹ ਵੀ ਕਹਿ ਸਕਦੇ ਬਿਲਕੁਲ। ਚਾਰ ਚੰਨ ਲਾ ਤੇ
1: ਬਿਲਕੁਲ,
0: ਕਿਆ ਬਾਤ ਹੈ, ਵੈਰੀ ਗੁੱਡ। ਫਿਰ ਕੋਈ ਹੋਰ ਕਹੂਗਾ ਨਾ, ਮੈਂ ਤਾਂ ਨੀ ਕਹਿ ਸਕਦਾ ਕਿ ਮੈਂ ਚਾਰ ਚੰਨ ਲਾ ਤੇ, ਉਹ ਫਿਰ ਥੋੜੇ ਔਡ ਲੱਗਦਾ। 6900 ਹੈਲੋ
2: ਜੀ। ਨਵੀ ਭਾਈ
0: ਜੀ, ਸਰ
2: ਸਰ ਉਹ ਹੋ ਗਿਆ ਸੁਣਤ, ਸੁਹਾਗਾ ਵੀ ਹੋ ਗਿਆ, ਚੋਪੜੀਆਂ ਨਾਲ ਦੋ ਦੋ ਵੀ ਹੋ ਗਈਆਂ, ਤੇ ਮੈਂ ਦੱਸਦਾ ਤੁਹਾਨੂੰ ਸੱਪ ਤੇ ਉਹ ਵੀ ਉੱਡਣਾ।
0: ਕੀ ਹੈ
2: ਸੱਪ? ਇੱਕ ਸੱਪ ਤੇ ਉਹ ਵੀ ਉੱਡਣਾ,
0: ਇੱਕ ਸੱਪ ਤੇ ਉਹ ਵੀ ਉੱਡਣਾ।
2: ਹਾਂਜੀ,
0: ਅੱਛਾ
2: ਹਾਂ, ਇਹ ਮੈਂ ਨਵੀਂ ਦੱਸਿਆ ਤੁਹਾਨੂੰ ਗੱਲ, ਚੋਪੜੀਆਂ ਨਾਲ ਦੋ ਦੋ ਵੀ ਹੋ ਗਈਆਂ ਤੇ ਸੁਣਤ ਸੁਹਾਗਾ ਵੀ ਹੋ ਗਿਆ।
0: ਆਪਣੇ ਆਪ ਚ ਬੜੀ ਵੱਡੀ ਗੱਲ
2: ਜੀ, ਸੱਪ ਤੇ ਉਹ ਵੀ ਉੱਡਣਾ।
0: ਚਲੋ ਠੀਕ ਹੈ
2: ਜੀ। ਇੱਕ ਹੋਰ ਮਾੜੀ ਜੀ ਗੱਲ
0: ਹੈ,
2: ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ
0: ਹੈ ਜੀ,
2: ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ।
0: ਸਰ ਮੈਂ ਸਮਝਿਆ ਨੀ ਭਾਜੀ।
2: ਭਾਜੀ ਇੱਕ ਉੱਠ ਤੇ ਚੜੀ ਜਾਂਦੀ, ਵੇਖੋ ਨਾ ਉੱਠ ਬੜਾ ਵੱਡਾ ਜਾਨਵਰ ਹੈ।
0: ਹਾਂਜੀ,
2: ਉੱਠ ਬੜਾ ਵੱਡਾ ਜਾਨਵਰ ਹੈ, ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ, ਚੋਪੜੀਆਂ ਨਾਲ ਦੋ ਦੋ, ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ।
0: ਠੀਕ ਹੈ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। 8500 ਹੈਲੋ।
3: ਹਾਂਜੀ ਭਾਜੀ, ਕਿੱਦਾਂ ਜੀ?
0: ਵਧੀਆ ਜੀ, ਕਿੱਦਾਂ?
3: ਗਾਜਰਾਂ ਨੂੰ ਗੁੱਡਣ ਲਈ ਵੀ ਗੋਡੀ ਕਰਨ ਲਈ ਰੰਬਾ ਚਾਹੀਦਾ ਹੁੰਦਾ ਸੀ, ਰੱਬ ਨੇ ਗਾਜਰਾਂ ਵੀ ਦਿੱਤੀਆਂ, ਰੰਬਾ ਵੀ ਨਾਲ ਹੀ ਦਿੱਤਾ।
0: ਅੱਛਾ, ਜੇ ਰੱਬ ਨੇ ਦਿੱਤੀਆਂ ਗਾਜਰਾਂ, ਖੇਤੀਬਾੜੀ ਕਰਨ ਵਾਲੇ ਉਹਨਾਂ ਨੇ ਬਣਾਈ ਹੋਊਗੀ ਗੱਲ।
3: ਹਾਂਜੀ, ਇਹ ਤਾਂ ਪਹਿਲੀਆਂ ਜਿਹੜਾ ਬਾਹਲੀ ਕਹਿੰਦੇ ਹੁੰਦੇ ਜੀ, ਹੁਣ ਤਾਂ ਬਹੁਤ ਘੱਟ ਸੁਣਦੇ,
0: ਹੁਣ ਤਾਂ ਮੈਂ ਤਾਂ ਕਦੇ ਪਹਿਲੀ ਵਾਰੀ ਮੈਂ ਸੁਣਿਆ।
3: ਇਹ ਤਾਂ ਸੋਨੇ ਦੇ ਸੁਹਾਗਿਆਂ ਵਾਲੀ ਤਾਂ ਆਮ ਜਿਹੀ ਆ, ਇਹ ਤਾਂ ਇਹ ਆਪਣੀ ਬਾਹਲੀ ਕਹਿ ਸਕਦੇ ਆ, ਗੇਟ ਨਹੀਂ ਕਹਿ ਸਕਦੇ, ਮਤਲਬ ਵੀ ਪੁਰਾਣੀਆਂ ਚ ਕਹਿੰਦੇ ਹੁੰਦੇ ਜੀ।
0: ਮੈਂ ਹੁਣ ਦੇਖੋ, ਜੇ ਕੋਈ ਜਾ ਕੇ ਸੋਨੇ ਦੇ ਸੁਹਾਗਾ ਕਵੇਗਾ, ਅਗਲੇ ਨੇ ਕਹਿਣਾ ਠੀਕ ਹੈ ਇਹ ਤਾਂ ਭਰੇ ਕੀ ਕਹਿੰਦਾ। ਹੁਣ ਜੇ ਕੋਈ ਵੱਡੀ ਗੱਲ ਹੋ ਗਈ ਤੇ ਜਾ ਕੇ ਆਪਾਂ ਇਹ ਕਹਿਤਾ ਤਾਂ ਅਗਲਾ ਕੋਈ ਬੱਲੇ ਯਾਰ ਨਾ, ਵੀ ਇਹ ਕਿੱਥੋਂ ਕੱਢੀ ਹੈ ਗੱਲ ਤੋਂ। ਤੁਸੀਂ ਦੇਖੋ ਯਾਰ, ਤੁਸੀਂ ਇਹ ਗੱਲ ਕਹੀ ਨਾ, ਹੁਣੇ ਕਿਸੇ ਨੇ ਮੈਨੂੰ ਟੈਕਸਟ ਮੈਸੇਜ ਭੇਜਿਆ ਕਿ ਉਸੇ ਮੇਂ ਹੀ ਗੱਲ ਵੀ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ, ਕਿਸੇ ਨੇ ਹੁਣੇ ਭੇਜਿਆ ਮੈਨੂੰ, ਦੇਖ ਲਓ। ਚਲੋ ਵੀਰੇ, ਥੈਂਕ ਯੂ ਸੋ ਮਚ, ਤੁਹਾਡੀ ਅੱਜ ਕਾਲ ਬੜੇ ਚਿਰ ਬਾਅਦ ਆਈ ਹੈ ਮੈਨੂੰ ਲੱਗਦਾ। ਨਵੀ ਯਾਰ, ਮੈਂ ਤਾਂ ਮੈਨੇਜਰ ਨੂੰ ਕਹਿ ਕੇ ਸਕੇਜੂਲ ਹੀ ਬਦਲ ਲਿਆ, ਵੀ ਤੁਹਾਡਾ ਪ੍ਰੋਗਰਾਮ ਸੁਣ ਲਿਆ ਕਰੀਏ।
3: ਅੱਛਾ ਜੀ,
0: ਮੈਂ
3: ਜਦੋਂ ਮੈਂ ਵੇਅਰ ਹਾਊਸ ਜਾਂਦਾ ਹੁੰਦਾ ਸੀ ਉਦੋਂ ਵਧੀਆ ਸੀ ਬਈ,
0: ਚੇਂਜ ਹੀ ਕਰਾ ਲਿਆ ਸਾਰਾ, ਵੀ ਨਵੀਂ ਨੂੰ ਸੁਣਿਆ ਕਰਾਂਗੇ। ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਵੀਰ ਹੋਣੇ ਨੇ, ਤੁਸੀਂ ਜੇ ਲੀਗਲ ਬੇਸਮੈਂਟ ਤਿਆਰ ਕਰਾਉਣੀ ਆ ਤਾਂ ਪ੍ਰਸ਼ਾਂਤ ਨੂੰ ਯਾਦ ਰੱਖੋ, ਫਲੋਰ ਨਵੇਂ ਪਵਾਉਣੇ ਆ, ਵਾਸ਼ਰੂਮ ਰੈਨੋਵੇਟ ਕਰਾਉਣਾ, ਪ੍ਰਸ਼ਾਂਤ ਉਹਨਾਂ ਨੂੰ ਕਾਲ ਕਰ ਲਓ, ਇਹ ਸੋਲਿਡ ਕੰਮ ਕਰਦੇ ਆ, ਫੁੱਲੀ ਇੰਸ਼ੋਰਡ ਕੰਪਨੀ ਹੈ, ਇੱਕ ਇੱਕ ਚੀਜ਼ ਰਾਈਟਿੰਗ 'ਚ ਲੈ ਲਓ, ਕੋਈ ਵੀ ਨਿੱਕਾ ਮੋਟਾ ਤੁਹਾਡਾ ਰੈਨੋਵੇਸ਼ਨ ਦਾ ਕੰਮ ਹੈ ਤਾਂ ਪ੍ਰਸ਼ਾਂਤ। ਜੇ ਤੁਸੀਂ ਪ੍ਰੋਪਰਟੀ ਮੈਨੇਜਰ ਹੋ, ਰੀਅਲਟਰ ਹੋ, ਕੋਈ ਪ੍ਰੋਪਰਟੀਜ਼ ਦੀ ਨਿੱਕੀ ਮੋਟੀ ਮੇਨਟੇਨੈਂਸ ਵੀ ਕਰਵਾਉਣੀ ਹੈ, ਉਹ ਵੀ ਸਾਰਾ ਕਰਦੇ ਆ। 4373 1800, 4373 1800 4 4 3 3 1800 4 4 3 3 1800 4 4 ਤੇ ਕਾਲ ਕਰੋ। ਐਂਡ ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਤੁਸੀਂ ਟੈਨਸ਼ਨ ਚੋਂ ਟੈਨਸ਼ਨ ਲੈਣੀ ਬੰਦ ਕਰੋ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ। ਕੋਈ ਕ੍ਰੈਡਿਟ ਕਾਰਡ ਦੇ ਬਿੱਲ ਨੇ, ਕੋਈ ਲਾਈਨ ਆਫ ਕ੍ਰੈਡਿਟਸ ਨੇ, ਤਾਂ GTA ਕ੍ਰੈਡਿਟ ਨੂੰ ਫੋਨ ਕਰ ਲਓ ਐਂਡ ਰੇਖਾ ਤੇ ਨਦੀਮ ਕਰਜ਼ਾ ਮਾਫ ਕਰਵਾ ਦੇਣਗੇ। 416-650-1100 ਜੀ 4984 ਹਾਂਜੀ
4: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ
4: ਹੋ? ਠੀਕ ਠਾਕ ਜੀ ਭਾਜੀ। ਵੈਸੇ ਤੇ ਮੈਂ ਰੰਬੇ ਵਾਲੀ ਕਹਿਣੀ ਸੀ ਪਹਿਲਾਂ, ਤੇ ਉਹ ਹੋ ਗਈ ਆ। ਤੇ ਫਿਰ ਭਾਜੀ ਮੇਰੇ ਵਰਗਾ ਬੰਦਾ ਨਾ ਭੋਲੇ ਭੁਲੇਖੇ ਚੱਲ ਜਾਂਦਾ ਗਰੋਸਰੀ ਕਰਨ ਏਦਾਂ, ਤੇ ਟਿਕਟ ਮਿਲ ਜਾਂਦੀ ਉਹਨੂੰ ਉੱਥੇ, ਤੇ ਉਹਨੂੰ ਭਾਜੀ ਕਹਾਂਗੇ ਕਿ ਲੱਲੂ ਕਰੇ ਕੌਲੀਆਂ ਤੇ ਰੱਬ ਸਿੱਧੀਆਂ ਪਾਵੇ।
0: ਨਹੀਂ ਪਰ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਥੋੜਾ ਵਾ।
4: ਜਿੱਦਾਂ ਮੇਰੇ ਵਰਗਾ ਬੰਦਾ ਭੁੱਲ ਭੁਲੇਖੇ ਗਰੋਸਰੀ ਕਹਿਣ ਚੱਲ ਗਿਆ ਵਾ, ਜਿੱਦਾਂ ਮਤਲਬ ਨੋਰਮਲੀ ਨਹੀਂ ਆਦਾ, ਜਿੱਦਾਂ ਮੈਂ ਚੱਲ ਗਿਆ ਤੇ ਉੱਥੇ ਮੈਨੂੰ ਗਰੋਸਰੀ ਦੇ ਨਾਲ ਟਿਕਟ ਵੀ ਮਿਲ ਗਈ ਆ ਫ੍ਰੀ ਚ।
0: ਸੋਨੇ ਤੇ ਸੁਹਾਗੇ ਤੋਂ ਇਲਾਵਾ ਕੀ ਕਹਿ ਸਕਦੇ ਆ ਆਪਾਂ? ਹੁਣ ਕਿਸੇ ਨੇ ਕਿਹਾ ਕਿ ਨਵੀਂ ਨਾਲੇ ਚੋਪੜੀਆਂ ਤੇ ਨਾਲੇ ਦੋ ਦੋ, ਇੱਕ ਹੁਣੇ ਵੀਰ ਦੱਸ ਕੇ ਟਿਆ ਜੇ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਰੰਬਾ ਰੱਖ। ਸੋ ਸਿੰਪਲ ਜਿਹਾ ਸਵਾਲ ਹੈ, ਮੈਨੂੰ ਤਾਂ ਲੱਗੇ ਨੀ ਨਾ ਕੰਪਲੀਕੇਟਿਡ ਹੈ। ਸੋ ਨੰਬਰ ਹੈ ਆਪਣਾ 6474988486 ਤੇ ਗੱਲਬਾਤ ਹੋ ਰਹੀ ਹੈ, 6474988486। ਓਕੇ, ਇੱਕ ਨਾ ਜੇ ਗਰੋਸਰੀ ਕਰਨੀ ਹੈ ਤੁਸੀਂ ਗੇੜਾ ਮਾਰੋ ਫਰੈਸ਼ ਫੂਡ ਸੈਂਟਰ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਤੇ ਕਾਲ ਕਰੋ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਐਂਡ ਮੇਫੀਲਡ। ਬਹੁਤ ਹੀ ਸ਼ਾਨਦਾਰ ਗਰੋਸਰੀ ਸਟੋਰ ਹੈ, ਕੈਲਡਨ ਦਾ, ਪਹੁੰਚੋ ਜ਼ਰੂਰ। ਬਵਨ ਜੀ ਕੀ ਹਾਲ ਆ?
5: ਸਤਿ ਸ਼੍ਰੀ ਅਕਾਲ ਜੀ।
0: ਵਧੀਆ ਜੀ, ਕਿਵੇਂ ਹੋ?
5: ਹਾਂਜੀ ਵਧੀਆ ਬਾਈ। ਇੱਕ ਮੈਂ ਦੱਸਣਾ ਜਾ, ਉਹ ਦੋਨੋਂ ਹੱਥਾਂ ਚ ਲੱਡੂ ਰੱਖਦੇ,
0: ਦੋਨਾਂ ਹੱਥਾਂ ਚ ਲੱਡੂ ਰੱਖਦੇ।
5: ਹਾਂਜੀ ਹਾਂਜੀ ਹਾਂਜੀ।
0: ਅੱਛਾ, ਇਹ ਤੁਸੀਂ ਬਣਾਈ ਇਹ ਗੱਲ?
5: ਨਹੀਂ ਨਹੀਂ, ਇਹ ਹੈਗੀ।
0: ਅੱਛਾ, ਹੈਗੀ ਕਹਿੰਦੇ ਆ
5: ਇਹਨੂੰ? ਹਾਂ, ਮੀਨਸ ਕਿ ਦੋਨਾਂ ਹੱਥਾਂ ਚ ਲੱਡੂ ਰੱਖਦੇ, ਮੀਨਸ ਕਿ ਜਿਆਦਾ ਆਪਾਂ ਸੋਨੇ ਤੇ ਸੁਹਾਗਾ ਮਤਲਬ ਕਿਸੇ ਨੂੰ ਆਪਾਂ ਡੀਲ ਦਿੰਦੇ ਆ ਜਾਂ ਜੋ ਵੀ ਆ, ਫਾਇਦਾ ਆ, ਫਾਇਦੇ ਵਾਲੀ ਗੱਲ ਹੈ ਨਾ।
0: ਠੀਕ ਹੈ, ਨਹੀਂ ਵਧੀਆ ਗੱਲ ਹੈ। ਹੁਣ ਜੇ ਵਧੀਆ ਕੋਈ ਤੁਹਾਨੂੰ ਡੀਲ ਮਿਲ ਗਈ ਤੇ ਬਸ ਦੋਨੇ ਹੱਥਾਂ ਚ ਲੱਡੂ ਰੱਖਦੇ ਅਗਲੇ ਨੇ। ਹਾਂ
5: ਹਾਂਜੀ ਹਾਂਜੀ ਹਾਂਜੀ, ਤਾਂ ਇਹ ਬੋਲਦੇ ਆ ਇਹ ਕੀ
0: ਕਹਾ। ਵੈਰੀ ਗੁੱਡ, ਥੈਂਕ ਯੂ ਬਵਨ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਥੈਂਕਸ ਫॉर योर ਕਾਲ। ਮੈਨੂੰ ਦੇਖੋ ਦੁਆਬਾ ਟਰੈਵਲ ਵਾਲੇ ਨੇ ਮੈਸੇਜ ਭੇਜਿਆ ਤੇ ਲੱਡੂ ਤਾਂ ਤੁਸੀਂ ਇਹਨਾਂ ਨੂੰ ਦਿਓਗੇ, ਇੰਨੀ ਵਧੀਆ ਡੀਲ ਹੈ। ਸੋ ਸਪੈਸ਼ਲ ਲਾਸਟ ਮਿੰਟ ਡੀਲ ਹੈ, ਅਕਤੂਬਰ ਦੇ ਵਿੱਚ ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਹੈ। ਅਕਤੂਬਰ ਚ ਜਾਓ, ਨਵੰਬਰ ਚ ਮੁੜੇ ਆਓ, ਸਿੱਧੀ ਫਲਾਈਟ ਹੈ, ਕਿਤੇ ਨਹੀਂ ਰੁਕਦੀ। $1470 $1470 ਇੱਕ ਟੈਚੀ, ਤੇ ਜੇ ਤੁਸੀਂ ਦੋ ਟੈਚੀ ਲੈ ਕੇ ਜਾਣੇ ਆ ਤੇ $50 ਐਕਸਟਰਾ ਤੁਹਾਡਾ ਲੱਗ ਜੂਗਾ। ਤੁਸੀਂ ਅਕਤੂਬਰ ਜਾਓ, ਨਵੰਬਰ ਮੁੜੇ ਆਓ, ਡਾਇਰੈਕਟ ਫਲਾਈਟ ਕਿਤੇ ਨਹੀਂ ਰੁਕਦੀ। ਦੁਆਬਾ ਟਰੈਵਲ 9057967800 9057967800 905-796-7800 ਤੇ ਕਾਲ ਕਰੋ, 9057967800 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ। ਤੁਹਾਡੇ ਲਈ ਹਾਜ਼ਰ ਨੇ, ਗਿਵ ਦਮ ਅ ਕਾਲ ਐਂਡ ਤੁਹਾਡੇ ਲਈ ਬਿਲਕੁਲ ਅਵੇਲੇਬਲ ਦੁਆਬਾ ਟਰੈਵਲ ਦੀ ਟੀਮ। 3914 ਹੈਲੋ
6: ਹੈਲੋ
0: ਜੀ,
6: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ, ਕੀ ਹਾਲ ਹੈ?
0: ਵਧੀਆ ਸਰ, ਕੀ ਹਾਲ ਹੈ?
6: ਨਵੀਂ ਜੀ, ਨਾਲੇ ਪੁੰਨ ਨਾਲੇ ਫਲੀਆਂ।
0: ਹਾਂ
6: ਨਾਲੇ ਪੁੰਨ ਨਾਲੇ
0: ਫਲੀਆਂ, ਇਹ ਦੇਖੋ ਕਿਸੇ ਨੇ ਦੱਸੀ ਨਹੀਂ, ਇਹ ਵੀ ਬੜੀ ਆਪਾਂ ਸੁਣਦੇ ਆ।
6: ਹਾਂਜੀ, ਨਾਲੇ ਪੁੰਨ ਨਾਲੇ ਫਲੀਆਂ ਬੜੇ ਮਤਲਬ, ਇਹ ਤੇ ਅਕਸਰ ਮੂੰਹ ਚੋਂ ਨਿਕਲ ਹੀ ਜਾਂਦੀ ਹੈ, ਨਾਲੇ ਪੁੰਨ ਨਾਲੇ ਫਲੀਆਂ,
0: ਨਾਲੇ ਪੁੰਨ ਤੇ ਨਾਲੇ ਫਲੀਆਂ। ਵੈਸੇ ਵੈਸੇ ਬਾੜੀਆਂ ਹੈ ਨੀ ਗਿਆ ਹਨਾ ਇੱਦਾਂ ਦੀਆਂ ਚੀਜ਼ਾਂ ਕਿ ਜਿਹੜੀਆਂ ਆਪਾਂ ਕਹਿ ਸਕਦੇ ਆ ਇਹ ਦੋ ਚਾਰ ਤੋਂ ਇਲਾਵਾ?
6: ਸਾਡੇ ਘਰ ਤੇ ਬੜਾ ਕਾਮਨ ਹੈ ਵਰਡ ਯੂਜ਼ ਹੁੰਦਾ ਜੀ, ਨਾਲੇ ਪੁੰਨ ਨਾਲੇ ਫਲੀਆਂ,
0: ਨਾਲੇ ਪੁੰਨ ਤੇ ਨਾਲੇ ਫਲੀਆਂ। ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਵੈਰੀ ਨਾਈਸ ਕਾਲ। 4700 ਹੈਲੋ,
7: ਸਤਿ ਸ਼੍ਰੀ ਅਕਾਲ ਨਵੀਂ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ।
7: ਹਾਂਜੀ, ਇਹ ਤੇ ਵੈਸੇ ਆਹ ਢੁਕਦਾ ਜੀ, ਆਮ ਕੇ ਆਮ ਗੁਠਲੀਓ ਕੇ ਦਾਮ। ਜਿਵੇਂ ਬੰਦਾ ਅੰਬ ਖਰੀਦਣ ਗਿਆ ਤੇ ਉਹਨੇ ਅੰਬ ਤਾਂ ਖਰੀਦਣੇ ਸੀਗੇ, ਜਿਵੇਂ ਤੁਸੀਂ ਕਿਹਾ ਕੁਛ ਵੀ ਜਾ ਕੇ ਆਪਾਂ ਫੈਸ਼ਨ ਆਈ ਕੇ ਉਦੋਂ ਲੈਣੇ ਆ, ਉੱਥੇ ਜਾ ਕੇ ਆਪਾਂ ਨੂੰ ਇੱਕਦਮ ਪਤਾ ਲੱਗੇ ਸੜਨ ਲਈ ਵੀ ਆਹ ਟਿਕਟ ਫਰੀ, ਆਪਾਂ ਗੁਠਲੀਓ ਕੇ ਦਾਮ ਗੁਠਲੀਆਂ ਆਪਾਂ ਸੜ ਦਿੰਦੇ ਹਾਂ ਨੋਰਮਲੀ ਅੰਬ ਖਾ ਕੇ।
0: ਅੱਛਾ,
7: ਉਹ ਬਾਜ਼ਾਰ ਚ ਗੁਠਲੀਆਂ ਪਹਿਲਾਂ ਵਿਕਦੀਆਂ ਵੀ ਹੁੰਦੀ ਸੀ, ਉਹਦੀਆਂ ਬਾਜੇ ਜੇ ਬਣ ਜਾਂਦੇ, ਪੀਪਣੀਆਂ ਬਾਜਦੀਆਂ ਜੀ ਇੰਡੀਆ ਚ ਪਹਿਲਾਂ ਮੇਲੇ ਚ ਵਿਕਦੀ ਆਮ, ਉਹਦੇ ਕਾਵਤ ਸੀ ਆਮ ਕੇ ਆਮ ਗੁਠਲੀਓ ਕੇ ਦਾਮ।
0: ਆਮ ਫਿਰ ਦੱਸੋ ਮੈਨੂੰ, ਮੈਂ ਲਿਖ ਲਵਾਂ।
7: ਆਮ ਕੇ ਆਮ ਮੈਂਗੋ ਨੂੰ ਕਹਿੰਦੇ ਆਮ ਕੇ ਆਮ ਗੁਠਲੀਓ ਕੇ ਦਾਮ,
0: ਆਮ ਕੇ ਆਮ ਗੁਠਲੀਓ
7: ਗੁਠਲੀਓ ਗੁਠਲੀ
0: ਗੁਠਲੀਓ ਸੋਰੀ ਹਾਂਜੀ ਹਾਂਜੀ ਗੁਠਲੀਓ ਕੇ
7: ਦਾਮ, ਦਾਮ ਮਨੀ ਪੈਸਾ,
0: ਕੀ ਬਾਤ ਹੈ, ਆਮ ਕੇ ਆਮ ਗੁਠਲੀਓ ਕੇ ਦਾਮ, ਵੈਰੀ ਗੁੱਡ। ਸੋ ਫੈਸ਼ਨ ਆਈ ਕਿਊ ਵਾਲੇ ਨੂੰ ਕਹਾਂਗੇ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਆ ਤਾਂ ਚਾਰੇ ਪਾਸੇ ਇਹੀ ਕਹੋ ਕਿ ਇੱਕ ਤਾਂ $100 ਦੀ ਖਰੀਦ ਦੇ ਨਾਲ ਐਮੀ ਵਿਰਕ ਦੀ ਟਿਕਟ ਫ੍ਰੀ ਤੇ ਆਮ ਕੇ ਆਮ ਗੁਠਲੀਓ ਕੇ ਦਾਮ। ਵਾਹ ਵੀ ਵਾਹ, ਵੈਰੀ ਗੁੱਡ, ਥੈਂਕ ਯੂ। ਦੇਖਿਆ ਮੈਂ ਕਹਿ ਰਿਹਾ ਸੀ ਨਾ ਤੁਹਾਨੂੰ ਵੀ ਸਾਡੇ ਬੰਦੇ ਬੜੇ ਇੰਟੈਲੀਜੈਂਟ ਨੇ ਤੇ ਸਾਰੇ ਨੌਲੇਜ ਬੜੀ ਰੱਖਦੇ ਨੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਤੇ ਕਿਆ ਬਾਤਾਂ ਨੇ। ਬਿਯੋਂਡ ਆਈਵੇਅਰ ਵਾਲੇ ਨੇ ਚੱਕ ਦਿੱਤੇ ਫੱਟੇ, ਬੈਕ ਟੂ ਸਕੂਲ ਡੀਲ ਆਤੀ, ਬਾਏ ਵਨ ਗੈਟ ਵਨ ਫ੍ਰੀ, ਮਿਕਸ ਐਂਡ ਮੈਚ ਹੈ, ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਤੇ ਸਨ ਗਲਾਸਿਸ ਦੇ ਨਾਲ, ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ ਸਿਰਫ $99 ਚ, ਜਿਹਦੇ ਵਿੱਚ ਸਿਲੈਕਟ ਫਰੇਮ ਤੇ ਸਿੰਗਲ ਵਿਜ਼ਨ ਲੈਂਸਿਸ ਨੇ, ਤੇ ਤੁਸੀਂ ਪ੍ਰੋਗਰੈਸਿਵ ਐਨਕਾਂ ਲੈਣੀਆਂ ਰੈਗੂਲਰ 600 ਵਾਲੀਆਂ 249 ਚ, ਸਿਲੈਕਟ ਫਰੇਮ ਤੇ SLR ਡਿਜੀਟਲ ਪ੍ਰੋਗਰੈਸਿਵ ਲੈਂਸਿਸ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਯੋਂਡ ਆਈਵੇਅਰ ਨੂੰ ਤੁਸੀਂ ਕਾਲ ਕਰ ਲਓ 9057933937, ਹੰਬਰ ਵੈਸਟ ਅਤੇ ਗੋਰਵੇ ਦਾ ਕੋਰਨਰ ਪੈਂਦਾ 9057933937, ਤੇ ਮੇਨ ਗੱਲ ਡਾਇਰੈਕਟ ਬਿਲਿੰਗ ਤੇ ਮੇਨ ਗੱਲ ਇੱਕ ਹੋਰ ਕਿ ਆਈ ਡਾਕਟਰ ਇੱਥੇ ਅਵੇਲੇਬਲ ਨੇ। ਸੋ ਗਿਵ ਦਮ ਅ ਕਾਲ 8177। ਹੈਲੋ,
8: ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ ਸਰ, ਕਿਵੇਂ ਹੋ?
8: ਵਧੀਆ ਜੀ ਵਧੀਆ, ਤੁਸੀਂ ਦੱਸੋ?
0: ਬਹੁਤ ਵਧੀਆ,
8: ਦੋ ਤਿੰਨ ਹੈਗੀਆਂ ਮੇਰੇ ਦਿਮਾਗ 'ਚ ਜਿਹੜੀਆਂ ਬੋਲੀਆਂ ਨਹੀਂ ਕਿਸੇ ਨੇ, ਜਿਵੇਂ ਕਹਿ ਲਓ ਵੀ ਇੱਕ ਪੰਥ ਦੋ ਕਾਜ,
0: ਹਾਂ ਇਹ ਵੀ ਹੈ,
8: ਹਾਂ ਇੱਕ ਤੀਰ ਦੋ ਨਿਸ਼ਾਨੇ,
0: ਹਾਂ ਉਹ ਵੀ ਹੋ ਸਕਦਾ,
8: ਉਹ ਵੀ ਹੋ ਸਕਦਾ, ਤੇ ਕਹਿ ਲਓ ਵੀ ਪੰਜੇ ਉਂਗਲਾਂ ਕਿਉਂ ਚ ਹੋਣਾ,
0: ਪੰਜੇ ਉਂਗਲਾਂ ਕਿਉਂ ਚ ਹੋਣਾ, ਮੈਂ ਨਾ ਇਹਦਾ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਇਹ ਆਈ ਥਿੰਕ ਅਸੀਂ ਕਿਤੇ ਗੱਲ ਕੀਤੀ ਸੀ, ਮੈਂ ਉਦੋਂ ਕਿਹੜਾ ਪੁੱਛ ਰਿਹਾ ਸੀ ਕਿ ਜੇ ਆਪਾਂ ਕਹਿਣਾ ਹੋਵੇ ਚੜ੍ਹਦੀ ਕਲਾ ਜਾਂ ਬੱਲੇ ਬੱਲੇ ਆ ਜਾਂ ਨਹੀਂ, ਮੈਂ ਪੁੱਛ ਰਿਹਾ ਸੀ ਆਪਾਂ ਕਹਿੰਦੇ ਨਾ ਵੀ ਕਾਟੋ ਫੁੱਲਾਂ ਤੇ, ਉਦੋਂ ਫਿਰ ਬੰਦਾ ਕਹੂਗਾ ਕਿ ਪੰਜੇ ਉਂਗਲਾਂ ਘਿਓ ਚ, ਆਪਣਾ ਨੰਬਰ ਹੈ 6474988486 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਰਹੇ ਹੋ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਹੋ ਰਹੀਆਂ ਨੇ। ਯਾਦ ਰੱਖਣਾ ਨਾਲ ਦੀ ਨਾਲ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ, ਸਿੰਪਲੀ ਇੰਡੀਅਨ ਤੇ ਸਿੰਪਲੀ ਦ ਬੈਸਟ, ਤੁਸੀਂ ਸਿੰਪਲੀ ਤੇ ਜਾਓਗੇ। ਹੁਣ ਰੱਖੜੀ ਦੇ ਦਾ ਤਿਉਹਾਰ ਚੱਲ ਰਿਹਾ, ਤੁਸੀਂ ਇੱਕ ਮਠਿਆਈ ਦਾ ਡੱਬਾ ਖਰੀਦੋ ਤੇ ਤੁਹਾਡਾ ਨਾਮ ਡਰਾਅ ਚ ਪਾਇਆ ਜਾਊਗਾ, ਤੇ ਡਰਾਅ ਚ ਬਹੁਤ ਸਾਰੀਆਂ ਏਅਰਲਾਈਨ ਦੀਆਂ ਟਿਕਟਾਂ ਕੱਢ ਰਿਹਾ, ਕਿਸੇ ਵੀ ਲੋਕੇਸ਼ਨ ਤੇ ਚਲ ਜਾਓ, ਮਠਿਆਈ ਤੇ ਲੈਣੀ ਹੀ ਲੈਣੀ ਹੈ, ਨਾਲੇ ਵਧੀਆ ਮਠਿਆਈ, ਨਾਲੇ ਤੁਹਾਡਾ ਨਾਮ ਡਰਾਅ ਚ ਪਾਇਆ ਜਾਊਗਾ। ਸੋ ਤੁਸੀਂ ਇੱਕ ਵਾਰ ਗੇੜਾ ਮਾਰੋ, ਸਿੰਪਲੀ ਇੰਡੀਅਨ 15 ਫੈਂਡਰਵੇ ਬਵੇਡਨ ਜਿੰਕਿਊਜ਼ੀ 85 ਮੌਂਟਪੈਲੀਅਰ ਸਟਰੀਟ, ਮਿਸਾਗਰ ਰੋਡ ਫਾਈਨੈਂਸ਼ੀਅਲ ਤੇ 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਐਂਡ ਕੈਸਲ ਮੋੜ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਮਠਿਆਈ ਖਰੀਦੋ, ਡੱਬਾ ਇੱਕ ਕੁਛ ਵੀ ਖਰੀਦੋ ਤੇ ਤੁਹਾਡਾ ਨਾਮ ਡਰਾਅ ਚ ਏਅਰਲਾਈਨ ਦੀਆਂ ਟਿਕਟਾਂ ਦੇ ਲਈ 6311। ਹੈਲੋ, Hello. 6311. Hello. Hello, G.
9: 275.
0: Okay, थोड़ी आवाज नहीं आ रही जो कॉल कर रहे हो. ਤੁਸੀਂ ਪਲੀਜ਼ ਆਪਣੇ ਰੇਡੀਓ ਦਾ ਵਾਲੀਊਮ ਡਾਊਨ ਕਰ ਲਿਆ ਕਰੋ, ਨਹੀਂ ਤਾਂ ਮੈਨੂੰ ਤੁਹਾਡੀ ਆਵਾਜ਼ ਨਹੀਂ ਆਉਣੀ, ਤੁਹਾਨੂੰ ਮੇਰੀ ਆਵਾਜ਼ ਨਹੀਂ ਆਉਣੀ, ਅਤੇ ਇੱਦਾਂ ਹੀ ਆਪਣਾ ਕੰਮ ਚੱਲਦਾ ਰਹੇਗਾ. ਸੋ ਦੇਖਦੇ ਹਾਂ, ਹਰਮਨ ਜੁੜ ਚੁੱਕੀ ਹੈ, ਕਿਆ ਬਾਤ ਹੈ. ਟੀਮ ਹਰਮਨ ਬੱਤਾ ਕਮਾਲ ਦੀ ਟੀਮ ਹੈ, ਅਤੇ ਤੁਸੀਂ ਮੋਰਗੇਜ ਕਰਾਉਣੀ ਹੈ, ਇੱਕ ਵਾਰ ਹਰਮਨ ਨਾਲ ਕੰਮ ਕਰ ਲਿਆ, ਤੁਸੀਂ ਤੁਹਾਨੂੰ ਇਹ ਪਛਤਾਵਾ ਹੋਊਗਾ ਕਿ ਪਹਿਲਾਂ ਹੀ ਕਿਉਂ ਨਹੀਂ ਅਸੀਂ ਹਰਮਨ ਕੋਲ ਗਏ, ਹੁਣ ਨੂੰ ਕੰਮ ਹੋ ਜਾਣਾ ਸੀ. ਹਰਮਨ ਦਾ ਨੰਬਰ ਹੈ 647-9000. ਹਰਮਨ ਵੈਲਕਮ.
10: ਗੁੱਡ ਈਵਨਿੰਗ ਐਵਰੀਵਨ. ਨਵੀਂ ਇੱਕ ਪੋਜ਼ਿਟਿਵ ਨਿਊਜ਼ ਤੋਂ ਸਟਾਰਟ ਕਰਦੇ ਆ, ਜੋ ਅੱਜ ਹੀ ਮੈਨੂੰ ਨਿਊਜ਼ ਪਤਾ ਲੱਗੀ ਆ. ਇਹ ਪਿਛਲੇ ਸਾਲ,
0: ਹਰਮਨ ਤੁਹਾਡੀ ਆਵਾਜ਼ ਕੱਟ ਗਈ ਐਟ ਪਿਛਲੇ ਨੂੰ. ਹਰਮਨ ਤੁਹਾਡੀ ਆਵਾਜ਼ ਕੱਟ ਗਈ. ਨਵੀਂ ਨਿਊਜ਼ ਪਿਛਲੇ ਸਾਲ
10: ਇਹ,
0: ਹਰਮਨ ਯਾਰ ਆਵਾਜ਼ ਕੱਟ ਰਹੀ ਹੈ ਵੀਰੇ ਤੁਹਾਡੀ,
10: ਬਟ
0: ਹਰਮਨ ਤੁਹਾਡੀ ਆਵਾਜ਼ ਬਹੁਤ ਕੱਟ ਰਹੀ ਹੈ, ਨੈਟਵਰਕ ਇਸ਼ੂ ਲੱਗ ਰਿਹਾ ਤੁਹਾਡੇ ਇਸ ਸਾਈਟ ਤੇ. ਓਕੇ, ਲੈਟ ਮੀ ਚੈੱਕ. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557. ਜੀ ਹਰਮਨ,
10: ਹਾਂਜੀ ਨਵੀਂ ਆਵਾਜ਼ ਆ ਰਹੀ ਹੈ?
0: ਹਾਂਜੀ ਹੁਣ ਆਈ ਥਿੰਕ ਠੀਕ ਹੈ. ਸੋ ਪਿਛਲੇ ਸਾਲ ਦੀ ਨਿਊਜ਼ ਸੀ ਤੁਸੀਂ,
10: ਜਿਹੜੀਆਂ ਰਿਨੋਲਸ ਹੁੰਦੀਆਂ ਨੇ ਜਦੋਂ, ਲੈਟਸ ਸੇ ਫੋਰ ਐਗਜ਼ਾਮਪਲ ਤੁਹਾਡੀ ਮੌਰਗੇਜ ਟੀਡੀ ਬੈਂਕ ਦੇ ਨਾਲ ਆ, ਐਂਡ ਕਿਸੇ ਰੀਜ਼ਨ ਕਰਕੇ ਕੋਈ ਵੀ ਕਲਾਇੰਟ ਉਹਨੂੰ ਸਵਿਚ ਕਰਨਾ ਚਾਹੁੰਦਾ ਮੌਰਗੇਜ ਨੂੰ, ਮੇ ਬੀ ਬੈਂਕ ਤੁਹਾਨੂੰ ਰੇਟ ਨਹੀਂ ਵਧੀਆ ਦੇ ਰਿਹਾ ਜਾਂ ਤੁਹਾਡਾ ਕੋਈ ਹੋਰ ਇਸ਼ੂ ਆ ਬੈਂਕ ਦੇ ਨਾਲ ਜਾਂ ਤੁਹਾਨੂੰ ਸਰਵਿਸ ਨਹੀਂ ਵਧੀਆ ਲੱਗਦੀ, ਜਦੋਂ ਤੁਸੀਂ ਦੂਸਰੇ ਬੈਂਕ 'ਚ ਜਾਂਦੇ ਹੋ ਤਾਂ ਤੁਹਾਨੂੰ ਸਟ੍ਰੈਸ ਟੈਸਟ ਨਹੀਂ ਲੱਗਦਾ ਹੈਗਾ, ਵਿਚ ਮੀਨਸ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਆ ਉਹ ਬਹੁਤ ਈਜ਼ੀ ਹੋ ਜਾਂਦੀ ਆ. ਸਟ੍ਰੈਸ ਦਾ ਟੈਸਟ 2017 ਦੇ ਵਿੱਚ ਇੰਟਰੋਡਿਊਸ ਕੀਤਾ ਸੀਗਾ, ਜਿੱਥੇ ਜੇ ਤੁਹਾਨੂੰ 4% ਇੰਟਰਸਟ ਰੇਟ ਮਿਲ ਰਿਹਾ ਤਾਂ ਜਿਹੜੀ ਕੁਆਲੀਫਿਕੇਸ਼ਨ ਆ ਤੁਹਾਡੀ ਉਹ 4+2 6% ਨਾਲ ਹੁੰਦੀ ਆ, ਤੇ ਰਿਨੋਵਲ ਤੇ ਵੀ ਇਹੀ ਕਨਸੈਪਟ ਬੈਂਕ ਇੰਪਲੀਮੈਂਟ ਕਰਦੇ ਸੀ, ਤੇ ਕਿਤੇ ਨਾ ਕਿਤੇ ਜਦੋਂ ਕਲਾਇੰਟਸ ਰੀਨਿਊ ਕਰਦੇ ਸੀ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀਗੀ ਸਟ੍ਰੈਸ ਟੈਸਟ ਦੀ. ਹੁਣ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇਹ ਕਿਹਾ ਕਿ ਉਹ ਸਟ੍ਰੈਸ ਟੈਸਟ ਰਿਮੂਵ ਕਰ ਦਿਓ ਡਿਊਰਿੰਗ ਰਿਨੋਵਲ. ਸੋ ਇਹਦੇ ਨਾਲ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਆ ਜਦੋਂ ਤੁਸੀਂ ਬੈਂਕ ਸਵਿਚ ਕਰਦੇ ਹੋ ਉਹ ਬਹੁਤ ਹੀ ਈਜ਼ੀਲੀ ਹੋ ਜਾ ਕਰੂਗੀ. ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਆ ਮੈਨੂੰ ਫੋਨ ਵੀ ਕਰ ਸਕਦੇ ਹੋ. ਇਹ ਤੋਂ ਇਲਾਵਾ ਤੁਹਾਡਾ ਹੋਰ ਕੋਈ ਮੌਰਗੇਜ ਦੇ ਰਿਲੇਟਡ ਕੁਐਸਚਨ ਆ, ਇੰਸ਼ੋਰਡ ਫਾਈਲਸ ਨਵੀਂ ਬਹੁਤ ਹੀ ਵਧੀਆ ਰੇਟ ਮਿਲ ਰਹੇ ਨੇ, 3.5-3.49 ਵੀ ਰੇਟ ਦੇਖਣ ਨੂੰ ਮਿਲ ਰਹੇ ਨੇ, ਐਂਡ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵਧੀਆ ਰੇਟ, ਆਪਾਂ ਕਾਫੀ ਟਾਈਮ ਤੋਂ ਦੇਖਿਆ ਕਿ ਇੱਦਾਂ ਦੇ ਰੇਟ ਨਹੀਂ ਦੇਖੇ. ਸੋ ਇਹ ਰੇਟ ਦਾ ਜ਼ਰੂਰ ਫਾਇਦਾ ਲਓ, ਵੇਰੀਏਬਲ ਰੇਟ 3.49 ਐਂਡ ਜਿਹੜਾ ਫਿਕਸਡ ਰੇਟ ਆ ਉਹ 3.7% ਤੋਂ ਸਟਾਰਟ ਹੋ ਰਿਹਾ. ਜ਼ਿਆਦਾ ਜਾਣਕਾਰੀ ਲਈ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਟੀਮ ਹਰਮਨ ਬੱਤਾ 6476859000
0: ਹਰਮਨ ਦੇ ਨਾਲ ਕਰੋ ਗੱਲਬਾਤ, ਤੇ ਬਹੁਤ ਵਧੀਆ ਟੀਮ ਹੈ, ਤੁਸੀਂ ਕਰੋਗੇ ਗੱਲ, ਤੁਸੀਂ ਆਪ ਕਹੋਗੇ ਨਵੀ ਕਿਆ ਬਾਤ ਹੈ. ਸੋ ਵੈਰੀ ਗੁੱਡ, ਰੌਣਕ ਮੇਲਾ ਲੱਗਿਆ ਹੋਇਆ ਤੁਹਾਡੇ ਨਾਲ, ਤੇ ਸਟੂਡੀਓ ਦਾ ਨੰਬਰ ਯਾਦ ਰੱਖੋ ਤੁਸੀਂ 6474988486 ਤੇ ਗੱਲਾਂ ਬਾਤਾਂ ਹੋ ਰਹੀਆਂ, 6474988486 6474-898-8486 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 1557-647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN. ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ ਪੰਜਾਬੀ.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुक्कल चो यादां दे संतूरी सफर दा हम सफर सांझा विरसा
2: गीत संगीत देश दुनिया दिया ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार ले संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: for this.
1: पर हुन थोनू कार लेन ली रेडी करेंगे मॉर्गेज द किंग गिरीश शर्मा
2: रेजिडेंशियल कमर्शियल रीफाइनेंसिंग डेट कंसोलिडेशन सेकंड थर्ड मॉर्गेजेस प्राइवेट फंड्स
1: सब ले याद रखो गिरीश शर्मा प्री अप्रूवल ही नहीं क्लोजिंग तक देंगे पूरा साथ डीलिंग विद ऑल बैंक
2: कॉल 6476068110
1: और विजिट sharmamortgages.com
3: ट्रक एक्सीडेंट ते रब ने हाथ दे के बचा लिया
4: ते कार दे खर्चिया नु हरजीत जंजुआ दी डिसेबिलिटी इंश्योरेंस ने संभालिया अपने भविष्य नु सुरक्षित करन ते प्रेजेंट दे पीस ऑफ माइंड ली आज ही संपर्क करो हरजीत सिंह जंजुआ
5: हर तरह दी वधिया इंश्योरेंस पॉलिसी ले याद रखो इंश्योरेंस स्पेशलिस्ट हरजीत जंजुआ दा नाम लाइफ इंश्योरेंस डिसेबिलिटी क्रिटिकल इंश्योरेंस सुपर वीजा इंश्योरेंस विजिटर इंश्योरेंस हेल्थ इंश्योरेंस किड्स प्लान RRSP RESP TFSA कॉल करो
4: 6475294 647 835 5294
6: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
7: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
6: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
7: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
8: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨਿਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251

0: 7997887 sofastudio.ca. थैंक यू जी।
1: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
2: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
3: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
3: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨੀਫੋਰ, ਇਟੋਬੀਕੋ।
4: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
5: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
4: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
6: 647-706-6840।
7: ਭਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
8: ਹਾਈ ਗਾਈਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ, ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
9: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111, 905-451-9200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
10: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
11: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
12: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
13: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
11: ਕਾਲ ਕਰੋ JN ਗੈਰੀ ਨੂੰ
13: 905-459-5533,
11: 905-459-5533 ਤੇ।
13: PNJ ਸਪ੍ਰਿੰਗ ਵੀਲ ਅਲਾਈਨਮੈਂਟ।
14: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 लोकेशंस टू सर्व यू, 2575 स्टील एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394। Stephen Furniture की धमाकेदार फेस्टिवल सीजन से।
15: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ, ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
16: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ।
15: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761, 416-618-2761।
17: ਨਾਲੇ ਚੋਪੜੀਆਂ, ਨਾਲੇ ਦੋ।
18: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
17: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
18: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
17: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ, ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
18: ਕਾਲ ਗਗਨ ਔਰ ਗੁਰਿੰਦਰ ਐਟ 905-286-9257।
19: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-5494-6477-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਦਿਲ ਪਤਾ ਨਹੀਂ ਦਿਲ ਦੀ ਰਮਜ ਕਿੱਦਾਂ ਭਾਪ ਗਿਆ। ਕਹਿੰਦਾ ਦਿਲ ਪਤਾ ਨਹੀਂ ਦਿਲ ਦੀ ਰਮਜ ਕਿੱਦਾਂ ਭਾਪ ਗਿਆ, ਸੀਨੇ ਵਿੱਚੋਂ ਨਿਕਲ ਕੇ ਉਹ ਖੁਦ ਹੀ ਆਪ ਗਿਆ, ਜਿਸ ਦਿਨ ਤੋਂ ਚੜ੍ਹ ਗਿਆ ਸੀ ਨਾ ਉਸਦਾ ਬੁੱਲਾਂ 'ਤੇ ਮਾਲਾ ਛੁੱਟੀ ਪਾਠ ਛੁੱਟਾ, ਕਿਧਰੇ ਮੇਰਾ ਜਾਪ ਗਿਆ। ਕਹਿੰਦਾ ਇਸ਼ਕ ਵਿੱਚ ਗਵਾ ਲਿਆ ਹੈ ਸਾਰਾ ਕੁਝ ਉਸਨੇ, ਨਾਮ ਦੀ ਛੱਡ ਦੁਨੀਆ ਉੱਤੇ ਆਸ਼ਕ ਛਾਪ ਗਿਆ, ਪਿਆਰ ਕਦੇ ਵੀ ਮਿਲਿਆ ਨਹੀਂ ਸੱਚਾ ਨਾ ਝੂਠਾ, ਪਤਾ ਨਹੀਂ ਬਿਰਹੋ ਦਾ ਕਿਹੜਾ ਰਾਗ ਅਲਾਪ ਗਿਆ, ਰਹਿ ਗਿਆ ਇਸ ਦੁਨੀਆ ਉੱਤੇ ਮੈਂ ਯਤੀਮ ਵਿਚਾਰਾ, ਪਹਿਲਾਂ ਤੁਰ ਗਈ ਮਾਂ ਮੇਰੀ ਫਿਰ ਮੇਰਾ ਬਾਪ ਗਿਆ, ਲੈ ਕੇ ਆਪਣੇ ਨਾਲ ਭਾਵੇਂ ਕੁਝ ਵੀ ਨਹੀਂ ਗਿਆ, ਉਂਝ ਤਾਂ ਉਹ ਧਰਤੀ ਸਾਰੇ ਸ਼ਹਿਰ ਦੀ ਨਾਪ ਗਿਆ, ਅੱਜ ਤੱਕ ਵੀ ਭੁਗਤ ਰਿਹਾ ਹੈ ਉਹ ਸਜ਼ਾ ਜਿਸ ਦੀ ਮਦਹੋਸ਼ ਦੇ ਹੱਥੋਂ ਹੋ ਪਤਾ ਨਹੀਂ ਕਿਹੜਾ ਪਾਪ ਗਿਆ।

0: ਕਹਿੰਦਾ ਜੇ ਦੁੱਕੀ ਤਿੱਕੀ ਕਰੇ ਝੇਡਾਂ, ਜੇ ਦੁੱਕੀ ਤਿੱਕੀ ਕਰੇ ਝੇਡਾਂ, ਭੂਰਾ ਵੀ ਪਰਵਾਹ ਕਰੋ ਨਾ, ਐਵੇਂ ਗੱਲ ਕੋਈ ਦਿਲ 'ਤੇ ਲਾ ਕੇ ਵੱਖਰੇ ਆਪਣੇ ਰਾਹ ਕਰੋ ਨਾ, ਕੋਈ ਹੋਇਆ ਜੇ ਸਮਾਂ ਠੀਕ ਨਹੀਂ, ਕੋਈ ਹੋਇਆ ਜੇ ਸਮਾਂ ਠੀਕ ਨਹੀਂ, ਬਸ ਕਦਰ ਕਰੋ ਨਿਸ਼ਾਨੇ ਦੀ, ਸੜਨਾ ਹੱਸਣਾ ਅਤੇ ਮਜ਼ਾਕ ਉਡਾਉਣਾ ਸਦਾ ਆਦਤ ਰਹੀ ਜ਼ਮਾਨੇ ਦੀ, ਸਦਾ ਆਦਤ ਰਹੀ ਜ਼ਮਾਨੇ ਦੀ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸੰਜਾ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਨੇ ਜੁਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਸ਼ੁੱਕਰਵਾਰ, ਸ਼ੁਕਰ ਆ ਸ਼ੁੱਕਰਵਾਰ ਆਇਆ, ਫਰਾਈਡੇ ਦਾ ਦਿਨ ਲੈ ਲਿਆ ਕੰਮ ਗੇੜ 'ਚ, ਬਣ ਗਈ ਗੱਲ। 28 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸੰਜੇ ਵਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਜੇ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ ਮਾਲਟਨ ਦੇ ਵਿੱਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ 15 ਟੈਂਪਰੇਚਰ, ਦੁਪਹਿਰ ਨੂੰ 21 ਹੈ, ਸ਼ਾਮ ਨੂੰ 23 ਆ, ਰਾਤ ਨੂੰ 19 ਆ, ਅਤੇ ਫੀਲ ਲਾਈਕ ਇਸ ਵਕਤ ਆਪਾਂ 13 ਕਰਦੇ ਹਾਂ। 6:38 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:01 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337। ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋ, ਰੋਡ ਕੰਸਟਰਕਸ਼ਨ ਕਿਤੇ ਚੱਲਦੀ ਆ, ਅਤੇ ਜ਼ਰੂਰ ਤੁਸੀਂ 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040 ਦੇ ਉੱਪਰ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ। ਵੱਖ ਵੱਖ ਹੋਰ ਐਪਾਂ ਬਹੁਤ ਨੇ ਜਿਨ੍ਹਾਂ ਦੇ ਨਾਲ ਤੁਸੀਂ 530 ਦੇ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੋ। ਜੇ ਮੈਸੇਜ ਪਾਉਣੇ ਆ, ਵਟਸਐਪ ਕਰਨੇ 647-835-5594, 6478-3552-94 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ। ਅੱਜ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ ਸਭ ਨੂੰ, ਪਰਮਾਤਮਾ ਸੁੱਖ ਰੱਖੇ, ਭੈਣ ਭਰਾਵਾਂ ਦਾ ਪਿਆਰ ਜਿਨ੍ਹਾਂ ਦਾ ਬਣਿਆ ਹੋਇਆ ਬਣਿਆ ਰਹੇ, ਜਿਨ੍ਹਾਂ ਦਾ ਵਿਗੜਿਆ ਹੋਇਆ ਉਹਨਾਂ ਦਾ ਬਣ ਜਾਵੇ, ਹੋਰ ਨਾ ਕੋਈ ਸਮਝ ਲਿਓ, ਉਹਨਾਂ ਦਾ ਬਣ ਜਾਵੇ। ਜੇ ਪਰਮਾਤਮਾ ਅੱਗੇ ਇਹ ਅਰਦਾਸ ਆ, ਪਰਮਾਤਮਾ ਹਰੇਕ ਭੈਣ ਭਰਾ ਦਾ, ਹਰੇਕ ਭੈਣ ਭਰਾ ਦਾ, ਚਾਹੇ ਛੋਟੀ ਉਮਰ ਆ, ਵੱਡੀ ਉਮਰ ਆ, ਉਦੋਂ ਵੱਡੀ ਉਮਰ ਆ, ਬਜ਼ੁਰਗਾਂ ਜਾ ਕੇ, ਇੱਦਾਂ ਹੀ ਭੈਣ ਭਰਾਵਾਂ ਦਾ ਪਿਆਰ ਸਦਾ ਹੀ ਸਦਾ ਬਣਿਆ ਰਹੇ। ਵਾਹਿਗੁਰੂ ਕਿਰਪਾ ਕਰੇ ਸਭ 'ਤੇ, ਕਿਉਂਕਿ ਅੱਜ ਰੱਖੜੀ ਦਾ ਤਿਉਹਾਰ ਆ। ਕਈ ਲੋਕ ਰੱਖੜੀ ਦੇ ਤਿਉਹਾਰ ਨੂੰ ਮੰਨਦੇ ਆ ਅਤੇ ਕਈ ਨਹੀਂ ਮੰਨਦੇ। ਇਹ ਕਹਿੰਦੇ ਧਾਗੇ ਨਾਲ ਕੀ ਰੱਖਿਆ ਹੋ ਜੂਗੀ, ਉੱਦਾਂ ਹੀ ਭੈਣ ਦੀ ਰੱਖਿਆ ਕਰ ਸਕਦੇ ਹਾਂ। ਕਈ ਵਾਰ ਭੈਣਾਂ ਵੀ ਭਰਾਵਾਂ ਦੀ ਰੱਖਿਆ ਕਰਦੀਆਂ, ਬਹੁਤ ਜਗ੍ਹਾ ਦੇਖਣ ਨੂੰ ਮਿਲਿਆ। ਉਹ ਕੀ ਕਹਿੰਦੇ ਹੁੰਦੇ, ਬਰਾਬਰ ਖੜ ਜਾਂਦੀਆਂ ਆ ਕੇ ਜਿਨ੍ਹਾਂ ਨੇ ਖੜਨਾ, ਅਤੇ ਜਿਹੜੇ ਨਹੀਂ ਤਾਂ ਵੀ ਉਹ ਨਹੀਂ ਵਾਲੀ ਹੈ। ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ ਅੱਜ ਰੱਖੜੀ ਦੇ ਤਿਉਹਾਰ ਦੀਆਂ। ਸਾਰੀ ਦੁਨੀਆ 'ਚ ਤਕਰੀਬਨ ਵਰਲਡ 'ਚ ਆਪਣੇ ਜਿੱਥੇ ਪੰਜਾਬੀ ਭਾਈਚਾਰਾ ਜਾਂ ਹੋਰ ਕਮਿਊਨਿਟੀਆਂ ਵੱਖ ਵੱਖ ਸਾਰੇ ਨੇ, ਉਹ ਸਾਰੇ ਅੱਜ ਦਾ ਦਿਨ ਤਿਉਹਾਰ ਮਨਾ ਰਹੇ ਨੇ, ਮਨਾਉਂਦੇ ਨੇ, ਅਤੇ ਵੱਖ ਵੱਖ ਸਟੋਰਾਂ ਦੇ ਉੱਪਰ ਰੱਖੜੀਆਂ, ਮਠਿਆਈਆਂ ਅੱਜ ਬਹੁਤ ਸਜਾਈਆਂ ਹੋਣੀਆਂ ਪੰਜਾਬ 'ਚ, ਖਾਸ ਕਰਕੇ ਜ਼ਿਆਦਾ ਦੇਖਣ ਨੂੰ ਮਿਲਦੀਆਂ ਇੱਥੇ। ਤਾਂ ਫਿਰ ਵੱਖ ਵੱਖ ਸਟੋਰਾਂ 'ਤੇ ਆਪਾਂ ਜਦ ਜਾਂਦੇ ਹਾਂ ਕੋਈ ਮਠਿਆਈ ਲੈਣ, ਤਾਂ ਉੱਥੇ ਰੱਖੜੀਆਂ ਅਗਲੇ ਰੱਖੀਆਂ ਹੁੰਦੀਆਂ, ਜਾਂ ਵੱਖ ਗ੍ਰੋਸਰੀ ਸਟੋਰਾਂ 'ਤੇ ਵੀ ਬਹੁਤ ਨੇ। ਅਤੇ ਤੁਸੀਂ ਭਾਈ ਜਦ ਵੀ ਤੁਹਾਡਾ ਟਾਈਮ ਲੱਗਦਾ, ਉਹ ਵੀ ਤੁਸੀਂ ਆਪਣੇ ਭੈਣ ਭਰਾਵਾਂ ਦੇ ਇਕੱਠੇ ਹੋ ਕੇ ਰੱਖੜੀਆਂ ਰੁੱਖੜੀਆਂ ਬੰਨੋ, ਅਤੇ ਫਿਰ ਬੰਨਣੀਆਂ ਚਾਹੀਦੀਆਂ ਨੇ। ਅਤੇ ਉਹ ਇੱਕ ਪੈਂਚਕਾਂ ਹੁੰਦੀਆਂ, ਖਰੇ ਕੀ ਕਹਿੰਦੇ ਹੁੰਦੇ, ਉੱਤਰਦੀਆਂ, ਉਹ ਕੁਛ ਸਮਥਿੰਗ ਹੈਗਾ ਅੱਜ ਕਿ ਨਹੀਂ ਹੈਗਾ ਕਿਸੇ ਨੂੰ ਜੇ ਪਤਾ ਹੋਵੇ ਉਹ ਪੈਂਚਕਾਂ ਵਾਲਾ ਮਾਹੌਲ ਜਿਹਾ ਕੀ ਹੁੰਦਾ ਹੁੰਦਾ। ਅਤੇ ਚਲੋ ਉਹ ਤੋਂ ਪਹਿਲਾਂ ਫਿਰ ਆਪਾਂ ਕੌਲਾਂ ਲੈ ਲਈਏ, ਡਾਕਟਰ ਸਾਹਿਬ ਜੁੜ ਗਏ ਪਹਿਲਾਂ ਆਪਣੇ ਨਾਲ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਆ।
1: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਡਾਕਟਰ ਸਾਹਿਬ ਬਹੁਤ ਵਧੀਆ, ਤੁਸੀਂ ਜਿਹੜਾ ਹੋ ਕਿੱਦਾਂ ਸਿੱਧਾ?
1: ਬੰਦਾ ਜਿੰਨਾ ਮਰਜੀ ਲੰਗ ਮਾਰਦਾ ਆ ਜੇ, ਤੋਰ ਕੇ ਘੱਲਾਂਗੇ ਪਹਿਲੇ ਦਿਨ ਹੀ।
0: ਕੀ ਬਾਤ ਆ, ਮੈਂ ਹੁੰਦਾ ਫਿਰ
1: ਗੋਡਾ ਮੋਢਾ ਜਿੰਨੀ ਮਰਜ਼ੀ ਦਰਦ ਹੈ ਤੁਹਾਡੀ, ਜਿਹੜੀ ਨਹੀਂ ਠੀਕ ਹੋ ਰਹੀ, ਅਸੀਂ ਆਲਮੋਸਟ ਸੇਮ ਡੇ ਨਹੀਂ ਤੇ ਇੱਕ ਦੋ ਦਿਨ ਚ ਠੀਕ ਕਰਕੇ ਤੇ ਪਰਫੈਕਟ ਕਰਕੇ ਖਲਦੇ ਆ, ਸਾਰੀ ਇੰਸ਼ੋਰੈਂਸਾਂ ਕਵਰ ਕਰਦੇ ਆ।
0: ਅੱਛਾ,
1: ਹਾਂਜੀ, ਤੇ ਬਾਕੀ ਕੋਈ ਝਟਕਾ ਨੀ ਮਾਰਦੇ, ਕੋਈ ਮਾਲਿਸ਼ ਨੀ ਕਰਦੇ, 10 ਮਿੰਟ ਚ ਬੰਦਾ ਜੀ ਪੇਨ ਫਰੀ ਕਰਕੇ ਭੇਜਦੇ ਆ
0: ਜੀ।
1: ਹਾਂਜੀ, ਹੋਰ ਕੋਈ ਤੁਹਾਡੇ ਮਨ ਚ ਕੁਐਸਚਨ ਹੈ ਪੁੱਛ ਸਕਦੇ?
0: ਮਨ ਚ ਕੁਐਸਚਨ ਬਸ ਇਹੀ ਆ ਵੀ ਵੀਕਐਂਡ ਆ, ਤੇ ਅੱਜ ਤੋਂ ਸਟਾਰਟ ਆ ਕਈਆਂ ਦਾ ਤਾਂ ਫਿਰ ਰਾਹ ਦੱਸੋ ਕਿੱਧਰ ਨੂੰ ਕਿੱਧਰ ਕਿੱਧਰ ਹੀ ਆਉਣ।
1: ਇੱਕ ਹੋਰ ਚੀਜ਼ ਆ, ਲੋਕਾਂ ਨੂੰ ਅੱਜ ਕੱਲ੍ਹ ਨਾ ਸਿਰ ਦਰਦ ਬੜੀ ਹੁੰਦੀ ਆ, ਸਿਰ ਦਰਦ ਦਾ ਸਲੂਸ਼ਨ ਮਾਈਗ੍ਰੇਨ ਗਲਤ ਡਾਇਗਨੋਸ ਕਰਦੇ ਆ, ਲੇਕਿਨ ਉਹ ਸਿਰ ਦਰਦ ਜਿਹੜੀ ਆ ਮੋਢੇ ਦੇ ਕਰਕੇ ਹੁੰਦੀ, ਮੋਢਾ ਜਿੰਨਾ ਦਾ ਫ੍ਰੀਜ਼ ਹੋ ਜਾਂਦੇ ਆ ਅੰਦਰ, ਸ਼ੋਲਡਰ ਕਰਕੇ ਸਿਰ ਦਰਦ ਹੁੰਦੀ ਆ, ਉਹ ਕਰਕੇ ਬਹੁਤ ਪੇਨ ਹੁੰਦੀ ਆ, ਤੇ ਉਹ ਦਵਾਈ ਮਾਈਗ੍ਰੇਨ ਦੀ ਖਾਈ ਜਾਂਦੇ ਆ, ਜਿੰਨਾ ਚਿਰ ਤੱਕ ਸ਼ੋਲਡਰ ਨੀ ਠੀਕ ਲਾਉਂਦੇ ਮਾਈਗ੍ਰੇਨ ਦੀ ਦਵਾਈ ਖਾਈ ਗਏ ਉਹਦਾ ਅਸਰ ਨੀ ਹੁੰਦਾ।
0: ਮਾਈਗ੍ਰੇਨ ਦੀ ਦਵਾਈ ਹੁੰਦੀ ਆ ਕੋਈ?
1: ਹੁੰਦੀ ਆ ਜੀ, ਪੇਨ ਕਿਲਰ ਹੀ ਦਿੰਦੇ, ਹੋਰ
0: ਪੇਨ ਕਿਲਰ,
1: ਪਰ ਅਸਲੀ ਰੂਟ ਕਾਜ ਜਿਹੜਾ ਉਹ ਸ਼ੋਲਡਰ ਹੀ ਆ। ਮੋਢਾ ਠੀਕ ਲਾ ਲਾ ਤੁਹਾਡੀ 90% ਪੇਨ ਕੱਢ ਜਾਂਦੀ ਆ।
0: ਇੱਕ ਚੀਜ਼ ਮੈਨੂੰ ਦੱਸਿਓ, ਬਹੁਤ ਕਈ ਵਾਰ ਹੁੰਦੀ ਹੈ ਭਰਾਵਾਂ ਗੱਲਬਾਤ, ਕਹਿੰਦੇ ਜੇ ਅਸੀਂ ਰਾਤ ਨੂੰ ਇੱਕ ਅੱਧਾ ਪੈਗ ਲਾ ਲੈਂਦੇ ਆ, ਕਈ ਚਲੋ ਹੁੰਦਾ ਹਰੇਕ ਦਾ ਆਪਣਾ ਆਪਣਾ ਹਨ, ਵੀ ਅਸੀਂ ਪੈਗ ਲਾ ਲਈਏ ਇੱਕ ਅੱਧਾ, ਵੀ ਸਿਰ ਦਾ ਸੱਜਾ ਜਾਂ ਖੱਬਾ ਪਾਸਾ ਪਿਛਲਾ ਥੋੜ੍ਹਾ ਦੁਖਣ ਲੱਗ ਜਾਂਦਾ, ਅਤੇ ਜੇ ਦੋ ਤਿੰਨ ਇਕੱਠੇ ਲਾ ਲਈਏ, ਚਾਰ ਲਾ ਲਈਏ, ਫਿਰ ਸਾਨੂੰ ਕੋਈ ਫਰਕ ਨਹੀਂ ਪੈਂਦਾ,
1: ਬਲੱਡ ਸਪਲਾਈ ਵੱਧ ਜਾਂਦੀ ਹੈ।
0: ਅੱਛਾ,
1: ਜਿਹੜੀ ਸ਼ਰਾਬ ਹੈ ਨਾ, ਬਲੱਡ ਸਪਲਾਈ ਵਧਾ ਦਿੰਦੀ ਆ, ਜਿਹੜਾ ਖੂਨ ਦਾ ਦੌਰਾ ਤੇਜ਼ ਕਰ ਦਿੰਦੀ ਆ,
0: ਤਾਂ ਦੁਖਣ ਲੱਗ ਜਾਂਦਾ।
1: ਆਪਣੇ ਬੰਦੇ ਜਿੰਨਾ ਚਿਰ ਕੰਮ ਸਿਰੇ ਤੱਕ ਨਾ ਜਾਵੇ ਉਹਨੇ ਮਜ਼ਾ ਨੀ
0: ਆਉਂਦਾ। ਵਾਹਿਗੁਰੂ ਵਾਹਿਗੁਰੂ। ਨਸ਼ਾ ਕੋਈ ਪ੍ਰਮੋਟ ਨੀ ਹੈਗਾ ਭਾਈ, ਦਾਰੂ ਪੀ ਕੇ ਗੱਡੀ ਨਾ ਚਲਾਓ, ਦਾਰੂ ਪੀਣੀ ਨੀ ਚਾਹੀਦੀ, ਪਰ ਜਿਹੜੇ ਪੀਂਦੇ ਉਹਨਾਂ ਨੂੰ ਮੁਬਾਰਕਬਾਦ, ਇਹੀ ਕਹਿ ਸਕਦੇ ਆਪਾਂ।
1: ਸਾਡਾ ਇੱਕ ਬੰਦਾ ਹੁੰਦਾ ਸੀ, ਉਹਨੇ ਆਖਣਾ ਮੈਨੂੰ ਥੋੜੀ ਪਾਈ, ਉਹਨੇ ਗਲਾਸੀ ਥੱਲੇ ਕਰੀ ਜਾਣੀ, ਉਹਨੇ ਆਖਣਾ ਬਸ ਬਸ ਬਸ,
0: ਬੋਤਲ ਨੂੰ ਛੱਡਣਾ,
1: ਭੱਜਣਾ ਫਿਰ ਆਖਣਾ ਬਸ।
0: ਓ ਮਾਈ ਗੋਡ, ਗਿੱਟੇ ਮੋਢੇ ਗੋਡਿਆਂ ਚ ਕਿਤੇ ਕੋਈ ਦਰਦ ਆ, ਤੇ 416-884-5486 ਤੇ ਡਾਕਟਰ ਸਾਹਿਬ ਨਾਲ ਤੁਸੀਂ ਸੰਪਰਕ।
1: ਅੱਜ ਕੱਲ ਮੇਰੇ ਕੋਲ 3-4 ਕੇਸ ਆਏ ਡੈਂਟਿਸਟ ਨੇ ਭੇਜੇ।
0: ਅੱਛਾ ਜੀ,
1: ਕਿਤੇ ਠੀਕ ਨੀ ਹੁੰਦਾ ਕਿਤੇ ਵੀ, ਤੁਸੀਂ ਜਿੱਥੇ ਮਰਜੀ ਦੁਨੀਆਂ ਚਲ ਜਾਓ, ਜਬਾੜਾ ਨੀ ਖੁੱਲਦਾ ਕਿਸੇ, ਤੁਸੀਂ ਹੋਰ ਸਰਜਨ ਕੋਲ ਚਲ ਜਾਓ, ਤੁਸੀਂ ਕਿਸੇ ਡੈਂਟਿਸਟ ਕੋਲ ਚਲ ਜਾਓ, ਸਰਜਰੀ ਕਰਾ ਲਓ, ਜਵਾੜਾ ਜਿੱਥੋਂ ਮਰਜ਼ੀ ਕਰਵਾ ਕੇ ਆ ਜਾ, ਨਹੀਂ ਠੀਕ ਹੋ ਰਿਹਾ ਇੱਥੇ ਆ ਜੇ, ਅਸੀਂ 2-3 ਚ ਠੀਕ ਕਰ ਦਾਂਗੇ, ਮੂੰਹ ਨੀ ਖੋਲਣਾ ਬੰਦ ਹੋ ਜਾਂਦਾ ਜੀ।
0: ਕੀ ਬਾਤ,
1: ਬਹੁਤੇ ਕੇਸ ਜਵਾੜਾ ਕੜਕ ਕੜਕ ਕਰਦਾ ਦੰਦ, ਕੰਨ ਦਰਦ ਕਰਦਾ ਆ, ਉਹ ਸਾਰਾ ਇਹਦੇ ਕਰਕੇ, ਮੋਸਟਲੀ TM ਜੇ ਕਰਕੇ। ਮੇਰੇ ਕੋਲ ਕੱਲ ਵੀ ਇੱਕ ਡਾਕਟਰ ਡੈਂਟਿਸਟ ਨੇ ਭੇਜਿਆ ਸੀ ਕੇਸ, ਤੇ ਉਹ ਭੈਣ ਜੀ ਸੀਗੇ, ਤੇ ਉਹ 2 ਸਾਲ ਹੋ ਗਏ ਸੀ ਉਹਨਾਂ ਨੂੰ ਧੱਕੇ ਖਾਂਦੇ।
0: ਅੱਛਾ, ਛੁੱਟੀ ਕੋਈ ਨੀ ਅਸੀਂ ਕਰਦੇ, ਜਿੱਦਣ ਇੰਡੀਆ ਜਾਵਾਂਗੇ ਫਿਰ ਕਰਾਂਗੇ
1: ਛੁੱਟੀ, ਕਰਨੀ ਦਿੰਦੇ ਤੁਸੀਂ।
0: ਥੈਂਕ ਯੂ, ਲਵ ਯੂ, ਬਾਏ ਬਾਏ। ਪ੍ਰੇਮਗਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਨ ਸਵਾਗਤ ਆ। ਹਾਂਜੀ, ਸਤਿ ਸ਼੍ਰੀ
2: ਅਕਾਲ
0: ਜੀ, ਚਲੋ ਤੁਸੀਂ ਲਾਓ ਪਹਿਲਾਂ ਸੰਦੇਸ਼ਾ ਆਪਣਾ, ਫਿਰ ਮੈਂ ਤੁਹਾਡੇ ਨਾਲ ਛੋਟੀ ਜਿਹੀ ਗੱਲ ਕਰਨੀ।
2: ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ, ਜਿਹੜੀ ਤੁਸੀਂ ਟਿਊਬ ਲਾਉਂਦੇ
0: ਨਾ,
2: ਇਹ ਜਗਾਨ ਦੀ ਆ।
0: ਅੱਛਾ,
2: ਬਾਹਲੀ ਵਧੀਆ ਹੈ, ਬਹੁਤ ਵਧੀਆ ਲੱਗਦੀ, ਬਾਕੀ ਸਰੋਤਿਆਂ ਨੂੰ ਪੁੱਛ ਲਿਆ ਦੇ ਪਛਾਣ,
0: ਬਿਲਕੁਲ
2: ਬਹੁਤ ਹੀ ਮਤਲਬ ਦਿਲ ਨੂੰ ਛੂਹਣ ਵਾਲੀ ਟੂਨ ਹੁੰਦੀ ਆ।
0: ਸੱਚੀ ਗੱਲ, ਮੱਖਣ ਸ਼ਾਹ ਲਵਾਣਾ ਕੌਣ ਸੀ?
2: ਮੱਖਣ ਸ਼ਾਹ ਲਵਾਣਾ
0: ਬਿਲਕੁਲ ਕੋਈ ਨੀ, ਆਪਾਂ ਕਰਦੇ ਆ। ਥੈਂਕ ਯੂ, ਥੈਂਕ ਯੂ ਪ੍ਰੇਮ ਭਾਜੀ। 2-6 ਨੰਬਰ ਵਾਰਡ ਚੋਂ ਖੜੇ ਰੀਜਨਲ ਕੌਂਸਲਰ ਲਈ, ਤੁਸੀਂ ਇਹਨਾਂ ਨੂੰ ਜਿਤਾਓ ਤੇ ਵੋਟ ਪਾਓ ਤੇ ਇਹਨਾਂ ਦਾ ਨੰਬਰ ਨੰਬਰ ਨੰਬਰ ਨੰਬਰ ਕਿੱਥੇ ਲਿਖਿਆ ਹੋਇਆ ਨੰਬਰ ਕਿੰਨਾ ਮੈਨੂੰ ਮੋਚਾ 647 604 49 31 647 604 49 31 ਤੇ ਪ੍ਰੇਮ ਗਿੱਲ ਸਾਹਿਬ ਨਾਲ ਪ੍ਰੇਮਪਾਲ ਗਿੱਲ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਿਓ
2: ਜੀ ਜੀ ਇੱਕ ਮੈਂ ਹੋਰ ਗੱਲ ਕਹਿਣੀ ਜੀ
0: ਆਉਣ ਦੋ ਮੈਨੂੰ ਕੋਈ ਜਗ੍ਹਾ ਨਾ ਚੇਂਜ ਕਰਨੀ ਪੈ ਜੇ ਹੁਣ
2: ਜਗ੍ਹਾ
0: ਕਿਉਂਕਿ ਹੁਣ ਫੇਰ 45% ਉਸ ਸੰਡੇ ਦਾ ਮੀਂਹ ਦਿਖਾ ਰਿਹਾ ਤੇ ਕੁਛ ਆਈ ਡੋਂਟ ਨੋ ਹੁਣ ਦਿਮਾਗ ਜਦ ਮੈਂ ਦੇਖਿਆ ਨਾ ਦਿਮਾਗ ਚ ਹੋ ਰਿਹਾ ਕੁਛ ਚੱਲ ਰਿਹਾ ਹੁਣ
3: ਗੁਡ
0: ਮਾਰਨਿੰਗ
3: ਭੈਣ ਭਾਈ ਦੇ ਪਿਆਰ ਦਾ ਨਿਸ਼ਾਨੀ ਰੱਖਣੀ ਲੱਖ ਲੱਖ ਵਧਾਈਆਂ ਇੱਕ ਮੈਨੂੰ ਬਹੁਤ ਫੋਨ ਆਏ ਅਲਾਂਬੇ ਆਏ ਕਿ ਤੇਰਾ ਛੋਟਾ ਭਾਈ ਹੈ ਹਰਜੀਤ ਉਹਦੀ ਬੇਨਤੀ ਕਰੋ ਵੀ ਭਾਈ ਖਬਰਾਂ ਸੁਣਾ ਦੇ ਕਰ ਮਾੜੀ ਜਿਹਾ ਖਬਰਾਂ ਵਾਸਤੇ ਇੱਕ ਮਿੰਟ ਕੱਢ ਲਿਆ ਕਰੋ ਇੰਨੀ ਕਿਰਪਾ ਕਰ ਦੋ ਤੁਹਾਡੇ ਤੇ
0: ਚਲੋ ਲਾਈਏ ਫਿਰ ਖਬਰਾਂ ਕੱਲ ਤਾਂ ਖਬਰਾਂ ਬਹੁਤ ਕੀਤੀਆਂ
3: ਕਾਹਨੂੰ ਕਰੀਆਂ ਐਵੇਂ ਚੋਰ ਡਬੜ
0: ਰੱਬਾ ਚਲੋ ਠੀਕ ਹੈ ਭਾਈ ਸਾਹਿਬ ਥੈਂਕ ਯੂ ਲਵ ਯੂ ਥੈਂਕ ਯੂ 8520 ਤੋਂ ਰੇਸ਼ਮ ਭਾਅ ਜੀ ਦਾ ਗੁੱਡ ਮਾਰਨਿੰਗ ਦਾ ਮੈਸੇਜ ਆ ਥੈਂਕ ਯੂ ਸਰ ਥੈਂਕ ਯੂ ਲਵ ਯੂ ਅਤੇ ਸੰਧੂ ਸਾਹਿਬ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਅਤੇ ਬਲਦੇਵ ਬਰਾੜ ਸਾਹਿਬ ਦਾ ਵੀ ਵੱਲੋਂ ਵੀ ਬਾਈ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕਹਿੰਦੇ ਥੈਂਕ ਯੂ ਅਤੇ ਕੁਮਾਰੀ ਆਂਟੀ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਅਤੇ ਕੇਵਲ ਆਂਟੀ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈਪੀ ਰੱਖੜੀ ਜੋੜ ਮੇਲਾ ਬਾਬਾ ਬਕਾਲਾ ਜੀ ਬਿਲਕੁਲ ਜੀ ਅੱਜ ਰੱਖੜ ਪੁੰਨਿਆ ਅਤੇ ਜੇ ਕਿਸੇ ਨੂੰ ਪਤਾ ਹੋਵੇ ਮੱਖਣ ਸ਼ਾਹ ਲਵਾਉਣਾ ਕੌਣ ਸੀ ਤਾਂ ਤੁਸੀਂ ਮਾੜਾ ਜਿਹਾ ਕਰ ਲਿਓ ਅਪਡੇਟ ਅਤੇ ਫਿਰ ਭਾਈ ਆਪਾਂ ਸਟੂਡੀਓ ਦੇ ਵਿੱਚੋਂ ਪਰਮਿੰਦਰ ਜੀ ਨੂੰ ਕਾਲ ਲਾਉਂਦੇ ਹਾਂ ਅਤੇ ਕਰਦੇ ਹਾਂ ਗੱਲਾਂ ਪਤਾ ਯਾਰ ਐਤਵਾਰ ਦਾ ਹੁਣ ਮੀਂਹ ਦਿਖਾ ਰਿਹਾ ਅਗਲੇ ਦਾ ਕਿੱਦਾਂ ਕਰੀਏ ਕਿੱਦਾਂ ਕਰੀਏ ਯਾਰ ਮੈਂ ਬੜਾ ਪਰੇਸ਼ਾਨ ਹੋਇਆ ਇਸ ਚੀਜ਼ ਨੂੰ ਲੈ ਕੇ ਐਤਕੀ ਤਾਂ ਮਨ 'ਚ ਦੁਬਿਧਾ ਜੀ ਚੱਲ ਪਈ ਹੋਰੇ ਕੁਛ ਚਲੋ ਅੱਜ ਸਿਆਣੇ ਕਹਿੰਦੇ ਨੇ ਸ਼ੋਅ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ ਸਰਦਾਰ ਜਨਰਲ ਸਿੰਘ ਜੀ ਦਾ ਜਿਹੜੇ ਫਿਲਮ ਐਕਟਰ ਨੇ ਬਹੁਤ ਤਕੜੇ ਬਹੁਤ ਫੇਮਸ ਕਲਾਕਾਰ ਨੇ ਅਤੇ ਤੁਸੀਂ ਰੇਡੀਓ ਉਡਾਨ ਅਤੇ ਪ੍ਰਭ ਸੰਧੂ ਵੱਲੋਂ ਕੋਟਯਾਰਡ ਬਾਈ ਮੈਰੀਅਟ ਬ੍ਰੈਂਪਟਨ ਦੇ ਵਿੱਚ ਇਹ ਸ਼ੋਅ ਕਰਾਇਆ ਜਾ ਰਿਹਾ ਜਿਹੜਾ ਸਟੀਲ ਐਂਡ ਫੋਰਟੈਨ ਦੇ ਨੇੜੇ ਆ ਸਰਦਾਰ ਜਰਨੈਲ ਸਿੰਘ ਸਿਆਣੇ ਕਹਿੰਦੇ ਨੇ 437 870 3001 437 870 3001 'ਤੇ ਸੰਪਰਕ ਕੀਤਾ ਜਾ ਸਕਦਾ ਪ੍ਰਭ ਸੰਧੂ ਸਾਹਿਬ ਨਾਲ ਕਰ ਲਿਓ ਗੱਲਬਾਤ ਅਤੇ ਸਨੀ ਬਾਈ ਨੂੰ ਕਰ ਲਿਓ ਸੰਪਰਕ ਜੇ ਤੁਸੀਂ ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ ਅਤੇ 647 1245 'ਤੇ ਉੱਪਰ ਸੰਪਰਕ ਕਰ ਲਿਓ ਪਰਮਜੀ ਉਹਨਾਂ ਨਾਲ ਸੰਪਰਕ ਕਰ ਲਿਓ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ ਤੁਸੀਂ ਸਟਾਲ ਕੋਈ ਲਗਾਉਣਾ ਚਾਹੁੰਦੇ ਆਪਣੇ ਘਰ ਫੰਕਸ਼ਨ ਆ ਤੁਹਾਡੇ ਕੋਈ ਅਤੇ 437 430 10 63 437 430 10 63 'ਤੇ ਸੰਪਰਕ ਹੋ ਸਕਦਾ ਸੰਧੂ ਸਾਹਿਬ ਜੀ ਆ ਨੂੰ ਸਤਿ ਸ਼੍ਰੀ ਅਕਾਲ ਨੰਘਿਓ
4: ਪਰਮਾਤਮਾ ਮੇਰਾ ਜਹਾਜ਼ ਬਣੇ ਲਾਈ ਤੇ ਮੁੜ ਕੇ ਫਿਰ ਉਹਨਾਂ ਨੇ ਆ ਕੇ ਬਾਬੇ ਬਕਾਲੇ ਇੱਥੇ ਗੁਰੂ ਤੇਗ ਬਹਾਦਰ ਨੂੰ ਲੱਭਾ ਤੇ ਗੁਰੂ ਲਾਧੋਰੀ ਦੇ ਨਾਂ ਤੇ ਜਾਣਿਆ ਜਾਂਦਾ ਮੱਖਣ ਸਾਹਿਬ ਬਾਣਾ ਬੜਾ ਤਗੜਾ ਵਪਾਰੀ ਸੀ ਤੇ ਬੜਾ ਟੁੱਟ ਠੱਕ ਲਾਗੂ ਸੀ ਗੁਰੂ ਘਰ ਦਾ
0: ਬਿਲਕੁਲ ਜੀ ਮੱਖਣ ਸ਼ਾਹ ਲਵਾਣਾ ਇੱਕ ਜਹਾਜ਼ ਵਪਾਰੀ ਸੀਗਾ ਕਹਿ ਸਕਦੇ ਹਾਂ ਜਹਾਜ਼ ਉਹਦਾ ਸਮੁੰਦਰੀ ਜਹਾਜ਼ ਸੀਗਾ 8 ਮਿੰਟ ਦੀ ਹੈਗੀ ਸਟੋਰੀ ਜੇ ਕਹੋ ਤਾਂ ਮੈਂ ਲਾ ਦਿੰਦਾ ਮੈਂ ਵੀ ਮੇਰੀ ਦਾਦੀ ਨੇ ਛੋਟੇ ਹੁੰਦੇ ਨੂੰ ਸੁਣਾਈ ਹੋਈ ਹੈ ਹੋ ਸਕਦਾ ਮੈਂ ਕਿਤੇ ਰੋਂਗ ਹੋਵਾਂ ਭੁੱਲ ਸਕਦਾ ਮਾੜੀ ਮੋਟੀ ਵੀ ਬਹੁਤ ਵਪਾਰੀ ਸੀਗਾ ਤਕੜਾ ਵੀ ਉਹਦਾ ਜਹਾਜ਼ ਡੁੱਬਦਾ ਸੀ ਸਮੁੰਦਰ ਦੀਆਂ ਲਹਿਰਾਂ ਨੇ ਜਹਾਜ਼ ਕਹਿ ਲਓ ਚੱਕ ਲਿਆ ਜਾਂ ਡਬੋ ਲਿਆ ਹੈ ਨਾ ਡਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਹਾਜ਼ ਰੱਬ ਵੱਲੋਂ ਹੀ ਕਹਿ ਲਓ ਕੁਦਰਤ ਫਿਰ ਉਹਨੇ ਅਰਦਾਸ ਕੀਤੀ ਨਾਲ ਦੇ ਬੰਦੇ ਨੇ ਅਰਦਾਸ ਕੀਤੀ ਵੀ ਸ਼ਾਹ ਜੀ ਆਪਾਂ ਡੁੱਬ ਰਹੇ ਹਾਂ ਵੀ ਬਹੁਤ ਔਖਾ ਹੋ ਜਾਣਾ ਸਾਰਾ ਆਪਣਾ ਜਹਾਜ਼ ਤਬਾਹ ਹੋ ਜਾਣਾ ਫਸ ਗਿਆ ਕੰਢੇ 'ਤੇ ਆ ਕੇ ਅਤੇ ਜੋ ਵੀ ਹੋਇਆ ਅਤੇ ਫਿਰ ਉਹਨਾਂ ਨੇ ਅਰਦਾਸ ਕੀਤੀ ਪਰਮਾਤਮਾ ਸਾਡਾ ਬੇੜਾ ਲੰਘਾ ਦੇ ਪਾਰ ਜਹਾਜ਼ ਸਾਡਾ ਕਢਾ ਦੇ। ਹੋ ਸਕਦਾ ਮੈਂ ਇੱਥੇ ਰੋ ਕਿਤੇ ਨਾ ਕਿਤੇ ਮੈਂ ਇੱਧਰ ਉੱਧਰ ਹੋ ਸਕਦਾ, ਸਾਂਭ ਲਿਓ ਮਾੜਾ ਜਿਹਾ ਵੀ ਮੇਰੇ ਨਾਲ ਤੁਸੀਂ ਵੱਧ ਸਿਆਣੇ ਹੋ, ਮੈਂ ਤਾਂ ਇੱਕ ਚੇਤਾ ਹੀ ਕਰਾ ਰਿਹਾ ਵੀ ਚਲੋ। ਉਹਨਾਂ ਨੇ ਕਿਹਾ ਵੀ ਬਾਬਾ ਜੀ ਜੋ ਵੀ ਹੋ ਤੁਸੀਂ ਕਿਤੇ ਬੈਠੇ ਮਹਾਰਾਜ ਹੈ ਨਾ ਵੀ ਸਾਡਾ ਬੇੜਾ ਪਾਰ ਕਰਾਓ। ਅਤੇ ਫਿਰ ਉਹ ਜਦ ਨਿਕਲ ਗਿਆ ਬੇੜਾ ਸਾਰਾ ਕੁਛ ਹੋ ਗਿਆ ਅਤੇ ਫਿਰ ਉਹ ਗਏ ਬਾਬਾ ਬਕਾਲਾ ਸਾਹਿਬ ਜਾਂ ਲੱਭਦੇ ਲਭਾਉਂਦੇ ਲਭਦੇ ਲਭਾਉਂਦੇ ਫਿਰ ਕਹਿੰਦੇ 22 ਮੰਜੀਆਂ ਸੀਗੀਆਂ ਉੱਥੇ ਲੱਗੀਆਂ ਹੋਈਆਂ ਵੱਖ ਵੱਖ। ਉਹਨਾਂ ਨੇ 500 ਮੋਹਰ ਸੁੱਖੀ ਸੀਗੀ ਵੀ ਮੈਂ 500 ਮੋਹਰ ਚੜਾਊਂਗਾ ਬਾਬਾ ਜੀ ਵੀ ਮੇਰਾ ਬੇੜਾ ਬਾਹਰ ਲੰਘਾ ਦਿਉ। ਅਤੇ ਫਿਰ ਉਹਨਾਂ ਨੇ ਕਿਸੇ ਨੂੰ ਪੁੱਛਿਆ ਪਿੰਡ 'ਚ ਵੀ ਜਾ ਕੇ ਕੌਣ ਆ ਇੱਥੇ ਮਹਾਂਪੁਰਖ ਸੰਤ, ਅਤੇ ਉਹ ਕਹਿੰਦੇ ਵੀ ਕੋਈ ਕਹਿੰਦਾ ਕੋਈ ਆ ਕੋਈ ਕਹਿੰਦਾ। ਉਹਨਾਂ ਨੇ ਫਿਰ 5-5 ਮੋਹਰਾਂ ਕਹਿੰਦੇ ਰੱਖੀਆਂ ਸੀ ਇਕੱਲੇ ਇਕੱਲੇ ਮੂਹਰੇ ਵੀ ਮੈਂ 5-5 ਰੱਖ ਕੇ ਦੇਖ ਲੈਂਦਾ ਵੀ ਹੁਣ ਇਹਨਾਂ ਦੇ ਵਿੱਚੋਂ ਕੋਈ ਪਛਾਣ ਤਾਂ ਨਹੀਂ ਹੋ ਸਕਦਾ ਮੈਨੂੰ ਵੀ ਜਿਹੜਾ ਹੋਊਗਾ ਬਾਬਾ ਸੱਚੇ ਪਰਮਾਤਮਾ ਉਹ ਆਪ ਹੀ ਕਹੂਗਾ, ਜਾਣੀ ਜਾਣਾ ਮੈਂ ਅਰਦਾਸ ਉਹਦੀ ਕੀਤੀ ਹੈ। ਅਤੇ ਉਹ 22 ਦੇ ਮੂਹਰੇ ਕਹਿੰਦੇ 5-5 ਮੋਹਰਾਂ ਰੱਖੀਆਂ ਅਤੇ ਨਹੀਂ ਉਹਨਾਂ ਨੇ ਮਤਲਬ ਕੋਈ ਬੋਲਿਆ ਹੈ ਨਾ। ਅਤੇ ਫਿਰ ਉਹ ਬਾਹਰ ਆਇਆ ਅਤੇ ਫਿਰ ਕਿਸੇ ਹੋਰ ਨੂੰ ਪੁੱਛਿਆ ਰਾਹਗੀਰ ਨੂੰ, ਉਹ ਕਹਿੰਦਾ ਵੀ ਇੱਕ ਉਹ ਬਾਬਾ ਕੋਈ ਕੁਟੀਆ ਦੇ ਵਿੱਚ ਜਾਂ ਕਿਤੇ ਵੀ ਆ ਵੀ ਕੋਈ ਬੈਠਾ ਸਾਹ ਦਾ ਵੀ ਉਹ ਭਗਤੀ ਕਰਦਾ ਵੀ ਬੋਲਦਾ ਚੱਲਦਾ ਹੈ ਨਹੀਂ ਕਿਸੇ ਨਾਲ। ਜਦ ਉੱਥੇ ਰੱਖੀਆਂ 5 ਮੋਹਰਾਂ ਜਾ ਕੇ ਤਾਂ ਫਿਰ ਉੱਠਣ ਲੱਗਿਆ ਅਤੇ ਬਾਬਾ ਜੀ ਨੇ ਬਾਂਹ ਫੜ ਲਈ, ਕਹਿੰਦੇ ਭਾਈ ਸਾਹਿਬ ਤੁਸੀਂ 5 ਨਹੀਂ ਸੀ ਸੁੱਖੀਆਂ ਅਤੇ ਤੁਸੀਂ 500 ਮੋਹਰ ਸੁੱਖੀ ਸੀ। ਬਸ ਉੱਥੋਂ ਹੀ ਕਹਿੰਦੇ ਫਿਰ ਉਹਨਾਂ ਨੂੰ ਚਾਹ ਚੜ੍ਹਿਆ ਅਤੇ ਉਹ ਆਪਣਾ ਜੋ ਸ਼ਮਲਾ ਪਰਨਾ ਜੋ ਵੀ ਆਪਾਂ ਕਹਿ ਸਕਦੇ ਹਾਂ ਉਹਨੂੰ ਫਿਰ ਲਮਕਾਉਂਦੇ ਮਤਲਬ ਲਲਕਾ ਕੀ ਕਹਿੰਦੇ ਹੁੰਦੇ ਖਿਲਾਰ ਕੇ ਇੱਦਾਂ ਬਾਂਹ ਨਾਲ ਉੱਪਰ ਨੂੰ, ਉਹਦੇ ਨਾਲ ਫਿਰ ਲੋਕਾਂ ਨੂੰ ਦੱਸਿਆ ਵੀ ਗੁਰੂ ਲਾਹ ਦੋ ਰਹੇ ਗੁਰੂ ਲਾਹ ਦੋ ਰਹੇ, ਕਹਿਣਾ ਤਾਂ ਹੋਣਾ ਸੀ ਵੀ ਗੁਰੂ ਲੱਭ ਗਿਆ ਹੈ ਨਾ ਗੁਰੂ ਲੱਭ ਗਿਆ, ਕਹਿੰਦਾ ਗੁਰੂ ਲਾਹ ਦੋ ਰਹੇ ਗੁਰੂ ਲਾਹ ਦੋ ਰਹੇ। ਉਹ ਸੀ ਮੱਖਣ ਸ਼ਾਹ ਲਵਾਣਾ ਅਤੇ ਗੁਰੂ ਤੇਗ ਬਹਾਦਰ ਜੀ ਉੱਥੋਂ ਫਿਰ ਮਤਲਬ ਉਹਨਾਂ ਦੀ ਨਿਗਾਹ ਦੇ ਵਿੱਚ ਲੋਕਾਂ ਦੇ 'ਚ ਆਏ ਸੀਗੇ। ਅਤੇ ਪਰਮਾਤਮਾ ਸੁੱਖ ਰੱਖੇ ਸਭ ਨੂੰ। ਮੈਨੂੰ ਹੋ ਸਕਦਾ ਮੈਂ ਰੋਂਗ ਹੋਵਾਂ ਇੱਥੇ ਕਿਤੇ ਨਾ ਕਿਤੇ, ਜੇ ਕਰੈਕਟ ਕਰਨਾ ਹੋਵੇ ਤੁਸੀਂ ਜ਼ਰੂਰ ਇਹਦੇ 'ਚ ਵਿੱਚ ਇਨਪੁੱਟ ਪਾ ਸਕਦੇ ਹੋ ਵੀ ਪਰ ਮੱਖਣ ਸ਼ਾਹ ਲਵਾਣਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਲੱਭਿਆ ਸੀ ਜਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪੂਰੇ ਹੋਏ ਆ ਚੇਚਕ ਦੀ ਉਹਨਾਂ ਨੂੰ ਸੀਗੀ ਸ਼ਿਕਾਇਤ, ਅਤੇ ਉਹ ਸਿਰਫ ਐਂ ਕਹਿ ਗਏ ਸੀ ਵੀ ਕੀ ਕਹਿ ਕੇ ਗਏ ਸੀ ਇੱਥੇ ਮੈਂ ਭੁੱਲਦਾ, ਬਾਬਾ ਬਕਾਲਾ ਕੁਛ ਐਂ ਕਹਿ ਕੇ ਗਏ ਸੀ ਵੀ ਬਾਬਾ ਬਕਾਲਾ ਹੈ ਨਾ। ਅਤੇ ਹੋ ਸਕਦਾ ਮੈਂ ਇੱਥੇ ਰੋਂਗ ਹੋਵਾਂ, ਮੈਨੂੰ ਕਰੈਕਟ ਕਰ ਦਿਓ ਮਾੜਾ ਜਿਹਾ ਤੁਸੀਂ। ਚਲੋ ਇੰਨੀ ਕੁ ਸਟੋਰੀ ਸੀਗੀ ਅਤੇ ਬਾਬਾ ਜੀ ਫਿਰ ਬਾਬਾ ਜੀ ਬਣ ਗਏ। 33-73 ਤੋਂ ਗੁੱਡ ਮੋਰਨਿੰਗ ਕਹਿੰਦੇ ਹੈਪੀ ਫਰਾਈਡੇ ਭਾਅ ਜੀ, ਥੈਂਕ ਯੂ। ਅਤੇ ਸਤਨਾਮ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ। ਅਤੇ ਪਰਮਿੰਦਰ ਜੀ ਨੂੰ ਆਪਾਂ ਲੈ ਕੇ ਆਈਏ ਲੱਭ ਕੇ, ਅਤੇ ਉਹ ਤੋਂ ਪਹਿਲਾਂ ਥੋੜ੍ਹੀਆਂ ਜਿਹੀਆਂ ਆਪਾਂ ਗੱਲਾਂ ਬਾਤਾਂ ਕਰ ਲਈਏ ਦਾਣਾ ਮੰਡੀ ਵਾਲਿਆਂ ਨਾਲ। ਦਾਣਾ ਮੰਡੀ ਵਾਲੇ ਕਹਿੰਦੇ ਨੇ ਵੀ ਜੇ ਤੁਸੀਂ ਗਰੋਸਰੀ ਕਿਸੇ ਪ੍ਰਕਾਰ ਦੀ ਕੋਈ ਵੀ ਕਰਨੀ ਆ ਤਾਂ ਜ਼ਰੂਰ ਜ਼ਰੂਰ ਤੁਸੀਂ ਦਾਣਾ ਮੰਡੀ 'ਤੇ ਆ ਕੇ ਜਾਇਓ। ਬ੍ਰਹਮਲੀ ਐਂਡ ਕੋਇਨ ਦਾ ਏਰੀਆ ਬਣਦਾ 905-286-9597-1729 ਕੋਇਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ। ਤੁਸੀਂ ਆਟੇ ਲੈਣੇ ਆ, ਕੋਈ ਸਬਜ਼ੀਆਂ ਲੈਣੀਆਂ ਤਰੋ ਤਾਜ਼ੀਆਂ ਅਤੇ ਤਾਂ ਵੀ ਤੁਸੀਂ ਉੱਥੇ ਸੰਪਰਕ ਕਰ ਲਿਓ। ਆਲੂ ਗੰਢੇ ਲੈਣੇ ਆ ਅਤੇ ਦਾਲਾਂ ਕੱਚੀਆਂ ਪੱਕੀਆਂ ਲੈਣੀਆਂ ਚਾਹੁੰਦੇ ਹੋ ਦਾਣਾ ਮੰਡੀ 905-286-9597 'ਤੇ ਸੰਪਰਕ ਕੀਤਾ ਜਾ ਸਕਦਾ। ਮੈਂ ਇੰਨਾ ਵੀ ਨਹੀਂ ਸਹੀ ਹੈਗੀ ਜਿਹੜੀ ਮੈਂ ਸਟੋਰੀ ਅੱਧੇ ਕੁ ਮਿੰਟ ਦੀ ਸੁਣਾ ਕੇ ਹਟਿਆ ਕਿ ਵੀ ਕਿਤੇ ਗਲਤੀ ਨਾ ਹੋਈ ਹੋਵੇ ਮੈਂ ਤੋਂ, ਤੁਸੀਂ ਕਿਸੇ ਨੇ ਮੈਨੂੰ ਕਰੈਕਟ ਕੀਤਾ ਨਹੀਂ ਯਾਰ। ਆਓ ਮਾੜਾ ਜਿਹਾ ਯਾਰ ਮੈਦਾਨ ਦੇ ਵਿੱਚ। ਚਲੋ ਜੇ ਸਹੀ ਵੀ ਸੀ ਤਾਂ ਵੀ ਦੱਸ ਸਕਦੇ ਹੋ ਵੀ ਸਹੀ ਸੀ, ਜਾਂ ਗਲਤ ਆ ਤਾਂ ਵੀ ਕਰੈਕਟ ਕਰ ਦਿਓ ਮਾੜਾ ਜਿਹਾ। ਆ ਜਾਓ ਕਰੀਏ ਗੱਲਾਂ ਬਾਤਾਂ।

0: ਕਿਆ ਬਾਤ ਆ, ਬਹੁਤ ਸੋਹਣਾ। ਸੰਧੂ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ ਦੁਬਾਰਾ।
1: ਹਾਂਜੀ, ਇੱਕ ਚੀਜ਼ ਹੋਰ ਵੀ ਜਦੋਂ ਦੱਸਦੇ ਆ ਆਪਾਂ ਨੂੰ ਕਿੱਦਾਂ ਲੈ ਲਈਏ, ਉਹਨਾਂ ਨੇ ਮੱਖਣ ਸਾਨੂੰ ਕਹਿ ਦੇਖ ਮੇਰੇ ਮੋਢੇ ਦਾ ਜੇ ਨਿਸ਼ਾਨ ਹੈ।
0: ਬਿਲਕੁਲ ਬਿਲਕੁਲ, ਹਾਂ ਸੀ ਉਹਨੂੰ ਵੀ ਮੇਰਾ ਚੱਕ ਕੇ ਦੇਖ ਕੁੜਤਾ, ਬਿਲਕੁਲ
1: ਮੋਢਾ ਲਾ,
0: ਹਾਂ ਇਹ ਵੀ ਮੈਂ ਭੁੱਲ ਗਿਆ ਜੀ। ਬਿਲਕੁਲ, ਬੜਾ
1: ਜਿਹੜੀ ਗੁਰਬਾਣੀ ਆ ਨਾ ਜੀ,
0: ਬਿਲਕੁਲ
1: ਉਹ ਲੂਹਣੀਆਂ ਨੇ, ਯਾਨੀ ਕਿ ਉਹਨਾਂ ਚ ਕਹਿ ਸਕਦੇ ਇੱਕ ਬਿਰਹਾ ਆ, ਇੱਕ ਉਦਾਸੀ ਆ ਉਸ ਗੁਰਬਾਣੀ
0: ਚ। ਕੋਈ ਸ਼ੱਕ ਨੀ, ਕੋਈ ਸ਼ੱਕ ਨੀ।
1: ਆਪਾਂ ਅਕਸਰ ਜਦੋਂ ਖੰਡ ਪਾਠ ਮੁੱਕਦਾ ਉਦੋਂ ਉਹਨਾਂ ਦੀਆਂ ਲੂਹਣੀਆਂ ਸੁਣਦੇ ਹੁੰਦੇ ਆ,
0: ਤੁਹਾਨੂੰ ਵੀ ਪਿਆਰ ਭਰੀ। ਤੇ ਸ਼ਰਮਾ ਸਾਹਿਬ ਕਿੱਦਾਂ ਫਿਰ ਚੱਲਦਾ, ਕੀ ਕਹਿੰਦੀ ਆ ਮਾਰਕੀਟ? ਹੁਣ ਸੰਡੇ ਨੂੰ ਫੇਰ ਮੀਂਹ ਦਿਖਾਈ ਜਾਂਦੇ ਆ, ਤਿਆਰੀਆਂ ਸੰਡੇ ਨੂੰ ਮੀਂਹ ਦਿਖਾ ਰਹੇ ਆ ਹੁਣ।
2: ਕੋਈ ਨਾ, ਹਟਾ ਦਾਂਗੇ ਮੀਂਹ,
0: ਮੀਂਹ ਕੱਲੇ ਪਰਮਣ ਦਾਣ ਥੋੜੀ ਹਟ ਜਾ,
2: ਮੀਂਹ ਪਰਮਣ ਦੀ ਵੇਟ ਕਰਦਾ, ਕਹਿੰਦੇ ਪਰਮਣ ਆ ਗਿਆ ਮੀਂਹ ਹਟ ਜਾਣਾ।

0: ਅੱਛਾ ਮਾਰਕੀਟ ਕੀ ਕਹਿੰਦੀ ਆ? ਜੇ ਸ਼ੋਰਟ ਲਬਦਾਂ ਦੇ ਵਿੱਚ ਕਰਨੀ ਹੋਵੇ ਕੀ ਹਿਸਾਬ ਕਿਤਾਬ ਆ? ਪਰਸੋਂ ਚੌਥੇ ਨੂੰ ਰੇਟ ਵਧਣਗੇ ਘਟਣਗੇ ਜਾਂ 2 ਤਰੀਕ ਨੂੰ ਕੀ ਹੋਊਗਾ?
1: ਬੈਂਕ ਆਫ ਕੈਨੇਡਾ ਰੇਟ ਇਨਕਰੀਜ਼ ਕਰ ਸਕਦਾ, ਕਿਉਂਕਿ ਇਨਫਲੇਸ਼ਨ ਕੰਟਰੋਲ ਕਰਨ ਲਈ ਬੈਂਕ ਆਫ ਕੈਨੇਡਾ ਨੂੰ ਡਿਸੀਜ਼ਨ ਲੈਣਾ ਪੈਣਾ। ਇਹਦਾ ਕੋਈ ਇੰਪੈਕਟ ਨੀ ਪੈਂਦਾ ਵੀ ਲੋਕਾਂ ਕੋਲ ਪੈਸੇ ਹੈ ਪੇ ਕਰਨ ਨੂੰ, ਮੋਰਗੇਜ ਡੈਟ ਪੇ ਕਰਨ ਨੂੰ ਪੈਸੇ ਹੈ ਕਿ ਨਹੀਂ ਹੈ, ਉਹ ਇੰਪੈਕਟ ਨੀ ਕਰਦਾ। ਇਹਨਾਂ ਨੇ ਜਿਹੜਾ ਆਪਣਾ ਇਨਫਲੇਸ਼ਨ ਦਾ ਰੇਟ ਹੈ ਟਾਰਗੇਟ, ਉੱਥੇ ਕੋਸ਼ਿਸ਼ ਕਰਨਾ ਕਰਨੀ ਹੈ ਲਿਆਉਣ ਦੀ, ਜਿਹੜਾ 2% ਹੈ, ਜਿਹੜੇ ਕਿ ਚਾਂਸਿਸ ਨਹੀਂ ਲੱਗਦੇ ਉੱਥੇ ਤੱਕ ਆਉਣਗੇ। ਬਾਕੀ ਜਿੰਦੂ ਸਾਹਿਬ, ਆਪਣੇ ਸਰੋਤੇ ਦੇ ਕਿਸੇ 3-4 ਦਿਨ ਪਹਿਲਾਂ 2-3 ਕਾਲਾਂ ਆਈਆਂ ਮੈਨੂੰ, ਕਈ ਵਾਰ ਸਰੋਤੇ ਆਪਣੇ ਕਨਫਿਊਜ਼ ਹੋ ਜਾਂਦੇ ਪ੍ਰੋਡਕਟ ਦਾ, ਕੋਈ ਕਹਿ ਦਿੰਦਾ ਰਿਵਰਸ ਮੋਰਗੇਜ ਲੈ ਲਓ, ਕੀ ਇਹ ਪ੍ਰੋਡਕਟ ਬਹੁਤ ਹੈਗੇ ਆ, ਤੇ ਇਸ ਲਈ ਉਹਨਾਂ ਨੂੰ ਮੈਂ ਆਨ ਦੇਰ ਸਮਝਾਉਣਾ ਚਾਹੁੰਦਾ। ਉਹਨਾਂ ਨੇ ਰਿਕੁਐਸਟ ਵੀ ਕੀਤੀ ਵੀ ਪ੍ਰੋਡਕਟ ਦਾ ਸਾਨੂੰ ਥੋੜਾ ਜਿਹਾ ਨੌਲੇਜ ਨਾ ਆਨ ਦੇਰ ਦੇ ਦਿਓ। ਉਹਨਾਂ ਨੇ ਮੈਨੂੰ ਕੁਐਸਚਨ ਕੀਤਾ, ਜੀ ਸਾਡੀ ਪ੍ਰੋਪਰਟੀ ਦੀ ਵੈਲਿਊ ਹੈ 5 ਲੱਖ, ਐਗਜ਼ਾਮਪਲ ਦੇ ਰਿਹਾ, 1.5 ਲੱਖ ਮੋਰਗੇਜ ਹੈ, ਤੇ ਰਿਵਰਸ ਮੋਰਗੇਜ ਦਾ ਕੀ ਹੈ? ਰਿਵਰਸ ਮੋਰਗੇਜ ਜੰਜੂਆ ਸਾਹਿਬ ਉਹਨੂੰ ਕਹਿੰਦੇ ਆ, ਪਹਿਲਾਂ ਮੈਂ ਕਲੀਅਰ ਕਰਦਾ, ਹਰ ਬੈਂਕ ਇਹ ਪ੍ਰੋਡਕਟ ਆਫਰ ਨਹੀਂ ਕਰਦਾ। ਸਿਰਫ ਕੈਨੇਡਾ ਦੇ ਵਿੱਚ 2 ਹੀ ਬੈਂਕਾਂ ਨੇ ਜਿਹੜੀਆਂ ਇਹ ਪ੍ਰੋਡਕਟ ਆਫਰ ਕਰਦੀ ਹੈ, ਇੱਕ ਹੈਗੀ ਹੋਮ ਇਕੁਇਟੀ ਬੈਂਕ, ਉਹ ਕਹਿੰਦੀ ਚਿਪ ਮੋਰਗੇਜ, ਇੱਕ ਹੈਗੀ ਇਕੁਇਟੇਬਲ ਬੈਂਕ। ਸਿਰਫ 2 ਬੈਂਕਾਂ ਇਹ ਪ੍ਰੋਡਕਟ ਆਫਰ ਕਰਦੀਆਂ। ਪ੍ਰੋਡਕਟ ਹੈ ਕਿੰਨਾ ਵਾਸਤੇ? ਇਹ ਪ੍ਰੋਡਕਟ ਬਣਾਇਆ ਗਿਆ, ਡਿਜ਼ਾਈਨ ਕੀਤਾ ਗਿਆ ਐਲਡਰਲੀ ਕਪਲ ਵਾਸਤੇ, ਮਤਲਬ ਬਜ਼ੁਰਗ ਲੋਕਾਂ ਵਾਸਤੇ, 55 ਸਾਲ ਤੋਂ ਉੱਪਰ। ਕੈਨੇਡਾ ਦੀ ਮਿਨੀਮਮ ਏਜ 55 ਸਾਲ ਹੈ ਰਿਵਰਸ ਮੋਰਗੇਜ ਦੀ, ਅਮੈਰੀਕਾ ਦੇ ਵਿੱਚ ਮਿਨੀਮਮ ਏਜ 62 ਸਾਲ ਹੈਗੀ ਹੈ। ਇਹ ਵਰਕ ਕਿੱਦਾਂ ਕਰਦੀ ਹੈ? 5 ਲੱਖ ਦੀ ਪ੍ਰੋਪਰਟੀ ਹੈ ਤੁਹਾਡੀ, ਜੇ ਮੋਰਗੇਜ ਕਰੰਟ ਉਸ ਵੈਲਿਊ ਦੀ 1 ਲੱਖ ਹੈਗੀ ਹੈ, ਤੇ ਬੈਂਕ ਤੇ ਡਿਪੈਂਡ ਕਰਦਾ ਹੈ ਤੁਹਾਡੀ ਬੋਰਿੰਗ ਪਾਵਰ ਤੇ, ਮੈਕਸੀਮਮ ਤੁਹਾਨੂੰ 55% ਤੇ ਲੋਨ ਉਹ ਦੇ ਸਕਦਾ ਹੈ। ਇਹਦੇ ਚ ਤੁਹਾਨੂੰ ਮੰਥਲੀ ਪੇਮੈਂਟ ਨੀ ਪੇ ਕਰਨੀ ਪੈਂਦੀ। ਮਿਨੀਮਮ ਇੰਟਰਸਟ ਰੇਟ ਇਹਦਾ 6-7% ਹੈ, ਜਿਹੜਾ ਤੁਹਾਨੂੰ ਹਰ ਮਹੀਨੇ ਪੇ ਨੀ ਕਰਨਾ ਪੈਂਦਾ, ਉਹ ਤੁਹਾਡੀ ਮੋਰਗੇਜ ਦੇ ਵਿੱਚ ਐਡ ਹੋ ਜਾਂਦਾ। ਇਸ ਲਈ ਜੇ ਤੁਹਾਡੀ ਤੁਹਾਨੂੰ ਬੈਂਕ ਅਲਾਓ ਕਰਦਾ 2 ਲੱਖ ਦੀ ਮੋਰਗੇਜ, 2 ਲੱਖ ਦੀ ਮੋਰਗੇਜ ਤੋਂ ਬਾਅਦ ਤੁਹਾਨੂੰ ਘੱਟੋ ਘੱਟ $21,000 ਸਾਲ ਦਾ ਜਿਹੜਾ ਇੰਟਰਸਟ ਹੈ ਤੁਹਾਡੀ ਉਹਦੇ ਮੋਰਗੇਜ ਦੇ ਵਿੱਚ ਐਡ ਹੋ ਜਾਂਦਾ ਹੈ। ਇਸ ਲਈ ਰਿਵਰਸ ਮੋਰਗੇਜ ਦਾ ਇਹ ਮਤਲਬ ਨਹੀਂ ਹੈ ਤੁਹਾਨੂੰ ਮੋਰਗੇਜ ਪੇ ਨਹੀਂ ਕਰਨੀ ਪੈਂਦੀ, ਕੋਈ ਵੀ ਲੈ ਸਕਦਾ, ਕੋਈ ਨਹੀਂ ਲੈ ਸਕਦਾ। ਇਹਦੀ ਮਿਨੀਮਮ ਏਜ ਕੈਨੇਡਾ ਦੇ ਵਿੱਚ 55 ਸਾਲ ਦੀ ਹੈਗੀ ਹੈ। ਇਸ ਲਈ ਇਹ ਸਰੋਤਿਆਂ ਦਾ ਥੋੜਾ ਜਿਹਾ ਜਵਾਬ ਹੋ ਗਿਆ ਆਉਣ ਦੇਰ, ਉਹ ਕਹਿੰਦੇ ਸਾਨੂੰ ਸਮਝਾ ਦਿਓ ਮਾੜਾ ਜਿਹਾ, ਤੇ ਉਹ ਮੇਰੇ ਆਫਿਸ ਵੀ ਆਏ ਸੀ, ਆਪਣੇ ਸਾਂਝਾ ਬੇਸ ਵਾਲੇ ਸਰੋਤੇ ਹੈਗੇ, ਹੋ ਸਕਦਾ ਸਾਡਾ ਪ੍ਰੋਗਰਾਮ ਸੁਣਦੇ ਵੀ ਹੋਣ ਔਰ ਉਹਨਾਂ ਨੇ ਥੋੜੀ ਗੱਲ ਸਮਝ ਲੱਗ ਗਈ ਹੋਵੇ।
0: 647-6681 ਦੱਸਦੇ ਤੁਸੀਂ ਸੰਪਰਕ ਕਰ ਲਿਓ, 647-6681 ਦੱਸਦੇ ਗ੍ਰੇ ਸ਼ਰਮਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਸ਼ਰਮਾ ਸਾਹਿਬ, ਲਾਈਨ ਆਫ ਕ੍ਰੈਡਿਟ, ਸੈਂਗਡ ਮੋਰਗੇਜ ਤੇ ਆਮ ਮੋਰਗੇਜ, ਕੀ ਫਰਕ ਕੀ ਆ?
1: ਓਕੇ, ਲਾਈਨ ਆਫ ਕ੍ਰੈਡਿਟ ਉਹ ਵੀ ਪ੍ਰੋਡਕਟ ਮੋਰਗੇਜ ਦਾ ਹੀ ਆ, ਉਹਨੂੰ ਅਸੀਂ ਲਾਈਨ ਆਫ ਕ੍ਰੈਡਿਟ ਕਹਿ ਦਿੰਦੇ ਹਾਂ। 2 ਤਰ੍ਹਾਂ ਦੀ ਹੁੰਦੀ ਹੈ, ਇੱਕ ਆਪਾਂ ਕਹਿੰਦੇ ਹੀਲੋਕ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ, ਜਿਹੜੀ ਸਿਕਿਉਰਡ ਹੁੰਦੀ ਪ੍ਰੋਪਰਟੀ ਦੇ ਅਗੇਂਸਟ, ਇੱਕ ਹੁੰਦੀ ਹੈ ਅਨਸਿਕਿਉਰਡ ਜਿਹੜੀ ਸਾਡੀ ਕ੍ਰੈਡਿਟ ਤੇ ਡਿਪੈਂਡ ਕਰਦੀ, ਜਿਹੜੀ ਸਾਨੂੰ ਬੈਂਕ ਆਫਰ ਕਰਦਾ ਹੈ। ਹੋਮ ਇਕੁਇਟੀ ਦਾ ਫਾਇਦਾ ਇਹੀ ਹੈ, ਬੈਂਕ ਤੁਹਾਨੂੰ ਲੰਬਸਮ ਅਮਾਉਂਟ ਜਿਹੜੀ ਦੇ ਰਹਿੰਦਾ, ਜਿੰਨੇ ਤੁਸੀਂ ਕੁਆਲੀਫਾਈ ਕਰਦੇ ਹੋ ਉਹ ਅਮਾਉਂਟ ਤੁਹਾਡੇ ਕੋਲ ਸਾਈਡ ਤੇ ਪਈ ਰਹਿੰਦੀ ਹੈ, ਜਿੱਦਾਂ ਯੂਜ਼ ਕਰੋਗੇ ਉਹਦਾ ਇੰਟਰਸਟ ਤੁਸੀਂ ਪੇ ਕਰੀ ਜਾਓਗੇ। ਜਿਹੜੀ ਅਨਸਿਕਿਉਰਡ ਲਾਈਨ ਆਫ ਕ੍ਰੈਡਿਟ ਤੁਹਾਡੇ ਕ੍ਰੈਡਿਟ ਤੇ ਪੇ ਰਹਿੰਦੀ ਹੈ। ਮੋਰਗੇਜ ਦਾ ਹੀ ਪ੍ਰੋਡਕਟ ਹੀਲੋਕ ਹੈਗੀ ਹੈ, ਤੇ ਜਿਹੜੀ ਪਹਿਲੀ ਮੋਰਗੇਜ ਹੈ ਉਹ ਤੁਹਾਡੇ ਘਰ ਦੇ ਅਗੇਂਸਟ ਹੁੰਦੀ ਹੈ। ਸੈਕਿੰਡ ਮੋਰਗੇਜ ਬੈਂਕ, ਤੁਹਾਡੇ ਘਰ ਦੀ ਵੈਲਿਊ $1,000,000 ਹੈ, 5 ਲੱਖ ਦੀ ਪਹਿਲੀ ਮੋਰਗੇਜ ਹੈ, ਉਹਨੇ ਬੈਂਕ ਨੇ ਤੁਹਾਨੂੰ 80% ਦੇਣਾ ਹੈ, ਤੇ 3 ਲੱਖ ਦਾ ਤੁਸੀਂ ਸੈਕਿੰਡ ਮੋਰਗੇਜ ਲੈ ਸਕਦੇ ਹੋ। ਸੈਕਿੰਡ ਮੋਰਗੇਜ ਲੈਣੀ ਆਲਵੇਜ ਐਕਸਪੈਂਸਿਵ ਹੁੰਦੀ ਹੈ, ਜਿਹਦਾ ਇੰਟਰਸਟ ਰੇਟ ਪਹਿਲੀ ਮੋਰਗੇਜ ਨਾਲੋਂ 1-1.5% ਵੱਧ ਹੁੰਦਾ ਹੈ। ਇਸ ਲਈ ਬੈਟਰ ਐਪ ਹੈ, ਜੇ ਤੁਹਾਡੀ ਪਹਿਲੀ ਮੋਰਗੇਜ ਵੇਰੀਏਬਲ ਹੈਗੀ ਹੈ, ਉਹਦੇ 3 ਮਹੀਨੇ ਦੀ ਪੈਨਲਟੀ ਪੇ ਕਰਕੇ ਇੱਕੋ ਹੀ ਮੋਰਗੇਜ ਕਰਾ ਲਓ, ਉਹਦੇ ਨਾਲ ਤੁਹਾਨੂੰ ਦੂਜੀ ਮੋਰਗੇਜ ਦਾ ਇੰਟਰਸਟ ਜ਼ਿਆਦਾ ਨਹੀਂ ਪੇ ਕਰਨਾ ਪੈਂਦਾ। ਇਸ ਲਈ ਪਹਿਲੀ ਮੋਰਗੇਜ ਬ੍ਰੇਕ ਕਰਕੇ ਤੁਸੀਂ ਆਪਣੀ, ਜੇ ਤੁਹਾਡੀ ਵੇਰੀਏਬਲ ਮੋਰਗੇਜ ਹੈਗੀ ਹੈ ਤਾਂ 3 ਮਹੀਨੇ ਦਾ ਇੰਟਰਸਟ ਪੇ ਕਰਕੇ ਇੱਕੋ ਮੋਰਗੇਜ ਲੈ ਲਓ। ਸੈਕਿੰਡ ਮੋਰਗੇਜ ਲੈਣੀ ਥੋੜੀ ਐਕਸਪੈਂਸਿਵ ਹੁੰਦੀ ਹੈ, ਉਹ ਅਸੀਂ ਰਿਕਮੈਂਡ ਨਹੀਂ ਕਰਦੇ, ਤੇ ਤੀਜੀ ਮੋਰਗੇਜ ਆਲਵੇਜ ਸੈਕਿੰਡ ਤੋਂ ਵੀ ਜ਼ਿਆਦਾ ਐਕਸਪੈਂਸਿਵ ਪੈਂਦੀ ਹੈਗੀ ਹੈ। ਇਸ ਲਈ ਹੀਲੋਕ ਘਰ ਦੇ ਅਗੇਂਸਟ, ਸਿਕਿਉਰਡ ਲਾਈਨ ਆਫ ਕ੍ਰੈਡਿਟ ਦੂਜੀ, ਅਨਸਿਕਿਉਰਡ ਤੁਹਾਡੇ ਕ੍ਰੈਡਿਟ ਦੇ ਉੱਪਰ ਮਿਲਦੀ ਹੈ।
0: 647-6681 ਦੱਸਦੇ ਸੰਪਰਕ ਕਰ ਲਿਓ। ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
1: ਬਸ ਜੀ ਸਾਹਿਬ, ਬਾਕੀ ਸਤੰਬਰ 2 ਨੂੰ ਤੁਸੀਂ ਪੁੱਛ ਹੀ ਲਿਆ, ਰੇਟ ਫਲੈਟ ਹੀ ਰਹਿਣਗੇ, ਬਾਕੀ ਟੈਰਿਫ ਔਰ ਜਲਦੀ ਵੀ ਜਿਹੜੀ ਕਿ ਬਹੁਤ ਅਨਸਰਟਨ ਹੈ, ਪਰ ਸਾਡੀ ਗੱਟ ਫੀਲਿੰਗ ਹੈ ਸਤੰਬਰ 8 ਤੱਕ ਕੋਈ ਨਾ ਕੋਈ ਨੈਗੋਸ਼ੀਏਟ ਹੋ ਕੇ ਦੋਨੇ ਕੰਟਰੀਆਂ ਦਾ ਥੋੜਾ ਜਿਹਾ ਭਲਾ ਹੋਣ ਦੀ ਉਮੀਦ ਹੈਗੀ ਹੈ। ਇਸ ਲਈ ਮੈਨੂੰ ਲੱਗਦਾ ਟਰੰਪ ਸਾਹਿਬ
0: ਨਹੀਂ, ਭਲਾ ਕਿੱਥੋਂ ਹੋ ਜਾਊਗਾ, ਲੇਕ ਆਫ ਓਨਟਾਰੀਓ ਦਾ ਨਾਮ ਤਾਂ ਬਦਲ ਕੇ ਕੱਲ ਉਹਨਾਂ ਨੇ ਲੇਕ ਆਫ ਅਮਰੀਕਾ ਰੱਖਤਾ, ਤੇ ਕੈਨੇਡਾ ਵਾਲੇ ਸੁੱਤੇ ਪਏ ਸੁੱਤੇ
1: ਪਏ। ਮਾਰਕਾਂ ਦੇ ਸਾਹਮਣੇ ਉਹਨਾਂ ਨੂੰ ਚੈਲੰਜ ਵੀ ਕਰਦਾ ਵੀ ਤੁਸੀਂ ਲੇਕ ਓਨਟਾਰੀਓ ਦਾ ਨਾਮ ਲੇਕ ਅਮਰੀਕਾ ਰੱਖ ਕੇ ਦਿਖਾਓ, ਉਹਨਾਂ ਨੇ ਚੈਲੰਜ ਕਰਦਾ
0: ਰੱਖਤਾ ਉਹਨਾਂ ਨੇ ਕੱਲ।
1: ਨਹੀਂ ਉਹ ਰੱਖ ਤਾਂ ਦੇਖੋ।

0: ਵਰਬਲੀ ਕਹਿੰਦਾ ਉਹ ਟਰੰਪ ਸਾਹਿਬ ਦੇ 15 ਵਾਰ ਇਰਾਨ ਨਾਲ ਵਾਰ ਡਿਕਲੇਅਰ
1: ਨਹੀਂ, ਵਰਬਲੀ ਨਹੀਂ ਕਿਹਾ ਆਪਣੇ, ਕੱਲ ਤਾਂ ਹੋ ਗਿਆ ਉਹਨਾਂ ਦਾ ਮਤਾ ਮੁਤਾ ਪਾਸ ਹੋ ਗਿਆ, ਕਰ ਲਿਆ ਉਹਨਾਂ ਨੇ ਉੱਥੇ
0: ਕਰ ਲਿਆ। ਦੇਖੋ ਜਿੰਜੋ ਸਾਹਿਬ ਉਹ ਕਰਨ ਨੂੰ ਜੋ ਮਰਜ਼ੀ ਕਰ ਸਕਦੇ, 51 ਸਟੇਟ ਵੀ ਕਹੀ ਜਾਂਦੇ ਕੈਨੇਡਾ ਨੂੰ।
1: ਹਾਂ ਉਹ ਕਹਿ ਰਹੇ ਆ
0: ਉਹ ਤੇ ਗਵਰਨਰ ਵੀ ਮਾਰ ਕਰ ਰਹੀ, ਸਭ ਨੂੰ ਗਵਰਨਰ 3-4 ਵਾਰ ਕਹਿ ਚੁੱਕੇ,
1: ਬਿਲਕੁਲ ਕਹਿ ਰਹੇ, ਕਈ ਵਾਰ ਕਹਿਤਾ। ਹਾਂ
0: ਹਾਂ, ਇਸ ਲਈ ਇਹ ਚ ਦੇਖੋ ਹੁਣ ਜਿਹੜੇ ਆਪਣੇ ਜੋਬ ਦੇ ਨੰਬਰ ਆਪਣੇ ਕੈਨੇਡਾ ਦੇ ਆਏ ਸੀ ਪੋਜ਼ਿਟਿਵ ਆਏ ਸੀਗੇ, ਅਮਰੀਕਾ ਚ ਨੈਗੇਟਿਵ ਆਏ ਆ। ਇਸ ਲਈ ਅਮਰੀਕਾ ਚ ਵੀ ਇਹਦਾ ਇੰਪੈਕਟ ਬਹੁਤ ਬੁਰਾ ਹੈਗਾ ਟੈਰਿਫ ਦਾ, ਕੱਲੇ ਕੈਨੇਡਾ। ਹਾਂ ਇਹ ਹੋ ਸਕਦਾ ਸਾਡੀ ਇਕਨੋਮੀ ਜ਼ਿਆਦਾ ਡਿਪੈਂਡੈਂਟ ਅਮਰੀਕਾ ਤੇ ਹੈਗਾ, ਸ਼ਾਰਟ ਟਰਮ ਲਈ ਸਾਨੂੰ ਨੁਕਸਾਨ ਹੈ, ਹੋ ਸਕਦਾ ਲੌਂਗ ਟਰਮ ਲਈ ਸਾਡਾ ਇਹ ਚ ਫਾਇਦਾ ਵੀ ਹੋ ਜਾਵੇ।
1: ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ।
0: ਇਸ ਲਈ ਮੇਰੀ ਗੱਲ ਫੀਲ, ਇਸ ਲਈ ਆਪਾਂ ਇਹਨੂੰ ਨਾ ਆਪਾਂ 50-50 ਲੈ ਕੇ ਚੱਲੀਏ, ਨੈਗੇਟਿਵ ਪੱਖ ਵੀ ਦੇਖੀਏ ਤੇ ਪੋਜ਼ਿਟਿਵ ਪੱਖ ਵੀ ਦੇਖੀਏ, ਠੀਕ ਹੈ। ਹੁਣ ਆਪਾਂ ਦੇਖੀਏ ਸ਼ਾਰਟ ਟਰਮ ਲਈ ਹੋ ਸਕਦਾ ਸਾਡੀ ਜੋਬ ਲਾਸ ਹੋਵੇ, ਸਾਡੇ ਆਟੋਮੋਟਿਵ ਜਿਹੜਾ ਇੱਥੇ ਪਲਾਂਟ ਹੈ ਉਹਦੀ ਜੋਬ ਲਾਸ ਹੋ ਜਾਵੇ, ਪਰ ਹੋ ਸਕਦਾ ਲੌਂਗ ਟਰਮ ਲਈ ਸਾਨੂੰ ਹੋਰ ਕੰਟਰੀਆਂ ਤੋਂ ਜਿਹੜੀ ਆਪਾਂ ਟ੍ਰੇਡ ਵਾਰ ਕਰ ਰਹੇ ਹੈਗੇ ਆ, ਟ੍ਰੇਡ ਕਰ ਰਹੇ ਹਾਂ, ਉਹਦਾ ਸਾਨੂੰ ਲੌਂਗ ਟਰਮ ਦੇ ਵਿੱਚ ਫਾਇਦਾ ਹੋ ਜਾਵੇ।
1: ਪਰ ਜਦ ਤੱਕ ਆਪਣੇ ਵਾਲਾ ਟਾਈਮ ਤਾਂ ਲੰਘ ਜਾਣਾ ਨਾ,
0: ਆਪਣਾ ਟਾਈਮ ਲੰਘ ਜਾਣਾ। ਪਰ ਦੇਖੋ ਅੱਜ ਟਰੰਪ ਸਾਹਿਬ ਹੈਗੇ, 2-3 ਸਾਲ ਉਹਨਾਂ ਨੇ ਗੱਦੀ ਤੇ ਰਹਿਣਾ ਵੀ ਹੈ,
1: 2 ਸਾਲ ਹੈ ਜੀ, ਅਕਤੂਬਰ ਚ ਮਿਡ ਹੋਣੀ ਹੈ ਇਲੈਕਸ਼ਨ, ਉਹਨਾਂ ਦੀ
0: ਮਿਡ ਟਰਮ ਇਲੈਕਸ਼ਨ ਹੈਗੀ ਆ। ਠੀਕ ਹੈ, ਐਸੇ ਨੂੰ ਟਰੰਪ ਸਾਹਿਬ ਇੰਪੈਕਟ ਛੱਡਣਾ ਚਾਹੁੰਦੇ ਆ, ਬਸ ਇਹੀ ਹੈ ਵੀ ਆਪਣਾ ਇੰਪੈਕਟ ਰਹਿ ਜਾਵੇ। ਸਵੇਰੇ ਬਿਆਨ ਹੋ ਰਿਹਾ, ਦੁਪਹਿਰੇ ਹੋ ਰਿਹਾ, ਸ਼ਾਮੀ ਹੋ ਰਿਹਾ, ਮੈਂ 15-16 ਵਾਰ ਟਰੰਪ ਸਾਹਿਬ ਦਾ ਬਿਆਨ ਸੁਣ ਚੁੱਕਾ, ਇਰਾਨ ਤੋਂ ਵਾਰ ਜਿੱਤ ਗਿਆ, ਇਹ ਤੇ ਅਫਗਾਨਿਸਤਾਨ ਤੋਂ ਹਾਰ ਕੇ ਆਇਆ, ਜਿੱਤ ਕਿੱਥੋਂ ਗਿਆ, ਚਾਹੇ ਇਰਾਨ ਹੋਏ ਚਾਹੇ ਅਫਗਾਨਿਸਤਾਨ ਹੋਵੇ।
1: ਭਗਵੰਤ ਮਾਨ ਸਾਹਿਬ ਦੇ ਚੇਲੇ ਲੱਗਦੇ ਆ ਇਹ, ਛੇਤੀ ਬਦਲ ਦਿੰਦੇ ਪਿਆ।
0: ਨਹੀਂ ਦੇਖੋ, ਅਸੀਂ ਨਾ ਲਿਬਰਲ ਦੇ ਹੱਕ ਚ ਨਾ ਕੰਜ਼ਰਵੇਟਿਵ ਦੇ ਹੱਕ ਚ, ਪਰ ਮਾਰਕਾਨੀ ਸਾਹਿਬ ਜੋ ਵੀ ਇੱਥੇ ਕਰ ਰਹੇ ਆ, ਮੈਨੂੰ ਲੱਗਦਾ ਕੈਨੇਡਾ ਦੀ ਫੇਵਰ ਚ ਜੋ ਉਹਨਾਂ ਦੇ ਐਫਰਟਸ ਹੋ ਰਹੇ ਆ ਉਹ ਸਹੀ ਕਰ ਰਹੇ ਆ।
1: ਸਹੀ ਕਰ ਰਹੇ। 647-6681 ਤੇ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ। ਮੁਰਗੇ ਤੱਕ ਤੁਹਾਡਾ ਕੋਈ ਵੀ ਕੁਐਸਚਨ ਆ, ਪਹਿਲੀ ਦੂਜੀ ਤੀਜੀ ਮੁਰਗੇ ਲੈਣੀ, ਹੋਮ ਇਕਿਊਟੀ ਘਰ ਚ ਕਢਾਉਣੀ ਚਾਹੁੰਦੇ ਹੋ, ਕੰਸਟਰਕਸ਼ਨ ਲੋਨ ਲੈਣਾ, ਬਿਜ਼ਨਸ ਲੋਨ ਲੈਣਾ ਚਾਹੁੰਦੇ ਹੋ, 647-606-8180 ਤੇ ਸੰਪਰਕ ਕਰ ਲਿਓ। ਸ਼ਰਮਾ ਸਾਹਿਬ ਥੈਂਕ ਯੂ ਸੋ ਮਚ, ਲਵ ਯੂ।
2: ਪਰਮਿੰਦਰ
1: ਜੀ ਜੀ ਨੰਗਿਆਓ, ਸਤਿ ਸ੍ਰੀ ਅਕਾਲ।
3: ਦੇਖੋ ਆਪਾਂ ਸ਼ੁਰੂ ਤੋਂ ਸੁਣਦੇ ਆਏ ਆ ਕਹਾਣੀਆਂ, ਸਾਰੀਆਂ ਸਾਖੀਆਂ ਵੀ ਉਹਨਾਂ ਨੂੰ ਦਿਲ ਮੰਨ ਲੈਂਦਾ ਪਰ ਦਿਮਾਗ ਨੀ ਮੰਨਦਾ। ਜਿਹੜੀ ਗੁਰਬਾਣੀ ਆ ਉਹ ਸਾਰੀ ਵਿਗਿਆਨਕ ਹੈ, ਉਹ ਕਰਾਮਾਤਾਂ ਨੂੰ ਨਹੀਂ ਮੰਨਦੀ, ਉਲਟਾ। ਪਰ ਇੱਥੇ ਸਾਰੀਆਂ ਕਰਾਮਾਤਾਂ ਹੀ ਨਿਸ਼ਾਨ ਵੀ ਪੈ ਜਾਂਦੇ ਮੋਢਿਆਂ ਦੇ, ਬੇੜੀ ਹੈ ਜਾਂ ਬੇੜਾ ਆ ਜਾਂ ਕੋਈ ਵੱਡਾ ਜਹਾਜ਼, ਕਿਹੜਾ ਟਾਈਟੈਨਿਕ ਤਾਂ ਹੈ ਨੀ ਸੀ। ਜੇ ਸ਼ਾਇਦ ਟਾਈਟੈਨਿਕ ਵਾਲੇ ਵੀ ਜਾਣਦੇ ਹੁੰਦੇ ਪੈਦਾ ਹੋ ਜਾਂਦੇ, ਉਹ ਕਦੀ ਨਾ ਡੁੱਬਦਾ, ਉਹ ਵੀ ਅਰਦਾਸ ਕਰ ਲੈਂਦੇ, ਐਵੇਂ ਕੁਛ ਨਾ ਕੁਛ ਸੁੱਖ ਲੈਂਦੇ। ਜਿਹੜਾ ਸਮੁੰਦਰ ਹੈ ਨਾ, ਉਹਨੇ ਪਾਣੀ ਚ ਲਹਿਰਾ ਉਹਦੀ ਜਿਹੜੀ ਉਹਦੀ ਲਪੇਟ ਚ ਆ ਗਈ ਹੈ, ਜੇ ਉਹ ਜਹਾਜ਼ ਕਾਬਲੀਅਤ ਹੈ ਨੀ, ਉਹਨੇ ਡੁੱਬਣਾ ਹੀ ਆ, ਅੱਗ ਨੇ ਸਾੜਨਾ ਹੀ ਆ, ਇਹ ਕਦੀ ਹੋ ਨੀ ਸਕਦਾ। ਹੁਣ ਤੁਸੀਂ ਨੇਪਾਲ ਚ ਦੇਖ ਲਓ, ਹਜ਼ਾਰਾਂ ਬੰਦੇ ਮਰ ਗਏ ਕੱਲ ਹੋਈ ਜਾਂਦਾ, ਦੁਨੀਆਂ ਚ ਏਦਾਂ ਹੁੰਦਾ ਨੀ। ਇਹ ਜੇ ਥੋੜਾ ਜਿਹਾ ਵੀ ਬੰਦਾ ਆਪਣਾ ਕੋਈ ਦਿਮਾਗ ਰੱਖਦਾ ਹੋਵੇ, ਇਹ ਗੱਪ ਕਹਾਣੀਆਂ ਕੜੀਆਂ ਹੋਈਆਂ ਸਾਰੀਆਂ। ਬਾਕੀ ਜਿਹੜਾ ਮੰਨਣਾ ਉਹਨਾਂ ਦਾ ਮੰਨੀ ਜਾਣਾ, ਜਿਹੜੀ ਸ਼ਰਧਾ ਹੁੰਦੀ ਨਾ, ਉਹ ਮਤਲਬ ਬਲਾਈਂਡ ਫੇਥ ਹੀ ਹੁੰਦਾ, ਉਹ
1: ਜਿਹੜਾ ਫੇਥ ਬਲਾਈਂਡ ਫੇਥ ਕੋਈ ਸ਼ੱਕ ਨਹੀਂ।
4: ਪਰਮਿੰਦਰ ਜੀ, ਡੀਏ ਦੀ ਕਿਸ਼ਤ ਦਿੰਨੀ ਇਹਨਾਂ ਨੇ ਦਿੱਤੀ, ਦੇਖ ਲੋ 35 ਲੱਖ ਘੱਟੋ ਘੱਟ ਵੋਟਾਂ ਦਾ ਫਰਕ ਪੈਂਦਾ। ਇਹਨਾਂ ਦੇ ਘਰ ਦੇ ਸਾਰੇ 4 ਲੱਖ ਇੰਪਲਾਈਜ ਨੇ, ਹੈਨਾ ਜੀ। ਤੇ ਅੱਛਾ, ਨੰਬਰ 2 ਦੱਸਿਓ ਵੀ ਨਾ, ਜਿਹੜਾ ਆਪਣਾ ਹਾਈ ਕੋਰਟ ਨੇ ਕੀ ਕੀਤਾ, ਕਹਿੰਦੇ ਹਾਈ ਕੋਰਟ ਨੇ ਉਹਦਾ ਵੀ ਪੁੱਛ ਲਿਆ, ਜਿਹੜਿਆਂ ਨੇ ਉਹਨਾਂ ਨੇ ਕਿਹਾ ED ਨੇ ਵੀ ਉਹਦਾ ਕੀ ਕੀਤਾ, ਤੁਸੀਂ ਤੁਹਾਡੇ DGP ਨੂੰ ਕਿਹਾ, ਪਲੀਜ਼ ਦੱਸੋਗੇ ਹੋਰ ਹਾਈ ਕੋਰਟ ਨੇ DA ਪਿੱਛੇ ਕੀ ਕਿਹਾ।
1: ਥੈਂਕ ਯੂ ਸਰ, ਨਾ ਪਰਮਿੰਦਰ ਜੀ ਆ ਕਰੋ ਪ੍ਰੈਸ਼ਰ ਸਾਹਿਬ ਨੂੰ ਖੁਸ਼ ਮਾੜਾ ਜਾਂ ਨਹੀਂ ਤਾਂ ਨੀਂਦ ਨਹੀਂ ਆਉਣੀ ਇਹਨਾਂ ਨੂੰ ਹੁਣ ਘੰਟਾ ਕੋਰ।
2: ਬਿਲਕੁਲ, ਪ੍ਰੈਸ਼ਰ ਸਾਹਿਬ ਹਮੇਸ਼ਾ ਵਾਂਗ ਵਧੀਆ ਖਬਰ ਪੁੱਛਦੇ ਆ ਜੀ, ਔਰ ਪੰਜਾਬ ਦੇ ਵਿੱਚ ਜਿਵੇਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਕਰੀਬ 3-4 ਲੱਖ ਦੇ ਕਰੀਬ, ਜਿਹੜੇ ਪੈਨਸ਼ਨਰ ਨੇ ਉਹਨਾਂ ਦੇ DA ਤੇ ਹੋਰ ਮਸਲਿਆਂ ਨੂੰ ਲੈ ਕੇ ਜਿੱਥੇ ਕੱਲ ਤੋਂ ਜਿਹੜੀ ਹੜਤਾਲ ਚੱਲ ਰਹੀ ਹੈ, ਕੱਲ ਅਸੀਂ ਜਲੰਧਰ ਚ ਮੀਟਿੰਗ ਦੀ ਇੰਤਜ਼ਾਰ ਕਰਦੇ ਰਹੇ ਪਰ ਉਹ ਮੀਟਿੰਗ ਹੋ ਨਹੀਂ ਸਕੀ। ਗਰਾਰੀ ਫਸ ਗਈ ਹੈ ਹਰਜੀਤ ਜੀ ਹੁਣ, ਕਿਉਂਕਿ CM ਭਗਵੰਤ ਮਾਨ ਕਹਿੰਦੇ ਕਿ ਜਿਹੜੇ ਮੁਲਾਜ਼ਮ ਗੈਰ ਹਾਜ਼ਰ ਨੇ ਵੱਖ ਵੱਖ ਡਿਪਾਰਟਮੈਂਟਾਂ ਕੋਲੋਂ, ਉਹਨਾਂ ਦੀ ਗੈਰ ਹਾਜ਼ਰੀ ਦੇ ਮਤਲਬ ਰਿਪੋਰਟ ਮੰਗ ਲਈ ਹੈ, ਕਾਰਵਾਈ ਦੀ ਵੱਲ ਅੱਗੇ ਸਰਕਾਰ ਵੱਧ ਰਹੀ ਹੈ। ਔਰ ਨਾਲ ਦੀ ਨਾਲ ਮੁਲਾਜ਼ਮ ਆਗੂ ਕੀ ਕਹਿ ਰਹੇ ਨੇ, ਉਹ ਕਹਿੰਦੇ ਇੱਦਾਂ ਦੀਆਂ ਗਿੱਦੜ ਭਵਕੀਆਂ ਅਸੀਂ ਸਹਿੰਦੇ ਨਹੀਂ, 2027 ਦੀਆਂ ਇਲੈਕਸ਼ਨਾਂ ਨੇੜੇ ਹੀ ਆ, ਉਹਦੇ ਵਿੱਚ ਦੱਸਾਂਗੇ। ਸੋ ਇੱਕ ਮਤਲਬ ਪੀਚਾ ਜਿਹਾ ਪੈ ਗਿਆ ਆਪਾਂ ਕੱਲ ਵੀ ਕਰਕੇ ਖਬਰ ਗਏ ਸੀ ਕਿ ਇੱਕ ਨੰਬਰ ਗਰੇਵਾਲ ਦਾ ਗਾਣਾ ਕਿ ਸੈਂਟਰ ਪੇਚਾ ਪੈ ਗਿਆ ਸੈਂਟਰ ਨਾਲ, ਹੁਣ ਪੇਚਾ ਇੱਧਰ ਪੈ ਗਿਆ। ਸੋ ਅੱਜ ਵੀ ਹੜਤਾਲ ਜਾਰੀ ਆ ਔਰ ਲਗਾਤਾਰ ਕਹਿੰਦੇ ਹੜਤਾਲ ਤੇ ਅਸੀਂ ਪਹਿਰਾ ਦੇਵਾਂਗੇ। ਸੋ ਇਹ ਕਿਵੇਂ ਨਿਬੜਦਾ ਇਹ ਸਰਕਾਰ ਨੇ ਦੇਖਣਾ, ਜਦੋਂ ਆਪਾਂ ਦੇਖਾਂਗੇ ਕਿ ਕੋਈ ਡਿਵੈਲਪਮੈਂਟ ਤਾਂ ਜ਼ਰੂਰ ਦੱਸਾਂਗੇ। ਰਹੀ ਗੱਲ ਈਡੀ ਦੀ, ਬਿਲਕੁਲ ਕੱਲ ਆਪਾਂ ਖਬਰ ਕਰਕੇ ਗਏ ਸੀ ਕਿ ਈਡੀ ਨੇ ਪੰਜਾਬ ਦੇ ਆਈਏਐਸ ਅਧਿਕਾਰੀ ਕਮਲਪ੍ਰੀਤ ਸਿੰਘ ਬਰਾੜ ਦੀ ਜਲੰਧਰ ਚ ਕਾਫੀ ਵੱਡੀ
1: 31
2: ਤਰੀਕ ਨੂੰ ਅਨੁਰਾਗ ਵਰਮਾ ਨੂੰ ਸੱਦਿਆ ਗਿਆ। ਲਗਾਤਾਰ ਈਡੀ ਜਿਹੜੀ ਆ ਪ੍ਰੈਸ਼ਰ ਬਣਾ ਰਹੀ ਆ, ਦੇਖਦੇ ਹਾਂ ਕਿ ਇਹ ਹੁਣ ਈਡੀ
1: ਬਲਦੇਵ ਸਿੰਘ ਸਿੱਧੂ ਸਾਹਿਬ ਦਾ ਮੱਥਾ ਬਲਦੇਵ ਸਿੱਧੂ ਸਾਹਿਬ ਦਾ ਮੈਸੇਜ ਆ, ਕਾਫੀ ਸੋਹਣਾ ਮੈਸੇਜ ਲੱਗਿਆ ਮੈਨੂੰ। ਕਹਿੰਦੇ ਰੱਖੜੀਆਂ ਰਿਸ਼ਤੇ ਵਿੱਚ ਦਿਖਾਵਾ ਰਹਿ ਗਿਆ, ਸੂਟਾਂ ਤੇ ਮਠਿਆਈਆਂ ਦਾ, ਭਰਜਾਈਆਂ ਨੂੰ ਦਿਲੋਂ ਚਾਅ ਨਹੀਂ ਚੜਦਾ ਨੰਦ ਦੇ ਪੇਕੇ ਆਈ ਦਾ, ਵੀਰ ਵੀ ਨਹੀਂ ਹੁਣ ਕਰਦੇ ਉਹਨਾਂ ਮੋਹ ਜਿਹਾ ਅੰਮੀ ਜਾਈ ਦਾ, ਜਿੰਨਾ ਕੋ ਬਾਲੀ ਰੱਖੜੀ ਹੁੰਦੀ ਉਹਨਾਂ ਕੋ ਸ਼ਗਨ ਫੜਾਈ ਦਾ, 9 ਮਾਸ ਦੇ ਰਿਸ਼ਤੇ ਵੀ ਹੁਣ ਹੋਏ ਕਰੇਲੇ ਖੱਖੜੀਆਂ, ਫੋਰਮੈਲਿਟੀਆਂ ਕਰਦੀ ਦੁਨੀਆ, ਉਹ ਨਹੀਂ ਰਹੀਆਂ ਰੱਖੜੀਆਂ। ਬਿਲਕੁਲ ਪੁੰਨਿਆ ਰੱਖੜ ਪੁੰਨਿਆ। ਬਾਬਾ ਬਕਾਲਾ ਜੀ, ਕੀ ਅੱਜ ਹਿਸਾਬ ਕਿਤਾਬ ਉੱਥੇ ਕਾਨਫਰੰਸਾਂ ਦਾ? ਕਹਿੰਦੇ 6-7 ਕਾਨਫਰੰਸਾਂ ਲੱਗ ਰਹੀਆਂ ਅੱਜ।
2: ਬਿਲਕੁਲ ਲਗਾਤਾਰ ਬਾਬਾ ਬਕਾਲਾ ਦੇ ਵਿੱਚ ਕਾਨਫਰੰਸਾਂ, ਬਾਬਾ ਬਕਾਲਾ ਛੱਡੋ ਤੁਸੀਂ, ਨਾਲ ਲੱਗਦਾ ਰਹੀਏ ਚ ਵੀ ਕਾਨਫਰੰਸ ਚੱਲ ਰਹੀ ਹੈ, ਉਹਦਾ ਵੀ ਆਪਾਂ ਜ਼ਿਕਰ ਕਰਨਾ। ਔਰ ਸਭ ਤੋਂ ਵੱਡੀ ਡਿਵੈਲਪਮੈਂਟ ਹੈ ਕਿ ਭਾਜਪਾ ਪਹਿਲੀ ਵਾਰ ਸਟੇਜ ਲੱਗੀ ਆ ਰੱਖੜ ਪੁੰਨਿਆ ਦੇ ਮੇਲੇ ਤੇ ਬਾਬਾ ਬਕਾਲਾ, ਔਰ ਕੇਵਲ ਢਿੱਲੋਂ, ਰਵਨੀਤ ਬਿੱਟੂ ਹਰਿਆਣਾ ਦੇ ਮੁੱਖ ਮੰਤਰੀ, ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਸਾਰੀ ਟੀਮ ਉੱਥੇ ਪਹੁੰਚੀ ਹੋਈ ਆ। ਔਰ ਰਈਆ ਦੀ ਵੀ ਜਿਹੜੀ ਗੱਲ ਕੀਤੀ ਆ, ਰਈਆ ਦਾ ਅੱਜ ਸਟੇਟ ਪੱਧਰੀ ਸਮਾਗਮ ਆਮ ਆਦਮੀ ਪਾਰਟੀ ਦਾ ਚੱਲ ਰਿਹਾ, ਔਰ ਭਗਵੰਤ ਮਾਨ ਸਾਹਿਬ ਨੇ ਅੱਜ ਤੀਜੀ ਵਾਰ ਟੂ ਕਰਾਤੀ ਆ ਜੀ, ਉਹ ਬੀਬੀਆਂ ਦੇ ਖਾਤਿਆਂ ਚ ਅੱਜ ਤੀਜੀ ਵਾਰ ਰੱਖੜੀ ਮੌਕੇ ਪੈਸੇ ਪਾਤੇ। ਇਸੇ ਤਰ੍ਹਾਂ ਬਾਬਾ ਬਕਾਲਾ ਚ ਸ਼੍ਰੋਮਣੀ ਅਕਾਲੀ ਦਲ ਦੀ ਵੀ ਕਾਨਫਰੰਸ ਚੱਲ ਰਹੀ ਆ, ਸੁਖਵੀਰ ਬਾਦਲ ਸਮੇਤ ਵਿਕਰਮ ਜੀਠੀਆ ਤੇ ਹੋਰ ਆਗੂ ਪਹੁੰਚੇ ਨੇ। ਔਰ ਸਭ ਤੋਂ ਵੱਡਾ ਇਕੱਠ ਜਿਹੜਾ ਉਹ ਹੈ ਜੀ ਅਕਾਲੀ ਦਲ ਵਾਰਸ ਦਾ, ਵੱਡਾ ਹੁੰਗਾਰਾ ਮਹਿ ਰਿਹਾ, ਵੱਡੀ ਗਿਣਤੀ ਚ ਨੌਜਵਾਨ, ਸੋ ਪੂਰੀ ਕਰਮਸ ਮਚਿਆ ਹੋਇਆ। ਹਰ ਪਾਰਟੀ ਜੱਦੋਜਹਿਦ ਕਰ ਰਹੀ ਹੈ ਕਿ ਇੱਥੋਂ ਹੀ ਅਸੀਂ 2027 ਦੀ ਜਿੱਤ ਦਾ ਜਿਹੜਾ ਐਲਾਨ ਕਰਨਾ ਹੈ ਜੀ।
1: 2970 ਤੋਂ ਮਹਿਮੂਦ ਭਾਜੀ ਆ, ਉਹਨਾਂ ਦਾ ਕਾਲ ਆਈ ਸੀ ਮੇਰੇ ਸੈੱਲ ਫੋਨ ਤੇ, ਲਈ ਉੱਧਰ ਕਰ ਲਓ ਦੂਜੇ ਪਾਸੇ ਤੁਸੀਂ। ਤੇ ਨਾਬਿਰ ਕੰਬੜ ਤੋਂ ਸੰਧੂ ਸਾਹਿਬ ਕੀ ਲਿਖਦੇ ਆ, ਸੰਧੂ ਸਾਹਿਬ ਇਹ ਕਿੱਥੋਂ ਦੇਖਦੇ ਹੋ ਤੁਸੀਂ? ਇਹ ਤੇ ਇਹਦੇ ਬੱਦਲ ਜਿਹਾ ਦਿਖਾਈ ਜਾਂਦਾ ਹੁਣ, ਪਤਾ ਨਹੀਂ ਭਾਈ, ਕਲੀਅਰ ਜਿਹਾ ਕਰ ਲਓ ਯਾਰ ਇਹਨੂੰ ਸਾਰੇ ਜਾਣੇ ਰਲ ਕੇ। 7172 ਤੋਂ ਰਾਜ ਭਾਜੀ ਦਾ ਮੈਸੇਜ ਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ, ਤੁਸੀਂ ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣ ਬਾਰੇ ਸੋਚਦੇ ਹੋ, 416-618-27 ਕਾਰਡ 416-618-27 ਕਾਰਡ 'ਤੇ ਸੰਪਰਕ ਕੀਤਾ ਜਾ ਸਕਦਾ। ਤੁਹਾਡਾ ਰਿਨਿਊਲ ਨੇੜੇ ਆ ਗਈ, ਯਾਨੀ ਸਤੰਬਰ 'ਚ ਆ, ਅਕਤੂਬਰ 'ਚ ਆ, ਨਵੰਬਰ 'ਚ ਆ, ਤਾਂ ਜ਼ਰੂਰ ਤੁਸੀਂ ਇੱਕ ਵਾਰ ਕੋਡ ਲੈ ਲਓ ਇਹਨਾਂ ਦਾ, 416-618-27 ਕਾਰਡ 'ਤੇ ਸੰਪਰਕ ਹੋ ਸਕਦਾ। ਰਮਨਦੀਪ ਨਾਲ ਸੰਪਰਕ ਕਰ ਲਿਓ, ਹੌਰਨਬੈਲ ਇੰਸ਼ੋਰੈਂਸ ਤੋਂ ਬ੍ਰੋਕਰੇਜ ਨੇ, ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, 647-237-3131 'ਤੇ ਸੰਪਰਕ ਕੀਤਾ ਜਾ ਸਕਦਾ। ਨਾਵੇਰ ਕੁੰਬੜ ਤੋਂ ਸੰਧੂ ਸਾਹਿਬ, 647-706-4640 'ਤੇ ਸੰਪਰਕ ਕਰ ਲਓ। ਇਹ ਕੱਲ੍ਹ ਇਹਨਾਂ ਦਾ ਕਹਿਣਾ ਸੀਗਾ, ਅੱਜ ਵੀ ਕਹਿਣਾ, ਕੱਲ੍ਹ ਨੂੰ ਵੀ ਕਹਿਣਾ, ਵੀ ਜਿਹੜੇ ਐਤਵਾਰ ਤੋਂ ਪਹਿਲਾਂ ਇਹਨਾਂ ਕੋਲੋਂ ਏਸੀ ਹੀਟ ਪੰਪ ਕੋਈ ਵੀ ਬੁੱਕ ਕਰਾਉਣਗੇ, ਫਰਨਸ ਤੁਸੀਂ ਲਗਾਉਣੀ ਚਾਹੁੰਦੇ ਹੋ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਤਾਂ ਇਹ ਸਾਰੇ ਪਰਿਵਾਰ ਨੂੰ, ਤੁਹਾਡੇ ਨੂੰ 5 ਮੈਂਬਰ ਆ ਘਰ ਦੇ, 6 ਮੈਂਬਰ ਆ, 2 ਮੈਂਬਰ ਆ, 10 ਮੈਂਬਰ ਆ ਘਰ ਦੇ, ਤਾਂ ਤੁਹਾਨੂੰ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਇਹਨਾਂ ਵੱਲੋਂ ਗਿਫਟ ਦਿੱਤੀਆਂ ਜਾਣਗੀਆਂ। 647-706-4640 647-706-4640 'ਤੇ ਸੰਪਰਕ ਕਰ ਲਿਓ। ਪਿਓਰ ਪੰਜਾਬੀ ਐਂਡ ਸਵੀਟ ਰੈਸਟੋਰੈਂਟ 'ਤੇ ਚੱਲ ਜਾਓ, 2 ਲੋਕੇਸ਼ਨਾਂ ਨੇ, ਮਾਲਟਨ ਐਂਡ ਬਰੈਂਪਟਨ ਦੇ ਵਿੱਚ, 40-25 ਬ੍ਰੈਂਡਨ ਗੇਟ ਰੋਡ ਮਾਲਟਨ, 10178 ਹੋਰ ਅੰਟਾਰੀਓ ਸਟਰੀਟ ਬਰੈਂਪਟਨ, 905-540-6006, ਜਾਂ ਫਿਰ 905-678-3000 'ਤੇ ਸੰਪਰਕ ਕਰ ਲਿਓ। ਅਤੇ ਤੁਸੀਂ ਭਾਈ ਉੱਥੋਂ ਰੱਖੜੀਆਂ ਵੀ ਲੈ ਸਕਦੇ ਹੋ, ਮਿੱਠੀਆਂ ਮਿਠਿਆਈਆਂ ਵੀ ਲੈ ਸਕਦੇ ਹੋ, ਵੈੱਜ ਨੌਨ ਵੈੱਜ ਖਾਣਾ ਕੇਟਰਿੰਗ ਸਾਰਾ ਕੁਛ ਕਰਾ ਸਕਦੇ ਹੋ। ਅਤੇ ਆਪਣੇ ਸ਼ਹਿਰ ਦੇ ਵਿੱਚ ਸ਼ੋਅ ਹੋ ਰਹੇ ਨੇ ਮੇਲਾ ਮੇਰਾ ਰੰਗਲਾ ਪੰਜਾਬ, 29 ਨੂੰ, ਜਿਹੜੇ ਕੱਲ੍ਹ ਨੂੰ 11 ਵਜੇ ਤੋਂ ਲੈ ਕੇ 6 ਵਜੇ ਤੱਕ, 12942 ਹਾਰਟ ਲੇਕ ਰੋਡ ਕੈਲਡਨ, ਅਤੇ ਉੱਥੇ ਭਾਈ ਪ੍ਰੀਤ ਬਰਾੜ ਅਤੇ ਕਮਲ ਬਰਾੜ, ਧੀਰਾ ਗਿੱਲ, ਭਾਈ ਹਰਿੰਦਰ ਹਰਬੀ ਮਾਨ ਸਾਹਿਬ, ਰੂਬੀ ਕੌਰ, ਹਰਜੀਤ ਹਰਮਨ, ਸਾਰਿਆਂ ਨੇ ਲੱਗਣਾ 647-572-3332 'ਤੇ, 647-572-3332 'ਤੇ ਤੁਸੀਂ ਗਗਨ ਸੰਧੂ ਨਾਲ ਸੰਪਰਕ ਕੀਤਾ ਜਾ ਸਕਦਾ। ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਐਮੀ ਵਿਰਕ ਪਰਸੋਂ ਨੂੰ 30 ਤਰੀਕ ਨੂੰ ਲਾਈਵ ਸ਼ੋਅ ਹੋਣਾ, ਆਪਾਂ ਵੀ ਚੱਲਾਂਗੇ ਉੱਥੇ, ਸਾਰੇ ਜਾਣੇ ਦੇਖਾਂਗੇ। ਅਤੇ ਫਿਰ ਤੁਸੀਂ 437-870-301 'ਤੇ ਸੰਪਰਕ ਪ੍ਰਭ ਸੰਧੂ ਸਾਹਿਬ ਨਾਲ ਕਰ ਲਿਓ ਗੱਲਬਾਤ। ਟਿਕਟ ਮਾਸਟਰ .ca 'ਤੇ ਵਿਜ਼ਿਟ ਕੀਤਾ ਜਾ ਸਕਦਾ ਟਿਕਟਾਂ ਲੈਣ ਲਈ। ਅਤੇ ਹੰਸਰਾਜ ਹੰਸ ਦਾ ਸ਼ੋਅ ਆ ਰਿਹਾ 18 ਸਤੰਬਰ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ, 647-448-1000 'ਤੇ ਸਿੰਘ ਹਰਜੀਤ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਜੇ ਪਰਮਿੰਦਰ ਜੀ ਤੁਹਾਡੇ ਵੱਲ ਨੂੰ ਮੈਂ ਹੁਣ ਮਾੜਾ ਜਿਹਾ ਲਾਵਾਂ, ਅੱਛਾ 72-58 ਤੋਂ ਭਾਅ ਜੀ ਦਾ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਹੈਪੀ ਰੱਖੜੀ। ਹੈਪੀ ਰੱਖੜੀ ਭਾਅ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ। ਅਤੇ ਆਪਣੇ ਕੋਲ ਮਿੰਟ ਨੇ ਪਰਮਿੰਦਰ ਜੀ, 7 ਅਤੇ ਖਬਰਾਂ ਨੇ, ਚੱਕ ਅਤੇ ਚੱਕ ਅਤੇ ਫਿਰ ਹੁਣ ਚੱਕ ਅਤੇ ਚੱਕ ਦੇ ਨਾਲ ਨਾ ਇੱਕ ਮੈਨੂੰ ਲਾਉਣਾ ਹੀ ਪੈਣਾ, ਦੁੱਖ ਬੋਲ ਲਾਉਣ ਦੋ ਮਾੜਾ ਜੀ।

0: ਇੱਕ ਆ ਚੱਕ ਕਹਿੰਦਾ ਮੈਂ ਵੀ ਆ ਗਿਆ ਚਮਕੌਰ ਸਾਹਿਬ ਦੇ ਵਿੱਚ, ਆ ਚੱਕ ਕਹਿੰਦਾ ਆ ਗਿਆ, ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ ਆ ਨਾ ਚੱਕ ਮੈਂ ਆ ਗਿਆ ਜੀ, ਬਿਲਕੁਲ ਪੇਚਾ ਪੈ ਗਿਆ ਜੀ। ਇੱਥੇ ਸਾਰੇ ਪਾਸੇ ਇਲੈਕਸ਼ਨ ਦੀ ਗੱਲ ਚੱਲ ਰਹੀ ਹੈ ਜੀ। ਚਮਕੌਰ ਸਾਹਿਬ ਦੇ ਵਿੱਚ ਕੱਲ ਵੱਡੀ ਡਿਵੈਲਪਮੈਂਟ ਦੇਖੀ ਗਈ ਆ, ਔਰ ਐਸਸੀ ਐਸਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਪੰਜਾਬ ਦੇ ਜਸਵੀਰ ਸਿੰਘ ਗੜੀ, ਉਹਨਾਂ ਨੂੰ ਸ੍ਰੀ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਲਾ ਦਿੱਤਾ। ਹਲਕਾ ਇੰਚਾਰਜ ਲਾਉਣ ਦਾ ਮਤਲਬ ਇਹ ਹੈ ਕਿ ਅਗਲੇ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਚਮਕੌਰ ਸਾਹਿਬ ਤੋਂ ਜਸਵੀਰ ਗੜੀ ਹੋਣਗੇ। ਔਰ ਇਹਦਾ ਕੀ ਮਤਲਬ ਆ? ਇਹਦਾ ਮਤਲਬ ਆ ਕਿ ਉਹਨਾਂ ਦਾ ਮੁਕਾਬਲਾ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਹੋਣ ਜਾ ਰਿਹਾ। ਉਹੀ ਚੰਨੀ ਜਿਹੜੇ ਪਿਛਲੀ ਵਾਰੀ ਵੀ ਕਰੀਬ ਕਰੀਬ 7000 ਵੋਟਾਂ ਨਾਲ ਹਾਰ ਗਏ ਸੀ। ਸੋ ਇੱਕ ਪਾਸੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜਸਵੀਰ ਗੜੀ ਆਹ ਲੈ ਚੱਕ ਮੈਂ ਆ ਗਿਆ। ਸੋ ਚਰਨਜੀਤ ਚੰਨੀ ਹੁਣ ਕਿੱਧਰ ਜਾਣਗੇ? ਕੀ ਹਲਕਾ ਬਦਲਣਗੇ? ਨਗਦਾ ਸੰਭਾਵਨਾ ਇਹੀ ਆ। ਔਰ ਦੇਖਦੇ ਹਾਂ ਕਿ ਹੁਣ ਚੰਨੀ ਸਾਹਿਬ ਇਹਨੂੰ ਕਿਵੇਂ ਲੈਂਦੇ ਨੇ। ਪੂਰਾ ਜਿਹੜਾ ਇਸ ਵੇਲੇ ਚਮਕੌਰ ਸਾਹਿਬ ਹਲਕਾ ਚਰਚਾ ਚ ਬਣਿਆ ਹੋਇਆ।
0: ਨਹੀਂ, ਚਮਕੌਰ ਸਾਹਿਬ ਤੋਂ ਚੰਨੀ ਸਾਹਿਬ ਤਾਂ ਕਾਫੀ ਚਰਚਾ ਦੇ ਵਿੱਚ। ਅੱਜ ਉਹਨਾਂ ਨੇ ਜਿਹੜੇ ਬਾਪੂ ਤਰਸੇਮ ਸਿੰਘ ਨੂੰ ਕਹਿੰਦੇ ਪਾਇਆ, ਧੰਨਵਾਦ ਕੀਤਾ, ਥੈਂਕਸ ਕੀਤਾ, ਉਹਦੇ ਵੀ ਕਾਫੀ ਚਰਚਾ। ਕੇਂਦਰ ਸਾਰੀ ਰੁੱਸੀ ਫਿਰਦੀ ਹੈ।
1: ਆਪਣਾ ਵੋਟ ਬੈਂਕ ਬਣਾਉਣ ਲਈ ਲਗਾਤਾਰ ਚਰਨਜੀਤ ਚੰਨੀ ਜਾਂ ਆਉਣ ਵਾਲਾ ਮੁੱਖ ਮੰਤਰੀ ਬਣਾਉਣ ਲਈ ਜਿਹੜਾ ਉਹ ਕੋਸ਼ਿਸ਼ ਕਰ ਰਹੇ ਨੇ। ਪਰ ਹਲਕਾ ਕਿਹੜਾ ਲੈਣਾ ਹਰਜੀਤ ਜੀ? ਵਿਧਾਇਕ ਤਾਂ ਬਣਨਾ ਪਊਗਾ, ਵੋਟਾਂ 'ਚ ਤਾਂ ਖੜਨਾ ਪਊਗਾ। ਜਦੋਂ ਚਮਕੌਰ ਸਾਹਿਬ ਦੇ ਵਿੱਚੋਂ ਇੱਕ ਵੱਡਾ ਕੱਦ ਵਾਲਾ ਉਮੀਦਵਾਰ ਜਸਵੀਰ ਗੜੀ ਆ ਗਿਆ, ਤਾਂ ਇਹ ਤਾਂ ਪਿਛਲੀ ਵਾਰੀ 7000 ਵੋਟਾਂ 'ਤੇ ਹਾਰ ਚੁੱਕੇ ਨੇ। ਸੋ ਹੁਣ ਹਲਕਾ ਕਿਹੜਾ ਲੈਣਾ? ਸਮੱਸਿਆ ਇੱਥੇ ਖੜ ਗਈ ਆ ਕਿ
0: ਆਹ ਲੈਣਾ। ਸੁਣਿਓ,

0: ਕਹਿੰਦੇ ਲਲਕਾਰਾ ਜੱਟੀ ਦਾ ਇੱਕ ਹੋਰ ਚੱਲ ਗਿਆ, ਕੀ ਕਰਤਾ ਲਲਕਾਰ ਮਾਰਤੀ? ਹੈਂ
1: ਸਵਾਮੀ ਰਾਮਦੇਵ ਮੋਹਰੇ ਮੋਹਰੇ ਤੇ ਕੰਗਣਾ ਨੂੰ ਪਿੱਛੇ ਪਿੱਛੇ ਸੋ ਹੁਣ ਸਵਾਮੀ ਰਾਮਦੇਵ ਨੇ ਲਾਹਾ ਲਿਆ ਜੀ ਅੱਜ ਰੱਖੜੀ ਦੇ ਤਿਉਹਾਰ ਦਾ। ਰੱਖੜੀ ਦੇ ਤਿਉਹਾਰ ਤੇ ਸਵੇਰੇ ਸਵੇਰੇ ਲਾਈਵ ਹੋਏ ਨੇ, ਇੱਕ ਨੋਟਾਂ ਦਾ ਥੱਬਾ ਦਿਖਾਇਆ, ਦੋ ਮਠਿਆਈ ਦੇ ਡੱਬੇ ਦਿਖਾਏ ਨੇ, ਨਾਲ ਦੀ ਨਾਲ ਕਹਿੰਦੇ ਕੰਗਣਾ ਨੌਤ ਮੇਰੀ ਭੈਣ ਆ, ਆਹ ਮੈਂ ਗਿਫਟ ਦੇ ਰਿਹਾ, ਮਠਿਆਈ ਵੀ ਭੇਜ ਰਿਹਾ, ਔਰ ਅੱਜ ਮੈਂ ਫੋਨ ਵੀ ਕਰਨਾ। ਮੈਨੂੰ ਲੱਗਦਾ ਕਿ ਉੱਥੇ ਨਨਕਾਰਾ ਜੱਟੀ ਦਾ ਕੰਮ ਆ ਗਿਆ। ਕੰਗਣਾ ਨੌਤ ਜਿਹੜੀ ਹਰ ਕਿਲਾ ਦਸਤ ਪੰਜਾ ਲੈਂਦੀ ਆ, ਸਵਾਮੀ ਰਾਮਦੇਵ ਨੂੰ ਮੋਹਰੇ ਲਾਉਣ ਚ ਕਾਮਯਾਬ ਹੋ ਗਈ ਹੈ।
0: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੀ ਮੋਦੀ ਸਰਕਾਰ ਦੀ ਤਰਜ ਤੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰ ਦਿੱਤਾ ਹੈ। ਇਸ ਫੈਸਲੇ ਸੰਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਰਡੀਨੈਂਸ ਤੇ ਦਸਤਖਤ ਕਰ ਦਿੱਤੇ ਹਨ। ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਦੁਨੀਆ ਲਈ ਇਹ ਨਾਂ ਲੇਕ ਓਨਟਾਰੀਓ ਹੀ ਰਹੇਗਾ ਤੇ ਡੋਨਾਲਡ ਟਰੰਪ ਨੇ ਆਪਣੀ ਖੁਸ਼ੀ ਲਈ ਜੋ ਮਰਜ਼ੀ ਕਰ ਸਕਦਾ ਹੈ, ਕਹਿੰਦੇ ਚੱਕ ਦੋ ਫੱਟੇ। ਤੇ ਲਿਬਰਲ MP ਸ਼ਰਮਾ ਜਹਾ ਦੇ ਘਰ ਬਾਹਰ ਕਾਰਾਂ ਨੂੰ ਲਗਾਤੀ ਅੱਗ ਜੀ, ਪਰਿਵਾਰ ਬਾਲ ਬਾਲ ਬਚ ਗਿਆ, ਮਾੜੀ ਖਬਰ ਆ। ਟ੍ਰੇਡ ਡੀਲ 'ਚ ਫ੍ਰੈਂਚ ਭਾਸ਼ਾ ਦੀ ਸ਼ਰਤ ਤੋਂ ਪਿੱਛੇ ਹਟਿਆ ਅਮਰੀਕਾ। ਅਤੇ ਲੇਜ਼ਰ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਬਰੈਂਪਟਨ ਕਨੇਡਾ ਦਾ ਦੂਜਾ ਸਭ ਤੋਂ ਖੁਸ਼ਹਾਲ ਸ਼ਹਿਰ। ਸਰਵੇਖਣ ਮੁਤਾਬਕ ਮੌਂਟਰੀਅਲ ਤੋਂ ਬਾਅਦ ਕਨੇਡਾ ਵਿੱਚ ਬਰੈਂਪਟਨ ਦੇ ਲੋਕ ਖੁਸ਼ ਨੇ, ਕਹਿੰਦੇ 71.7% ਆ ਖੁਸ਼ ਲੋਕ ਬਰੈਂਪਟਨ 'ਚ, 72.7% ਮੌਂਟਰੀਅਲ 'ਚ, ਤੀਜੇ ਨੰਬਰ 'ਤੇ ਟੋਰਾਂਟੋ, ਚੌਥੇ 'ਤੇ ਵੈਨਕੂਵਰ, ਪੰਜਵੇਂ 'ਤੇ ਹੈਮਿਲਟਨ, ਛੇਵੇਂ 'ਤੇ ਮਿਸਾਗਾ, ਕੈਲਗਰੀ 7ਵੇਂ 'ਤੇ ਓਟਵਾ, 8ਵੇਂ 'ਤੇ ਐਡਮਿੰਟਨ, 9ਵੇਂ 'ਤੇ ਬਿਨੀਪੈਗ, 10ਵੇਂ ਲੋਕ ਖੁਸ਼ ਨੇ ਭਾਈ 10ਵੇਂ ਨੰਬਰ 'ਤੇ। ਅਤੇ ਭਾਰਤੀ ਮੂਲ ਦੇ ਅਮਰੀਕੀ ਨੂੰ ਹੀ ਆਪਣੀ ਹੀ ਕੰਪਨੀ ਨਾਲ ਠੱਗੀ ਲਈ 3 ਸਾਲ ਦੀ ਸਜ਼ਾ ਹੋ ਗਈ ਆ ਜੀ। ਕੈਨੇਡੀਅਨ ਭਾਰਤ ਦੇ ਕੈਨੇਡਾ ਸੀਤਾਰਮਨ ਕਹਿੰਦੇ ਨੇ ਸਾਡਾ ਸ਼ਬਦ ਸੁਭਾਵਿਕ ਭਾਈਵਾਲ ਆ ਜੀ ਕੈਨੇਡਾ। ਅਤੇ ਨਿਊਯਾਰਕ ਹਵਾਈ ਹਾਦਸੇ ਦਾ ਵੱਡਾ ਖੁਲਾਸਾ, ਜਹਾਜ਼ 'ਚ ਹਾਦਸਾ ਗ੍ਰਸਤ ਹੋਣ ਸਮੇਂ ਡਿਊਟੀ ਤੋਂ ਪਹਿਲਾਂ ਹੀ ਭੱਜ ਚੁੱਕੇ ਸਨ ATC ਅਧਿਕਾਰੀ, ਜਿਹੜਾ ਉਹ ਜਹਾਜ਼ ਟਕਰਾਇਆ ਸੀ ਫਾਇਰ ਵਾਲੀ ਗੱਡੀ ਨਾਲ। ਅਤੇ ਅਮਰੀਕਾ ਵਾਲਿਆਂ ਨੂੰ $18 ਅਰਬ ਦੀ ਅਦਾਇਗੀ ਕਰੇਗਾ ਮੈਟਾ। ਅਤੇ ਨੇਪਾਲ ਵਿੱਚ ਜਲ ਪਰੋਲ ਦਾ ਤੀਜਾ ਦਿਨ, ਹੁਣ ਤੱਕ 399 ਲਾਸ਼ਾਂ ਬਰਾਮਦ, 977 ਲੋਕ ਲਾਪਤਾ ਹੋ ਗਏ। ਅਤੇ ਪਰਮਿੰਦਰ ਆਉਣ ਤੋਂ ਹੈਡਲਾਈਨਸ 30 ਸਕਿੰਟੇ ਆ ਬਸ
1: ਜੀ। ਹੈਡਲਾਈਨ 1984 ਤੇ ਕਤਲੇਆਮ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਦੇ ਭੋਗ ਚ ਭਾਜਪਾ ਦੇ MP, ਆਮ ਆਦਮੀ ਪਾਰਟੀ ਨੇ ਵੀਡੀਓ ਜਾਰੀ ਕਰਕੇ ਘੇਰੀ ਭਾਜਪਾ ਹਾਈਕਮਾਨ। ਪੰਥਕ ਕਾਨਫਰੰਸ ਚ ਜਾਣ ਸਮੇਂ MP ਸਰਬਜੀਤ ਸਿੰਘ ਖਾਲਸਾ ਰਸਤੇ ਚ ਹੀ ਹੋਏ ਬਿਮਾਰ, ਜਲੰਧਰ ਦੇ ਇੱਕ ਹਸਪਤਾਲ ਚ ਕਰਾਉਣਾ ਪਿਆ ਦਾਖਲ। ਬਿਗ ਬ੍ਰੇਕਿੰਗ, ਗੁਰਦੁਆਰਾ ਸ੍ਰੀ ਪੰਜੋਖਾ ਸਾਹਿਬ ਚ ਹਿੰਸਕ ਘਟਨਾਵਾਂ ਪਿੱਛੇ ਵੱਡੀ ਸਿਆਸੀ ਖੇਡ, ਸਿੱਖ ਨੌਜਵਾਨਾਂ ਵੱਲੋਂ ਤੋੜੀ ਗਈ ਗੱਡੀ, ਗੁਰਸਿਮਰਨ ਮੰਡ ਦੀ ਗੱਡੀ ਦੇ ਕਾਗਜ਼ ਸ਼ਿਵ ਸੈਨਾ ਆਗੂ ਦੇ ਨਿਕਲੇ, ਚਰਚਾ ਚ ਸ਼ਿਵ ਸੈਨਾ ਆਗੂ ਹਨੀ ਸਿੰਗਲਾ ਦੇ MP ਅੰਮ੍ਰਿਤਪਾਲ ਸਿੰਘ ਨਾਲ ਵੀ ਗੂੜੇ ਸੰਬੰਧ।
0: ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਜਿਹਦਾ ਪ੍ਰੋਗਰਾਮ ਵਾਧਾ ਘਾਟਾ ਬੋਲੇਗਾ ਕਰਦੇ ਮਾਫ ਤੁਹਾਡੇ ਵਿਚਾਰਨਾ ਸਾਡੇ ਵਿਚਾਰਨਾ 530 ਦਾ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨਹੀਂ। ਵੀਕਐਂਡ ਦਾ ਲਓ ਨਜ਼ਾਰਾ, ਹੈਪੀ ਵੀਕਐਂਡ ਸਭ ਨੂੰ, ਰੱਖੜੀ ਦੀਆਂ ਬਹੁਤ ਬਹੁਤ ਅਗੇਨ ਸਭ ਨੂੰ ਵਧਾਈਆਂ। ਅਤੇ ਆਪਣੇ ਤੋਂ ਬਾਅਦ ਸ਼ੰਮੀ ਪੱਠਲ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ, ਦੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੱਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763
2: ਹੁਣ ਅਸੀਂ ਨਹੀਂ ਬਚਾਂਗੇ ਜਹਾਜ਼ 'ਚ ਪਾਣੀ ਭਰ ਰਿਹਾ ਹੈ
3: ਹਟ ਕੇ ਰੱਖੋ ਹੌਸਲਾ ਨਾ ਛੱਡੋ
4: ਮੱਖਣ ਸ਼ਾਹ ਜੀ ਸਾਰਾ ਸਮਾਨ ਖਿਲ ਰਿਹਾ ਹੈ ਜਹਾਜ਼ ਦੇ ਹੇਠਾਂ ਪਾਣੀ ਭਰ ਚੁੱਕਾ ਹੈ ਹੁਣ ਅਸੀਂ ਨਹੀਂ ਬਚਾਂਗੇ
2: ਘਬਰਾਓ ਨਾ ਘਬਰਾਹਟ ਭਰੋਸੇ ਦੀ ਦੁਸ਼ਮਣ ਹੈ ਗੁਰੂ ਨਾਨਕ 'ਤੇ ਭਰੋਸਾ ਰੱਖੋ
4: ਭਰੋਸਾ ਜਹਾਜ਼ ਦੇ ਛੇਕਾਂ ਨੂੰ ਬੰਦ ਨਹੀਂ ਕਰ ਸਕਦਾ ਅਸੀਂ ਇੱਥੇ ਮਰਨ ਵਾਲੇ ਹਾਂ
2: ਹੇ ਗੁਰੂ ਨਾਨਕ ਤੁਸੀਂ ਨਿਮਾਣਿਆਂ ਦੇ ਮਾਣ ਹੋ ਤੁਸੀਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਹੋ ਮਿਹਰ ਕਰਿਓ
5: ਤੇ ਫਿਰ ਮੱਖਣ ਸ਼ਾਹ ਲਵਾਣਾ ਜੀ ਨੇ ਉੱਥੇ ਹੀ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਪਾਠ ਕਰਨ ਤੋਂ ਬਾਅਦ ਉਹਨਾਂ ਨੇ ਅਰਦਾਸ ਕਰਨੀ ਸ਼ੁਰੂ ਕੀਤੀ
2: ਹੇ ਗੁਰੂ ਹਰਕ੍ਰਿਸ਼ਨ ਸਾਹਿਬ ਮੇਰੀ ਅਰਦਾਸ ਸੁਣੋ ਜੇ ਤੁਸੀਂ ਇਸ ਜਹਾਜ਼ ਨੂੰ ਬਚਾ ਲਿਆ ਜੇ ਤੁਸੀਂ ਮੇਰੇ ਆਦਮੀਆਂ ਤੇ ਮੇਰੀ ਰੋਜ਼ੀ ਰੋਟੀ ਨੂੰ ਇਸ ਮੌਤ ਤੋਂ ਬਚਾ ਲਿਆ ਤਾਂ ਮੈਂ ਤੁਹਾਡੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ 500 ਸੋਨੇ ਦੀਆਂ ਮੋਹਰਾਂ ਇਹ ਮੇਰਾ ਵਚਨ ਹੈ ਸਾਨੂੰ ਬਚਾਓ
5: ਅਚਾਨਕ ਬਿਜਲੀ ਦੀ ਇੱਕ ਤੇਜ਼ ਚਮਕ ਪਾਣੀ ਨਾਲ ਟਕਰਾਉਂਦੀ ਹੈ ਹਵਾ ਦਾ ਸ਼ੋਰ ਘੱਟ ਜਾਂਦਾ ਹੈ ਜਹਾਜ਼ ਜੋ ਪਲਟਣ ਵਾਲਾ ਸੀ ਸਿੱਧਾ ਹੋ ਜਾਂਦਾ ਹੈ ਤਿੰਨ ਮਹੀਨੇ ਬਾਅਦ ਦਿੱਲੀ
2: ਅਸੀਂ ਸਿੱਧਾ ਗੁਰੂ ਸਾਹਿਬ ਦੇ ਅਸਥਾਨ ਤੇ ਜਾਵਾਂਗੇ ਮੇਰੇ ਸਿਰ ਕਰਜ਼ਾ ਹੈ
5: ਉਹ ਉਸ ਅਸਥਾਨ ਤੇ ਪਹੁੰਚਦੇ ਹਨ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਠਹਿਰੇ ਸਨ

0: ਵਾਹਿਗੁਰੂ ਜੀ, ਮੈਂ ਅੱਠਵੇਂ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
1: ਅੱਠਵੇਂ ਪਾਤਸ਼ਾਹ ਤਾਂ ਜੋਤੀ ਜੋਤ ਸਮਾ ਗਏ ਨੇ ਭਾਈ ਜੀ, ਉਹ ਕੁਝ ਹਫ਼ਤੇ ਪਹਿਲਾਂ ਸਰੀਰ ਤਿਆਗ ਗਏ ਨੇ।
0: ਸਰੀਰ ਤਿਆਗ ਗਏ, ਫਿਰ ਹੁਣ ਗੁਰੂ ਦੀ ਜੋਤ ਕਿਸ ਵਿੱਚ ਹੈ? ਨੌਵੇਂ ਪਾਤਸ਼ਾਹ ਕੌਣ ਹਨ? ਮੈਂ ਆਪਣੀ ਸੁਖਨਾ ਕਿੱਥੇ ਪੂਰੀ ਕਰਾਂ?
1: ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਿਰਫ ਦੋ ਸ਼ਬਦ ਕਹੇ ਸਨ, ਬਾਬਾ ਬਕਾਲੇ।
0: ਬਾਬਾ ਬਕਾਲੇ? ਗੁਰੂ ਬਕਾਲਾ ਪਿੰਡ ਵਿੱਚ ਹਨ? ਫਿਰ ਅਸੀਂ ਬਕਾਲੇ ਜਾਵਾਂਗੇ।
2: ਬਕਾਲਾ ਪਿੰਡ, ਕਾਫਲਾ ਪੰਜਾਬ ਦੇ ਪਿੰਡ ਬਕਾਲਾ ਪਹੁੰਚਦਾ ਹੈ। ਇਹ ਕੋਈ ਸ਼ਾਂਤ ਧਾਰਮਿਕ ਸਥਾਨ ਨਹੀਂ ਸੀ ਲੱਗ ਰਿਹਾ, ਇਹ ਇੱਕ ਮੇਲੇ ਵਰਗਾ ਲੱਗ ਰਿਹਾ ਸੀ। ਝੰਡੇ ਲਹਿਰਾ ਰਹੇ ਸਨ, ਢੋਲ ਵੱਜ ਰਹੇ ਸਨ। ਉੱਥੇ 22 ਵੱਖ ਵੱਖ ਕੈਂਪ ਲੱਗੇ ਹੋਏ ਸਨ। ਹਰ ਕੈਂਪ ਵਿੱਚ ਇੱਕ ਗੁਰੂ ਮੰਜੀ ਤੇ ਬੈਠਾ ਹੈ ਤੇ ਉਸਦੇ ਮਸੰਦ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹੀ ਨੌਵੇਂ ਗੁਰੂ ਹਨ।
0: ਇਹ ਕੀ ਹੈ? ਇਹ ਕੋਈ ਪਵਿੱਤਰ ਅਸਥਾਨ ਹੈ ਜਾਂ ਬਾਜ਼ਾਰ?
1: ਆਪਣੀ ਮਰਜ਼ੀ ਦਾ ਗੁਰੂ ਚੁਣ ਲਵੋ ਸੇਠ ਜੀ। ਇੱਥੇ 22 ਗੁਰੂ ਬੈਠੇ ਹਨ, ਧੀਰਮਲ ਉਧਰ ਹੈ, ਬਾਕੀ ਉਹਦੇ ਰਿਸ਼ਤੇਦਾਰ ਹੈ। ਹਰ ਕੋਈ ਦਾਅਵਾ ਕਰਦਾ ਹੈ ਕਿ ਗੁਰਗੱਦੀ ਉਸਦੀ ਹੈ।
0: ਸੱਚਾ ਗੁਰੂ ਦਿਲਾਂ ਨੂੰ ਜਾਣਨ ਵਾਲਾ ਹੈ, ਉਸਨੂੰ ਰੌਲਾ ਪਾਉਣ ਲਈ ਮਸੰਦਾਂ ਦੀ ਲੋੜ ਨਹੀਂ ਹੁੰਦੀ। ਮੈਂ 500 ਮੋਹਰਾਂ ਦਾ ਵਚਨ ਦਿੱਤਾ ਸੀ, ਜੇ ਮੈਂ ਇਹ ਕਿਸੇ ਪਖੰਡੀ ਨੂੰ ਦੇ ਦਿੱਤੀਆਂ ਤਾਂ ਮੈਂ ਗੁਨਾਹਗਾਰ ਹੋਵਾਂਗਾ। ਸੱਚਾ ਗੁਰੂ ਜਾਣਦਾ ਹੈ ਕਿ ਮੇਰੇ ਦਿਲ ਵਿੱਚ ਕੀ ਹੈ, ਉਹ ਜਾਣਦਾ ਹੈ ਕਿ ਮੈਂ ਤੂਫਾਨ ਵਿੱਚ ਕੀ ਵਚਨ ਦਿੱਤਾ ਸੀ। ਮੈਂ ਹਰ ਇੱਕ ਨੂੰ 2 ਮੋਹਰਾਂ ਭੇਂਟ ਕਰਾਂਗਾ, ਪਖੰਡੀ 2 ਲੈ ਕੇ ਖੁਸ਼ ਹੋ ਜਾਣਗੇ, ਪਰ ਸੱਚਾ ਗੁਰੂ ਉਹ ਆਪਣੀ ਅਮਾਨਤ ਜ਼ਰੂਰ ਮੰਗੇਗਾ।
2: ਉੱਧਰ ਸਭ ਤੋਂ ਵੱਡਾ ਕੈਂਪ ਧੀਰਮਲ ਦਾ ਹੈ। ਮੱਖਣ ਸ਼ਾਹ ਇੱਕ ਸਧਾਰਨ ਸ਼ਰਧਾਲੂ ਵਾਂਗ ਜਾਂਦੇ ਹਨ। ਉਹ ਧੀਰਮਲ ਦੇ ਅੱਗੇ 2 ਮੋਹਰਾਂ ਰੱਖਦੇ ਹਨ। ਧੀਰਮਲ ਦੀਆਂ ਅੱਖਾਂ ਸੋਨਾ ਦੇਖ ਕੇ ਚਮਕ ਉੱਠਦੀਆਂ ਹਨ।
3: ਖੁਸ਼ ਰਹੋ, ਤੁਹਾਡੀ ਭੇਟਾ ਪ੍ਰਵਾਨ ਹੈ, ਨਾਨਕ ਦਾ ਘਰ ਖੁਸ਼ ਹੈ।
2: ਮੱਖਣ ਸ਼ਾਹ ਇੰਤਜ਼ਾਰ ਕਰਦੇ ਹਨ ਕਿ ਇਹ ਮੇਰੇ 500 ਮੋਹਰਾਂ ਬਾਰੇ ਕੀਤੇ ਵਚਨ ਬਾਰੇ ਪੁੱਛਣਗੇ, ਪਰ ਧੀਰਮਲ ਹੋਰ ਕੁਝ ਨਹੀਂ ਕਹਿੰਦਾ ਤੇ ਅਗਲੇ ਸ਼ਰਧਾਲੂ ਨੂੰ ਬੁਲਾਉਂਦਾ ਹੈ।
0: ਝੂਠਾ!
2: ਮੱਖਣ ਸ਼ਾਹ ਬਾਕੀ ਸਾਰੀਆਂ 22 ਮੰਜੀਆਂ ਤੇ ਜਾਂਦੇ ਹਨ। ਹਰ ਜਗ੍ਹਾ ਉਹ 2 ਮੋਹਰਾਂ ਰੱਖਦੇ ਹਨ। ਹਰ ਗੁਰੂ ਪੈਸੇ ਲੈ ਕੇ ਖੁਸ਼ ਹੋ ਜਾਂਦਾ, ਪਰ ਕੋਈ ਵੀ ਅਸਲੀਅਤ ਨਹੀਂ ਜਾਣਦਾ।
0: ਅਸੀਂ ਸਾਰੇ ਗੁਰੂ ਦੇਖ ਲਏ, ਕੀ ਅਸਲ ਗੁਰੂ ਇੱਥੇ ਨਹੀਂ ਹੈ?
4: ਮੈਂ ਤੁਹਾਡੀ ਪਰੇਸ਼ਾਨੀ ਦੇਖ ਰਹੀ ਹਾਂ, ਕੀ ਤੁਸੀਂ ਸਾਰੇ ਗੁਰੂਆਂ ਨੂੰ ਮਿਲਾ ਹੈ?
0: ਹਾਂ ਮਾਤਾ, ਤੇ ਮੈਨੂੰ ਰਾਜਿਆਂ ਦੇ ਕੱਪੜਿਆਂ ਵਿੱਚ 22 ਮੰਗਤੇ ਮਿਲੇ ਹਨ।
4: ਪਰ ਇੱਕ ਹੋਰ ਵੀ ਹੈ, ਉਹ ਮੰਜੀ ਤੇ ਨਹੀਂ ਬੈਠਦਾ, ਉਸਦਾ ਕੋਈ ਮਸੰਦ ਨਹੀਂ ਹੈ। ਉਹ ਭਾਈ ਮਹਿਰਾ ਦੇ ਘਰ ਇੱਕ ਭੋਰੇ ਵਿੱਚ ਰਹਿੰਦਾ ਹੈ ਤੇ ਹਰ ਵੇਲੇ ਭਗਤੀ ਕਰਦਾ ਰਹਿੰਦਾ ਹੈ। ਉਹਦਾ ਨਾਮ ਤੇਗ ਬਹਾਦਰ ਹੈ, ਉਹ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਹਨ।
0: ਕਿੱਥੇ ਨੇ ਉਹ? ਮੈਂ ਹੁਣੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
2: ਤੇ ਫਿਰ ਭਾਈ ਮੱਖਣ ਸ਼ਾਹ ਜੀ ਉਸ ਔਰਤ ਦੇ ਦੱਸੇ ਘਰ ਵੱਲ ਤੁਰ ਪੈਂਦੇ ਹਨ। ਮੱਖਣ ਸ਼ਾਹ ਹਨੇਰੇ ਭੋਰੇ ਵਿੱਚ ਉਤਰਦੇ ਹਨ। ਸਾਹਮਣੇ ਗੁਰੂ ਤੇਗ ਬਹਾਦਰ ਜੀ ਸਮਾਧੀ ਵਿੱਚ ਲੀਨ ਹਨ। ਇੱਕ ਅਲੌਕਿਕ ਸ਼ਾਂਤੀ ਹੈ। ਮੱਖਣ ਸ਼ਾਹ ਅੱਗੇ ਵੱਧਦੇ ਹਨ ਤੇ ਗੁਰੂ ਜੀ ਦੇ ਅੱਗੇ 2 ਮੋਹਰਾਂ ਰੱਖ ਕੇ ਮੱਥਾ ਟੇਕਦੇ ਹਨ। ਗੁਰੂ ਸਾਹਿਬ ਅੱਖਾਂ ਖੋਲਦੇ ਹਨ ਤੇ ਕਹਿੰਦੇ ਹਨ ਕਿ ਜਦੋਂ ਜਹਾਜ਼ ਡੁੱਬ ਰਿਹਾ ਸੀ ਤਾਂ 500 ਮੋਹਰਾਂ ਦੀ ਸੁਖਣਾ ਸੁੱਖੀ ਸੀ ਤੇ ਹੁਣ ਗੁਰੂ ਨੂੰ ਸਿਰਫ 2 ਮੋਹਰਾਂ ਨਾਲ ਟਾਲ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਆਪਣਾ ਛਿੱਲਿਆ ਹੋਇਆ ਮੋਢਾ ਦਿਖਾਇਆ। ਮੱਖਣ ਸ਼ਾਹ ਹੈਰਾਨ ਰਹਿ ਜਾਂਦੇ ਹਨ ਤੇ ਕੰਬਣ ਲੱਗਦੇ ਹਨ। ਗੁਰੂ ਜੀ ਅੱਗੇ ਕਹਿੰਦੇ ਹਨ ਕਿ ਗੁਰੂ ਨੂੰ ਤੇਰੇ ਸੋਨੇ ਦੀ ਲੋੜ ਨਹੀਂ ਮੱਖਣ ਸ਼ਾਹ, ਪਰ ਸਿੱਖ ਦਾ ਵਚਨ ਪੂਰਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਦਾ ਸਿੱਖ ਹਮੇਸ਼ਾ ਆਪਣਾ ਵਚਨ ਪੂਰਾ ਕਰਦਾ ਹੈ। ਮੱਖਣ ਸ਼ਾਹ ਦੇ ਅੱਖਾਂ 'ਚੋਂ ਹੰਝੂ ਵਹਿ ਤੁਰਦੇ ਹਨ। ਉਹ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਪੈਂਦਾ ਹੈ।
0: ਮੈਨੂੰ ਮਾਫ਼ ਕਰ ਦਿਓ, ਮੈਨੂੰ ਮਾਫ਼ ਕਰ ਦਿਓ ਸੱਚੇ ਪਾਤਸ਼ਾਹ, ਮੈਂ ਭਟਕ ਗਿਆ ਸੀ। मैं तुहानू परखण दी भुल कीती है, तुसी ही सच्चे गुरु हो।
2: ਉਹ 500 ਮੋਹਰਾਂ ਦੀ ਥੈਲੀ ਗੁਰੂ ਜੀ ਨੂੰ ਭੇਟ ਕਰ ਦਿੰਦਾ।
0: ਇਹ ਸਭ ਤੁਹਾਡਾ ਹੈ, ਮੇਰਾ ਜਹਾਜ਼, ਮੇਰੀ ਜਾਨ ਸਭ ਤੁਹਾਡਾ ਹੈ ਗੁਰੂ ਜੀ।

गुरु लादो रे साचा गुरु लादो रे गुरु लादो रे।

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਬਿੱਦ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਤੋ ਸ਼ੁਰੂਆਤ ਹੈ ਜਿਹੜੀ ਸਿੱਖ ਇਤਿਹਾਸ ਦੇ ਨਾਲ ਜੁੜੀ ਇੱਕ ਖਾਸ ਘਟਨਾ ਦੇ ਨਾਲ ਆਪਾਂ ਸਟਾਰਟ ਕੀਤਾ। ਚਲੋ ਉੱਦਾਂ ਦਾ ਸ਼ਬਦ ਕੀਰਤਨ ਦੇ ਨਾਲ ਹੈ ਜਿਹੜਾ ਪ੍ਰੋਗਰਾਮ ਦੀ ਆਗਾਜ਼ ਹੁੰਦਾ। ਚਲੋ ਅੱਜ ਹੈ ਜਿਹੜਾ ਇਹ ਕਲਿੱਕ ਹੋ ਗਿਆ ਅਤੇ ਮੈਂ ਕਿਹਾ ਵੀ ਚਲੋ ਪਰਮਾਤਮਾ ਦੀ ਹੀ ਸ਼ਾਇਦ ਮਰਜ਼ੀ ਸੀਗੀ ਵੀ ਅੱਜ ਸਿੱਖ ਇਤਿਹਾਸ ਦੇ ਨਾਲ ਇਸ ਅਹਿਮ ਘਟਨਾ ਦਾ ਜਾਣੂ ਕਰਵਾਉਣਾ। ਕਈ ਵਾਰ ਜਿਹੜਾ ਆਪਾਂ ਨੂੰ ਪਤਾ ਹੁੰਦਾ ਕਈ ਜਿਹੜੇ ਤਿੱਥ ਤਿਉਹਾਰ ਹੁੰਦੇ ਪਰ ਉਹਨਾਂ ਪਿੱਛੇ ਲੁਕੀ ਹੋਏ ਇਤਿਹਾਸ ਬਾਰੇ ਇੰਨੇ ਜਾਣੂ ਆਪਾਂ ਨਹੀਂ ਹੁੰਦੇ। ਸੋ ਇਹ ਇਤਿਹਾਸ ਸੀਗਾ ਰੱਖੜ ਪੁੰਨਿਆ ਦਾ ਦੋਸਤੋ। ਸੋ ਰੱਖੜੀਆਂ ਦੇ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਦ ਸ਼ੰਮੀ ਪੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਹੈਪੀ ਫਰਾਈਡੇ, ਥੈਂਕ ਗੋਡ ਇਟਸ ਫਰਾਈਡੇ। ਅਤੇ ਉੱਥੇ ਹੀ ਅੱਜ ਜਿੱਥੇ ਸ਼ੁੱਕਰਵਾਰ ਵਾਲੇ ਦਿਨ ਆਪਾਂ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਰੱਖਦੇ ਹਾਂ, ਕੁਛ ਕੁ ਜਿਹੜੀਆਂ ਮੇਰੇ ਤੱਕ ਹੈਡਲਾਈਨਸ ਹੁੰਦੀਆਂ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਬਾਕੀ ਤੁਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੁਸੀਂ ਹੈ ਜਿਹੜਾ ਕੋਈ ਨਿਊਜ਼ ਵਿਊਜ਼ ਬਾਬਤ ਕੋਈ ਅਪਡੇਟ ਦੇਣਾ ਚਾਹੁੰਦੇ ਹੋ, ਜਾਂ ਫਿਰ ਤੁਹਾਨੂੰ ਲੱਗਦਾ ਵੀ ਇਸ ਮੁੱਦੇ 'ਤੇ ਗੱਲ ਹੋਣੀ ਚਾਹੀਦੀ ਹੈ, ਜਾਂ ਫਿਰ ਟ੍ਰੈਫਿਕ ਬਾਬਤ ਕੋਈ ਵੀ ਜਾਣਕਾਰੀ ਦੇਣੀ ਹੈ, ਸ਼ੁਕਰ ਹੈ ਸਾਡਾ ਸਟੂਡੀਓ ਦਾ ਨੰਬਰ ਹੈ ਜਿਹੜਾ ਉਹ ਚੱਲ ਪਿਆ ਨੇ। ਸੋ ਸਟੂਡੀਓ ਦੇ ਨੰਬਰ 'ਤੇ ਤੁਸੀਂ ਦੋਸਤੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ 905-600-3333 9056733337 'ਤੇ ਤੁਸੀਂ ਸਾਡੇ ਨਾਲ ਸਿੱਧਾ ਸਟੂਡੀਓ ਦੇ ਵਿੱਚ ਸੰਪਰਕ ਕਰ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ। ਅਵਤਾਰ ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਧੰਨਵਾਦ।
0: ਸੋ ਆਓ ਫਿਰ ਦੋਸਤੋ ਅੱਗੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਆਪਾਂ ਰਵਾਇਤੀ ਜੋ ਆਪਾਂ ਕਰਦੇ ਹੁੰਦੇ ਉੱਥੇ ਹੀ ਸਟਾਰਟ ਕਰੀਏ। ਫਿਰ 16 ਡਿਗਰੀ ਸੈਲਸੀਅਸ ਹੈ ਪੀਅਰਸਨ ਏਅਰਪੋਰਟ ਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ 23 ਡਿਗਰੀ ਤੇ 25 ਡਿਗਰੀ ਸੈਲਸੀਅਸ ਤੱਕ ਜਾਵੇਗਾ। ਤੇ ਅੱਜ ਕੋਈ ਵੀ ਜਿਹੜੀ ਕਿਣਮਿਣ ਦੀ ਭਵਿੱਖਬਾਣੀ ਨਹੀਂ ਕੀਤੀ ਗਈ। ਵੀਕਐਂਡ ਹੈ ਜਿਹੜਾ ਆਉਣ ਵਾਲਾ, ਇਹਦੇ 'ਤੇ ਵੀ ਹੈ ਜਿਹੜੇ ਬਹੁਤ ਸਾਰੇ ਪ੍ਰੋਗਰਾਮ ਹੈ ਜਿਹੜੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ। ਇੱਕ ਅੱਜ ਪ੍ਰੋਗਰਾਮ ਹੈ ਸ਼ਾਮ ਨੂੰ ਸਿਆਣੇ ਕਹਿੰਦੇ ਨੇ, ਜਿਹਦੇ ਵਿੱਚ ਫਿਲਮੀ ਅਦਾਕਾਰ, ਕਹਾਣੀਕਾਰ ਕਹਿ ਲਓ, ਜੋ ਮਰਜ਼ੀ ਕਹਿ ਲਓ, ਬਹੁਤ ਤਜਰਬਾ ਇਸ ਇਨਸਾਨ ਦਾ ਜਰਨੈਲ ਸਿੰਘ ਹੈ, ਜਿਹੜੇ ਉਹ ਆਪਣੀਆਂ ਇਹੋ ਜਿਹੀਆਂ ਗੱਲਾਂ ਸਾਂਝੀਆਂ ਕਰਨਗੇ ਜੋ ਸਾਨੂੰ ਸਮਾਜ, ਰਿਸ਼ਤੇ ਅਤੇ ਆਪਣੇ ਬਾਰੇ ਸੋਚਣ ਲਈ ਪ੍ਰੇਰਿਤ ਕਰਨਗੀਆਂ। ਸੋ ਬਹੁਤ ਹੀ ਖਾਸ ਇਹ ਪ੍ਰੋਗਰਾਮ ਹੋਵੇਗਾ। ਹਾਂ, ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜਿੱਦਾਂ ਗੀਤ ਸੰਗੀਤ ਹੋਵੇਗਾ, ਪਰ ਹਾਸਾ ਠੱਠਾ ਵੀ ਹੋਵੇਗਾ ਅਤੇ ਕੁਝ ਕੁ ਗੱਲਾਂ ਸਾਨੂੰ ਸੋਚਣ ਲਈ ਮਜਬੂਰ ਵੀ ਕਰਨਗੀਆਂ। ਸੋ ਤੁਸੀਂ ਇਹ ਸਿਆਣੇ ਕਹਿੰਦੇ ਨੇ ਪ੍ਰੋਗਰਾਮ ਹੈ ਜਿਹੜਾ ਕੋਟਯਾਰਡ ਬਾਈ ਮੈਰੀਅਟ ਦੇ ਵਿਖੇ ਹੋਣ ਜਾ ਰਿਹਾ। ਸੋ ਮੈਨੂੰ ਇਹ ਜਿਹੜੀ ਕੱਲ੍ਹ ਕੇ ਜਾਣਕਾਰੀ ਮਿਲੀ ਹੈ, ਤੁਸੀਂ ਇਹ ਭਾਵੇਂ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੋ। ਟਿਕਟਾਂ ਜਿਹੜੀਆਂ ਸ਼ਾਇਦ ਹੈ ਜਿਹੜੀਆਂ ਇਹਦੀਆਂ, ਉਹਨਾਂ ਨੇ ਕਿਹਾ ਵੀ ਟਿਕਟ ਪ੍ਰਾਈਸ ਨਹੀਂ ਲਈ ਜਾਵੇਗੀ। ਸੋ ਜਿਹੋ ਜਿਹਾ ਇਹ ਪ੍ਰੋਗਰਾਮ ਹੈ, ਸੋ ਉਸ ਕਰਕੇ ਮੈਂ ਸ਼ਾਬਾਸ਼ੀ ਦਿੰਦਾ ਪ੍ਰਮੋਟਰਾਂ ਨੂੰ, ਪ੍ਰਭ ਸੰਧੂ ਹੋਣਾ ਨੂੰ, ਕਿਉਂਕਿ ਇੱਦਾਂ ਦੇ ਪ੍ਰੋਗਰਾਮ ਨੂੰ ਹੱਥ ਪਾਉਣਾ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ। ਬਹੁਤ ਤੁਹਾਨੂੰ ਆ ਜਿਹੜੇ ਐਕਸਪੈਂਸਿਸ ਚੱਕਣੇ ਪੈਂਦੇ ਨੇ। ਕਈ ਵਾਰ ਜਿਹੜੇ ਪ੍ਰਮੋਟਰ ਜਾਂ ਫਿਰ ਜਿਹੜੇ ਆਪਾਂ ਕਹਿ ਲਈਏ ਵੀ ਜਿਹੜੇ ਆਪਾਂ ਐਡਵਰਟਾਈਜ਼ਮੈਂਟਸ ਹੈ ਜੀ, ਸਪੋਂਸਰਸ ਨੇ, ਉਹਨਾਂ ਨੂੰ ਲੱਭਣਾ ਅੱਜ ਦੀ ਮਾਰਕੀਟ ਦੇ ਵਿੱਚ ਵੀ ਬਹੁਤ ਔਖਾ, ਅਤੇ ਇਹੋ ਜਿਹੇ ਮੌਕੇ 'ਤੇ ਹੈ ਜਿਹੜੇ ਇਹੋ ਜਿਹੇ ਸ਼ੋਅ ਕਰਾਉਣੇ ਆਪਣੇ ਆਪ ਦੇ ਵਿੱਚ ਇੱਕ ਕਾਬਿਲੇ ਤਾਰੀਫ ਵਾਲੀ ਗੱਲ ਹੈ। ਸੋ ਸ਼ਾਬਾਸ਼ੀ ਦੇ ਹੱਕਦਾਰ ਨੇ ਪ੍ਰਭ ਸੰਧੂ ਹੋਣੀ। ਅਤੇ ਉੱਥੇ ਹੀ ਦੋਸਤੋ ਕੱਲ੍ਹ ਨੂੰ ਆ ਜਿਹੜਾ ਮੇਲਾ ਹੋਣ ਜਾ ਰਿਹਾ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਜਿੱਥੇ ਵੱਖ ਵੱਖ ਕਹਿ ਲਓ ਵੀ ਸਿੰਗਰਸ ਹੈ ਜਿਹੜੇ ਪਹੁੰਚ ਰਹੇ ਨੇ, ਪ੍ਰੀਤ ਬਰਾੜ ਹੋ ਗਿਆ, ਹਰਜੀਤ ਹਰਮਨ ਹੋ ਗਏ, ਸੋ ਇਹੋ ਜਿਹੇ ਕਈ ਜਿਹੜੇ ਹੋਰ ਸਿੰਗਰ ਅੱਗੇ ਜਾ ਕੇ ਮੈਂ ਨਾਮ ਵੀ ਗਿਣਾਵਾਂਗਾ। ਸੋ ਜੋ 1200-942 ਹਰਟ ਲੇਕ ਰੋਡ ਕੈਲਡਨ ਵਿਖੇ ਹੈ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ, ਫਰੀ ਐਂਟਰੀ ਹੈ ਅਤੇ ਪਾਰਕਿੰਗ ਵੀ ਫਰੀ ਹੈ ਉੱਥੇ। ਸੋ ਕੁਲਦੀਪ ਗਿੱਲ ਭਾਅ ਜੀ ਹੋਣੀ ਅਤੇ ਗਗਨ ਸੰਧੂ ਹੋਣੀ ਹੈ ਜਿਹੜਾ ਇਹ ਮੇਲਾ ਮੇਰਾ ਰੰਗਲਾ ਪੰਜਾਬ ਹੈ ਜਿਹੜਾ ਕੱਲ੍ਹ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਕਰਾ ਰਹੇ ਨੇ। ਸੋ ਕਾਫੀ ਨਾਮਵਰ ਸਿੰਗਰਸ ਹੈ ਜਿਹੜੇ ਉੱਥੇ ਪਹੁੰਚ ਰਹੇ ਨੇ, ਰੌਣਕਾਂ ਲਾਉਣਗੇ। ਸੋ ਤੁਸੀਂ ਹੈ ਜਿਹੜਾ ਉੱਥੇ ਪਹੁੰਚ ਸਕਦੇ ਹੋ ਬ੍ਰੈਂਪਟਨ ਫੇਅਰ ਗਰਾਊਂਡ 'ਤੇ, ਮੇਲਾ ਮੇਰਾ ਰੰਗਲਾ ਪੰਜਾਬ। ਅਤੇ ਉੱਥੇ ਹੀ 30 ਅਗਸਤ ਨੂੰ ਹੈ ਜਿਹੜਾ ਪ੍ਰੋਗਰਾਮ ਐਮੀ ਵਿਰਕ ਸਾਹਿਬ ਦਾ, ਜਿਹੜਾ ਗ੍ਰੇਟ ਕਸੀਨੋ ਆਪਣੇ ਐਨ ਵੁੱਡਵਾਈਨ ਦੇ ਸਾਹਮਣੇ, ਬੜਾ ਇੱਕ ਖੂਬਸੂਰਤ ਵੈਨਿਊ ਹੈ, ਸਾਊਂਡ ਸਿਸਟਮ ਬਹੁਤ ਵਧੀਆ ਆ, ਅੱਗੇ ਬਹੁਤ ਸਾਰੇ ਪ੍ਰੋਗਰਾਮ ਹੈ ਜਿਹੜੇ ਉੱਥੇ ਜਾਣ ਦਾ ਮੌਕਾ ਮਿਲਿਆ। ਸੋ ਉੱਥੇ ਹੈ ਜਿਹੜਾ ਇਹ ਸ਼ੋਅ ਹੋਣ ਜਾ ਰਿਹਾ। ਤੁਸੀਂ ਟਿਕਟਾਂ ਐਮੀ ਵਰਕ ਸ਼ੋਅ ਦੇ ਨਹੀਂ ਲਿੱਤੀਆਂ ਤਾਂ ਤੁਸੀਂ ਇਹ ਜਿਹੜੀਆਂ ਟਿਕਟਾਂ ਲੈ ਸਕਦੇ ਹੋ, ਟਿਕਟ ਮਾਸਟਰ 'ਤੇ ਜਾ ਕੇ ਲੈ ਸਕਦੇ ਹੋ। ਅਤੇ ਬਾਕੀ ਹੈ ਜਿਹੜਾ ਜਿੱਦਾਂ ਮੈਂ ਕਿਹਾ, ਬਹੁਤ ਸਾਰੀਆਂ ਜਿਹੜੀਆਂ ਪਿਕਨਿਕਸ ਹੈ ਜਿਹੜੀਆਂ ਉਹ ਵੀ ਇਸ ਵੀਕਐਂਡ 'ਤੇ ਹੋ ਰਹੀਆਂ ਨੇ, ਪਰਿਵਾਰ ਇਕੱਠੇ ਹੁੰਦੇ ਨੇ, ਆਪਸੀ ਮੇਲ ਜੋਲ ਆ ਜਿਹੜਾ ਇਹ ਵੱਧਦਾ ਆ। ਸੋ ਇਹ ਚੀਜ਼ਾਂ ਹੁਣ ਆਪਣੇ ਇੱਥੇ ਵਧਣ ਫੁੱਲਣ ਲੱਗ ਪਈਆਂ, ਜੋ ਇੱਕ ਵਧੀਆ ਚੀਜ਼ ਹੈ, ਕਿਉਂਕਿ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਤੋਂ ਦੂਰ ਹੋ ਗਿਆ, ਅਤੇ ਇਹੋ ਜਿਹੇ ਮੌਕੇ ਹੁੰਦੇ ਆ ਜੋ ਸਾਨੂੰ ਆਪਣੇ ਆਪ ਦੇ ਨਾਲ ਅਤੇ ਹੋਰਨਾਂ ਦੇ ਨਾਲ ਜੋੜਨ ਦਾ ਇੱਕ ਮੌਕਾ ਦਿੰਦੇ ਨੇ। ਸੋ ਸਟੂਡੀਓ ਨੰਬਰ 905-603-3333-7, ਉੱਦਾਂ ਤਾਂ ਅੱਜ ਰੱਖੜੀ ਆ, ਰੱਖੜ ਪੁੰਨਿਆ, ਇਹਦੀ ਬਹੁਤ ਸਾਰੀਆਂ ਮੁਬਾਰਕਾਂ, ਅਤੇ ਉੱਥੇ ਹੀ 28 ਅਗਸਤ 1667 ਨੂੰ ਅਮੇਰ ਦੇ ਅਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਉੱਚ ਦਰਜੇ ਦੇ ਸੈਨਾਪਤੀ ਮਿਰਜ਼ਾ ਰਾਜਾ ਜੈ ਸਿੰਘ ਪਹਿਲਾ ਦੀ ਕਹਿੰਦੇ ਬੁਰਹਾਨ ਵਿਖੇ ਮੌਤ ਹੋਈ ਸੀ, ਅਤੇ 28 ਅਗਸਤ 1892 ਨੂੰ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦ ਭਾਈ ਦਸੰਦਾ ਸਿੰਘ ਦਾ ਜਨਮ ਪਿੰਡ ਹਰੀਪੁਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਸੀ, ਅਤੇ 28 ਅਗਸਤ 1932 ਨੂੰ ਪੰਜਾਬੀ ਸਾਹਿਤ ਦੇ ਮਸ਼ਹੂਰ ਨਾਵਲਕਾਰ, ਕਹਾਣੀਕਾਰ ਅਤੇ ਕਵੀ ਰਾਮ ਸਰੂਪ ਅਨਖੀ ਦਾ ਜਨਮ ਜ਼ਿਲ੍ਹਾ ਬਰਨਾਲਾ ਦੇ ਪਿੰਡ ਢੌਲਾ ਵਿਖੇ ਹੋਇਆ ਸੀਗਾ। ਸੋ ਕੱਲ੍ਹ ਮੈਂ ਮਾਫ਼ੀ ਚਾਹਾਂਗਾ, ਕੱਲ੍ਹ ਮੈਂ ਆ ਨਹੀਂ ਸਕਿਆ, ਅਤੇ ਮੈਂ ਹਰਜੀਤ ਜੰਜੂਆ ਭਾਅ ਜੀ ਹੋਣਾ ਦਾ ਬਹੁਤ ਧੰਨਵਾਦੀ ਹੈ। ਉਹਨਾਂ ਨੇ ਆ ਜਿਹੜੀ ਕੱਲ੍ਹ ਕਮਾਨ ਆ ਜਿਹੜੀ ਪ੍ਰੋਗਰਾਮ ਦੀ ਸੰਭਾਲੀ, ਅਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਅਤੇ 6 ਅਗਸਤ ਨੂੰ ਆ ਜਿਹੜਾ ਸਾਂਝਾ ਵਿਰਸਾ ਵੱਲੋਂ ਆ ਜਿਹੜਾ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ, ਪਰ ਹੁਣ ਭਾਅ ਜੀ ਹੁਣੀ ਮੈਨੂੰ ਕਹਿ ਗਏ, ਕਹਿੰਦੇ ਵੀ ਸ਼ਾਇਦ ਉਦੋਂ ਵੀ ਆ ਜਿਹੜਾ ਕਿਨਮੇਨਾ ਵਰਖਾ ਜਿਹੜੀ ਹੈ ਦਿਖਾਈ ਜਾ ਰਹੀ ਹੈ। ਸੋ ਮੇ ਬੀ ਜੇ ਕੋਈ ਚੇਂਜਸ ਹੋਈਆਂ ਤੁਹਾਨੂੰ ਅਪਡੇਟ ਕਰਾਂਗੇ। ਫਿਲਹਾਲ ਜਿਹੜਾ 6 ਅਗਸਤ ਨੂੰ ਆ ਜਿਹੜਾ ਉੱਥੇ ਬੱਲੇ ਬੱਲੇ ਫਾਰਮ ਦੇ ਵਿੱਚ ਜਿਹੜਾ ਸਾਂਝਾ ਵਿਰਸਾ ਵੱਲੋਂ ਆ ਜਿਹੜਾ ਪਿਕਨਿਕ ਹੈ ਜਿਹੜੀ ਇੱਕ ਨਵੀਂ ਡੇਟ ਦੇ ਵਿੱਚ ਜਿਹੜੀ ਹੋਵੇਗੀ, ਤੁਸੀਂ ਆਪਣੇ ਪਰਿਵਾਰਾਂ ਸਮੇਤ ਜਿਹੜਾ ਉੱਥੇ ਪਹੁੰਚ ਕੇ ਪਿਕਨਿਕ ਦੇ ਵਿੱਚ 4 ਚੰਨ ਆ ਜਿਹੜੇ ਲਾ ਸਕਦੇ ਹੋ। ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ, ਬਾਕੀ ਭੰਗੜਾ ਗਿੱਧਾ, ਸੋ ਇਹ ਆ ਜਿਹੜੇ ਚੱਲਣਗੇ, ਅਤੇ ਹੋਰ ਕਈ ਜਿਹੜੇ ਕਲਾਕਾਰ ਆ ਜਿਹੜੇ ਸਿੰਗਰਸ ਹੈ ਉਹ ਉੱਥੇ ਪਹੁੰਚ ਕੇ ਤੁਹਾਡਾ ਖੂਬ ਮਨੋਰੰਜਨ ਕਰਨਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਕਰਦੇ ਹਾਂ, ਕੱਲ੍ਹ US ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਐਗਜ਼ੈਕਟਿਵ ਆਰਡਰਸ ਆ ਜਿਹੜੇ ਉਹ ਸਾਈਨ ਕਰਤੇ, ਲੇਕ ਅੰਟਾਰੀਓ ਦਾ ਜਿਹੜਾ ਨਾਮ ਬਦਲ ਕੇ ਲੇਕ ਅਮੈਰੀਕਾ ਲਿਖ ਦਿੱਤਾ। ਇਸ 'ਤੇ ਆ ਜਿਹੜੀ ਵੱਖ ਵੱਖ ਜਿਹੜੇ ਸਾਡੇ ਆਗੂ, ਈਵਨ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਨੀ ਵੱਲੋਂ ਵੀ ਆ ਜਿਹੜਾ ਆਪਣੇ ਸੋਸ਼ਲ ਹੈਂਡਲ 'ਤੇ ਆ ਜਿਹੜਾ ਇਸ ਦੀ ਆ ਜਿਹੜੀ ਵਿਰੋਧਤਾ ਕੀਤੀ ਗਈ, ਅਤੇ ਉਹਨਾਂ ਨੇ ਕਿਹਾ ਵੀ ਜੋ ਮਰਜ਼ੀ ਹੋ ਜਾਵੇ, ਕੋਈ ਜੋ ਮਰਜ਼ੀ ਹੈ ਜਿਹੜਾ ਇਸ ਲੇਕ ਅੰਟਾਰੀਓ ਦਾ ਨਾਮ ਲਿਖ ਦੇਵੇ, ਪਰ ਇਤਿਹਾਸ ਦੇ ਵਿੱਚ ਪਹਿਲਾਂ ਵੀ ਇਹ ਲੇਕ ਅੰਟਾਰੀਓ ਸੀ, ਲੇਕ ਅੰਟਾਰੀਓ ਹੈ, ਅਤੇ ਭਵਿੱਖ ਦੇ ਵਿੱਚ ਵੀ ਇਹ ਲੇਕ ਅੰਟਾਰੀਓ ਹੀ ਵੱਜੇਗੀ, ਕਿਉਂਕਿ ਇਹਦੇ ਨਾਲ ਸਾਡੀਆਂ ਬਹੁਤ 400 ਸਾਲ ਪੁਰਾਣੀਆਂ ਸੱਭਿਅਤਾ ਜਿਹੜੀ ਹੈ ਉਹ ਜੁੜੀ ਹੋਈ ਹੈ। ਮੈਂ ਤੁਹਾਨੂੰ ਇੱਕ ਵਾਰ ਦੱਸਿਆ ਵੀ ਸੀਗਾ 2 ਕੁ ਦਿਨ ਪਹਿਲਾਂ ਵੀ ਅੰਟਾਰੀਓ ਦਾ ਤਾਂ ਮੈਨੂੰ ਆਪ ਹੈ ਜਿਹੜਾ ਨਾਮ ਹੈ ਜਿਹੜਾ ਪਤਾ ਚੱਲਿਆ ਜਦੋਂ ਮੈਂ ਆਰਟੀਕਲਸ ਉਹ ਪੜ੍ਹਿਆ ਵੀ ਅੰਟਾਰੀਓ ਦਾ ਮਤਲਬ ਹੀ ਹੈ ਜਿਹੜਾ ਇੱਕ ਚਮਕਦਾ ਪਾਣੀ ਜਾਂ ਬਹੁਤ ਵੱਡਾ ਜਿਹੜਾ ਪਾਣੀ ਚਸ਼ਮਾ ਜਿਹੜਾ ਆ ਉਸ ਦਾ ਮਤਲਬ ਹੀ ਅੰਟਾਰੀਓ, ਅਤੇ ਅੰਟਾਰੀਓ ਲੇਕ ਦੇ ਉੱਪਰ ਹੀ ਆ ਜਿਹੜਾ ਸਾਡੇ ਸੂਬੇ ਦਾ ਨਾਮ ਹੈ ਜਿਹੜਾ ਅੰਟਾਰੀਓ ਪ੍ਰੋਵਿੰਸ ਹੈ ਜਿਹੜਾ ਉਹ ਪਿਆ ਸੀਗਾ। ਸੋ ਕੀ ਤੁਹਾਨੂੰ ਲੱਗਦਾ ਵੀ ਇਹੋ ਜਿਹੀਆਂ ਚੀਜ਼ਾਂ ਕਰਨ ਦੇ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਦੂਰੀ ਹੈ ਇਹ ਹੋਰ ਵੱਧ ਜਾਵੇਗੀ? ਹਾਲਾਂਕਿ ਉੱਧਰਲੇ ਵੀ ਕਈ ਜਿਹੜੇ ਆਗੂ ਨੇ ਉਹਨਾਂ ਨੇ ਵੀ ਆ ਜਿਹੜਾ ਟਰੰਪ ਸਾਹਿਬ ਦੀ ਇਸ ਗੱਲ ਦੀ ਵਿਰੋਧਤਾ ਕੀਤੀ ਹੈ। ਸੋ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਅਸਰ ਪੈਂਦਾ, ਕੀ ਜਿਹੜਾ ਇਹ ਟੈਰਿਫ ਵਾਰ ਜਿਹੜੀ ਹੋਰ ਵਧੇਗੀ ਇਸ ਦੇ ਨਾਲ, ਕੀ ਤੁਹਾਨੂੰ ਲੱਗਦਾ ਵੀ ਕੈਨੇਡਾ ਅਮਰੀਕਾ ਦੇ ਵਿੱਚ ਆ ਜਿਹੜੀ ਫਿਰ ਇਹ ਜਿਹੜੀ ਫੁੱਟ ਹੈ ਹੁਣ ਹੋਰ ਜ਼ਿਆਦਾ ਉੱਭਰ ਕੇ ਆਵੇਗੀ, ਜਾਂ ਫਿਰ ਤੁਹਾਨੂੰ ਲੱਗਦਾ ਵੀ ਦੁਬਾਰਾ ਇਹ ਨੈਗੋਸ਼ੀਏਸ਼ਨ ਟੇਬਲ 'ਤੇ ਜਾ ਸਕਦੇ ਨੇ? ਹਾਲਾਂਕਿ ਇਹ ਜਿਹੜਾ ਕੈਨੇਡਾ ਨੇ ਆ ਜਿਹੜਾ ਆਪਣੇ ਰੁੱਖ ਆ ਜਿਹੜਾ ਸਪਸ਼ਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਵੀ ਜੇ ਸਹੀ ਇੱਛਾ ਸ਼ਕਤੀ ਦੇ ਨਾਲ ਜੇ US ਆਪਣੇ ਨੈਗੋਸ਼ੀਏਸ਼ਨ ਟੇਬਲ 'ਤੇ ਆਉਂਦਾ ਤਾਂ ਕੈਨੇਡਾ ਵੀ ਫਿਰ ਨੈਗੋਸ਼ੀਏਸ਼ਨ ਟੇਬਲ 'ਤੇ ਆ ਜਾਵੇਗਾ। ਪਰ ਕੱਲ੍ਹ ਜੋ ਹੋਇਆ ਉਹਦੇ ਨਾਲ ਮੈਨੂੰ ਲੱਗਦਾ ਸ਼ਾਇਦ ਦੂਰੀਆਂ ਜਿਹੜੀਆਂ ਨੇ ਦੋਨਾਂ ਦੇਸ਼ਾਂ ਵਿਚਕਾਰ ਜਿਹੜੀਆਂ ਹੋਰ ਵੱਧ ਜਾਣਗੀਆਂ। ਅਤੇ ਉੱਥੇ ਇੱਕ ਹੋਰ ਖਾਸ ਖਬਰ ਆਈ, ਅਤੇ ਖਾਸ ਖਬਰ ਇੱਕ ਇਹ ਹੈ, ਇੱਕ ਕਹਿ ਲਓ ਵੀ ਸਰਵੇਖਣ ਆਇਆ, ਸਰਵੇਖਣ ਦੇ ਵਿੱਚ ਜਿਹੜਾ ਦੱਸਿਆ ਗਿਆ ਵੀ ਭਾਈ ਹੈ ਜਿਹੜਾ ਆਪਣੇ ਬ੍ਰੈਂਪਟਨ ਹੈ ਖੁਸ਼ੀ ਦੇ ਮਾਮਲੇ ਦੇ ਵਿੱਚ ਇਹ ਦੂਜੇ ਨੰਬਰ 'ਤੇ ਆ ਗਿਆ। ਅਤੇ ਹੁਣ ਇਹ ਸਮਝ ਨਹੀਂ ਆਉਂਦੀ ਵੀ ਖੁਸ਼ੀ ਕਾਹਦੀ ਹੈਗੀ ਹੈ, ਖੁਸ਼ੀ ਕਿਸ ਪ੍ਰਕਾਰ ਦੀ ਹੈਗੀ ਹੈ ਵੀ ਜਿਹੜਾ ਬ੍ਰੈਂਪਟਨ ਹੈ ਜਿਹੜਾ ਇਹ ਦੂਸਰੇ ਨੰਬਰ 'ਤੇ ਆ ਗਿਆ। ਸੋ ਖਬਰ ਹੈ ਜਿਹੜੀ ਉਹ ਮੈਂ ਤੁਹਾਡੇ ਨਾਲ ਉਹ ਸਾਂਝੀ ਕਰ ਲੈਂਦਾ ਵੀ ਖਬਰ ਹੈ ਜਿਹੜੀ ਉਹ ਕੀ ਕਹਿੰਦੀ ਹੈ। ਬ੍ਰੈਂਪਟਨ ਹੁਣ ਕੈਨੇਡਾ ਦੇ 10 ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚ ਦੂਜਾ ਸਭ ਤੋਂ ਖੁਸ਼ ਰਹਿਣ ਵਾਲਾ ਸ਼ਹਿਰ ਹੈ ਜਿਹੜਾ ਇਹ ਬਣ ਗਿਆ। ਲੈਗ ਦੇ ਨਵੇਂ ਸਰਵੇਖਣ 2026 ਹੈਪੀਨੈਸ ਸਰਵੇ ਮੁਤਾਬਕ ਬ੍ਰੈਂਪਟਨ ਦੇ ਲੋਕਾਂ ਦੀ ਜਿਹੜੀ ਖੁਸ਼ੀ ਹੈ ਪਿਛਲੇ ਸਾਲ ਦੇ ਮੁਕਾਬਲੇ ਕਹਿੰਦੇ 5 ਪੁਆਇੰਟ ਹੈ ਜਿਹੜੀ ਹੋਰ ਵਧੀ ਹੈ। ਇਸ ਵੱਡੇ ਸੁਧਾਰ ਦੇ ਨਾਲ ਬ੍ਰੈਂਪਟਨ 5ਵੇਂ ਸਥਾਨ ਤੋਂ ਉਹ ਉੱਪਰ ਚੜ੍ਹ ਕੇ ਹੁਣ ਦੂਜੇ ਨੰਬਰ 'ਤੇ ਆ ਗਿਆ। ਪਿਛਲੀ ਸਾਲ ਹੈ ਜਿਹੜਾ 5ਵੇਂ ਨੰਬਰ 'ਤੇ ਸੀ ਬ੍ਰੈਂਪਟਨ, ਅਤੇ ਹੁਣ ਦੂਜੇ ਨੰਬਰ 'ਤੇ ਆ ਗਿਆ। ਅਤੇ ਜੀ ਟੀ ਏ ਦੀ ਗੱਲ ਕਰੀਏ ਕਹਿੰਦੇ ਭਾਵੇਂ ਟੋਰੋਂਟੋ ਹੈ ਜਿਹੜਾ ਹੁਣ ਇਹ ਤੀਜੇ ਨੰਬਰ 'ਤੇ ਆ ਗਿਆ। ਪਰ ਮਿਸੀਸਾਗਾ ਲਈ ਤਸਵੀਰ ਕੁਝ ਵੱਖਰੀ ਹੈ। ਪਤਾ ਨਹੀਂ ਉਹਨਾਂ ਨੂੰ ਕਿਹੜਾ ਗ੍ਰਹਿਣ ਲੱਗ ਗਿਆ ਉਹਨਾਂ ਦੀ ਖੁਸ਼ੀ ਨੂੰ। ਉਹ ਪਹਿਲੇ ਨੰਬਰ 'ਤੇ ਸੀਗੇ ਪਿਛਲੇ ਸਾਲ, ਅਤੇ ਇਸ ਸਾਲ ਜਿਹੜਾ ਖਿਸਕ ਕੇ ਆ ਜਿਹੜੇ ਉਹ 6ਵੇਂ ਨੰਬਰ 'ਤੇ ਆ ਗਏ। ਹੁਣ ਸਵਾਲ ਇਹ ਹੈ ਕਿ ਸੱਚਮੁੱਚ ਆਪਣੇ ਸ਼ਹਿਰ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਖੁਸ਼ੀ ਹੈ ਜਿਹੜੀ ਇਹ ਮਹਿਸੂਸ ਕਰ ਰਹੇ ਹੋ? ਬਹੁਤ ਸਾਰੇ ਬ੍ਰੈਂਪਟਨ ਰੈਜੀਡੈਂਟਸ ਹੈ ਜਿਹੜੇ ਇਸ ਟਾਈਮ ਜਿਹੜਾ ਪ੍ਰੋਗਰਾਮ ਸੁਣ ਰਹੇ ਨੇ, ਦੱਸ ਸਕਦੇ ਨੇ ਵੀ ਬਾਕੀ ਹੈ ਜਿਹੜੀ ਇਹ ਸਹੀ ਗੱਲ ਹੈ ਵੀ ਪਿਛਲੇ ਸਾਲ ਨਾਲੋਂ ਇਸ ਸਾਲ ਲੋਕ ਹੈ ਜਿਹੜੇ ਜ਼ਿਆਦਾ ਖੁਸ਼ ਨੇ, ਖੁਸ਼ੀ ਦੇ ਵਿੱਚ ਖੀਵੇ ਨੇ? ਉਹਦਾ ਕਾਰਨ ਕੀ ਹੈ ਇਹ ਵੀ ਪਤਾ ਹੋਣਾ ਚਾਹੀਦਾ। ਚੰਗੀ ਨੌਕਰੀ ਹੈ ਵੀ ਘਰਾਂ ਦੀ ਅਫੋਰਡੇਬਿਲਟੀ ਹੈ ਜਿਹੜੀ ਬ੍ਰੈਂਪਟਨ ਦੇ ਵਿੱਚ ਵੱਧ ਗਈ ਹੈ, ਸੇਫਟੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਵੱਧ ਗਈ ਹੈ, ਜਾਂ ਫਿਰ ਸਿਟੀ ਦੀਆਂ ਸਰਵਿਸਿਸ ਤੋਂ ਜਿਹੜੇ ਲੋਕ ਬੜੇ ਖੁਸ਼ ਨੇ? ਸੋ ਕੀ ਕਾਰਨ ਹੋ ਸਕਦਾ ਵੀ ਬ੍ਰੈਂਪਟਨ ਦੇ ਵਾਸੀ ਹੈ ਜਿਹੜੇ ਉਹ ਇੰਨੇ ਖੁਸ਼ ਨੇ? ਕੀ ਕਾਰਨ ਹੈ ਵੀ ਜਿਹੜਾ ਇਹ ਹੈਪੀਨੈਸ ਇੰਡੈਕਸ ਹੈ ਜਿਹੜਾ ਬ੍ਰੈਂਪਟਨ ਦਾ ਇਹ ਵੱਧ ਰਿਹਾ? ਕੀ ਤੁਸੀਂ ਇਸ ਸਰਵੇਖਣ ਹੈ ਜਿਹੜਾ ਇਹ ਆਇਆ ਲੈਜੇ ਵੱਲੋਂ ਹੈ ਜਿਹੜਾ ਕੀਤਾ ਗਿਆ ਜਾਂ ਲੈਜਰ ਵੱਲੋਂ ਇਹ ਕੀਤਾ ਗਿਆ, ਤੁਸੀਂ ਇਸ ਸਰਵੇਖਣ ਦੇ ਨਾਲ ਹਾਮੀ ਭਰਦੇ ਹੋ ਵੀ ਹਾਂ ਸਰਵੇਖਣ ਹੈ ਜਿਹੜੇ ਇਹ ਸਹੀ ਹੈ, ਜਾਂ ਫਿਰ ਤੁਹਾਨੂੰ ਕੀ ਲੱਗਦਾ ਜਿਹੜੀ ਗਰਾਊਂਡ ਰਿਐਲਿਟੀ ਹੈ, ਜ਼ਮੀਨੀ ਹਕੀਕਤ ਹੈ, ਕੁਛ ਹੋਰ ਬਿਆਨ ਕਰਦੀ ਪਈ ਹੈ? ਸੋ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਦੋਸਤੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਇਹ ਜਿਹੜੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਪਰ ਮੈਂ ਨਾ ਕੱਲ ਵੀਡੀਓ ਵੀ ਬਣਾਉਣਾ ਚਾਹੁੰਦਾ ਸੀਗਾ, ਪਰ ਮੇਰਾ ਹੈਕਟਿਕ ਸਕੈਜੂਲ ਹੋਣ ਕਰਕੇ ਮੈਂ ਪਾ ਨਹੀਂ ਸਕਿਆ, ਕਿਉਂਕਿ ਇਹ ਸਵਾਲ ਹੈ ਜਿਹੜਾ ਸੋਸ਼ਲ ਮੀਡੀਆ 'ਤੇ ਵੀ ਮੈਂ ਪਾਉਣਾ ਚਾਹੁੰਦਾ ਸੀਗਾ ਵੀ ਬਾਕੀ ਹੈ ਜਿਹੜਾ ਬ੍ਰੈਂਪਟਨ ਦੇ ਲੋਕ ਹੈ ਜਿਹੜੇ ਬਹੁਤ ਖੁਸ਼ ਨੇ, ਅਤੇ ਜੇ ਖੁਸ਼ ਨੇ ਚਲੋ ਠੀਕ ਹੈ, ਜਿਹੜੇ ਸਰਵੇਖਣ ਆ ਗਿਆ ਖੁਸ਼ ਹੈ, ਪਰ ਅਸਲ ਕਾਰਨ ਕੀ ਹੈ ਖੁਸ਼ੀ ਦਾ? ਖੁਸ਼ੀ ਦਾ ਕਾਰਨ ਵੀ ਹੁੰਦਾ ਨਾ ਵੀ ਕਿਸੇ ਵਜ੍ਹਾ ਕਰਕੇ ਖੁਸ਼ ਨੇ, ਉਹ ਵਜ੍ਹਾ ਕੀ ਹੈ? ਮੈਂ ਤਾਂ ਉਹ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਭਾਈ ਸ਼ਾਇਦ ਸਾਡੇ ਜਿਹੜੇ ਦੇਖਣ ਵਾਲੇ ਆ ਜਾਂ ਸੁਣਨ ਵਾਲੇ ਆ ਉਹਨਾਂ ਨੂੰ ਵੱਧ ਪਤਾ ਹੋਵੇ ਵੀ ਇਸ ਕਰਕੇ ਭਾਈ ਅਸੀਂ ਖੁਸ਼ ਹੈ, ਅਤੇ ਮਿਸੀਸਾਗਾ ਵਾਲੇ ਆ ਜਿਹੜੇ ਉਹ ਨਾ ਖੁਸ਼ ਕਾਹਤੋਂ ਹੈ, ਇਹ ਪਤਾ ਨਹੀਂ ਕਾਹਤੋਂ ਵੀ ਸਾਡੇ ਜਿਹੜੇ ਗੁਆਂਢੀ ਹੈ ਉਹਨਾਂ ਨੂੰ ਇਹ ਲੱਗਦਾ ਪਿਆ ਵੀ ਬ੍ਰੈਂਪਟਨ ਵਾਲੇ ਇੰਨੇ ਖੁਸ਼ੀ ਕਿੱਦਾਂ ਹੋ ਰਹੇ? ਕਈ ਵਾਰ ਲੱਗ ਜਾਂਦਾ ਨਾ ਵੀ ਗੁਆਂਢੀ ਹੈ ਜਿਹੜਾ ਇਹ ਖੁਸ਼ ਕਾਹਤੋਂ ਹੈ, ਸਦਮਾ ਲੱਗ ਜਾਂਦਾ। ਸੋ ਮਿਸੀਸਾਗਾ ਵਾਲਿਆਂ ਨੂੰ ਪਤਾ ਨਹੀਂ ਇਹ ਸਦਮਾ ਲੱਗ ਗਿਆ ਵੀ ਬ੍ਰੈਂਪਟਨ ਵਾਲੇ ਆ ਜਿਹੜੇ ਕਿੱਦਾਂ ਖੁਸ਼ ਨੇ। ਚਲੋ, ਸੋ ਇਹਦੇ 'ਤੇ ਤੁਸੀਂ ਕੋਈ ਆਪਣੀ ਟਿਕਾ ਟਿੱਪਣੀ ਕਰਨੀ ਹੈ 905-673-3337 9056733337। ਚਲੋ, ਹਾਸਾ ਇੱਕ ਪਾਸੇ, ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਈ ਵਾਰ ਸਾਨੂੰ ਸੋਚਣ ਲਈ ਮਜਬੂਰ ਵੀ ਕਰਦੀਆਂ ਨੇ। ਇਸ ਟਾਈਮ ਨੋ ਡਾਊਟ ਦੋਸਤੋ ਟੈਰਿਫ ਵਾਰ ਹੈ ਜਿਹੜਾ ਉਹ ਹੈ ਜਿਹੜਾ ਸਿਖਰਾਂ 'ਤੇ ਹੈ, ਸੋ ਇਸ ਕਰਕੇ ਜਿਹੜਾ ਉਹਦੀ ਵੀ ਹੈ ਜਿਹੜੇ ਇਹ ਸਿਰਫ ਕੈਨੇਡਾ ਅਤੇ ਆਪਣੇ US ਨੂੰ ਫਿਕਰ ਨਹੀਂ ਹੈ, ਪੂਰੇ ਸੰਸਾਰ ਨੂੰ ਫਿਕਰ ਹੈ, ਕਿਉਂਕਿ ਇਹਦੇ ਨਾਲ ਪੂਰੀ ਜੀਓ ਪੋਲੀਟੀਕਲ ਹੈ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ। ਅਤੇ ਨੇਪਾਲ ਦੇ ਵਿੱਚ ਜੋ ਹੜ੍ਹ ਆਏ ਬਹੁਤ ਵੱਡੀ ਹੈ ਜਿਹੜੀ ਤਬਾਹੀ ਹੋਈ, ਸ਼ੁਰੂਆਤ ਦੇ ਵਿੱਚ ਕੁਛ ਅੰਕੜੇ ਹੋਰ ਹੁੰਦੇ ਆ, ਜਿੱਦਾਂ ਜਿੱਦਾਂ ਥੋੜ੍ਹਾ ਜਿਹਾ ਪਾਣੀ ਆ ਜਿਹੜਾ ਥੱਲੇ ਹੋ ਰਿਹਾ, ਅਤੇ ਉਸੇ ਤਰ੍ਹਾਂ ਜਿਹੜੇ ਤਬਾਹੀ ਦੇ ਜਿਹੜੇ ਅਸਲ ਮੰਜ਼ਰ ਆ ਜਿਹੜੇ ਉਹ ਸਾਹਮਣੇ ਆ ਰਹੇ ਨੇ, ਆਓ ਉਹਨਾਂ ਨੂੰ ਵੀ ਆਪਣੀਆਂ ਅਰਦਾਸਾਂ ਦੇ ਵਿੱਚ ਅਸੀਂ ਰੱਖੀਏ। ਜਿਹੜੇ ਨੇਪਾਲ ਦੇ ਲੋਕ ਨੇ ਅਤੇ ਜਿੰਨਾ ਤਿਲ ਪੁੱਲ ਹੋ ਸਕਦਾ ਆ ਉਹਨਾਂ ਦੇ ਲਈ ਆ ਜਿਹੜਾ ਯੋਗਦਾਨ ਆਪਾਂ ਜ਼ਰੂਰ ਪਾਈਏ। ਸੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਾ, ਸਟੂਡੀਓ ਦੇ ਵਿੱਚ ਕਾਲ ਕਰਨ ਵਾਸਤੇ ਨੰਬਰ ਹੈ ਦੋਸਤੋ 905-673-3337 9056733337 'ਤੇ 905-673-3337 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਢਿੱਲੋ ਸਾਹਿਬ ਜੀ ਆਏ ਨੂੰ ਗੁੱਡ ਮਾਰਨਿੰਗ ਜੀ। ਸਤਿ ਸ਼੍ਰੀ ਅਕਾਲ ਭਾਜੀ,
2: ਠੀਕ ਠਾਕ?
0: ਹਾਂਜੀ ਹਾਂਜੀ ਭਾਜੀ, ਸਭ ਠੀਕ ਹੈ ਜੀ, ਸਭ ਠੀਕ ਹੈ ਜੀ।
2: ਆਪਣੇ ਮੇਹਰ ਸਾਹਿਬ ਨੂੰ ਹੱਸਦਿਆਂ ਨੂੰ ਵੇਖ ਲਿਆ ਕਿਤੇ, ਉਹਨਾਂ ਨੇ ਉਸੇ ਵੀ ਅੰਦਾਜ਼ਾ ਲਾ ਲਿਆ ਮੇਹਰ ਸਾਹਿਬ ਖੁਸ਼ ਹੋ ਸਕਦੇ ਆ, ਕਿਉਂਕਿ ਉਹ ਬ੍ਰੈਂਪਟਨ ਤੋਂ ਪੂਰਾ ਵਸੂਲ ਕਰ ਰਹੇ ਨਾ।
0: ਹਾਂਜੀ ਹਾਂਜੀ, ਬ੍ਰੈਂਪਟਨ ਵਾਲੀ ਖੁਸ਼ੀ ਬਹੁਤ ਦੇ ਰਿਹਾ ਉਹਨਾਂ ਨੂੰ,
2: ਵਸੂਲੀ ਚ ਪਹਿਲੇ ਮਾਮਲੇ ਚ ਹੋ ਪਹਿਲੇ ਨੰਬਰ ਤੇ ਹੋ ਸਕਦੇ ਆ ਬ੍ਰੈਂਪਟਨ। ਪ੍ਰਾਪਰਟੀ ਟੈਕਸ ਵਗੈਰਾ ਜਿੱਦਾਂ ਸਾਰੇ ਪੰਨੇ ਟੁੱਟਦੇ ਹੋਏ ਆ, ਪਤਾ ਨੀ ਉਹ ਆਪਣੇ ਪੰਜਾਬੀਆਂ ਦੀਆਂ ਗੱਡੀਆਂ ਗੁੱਡੀਆਂ ਵੇਚ ਲੈਂਦੇ ਤੇ ਵੀ ਚਲੋ ਉਹੀ ਥੋੜੇ ਦਲੇਰ ਆ ਨਾ, ਘੱਟ ਹੀ ਕਰਦੇ ਆ ਨਾ, ਉਹ ਤਾਂ ਕਰਕੇ ਉਹ ਉੱਥੋਂ ਅੰਦਾਜ਼ਾ ਲਾ ਲਿਆ ਹੋਣਾ। ਏਦਾਂ ਵੀ ਵੱਡੀ ਗੱਲ ਤਾਂ ਹੈ ਨੀ, ਘਰ ਘਰ ਸਾਹਮਣੇ ਓਦਾਂ ਹੀ ਆ, ਇਹਨਾਂ ਵੀ ਕੋਈ ਦੱਸਦਾ ਕੋਈ ਨਹੀਂ ਦੱਸਦਾ ਹੈ
0: ਨਾ। ਜੀ ਬਿਲਕੁਲ ਭਾਜੀ, ਬਿਲਕੁਲ ਜੀ,
2: ਚਲੋ ਕੋਈ ਨੀ ਭਾਈ, ਸੁਣਦੇ ਹੋਰ ਵੀ।
0: ਹਾਂਜੀ ਹਾਂਜੀ। थैंक यू ਢਿੱਲੋਂ ਸਾਹਿਬ। ਸੋ ਢਿੱਲੋਂ ਸਾਹਿਬ ਨੇ ਜਿਹੜਾ ਆਪਣਾ ਪੱਖ ਦੱਸਿਆ ਵੀ ਸ਼ਾਇਦ ਇਹਨਾਂ ਤੋਂ ਆ ਜਿਹੜਾ ਸਰਵੇਖਣ ਵਾਲਿਆਂ ਨੇ ਅੰਦਾਜ਼ੇ ਲਾ ਲਿਆ ਵੀ ਬ੍ਰੈਂਪਟਨ ਵਾਲੇ ਆ ਜਿਹੜੇ ਇਹ ਖੁਸ਼ ਬਹੁਤ ਨੇ। ਗੋਸਲ ਸਾਹਿਬ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
2: ਭਾਜੀ ਤੁਸੀਂ ਸਟਾਰਟਿੰਗ ਟਰੰਪ ਸਾਹਿਬ ਦੀ ਗੱਲ ਛੇੜੀ ਸੀ
0: ਜੀ,
2: ਤੇ ਕਰਨੀ ਸਾਹਿਬ ਯੂਰਪ ਚ ਜਾ ਰਹੇ ਆ ਜੀ, ਆਪਾਂ ਹੁਣ ਯੂਰਪ ਨਾਲ ਰਲ ਜਾਣਾ ਜੀ, ਜਾ ਕੇ ਯੂਰਪ ਚ ਘਰ ਘੁਰ ਖਰੀਦੋ, ਰਹੋ, ਨਜ਼ਾਰੇ ਲਓ ਜੀ, ਯੂਰਪ ਦੀ ਜ਼ਿੰਦਗੀ ਦਾ ਆਨੰਦ ਲਓ। ਅੱਗੇ ਲੋਕੀ ਇਧਰ ਇਧਰ ਆਉਂਦੇ ਸੀ, ਹੁਣ ਇਧਰ ਉਧਰ ਜਾਊਗੇ ਜੀ ਵਾਪਸ। ਹਾਂਜੀ
0: ਜੀ ਬਿਲਕੁਲ। ਈਯੂ ਪਾਰਲੀਮੈਂਟ ਨੂੰ ਵੀ ਉਹਨਾਂ ਨੇ ਸੰਬੋਧਨ ਕਰਨਾ ਹੈ ਨਾ ਜੀ।
2: ਹਾਂਜੀ ਮੈਂ ਉਹੀ ਗੱਲ ਕਰ ਰਿਹਾ
0: ਜੀ ਜੀ ਜੀ ਬਿਲਕੁਲ ਬਿਲਕੁਲ।
2: ਤੇ ਉੱਥੇ ਜਾਣਾ ਤੇ ਆਪਾਂ ਹੁਣ ਜਿਹੜਾ ਡਿਫੈਂਸ ਸਿਸਟਮ ਹੈ ਸਾਰਾ ਆਪਣਾ ਜੋ ਵੀ ਨਾਟੋ ਦਾ ਹੈਗਾ ਆ, ਆਪਾਂ ਹੁਣ ਯੂਰਪ ਨਾਲ ਰਲ ਕੇ ਰਵਾਂਗੇ ਜੀ। ਅਮਰੀਕਾ ਨਾਲ ਲੱਗਦਾ ਨੀ ਜੀ ਨੇੜ ਤਾਂ ਵਧੂਗੀ, ਕਿਉਂਕਿ ਕੰਮ ਖਰਾਬ ਹੀ ਆ ਜੀ ਇਹ।
0: ਆ ਜਿਹੜਾ ਇਹਨਾਂ ਨੇ ਲੇਕ ਅੰਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਰੱਖਤਾ, ਉਹਦੇ ਨਾਲ ਮੇਰਖਾ ਦੂਰੀਆਂ ਜਿਹੜੀਆਂ ਹੋਰ ਵੱਧ ਜਾਣਗੀਆਂ।
2: ਹਾਂਜੀ ਉਹ ਹੋਰ ਕਰਨੀ ਸਾਹਿਬ ਦੇ ਮੈਂ ਕੱਲ ਸੁਣਦਾ ਸੀ
0: ਜੀ,
2: ਉਹ ਕੰਮ ਹੋਰ ਥੋੜਾ ਖਰਾਬ ਹੋ
0: ਜਾਣਾ।
2: ਤੇ ਬਾਕੀ ਆ ਭਾਜੀ ਬ੍ਰਹਮ ਦੇ ਲੋਕੀ ਖੁਸ਼ ਆ ਜੀ, ਮੇਲੇ ਦੇਖੋ, ਸਿੰਗਰਾਂ ਦੇ ਸ਼ੋਅ ਦੇਖੋ ਜੀ, ਪਹਿਲਾਂ ਕੈਂਸਲ ਕਰ ਦਿੰਦੇ ਸ਼ੋਅ, ਮੁੜ ਕੇ $25 ਟਾਈਟ ਰੱਖ ਦਿੰਦੇ ਆ ਜਦੋਂ ਨਹੀਂ ਕੋਈ ਦੇਖਣ ਜਾਂਦਾ ਹੈ ਨਾ। ਫਰੀ ਮੇਲੇ ਹੋ ਰਹੇ ਆ, ਗਿੱਲ ਸਾਹਿਬ ਆਪਣੇ ਕਰਾ ਰਹੇ, ਮੈਨੂੰ ਆਇਆ ਸੀ ਫੋਨ ਕੇ ਰੇਡੀਓ ਤੇ ਬੋਲਦਾ, ਤੁਸੀਂ ਵਧੀਆ ਕੀਤਾ ਬੋਲਦੇ ਦੋ ਵਾਰੀ ਹੋਰ ਹੈ ਨਾ
0: ਜੀ ਜੀ ਜੀ।
2: ਤੇ ਦੇਖੋ ਮੇਲੇ ਬਾਬਿਆਂ ਨੂੰ ਪਾਰਕਾਂ ਦੇ ਵਿੱਚ ਜਾਓ ਜੀ, ਸਿਟੀ ਵਾਲਿਆਂ ਨੇ $2,000 ਦਿੱਤਾ, ਉੱਥੇ ਪਕੌੜੇ ਸਮੋਸੇ ਚੱਲਦੇ ਆ ਜੀ, ਗਿੱਧੇ ਪੈਂਦੇ ਆ, ਤੀਆਂ ਲੱਗਦੀਆਂ ਜੀ ਹੈ ਨਾ। ਬ੍ਰੈਂਪਟਨ ਏਡੇ ਏਡੇ ਵੱਡੇ ਘਰ ਆ, ਪੰਜ ਪੰਜ ਛੇ ਛੇ ਘਰਾਂ ਦੇ ਮਾਲਕ ਆ ਲੋਕੀ, ਗੱਡੀਆਂ ਵੱਡ ਵੱਡੀਆਂ, ਟਰੱਕਾਂ ਦੀਆਂ, ਟਰਾਂਸਪੋਰਟ ਕੰਪਨੀਆਂ, 500 ਟਰੱਕ ਖੁਸ਼ ਆ ਜੀ ਲੋਕੀ ਪੂਰੇ ਬ੍ਰੈਂਪਟਨ ਚ।
0: ਅੱਛਾ ਜੀ।
2: ਬਸ ਇੱਕ ਇੱਕ ਗੱਲੋਂ ਨੀ ਖੁਸ਼ ਹੈਗੇ, ਜੇ ਕਿਸੇ ਨੂੰ ਪੁੱਛ ਲਓ ਜਿਹੜਾ ਪ੍ਰੋਪਰਟੀ ਟੈਕਸ ਆ ਜੀ,
0: ਉਹ ਫਿਰ ਸਾਡੀ ਸਿਟੀ ਆਫ ਬ੍ਰੈਂਪਟਨ ਦੇ ਜਿਹੜੇ ਆਗੂ ਆ ਉਹ ਖੁਸ਼ ਨੇ ਉਹਦੇ ਤੇ,
2: ਉਹਦੇ ਤੇ ਚੀਕ ਮਾਰਦੇ ਆ। ਮੈਂ ਸਵੇਰੇ ਸਵੇਰੇ ਹੈ ਨਾ ਅਮਰੀਕ ਸਿੰਘ ਨਾਲ ਗੱਲ ਹੁੰਦੀ ਸੀ ਮੇਰੀ।
0: ਅੱਛਾ ਜੀ।
2: ਅਮਰੀਕ ਸਿੰਘ ਦਾ ਪ੍ਰੋਪਰਟੀ ਟੈਕਸ ਬਹੁਤ ਵਧੀ ਜਾਂਦਾ, ਹੈਰਾਨੀ ਆਉਂਦੀ ਮੈਨੂੰ। ਉਹ ਕੁੜੀ ਆਈ ਸੀ ਨਿੱਕੀ ਕੌਰ, ਉਹ ਹੱਥੋਂ ਗਵਾ ਲਈ, ਉਹ ਐਤਕੀ ਇਲੈਕਸ਼ਨ ਹੀ ਨੀ ਲੜੀ ਉਹਨੇ ਹਨਾ, ਕਹਿੰਦੀ ਇਹ ਸਿਸਟਮ ਹੀ ਸਾਰਾ ਬੇਈਮਾਨ ਹੇਰਾ ਫੇਰੀ ਨਾਲ ਚੱਲਦਾ ਹਨਾ ਇੱਥੇ। ਉਹ ਲੋਕੀ ਇੱਥੇ ਦੇ ਨਿਆਣੇ ਪਿੱਛੇ ਹਟ ਗਏ ਜੀ, ਜਦੋਂ ਇੱਥੇ ਦੇ ਜੰਪਲ ਨਿਆਣੇ ਨੀ ਭਾਜੀ ਅੱਗੇ ਆ ਰਿਹਾ, ਫਿਰ ਅੱਗੇ ਕੌਣ ਆਊਗਾ ਇੱਥੇ। ਹੈਰਾਨੀ ਆਉਂਦੀ ਮੈਨੂੰ ਕਿ ਇੱਕ ਮੇਅਰ ਨੀ ਸਾਡੇ ਮਿਲੀਅਨ ਬੰਦੇ ਚ ਸਾਨੂੰ ਮਿਲ ਰਿਹਾ ਬ੍ਰੈਂਪਟਨ ਚ।
0: ਗੋਸਲ ਸਾਹਿਬ ਜਿੱਦਾਂ ਤੁਸੀਂ ਨਿੱਕੀ ਹੋਣਾ ਦੀ ਗੱਲ ਕੀਤੀ ਹੈ, ਦੇਖੋ ਪਹਿਲੀ ਵਾਰ ਜੇ ਤੁਸੀਂ ਖੜੇ ਹੋ ਤੁਹਾਨੂੰ ਸਫਲਤਾ ਨਹੀਂ ਮਿਲੀ, ਮੈਨੂੰ ਇਹ ਲੱਗਦਾ ਵੀ ਤੁਹਾਨੂੰ ਕੰਮ ਕਰਦੇ ਰਹਿਣਾ ਚਾਹੀਦਾ ਤੇ ਅਗਲੀ ਵਾਰ ਵਾਸਤੇ ਜਿਹੜਾ ਜ਼ਰੂਰ ਆਪਣਾ ਦੇਖਣਾ ਚਾਹੀਦਾ ਸੀ ਵੀ ਸ਼ਾਇਦ
2: ਹੈ। ਮੇਰੀ ਉਹ ਪਰਿਵਾਰ ਨਾਲ ਬਹੁਤ ਨੇੜਤਾ ਹੈ ਨਾ, $3,00,000 ਦਾ ਖਰਚਾ ਘੱਟੋ ਘੱਟ ਆ ਜਾਂਦਾ। ਉਹ ਡੈਡੀ ਉਹਦਾ ਵਿਚਾਰਾ ਗਰਾਜ ਦਾ, ਗਰਾਜ ਹੈ ਉਹਨਾਂ ਦਾ ਹਨਾ,
0: ਠੀਕ ਹੈ ਜੀ,
2: ਕਾਰਾਂ ਦਾ ਮਕੈਨਿਕ ਆ ਹਨਾ,
0: ਠੀਕ ਹੈ ਜੀ।
2: ਉਹ ਤੁਸੀਂ ਦੱਸੋ ਉਹਨਾਂ ਨੇ ਕਿੱਥੋਂ ਇੰਨੀ ਇਲੈਕਸ਼ਨਾਂ ਵਾਰ ਵਾਰ ਲੜ ਲੈਣੀ ਹੈ ਨਾ। ਸਾਡੇ ਲੋਕੀ ਦੋਗਲੇ ਆ ਭਾਜੀ, ਇਹ ਹਮੇਸ਼ਾ ਉਧਰ ਨੂੰ ਜਾਂਦੇ ਆ ਜਿੱਦਾਂ ਲਾਲਚ ਹੁੰਦਾ, ਪਕੌੜੇ ਸਮੋਸੇ ਦੇਖ ਕੇ ਤਾਂ ਅਸੀਂ ਵੋਟਾਂ ਪਾ ਦਿੰਦੇ ਆ ਜੀ। ਹਾਂਜੀ ਸਾਡੇ ਲੋਕੀ ਲਾਲਚੀ ਆ। ਮੈਂ ਇਲੈਕਸ਼ਨ ਚੋਂ ਬਹੁਤ ਕੁਝ ਸਿੱਖਿਆ ਸੀ ਉਦੋਂ ਜਦੋਂ ਕੁੜੀ ਖੜੀ ਸੀ ਹਨਾ, ਪਹਿਲਾਂ ਉਹਨੂੰ ਹੱਲਾ ਸ਼ੇਰੀ ਗਈ ਗਏ, ਮੁੜ ਕੇ ਉਧਰ ਜਿੱਥੋਂ ਜੋਨਗਾ ਚੇਂਜ ਹੋਣੀਆਂ ਜ਼ਮੀਨਾਂ ਦੀਆਂ, ਵੋਟਾਂ ਉਧਰ ਪਾ ਦਿੱਤੀਆਂ ਹਨਾ। ਹੁਣ ਆ ਭ੍ਰਮੀ ਸਰਕਾਰੀਏ ਨੂੰ ਕੀ ਲੋੜ ਸੀ ਆਪਣੇ ਪੀਏ ਨੂੰ ਖੜਾ ਕਰਨ ਦੀ, ਜਾਂ ਸਤਬਲ ਜੋ ਲੜ ਰਿਹਾ ਸੀ ਗੁਰਪੀ ਢਿੱਲੋਂ ਲੜ ਰਿਹਾ ਸੀ, ਤੇ ਪ੍ਰਾਮੀ ਸਰਕਾਰੀਏ ਦਾ ਪੀਏ ਆ ਕੇ ਖੜ ਗਿਆ ਜੀ, ਉਹਨੇ ਖੜਾ ਕਰਤਾ ਆਪਣਾ।
0: ਉਧਰਲੀ ਹਵਾ ਕਿੱਧਰਲੇ ਪੱਖ ਨੂੰ ਹੈ ਭਾਜੀ, ਜੇ ਤੁਹਾਡੇ ਤੋਂ ਜੇ ਤੁਹਾਨੂੰ ਉਸ ਏਰੀਏ ਦੇ ਤੁਸੀਂ ਹੈਗੇ ਤੁਹਾਨੂੰ ਪਤਾ
2: ਕਿ ਮੇਰਾ ਨਾ ਤਜਰਬਾ ਜੀ ਉਸ ਏਰੀਏ ਚ ਜਿਹੜੀ ਪੱਕੀ ਵੋਟ ਆ, ਜੇ ਉਹ 170 ਵੋਟਾਂ ਤੇ ਗੁਰਪ੍ਰੀਤ ਹਾਰਿਆ ਸੀ ਹੈ ਨਾ, ਕਿਉਂਕਿ ਉਹ ਸਾਰੇ ਮੀਡੀਆ ਦਾ ਜ਼ੋਰ ਲੱਗਾ ਸਾਰੇ ਦਾ, ਮੇਰੇ ਹਿਸਾਬ ਨਾਲ ਗੁਰਪ੍ਰੀਤ ਕੱਢੂਗਾ ਕਿਉਂਕਿ ਇਹ ਵੋਟ ਵੰਡੀ ਜਾਣੀ ਸੀ, ਕਿਉਂਕਿ ਇੱਕ ਗੋਰਾ ਵੀ ਖੜਾ ਆ, ਕਿਉਂਕਿ ਗੁਰਪ੍ਰੀਤ ਦੀ ਪੱਕੀ ਵੋਟ ਆ ਨਾ, ਕਿਉਂਕਿ ਉਹ ਪੁਰਾਣਾ ਬੰਦਾ, ਉਹਨੇ ਕੰਮ ਉਹ ਕੀਤੇ ਭਾਜੀ ਬੰਦੇ ਨੇ, ਉਹਨੂੰ ਕਿਸੇ ਵਾਰਡ ਚ ਵੀ ਲੈ ਲਓ ਕੰਮ ਕਰਦਾ ਰਿਹਾ, ਉਹਦੀ ਪੈਠ ਸੌਂਦੀ ਰਹੀ ਆ। ਸਾਡੇ ਕੈਮਰੇ ਲੱਗਣੇ ਵਾਲੇ ਸੀ ਇੱਥੇ ਨਾ, ਉਹ ਸਾਡੇ ਵਾਲੇ ਨਾ, ਅਸੀਂ ਦੇਖਦੇ ਆ ਦੇਖਦੇ ਆ, ਅਸੀਂ ਉਹਨਾਂ ਨੂੰ ਫੋਨ ਈਮੇਲ ਕਰਨੀ, ਉਹਨੇ ਜਵਾਬ ਨੀ ਦੇਣਾ, ਇਸ ਬੰਦੇ ਨੇ ਮਿੰਟ ਮਿੰਟ ਹੀ ਦਿਨਾਂ ਚ ਲਵਾ ਦਿੱਤੇ ਸੀ ਇੱਥੇ ਕਹਿ ਗਏ ਨਾ।
0: ਜਿਹੜਾ ਕੰਮ ਕਰਦਾ ਉਹਨੂੰ ਹਮੇਸ਼ਾ ਲੋਕ ਯਾਦ ਰੱਖਦੇ ਆ, ਬਿਲਕੁਲ ਸਹੀ
2: ਯਾਦ ਕਰਦੇ ਆ, ਕਿਉਂਕਿ ਉਹ ਬੰਦੇ ਨੇ ਕੰਮ ਕੀਤੇ ਕਰਕੇ ਅਸੀਂ ਉਹਨੂੰ ਯਾਦ ਕਰਦੇ ਆ ਨਾ।
0: ਬਿਲਕੁਲ ਬਿਲਕੁਲ ਭਾਜੀ, ਥੈਂਕ ਯੂ ਗੋਸਲ ਸਾਹਿਬ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਉਹ ਮੈਂ ਆਪਣੇ ਹਰਮਨ ਭਾਜੀ ਥੈਂਕ ਯੂ ਧੰਨਵਾਦ, ਸੋਰੀ ਜਵਾਨ ਕਈ ਵਾਰ ਸਲਿਪ ਹੋ ਜਾਂਦੀ, ਮੇਰੇ ਖਿਆਲ 6 ਅਗਸਤ ਨਿਕਲ ਗਿਆ ਮੇਰੇ ਤੋਂ, ਸਾਂਝਾ ਵਿਰਸਾ ਜਿਹੜੀ ਪਿਕਾ 6 ਸਪਟੰਬਰ ਨੂੰ ਹੈ। ਉਹ ਅਗਸਤ ਹੈ ਜਿਹੜਾ ਇਹੀ ਲੱਗਦਾ ਵੀ ਹਜੇ ਅਗਸਤ ਹੀ ਚੱਲੀ ਜਾਂਦਾ, ਸੋ 6 ਸਪਟੰਬਰ ਨੂੰ, ਮਾਫ਼ੀ ਚਾਹਾਂਗਾ। ਥੈਂਕ ਯੂ ਹਰਮਨ ਭਾਅ ਜੀ, ਅਤੇ ਹਰਮਨ ਭਾਅ ਜੀ ਹੁਣਾਂ ਵੱਲੋਂ ਕੁਛ ਕੁ ਜਿਹੜੇ ਬੜੇ ਬਾ ਕਮਾਲ ਮੈਸੇਜ ਆਏ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦਾ। ਬਿੱਟੂ ਭਾਅ ਜੀ ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੈਪੀ ਫਰਾਈਡੇ।
0: ਹੈਪੀ ਫਰਾਈਡੇ ਭਾਅ ਜੀ, ਹੈਪੀ ਫਰਾਈਡੇ ਜੀ।
3: ਜਿਹੜੀ ਵੀ ਤੁਸੀਂ ਗੱਲ ਕਰੀ ਸੀ ਖੁਸ਼, ਬ੍ਰਹਮਟਨ ਵਾਲੇ ਖੁਸ਼ ਆ ਜਾਂ ਕੋਈ ਵੀ ਆ ਨਾ, ਖੁਸ਼ ਉਹ ਬੰਦਾ ਹੁੰਦਾ ਜਿਹੜਾ ਬੰਦਾ ਮਿਹਨਤ ਕਰਦਾ ਹੈ ਨਾ। ਜਿਵੇਂ ਉਹ ਜਗਮੋਹਨ ਕੌਰ ਦਾ ਇੱਕ ਗਾਣਾ ਸੀ, ਉਹਦੇ ਵਿੱਚ ਵੀ ਨਾ ਇੱਕ ਲੋਕ ਹੋ ਜਾਂਦਾ ਹਨਾ, ਮਜ਼ਾਕੀਆ ਟਾਈਪ ਹੈ ਵੀ ਕਿੰਨੀਆਂ ਖਰੀਆਂ ਤੇ ਕਿੰਨੀਆਂ ਉਹ ਹੈ ਹਨਾ,
0: ਕਿੰਨੀਆਂ
3: ਮਿੱਠੀਆਂ ਹੁੰਦਾ ਸੀ। ਜਿਹੜੇ ਤੁਹਾਡਾ ਪ੍ਰੋਗਰਾਮ ਸਾਰੇ ਜਾਣੇ ਸੁਣ ਲੈਂਦੇ, ਸਵੇਰੇ ਉੱਠ ਕੇ ਖੁਸ਼ ਨੇ, ਬਾਕੀ ਉਦਾਸ ਨੇ ਹਨਾ। ਸੋ ਸਵੇਰੇ ਉੱਠ ਕੇ ਮਿਹਨਤ ਕਰੋ ਭਾਈ, ਸਾਰੇ ਖੁਸ਼ ਹੁੰਦੇ ਨੇ। ਜਿਹੜਾ ਆਲਸੀ ਬੰਦਾ ਹਮੇਸ਼ਾ ਦੁਖੀ ਰਹਿੰਦਾ ਹਨਾ।
0: ਬਿਲਕੁਲ ਬਿਲਕੁਲ, ਪਹੁੰਚੇ ਹੋਏ ਨੇ ਉਹ ਵੀ ਮੈਂ ਤੁਹਾਡੇ ਨਾਲ ਅੱਗੇ ਸਾਂਝੇ ਕਰਦਾ। 3645 ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ
4: ਜੀ। ਸ਼ਮੀ ਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਭਾਜੀ ਜੀ ਅਨੂ ਜੀ।
4: ਸ਼ਮੀ ਜੀ ਗੱਲ ਏਦਾਂ ਹੈ ਜੀ, ਦੇਖੋ ਜਿਹੜਾ ਨਾ ਇੱਥੇ ਬ੍ਰਹਮਟਨ ਦੇ ਵਿੱਚ ਕੋਈ ਸੌਫਟ ਬੰਦਾ ਜਿਹੜਾ ਹੁਣ ਇਹ ਪਤਾ ਨੀ ਜਿੱਦਾਂ ਹੁਣ ਨਿਊਯਾਰਕ ਦੇ ਵਿੱਚ ਉਹ ਖੜਿਆ, ਦੇਖੋ ਜੀ ਉਹ ਜੂ ਕਿੰਨੇ ਉਹਦੇ ਮੇਅਰ ਮੇਅਰ ਜਿੱਤਿਆ ਸੀ, ਦਾਨੀ ਕੀ ਨਾਂ ਸੀ ਉਹਦਾ,
0: ਮਮਦਾਨੀ, ਹਾਂਜੀ ਹਾਂਜੀ
4: ਹਾਂਜੀ ਅਦਾਨੀ, ਉਹ ਜਿਹੜੇ ਮੇਅਰ ਜਿੱਤਿਆ ਸੀ ਉਹ ਜਿਹੜੇ ਜੂ ਉੱਥੇ ਜ਼ਿਆਦੇ ਰਹਿੰਦੇ ਨਿਊਯਾਰਕ ਦੇ ਵਿੱਚ, ਹੁਣ ਸ਼ਰੇਆਮ ਉਹ ਨਾਲ ਜੂ ਉਹਨੂੰ ਅੱਧੀਆਂ ਜੂਹਾਂ ਨੇ ਵੋਟਾਂ ਪਾ ਕੇ ਉਹਨੂੰ ਜਿਤਾਇਆ, ਨਾਲੇ ਉਹਨੂੰ ਸ਼ਰੇਆਮ ਕਹਿਤਾ ਜੇ ਨਿਤਿਨ ਜਾਹੂ ਇੱਥੇ ਆਊ ਤਾਂ ਮੈਂ ਉਹਨੂੰ ਅੰਦਰ ਦਵਾਉ, ਮੈਂ ਉਹਦੇ ਉੱਤੇ ਉੱਤੇ ਕੇਸ ਚਲਾਊਂਗਾ, ਫੇਰ ਵੀ ਉਹ ਜਿੱਤ ਗਿਆ ਹਾਂਜੀ, ਫੇਰ ਵੀ ਜੂਹਾਂ ਨੇ ਵੋਟਾਂ ਦਿੱਤੀਆਂ। ਸਾਡੇ ਲੋਕ ਇੱਥੇ ਇਹ ਪਤਾ ਨੀ ਇਹ ਕਿਉਂ ਖੜਦੇ ਆ, ਪਹਿਲਾਂ ਤਾਂ ਬੜੇ ਇੰਨੀ ਐਡ ਦਿੰਦੇ ਆ, ਇੰਨਾ ਜਾਗੀਧਾਰੀ ਕਿੰਨਾ ਦਿੱਤੀ ਐਡ, ਕਿੰਨਾ ਮੈਂ ਇੱਦਾਂ ਛੱਡਣ ਲੱਗਾ, ਮਿੰਟ ਛੱਡ ਕੇ ਚੱਲ ਗਿਆ। ਤੁਸੀਂ ਖੜੋ ਤਾਂ ਸਹੀ, ਡਜ਼ਨ ਮੈਟਰ ਉੱਥੇ 10 ਬੰਦੇ 5 ਬੰਦੇ, ਜੇ ਤੁਹਾਡੇ ਚ ਹੈਗੀ ਹਿੰਮਤ ਤੁਸੀਂ ਜ਼ਰੂਰ ਬਣੋਗੇ। ਇਹ ਵਿੱਚ ਆਉਂਦੇ ਹੋਰ ਤਰ੍ਹਾਂ ਜਿੱਦਾਂ ਜੇ ਹੁਣ ਜੇ ਵਿੱਚ ਕੋਈ ਸੌਫਟ ਬੰਦਾ ਜਿਹੜਾ ਜੀ ਵਿੱਚ ਉਹਨਾਂ ਦੇ ਨਾਲ ਜਾ ਕੇ ਹੁਣ ਝੱਟ ਰਲ ਜਾਣਾ, ਜਾ ਕੇ ਬੈਠਕ ਬਰਾਊਨ ਨਾਲ ਇਹਨਾਂ ਨਾਲ ਪੁਰਾਣਿਆਂ ਨਾਲ ਹੁਣ ਝੱਟ ਲੜਨਾ, ਜੇ ਕੋਈ ਸਟਰੋਂਗ ਉਹਨਾਂ ਨਾਲ ਲੜਨਾ, ਜਿੱਦਾਂ ਹੁਣ ਆਪਣੇ ਗੋਸਲ ਸਾਹਿਬ ਕਹਿ ਕੇ ਹਟੇ ਆ ਇਹ ਲਈ ਆਪਣੇ ਢਿੱਲੋਂ ਲਈ। ਇਹ ਦੇਖੋ ਜੀ ਅਸੀਂ ਇੱਥੇ ਕਲੱਬ ਸੀਗੇ, ਅਸੀਂ ਬਾਥਰੂਮ ਰਖਾਉਣੇ ਸੀ ਉਸ ਵੇਲੇ ਪਾਰਕ ਚ, ਸਾਡੇ ਪਾਰਕ ਚ ਇੱਕ ਬਾਥਰੂਮ, ਬਹੁਤ ਲੋਕਾਂ ਨੂੰ ਲੋੜ ਸੀਗੀ, ਜਿਹੜੇ ਸੀਗੇ ਜਿਹੜੇ ਬਜ਼ੁਰਗ ਸੀ ਉਹਨੇ ਕਹਿਣਾ ਸਾਨੂੰ ਘਰ ਜਾਣਾ ਪੈਂਦਾ ਵੀ ਇਹ ਕੰਮ ਜ਼ਰੂਰ ਕਰਾਓ। ਮੈਂ ਇੱਕ ਵਾਰੀ ਐਪਲੀਕੇਸ਼ਨ ਦਿੱਤੀ, ਦੂਜੇ ਸਾਲ ਦਿੱਤੀ, ਤੀਜੇ ਸਾਲ ਜਦ ਮੈਂ ਉਹ ਮਿਸਿਸ ਰੱਖੜਾ ਕੋ ਮੈਂ ਗਿਆ ਤੇ ਉਹ ਲਿਖਾਉਣ ਗਿਆ ਤੇ ਉਹ ਕਹਿੰਦੀ ਹਾਲੇ ਲੱਗਿਆ ਨੀ, ਮੈਂ ਫਿਰ ਗੁਰਪ੍ਰੀਤ ਢਿੱਲੋਂ ਕੋ ਗਿਆ, ਮੈਂ ਕਿਹਾ ਦੇਖੋ ਅਸੀਂ ਇੰਨੀ ਵਾਰੀ ਦਿੱਤੀ ਤੁਸੀਂ ਸਾਡੇ ਨਾਲ ਕਿਉਂ ਮਜ਼ਾਕ, ਸਾਡੇ ਸੀਨੀਅਰ ਨਾਲ ਮਜ਼ਾਕ ਕਿਉਂ ਕਰਦੇ ਹਾਂ ਜੀ। ਗੁਰਪ੍ਰੀਤ ਢਿੱਲੋਂ ਕਹਿੰਦਾ ਲੈ ਹੁਣ, ਕਹਿੰਦਾ ਜਿੱਦਾਂ ਕੋਈ ਜਿੱਦਾਂ ਨਾ ਕਿਸੇ ਚਾਣਕ ਹੁੰਦੀ, ਕਹਿੰਦਾ ਜੇ ਹੁਣ ਲੱਗੂਗੇ ਤਾਂ ਸਾਰੇ ਪਾਰਕਾਂ ਦੇ ਵਿੱਚ ਇੱਕ ਇੱਕ ਰਖਾਊਂਗਾ ਮੈਂ, ਲਓ ਜੀ ਇਹਨੂੰ ਉਸ ਸਾਲ ਰਖਾ ਦਿੱਤੇ।
0: ਅੱਛਾ ਕੀ ਬਾਤ ਹੈ,
4: ਪਰ ਹਾਂ ਸਾਰੇ ਰਖਾ ਦਿੱਤੇ, ਪਰ ਜਿਹੜਾ ਕੋਈ ਸੌਫਟ ਬੰਦਾ ਜੇ ਕੋਈ ਵੀ ਜੇ ਕਹੀ ਜਾਵੇ ਜੀ ਮੈਂ ਏਦਾਂ ਸੀ, ਮੈਂ ਆਹ ਕੀਤਾ, ਮੈਂ ਫੋਨ ਲਵਾਏ, ਮੈਂ ਫਲਾਨਾ ਸਕੂਲਾਂ ਜਾ ਕੇ, ਉਹ ਝੱਟ ਉਹਨਾਂ ਦੇ ਨਾਲ ਜਾ ਕੇ ਵਿੱਚ ਸੈੱਟ ਹੋ
0: ਜਾਏ।
4: ਇਹ ਸਾਨੂੰ ਬੰਦਾ ਚਾਹੀਦਾ ਜਿਹੜਾ ਵਿੱਚ ਉਹਨਾਂ ਦੇ ਨਾਲ ਜਾ ਕੇ ਲੜੇ, ਜਿਹੜਾ ਨਾਲ ਸਿਟੀ ਦੇ ਲਈ ਕੋਈ ਕੰਮ
0: ਕਰੇ। ਸਹੀ ਗੱਲ,
4: ਦੂਸਰੇ ਪਾਸੇ ਸ਼ਮੀ ਜੀ ਜਿਹੜੀ ਹੁਣ ਚੱਲ ਰਹੀ ਅਮਰੀਕਾ ਦੇ ਨਾਲ, ਤੁਸੀਂ ਪ੍ਰੈਜੀਡੈਂਟ ਕਲਿੰਟਨ ਦਾ ਸੁਣਿਆ ਯੂਟਿਊਬ ਤੇ, ਤੁਸੀਂ ਸੁਣੀ ਹੋਣੀ ਉਹਦੀ
0: ਜੀ,
4: ਕੱਲ ਦੀ ਵੀ, ਪਿਛਲੇ ਵੀਕ ਦੀ ਵੀ, ਹੁਣ ਲੇਟੈਸਟ ਵੀ ਉਹਦੀ, ਉਹ ਨੰਬਰ 1 ਰਾਸ਼ਟਰਪਤੀ ਸੀ ਅਮਰੀਕਾ ਦਾ, ਉਹ ਨਹੀਂ ਤਾਂ ਸਾਰੇ ਏਦਾਂ ਜਿੱਦਾਂ ਹੁਣ ਕਈ ਤਾਂ ਆਉਂਦੇ ਨੀ ਟੀਵੀ ਤੇ ਰੇਡੀਓ ਮੂਹਰੇ, ਉਹਨੂੰ ਜਿੱਥੇ ਮਰਜ਼ੀ ਕੋਈ ਜਿੱਥੇ ਮਰਜ਼ੀ ਲੈ ਆਵੇ, ਉਹਨੂੰ ਕਦੇ ਲਿਖਿਆ ਨੀ ਸੀ, ਉਹ ਰਾਈਟ ਪੇ ਭਾਸ਼ਣ ਦਿੰਦਾ ਹੁੰਦਾ। ਹੁਣ ਕੱਲ ਇੰਨੀ ਵਧੀਆ ਸਪੀਚ ਦਿੱਤੀ ਇਹਦੀ, ਜੋ ਕਹਿੰਦਾ ਕਰ ਰਿਹਾ ਇਹ ਬਹੁਤ ਮਾੜੀ ਗੱਲ ਕਰ ਰਿਹਾ, ਕਹਿੰਦਾ ਨਾ ਕਾਰਨੀ ਦਾ ਕੁਝ ਜਾਣਾ ਨਾ ਇਹਦਾ ਕੁਝ ਜਾਣਾ, ਜਿਹੜੇ ਲੋਕ ਆ ਅਮਰੀਕਾ ਦੇ ਤਾਂ ਕੈਨੇਡਾ ਦੇ ਉਹ ਪੀਸ ਹੋਣੇ ਆ,
0: ਪੀਸ
4: ਕੱਲ ਤੁਸੀਂ ਸਪੀਚ ਉਹਦੀ ਸੁਣਨ ਵਾਲੀ ਆ ਜੀ, ਸੁਣਿਓ ਤੁਸੀਂ ਸਾਰੀ ਸੁਣੀ ਵੀ ਹੋਣੀ ਆ
0: ਜੀ ਜੀ ਬਾਜੀ,
4: ਕਲਿੰਟਨ ਦੀ
0: ਜੀ ਜੀ,
4: ਉਹ ਕਹਿੰਦਾ ਕਹਿੰਦਾ ਇਹਦੇ ਵਿੱਚ ਲੋਕਾਂ ਦਾ ਨੁਕਸਾਨ ਹੋਣਾ, ਇਹਦੇ ਵਿੱਚ ਇੱਦਾਂ ਜੋ ਸਾਈਨ ਜਿਹੜੇ ਇਹਦੇ ਸਾਈਨਾਂ ਦੇ ਨਾਲ ਅੰਟਾਰੀ ਓਦਾਂ ਨੀ ਹੋ ਜਾਣੀ, ਜਿਹੜੀ ਕਹਿੰਦਾ ਪੁਰਾਣੀ ਸਦੀਆਂ ਤੋਂ ਜਿਹੜੀ ਹਿਸਟਰੀ ਲਿਖੀ ਹੋ ਆ, ਮੈਂ ਪ੍ਰੈਜੀਡੈਂਟ ਇੰਨਾ ਚਿਰ ਰਿਹਾ, ਮੈਨੂੰ ਕਹਿੰਦਾ ਉਹਦਾ ਬਹੁਤ ਐਕਸਪੀਰੀਅੰਸ ਆ, ਉਹ ਇਹਨੂੰ ਦੇਖ ਲਿਓ ਤੁਸੀਂ, ਅਕਤੂਬਰ ਤੋਂ ਪਹਿਲਾਂ ਜਿੱਦਾਂ ਹੁਣ ਕੈਲੀਫੋਰਨੀਆ ਦਾ ਜਿਹੜਾ ਗਵਰਨਰ
0: ਨਿਊਸਮ,
4: ਉਹਨੂੰ ਕਿਹਾ, ਉਹ ਕਹਿੰਦਾ ਇਹਨੂੰ ਬਦਲਣਾ ਪੈਣਾ, ਕਹਿੰਦਾ ਬਦਲੂਗਾ ਇਹ, ਕਹਿੰਦਾ ਸਾਡੀ ਪਾਰਟੀ ਦਾ, ਕਹਿੰਦਾ ਪੱਠਾ ਰਿਪਬਲਿਕ ਹੁੰਦਾ ਕਹਿੰਦਾ ਪੱਠਾ ਬਹਿ ਜਾਊਗਾ, ਕਹਿੰਦੇ ਬਦਲਣਾ ਪੈਣਾ, ਇਹਨੂੰ ਬਦਲਣਾ ਪੈਣਾ, ਤੁਸੀਂ ਦੇਖ ਲਓ ਥੈਂਸ ਰੋਣਾ ਪੈਣਾ, ਗੱਲ ਦੇ ਟੇਬਲ ਤੇ ਮੁੱਕਣੀ ਆ। ਇਹ ਥੋੜੇ ਜਿਹਾ ਭਾਵੇਂ ਕੋਈ ਹੋਰ ਯੂਰਪ ਯੂਰਪ ਨਾਲ ਨੀ ਸੰਬੰਧ ਅਮਰੀਕਾ ਨਾਲ ਚੱਲਣੇ ਆ, ਅਮਰੀਕਾ ਨੂੰ ਬਦਲਣਾ ਪੈਣਾ ਅਮਰੀਕਾ ਦੇ ਲੋਕਾਂ ਲਈ, ਕੈਨੇਡਾ ਨੂੰ ਬਦਲਣਾ ਪੈਣਾ ਕੈਨੇਡਾ ਦੇ ਲੋਕਾਂ
0: ਲਈ। ਕੀ ਬਾਤ ਹੈ, ਸਹੀ ਗੱਲ, ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਸਹੀ ਹੈ ਜਿਹੜੀ ਇਹ ਗੱਲ ਕੀਤੀ ਭਾਜੀ ਹੁਣਾਂ ਨੇ ਗੱਲ ਕੀਤੀ। ਉਹਦੇ ਨਾਲ ਹੀ ਹੈ ਜਿਹੜੇ ਉਹਨਾਂ ਦੇ ਸਪਾਊਸ ਜਿਹੜੇ ਹਿਲਰੀ ਕਲਿੰਟਨ, ਬਰਨੀ ਸੈਂਡਰਸ ਤੇ ਇੱਥੋਂ ਤੱਕ ਕਿ ਜੋਏ ਮੋਰੇਲ, ਹਾਂਜੀ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਇੱਕ ਡਿਸਟਰੈਕਸ਼ਨ ਦੇ ਤੌਰ 'ਤੇ ਆ, ਕਿਉਂਕਿ ਟ੍ਰੇਡ ਡੀਲ ਆ ਜਿਹੜੀ ਫੇਲ ਹੋ ਗਈ, ਮਿਡ ਟਰਮ ਇਲੈਕਸ਼ਨ ਤੋਂ ਬਚਣ ਵਾਸਤੇ ਆ ਜਿਹੜਾ ਇਹ ਟਰੰਪ ਸਾਹਿਬ ਵੱਲੋਂ ਆ ਜਿਹੜਾ ਇਹ ਪੱਤਾ ਖੇਡਿਆ ਗਿਆ, ਤਾਂ ਕਿ ਲੋਕਾਂ ਦਾ ਧਿਆਨ ਭਟਕਾਇਆ ਜਾਵੇ ਵੀ ਅਸੀਂ ਆ ਜਿਹੜਾ ਲੇਕ ਅੰਟਾਰੀਓ ਨੂੰ ਲੇਕ ਅਮੈਰੀਕਾ ਜਿਹੜਾ ਇਹ ਨਾਮ ਦਿੱਤਾ। ਇਸ ਤੋਂ ਪਹਿਲਾਂ ਇਹੀ ਚੀਜ਼ ਆ ਜਿਹੜੀ ਗਲਫ ਆਫ ਮੈਕਸੀਕੋ ਨੂੰ ਆ ਗਲਫ ਆਫ ਅਮੈਰੀਕਾ ਜਾਂ ਇੱਦਾਂ ਹੀ ਆ ਜਿਹੜਾ ਚੇਂਜ ਕੀਤਾ ਗਿਆ ਸੀਗਾ, ਪਰ ਕਹਿੰਦੇ ਵੀ ਹੁਣ ਆ ਜਿਹੜਾ ਸ਼ਾਇਦ ਇਹ ਪੱਤਾ ਜਿਹੜਾ ਆ ਉੱਥੇ ਨਹੀਂ ਚੱਲੇਗਾ, ਵੀ ਕਿਉਂਕਿ ਇੱਕ ਟ੍ਰੇਡ ਡੀਲ ਆ ਜਿਹੜੀ ਇਹ ਕਰਨ ਦੇ ਵਿੱਚ ਫੇਲ ਹੋਏ ਆ, ਸਿਰਫ ਉਹਦੇ 'ਤੇ ਪਰਦਾ ਪਾਉਣ ਵਾਸਤੇ ਆ ਜਿਹੜਾ ਉਹਨਾਂ ਨੇ ਇਹ ਪੱਤਾ ਖੇਲਿਆ। ਸੋ ਕੁਝ ਕੁ ਜਿਹੜੇ ਉੱਧਰਲੇ ਆਗੂ ਆ ਜਿਹੜੇ ਦੋਸਤੋ ਇਹ ਵੀ ਕਹਿ ਰਹੇ ਆ, ਅਤੇ ਕੈਨੇਡਾ ਨੇ ਕੁਝ ਕੁ ਹੋਰ ਆਈਟਮਸ ਆ ਜਿਹੜੀਆਂ ਰਿਵੀਲ ਕੀਤੀਆਂ ਜੋ ਜਵਾਬੀ ਟੈਰਿਫ ਦੇ ਵਿੱਚ ਆ ਜਿਹੜਾ ਕੈਨੇਡਾ ਯੂ ਐੱਸ 'ਤੇ ਲਾ ਰਿਹਾ ਹੈ। ਅਮਰੀਕ ਭਾਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
5: ਸ਼ਮੀ ਭਾਜੀ ਆਓ ਗੱਜ ਕੇ ਫਤਿਹ ਬੁਲਾਈਏ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
0: ਸ਼ਮੀ
5: ਸਾਹਿਬ ਬਸ ਹੁਣ ਏਦਾਂ ਸੋਚੀਦਾ ਵੀ ਸਾਨੂੰ ਪਤਾ ਤੋਂ ਨੀ ਆਉਣਾ ਤਾਂ ਵੀ ਉਡੀਕ ਲਈਦਾ ਹਨਾ।
0: ਕੀ ਬਾਤ,
5: ਮਹਾਰਾਜ ਪ੍ਰੋਗਰਾਮ ਜੋ ਤੁਸੀਂ ਸ਼ੋ ਨਾ ਸਟਾਰਟ ਕਰਦੇ ਹਾਂ
0: ਜੀ,
5: ਗੁਰੂ ਮਹਾਰਾਜ ਦੀ ਬੜੀ ਕਿਰਪਾ, ਸਿਰ ਤੇ ਪੱਗ ਰੱਖੀ ਸੱਚੇ ਪਾਤਸ਼ਾਹ, ਤੁਹਾਨੂੰ ਚੜ੍ਹਦੀ ਕਲਾਈ ਵਿੱਚ ਰੱਖੇ ਭਾਜੀ। ਇਹ ਸਰਦਾਰੀ ਬਹੁਤ ਔਖੀ ਮਿਲਦੀ ਆ ਇਹ
0: ਜੀ,
5: ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛ ਕੇ ਦੇਖੋ।
0: ਬਿਲਕੁਲ,
5: ਤੇ ਬਾਕੀ ਪ੍ਰੋਗਰਾਮ ਆਪਾਂ ਵੀ ਕਰਾਉਣਾ ਆ, ਤੇ ਸ਼ਮੀ ਸਾਹਿਬ ਤਿਆਰ ਹੋ ਜਾਓ, ਬੰਦੇ ਆਪਾਂ ਕੋਈ ਚਾਰ ਪੰਜ ਹੀ, ਆਪਾਂ ਬਾਲੇ ਇਕੱਠੇ ਕਰਨ ਦੀ ਲੋੜ ਹੀ ਨੀ
0: ਜੀ। ਜੀ ਬਿਲਕੁਲ,
5: ਧੂੰਆਂ ਕਰ ਲਵਾਂਗੇ, ਫਿਕਰ ਨਾ ਕਰੋ ਕਿਸੇ ਗੱਲ ਦਾ, ਬਾਕੀ ਸਾਰੇ ਆਪਣੇ ਗਜੀਤ ਹੋਣੇ ਸਭ ਨਾਲ ਹੈ ਆਪਣੇ
0: ਜੀ। ਬਿਲਕੁਲ, ਸਾਰੇ ਅਸੀਂ ਸਾਰੇ ਟੱਬਰ ਨਾਲ ਹੈ ਭਾਜੀ ਤੁਹਾਡੇ।
5: ਮੈਂ ਕਿਹਾ ਭਾਜੀ ਤੁਸੀਂ ਜਿੱਦਾਂ ਗਜੀਤ ਨੇ ਕਿਹਾ ਕੈਨੇਡਾ ਸੋਹਣਾ ਬਹੁਤ ਲੱਗਦਾ, ਪਰ ਉਦੋਂ ਸੋਹਣਾ ਘੱਟ ਲੱਗਦਾ ਜਦੋਂ ਨਾ ਮੇਲ ਬੋਕਸ ਵੇਖਣ ਜਾਈਦਾ, ਜਦੋਂ ਭੂਰੇ ਰੰਗ ਦੀ ਚਿੱਠੀ ਆਉਂਦੀ ਜਦੋਂ ਬਾਹਰ ਕੱਢੀ ਤਾਂ ਏਦਾਂ ਲੱਗਦਾ ਜਿੱਦਾਂ ਸਕੂਲ ਦਾ ਕੰਮ ਨੀ ਕੀਤਾ ਹੁੰਦਾ। ਬੰਦਾ ਏਦਾਂ ਝਾਇਦਾ ਜਿਹੜਾ ਤੁੰਦ ਲਿਖਦਾ ਝਾਇਦਾ ਹੁੰਦਾ, ਬਸ ਭੂਰੀਆਂ ਚਿੱਠੀਆਂ ਤੰਗ ਕਰਦੀਆਂ, ਬਾਕੀ ਠੀਕ ਠਾਕ ਆ ਸਾਰਾ ਕੁਛ, ਬਾਕੀ ਮੌਜੀ ਠਾਕ ਰਿਹਾ,
0: ਬਾਕੀ ਸਾਰੇ ਖੁਸ਼ ਹੈ, ਪਰ ਬਸ ਆਹ ਚੀਜ਼ਾਂ ਤੰਗ ਕਰਦੀਆਂ।
5: ਜਦੋਂ ਨਾ ਦੁਕਾਨ ਦੇ ਬੰਦੇ ਸ਼ਰਾਬ ਵੇਲੇ ਜਦੋਂ ਤੱਕੀ ਦੇ ਜਾਗਦੇ ਆ, ਜਦੋਂ ਮੇਲ ਪਹੁੰਚਾ ਦੇਖਦਾ ਉਦੋਂ ਪੱਖੀਆਂ ਦੇ ਕੀੜੇ ਲੱਗਦੇ ਜਾ ਕੇ, ਬਾਕੀ ਸਭ ਠੀਕ ਠਾਕ ਆ, ਕੈਨੇਡਾ ਬਹੁਤ ਵਧੀਆ, ਬਾਕੀ ਮੈਂ ਟੈਕਸ ਨੇ ਦੁਖੀ ਕੀਤਾ ਪਿਆ, ਪ੍ਰੋਪਰਟੀ ਟੈਕਸ ਨੇ, ਹੋਰ ਤਾਂ ਕੋਈ ਨੀ ਸਮੀ ਸਾਹਿਬ
0: ਜੀ। ਜੀ ਜੀ ਜੀ ਜੀ ਬਿਲਕੁਲ,
5: ਲਓ ਸਾਨੂੰ ਦੋ ਕਿਲੋ ਲਾਈਨਾਂ ਸੋਣੀਆਂ ਭਾਜੀ, ਫਰਾਈ ਦਾ ਦੇਣਾ
0: ਪ੍ਰੋਗਰਾਮ ਦਾ,
5: ਸਾਰਾ ਨੂੰ ਚੜ੍ਹਦੀ ਕਲਾ ਵੀ ਰੱਖੀ।
0: ਬਿਲਕੁਲ ਜੀ, ਆਂ ਦਿਓ
5: ਹੋ ਨਹੀਂ ਉਹ ਜੈਲੀ ਦਾ ਕਿਨਾਰਾ, ਉਹ ਤੇਰੀ ਯਾਦ ਦਾ ਸਹਾਰਾ, ਉਹ ਪਾਵੀ ਲਾਲੀ

0: ਕਟਾਈ ਕਹਿ ਗਿਆ ਪਿੱਛੇ ਕੋਈ ਰਹਿ ਉਹ ਮੱਲ ਆਪਣੇ ਨੀ ਦੋ ਵਾਲਾ ਸੀਟੀ ਲਗੀਦਾ ਉਹ ਸਾਨੂੰ ਪਤਾ ਤੂੰ ਨੀ ਆਉਣਾ ਸ਼ਮੀ ਜੀ ਉੜੀ ਕਿਲਈਦਾ ਉੜੀ ਕਿਲਈਦਾ ਮੈਂ ਕਹਿੰਦੀ ਕਿਲਈਦਾ
1: ਕਿਆ ਬਾਤ ਹੈ ਅਮਰੀਕ ਭਾਜੀ ਤੁਹਾਨੂੰ ਤੁਹਾਡੀ ਉਡੀਕ ਰਹਿੰਦੀ ਹੈ ਵੀ ਭਾਜੀ ਨੇ ਫੋਨ ਨੀ ਕੀਤਾ ਭਾਜੀ ਦਾ ਫੋਨ ਕਦੋਂ ਆਊਗਾ ਮੈਂ ਕਹਿੰਦਾ ਜਿਹੜੀ ਮਰਜ਼ੀ ਕੰਪੋਜੀਸ਼ਨ ਤੇ ਤੁਸੀਂ ਆਪਣੀ ਆਵਾਜ਼ ਫਿੱਟ ਕਰ ਦੋ ਆਪਣੇ ਆਪ ਹਿੱਟ ਹੋ ਜਾਂਦੀ ਹੈ ਉਹ ਚੀਜ਼
0: ਸ਼ਮੀ ਸਾਹਿਬ
1: ਜੀ
0: ਬਾਕੀ ਤੁਸੀਂ ਨਾ ਚੇਂਜ ਕਰ ਦਿਓ ਆਪਣਾ ਜਿੱਥੇ ਵੀ ਤੁਸੀਂ ਆਪਣਾ ਪ੍ਰੋਗਰਾਮ ਕਰਨਾ ਜਿੱਥੇ ਵੀ ਆਪਣਾ ਪ੍ਰੋਗਰਾਮ ਕੋਈ ਵੀ ਤੀਆਂ ਦਾ ਜਾਂ ਕੁਛ ਵੀ ਕਰਨਾ ਪ੍ਰੋਗਰਾਮ ਹੋਣਾ
1: ਜੀ
0: ਮਾੜਾ ਜਿਹਾ ਅਨਾਉਂਸਮੈਂਟ ਕਰ ਦਿਓ ਬਾਕੀ ਅਸੀਂ ਤਿਆਰ ਹਾਂ
1: ਜੀ ਜੀ ਠੀਕ ਹੈ ਜੀ ਠੀਕ ਹੈ ਭਾਜੀ
0: ਏਦਾਂ ਕਰ ਦਵਾਂਗੇ ਜਦੋਂ ਨਾ ਪੁਰਾਣੀ ਕਹਾਵਤ ਹੁੰਦੀ ਕਹਿੰਦੇ ਚਾਹ ਨਾ ਮੱਠੀ ਦੇ ਪੀਏ ਪੀ ਕਰ ਦਵਾਂਗੇ ਫਿਕਰ ਨਾ ਕਰੋ
1: ਵਾਹ ਜੀ ਵਾਹ ਵਾਹ ਜੀ ਵਾਹ
0: ਵਾਹਿਗੁਰੂ ਜੀ ਕਾ ਖਾਲਸਾ
1: ਜਿਹੜੇ ਸਬਰ ਵਿੱਚ ਨੇ ਜੋ ਵੀ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿੱਚ ਮੰਨੇ ਜਿਹੜੇ ਸ਼ੁਕਰ ਵਿੱਚ ਨੇ ਜੋ ਵੀ ਵਾਹਿਗੁਰੂ ਜੀ ਨੇ ਦਿੱਤਾ ਉਸ ਦਾ ਧੰਨਵਾਦ ਕਰੋ ਤੇ ਜਿਹੜੇ ਅਰਦਾਸ ਵਿੱਚ ਨੇ ਆਪਣੀ ਮਿਹਨਤ ਤੇ ਭਰੋਸਾ ਰੱਖੋ ਬਾਕੀ ਵਾਹਿਗੁਰੂ ਤੇ ਛੱਡ ਦਿਓ ਕਿਆ ਬਾਤ ਹੈ ਜੀ ਕਿਆ ਬਾਤ ਹੈ ਰੇਸ਼ਮ ਭਾਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ
2: ਬਾਕੀ ਆਪਾਂ ਵੀ ਸਾਰੇ ਬੰਦੇ ਸੋਚਦੇ ਜਿੰਨੇ ਨਾ ਜਾਣਦੇ ਇੱਕ ਦੂਜੇ ਨੂੰ
1: ਹਾਂਜੀ
2: ਆਪਾਂ ਅੰਟਾਰੀਓ ਲੇਖ ਤੇ ਪ੍ਰੋਗ ਕਰਾਉਣਾ ਜੀ ਆਪਾਂ
1: ਅੱਛਾ ਅੰਟਾਰੀਓ ਲੇਖ ਤੇ
2: ਕਰਦੇ ਟਰੰਪ ਲਈ
1: ਕਿਆ ਬਾਤ ਹੈ ਹਾਂਜੀ
2: ਉਦੋਂ ਵੱਡੇ ਵੱਡੇ ਸਪੀਕਰ ਲਾ ਦਾਂਗੇ ਇੰਟਰਵਿਊ ਲੈ ਤੇ ਪ੍ਰੋਗਰਾਮ ਆਵਾਂਗੇ ਅਸੀਂ ਤਾਂ ਸੀਡੀ ਦੇ ਦਾਂਗੇ ਇੰਟਰਵਿਊ ਹੱਥ
1: ਜੀ ਜੀ ਜੀ ਕਿਆ ਬਾਤ ਹੈ ਕਿਆ ਬਾਤ
2: ਇਹ ਕਹਿੰਦਾ ਇੰਟਰਵਿਊ ਸੀਟ ਵਧੀਆ ਆਪਣੀ ਹੈ ਨਾ
1: ਜੀ ਜੀ ਜੀ ਬਿਲਕੁਲ
2: ਕਿਵੇਂ ਲੈ ਜੀ ਹੈ ਨਾ ਜੀ
1: ਜੀ ਬਿਲਕੁਲ ਸਹੀ ਗੱਲ
2: ਬਾਕੀ ਸੋਤੇ ਭਾਈ ਤੁਹਾਡੇ ਨਾਲ ਜੁੜੇ ਹੋਏ ਸਾਰੇ ਬਹੁਤ ਵਧੀਆ ਪਾਉਂਦਾ
1: ਬਾਈ ਜੀ ਥੈਂਕ ਯੂ ਭਾਜੀ ਥੈਂਕ ਯੂ
2: ਸਤਿ ਸ੍ਰੀ ਅਕਾਲ ਸੋਤੇ ਨੂੰ ਸਤਿ ਸ੍ਰੀ ਅਕਾਲ
1: ਭਾਈ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਯੂਐਸਏ ਤੋਂ ਸਾਡੇ ਚੀਮਾ ਸਾਹਿਬ ਹੈ ਉਹਨਾਂ ਦੀ ਵੀ ਕੱਲ ਇੱਕ ਫਰਮਾਇਸ਼ ਆਈ ਸੀ ਉਹ ਵੀ ਗੀਤ ਹੈ ਜਿਹੜਾ ਮੈਂ ਕਿਉਂ ਆਪਾਂ ਕਰ ਲਿਆ ਸੋ ਆਓ ਕਿਉਂਕਿ ਇਹ ਰੱਖੜੀ ਦਾ ਪਵਿੱਤਰ ਤਿਉਹਾਰ ਹੈ ਇਸੇ ਤੇ ਹੀ ਹੈ ਜਿਹੜਾ ਭੈਣ ਭਰਾਵਾਂ ਦੇ ਰਿਸ਼ਤੇ ਦੇ ਉੱਤੇ ਗੱਲ ਕਰਦਾ ਇਹ ਗੀਤ

0: ਦੋਸਤੋ ਅੱਜ ਦਾ ਦਿਨ ਆ ਜਿਹੜਾ ਇਹ ਜਿੱਥੇ ਖੁਸ਼ੀ ਵੀ ਲਿਆਂਦਾ ਅਤੇ ਕਈ ਜਗ੍ਹਾ ਜਿਹੜਾ ਇਹ ਭਾਵੁਕ ਵੀ ਕਰ ਜਾਂਦਾ ਕਈਆਂ ਦੀਆਂ ਭੈਣਾਂ ਕਈਆਂ ਦੇ ਭਰਾ ਜਿਹੜੇ ਮੀਲੋ ਦੂਰ ਆ ਜਿਹੜੇ ਬੈਠੇ ਆ ਰੱਖੜੀਆਂ ਦੇ ਖੱਤਾਂ ਦੇ ਵਿੱਚ ਰੱਖੜੀਆਂ ਆਉਂਦੀਆਂ ਮੈਂ ਦੱਸਦਾ ਮੇਰੇ ਇੱਕ ਦੋਸਤ ਹੈ ਅਤੇ ਉਹਨਾਂ ਨੇ ਨਾ ਕੱਲ੍ਹ ਜਾਂ ਪਰਸੋਂ ਦੀ ਗੱਲ ਹੈ ਕੱਲ੍ਹ ਦੀ ਗੱਲ ਹੈ ਸੋਰੀ ਕੱਲ੍ਹ ਦੁਪਹਿਰ ਦੀ ਗੱਲ ਹੈ ਅਤੇ ਮਿਲਣ ਆਇਆ ਅਤੇ ਅਸੀਂ ਗੱਡੀ 'ਚ ਬੈਠੇ ਅਤੇ ਸਾਹਮਣੇ ਨਾ ਇੱਕ ਉਹ ਪਿਆ ਹੋਇਆ ਸੀਗਾ ਐਨਵਲਪ ਅਤੇ ਐਨਵਲਪ ਮੈਂ ਕਿਹਾ ਵੀ ਇਹ ਐਨਵਲਪ ਕਾਹਦਾ ਗੱਡੀ 'ਚ ਕਹਿੰਦਾ ਵੀ ਇਹ ਰੱਖੜੀ ਆਈ ਹੈ ਇੰਡੀਆ ਤੋਂ ਨਾਲੇ ਭਾਵੁਕ ਹੋ ਗਿਆ ਮੈਂ ਜਦੋਂ ਉਹ ਚੱਕੀ ਨਾ ਐਨ ਉਹ ਇੰਡੀਆ ਵਾਲੀ ਜਿੱਦਾਂ ਹੁੰਦੀ ਚਿੱਠੀ ਆਈ ਹੈ ਉਸੇ ਤਰ੍ਹਾਂ ਆਈ ਹੋਈ ਸੀਗੀ ਚਲੋ ਉਹਨੇ ਵੀ ਗੱਜ ਭਰ ਲਿਆ ਅਤੇ ਮੈਂ ਤਾਂ ਉੱਦਾਂ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਵੀ ਇੰਨੀ ਦੇਰ ਬਾਅਦ ਹੈ ਜਿਹੜੀ ਰੱਖੜੀ ਆਪਾਂ ਚਿੱਠੀ ਆ ਜਿਹੜੀ ਦੇ ਗੱਲ ਕਈ ਵਾਰ ਕਰਦੇ ਆ ਪਰ ਜਦੋਂ ਕਈ ਵਾਰ ਇੱਦਾਂ ਦੇ ਮੌਕੇ ਆਉਂਦੇ ਆ ਤੁਹਾਨੂੰ ਬਹੁਤ ਕਈ ਵਾਰ ਭਾਵੁਕ ਕਰ ਦਿੰਦੇ ਆ ਲਖਵਿੰਦਰ ਭਾਅ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਰਾਈ ਪਈ ਹੈ ਮਹਾਰਾਜ
1: ਮਰੀਕ ਭਾਜੀ ਨਜ਼ਾਰਾ ਲਿਆ
0: ਜੀ ਜੀ ਬਿਲਕੁਲ ਭਾਜੀ ਬਿਲਕੁਲ ਸਹੀ
1: ਇਹ ਖੁਰਾਕ ਮੇਰੇ ਵਾਲੀ ਖਾਂਦਾ
0: ਅੱਛਾ ਤੁਸੀਂ ਡਾਇਟ ਪਲਾਨ ਬਣਾਇਆ ਇਹਨਾਂ ਦਾ
1: ਨਿਕਲਦੀ ਉਹਦੀ
0: ਸਹੀ ਗੱਲ
1: ਮੈਂ ਮੰਗਦਾ ਰਹਿੰਦਾ ਤੇਰਾ

0: ਤਾਂ ਹੀ ਉਹਨਾਂ ਦਾ ਗਲਾ ਇੰਨਾ ਰਾਵਾ ਕੀਤਾ ਵਾ ਤੁਸੀਂ
1: ਮਰੀਕ ਭਾਜੀ ਨੇ ਇੱਕ ਗੱਲ ਬੜੀ ਵੱਡੀ ਕਹਿਤੀ ਤੁਹਾਨੂੰ ਅੱਜ ਉਸ ਗੱਲ ਨਾਲ ਮੈਂ ਵੀ ਐਗਰੀ ਆ ਕਹਿੰਦਾ ਜਿੱਦਣ ਭਾਜੀ ਨੇ ਪ੍ਰੋਗਰਾਮ ਕਹਿੰਦਾ ਮਾੜਾ ਜਾਂ ਦੱਸ ਦਿਓ ਜੇ ਉੱਥੇ ਤੱਕ ਨੂੰ ਫੱਟੇ ਮਰੀਕ ਭਾਜੀ ਕੱਲਾ ਹੀ ਬਹੁਤ ਕੱਲਾ ਹੀ ਬੜਾ ਜ਼ਿਆਦਾ ਸਿੰਗਰਾਂ ਦੀ ਲੋੜ ਨੀ ਹੁੰਦੀ
0: ਸਹੀ ਗੱਲ
1: ਜਦੋਂ ਜ਼ਿਆਦਾ ਸਿੰਗਰ ਹੁੰਦੇ ਨੇ ਟਾਈਮ ਹੀ ਨੀ ਮਿਲਦਾ ਭਾਜੀ
0: ਜੀ ਜੀ ਜੀ ਬਿਲਕੁਲ ਬਿਲਕੁਲ
1: ਕਿਸੇ ਮੇਲੇ ਤੇ ਜਾ ਕੇ ਦੇਖ ਲਓ ਸਿੰਗਰ ਕਿੰਨਾ ਕੁ ਟਾਈਮ ਮਿਲਦਾ
0: ਬਿਲਕੁਲ
1: ਤੇ ਜਦੋਂ ਕੱਲਾ ਹੋਊਗਾ ਫੱਟੇ ਚੱਕ ਦੂਗਾ ਕੱਲਾ ਹੀ
0: ਬਿਲਕੁਲ
1: ਤੇ ਨਾਲ ਫਿਰ ਅਸੀਂ ਮਾੜੀਆਂ ਮੋਟੀਆਂ ਬੈਠਕਾਂ ਅਸੀਂ ਵੀ ਮਾਰ ਦਿਆਂਗੇ
0: ਹਾਂਜੀ ਹਾਂਜੀ ਹਾਂਜੀ ਮੈਨੂੰ ਭਾਜੀ ਇਹ ਜਿੱਦਾਂ ਆਪਾਂ ਜਿਹੜਾ ਸਾਰੇ ਜੁੜੇ ਆ ਦੇਖੋ ਮਿਲੇ ਨੀ ਹੁੰਦੇ ਕਈ ਵਾਰ ਅੱਛਾ ਮੈਂ ਕੱਲ ਵੀ ਆ ਜਿਹੜਾ ਸਿਆਣੇ ਕਹਿੰਦੇ ਨੇ ਉੱਥੇ ਦੇ ਪ੍ਰੀਮੀਅਰ ਤੇ ਪਹੁੰਚਿਆ ਤੇ ਕੁਝ ਕੁ ਇਹੋ ਜਿਹੀਆਂ ਸ਼ਖਸੀਅਤਾਂ ਮੁਲੀਆਂ ਕਹਿੰਦੇ ਵੀ ਅਸੀਂ ਸੁਣਿਆ ਹੋਇਆ ਤੁਹਾਨੂੰ ਪਰ ਜਦੋਂ ਅੱਜ ਸਿੱਧਵਾਂ ਸਾਹਿਬ ਬੋਲੇ ਵੀ ਮੇਰੀ ਟੀਮ ਦੇ ਮੈਂਬਰ ਸ਼ੰਮੀ ਭੱਠਲ ਵੀ ਆਏ ਨੇ ਤੇ ਕਹਿੰਦੇ ਵੀ ਅਸੀਂ ਦੇਖਿਆ ਵੀ ਇਹ ਸ਼ੰਮੀ ਭੱਠਲ ਹੈ ਕਿੱਦਾਂ ਦਾ ਦਿਖਦਾ ਕਿੱਦਾਂ ਦਾ ਆ ਤੇ ਕਹਿੰਦੇ ਅਸੀਂ ਜੋ ਇਮੇਜ ਬਣਾਈ ਸੀ ਅਸੀਂ ਬਣਾਈ ਸੀ ਵੀ ਭਾਈ ਇਹ 50-60 ਸਾਲ ਦਾ ਜਿਹੜਾ ਬੰਦਾ ਹੋਵੇਗਾ ਤੇ ਕਹਿੰਦੇ ਵੀ ਜਦੋਂ ਉਹਨੂੰ ਦੇਖਿਆ ਤੁਸੀਂ ਤਾਂ ਯੰਗ ਹੋ ਜਾ ਮੈਂ ਕਿਹਾ ਚਲੋ ਯੰਗ ਇੰਨਾ ਵੀ ਨਹੀਂ ਹਰ ਇੱਕ ਦਾ ਉਮਰ ਦਾ ਪੜਾਅ ਹੁੰਦਾ ਪਰ ਕਹਿੰਦੇ ਵੀ ਜਿੰਨੀ ਅਸੀਂ ਆ ਜਿਹੜਾ ਤੁਹਾਨੂੰ ਦੇਖਿਆ ਸੀਗਾ ਵੀ ਅਸੀਂ ਸੋਚਿਆ ਸੀਗਾ ਵੀ 50-60 ਸਾਲ ਦੀ ਤੁਹਾਡੀ ਏਜ ਹੋਊਗੀ ਪਰ ਅੱਜ ਜਦੋਂ ਮਿਲੇ ਆ ਤੁਹਾਨੂੰ ਵਧੀਆ ਲੱਗਾ ਸੁਣਿਆ ਬਹੁਤ ਹੈ ਸੋ ਇਹ ਇਮੈਜੀਨੇਸ਼ਨ ਜਦੋਂ ਆਪਾਂ ਇੱਦਾਂ ਦੇ ਇਵੈਂਟ ਕਰਾਉਂਦੇ ਆ ਮਿਲਦੇ ਆ ਤਾਂ ਇੱਕ ਦੂਜੇ ਬਾਰੇ ਪਤਾ ਚੱਲਦਾ ਅੱਛਾ ਵੀ ਆਪਣੀ ਆ ਜਿਹੜਾ ਇਹ ਹੈ ਨਾ ਜੀ
1: ਬਿਲਕੁਲ ਭਾਜੀ ਤੁਹਾਡੀ ਜਿਹੜੀ ਆਵਾਜ਼ ਦੀ ਹਿਸਾਬ ਦੇ ਨਾਲ ਤੁਹਾਡੀ ਏਜ ਬਹੁਤ ਘੱਟ ਲੱਗਦੀ ਹੈ ਸੱਚੀ ਮੈਂ ਜਿਹੜਾ ਮੇਰਾ ਓਪੀਨੀਅਨ ਹੈ
0: ਅੱਛਾ ਤੁਹਾਡਾ ਓਪੀਨੀਅਨ ਵੱਖਰਾ ਹੋ ਗਿਆ ਫਿਰ
1: ਹਾਂਜੀ ਕਿਉਂਕਿ ਤੁਹਾਡੀ ਇੰਨੀ ਉਮਰ ਵੀ ਹੈ ਨੀ ਮੈਨੂੰ ਪਤਾ ਹੈ ਨਾ ਤੁਹਾਡੀ
0: ਜੀ ਜੀ
1: ਤੁਹਾਡਾ ਮੈਂ ਤੁਹਾਨੂੰ ਮਿਲਿਆ ਹੋਇਆ ਤੁਹਾਨੂੰ ਦੇਖਿਆ ਹੋਇਆ ਤੁਹਾਡੀ ਸੋਹਣਾ ਸੁਨੱਖਾ ਮੁੰਡਾ ਸਾਡਾ ਇਹ
0: ਜੀ ਜੀ
1: ਸ਼ਰਮੀ ਭੱਠਲ ਜੀ
0: ਜੀ ਜੀ ਤੇ
1: ਪਾਗ ਵੀ ਬੜੀ ਸੋਹਣੀ ਬੰਨਦੇ ਭਾਜੀ ਤੁਸੀਂ ਤੁਹਾਡੀ ਸਮਾਰਟ ਤੇ ਪਰਸਨੈਲਿਟੀ ਪੂਰੀ
0: ਜੀ
1: ਤੇ ਬਾਕੀ ਭਾਜੀ ਉਮਰ ਅਮਰ ਦੀ ਗੱਲ ਕੋਈ ਨੀ ਹੈਗੀ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸ ਦਿੰਦਾ ਬੰਦਾ ਖੁਰਾਕ ਵਧੀਆ ਖਾਵੇ ਐਕਸਰਸਾਈਜ਼ ਕਰੇ ਖੁਸ਼ ਰਵੇ ਤੇ ਮੈਂ ਕਹਿੰਦਾ ਤੁਸੀਂ ਮੇਰੇ ਨਾਲ ਬੰਦਾ 40 ਵਾਲਾ ਖੜਾ ਦਿਓ
0: ਸਹੀ ਗੱਲ ਹੈ
1: ਤੁਸੀਂ 40 ਵਾਲਾ ਬੰਦਾ ਮੇਰੇ ਨਾਲ ਖੜਾ ਦਿਓ ਤੇ ਤੁਸੀਂ ਅੰਦਾਜ਼ਾ ਲਾ ਲਿਓ ਵੀ ਕਿਹਦੀ ਦਿੱਖ ਜ਼ਿਆਦਾ ਵਧੀਆ ਲੱਗਦੀ ਹੈ
0: ਉਹ ਲਖਵਿੰਦਰ ਭਾਈ ਦੀ ਲੱਗਣੀ ਹੈ
1: ਹਾਂ ਗੱਲ ਇੱਥੇ ਮੈਂ ਮਕਾਤੀ ਹੈ
0: ਜੀ ਜੀ
1: ਖੁਰਾਕ ਤੇ ਐਕਸਰਸਾਈਜ਼ ਤੇ ਖੁਸ਼ ਰਹਿਣਾ ਇਹ ਬੜੀ ਵੱਡੀ ਗੱਲ ਹੈ ਤੁਹਾਡੇ ਵਾਸਤੇ
0: ਸਹੀ ਗੱਲ ਹੈ ਬਿਲਕੁਲ
1: ਬਾਕੀ ਤੁਸੀਂ ਬਾਕੀ ਭਾਜੀ ਪ੍ਰੋਗਰਾਮ ਤੁਹਾਡਾ ਬੜਾ ਵਧੀਆ ਚੜ੍ਹਦੀ ਕਲਾ ਚੜ੍ਹਾਓ ਮੇਰੇ ਸਰੋਤੇ ਸਾਰੇ ਜਿੰਨੇ ਮੇਰੇ ਵੀਰ ਆ ਰੇਸ਼ਮ ਭਾਜੀ ਹੋਰੀ ਸਾਰਿਆਂ ਨੂੰ ਗੁਰਜੀਤ ਭਾਜੀ ਆਏ ਸੀਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੜੇ ਪਿਆਰੇ ਸਰੋਤੇ ਨੇ ਸਾਰੇ
0: ਜੀ ਜੀ ਬਿਲਕੁਲ ਜੀ
1: ਚੜ੍ਹਦੀ ਕਲਾ ਚੜ੍ਹਾਉਂਦਾ
0: ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਦੋਸਤੋ ਤੁਹਾਡਾ ਸਾਰਿਆਂ ਦਾ ਪਿਆਰ ਹੈ ਸੋ ਲਾਈਨਸ ਆ ਜਿਹੜੀਆਂ ਮੇਰੀਆਂ ਲਗਾਤਾਰ ਫਲੈਸ਼ ਕਰ ਰਹੀਆਂ ਅਤੇ ਨਾਲ ਦੀ ਨਾਲ ਆਪਾਂ ਥੋੜ੍ਹੇ ਜਿਹੇ ਜਿਹੜੇ ਐਡਵਰਟਾਈਜ਼ ਸਪੋਂਸਰ ਹੈ ਉਹਨਾਂ ਦਾ ਵੀ ਸੰਦੇਸ਼ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਸਿਰ 'ਤੇ ਹੀ ਜਿਹੜੇ ਪ੍ਰੋਗਰਾਮ ਸਾਰੇ ਚੱਲਦੇ ਆ ਭਾਵੇਂ ਸ਼ੋਅ ਹੋ ਜਾਣ ਜਾਂ ਫਿਰ ਰੇਡੀਓ ਪ੍ਰੋਗਰਾਮ ਹੋ ਜਾਣ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਮੁਰੰਮਤ ਕਰਾਉਣੀ ਚਾਹੁੰਦੇ ਹੋ ਕੰਮ ਕਰਾਉਣਾ ਚਾਹੁੰਦੇ ਹੋ ਸ਼ੋਪ ਰਾਊਂਡ ਕਰ ਲਿਓ ਤੁਸੀਂ ਇੱਕ ਵਾਰ ਭਾਜੀ ਉਹਨਾਂ ਨੂੰ ਵੀ ਕਾਲ ਕਰ ਲਿਓ ਇਹਨਾਂ ਦੀ ਕਸਟਮਰ ਸਰਵਿਸ ਤੁਸੀਂ ਇੱਕ ਵਾਰ ਇਹਨਾਂ ਨਾਲ ਜੁੜ ਗਏ ਤਾਂ ਲੰਬੇ ਸਮੇਂ ਤੱਕ ਹੈ ਤੁਸੀਂ ਇਹਨਾਂ ਦੇ ਨਾਲ ਜੁੜੋਗੇ ਇਹੋ ਜਿਹੀ ਸਰਵਿਸ ਅਤੇ ਬਜਟ ਫਰੈਂਡਲੀ ਦੇ ਵਿੱਚ ਹੈ ਜਿਹੜਾ ਇਹ ਸਾਰਾ ਕੰਮ ਕਰਦੇ ਨੇ ਏ ਟੂ ਜ਼ੀ ਸਾਰਾ ਹੀ ਟਰੱਕਾਂ ਟਰੇਲਾਂ ਦਾ ਏ ਟੂ ਜ਼ੀ ਹੈ ਜਿਹੜਾ ਇਹ ਕੰਮ ਹੈ ਜਿਹੜਾ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਵੱਲੋਂ ਕੀਤਾ ਜਾਂਦਾ ਸਪੈਸ਼ਲਾਈਜ਼ ਆ ਜਿਹੜੇ ਉਹਨਾਂ ਗੱਡੀਆਂ ਦੇ ਵੀ ਨੇ ਜਿਹੜੇ ਗੱਡੀਆਂ ਜਿਹੜੀਆਂ ਗੱਡੀਆਂ ਧਰਾਉਂਦੀਆਂ ਨੇ ਪੈਸੰਜਰ ਕਾਰ ਧਰਾਉਂਦੀਆਂ ਨੇ ਕਾਰ ਹੌਲਰਸ ਜਿਹੜੇ ਨੇ ਉਹਨਾਂ ਦੇ ਵਿੱਚ ਹੈ ਜਿਹੜੀ ਇਹਨਾਂ ਦੀ ਸਪੈਸ਼ਲਾਈਜ਼ ਹੈ ਸੋ ਬਾਕੀ ਟਾਇਰ ਚੇਂਜ ਕਰਾਉਣੇ ਨੇ ਜਾਂ ਫਿਰ ਕੋਈ ਹੋਰ ਕੋਈ ਮੁਰੰਮਤ ਦਾ ਕੰਮ ਕਰਾਉਣਾ ਮਕੈਨਿਕਲ ਇਲੈਕਟ੍ਰੀਕਲ ਤਾਂ ਯਾਦ ਰੱਖੋ ਨਾਮ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ 519-400-9450096 ਤੇ ਸੰਪਰਕ ਕੀਤਾ ਜਾ ਸਕਦਾ ਤੇ ਬਾਕੀ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਆ ਜਿਹੜਾ ਰੀਸੇਲ ਲੈਣਾ ਜਾਂ ਫਿਰ ਤੁਸੀਂ ਆ ਜਿਹੜੇ ਪ੍ਰੀ ਕੌਂਡ ਦੇ ਵਿੱਚ ਆ ਜਿਹੜੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਅੱਛਾ ਪਹਿਲਾਂ ਬਿਲਡਰ ਆ ਥੋੜੇ ਰੁਕੇ ਹੋਏ ਸੀ ਹੁਣ ਇਹਨਾਂ ਨੇ ਥੋੜੀ ਜਿਹੀ ਪ੍ਰਾਈਸਾਂ ਜਿਹੜੀਆਂ ਨੇ ਕਿਉਂਕਿ ਪਹਿਲਾਂ ਇਹ ਕਹਿੰਦੇ ਸੀ ਇਹ ਤੁਸੀਂ ਰਿਬੇਟ ਵਾਲਾ ਕੰਮ ਹੈ ਜਿਹੜਾ ਆਪ ਕਰਾ ਲਓ ਹੁਣ ਜਿਹੜਾ ਬਿਲਡਰ ਆਪ ਆ ਜਿਹੜਾ ਰਿਬੇਟ ਵਾਲਾ ਕੰਮ ਕਰਾਉਂਦਾ ਪਿਆ ਉਸ ਕਰਕੇ ਜਿਹੜੇ ਪ੍ਰੀ ਕੌਂਡ ਹੈ ਜਿਹੜਾ ਉਹਨਾਂ ਨੂੰ ਥੋੜ੍ਹਾ ਜਿਹਾ ਹੁਲਾਰਾ ਮਿਲਿਆ ਕੱਲ੍ਹ ਦੀ ਆ ਜਿਹੜੀ ਖਬਰ ਵੀ ਆਈ ਹੈ ਵੀ ਸੇਲਸ ਹੈ ਜਿਹੜੀਆਂ ਉਹ ਵਧੀਆ ਨੇ ਉਹ ਇੱਕਦਮ ਹੈ ਜਿਹੜੀਆਂ ਜੰਪ ਕਰ ਗਈਆਂ ਨੇ ਜਦੋਂ ਤੋਂ ਹੈ ਜਿਹੜਾ ਰਿਬੇਟ ਸਿਸਟਮ ਹੈ ਜਿਹੜਾ ਬਿਲਡਰਸ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਹੋਇਆ ਸੋ ਤੁਸੀਂ ਆ ਜਿਹੜਾ ਪ੍ਰੀ ਕੌਂਡ ਦੇ ਵਿੱਚ ਕੋਈ ਡਿਟੈਚ ਘਰ ਲੈਣਾ ਚਾਹੁੰਦੇ ਹੋ ਸਾਡੇ ਕੋਲ ਉਹ ਘਰ ਵੀ ਨੇ ਜਿਹ 'ਚ ਰਵੀਨ ਲੋਟ ਨੇ ਬਾਕੀ ਆ ਜਿਹੜਾ ਤੁਸੀਂ 36-42-44-50 ਫੁੱਟ ਤੱਕ ਦੇ ਜਿਹੜੇ ਲੋਟ ਵਾਲੇ ਡਿਟੈਚ ਘਰ ਡਬਲ ਕਾਰ ਗਰਾਜ ਤੋਂ ਲੈ ਕੇ ਟ੍ਰਿਪਲ ਕਾਰ ਗਰਾਜ ਵਾਲੇ ਆ ਜਿਹੜੇ ਆਫਟਰ ਰਿਬੇਟ ਮਤਲਬ ਰਿਬੇਟ ਤੋਂ ਬਾਅਦ ਵਾਲੀਆਂ ਪ੍ਰਾਈਸਿਸ ਹੈ ਜਿਹੜੀਆਂ ਤੁਹਾਨੂੰ ਉਹੀ ਆ ਜਿਹੜੀਆਂ ਪੇ ਕਰਨੀਆਂ ਪੈਣਗੀਆਂ ਸੋ ਤੁਸੀਂ ਇਹਨਾਂ ਸਾਰੀਆਂ ਪ੍ਰੋਪਰਟੀਜ਼ ਬਾਬਤ ਜਾਂ ਤੁਸੀਂ ਪ੍ਰਾਈਸ 'ਚ ਲਿਸਟ ਚਾਹੁੰਦੇ ਹੋ, ਫਲੋਰ ਪਲੈਨਸ ਮੇਰੇ ਨਾਲ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਬਿਲਡਰ ਹੈ ਹੋਰ ਹੈ ਜਿਹੜੀ ਘੁੰਡ ਚੁਕਾਈ ਆ, ਜਿਹੜਾ ਬ੍ਰੈਂਪਟਨ ਈਸਟ ਵਾਲੇ ਏਰੀਆ 'ਚ ਕਰਨ ਜਾ ਰਿਹਾ ਆ, ਬੜੀ ਜਲਦੀ ਉਹਦੀ ਵੀ ਆਪਾਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਰੇ ਹੀ ਬਿਲਡਰਸ ਦੇ ਨਾਲ ਅਸੀਂ ਕੰਮ ਕਰਦੇ ਨੇ। ਤੁਸੀਂ ਔਸ਼ਵਾ ਦੇ ਵਿੱਚ ਜਾਂ ਬ੍ਰੈਂਟਫੋਰਡ ਦੇ ਵਿੱਚ, ਹਮਿਲਟਨ ਜਾਂ ਕੈਂਬਰਿਜ ਕਿਚਨਰ ਦੇ ਵਿੱਚ ਤੁਸੀਂ ਲੈਣਾ ਚਾਹੁੰਦੇ ਹੋ ਪ੍ਰੀਕੌਨ ਹੈ, ਜਿਨ੍ਹਾਂ ਦੀ ਕਲੋਜ਼ਿੰਗ ਹੈ ਅਗਲੇ ਸਾਲ ਤੋਂ ਲੈ ਕੇ 2028-2029 ਦੀ ਵੀ ਤੁਹਾਨੂੰ ਮਿਲ ਜਾਵੇਗੀ। ਸੋ ਨੰਬਰ ਮੇਰਾ 416-917-7463-4167773 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਰੀਅਲਸਟੇਟ ਬਾਬਤ ਕੋਈ ਵੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ, ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਮੈਂ ਸ਼ਮੀ ਭੱਠਲ, ਬਾਕੀ ਇੱਕ ਵਨ ਸਟੋਪ ਸ਼ੋਪ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ। ਇੱਕ ਵਾਰ ਜੇ ਤੁਹਾਡੀ ਫਾਈਲ ਫੜ ਲੈਂਦੇ ਹਾਂ ਫਿਰ ਮੌਰਗੇਜ ਦੀ ਜ਼ਿੰਮੇਵਾਰੀ ਵੀ ਲੈਂਦੇ ਹਾਂ। ਤੁਸੀਂ ਆ ਜਿਹੜਾ ਮੇਰਾ ਜਿਹੜਾ ਦੇਖਿਆ ਵਰਕਿੰਗ ਕਰਨ ਦਾ ਜਿਹੜਾ ਮੇਰਾ ਸਟਾਈਲ ਹੈ, ਵੀ ਮੈਂ ਹਮੇਸ਼ਾ ਫਾਈਨੈਂਸ਼ੀਅਲ ਅਸੈਸਮੈਂਟ ਤੋਂ ਜਾਂ ਮੌਰਗੇਜ ਤੋਂ ਹੀ ਕੰਮ ਸਟਾਰਟ ਕਰਦਾ, ਕਿਉਂਕਿ ਇੱਕ ਪ੍ਰੋਫੈਸ਼ਨਲ ਵੇ ਇਹੀ ਹੈ। ਸੋ ਉਸ ਤੋਂ ਬਾਅਦ ਹੈ ਜਿਹੜਾ ਤੁਸੀਂ ਜਿੱਦਾਂ ਦਾ ਮਰਜ਼ੀ, ਤੁਹਾਨੂੰ ਪਤਾ ਹੁੰਦਾ ਤੁਹਾਡੇ ਫਾਈਨੈਂਸ਼ੀਅਲ ਕੀ ਕਹਿ ਰਹੇ ਹੈ, ਕਿੰਨੀ ਕੁ ਤੁਹਾਡੀ ਚਾਦਰ ਹੈ, ਉਸ ਹਿਸਾਬ ਦੇ ਨਾਲ ਫਿਰ ਆਪਣੇ ਪੈਰ ਪਸਾਰੋ, ਫਿਰ ਕਦੇ ਵੀ ਹੈ ਜਿਹੜਾ ਦੋਸਤੋ ਤੁਸੀਂ ਖਤਾ ਨਹੀਂ ਖਾਓਗੇ। ਇਹ ਰੀਅਲ ਸਟੇਟ ਦਾ ਇੱਕ ਗੋਰ ਹੈ ਜੋ ਮੇਰੇ ਤਜਰਬਿਆਂ ਦੇ ਇੱਕ ਨਿਚੋੜ ਦੇ ਵਿੱਚੋਂ ਇਹ ਨਿਕਲਿਆ ਹੋਇਆ। ਸੋ ਬਹੁਤ ਬਹੁਤ ਧੰਨਵਾਦ ਕਈ ਪਰਿਵਾਰ ਜਿਹੜੇ ਮੇਰੇ ਨਾਲ ਰੀਅਲ ਸਟੇਟ ਦਾ ਬਿਜ਼ਨਸ, ਅਤੇ ਉਹਨਾਂ ਨੇ ਅੱਗੇ ਮੈਨੂੰ ਰੈਫਰ ਬਹੁਤ ਕੀਤਾ। ਇਹ ਸਿਰਫ ਅਤੇ ਸਿਰਫ ਇੱਕ ਕਸਟਮਰ ਸਰਵਿਸ ਹੁੰਦੀ ਹੈ ਅਤੇ ਓਨੈਸਟੀ ਅਤੇ ਟਰਾਂਸਪਰੈਂਸੀ ਨਾਲ ਜਿੱਦਾਂ ਮੈਂ ਕੰਮ ਕਰਦਾ, ਤੁਸੀਂ ਮੈਨੂੰ ਬਿਜ਼ੀ ਰੱਖਿਆ, ਮੈਂ ਤੁਹਾਡਾ ਬੜਾ ਦਿਲੋਂ ਸਤਿਕਾਰ ਕਰਦਾ। ਅਤੇ ਤੁਸੀਂ ਵੀ ਆ ਜਿਹੜੀਆਂ ਮੇਰੀਆਂ ਸਰਵਿਸਿਸ ਤੋਂ ਖੁਸ਼ ਹੋਏ ਹੋ, ਵੀ ਜੋ ਭਾਅ ਜੀ ਨੇ ਕਿਹਾ ਉਹੀ ਹੈ ਜਿਹੜੀ ਉਹ ਚੀਜ਼, ਉਹੀ ਜਿਹੜੀ ਸਾਡੀ ਸਰਵਿਸਿਸ ਹੈ ਉਹਨਾਂ ਨੇ ਡਿਲੀਵਰ ਕੀਤੀ, ਇਹ ਤੁਹਾਡਾ ਮੈਂ ਬਹੁਤ ਰਿਣੀ ਹੈ। ਸੋ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 416-917-7463-4169-17-7763 'ਤੇ ਸੰਪਰਕ ਕਰ ਸਕਦੇ ਹੋ। ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਦੰਦਾਂ ਦਾ, ਮਸੂੜਿਆਂ ਦਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਕਈ ਵਾਰ ਆਪਾਂ ਇਸ ਕਰਕੇ ਕਾਲ ਕਰ ਜਾਂਦੇ ਹਾਂ ਵੀ ਸਾਡੇ ਕੋਲ ਕਮਿਊਟ ਨਹੀਂ ਹੁੰਦਾ ਜਾਂ ਫਿਰ ਸਾਡਾ ਜਿਹੜਾ ਡੈਂਟਲ ਹੈ ਜਿਹੜਾ ਦੂਰ ਹੈ। ਬਲਬੀਰ ਕੌਰ ਜੀ ਇੱਕ ਜਾਣਿਆ ਪਹਿਚਾਣਿਆ ਨਾਮ ਹੈ, ਸਿਰਫ ਤੁਸੀਂ ਇੱਕ ਕਾਲ ਕਰਨੀ ਹੈ, ਇਹਨਾਂ ਨੇ ਆਪਣਾ ਡੈਂਟਲ ਟਰੱਕ ਹੈ ਜਿਹੜਾ ਤੁਹਾਡੇ ਡਰਾਈਵੇ 'ਤੇ ਲਾ ਦੇਣਾ, ਫਿਰ ਇੱਕ ਇੱਕ ਪਰਿਵਾਰ ਦਾ ਜੀ ਹੈ ਜਿਹੜਾ ਆਪਣੇ ਦੰਦਾਂ ਦੀ, ਮਸੂੜਿਆਂ ਦੀ ਹੈ ਜਿਹੜੀ, ਉਹ ਸਿਹਤ ਸੰਭਾਲ ਹੈ ਜਿਹੜੀ ਉਹਨਾਂ ਦੀ ਕਰ ਸਕਦਾ ਆ। ਬਾਕੀ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਆ। ਕਈ ਵਾਰ ਕੋਈ ਘਰ ਦੇ ਵਿੱਚ ਇਹੋ ਜਿਹਾ ਬਜ਼ੁਰਗ ਹੁੰਦਾ ਜਿਹੜੇ ਤੁਰਨ ਫਿਰਨ 'ਚੋਂ ਅਸਮਰਥ ਨੇ, ਅਤੇ ਉਹਦੇ ਲਈ ਇਹ ਘਰ ਦੇ ਵਿੱਚ ਜਾ ਕੇ ਵੀ ਹੈ ਜਿਹੜਾ ਉਹਨਾਂ ਦੀ, ਉਹਨਾਂ ਨੂੰ ਓਰਲ ਹੈਲਥ ਸਰਵਿਸਿਸ ਆ ਜਿਹੜੀ ਪ੍ਰੋਵਾਈਡ ਕਰਦੇ ਆ। ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਬੀਰ ਕੌਰ ਜੀ, ਨੰਬਰ ਹੈ ਜੀ 6479-969-0008 ਜਿਹੜਾ ਤੁਸੀਂ ਸੰਪਰਕ ਹੈ ਜਿਹੜਾ ਇਹਨਾਂ ਨਾਲ ਕਰ ਸਕਦੇ ਹੋ। ਮੁਲਤਾਨੀ ਸਾਹਿਬ, ਸਤਿ ਸ਼੍ਰੀ ਅਕਾਲ ਭਾਜੀ ਜੀ, ਇਹਨੂੰ ਜੀ ਗੁੱਡ ਮਾਰਨਿੰਗ।
1: ਹਾਂਜੀ ਭਾਜੀ, ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਜੀ,
1: ਹੈਪੀ ਫਰਾਈਡੇ ਜੀ। ਬਾਕੀ ਮਰੀਕ ਭਾਜੀ ਨੇ ਦਿਨ ਬਣਾਤਾ ਜੀ,
0: ਸਹੀ ਗੱਲ
1: ਹੈ, ਬੱਲੇ ਬੱਲੇ ਕਰਾਤੀ। ਧੰਨਵਾਦ ਵੀਰੇ ਦਾ, ਬਹੁਤ ਬਹੁਤ ਸ਼ੁਕਰ ਹੈ ਹਾਜ਼ਰੀ ਲਵਾ ਦਿਆ ਕਰਨ ਹਰ ਫਰਾਈਡੇ ਜੀ।
0: ਜੀ
1: ਸਿਰਫ ਭਾਵੇਂ ਇੱਕ ਮਿੰਟ ਵਾਸਤੇ, ਉਹਦਾ ਬਹੁਤ ਬਹੁਤ ਧੰਨਵਾਦ ਅਮਰੀਕ ਭਾਜੀ ਦਾ। ਬਾਕੀ ਲਖਵਿੰਦਰ ਮਲਤਾਨੀ ਸਾਹਿਬ, ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਬਾਕੀ ਇੱਕ ਰਿਕੁਐਸਟ ਜੀ, ਛੋਟੀ ਜੀ, ਜ਼ਿਆਦਾ ਟਾਈਮ ਨਹੀਂ ਲੈਂਦਾ, ਟਾਈਮ ਥੋੜਾ ਜੀ ਤੁਹਾਡੇ ਕੋਲ
0: ਜੀ ਜੀ,
1: ਬਸ ਇੱਕ ਧਰਮਿੰਦਰ ਦਾ ਜੱਟ ਜੰਬਲਾ ਪਗਲਾ ਦਿਵਾਨਾ, ਪਲੀਜ਼ ਇਹ ਲਾ ਦਿਓ ਚਾਰ ਸ਼ਬਦ ਪਲੀਜ਼।
0: ਜ਼ਰੂਰ ਜ਼ਰੂਰ ਭਾਜੀ, ਮੈਂ ਇਹੀ ਲਾਉਣਾ ਹੁਣ, ਗੀਤ ਲਾਉਂਦੇ ਜੀ।
1: ਧੰਨਵਾਦ,
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਓ ਸੋਰੀ, ਲਾਈਨ ਡਰੋਪ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਲਓ ਜੀ, ਪਹਿਲਾਂ USA ਤੋਂ ਚੀਮਾ ਸਾਹਿਬ, ਉਹਨਾਂ ਦੀ ਫਰਮਾਇਸ਼ 'ਤੇ ਸਾਡੇ ਲੋਕਲ ਇੱਥੇ ਸਿੰਗਰ ਹੈ ਜੱਸੀ ਢੰਜਲ, ਉਹਨਾਂ ਦੀ ਆਵਾਜ਼ ਦੇ ਵਿੱਚ ਰੱਖੜੀ ਹੈ ਜਿਹੜਾ ਇਹ ਸੌਂਗ, ਅਤੇ ਉਸ ਤੋਂ ਬਾਅਦ ਜਿਹੜੀਆਂ ਇੱਕ ਦੋ ਫਰਮਾਇਸ਼ਾਂ ਉਹ ਫਿਰ ਮੈਂ ਨਾਲ ਹੀ ਕਿਊ ਅਪ ਕਰ ਲੈਂਦਾ।

ਦੋਸਤੋ ਨਾਲ ਇੱਕ ਬੇਨਤੀ ਹੈ ਵੀ ਸਾਡੇ ਜਿਹੜੇ ਹੈ ਸੋਸ਼ਲ ਮੀਡੀਆ ਜਿਹੜੇ ਜਾਂ ਡਿਜੀਟਲ ਮਾਰਕੀਟਿੰਗ ਜਿਹੜੇ ਪਲੇਟਫਾਰਮ ਹੈ ਉਹਦੇ ਨਾਲ ਵੀ ਹੈ ਜਿਹੜਾ ਪਲੀਜ਼ ਜੁੜਿਓ, ਕਿਉਂਕਿ ਉਹਦੇ 'ਤੇ ਵੀ ਹੈ ਜਿਹੜਾ ਹੁਣ ਐਕਟਿਵ ਹੁੰਦੀ ਹੈ ਜਿਹੜੀ ਇੱਕ ਟੀਮ ਹੈ ਜਿਹੜੀ ਉਹਦਾ ਗਠਬੰਧਨ ਕਹਿ ਲਓ ਵੀ ਕਰ ਲਿਆ ਆ, ਪ੍ਰਬੰਧ ਕਰ ਲਿਆ ਆ, ਸੋ ਉਹਦੇ ਨਾਲ ਵੀ ਤੁਸੀਂ ਜੁੜਿਓ ਅਤੇ ਉਹਦੇ 'ਤੇ ਵੀ ਹੈ ਜਿਹੜਾ ਅਸੀਂ ਕੋਈ ਨਾ ਕੋਈ ਵੀਡੀਓਜ਼ 'ਤੇ ਹੋ ਸਕਿਆ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹੈ ਜਿਹੜਾ ਅਸੀਂ ਹੈ ਜਿਹੜਾ ਉਹਦੇ 'ਤੇ ਲਾਈਵ ਵੀ ਹੈ ਜਿਹੜਾ ਅੱਧੇ ਘੰਟੇ ਦਾ ਜਾਂ ਘੰਟੇ ਦਾ ਸ਼ੋਅ ਹੈ ਜਿਹੜਾ ਉਹਦੇ 'ਤੇ ਵੀ ਆਪਾਂ ਕਰਿਆ ਕਰਾਂਗੇ ਟਾਈਮ ਕੱਢ ਕੇ। ਸੋ ਸ਼ੰਮੀ ਭੱਠਲ ਕਰਕੇ ਤੁਸੀਂ ਮੈਨੂੰ ਆ ਜਿਹੜਾ ਫੇਸਬੁੱਕ 'ਤੇ ਲੱਭ ਸਕਦੇ ਹੋ, SHAMMI ਅਤੇ ਫਿਰ ਭੱਠਲ BHATHAL ਸ਼ੰਮੀ ਭੱਠਲ ਤੁਸੀਂ ਇਹ ਕਰਕੇ ਜਿਹੜਾ ਮੈਨੂੰ ਫੇਸਬੁੱਕ 'ਤੇ ਲੱਭ ਸਕਦੇ ਹੋ ਜਾਂ ਫਿਰ ਤੁਸੀਂ ਇੰਸਟਾਗ੍ਰਾਮ 'ਤੇ ਲੱਭ ਸਕਦੇ ਹੋ ਅਤੇ ਇਸੇ ਤਰ੍ਹਾਂ ਇਸੇ ਨਾਮ 'ਤੇ ਆ ਜਿਹੜਾ ਤੁਸੀਂ ਮੈਨੂੰ ਟਿਕਟੋਕ 'ਤੇ ਵੀ ਆ ਜਿਹੜਾ ਲੱਭ ਸਕਦੇ ਹੋ। ਜੇ ਤੁਸੀਂ ਆ ਜਿਹੜਾ ਮੈਨੂੰ ਚਾਹੁੰਦੇ ਹੋ ਵੀ ਮੈਂ ਪ੍ਰੋਫਾਈਲ ਸ਼ੇਅਰ ਕਰਦਾ ਅਤੇ ਤੁਸੀਂ ਮੈਨੂੰ ਹੈਲੋ ਦਾ ਹਾਏ ਦਾ ਜਿਹੜਾ ਆ ਨੰਬਰ ਮੇਰਾ 416-9176-9177763 'ਤੇ ਆ ਜਿਹੜਾ ਤੁਸੀਂ ਇਸ ਨੰਬਰ 'ਤੇ ਹਾਏ ਲਿਖ ਦਿਓ, ਮੈਂ ਤੁਹਾਡੇ ਨਾਲ ਆਪਣੀ ਪ੍ਰੋਫਾਈਲ ਆ ਜਿਹੜੀ ਉਹ ਸ਼ੇਅਰ ਕਰ ਦੇਵਾਂਗਾ। ਉੱਥੇ ਤੁਸੀਂ ਆ ਜਿਹੜਾ ਫਿਰ ਅਸੀਂ ਇੱਕ ਦੂਜੇ ਨੂੰ ਆ ਜਿਹੜਾ ਫੋਲੋ ਕਰ ਸਕੇ, ਜਿੰਨੇ ਤੁਸੀਂ ਮੈਨੂੰ ਫੋਲੋ ਕਰੋਗੇ ਅਤੇ ਨਾਲ ਹੀ ਨਾਲ ਹੈ ਜਿਹੜਾ ਮੈਂ ਵੀ ਤੁਹਾਨੂੰ ਫੋਲੋ ਬੈਕ ਆ ਜਿਹੜਾ ਉਹ ਕਰਾਂਗਾ। ਸੋ ਆਓ ਰਲ ਮਿਲ ਕੇ ਆ ਜਿਹੜੇ ਅੱਗੇ ਵੱਧਦੇ ਹਾਂ, ਜਿੱਥੇ ਇਸ ਰੇਡੀਓ ਦੀ ਦੁਨੀਆ 'ਤੇ ਤੁਸੀਂ ਇੰਨਾ ਪਿਆਰ ਦਿੱਤਾ ਅਤੇ ਉਹੀ ਪਿਆਰ ਆ ਜਿਹੜਾ ਮੈਂ ਆਸ ਕਰਦਾ ਤੁਸੀਂ ਡਿਜੀਟਲ ਦੀ ਦੁਨੀਆ ਦੇ ਵਿੱਚ ਵੀ ਹੈ ਮੈਨੂੰ ਉਸੇ ਤਰ੍ਹਾਂ ਪਿਆਰ ਦਿਉਂਗੇ ਅਤੇ ਮੇਰੀ ਵੀ ਇਹ ਕੋਸ਼ਿਸ਼ ਰਹੂਗੀ ਉਹੀ ਇੱਕ ਜੈਨੂਅਨ ਕੰਟੈਂਟ, ਇੱਕ ਇਨਫੋਰਮੇਟਿਵ ਇਹੋ ਜਿਹੀਆਂ ਵੀਡੀਓਜ਼ ਜਿਹੜੀਆਂ ਉਹ ਤੁਹਾਡੇ ਤੱਕ ਲੈ ਕੇ ਆਈਆਂ ਜਾਣ ਜਿਹੜੀਆਂ ਲੋੜ ਨੇ ਅੱਜ ਦੇ ਸਮੇਂ ਦੇ ਵਿੱਚ। ਸੋ ਕੋਸ਼ਿਸ਼ ਇਹੀ ਰਹੇਗੀ ਮੇਰੇ ਵੱਲੋਂ ਅਤੇ ਬਾਕੀ ਆ ਜਿਹੜਾ ਹੁੰਗਾਰਾ ਤੁਹਾਡੇ ਵੱਲੋਂ ਮੈਨੂੰ ਚਾਹੀਦਾ, ਸਪੋਰਟ ਤੁਹਾਡੇ ਵੱਲੋਂ ਚਾਹੀਦੀ ਹੈ। ਸੋ ਸ਼ੰਮੀ ਭੱਠਲ ਕਰਕੇ ਆ ਜਿਹੜਾ ਤੁਸੀਂ ਮੈਨੂੰ ਫੇਸਬੁੱਕ, ਇੰਸਟਾਗ੍ਰਾਮ, ਟਿਕਟੋਕ 'ਤੇ ਆ ਜਿਹੜਾ ਤੁਸੀਂ ਮੈਨੂੰ ਫੋਲੋ ਕਰ ਲਿਓ ਅਤੇ ਮੈਂ ਵੀ ਤੁਹਾਨੂੰ ਫੋਲੋ ਬੈਕ ਕਰਾਂਗਾ। ਸੋ ਇੱਕ ਦੂਜੇ ਦੇ ਇੱਕ ਦਾ ਫੋਲੋਅਰਸ ਇੱਦਾਂ ਵਧਣਗੇ ਅਤੇ ਨਾਲ ਦੀ ਨਾਲ ਇੱਕ ਵਧੀਆ ਕੰਟੈਂਟ ਆ ਜਿਹੜਾ ਮੈਂ ਉੱਥੇ ਲੈ ਕੇ ਆਇਆ ਕਰਾਂਗਾ। ਸੋ ਇੱਕ ਟੀਮ ਹੈ ਜਿਹੜੀ ਅਸੀਂ ਉਹਨਾਂ ਦਾ ਪਿਛਲੇ ਕੁਛ ਸਮੇਂ ਤੋਂ ਇਹੀ ਕੰਮ ਦੇ ਉੱਤੇ ਲੱਗਾ ਹੋਇਆ ਸੀਗਾ, ਕਿਉਂਕਿ ਡਿਜੀਟਲ ਦੇ ਵੱਲ ਹੈ ਜਿਹੜਾ ਆਪਣੀ ਉੱਥੇ ਡਿਜੀਟਲ ਪ੍ਰੈਜੈਂਸ ਹੈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਬੜੀ ਲੋੜ ਹੈ, ਭਾਵੇਂ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਪਏ ਹੋ। ਪਰ ਮੈਨੂੰ ਵੀ ਹੈ ਜਿਹੜੀ ਇਹ ਸਮਝ ਲੱਗ ਗਈ ਹੈ ਅਤੇ ਮੈਂ ਤੁਹਾਨੂੰ ਵੀ ਹੈ ਜਿਹੜਾ ਉਤਸ਼ਾਹਿਤ ਕਰਾਂਗਾ ਜੇ ਤੁਸੀਂ ਸੰਗਦੇ ਹੋ, ਯੱਕਦੇ ਹੋ, ਇੱਕ ਵਾਰ ਸਟਾਰਟ ਕਰ ਲਓ, ਉਸ ਤੋਂ ਬਾਅਦ ਆਪਣੇ ਆਪ ਸੰਗ ਹੈ ਜਿਹੜੀ ਤੁਹਾਡੀ ਹੈ ਜਿਹੜੀ ਝਿਜਕ ਹੈ ਜਿਹੜੀ ਉਹ ਦੂਰ ਹੋ ਜਾਵੇਗੀ। ਸੋ ਸ਼ੰਮੀ ਭੱਠਲ ਕਰਕੇ ਤੁਸੀਂ ਮੈਨੂੰ ਲੱਭ ਸਕਦੇ ਹੋ ਅਤੇ ਵੱਖ ਵੱਖ ਜਿਹੜੇ ਮੇਰੇ ਸੋਸ਼ਲ ਪਲੇਟਫਾਰਮ ਨੇ ਅਤੇ ਉੱਥੇ ਹੀ ਦੋਸਤੋ ਭੰਗੜਾ ਗਿੱਧਾ ਸਿੱਖਣਾ ਚਾਹੁੰਦੇ ਹੋ ਹਾਂਜੀ, ਤਾਂ ਤੁਸੀਂ ਆ ਜਿਹੜੇ ਦਾ ਭੰਗੜਾ ਅਕੈਡਮੀ ਦੇ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਹੀ ਪਿਆਰੀ ਇਹ ਟੀਮ ਹੈ, ਇੰਸਟ੍ਰਕਟਰਸ ਨੇ, ਇਹ ਸਿਰਫ ਭੰਗੜਾ ਨਹੀਂ ਸਿਖਾਉਂਦੇ, ਬੱਚਿਆਂ ਦੀਆਂ ਜਿਹੜੀਆਂ ਲੀਡਰਸ਼ਿਪ ਕੁਆਲਿਟੀਜ਼ ਡਿਵੈਲਪ ਕਰਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦਾ ਮਾਰਗਦਰਸ਼ਨ ਕਰਦੇ ਨੇ, ਉਹਨਾਂ ਨਾਲ ਗੱਲਾਂ ਕਰਦੇ ਨੇ ਵੀ ਤੁਸੀਂ ਕੀ ਸਟੱਡੀਜ਼ ਕਰਦੇ ਹੋ, ਤੁਸੀਂ ਤੁਹਾਡਾ ਅੱਗੇ ਫਿਊਚਰ ਗੋਲ ਕੀ ਹੈ, ਅਤੇ ਬੱਚਿਆਂ ਦੀ ਹੈਲਪ ਕਰਦੇ ਨੇ ਵੀ ਤੁਹਾਨੂੰ ਕਿਹੜੀ ਕਿਹੜੀ ਸਟੱਡੀਜ਼ ਹੈ ਜਿਹੜੀ ਕਰਨੀ ਚਾਹੀਦੀ ਹੈ। ਸੋ ਇੱਦਾਂ ਦੀ ਟੀਮ ਬਹੁਤ ਮੁਸ਼ਕਿਲ ਦੇ ਨਾਲ ਮਿਲਦੀ ਹੈ। ਸੋ ਇਹ ਜਿਹੜੇ ਇੰਸਟ੍ਰਕਟਰ ਨੇ ਸਾਰੇ ਯੰਗ ਨੇ, ਇੱਥੇ ਦੇ ਪੜ੍ਹੇ ਲਿਖੇ ਨੇ, ਇੱਥੇ ਦੇ ਬੋਰਨ ਬਰੋਟਅਪ ਨੇ ਅਤੇ ਇਸ ਟਾਈਮ ਵੱਖ ਵੱਖ ਫੀਲਡਸ ਦੇ ਵਿੱਚ ਕੰਮ ਕਰ ਰਹੇ ਨੇ ਜਾਂ ਪੜ੍ਹਾਈ ਲਿਖਾਈ ਕਰ ਰਿਹਾ, ਕੋਈ PhD ਕਰ ਰਿਹਾ, ਕੋਈ ਲਾਅ ਦੇ ਵਿੱਚ ਇਸ ਟਾਈਮ ਕੰਮ ਕਰ ਰਿਹਾ, ਕੋਈ ਹੈ ਜਿਹੜਾ ਮੈਡੀਕਲ ਸਾਇੰਸਿਸ ਦੇ ਵਿੱਚ ਮੱਲਾਂ ਮਾਰ ਰਿਹਾ। ਸੋ ਵੱਖ ਵੱਖ ਫੀਲਡਸ ਦੇ ਵਿੱਚ ਹੈ ਜਿਹੜਾ ਇਹ ਸਾਰੇ ਜੁੜੇ ਹੋਏ ਨੇ। ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਦਾ ਭੰਗੜਾ ਅਕੈਡਮੀ, ਤੁਸੀਂ ਆਪ ਸਿੱਖਣਾ ਚਾਹੁੰਦੇ ਹੋ ਜਾਂ ਫਿਰ ਕੋਈ ਤੁਹਾਡਾ ਖੁਸ਼ੀ ਦਾ ਸਮਾਗਮ ਆ ਰਿਹਾ, ਕੋਰੀਓਗ੍ਰਾਫੀ ਕਰਾਉਣਾ ਚਾਹੁੰਦੇ ਹੋ, ਕਰਾਉਂਦੇ ਨਾ ਕਈ ਵਾਰ ਕਪਲ ਕਰਾ ਲੈਂਦੇ ਆ, ਕਈ ਵਾਰ ਫੈਮਿਲੀ ਪੂਰਾ ਉਹਨਾਂ ਦੇ ਕੋਰੋ ਡਾਂਸ ਕਰਾਉਣਾ ਹੁੰਦਾ, ਤਾਂ ਵੀ ਤੁਸੀਂ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 647-5776-72 6475076772 'ਤੇ ਜਿਹੜਾ ਸੰਪਰਕ ਕਰ ਸਕਦੇ ਹੋ। ਅਤੇ ਉੱਥੇ ਹੀ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਦਿਓ, ਮੈਂ ਹਮੇਸ਼ਾ ਕਹਿੰਦਾ ਸ਼ੋਪ ਰਾਊਂਡ, ਭਾਵੇਂ ਤੁਸੀਂ ਮੇਰੇ ਤੋਂ ਸਰਵਿਸਿਸ ਲੈ ਰਹੇ ਹੋ, ਸ਼ੋਪ ਰਾਊਂਡ ਕਰੋ, ਉਸ ਤੋਂ ਬਾਅਦ ਇੱਕ ਵਾਰ ਮੇਰੇ ਨਾਲ ਵੀ ਬੈਠੋ, ਫਿਰ ਫੀਲ ਦਾ ਡਿਫਰੈਂਸ, ਮੈਂ ਹਮੇਸ਼ਾ ਕਹਿੰਦਾ ਨੌਲੇਜ ਇਜ਼ ਦਾ ਮੋਟੋ। ਸੋ ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਮਨਵੀਰ ਸਿੰਘ ਹੋਣਾ ਨਾਲ ਸੰਪਰਕ ਕਰ ਸਕਦੇ ਹੋ 647-2497-6492-1928-70 'ਤੇ ਸੰਪਰਕ ਕੀਤਾ ਜਾ ਸਕਦਾ। ਘਰ ਦੇ ਵਿੱਚ IPTV ਵੀ ਲੱਗਾ, ਬਫਰਿੰਗ ਚੱਲ ਰਹੀ ਹੈ, ਰੁਕ ਰੁਕ ਕੇ ਚੱਲਦਾ ਪਿਆ, ਤਾਂ ਫਿਰ ਰੁਦਰ IPTV ਵਾਲਿਆਂ ਦੇ ਨਾਲ ਸੰਪਰਕ ਕਰ ਲਿਓ, ਕਹਿੰਦੇ ਸਿਰਫ $75 ਦੇ ਵਿੱਚ ਹੈ ਜਿਹੜੀ ਇਹ ਸਰਵਿਸਿਸ ਹੈ ਜਿਹੜੇ ਸਵਿੱਚ ਕਰਾ ਦਿੰਦੇ ਨੇ। ਸੋ ਰੁਦਰ IPTV ਵਾਲਿਆਂ ਦਾ ਨੰਬਰ 437-237-4370-2364700 'ਤੇ ਰੁਦਰਾ IPTV ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਰੀਅਲ ਸਟੇਟ ਬਾਬਤ, ਜਾਂ ਫਿਰ ਕੋਈ ਤੁਸੀਂ ਘਰ ਲੈਣ ਵਾਸਤੇ, ਜਾਂ ਫਿਰ ਕੋਈ ਹੋਰ ਤੁਸੀਂ ਰੀਅਲ ਸਟੇਟ ਬਾਬਤ ਕੋਈ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, ਤਾਂ ਨੰਬਰ ਮੇਰਾ 416-9176-9177763 'ਤੇ ਉੱਥੇ ਹੀ PNJ ਸਪਰਿੰਗ ਵੀਲ ਅਲਾਈਨਮੈਂਟ ਦੇ ਆਪਣੇ ਜੈਤ ਗੈਰੀ ਭਾਜੀ ਹੋਣੀ ਉਹਨਾਂ ਦੇ
ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਤੱਕ ਦਾ ਡਿਸਕਾਊਂਟ ਦਿੱਤਾ ਜਾਵੇਗਾ। ਸੋ ਆਇਲ ਚੇਂਜ ਵੈਲਡਿੰਗ ਸਸਪੈਂਸ਼ਨ ਫਰੰਟ ਐਂਡ ਐਕਸਪਰਟਸ ਨੇ। ਸੋ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ 5330 ਬ੍ਰੈਡਕੋ ਬੁਲੇਵਰਡ ਮਿਸਾਗਾ ਵਿਖੇ ਤੁਸੀਂ ਜਾ ਸਕਦੇ ਹੋ। ਸੋ ਇਹ ਸੀਗਾ ਅੱਜ ਦਾ ਪ੍ਰੋਗਰਾਮ, ਹੈਵ ਏ ਹੈਪੀ ਵੀਕਐਂਡ ਦੋਸਤੋ। ਇੱਕ ਬਸ ਗੱਲ ਹੈ ਜਿਹੜੀ ਉਹਦੀ, ਭਾਵੇਂ ਸੌ ਹੀ ਖਾ ਲਓ, ਦਾਰੂ ਪੀ ਕੇ ਗੱਡੀ ਨਹੀਂ ਚਲਾਉਣੀ। ਭਾਵੇਂ ਆ ਜਿਹੜਾ ਇੱਕ ਘੁੱਟੀ ਲੱਗਾ ਹੋਵੇ, ਦਾਰੂ ਪੀ ਕੇ ਗੱਡੀ ਨਹੀਂ ਚਲਾਉਣੀ, ਕਿਉਂਕਿ ਲਾਇਸੈਂਸ 'ਤੇ ਸਾਡਾ ਜਿਹੜਾ ਬਹੁਤ ਕੁਛ ਇੱਥੇ ਡਿਪੈਂਡ ਕਰਦਾ। ਸੋ ਜੇ ਉਹਦਾ ਉਹ ਖਤਰੇ 'ਚ ਆ ਗਿਆ ਤਾਂ ਸਮਝੋ ਫਿਰ ਇੱਕ ਤਰ੍ਹਾਂ ਜਿਹੜੀ ਹੈ ਸਾਡੀ ਇੰਪਲੋਇਮੈਂਟ ਹੈ ਜਿਹੜੀ ਉਹ ਖਤਰੇ 'ਚ ਆ ਜਾਂਦੀ ਹੈ। ਸੋ ਇਸ ਕਰਕੇ ਖੁਸ਼ ਰਹੋ, ਆਬਾਦ ਰਹੋ, ਵੱਖ ਵੱਖ ਮੇਲਿਆਂ ਦੇ ਵਿੱਚ ਜਿੱਦਾਂ ਬ੍ਰੈਂਪਟਨ ਦਾ ਹੈਪੀਨੈਸ ਇੰਡੈਕਸ ਆਇਆ ਵੀ ਬ੍ਰੈਂਪਟਨ ਵਾਲੇ ਆ ਜਿਹੜੇ ਖੁਸ਼ੀ ਦੇ ਵਿੱਚ ਇਸ ਟਾਈਮ ਦੂਜੇ ਨੰਬਰ 'ਤੇ ਆ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਵਿੱਚ। ਸੋ ਇਸੇ ਤਰ੍ਹਾਂ ਖੁਸ਼ ਰਹੋ, ਆਬਾਦ ਰਹੋ, ਅਤੇ ਜਿਹੜਾ ਤੁਹਾਨੂੰ ਲੱਗਦਾ ਵੀ ਲੀਡਰ ਚੰਗੀ ਗੱਲ ਕਰਦਾ ਉਹਦੀ ਸਪੋਰਟ ਹੈ ਜਿਹੜੀ ਉਹ ਜ਼ਰੂਰ ਕਰੋ। ਪ੍ਰੋਗਰਾਮ 'ਤੇ ਕੋਈ ਐਡਵਰਟਾਈਜ਼ਮੈਂਟ ਕਰਨੀ ਹੈ ਜਾਂ ਆਫਟਰ ਦਾ ਪ੍ਰੋਗਰਾਮ ਕੋਈ ਗੱਲ ਕਰਨੀ ਹੈ, ਨੰਬਰ ਮੇਰਾ 416-917-3447-7763। ਬਾਕੀ ਮੈਨੂੰ ਗੂਗਲ ਵੀ ਕਰ ਸਕਦੇ ਹੋ। ਇੱਥੇ ਦੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: CNE Grand 50/50 is on now. Get your tickets today at CNEF5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
1: Come and celebrate Toronto and do everything you want at the X.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
4: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
3: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ 'ਤੇ। 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਹੁੰਦਾ ਆ, ਬਿਲਕੁਲ ਲਾਈਵ ਬੈਠੇ ਹਾਂ ਤੁਹਾਡੇ ਲਈ। ਇਸਦੇ ਨਾਲ ਨਾਲ ਵਿਰਾਸਤ TV 'ਤੇ ਲਾਈਵ ਚੱਲ ਰਿਹਾ ਹੈਗਾ ਪ੍ਰੋਗਰਾਮ, 6 ਵਜੇ ਤੋਂ ਲੈ ਕੇ 7 ਵਜੇ ਤੱਕ ਲਾਈਵ ਹੋਈਦਾ। ਸਵੇਰੇ ਸਵੇਰੇ ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਈ ਦੀ ਆ, ਅਤੇ ਤੁਸੀਂ ਬਹੁਤ ਸਾਰੀ ਜਾਣਕਾਰੀ ਛੱਡ ਜਾਂਦੇ ਹੋ ਜਦੋਂ ਫੋਨ ਕਾਲਸ ਕਰਦੇ ਹੋ। ਤੁਹਾਡੇ ਟੈਕਸਟ ਮੈਸੇਜ ਆਉਣ ਲੱਗ ਪਏ ਆਲਰੇਡੀ। ਗੁੱਡ ਮੋਰਨਿੰਗ ਜੀ, ਅਤੇ ਗੁੱਡ ਮੋਰਨਿੰਗ, ਹੈਪੀ ਫਰਾਈਡੇ। ਸ਼ੁੱਕਰਵਾਰ ਦਿਨ ਅਤੇ ਰੱਖੜੀਆਂ ਦੇ ਤਿਉਹਾਰ ਚੱਲ ਰਹੇ ਹਨ, ਵਧਾਈ ਹੋਵੇ ਸਾਰਿਆਂ ਨੂੰ, ਸਾਰਿਆਂ ਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇਹ ਤਿਉਹਾਰ ਹੁੰਦੇ ਆ, ਸੈਲੀਬ੍ਰੇਸ਼ਨ ਹੁੰਦੇ ਹਨ ਇੱਕ ਦੂਸਰੇ ਦੀ ਖੁਸ਼ੀ ਲਈ ਅਤੇ ਜ਼ਿੰਦਗੀ ਲੰਬੀ ਕਰਨ ਦੇ ਲਈ। ਹੁਣ ਲਿਖੀ ਹੋਈ ਆ, ਜਿੰਨੀ ਕੁ ਹੈਗੀ ਆ ਉਨੀ ਕੁ ਹੋਣੀ, ਆਪਾਂ ਤੰਦਰੁਸਤ ਨਾ ਰਹੇ। ਰਾਤ ਦਿਨ ਮਿਹਨਤ ਕਰਦੇ ਹੋ, ਕੰਮਾਂ 'ਤੇ ਜਾਂਦੇ ਹੋ ਆਪਣੇ ਪਰਿਵਾਰ ਸੰਭਾਲਣ ਦੇ ਲਈ, ਵੀ ਬੱਚੇ ਪੈਦਾ ਕੀਤੇ ਆ, ਪਾਲਣੇ ਆ, ਵਿਆਹਣੇ ਆ, ਅਤੇ ਨਾਲ ਸਾਡੇ ਇਹਨਾਂ ਨੇ ਰਹਿਣਾ, ਨਾ ਇਹ ਗੱਲ ਹੀ ਪੱਕੀ ਹੈਗੀ, ਨਾ ਰਹਿਣਾ ਕਿ ਨਹੀਂ ਰਹਿਣਾ, ਪਰ ਹਾਂ ਫੈਮਿਲੀ ਵਾਸਤੇ ਬੰਦਾ ਸਭ ਕੁਛ ਕਰਦਾ। ਸ਼ੁੱਕਰਵਾਰ ਦਾ ਦਿਨ ਆ, ਜੀ ਆਇਆਂ ਨੂੰ ਅਗਸਤ ਮਹੀਨੇ ਦੀ 28 ਤਰੀਕ ਹੋ ਗਈ ਆ, ਅਤੇ ਹੈਪੀ ਫਰਾਈਡੇ। ਵੀਕਐਂਡ 'ਤੇ ਕਾਫੀ ਸਾਰੇ ਪ੍ਰੋਗਰਾਮ ਹੋਣੇ ਆ, ਕਿਸੇ ਨੇ ਵਿਆਹ 'ਤੇ ਜਾਣਾ, ਕਿਸੇ ਨੇ ਪਿਕਨਿਕ 'ਤੇ ਜਾਣਾ, ਕਿਸੇ ਨੇ ਮੇਲਿਆਂ 'ਤੇ ਜਾਣਾ। ਇੰਜੋਏ ਕਰਿਓ, ਜ਼ਿੰਦਗੀ ਬੜੀ ਛੋਟੀ ਹੈਗੀ ਆ, ਅਤੇ ਇਸ ਵੇਲੇ ਲੰਬੀ ਬੜੀ ਲੱਗਦੀ ਜਦੋਂ ਕੰਮ ਡਾਵਾਂਡੋਲ ਚੱਲਦਾ ਹੁੰਦਾ ਆ। ਇਸ ਓਕੇ, ਮੁੜ ਕੇ ਫਿਰ ਵਾਪਸ ਚੰਗੇ ਦਿਨ ਆ ਜਾਣਗੇ। ਕਈ ਵਾਰੀ ਟਾਈਮ ਔਖਾ ਆ ਜਾਂਦਾ ਹੈਗਾ, ਸਾਡੀ ਅਰਦਾਸ ਹੈਗੀ ਆ ਤੁਹਾਡਾ ਕੰਮ ਥੋੜ੍ਹਾ ਸੌਖਾ ਹੋ ਜਾਵੇ, ਸਾਰਿਆਂ ਦਾ ਕੰਮ ਥੋੜ੍ਹਾ ਸੌਖਾ ਹੋ ਜਾਵੇ। ਪੈਸੇ ਤੋਂ ਬਗੈਰ ਵੀ ਨਹੀਂ ਜ਼ਿੰਦਗੀ ਚੱਲਦੀ, ਕਿਉਂਕਿ ਬਿੱਲ ਬੱਤੀਆਂ ਦੇਣੀਆਂ ਹੀ ਪੈਂਦੀਆਂ ਹਨ। ਜਿਹੜੇ ਹੁਣ ਪੰਗੇ ਕਹਿ ਲਵੋ ਜਾਂ ਜਿਹੜੀ ਖੁਸ਼ੀ ਦੇ ਲਈ ਐਡੇ ਐਡੇ ਵੱਡੇ ਘਰ ਖਰੀਦੇ, ਉਹ ਸੰਭਾਲਣੇ ਵੀ ਪੈਣੇ ਆ, ਪਰ ਕਈ ਵਾਰ ਬੰਦਾ ਗਲਤ ਡਿਸੀਜਨ ਲੈ ਲੈਂਦਾ। ਇਟਸ ਪਾਰਟ ਆਫ ਲਾਈਫ, ਬਟ ਬੀ ਹੈਪੀ। ਤੁਹਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਜ਼ਰੂਰ, ਬਿਲਕੁਲ ਲਾਈਵ ਬੈਠੇ ਆ ਤੁਹਾਡੇ ਵਾਸਤੇ, ਜਿੱਥੇ 530 AM ਰਾਤ 'ਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਮੰਡੇ ਟੂ ਫਰਾਈਡੇ ਸਾਨੂੰ ਸੁਣਦੇ ਹੋ, ਅਤੇ ਵੀਕਐਂਡ ਦੇ ਉੱਪਰ ਸਾਰੇ TV ਦੇ ਉੱਪਰ ਪ੍ਰੋਗਰਾਮ ਆਪਾਂ ਰਿਪੀਟ ਕਰ ਦੇਈਦੇ ਹਾਂ ਤੁਹਾਡੇ ਵਾਸਤੇ, ਜੇ ਤੁਸੀਂ ਸੁਣ ਸਕਦੇ ਹੋ ਤਾਂ ਦੇਖ ਸਕਦੇ ਹੋ। ਥੋੜ੍ਹੀਆਂ ਠਹਿਰ ਕੇ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ, ਅਤੇ ਥੋੜ੍ਹੀਆਂ ਠਹਿਰ ਕੇ ਇੰਦਰਪਾਲ ਸਿੰਘ ਨਾਲ ਵੀ ਗੱਲਬਾਤ ਕਰਨੀ ਆ। ਅਮੈਰੀਕਾ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਹਨ, ਡਰਾਈਵਰ ਹਨ ਕਾਫੀ ਲੰਬੇ ਸਮੇਂ ਤੋਂ, ਅਤੇ ਕਿਸ ਹਿਸਾਬ ਨਾਲ ਟਰੱਕਿੰਗ ਚੱਲ ਰਹੀ ਹੈਗੀ ਆ, ਅਤੇ ਮੁਸ਼ਕਲਾਂ ਕੱਲ੍ਹ ਆਈਆਂ ਪਈਆਂ ਹੈਗੀਆਂ। ਅਮੈਰੀਕਨ ਟਰੱਕਿੰਗ ਕਿਸ ਹਿਸਾਬ ਨਾਲ ਚੱਲਦੀ ਆ, ਅਤੇ ਅਮੈਰੀਕਨ ਟਰੱਕਿੰਗ ਦੇ ਵਿੱਚ ਕੀ ਕੰਮ ਕਰਨ ਦਾ ਫਾਇਦਾ, ਕਿ ਆਪਣੇ ਟਰੱਕ ਲੈ ਕੇ ਆਪਣਾ ਟਰੱਕ ਚਲਾਉਣ ਦਾ ਫਾਇਦਾ ਡਿਪੈਂਡ ਕਰਦਾ ਹੈਗਾ, ਅਤੇ ਕਿਸ ਕੰਪਨੀ ਨਾਲ ਜੁੜੇ ਰਹਿੰਦੇ ਹੋ। ਪਰ ਕਹਿੰਦੇ ਆ ਵੀ ਅਮਰੀਕਾ ਵਿੱਚ ਟਰੱਕ ਡਰਾਈਵਰ ਪੈਸਾ ਬੜਾ ਕਮਾਉਂਦੇ ਹਨ, ਕਮਾਉਣਾ ਵੀ ਚਾਹੀਦਾ, ਪਰ ਸਾਡੇ ਇੱਥੇ ਖਿੱਚ ਤੂੰ ਜ਼ਿਆਦਾ ਹੈਗੀ ਆ, ਅਤੇ ਛੋਟੀ ਜਿਹੀ ਕੰਟਰੀ ਆ, ਅਤੇ ਬਾਰਡਰ ਕ੍ਰੋਸਿੰਗ ਹੁਣ ਥੋੜ੍ਹੀ ਔਖੀ, ਕਾਫੀ ਔਖੀ ਹੋ ਗਈ ਆ। ਬਹੁਤ ਸਾਰੇ ਜਿਹੜੇ ਮਿੱਤਰ ਦੋਸਤ ਕਾਲਾਂ ਕਰਦੇ ਨੇ, ਕਹਿੰਦੇ 5 ਦਿਨ ਹੋ ਗਏ ਬੈਠਿਆਂ ਨੂੰ, 3 ਦਿਨ ਹੋ ਗਏ ਬੈਠਿਆਂ ਨੂੰ, ਲੋੜ ਨਹੀਂ ਮਿਲੇ ਵਾਪਸੀ ਆਉਣ ਦੇ, ਲੋੜ ਨਹੀਂ ਮਿਲੇ। ਕਈ ਵਾਰੀ ਇੱਥੋਂ ਲੋੜ ਚਲੇ ਜਾਂਦੇ, ਮੁੜ ਕੇ ਵਾਪਸ ਆਉਣ ਨੂੰ ਲੋੜ ਨਹੀਂ ਹੁੰਦਾ, ਸੋ ਜ਼ਿੰਦਗੀ ਦਾ ਟਾਈਮ ਟੇਬਲ ਕਾਫੀ ਬਦਲ ਜਾਂਦਾ ਹੈਗਾ ਆ। ਲਓ ਜੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਪ੍ਰੋਗਰਾਮ ਸ਼ੁਰੂ ਹੋ ਗਿਆ, ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਜਿਹੜੇ ਪ੍ਰੋਗਰਾਮ ਸਪੋਂਸਰ ਕਰਦੇ ਹਨ। ਇੰਡੀਆ ਬਾਜ਼ਾਰ ਕੈਂਡੀ ਰੋਡ 'ਤੇ ਆ, ਅਤੇ ਰੈਕਸਡੇਲ ਦੇ ਵਿੱਚ ਆ, ਚੌੜਾ ਬਾਜ਼ਾਰ ਦੇ ਵਿੱਚ 2 ਇਹਨਾਂ ਦੀਆਂ ਲੋਕੇਸ਼ਨਸ ਹਨ। ਕੱਲ੍ਹ ਮੈਨੂੰ ਚੈਨ ਸਿੰਘ ਬੋਲਾ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ, ਬੜੀ ਮਿਹਨਤ ਕੀਤੀ ਆ, ਬੜੇ ਪੁਰਾਣੇ ਆਏ ਹੋਏ ਹਨ, ਅਤੇ ਉਹ ਗੱਲਾਂ ਦੱਸਦੇ ਹੁੰਦੇ, ਕਹਿੰਦੇ ਵੀ ਜਦੋਂ ਸਾਡੇ ਮਿੱਤਰ ਦੋਸਤ ਆਏ ਸੀ ਮੈਟਰਸ ਖਰੀਦਣ ਲੱਗੇ ਨਾ ਸੌਣ ਵਾਸਤੇ, ਕਹਿੰਦੇ ਮੈਟਰਸ ਵੀ ਚਾਹੀਦੀ ਆ, ਬੈੱਡ ਤਾਂ ਦੂਰ ਦੀ ਗੱਲ ਹੈਗੀ ਆ, ਪਹਿਲਾਂ ਮੈਟਰਸ ਬਾਰੇ ਸੋਚ ਰਹੇ ਸੀਗੇ। ਉਹ ਕਹਿੰਦੇ ਵੇਟ ਗੱਲ ਆ, ਗੋਰਿਆਂ ਨੇ ਗਾਰਬੇਜ ਰੱਖਣਾ ਬਾਹਰ, ਅਤੇ ਉੱਧਰ ਉੱਧਰ ਬਾਹਰੋਂ ਚੱਕ ਲਏ, ਨਵੀਆਂ ਬਾਹਰ ਰੱਖ ਦਿੰਦੇ ਆ। ਸੋ ਇਸ ਟਾਈਮ ਨਾਲ ਆਪਾਂ ਟਾਈਮ ਇਕੱਠੇ ਹੋਏ ਹਨ, ਸੋ ਜੇ ਲੱਗਦਾ ਤੁਹਾਡੇ ਕੋਲ ਕੱਖ ਹੈ, ਤੁਹਾਡੇ ਕੋਲ ਬਹੁਤ ਕੁਛ ਹੈਗਾ, ਤੁਹਾਡੇ ਕੋਲ ਜ਼ਿੰਦਗੀ ਹੈਗੀ ਆ, ਇਹ ਵਧੀਆ ਤਰੀਕੇ ਨਾਲ ਜੀਓ। ਸੋ ਆਪਣੀਆਂ ਕਹਾਣੀਆਂ ਹਰ ਇੱਕ ਲੋਕ ਦੱਸ ਜਾਂਦੇ ਆ, ਕਿੱਦਾਂ ਆਪਾਂ ਸ਼ੁਰੂਆਤ ਕੀਤੀ ਸੀ, ਬੜੇ ਵਧੀਆ। ਚੈਨ ਸਿੰਘ ਬੋਲਾ ਦੇ 2 ਸਟੋਰ ਚੱਲਦੇ ਹਨ, ਇੱਕ ਰੈਕਸਟੋਰ ਦੇ ਵਿੱਚ, ਇੱਕ ਬ੍ਰੈਂਪਟ ਦੇ ਵਿੱਚ। ਸੋ ਰੱਖੜੀ ਸੇਲ ਚੱਲ ਰਹੀ ਹੈਗੀ ਆ, ਅਤੇ ਮਿਠਾਈ ਦੇ ਟੇਬਲ ਲੱਗੇ ਹੋਏ ਹਨ, ਤੁਸੀਂ ਇੱਥੇ ਜਾ ਕੇ ਸ਼ੋਪਿੰਗ ਕਰ ਸਕਦੇ, ਗਰੋਸਰੀ ਸ਼ੋਪਿੰਗ ਕਰ ਸਕਦੇ ਹੋ, ਅਤੇ ਰੱਖੜੀ ਸਪੈਸ਼ਲ ਸੇਲ ਲੱਗੀ ਹੋਈ ਆ। ਕੱਲ੍ਹ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਵੀ ਹੋਈ ਸੀ, 416-882-1200 ਇਹਨਾਂ ਨੰਬਰ ਹੈਗਾ, ਕੱਲ੍ਹ ਹੀ ਬੈਠ ਗਏ। ਕੋਈ ਕਹਿੰਦਾ ਪੈਸੇ ਲੈ ਕੇ ਬਹਿ ਗਿਆ, ਕੋਈ ਕਹਿੰਦਾ ਡਰ ਗਿਆ, ਕੋਈ ਕਹਿੰਦਾ ਆਹ ਕਰ ਗਿਆ, ਪਰ ਹਰ ਇੱਕ ਬੰਦੇ ਆਪਣੀ ਡਿਸੀਜਨ ਹੁੰਦੀ ਆ, ਵਿੱਚ ਖੜਦਾ, ਲੜਨ ਲਈ ਖੜਦਾ, ਜਿੱਤਣ ਲਈ ਖੜਦਾ, ਪਰ ਕਈ ਵਾਰੀ ਡਿਸੀਜਨ ਚੰਗੇ ਵਾਸਤੇ ਕਿਸੇ ਹੋਰ ਨੂੰ ਮੂਹਰੇ ਕਰਨ ਦੀ ਲੋੜ ਪੈ ਜਾਂਦੀ ਹੈਗੀ ਆ, ਉਹ ਵੀ ਆਪਾਂ ਗੱਲਬਾਤ ਕਰਾਂਗੇ ਅਗਲੇ ਹਫ਼ਤੇ। ਅਤੇ ਫਰੀ ਵੇ ਰੀਅਲ ਸਟੇਟ, ਸਾਡੀ ਆਪਣੀ ਇੱਕ ਰੀਅਲ ਸਟੇਟ ਦੀ ਫਰਮ ਹੈਗੀ ਆ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਤੁਸੀਂ ਐਂਡੀ ਕੂਨਰ, ਰਾਜਮਹਿਲੀ, ਜਾਂ ਮੇਰੇ ਨਾਲ 416-400-5151 'ਤੇ ਸੰਪਰਕ ਕਰ ਲਿਓ ਜੀ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਜਿਹੜਾ ਹੈਗਾ ਆ, ਬਰਾੜ ਮਿਲ ਦੀ ਚੱਕੀ ਦਾ ਆਟਾ ਫਰੈਸ਼ ਬਣਦਾ, ਵਿਨਪੈਗ ਅਤੇ ਵੈਂਕੂਵਰ ਦੇ ਵਿੱਚ ਬਰਾੜਾ ਦਾ ਬੇਸਣ ਬਣਦਾ, ਬਿਲਕੁਲ ਫਰੈਸ਼ ਇੱਥੇ ਕੈਨੇਡਾ ਦੇ ਵਿੱਚ, ਕੈਨੇਡਾ ਮੇਡ। ਹੁਣ ਸਾਡੇ MP ਅਤੇ MPP ਲੋਕ ਵੀ ਕਹਿਣ ਲੱਗ ਪਏ ਹਨ ਵੀ ਕੈਨੇਡਾ ਮੇਡ ਪ੍ਰੋਡਕਟਸ ਖਰੀਦੋ, ਬਹੁਤ ਦਿਨ ਦੀ ਗੱਲ ਹੈ, ਜਦੋਂ ਪੁਰਾਣੇ ਆਪਾਏ ਸੀਗੇ ਤਾਂ ਉਦੋਂ ਕਹਿੰਦੇ ਹੁੰਦੇ ਸੀ ਵੀ ਜਿਹੜੀ ਕਾਰ ਚਾਈਨੀਜ਼ ਮੇਡ ਕੋ ਕਾਰ ਦੇਖ ਲਵੇ ਨਾ, ਗੋਰੇ ਸਵਾਰ ਕੇ ਸਾਨੂੰ ਦੇਖਦੇ ਨਹੀਂ ਹੁੰਦੇ ਸੀਗੇ, ਕਹਿੰਦੇ ਯਾਰ ਤੁਸੀਂ ਅਮੈਰੀਕਾ 'ਚ ਰਹਿੰਦੇ ਆ, ਕੈਨੇਡਾ 'ਚ ਰਹਿੰਦੇ ਆ, ਯੂ ਨੋ ਬਾਏ ਅਮੈਰੀਕਨ ਮੇਡ, ਬਾਏ ਕੈਨੇਡੀਅਨ ਮੇਡ ਕਾਰਡਸ, ਬਾਏ ਯੂ ਐੱਸ ਏ ਮੇਡ ਕਾਰਡਸ, ਅਤੇ ਉਦੋਂ ਆਪਾਂ ਸੋਚਦਾ ਸੀਗਾ ਯਾਰ ਜਿਹੜੀ ਸਸਤੀ ਮਿਲਦੀ ਵਧੀਆ ਮਿਲਦੀ ਆਪਾਂ ਤਾਂ ਉਹੀ ਖਰੀਦਣੀ ਆ, ਪਰ ਬਾਅਦ 'ਚ ਪਤਾ ਲੱਗਦਾ ਵੀ ਤੁਸੀਂ ਆਪਣੀ ਕੰਟਰੀ ਦਾ ਪਾਰਟ ਸਮਾਨ ਖਰੀਦੋਗੇ ਤਾਂ ਹੀ ਜੋਬਸ ਵਧਣਗੀਆਂ, ਤਾਂ ਹੀ ਇਕੋਨਮੀ ਵਿੱਚ ਤੁਸੀਂ ਇੱਥੇ ਕੈਨੇਡਾ ਦੇ ਨੋਰਥ ਅਮਰੀਕਾ ਇਕੋਨਮੀ ਵਿੱਚ ਵਾਧਾ ਪਾ ਸਕਦੇ ਹੋ। ਸੋ ਸ਼ੇਅਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਕੈਨੇਡੀਅਨ ਮੇਡ, ਹੁਣ ਤਾਂ ਸਾਡੇ ਲੀਡਰ ਵੀ ਕਹਿਣ ਲੱਗ ਪਏ ਵੀ ਕੈਨੇਡਾ ਦੇ ਬਣੇ ਹੋਏ ਸਮਾਨ ਖਰੀਦੋ ਅਤੇ ਆਪਣੇ ਲੋਕਲ ਕਮਿਊਨਿਟੀ ਦੇ ਸਪੋਰਟ ਕਰੋ। ਕਈ ਵਾਰੀ ਛੋਟੇ ਟਾਊਨਾਂ ਦੇ ਵਿੱਚ ਨਾ ਜਦੋਂ ਕੰਮ ਘੱਟ ਜਾਂਦਾ ਹੈਗਾ ਆ, ਫਿਰ ਉਹ ਵੀ ਭੇਜਣ ਲੱਗ ਪੈਂਦੇ ਫਲਾਇਰ, ਸਪੋਰਟ ਯੋਰ ਲੋਕਲ ਸਟੋਰ ਓਨਰਸ, ਛੋਟੇ ਛੋਟੇ ਹੁੰਦੇ ਆ ਕਹਿੰਦੇ ਉਹਨਾਂ ਨੂੰ ਵੀ ਸਪੋਰਟ ਚਾਹੀਦੀ ਹੁੰਦੀ ਆ, ਸੋ ਤੁਹਾਡੇ ਕੈਨੇਡਾ ਨੂੰ ਸਪੋਰਟ ਦੀ ਲੋੜ ਹੈਗੀ ਆ। ਬਾਏ ਵਟ ਇਵਰ ਮੇਡ ਇਨ ਕੈਨੇਡਾ, ਕੋਸ਼ਿਸ਼ ਕਰੋ ਜ਼ਰੂਰ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਡੀਸਨ ਬੁਲਵਾਰਡ 'ਤੇ ਹਨ। ਸੁਰਜੀਤ ਜਾਂ ਬਲਕਾਰ ਜੀ ਨਾਲ ਸੰਪਰਕ ਕਰ ਲਓ, ਟਰੱਕਾਂ ਦੀ ਮਕੈਨਿਕਲ ਰਿਪੇਅਰ ਕਰਵਾਉਣੀ ਹੋਵੇ, ਓਇਲ ਚੇਂਜ, ਬ੍ਰੇਕ ਰਿਪੇਅਰ, ਕੋਈ ਸਰਵਿਸ, ਟਾਇਰ ਐਗਜ਼ੋਸਟ ਸਿਸਟਮ ਦੀ ਗੱਲਬਾਤ ਹੋਵੇ, ਤਾਂ ਤੁਸੀਂ ਰਿਪੇਅਰ ਕਰਵਾ ਸਕਦੇ ਹੋ। ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਆ, ਅਤੇ ਇਹਨਾਂ ਕੋਲ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ। ਸੋ ਟਰੱਕਾਂ ਦੇ ਪਾਰਟਸ ਵੇਚਦੇ ਹਨ, ਸ਼ੀਟ ਬੰਪਰ, ਜੀਅਰ ਗਾਰਡ, ਟਰੱਕ ਲਾਈਟਸ, ਯੂ ਨੇਮ ਇਟ, ਦੇ ਹੈਵ ਇਟ, ਸਟੈਕ ਕਿਟ, ਸਟੇਨਲੈਸ ਸਟੀਲ ਬੰਪਰ ਅਤੇ ਰੇਡੀਏਟਰ ਵੀ ਵੇਚਦੇ ਹਨ। ਬਲਕਾਰ ਜਾਂ ਸੁਰਜੀਤ ਨਾਲ 905-212-9900 'ਤੇ ਸੰਪਰਕ ਕਰ ਲੈਣਾ, 905-212-9900 'ਤੇ ਸੰਪਰਕ ਕਰ ਸਕਦੇ। ਜਸਪਾਲ ਖੂਨੀ ਸਾਹਿਬ ਦਾ ਨੰਬਰ 416-676-7050 ਹੈਗਾ ਆ, ਅਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਵਾਲੇ ਦਾ ਨੰਬਰ ਮੈਂ ਦੇ ਦਿੰਦਾ। ਟੈਕਸ ਭਰਾਉਣੇ ਬੜੇ ਜ਼ਰੂਰੀ ਹੁੰਦੇ ਆ, ਆਪਣਾ ਕ੍ਰੈਡਿਟ ਮੇਨਟੇਨ ਕਰਨਾ ਬੜਾ ਜ਼ਰੂਰੀ ਆ, ਅਤੇ ਡਰਾਈਵਰ ਲਾਈਸੈਂਸ ਮੇਨਟੇਨ ਕਰਨਾ ਬੜਾ ਜ਼ਰੂਰੀ ਆ। ਬਹੁਤ ਸਾਰੇ ਜਿਹੜੇ ਫੈਮਿਲੀ ਜਾਂ ਭੈਣ ਭਰਾ ਸੋਚਦੇ ਨਹੀਂ ਵੀ ਚਲੋ ਦੋ ਪੈਗ ਲਾ ਲਏ ਆ, ਪਰ ਉਦੋਂ ਪਤਾ ਲੱਗਦਾ ਅਸੀਂ ਤਾਂ ਟਰੱਕ ਡਰਾਈਵਰ ਹਾਂ ਯਾਰ, ਸਾਡਾ ਤਾਂ ਇਹਦੋਂ ਬਗੈਰ ਸਰਨਾ ਹੈ ਨਹੀਂ, ਫਿਰ ਕਈ ਵਾਰੀ ਘਰ ਵੀ ਵਿਕ ਜਾਂਦੇ ਹਨ। ਸੋ ਖਾਓ ਪੀਓ ਐਸ਼ ਕਰੋ, ਪਰ ਆਪਣੇ ਕੰਮ ਦਾ ਅਤੇ ਕਮਿਊਨਿਟੀ ਦਾ ਵੀ ਖਿਆਲ ਰੱਖੋ ਜ਼ਰੂਰ। ਬੀ ਕੇ ਟੈਕਸ ਰਿਕਾਊਂਟਿੰਗ ਪਾਲਮਾਂਗਰ ਸਰ, ਟੈਕਸ ਦੇ ਪੇਪਰ ਬਣਾਉਣੇ ਹੋਣ, ਪੇਰੋਲ ਮੈਨੇਜਮੈਂਟ ਦਾ 905-400-5414-14 'ਤੇ ਇਹਨਾਂ ਨੇ ਗੱਲਬਾਤ ਕਰ ਲੈਣੀ ਆ। ਐੱਲ ਪੀ ਰੂਫਿੰਗ ਵਾਲੇ ਹਨ, ਰੂਫਿੰਗ ਦਾ ਸ਼ਿੰਗਲ ਦਾ ਕੰਮ ਹੋਵੇ ਤਾਂ ਬਲਵਿੰਦਰ ਸਿੰਘ ਦਾ ਨੰਬਰ 416-602-7216, ਸਾਡੇ ਸਟੂਡੀਓ ਦਾ ਨੰਬਰ ਹੁੰਦਾ ਹੈ 416-837-1515, 416-837-1515 ਹੈਗਾ ਆ। ਥੋੜ੍ਹੇ ਠਹਿਰ ਕੇ ਕਾਲਾ ਕਰਿਓ, ਹੁਣ ਕਾਲਾ ਨਾ ਕਰੋ, ਮੇਰੇ ਕੋਲ ਚੱਕ ਨਹੀਂ ਹੋਣੀ, ਠਹਿਰ ਕੇ ਤੁਹਾਡਾ ਗੱਲਾਂ ਬਾਤਾਂ ਕਰਦੇ ਹਾਂ ਜ਼ਰੂਰ। ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ ਮੈਨੂੰ ਬਾਅਦ ਵਿੱਚ ਕਦੇ ਸੰਪਰਕ ਕਰਨਾ ਹੋਵੇ 416-451-2222 'ਤੇ ਸੰਪਰਕ ਕਰ ਸਕਦੇ। ਜੀ ਡੀ ਪੀ ਦੇ ਨੰਬਰ ਅੱਜ ਰਿਲੀਜ਼ ਹੋਣੇ ਆ, ਸੋ ਦੇਖਦੇ ਹਾਂ ਸਟੈਟਸ ਕੈਨੇਡਾ ਕਿੱਦਾਂ ਦੇ ਨੰਬਰ ਭੇਜਦੇ ਹਨ, ਉਹਦੇ ਉੱਪਰ ਵੀ ਆਪਾਂ ਨਿਗਾਹ ਰੱਖਾਂਗੇ ਜ਼ਰੂਰ। ਸਾਡੇ ਟੀ ਵੀ ਦੇ ਉੱਪਰ ਜ਼ੂਮ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਚੱਲਦੀਆਂ, ਬਿਲਕੁਲ ਲਾਈਵ ਆ ਜਾਂਦੀਆਂ ਤੁਹਾਡੇ ਵਾਸਤੇ, ਉੱਥੇ ਤੁਸੀਂ ਪੜ੍ਹ ਸਕਦੇ ਹੋ। ਸੋ ਵੈਲਕਮ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਮੈਂ ਥੋੜ੍ਹੀ ਬਹੁਤੀ ਅੱਜ ਟਰੱਕਿੰਗ ਦੀ ਹੀ ਗੱਲਬਾਤ ਕਰਨੀ ਹੈ, ਤੁਸੀਂ ਵੀ ਆਪਣਾ ਠਹਿਰ ਕੇ ਇਨਪੁੱਟ ਪਾ ਸਕਦੇ ਹੋ। ਗੁਰਮਿਤ ਸਿੰਘ ਬਾਜੀ ਸਾਹਿਬ ਥੋੜ੍ਹੀ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ, ਖਬਰਾਂ 'ਤੇ ਨਜ਼ਰ ਵੀ ਰੱਖਾਂਗੇ। ਸੋ ਸਾਡੇ ਗੈਸਟ ਪਹੁੰਚੇ ਹੋਏ ਹਨ, ਇੰਦਰਪਾਲ ਸਿੰਘ ਅਮੈਰੀਕਾ ਦੇ ਵਿੱਚ ਟਰੱਕਿੰਗ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਇਹਨਾਂ ਦਾ ਮੈਂ ਵੈਲਕਮ ਕਰਨਾ ਚਾਹੁੰਦਾ, ਸਟੂਡੀਓ ਵਿੱਚ ਪਹੁੰਚੇ ਹਨ। ਇੰਦਰਪਾਲ ਜੀ ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
0: ਵਾਹਿਗੁਰੂ ਜੀ ਕੀ ਫਤਿਹ, ਕੀ ਹਾਲ ਚਾਲ?
1: ਬਸ ਠੀਕ ਆ, ਟੰਬਰ ਸਾਹਿਬ ਤੁਸੀਂ ਸੁਣਾਓ ਕਿਦਾਂ ਜੀ?
0: ਬਸ ਬਹੁਤ ਵਧੀਆ, ਟਰੱਕਿੰਗ ਦੀ ਗੱਲਬਾਤ ਕਰਨੀ ਸੀ। ਸੋ ਅਮੈਰੀਕਨ ਟਰੱਕਿੰਗ ਕਾਫੀ ਲੰਬੇ ਸਮੇਂ ਟਰੱਕ ਚਲਾਉਂਦੇ ਹੋ, ਜਦੋਂ ਪਹਿਲੀ ਵਾਰੀ ਸਟੀਅਰਿੰਗ ਫੜਿਆ ਸੀ ਕਿੱਦਾਂ ਲੱਗਾ?
1: ਦੇਖੋ ਜੀ, ਪਹਿਲੀ ਵਾਰੀ ਜਦੋਂ ਸਟੀਅਰਿੰਗ ਫੜਿਆ ਸੀ ਤਾਂ ਉਦੋਂ ਇਹ ਚੀਜ਼ ਨਹੀਂ ਸੋਚੀ ਸੀ ਕਿ ਇੰਨੇ ਲੰਬੇ ਸਮੇਂ ਦੇ ਮੈਂ ਇਹ ਕਰੂੰਗਾ, ਕਿਉਂਕਿ ਸਾਨੂੰ ਕਹਿੰਦੇ ਸੀ, ਜਿੱਦਾਂ ਸਾਨੂੰ ਲੋਕਾਂ ਨੇ ਦੱਸਿਆ ਸੀਗਾ, ਜਿਹੜੇ ਪੁਰਾਣੇ ਸਾਡੇ ਤੋਂ ਵੀ ਪੁਰਾਣੇ ਟਰੱਕ ਚਲਾ ਰਹੇ ਸੀਗੇ
0: ਜੀ,
1: ਉਹ ਕਹਿੰਦੇ ਜਦੋਂ ਅਸੀਂ ਲੰਬੇ ਕਾਫੀ ਲੰਬੇ ਸਮੇਂ ਤੱਕ ਕਰਦੇ ਹਾਂ ਤਾਂ ਸਾਡੀ ਬੈਕ ਪ੍ਰੋਬਲਮ ਆ ਲੱਗ ਪੈਂਦੀ ਹੈ, ਸਾਡੇ ਮਤਲਬ ਕਾਫੀ ਪ੍ਰੋਬਲਮ ਆਉਂਦੀਆਂ ਆ
0: ਜੀ,
1: ਪਰ ਦੇ ਮੇਕ ਗੁੱਡ ਮਨੀ ਇਨ ਦਿਸ ਲਾਈਨ ਔਰ ਬਿਜ਼ਨਸ
0: ਜੀ ਜੀ,
1: ਤੇ ਇਸ ਕਰਕੇ ਫਿਰ ਮੈਂ ਮਨ ਬਚਾਇਆ ਕਿ ਜੇ ਕਰਨਾ ਹੀ ਆ, ਮਨੀ ਬਣਦੀ ਆ, ਸਾਰਾ ਕੁਛ ਹੁੰਦਾ ਆ, ਤੇ ਇਸ ਕਰਕੇ ਚੱਲਣ ਡਿਆ, ਕੰਮ ਵਧੀਆ ਚੱਲ ਰਿਹਾ।
0: ਤੁਸੀਂ ਆਪਣਾ ਟਰੱਕ ਚਲਾਉਂਦੇ ਹੋ ਕਿ ਕੰਪਨੀ
1: ਦਾ? ਮੈਂ ਜੀ ਫੈਡਕਸ ਨਾਲ ਫੈਡਕਸ ਦਾ ਟਰੱਕ ਚਲਾਉਂਦਾ
0: ਜੀ,
1: ਤਾਂ ਮੈਂ ਆਲਮੋਸਟ 8-9 ਸਾਲ ਹੋ ਗਏ ਉਹਨਾਂ ਨਾਲ ਟਰੱਕ ਚਲਾਉਂਦੇ ਨਾਲ, ਫੈਡਕਸ ਨਾਲ, ਫੈਡਕਸ ਕੰਪਨੀ ਦੇ ਨਾਲ।
0: ਵਧੀਆ ਪੈਸੇ ਬਣਦੇ ਆ?
1: ਹਾਂਜੀ ਬਿਲਕੁਲ ਵਧੀਆ ਪੈਸੇ ਬਣਦੇ ਆ ਜੀ।
0: ਤੁਹਾਨੂੰ ਲੱਗਦਾ ਵੀ ਕੰਪਨੀਆਂ ਦਾ ਟਰੱਕ ਚਲਾ ਕੇ ਫਾਇਦਾ ਹੈਗਾ ਕਿ ਆਪਣਾ ਚਲਾ ਕੇ ਫਾਇਦਾ?
1: ਨਹੀਂ, ਟਰੱਕ ਤੁਸੀਂ ਆਪ ਦਾ ਵੀ ਚਲਾਉਣ 'ਚ ਫਾਇਦਾ, ਪਰ ਜ਼ਿਆਦਾ ਮੋਸਟਲੀ ਫਾਇਦਾ ਮੈਂ ਦੇਖ ਰਿਹਾ ਕਿ ਤੁਹਾਨੂੰ ਜੇ ਆਪਣਾ ਟਰੱਕ ਤੁਸੀਂ ਚਲਾਉਂਦੇ ਤੁਹਾਨੂੰ ਟੈਨਸ਼ਨ ਕਾਫੀ ਰਹਿੰਦੀ ਆ
0: ਜੀ,
1: ਜੇ ਤੁਸੀਂ ਜਿਸ ਤਰ੍ਹਾਂ ਰਿਪੇਅਰ ਆ ਜਾਂਦੀ ਆ ਤੇ ਟਾਇਰ ਚੇਂਜ ਰਿਪੇਅਰ ਜਾਂ ਫਿਰ ਲੋਡਾਂ ਦੀ ਪ੍ਰੋਬਲਮ, ਵੇਟਿੰਗ ਪੈ ਜਾਂਦੀ ਆ, ਰਾਈਟ? ਤੇ ਜਿਹੜਾ ਤਾਂ ਮੁੰਡੇ ਸਿੰਗਲ ਆ, ਰਾਈਟ
0: ਜੀ,
1: ਉਹਨਾਂ ਨੇ ਤਾਂ ਮਤਲਬ ਬਾਹਰੇ ਰਹਿਣਾ ਹੁੰਦਾ ਤੇ ਛੇ ਪੰਜ ਛੇ ਦਿਨ ਕਰਨਾ ਹੁੰਦਾ ਕੰਮ, ਨਾ ਉਹਨਾਂ ਨੂੰ ਜ਼ਿਆਦਾ ਕਾਹਲੀ ਹੁੰਦੀ ਹੈ ਘਰ ਆਉਂਦੀ, ਉਹਨਾਂ ਵਾਸਤੇ ਤਾਂ ਠੀਕ ਆ
0: ਜੀ।
1: ਪਰ ਜਿਹੜੀ ਜਿੱਦਾਂ ਹੁਣ ਮੈਂ ਕਰਦਾ ਫੈਡਕਸ ਦੇ ਵਿੱਚ, ਫੈਮਿਲੀ ਹੈ, ਫੈਮਿਲੀ ਕਰਕੇ ਸਾਨੂੰ ਆਉਣਾ ਪੈਂਦਾ, ਅਤੇ ਇਹਨਾਂ ਦੇ ਵਿੱਚ ਕੰਪਨੀ ਦੇ ਵਿੱਚ ਜ਼ਿਆਦਾਤਰ ਸਕੈਜੂਲ ਹੁੰਦਾ 5 ਦਿਨ ਦਾ
0: ਜੀ,
1: ਅਤੇ ਤੁਹਾਨੂੰ 2 ਦਿਨ ਈਜ਼ੀਲੀ ਘਰ ਮਿਲ ਜਾਂਦੇ ਆ, ਰਾਈਟ? ਅਤੇ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੀ ਪੇ ਵਗੈਰਾ ਵੀ ਵਧੀਆ ਮਿਲਦੀ ਹੈ, ਤੁਹਾਨੂੰ ਬੈਨੀਫਿਟ ਵਗੈਰਾ ਵਧੀਆ ਮਿਲਦੇ ਆ, ਤੁਹਾਨੂੰ ਮੈਡੀਕਲ, ਤੁਹਾਨੂੰ ਲੀਵਸ, ਵਕੇਸ਼ਨਾਂ, ਸਾਰਾ ਕੁਛ ਮਿਲ ਜਾਂਦਾ। ਕਿ ਜਿਹੜੀਆਂ ਵੱਡੀਆਂ ਕੰਪਨੀਆਂ ਆਲਮੋਸਟ ਥੋੜ੍ਹਾ ਬਹੁਤੇ ਪੈਸੇ ਘੱਟ ਜਾਂਦੇ ਆ, ਜਿਹੜੀਆਂ ਤੁਸੀਂ ਆਪਦਾ ਤੁਸੀਂ ਜੋ ਟਰੱਕ ਚਲਾਉਂਦੇ ਆ।
0: ਲਓ ਜੀ, ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੀ, ਆਪਾਂ ਛੋਟੀ ਜਿਹੀ ਬ੍ਰੇਕ ਲਈ, ਗੁਰਮਤ ਸਿੰਘ ਬਾਰੀ ਸਾਹਿਬ ਦੀ ਲਾਈਨ ਜੁੜ ਗਈ ਹੈਗੀ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ, ਵਿਰਾਸਤ ਟੀਵੀ। ਬ੍ਰੇਕ ਤੋਂ ਬਾਅਦ ਗੁਰਮਤ ਸਿੰਘ ਬਾਰੀ ਸਾਹਿਬ ਖਬਰਾਂ ਲੈ ਕੇ ਪਹੁੰਚੇ ਹਨ ਅਤੇ ਟਰੱਕਿੰਗ ਦੀ ਗੱਲਬਾਤ ਕਰਾਂਗੇ, ਖੁੱਲ੍ਹ ਕੇ ਕਰਾਂਗੇ ਅੱਜ।
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ, ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕੀ ਚਾਹੀਦਾ?
3: ਚੱਲ ਕੇ ਰਹੇ ਆਪਰ
2: ਉਹ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾ ਮੁਮਕਿਨ ਹੈ।
2: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋ ਵੀਡੀਓ.com। ਹੋਰ ਕੋਈ ਸੇਵਾ?

0: फैक्ट्री जिथे पाजी दिया सारिया आइटमां डॉलर 475 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स, हुण तीन लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: ओहो, सर्दी च हीट नहीं चलदी ते गर्मी च एसी।
2: ले आपा हुणे करदे आ संधू साहब ना गल ते करदे आ मसले दा हल।
1: एसी फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
3: 647-706-6640।
4: रोकी, तू अपनी इंश्योरेंस किस्तों करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो, मोना मेंगी फ्रॉम इंश्योरेंस फॉर यू,
5: 416-509-1509
6: और विजिट insuranceforyou.ca।
7: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
8: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
7: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
9: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ, ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। ਇੰਦਰਪਾਲ ਸਿੰਘ ਪਹੁੰਚੇ ਹੋਏ ਸਟੂਡੀਓ ਦੇ ਵਿੱਚ ਤੇ ਗੁਰਮੁਖ ਸਿੰਘ ਵਾਰੀਆ ਸਾਹਿਬ ਦੀ ਲਾਈਨ ਜੁੜ ਗਈ ਹੈਗੀ ਹੈ, ਖ਼ਬਰਾਂ ਦੀ ਜਾਣਕਾਰੀ ਲੈ ਕੇ ਆਉਂਦੇ ਤੇ ਨਾਲ ਨਾਲ ਟਰੈਕਿੰਗ ਦੀ ਵੀ ਆਪਾਂ ਗੱਲਬਾਤ ਕਰਾਂਗੇ। ਇਸੇ ਤਰ੍ਹਾਂ ਜੁੜੇ ਰਹਾਂਗੇ ਸ਼ੁੱਕਰਵਾਰ ਵਾਲੇ ਦਿਨ, ਜਿੱਥੇ ਆਪਾਂ ਬਹੁਤ ਸਾਰੇ ਸਪੋਂਸਰ ਵੀ ਨੇ ਸੰਦੇਸ਼ ਦੇ ਰਹੇ, ਕਿਉਂਕਿ ਬਿਜ਼ਨਸ ਵੀ ਕਰਨਾ ਪੈਂਦਾ ਹੈਗਾ, ਕਾਫ਼ੀ ਸੇਲ ਲੱਗੀ ਹੋਈ ਵੱਖ ਵੱਖ ਸਪੈਸ਼ਲੀ ਗਰੋਸਰੀ ਦੇ ਮਿਠਾਈ ਵਾਲੇ ਸਟੋਰਾਂ ਦੇ ਵਿੱਚ। ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਿਓ। ਬਾਜੀ ਸਾਹਿਬ, ਸਤਿ ਸ੍ਰੀ ਅਕਾਲ ਜੀ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
10: ਤੰਬੜ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪੈਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਜ਼ਿਆਦਾ ਗੱਲਬਾਤ ਸੁਣਾਂਗੇ ਜਿਹੜੇ ਆਪਣੇ ਗੈਸਟ ਆ ਜਾਏ ਟਰੈਕਿੰਗ ਦੇ ਉੱਪਰ, ਥੋੜ੍ਹੀ ਥੋੜ੍ਹੀ ਮੈਂ ਵਿੱਚ ਇਨਪੁਟ ਪਾਉਂਦਾ ਰਹੂੰਗਾ। ਤਾਂ ਨਾਲ ਦੀ ਨਾਲ ਫਿਰ ਮੈਂ ਇਹ ਚਾਹੂੰਗਾ ਕਿ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਹੈਗਾ ਕੋਈ, ਉਹ ਜ਼ਰੂਰ ਸ਼ੇਅਰ ਕਰਨ ਤੁਸੀਂ ਨਾਲ ਲਿਓ ਆਪਾਂ, ਤੇ ਕੰਟੀਨਿਊ ਰੱਖੋ ਤੁਸੀਂ, ਮੈਂ ਸੁਣਦਾ ਜੀ।
9: ਇੰਦਰਪਾਲ ਸਿੰਘ ਨਾਲ ਮੇਰੇ ਬੈਠੇ ਹਨ, ਬਾਜੀ ਸਾਹਿਬ ਮੇਰੇ ਨਾਲ। ਬਾਜੀ ਸਾਹਿਬ, ਇੱਕ ਆਪਾਂ ਗੱਲ ਕਰੀਏ, ਬ੍ਰੈਂਪਟਨ ਵਾਲੇ ਖੁਸ਼ ਬੜੇ ਹਨ।
10: ਖੁਸ਼ੀ ਹੋਣੀ ਚਾਹੀਦੀ ਹੈ ਜੀ, ਪਰ ਗੱਲ ਕਿਹੜੀ ਗੱਲ ਤੇ ਖੁਸ਼ੀ ਆ ਜੀ, ਆਪਾਂ ਨੂੰ ਹੋਣਾ ਚਾਹੀਦਾ ਕਿ ਥੋੜਾ ਜਿਹਾ ਸ਼ੇਅਰ ਹੋਣਾ ਚਾਹੀਦਾ ਵੀ ਖੁਸ਼ੀ ਕਿਸ ਗੱਲ ਦੀ ਹੈ ਜੀ।
9: ਜੀ ਕਹਿੰਦੇ ਦੋ ਨੰਬਰ ਦੇ ਬ੍ਰੈਂਪਟਨ ਆ ਗਏ ਤੇ ਪਹਿਲੇ ਨੰਬਰ ਤੇ ਮੌਂਟਰੀਅਲ ਹੈਗਾ ਆ, ਤੇ ਮਿਸ ਸਾਗਾ ਪੰਜਵੇਂ ਨੰਬਰ ਤੇ ਹੈਗਾ, ਸਰਵੇ ਕੀਤਾ ਜਾਂਦਾ ਹੈਗਾ ਆ। ਖੁਸ਼ ਲੋਕੀ ਰਹਿਣੇ ਚਾਹੀਦੇ ਆ, ਖੁਸ਼ ਰਹਿਣੇ ਚਾਹੀਦੇ। ਜੀ
10: ਜੀ ਬਿਲਕੁਲ, ਇਹ ਸਰਵੇ ਜ਼ਰੂਰ ਆਇਆ ਹੈਗਾ ਜੀ, ਪਰ ਮੈਨੂੰ ਇਹ ਸਰਵਿਆਂ ਦਾ ਜੇ ਮੈਚ ਕਰਦੇ ਹਾਂ ਅਸਲੀਅਤ ਦੇ ਨਾਲ ਤਾਂ ਫਿਰ ਕਿੱਥੇ ਗੱਲ ਜਾਪਦੀ ਹੈਗੀ ਵੀ ਕਿੱਦਾਂ ਬ੍ਰਹਮਪੁਰਨ ਸ਼ਹਿਰ ਦਾ ਦੂਜੇ ਸ਼ਹਿਰ ਲੋਕਾਂ ਦੀ ਖੁਸ਼ੀ ਦਾ ਥਾਂ ਕਿੱਥੇ ਲੱਭਦਾ ਵਾ ਇਹ ਆਪਣੇ ਸਰੋਤੇ ਵੀ ਦੱਸ ਸਕਦੇ ਆ। ਲੈਜਰ ਵੱਲੋਂ ਸਰਵੇ ਕਰਵਾਇਆ ਗਿਆ ਸੀਗਾ ਜੀ ਜਿਹਦੇ ਵਿੱਚ ਬ੍ਰਹਮਪਟਨ ਤੇ ਮੌਂਟਰੀਅਲ ਸ਼ਹਿਰ ਜਿਹੜੇ ਆ ਉਹ ਸਭ ਤੋਂ ਵੱਧ ਖੁਸ਼ ਲੋਕ ਆ ਉੱਥੇ ਹੈਗੇ ਜੀ ਠੀਕ ਹੈ ਜੀ। ਸੋ ਕਿੱਦਾਂ ਕਿਹੜੇ ਬੇਸ ਤੇ ਕਿੰਨਾ ਦੀਆਂ ਗੱਲਾਂ ਲਈਆਂ ਹੋਣਗੀਆਂ ਬ੍ਰਹਮਪਟਨ ਦੇ ਲੋਕਾਂ ਦੀਆਂ ਕਿਹੜੇ ਖੁਸ਼ ਨਸੀਬ ਹੈਗੇ ਆ ਚੰਗੀ ਗੱਲ ਆ ਜੀ ਖੁਸ਼ੀ ਜ਼ਿੰਦਗੀ ਚ ਹੋਣੀ ਚਾਹੀਦੀ ਆ ਪਰ ਮੈਚ ਤੱਥਾਂ ਦੇ ਨਾਲ ਮੇਰੇ ਮੁਤਾਬਕ ਤੇ ਸ਼ਾਇਦ ਨਹੀਂ ਕਰਦਾ ਹੋਊਗਾ ਕਿਉਂਕਿ ਬ੍ਰਹਮਪਟਨ ਦੇ ਵਿੱਚ ਹੀ ਵੱਡੀਆਂ ਜਿਹੜੀਆਂ ਸਮੱਸਿਆਵਾਂ ਕ੍ਰਾਈਮ ਪੱਖੋਂ ਜੇ ਆਪਾਂ ਲਾ ਲਈਏ ਉਹ ਉੱਪਰ ਸੀਗਾ ਜੀ। ਅੱਜ ਘਰਾਂ ਦੀ ਮਾਰਕੀਟ ਦੇ ਮਾਮਲੇ ਦੇ ਵਿੱਚ ਵੀ ਲੋਕ ਇੱਥੇ ਜ਼ਿਆਦਾ ਫਸੇ ਹੋਏ ਦਿਖਾਈ ਦਿੰਦੇ ਹੈਗੇ ਆ ਹਾਲਾਂਕਿ ਠੀਕ ਹੈ ਇੱਥੋਂ ਦੇ ਲੋਕ ਮਿਹਨਤੀ ਵੀ ਹੈਗੇ ਆ ਸਲੀਪ ਸਿਟੀ ਕਿਹਾ ਜਾਂਦਾ ਪਰ ਲੋਕ ਆਪਣੇ ਰੱਜ ਕੇ ਮਿਹਨਤ ਕਰਦੇ ਏਦਾਂ ਦੀ ਗੱਲ ਨੀ ਹੈਗੀ। ਕੀ ਬੇਸ ਲਿਆ ਆ ਲੈਜਰ ਨੇ ਇਹ ਉਹਨਾਂ ਦੀ ਹੋਊਗਾ ਫੰਡਿੰਗ ਪਰ ਫਿਲਹਾਲ ਜਿਹੜੀਆਂ ਜਿਹੜੇ ਹਾਲਾਤ ਆ ਤੱਥਾਂ ਦਾ ਮੈਚ ਮੇਰੇ ਮੁਤਾਬਕ ਤਾਂ ਸ਼ਾਇਦ ਨਾ ਕਰਦੇ ਹੋਣ ਜੀ ਇਹ ਗੱਲ ਨੂੰ। ਹਾਂਜੀ
9: ਗੱਲ ਸਹੀ ਆ ਹੌਸਪੀਟਲ ਦੀ ਵੇਟਿੰਗ ਕਾਰਾਂ ਦੀ ਇੰਸ਼ੋਰੈਂਸ ਐਕਸੀਡੈਂਟ ਵੱਧ ਹੋ ਜਾਣੇ ਰਸ਼ ਪਿਆ ਰਹਿੰਦਾ ਫੋਰਟ ਐਂਡ ਜੈਮ ਰਹਿੰਦਾ ਆ ਕਿੱਧਰੋਂ ਖੁਸ਼ ਹਨ ਮੈਨੂੰ ਇਹ ਨਹੀਂ ਪਤਾ ਵੀ ਸੋਫਰ ਮੋਰਗੇ ਚੱਲੀ ਜਾਂਦੀ ਆ ਤਾਂ ਖੁਸ਼ ਹਨ ਜੇ ਨਾ ਜਾਵੇ ਤਾਂ ਫਿਰ ਕਿੱਥੋਂ ਖੁਸ਼ ਹੁੰਦੇ ਹਨ। ਪਰ ਚਲੋ ਜੋ ਲਿਖਿਆ ਆਪਾਂ ਪੜ੍ਹਤ ਦਰਸ਼ਕਾਂ ਵਾਸਤੇ ਸਰੋਤੇ ਵਾਸਤੇ ਦੱਸ ਦਿੱਤਾ ਹੈਗਾ ਆ ਅਤੇ ਬਾਜੀ ਸਾਹਿਬ ਇੱਕ ਦੋ ਖਬਰਾਂ ਜੇ ਸਾਂਝੀਆਂ ਕਰਨੀਆਂ ਕਰ ਦਿਓ ਫਿਰ ਮੈਂ ਇੰਦਰਪਾਲ ਸਿੰਘ ਨਾਲ ਵੀ ਗੱਲਬਾਤ ਕਰਾਂ ਤੁਸੀਂ ਵੀ ਨਾਲ ਜੁੜੇ ਰਹਿਣਾ ਜ਼ਰੂਰ।
10: ਬਿਲਕੁਲ ਜਿਵੇਂ ਤੁਸੀਂ ਆਹੀ ਇੱਥੋਂ ਹੀ ਗੱਲ ਸ਼ੁਰੂ ਕਰਦੇ ਕਿ ਬੜੇ ਨੰਬਰ ਮਿਲ ਗਏ ਜੀ 71 ਨੰਬਰ 100 ਚੋਂ ਮਿਲ ਗਏ ਹੈਗੇ ਆ ਬ੍ਰਹਮਪਟਨ ਨੂੰ ਜਿਹੜੇ ਖੁਸ਼ੀ ਵੱਲੋਂ ਆਪਾਂ ਕਹਿ ਸਕਦੇ ਹਾਂ ਤੇ ਮੌਂਟਰੀਅਲ ਨੂੰ 72 ਨੰਬਰ ਮਿਲਿਆ 100 ਚੋਂ ਇਹ ਲੈਜਰ ਹੀ ਦੇ ਰਿਹਾ ਹੈਗਾ ਪਰ ਕੁੱਲ ਮਿਲਾ ਕੇ ਜਿਹੜੇ ਹੈਗੇ ਆ ਕਿੱਥੋਂ ਲਏ ਹੈਗੇ ਅੰਕੜੇ ਉਹ ਆਪਾਂ ਬਾਅਦ ਚ ਗੱਲ ਕਰਾਂਗੇ। ਹੁਣ ਆਪਾਂ ਕੁਛ ਗੱਲ ਕਰਦੇ ਹਾਂ ਜੀ ਔਸਫ ਦੀ ਕੱਲ ਦਾ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਜਿਹੜੀ ਆਪਾਂ ਨੂੰ ਇਹ ਪਤਾ ਹੈਗਾ ਕਿ ਜਿਹੜੀ ਇੰਟੈਰੀਓ ਗਵਰਨਮੈਂਟ ਹੈ ਜਿਹੜਾ ਔਸਫ ਪ੍ਰੋਗਰਾਮ ਸੀਗਾ ਉਹ ਸਾਹਿਬ ਖਾਸ ਤੌਰ ਤੇ ਜਿਹੜਾ ਆਪਾਂ ਪੂਰਾ ਆਪਾਂ ਕਹਿਣਾ ਹੈ ਇੰਟੈਰੀਓ ਸਟੂਡੈਂਟ ਅਸਿਸਟੈਂਟ ਪ੍ਰੋਗਰਾਮ ਸੀਗਾ ਇਹ ਬੜਾ ਪੁਰਾਣਾ ਪ੍ਰੋਗਰਾਮ ਹੈਗਾ ਤੇ ਸਮੇਂ ਸਮੇਂ ਅਪਡੇਟ ਹੁੰਦਾ ਰਿਹਾ ਆ ਇਹਦੇ ਵਿੱਚ ਵਾਧਾ ਘਟਾ ਕੇ ਗਵਰਨਮੈਂਟ ਫੈਡਰਲ ਗਵਰਨਮੈਂਟ ਦੇ ਵਿੱਚ ਗ੍ਰਾਂਟ ਹੈਗੀ ਸੀ ਤਾਂ ਇਹਦੇ ਵਿੱਚ 40% ਲੋਨ ਸੀਗਾ ਤੇ ਜਿਹੜਾ 40% ਪ੍ਰੋਵਿੰਸ਼ੀਅਲ ਦੀ ਬਸਰੀ ਸੀ ਗ੍ਰਾਂਟ ਵਗੈਰਾ ਸੀਗੀਆਂ ਜਿਹੜੀਆਂ ਵਾਪਸ ਨਹੀਂ ਕਰਨੀਆਂ ਹੁੰਦੀਆਂ ਸੀਗੀਆਂ ਪਹਿਲਾਂ ਗਵਰਨਮੈਂਟ ਨੇ ਇਹਦੇ ਚ ਅੱਖਾਂ ਮੀਟ ਛੱਡੀਆਂ ਜੀ ਮਤਲਬ ਆਵੇ ਕਿ ਜਿਹੜੇ ਬੰਦੇ ਕੋਈ ਪੜ੍ਹਨ ਵਾਲੇ ਹੈ ਸੀ ਨਹੀਂ ਸੀ ਬਹੁਤ ਸਾਰੀਆਂ ਏਅਰਪੋਰਟਾਂ ਆਈਆਂ ਕਿ ਜਿਹੜੀਆਂ ਪ੍ਰਾਈਵੇਟ ਕਾਲਜਾਂ ਦੀਆਂ ਜਿਹੜੀਆਂ ਆਪਾਂ ਕੁੱਲ ਮਿਲਾ ਕੇ ਐਡਮਿਸ਼ਨਾਂ ਹੋਈਆਂ ਨੇ ਉਹਦੇ ਵਿੱਚ ਲੱਖਾਂ ਡਾਲਰ ਪੈਸਾ ਜਿਹੜਾ ਆ ਉਹ ਗਿਆ ਹੈਗਾ। ਸੋ ਕਿੰਨਾ ਹਾਲਤਾਂ ਦੇ ਵਿੱਚ ਗਵਰਨਮੈਂਟ ਜਿਹੜੀ ਆ ਪਹਿਲਾਂ ਨੇ ਕਿਉਂ ਨੀ ਗਵਰਨਮੈਂਟ ਨੇ ਧਿਆਨ ਦਿੱਤਾ ਇਸ ਪਾਸੇ ਵੱਲ ਲੇਕਿਨ ਹੁਣ ਇਹ ਰਿਪੋਰਟ ਆਈ ਪਈ ਇੱਕਦਮ ਹੀ ਇਹਨੂੰ ਬੰਦ ਕਰ ਦਿੱਤਾ ਜੀ। ਜੇ ਮੈਨੂੰ ਥੋੜਾ ਜਿਹਾ ਵੇਰਵਾ ਦੇਣਾ ਹੋਇਆ ਆਪਣੇ ਸਰੋਤਿਆਂ ਨੂੰ ਤਾਂ 7 ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀਆਂ 385 million dollars ਜਿਹੜੀ ਆ ਕੱਲੀ 7 ਪ੍ਰਾਈਵੇਟ ਕਾਲਜ ਉਹ ਗ੍ਰਾਂਟ ਲੈ ਗਏ ਜੀ 385 million ਦਾਵਾ ਹੁੰਦਾ ਕਿ ਅਸੀਂ ਪੜ੍ਹਾ ਰਹੇ ਹੈਗੇ ਆ ਤੇ ਜਿਹੜਾ ਸਟੂਡੈਂਟ ਹੈ ਉਹਦਾ ਦਾਵਾ ਹੁੰਦਾ ਅਸੀਂ ਪੜ੍ਹ ਰਹੇ ਹੈਗੇ ਆ ਤਾਂ ਲੇਕਿਨ ਇਹ ਸਮੇਂ ਤੇ ਗਵਰਨਮੈਂਟ ਦੀ ਨਜ਼ਰ ਕਿੱਥੇ ਸੀਗੀ ਇਹ ਨੀ ਪਤਾ। ਤਾਂ ਜਿਹੜੀ ਇਹ ਵੈਸੇ ਵੀ ਔਸਫ ਦਾ ਲਾਭ ਲੈਣ ਵਾਲਿਆਂ ਦੀ ਗਿਣਤੀ ਏਦਾਂ ਖੁੰਬਾਂ ਵਾਂਗ ਵੱਧ ਗਈ 10 ਗੁਣਾ ਜ਼ਿਆਦਾ ਵੱਧ ਗਈ ਸੀ ਵੈਸੇ ਇੰਟਾਰੀਓ ਚ 170 ਕਾਲਜ ਆ ਜੀ ਤੇ ਜਿਹੜੀ ਇਹਨੇ ਕਾਲਜਾਂ ਨੂੰ ਗ੍ਰਾਂਟ ਮਿਲੀ ਸੀ ਉਹ ਟੋਟਲ ਕਾਲਜਾਂ ਦੇ ਬਰਾਬਰ ਸੀਗੀ ਬਾਕੀ ਕਾਲਜਾਂ ਦੇ। ਹੁਣ ਉਹ ਕਿਵੇਂ ਇੰਨੀ ਵੱਡੀ ਪੱਧਰ ਤੇ ਗ੍ਰਾਂਟ ਹੋਏ ਕਿਹੜੇ ਸਟੂਡੈਂਟ ਸੀਗੇ ਉਹਨਾਂ ਕੋਲ ਕਿਵੇਂ ਸੀਗਾ ਇਹ ਇੱਕ ਜਾਂਚ ਦਾ ਵਿਸ਼ਾ ਹੈਗਾ ਪਰ ਗਵਰਨਮੈਂਟ ਨੇ ਕੀ ਕੀਤਾ ਜੀ ਸੌਖਾ ਇਲਾਜ ਲੱਭ ਲਿਆ ਕਿ ਉਹਦੇ ਵਿੱਚ ਇੰਨੀਆਂ ਮੋਡੀਫਿਕੇਸ਼ਨਾਂ ਕਰ ਦਿੱਤੀਆਂ ਚਾਹੀਦਾ ਸੀ ਕਿ ਕਰੈਕਸ਼ਨ ਕਰਦੇ ਜਿੱਥੇ ਕਿਤੇ ਬੈਕਡਰਾ ਸੀਗੇ ਉਹਨਾਂ ਨੂੰ ਦੂਰ ਕੀਤਾ ਜਾਂਦਾ ਪਰ ਕੀਤਾ ਕੀ ਹੈਗਾ ਜੀ ਉਹ ਇੱਕ ਕਿਸਮ ਨਾਲ ਗ੍ਰਾਂਟ ਬੰਦ ਹੀ ਕਰ ਦਿੱਤੀ ਹੈ ਜੀ। ਜਿਹੜੇ ਪੜ੍ਹ ਰਹੇ ਸੀਗੇ ਉਹਨਾਂ ਦੀ ਵੀ ਗ੍ਰਾਂਟ ਚੱਕ ਕੇ ਲੋਨ ਚ ਪਾ ਰਹੀ ਹੈ ਗਵਰਨਮੈਂਟ
9: ਜੀ
10: ਠੀਕ ਹੈ ਜੀ ਉਹ ਪੁਸ਼ਅਪ ਕੀਤਾ ਜਾ ਰਿਹਾ ਉਸ ਉਹਦਾ ਉਹ ਚ ਕੋਈ ਜੈਨੂਇਨ ਸਟੂਡੈਂਟ ਹੋਣ ਜਿਨ੍ਹਾਂ ਨੇ ਇਸ ਬੇਸ ਤੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਹੋਵੇ ਵੀ ਚਲੋ ਕੁਛ ਗ੍ਰਾਂਟ ਮਿਲ ਜਾਣੀ ਹੈਗੀ ਆਪਾਂ ਨੂੰ ਤਾਂ ਉਹਨਾਂ ਦਾ ਗਵਰਨਮੈਂਟ ਨੇ ਕੀ ਸੋਚਿਆ ਜੀ ਇੱਕਦਮ ਇਹਦੇ ਵਿੱਚ ਪਹਿਲਾਂ ਓਵਰਵੈਲਮਿੰਗ ਹੋ ਜਾਣੀ ਤਾਂ ਉਸ ਤੋਂ ਬਾਅਦ ਇੱਕਦਮ ਬੰਦ ਕਰ ਦੇਣਾ ਚਾਹੀਦਾ ਸੀ ਕਿ ਜੇ ਬੈਕਡਰਾ ਬੰਦ ਕੀਤੇ ਜਾਂਦੇ ਜੈਨੂਇਨਿਟੀ ਰੱਖੀ ਜਾਂਦੀ ਲੇਕਿਨ ਜਿਹੜੇ ਲੋੜਵੰਦ ਲੋਕ ਹੈਗੇ ਆ ਉਹਨਾਂ ਨੂੰ ਏਦਾਂ ਦੀ ਪਰੇਸ਼ਾਨੀ ਜਿਹੜੀ ਇਹ ਚੋਂ ਨਹੀਂ ਸੀ ਆਉਣੀ ਚਾਹੀਦੀ। ਤਾਂ ਇਹਦੇ ਨਾਲ ਹੀ ਇੱਕ ਦੋ ਮਿੰਟ ਲੈ ਕੇ ਫਿਰ ਆਪਾਂ ਬ੍ਰਦਰ ਹੋਣਾ ਦੀ ਗੱਲ ਸੁਣਾਂਗੇ, ਮੈਂ ਪ੍ਰੋਗਰਾਮ ਫਿਰ ਸੁਣਾਂਗਾ ਆਫ ਦੀ, ਮੈਨੂੰ ਏਦਾਂ ਲੱਗਦਾ ਕਿ ਮੈਂ ਆਪਾਂ ਉਸ ਹਿਸਾਬ ਨਾਲ ਕੱਪ ਕਰ ਲਾਂਗੇ ਅੱਜ। ਤਾਂ ਇੱਕ ਮਿੰਟ, ਆਪਾਂ ਨੂੰ ਇਹ ਪਤਾ ਹੈਗਾ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੀ ਐਂਟੀ ਇਮੀਗ੍ਰੇਸ਼ਨ ਜਿਹੜੀ ਮਾਹੌਲ ਹੈ ਉਹ ਬਣਦਾ ਜਾ ਰਿਹਾ, ਕਿਤੇ ਕਿਤੇ ਏਦਾਂ ਦੀਆਂ ਗੱਲਾਂ ਮਹਿਸੂਸ ਹੋ ਰਹੀਆਂ ਕਿ ਸਾਡੀ ਕਮਿਊਨਿਟੀ ਵਿੱਚ ਟਾਰਗੇਟ ਵੀ ਬਹੁਤ ਜ਼ਿਆਦਾ ਲੋਕ ਹੋ ਰਹੇ। ਹੈਮਿਲਟਨ ਦੇ ਵਿੱਚ ਇੱਕ ਸੋ ਕਾਲਡ ਸੰਸਥਾ ਹੈਗੀ ਹੈ ਜੀ, ਡੋਮੀਨੀਅਨ ਐਸੋਸੀਏਸ਼ਨ, ਉਹਦੇ ਵੱਲੋਂ ਇੱਕ ਵੀਕਐਂਡ ਦੇ ਉੱਪਰ ਪਰਮਿਸ਼ਨ ਮੰਗੀ ਜਾ ਰਹੀ ਹੈ ਕਿ ਸਾਨੂੰ ਐਂਟੀ ਇਮੀਗ੍ਰੇਸ਼ਨ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇੱਕ ਆਸਟ੍ਰੇਲੀਆ ਤੋਂ ਇਹਨਾਂ ਦਾ ਇੱਕ ਲੀਡਰ ਵੀ ਆ ਰਿਹਾ ਸੀ ਜਿਹਨੂੰ ਮਾਰਟਿਨ ਸੈਲਰ, ਕੈਨੇਡਾ ਨੇ ਇਹਦੀ ਐਂਟਰੀ ਦੇਣ ਤੋਂ ਇਹਨੂੰ ਨਾ ਕਰ ਦਿੱਤੀ ਹੈਗੀ ਆ। ਇਹ ਮੰਗ ਕੀ ਕਰ ਰਹੇ, ਕਹਿੰਦੇ 9 ਮਿਲੀਅਨ ਲੋਕਾਂ ਨੂੰ ਕੈਨੇਡਾ 'ਚ ਪੜ੍ਹ ਦਿਓ, ਚਾਹੇ ਉਹ ਪੀ ਆਰ ਹੈ ਚਾਹੇ ਕਿਸੇ ਤਰ੍ਹਾਂ ਵੀ ਹੈਗਾ, ਵੀ ਉਹ ਜੇ ਆਪਾਂ ਨੂੰ ਓਵਰਵੈਲਮਿੰਗ ਜਿਹੜੀ ਇੱਥੇ ਹੋਈ ਆ ਜੀ, ਜਿੰਨੀਆਂ ਵੱਡੀਆਂ ਸਮੱਸਿਆਵਾਂ ਇਹ ਜ਼ਿਆਦਾਤਰ ਜਿਹੜਾ ਇਮੀਗ੍ਰਾਂਟ ਇੱਥੇ ਇੰਨਾ ਜ਼ਿਆਦਾ ਆ ਗਿਆ ਹੈਗਾ ਉਹਨਾਂ ਦੀ ਵਜ੍ਹਾ ਕਰਕੇ ਆ। ਸੋ 2 ਮਿਲੀਅਨ ਦੇ ਕਰੀਬ ਦੇ ਕਹਿੰਦੇ ਪਰਮਾਨੈਂਟ ਰੈਜੀਡੈਂਸੀ ਜਿਹੜੀ ਉੱਥੇ ਹੁੰਦੀ ਆ 9 ਮਿਲੀਅਨ ਤੇ ਉਹ ਸਾਰੇ ਜਿਹੜੇ ਕੈਨੇਡਾ 'ਚੋਂ ਬਾਹਰ ਕੱਢ ਦਿਓ। ਹਾਲਾਂਕਿ ਫਰੀਡਮ ਆਫ ਸਪੀਚ ਦੇ ਤਹਿਤ ਜਿਹੜਾ ਕੈਨੇਡਾ ਸਮਝਦਾ ਹੈਗਾ ਕਿ ਕਿਸੇ ਨੂੰ ਵੀ ਆਪਣੀ ਗੱਲ ਕਰਨ ਦਾ ਅਧਿਕਾਰ ਹੈਗਾ
9: ਜੀ,
10: ਲੇਕਿਨ ਜਿਹੜਾ ਮਾਹੌਲ ਹੈ ਉਹ ਨੀ ਹੋਣਾ ਚਾਹੀਦਾ, ਤਾਂ ਤੰਗ ਦਿਲੀ ਵਾਲਾ ਜਾਂ ਆਪਾਂ ਕਹਿ ਸਕਦੇ ਕਿਸੇ ਕੋਲ ਟਾਰਗੇਟ ਕਰਨ ਵਾਲੀ ਗੱਲ ਹੈ ਉਹ ਏਦਾਂ ਦੀ ਨਹੀਂ ਹੋਣੀ ਚਾਹੀਦੀ ਤੰਬੜ ਸਾਹਿਬ, ਕਿਉਂਕਿ ਜਿਹੜਾ ਕੈਨੇਡਾ ਉਹ ਸਾਰਿਆਂ ਦਾ ਤੇ ਮਿਹਨਤ ਕਰਨ ਵਾਲਿਆਂ ਦਾ ਹੈਗਾ, ਚਾਹੇ ਉਹ ਇਮੀਗ੍ਰਾਂਟ ਹੈਗਾ ਆ ਚਾਹੇ ਉਹ ਦੂਜੇ ਹੈਗੇ ਆ।
9: ਗੰਦ ਪਾਤਾ ਇਹਨਾਂ ਨੇ ਆਹ ਕੁਛ ਕਰ ਦਿੱਤਾ ਹੈਗਾ ਆ, ਨੋ ਡਾਊਟ ਜਿੱਥੇ ਸਾਡਾ ਇੱਥੇ ਦੇਣ ਵੀ ਬਹੁਤ ਹੈਗੀ ਇਸ ਦੇਸ਼ ਦੇ ਕੰਟਰੀ ਨੂੰ ਅੱਗੇ ਲੈ ਕੇ ਆਉਣ ਵਾਸਤੇ, ਉੱਥੇ ਕਾਫੀ ਸਾਰੇ ਮੁਸ਼ਕਿਲਾਂ ਵੀ ਆਈਆਂ ਹੋਈਆਂ ਹਨ। ਪਹਿਲਾਂ ਗੋਰੇ ਕਿਸ ਹਿਸਾਬ ਨਾਲ ਰਹਿੰਦੇ ਸੀਗੇ, ਇਹ ਕਹਿੰਦੇ ਸਾਡੀ ਇਹਨਾਂ ਨੇ ਜ਼ਿੰਦਗੀ ਖਰਾਬ ਕਰਤੀ, ਆਪਾਂ ਇੱਦਾਂ ਰਹਿੰਦੇ ਸੀ ਆਹ ਕਰਦੇ, ਹੁਣ ਆਹ ਆ ਗਏ, ਪਰ ਸਾਰੇ ਇਮੀਗ੍ਰੈਸੀ ਆਏ ਹੋਏ ਹਨ ਇੱਥੇ। ਪਰ ਇਸ ਖਬਰ ਉੱਤੇ ਇਸ ਰੈਲੀ ਉੱਤੇ ਨਿਗਾਹ ਰੱਖਣ ਦੀ ਲੋੜ ਹੈਗੀ ਹੈ, ਕਿਉਂਕਿ ਰੇਸਿਜ਼ਮ ਵੱਧ ਸਕਦੀ ਹੈਗੀ ਆ।
10: ਬਿਲਕੁਲ, ਸੋ ਮਾਹੌਲ ਇੱਦਾਂ ਦਾ ਬਣਦਾ, ਗਵਰਨਮੈਂਟ ਨੂੰ ਬੜੀ ਤਿੱਖੀ ਨਜ਼ਰ ਰੱਖਣੀ ਪਊਗੀ ਇਹਨਾਂ ਦੇ ਉੱਪਰ, ਵੀ ਗੱਲਬਾਤ ਆਪਣੀ ਕਰ ਲੈਣ ਜਿਹੜੀ ਕਰਨੀ ਹੈਗੀ, ਪਰ ਕੋਈ ਏਦਾਂ ਦੀ ਮੁਹਿੰਮਾਂ ਜਾਂ ਏਦਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਗੇ ਬਹੁਤ ਸਾਰੇ ਰਾਈਟ ਵਿੰਗ ਇੱਥੇ ਆ ਰਹੇ ਆ ਜੀ, ਪਹਿਲਾਂ ਵੀ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਬਹੁਤ ਸਾਰੇ ਕਮਿਊਨਿਟੀਆਂ ਦੇ ਬਜ਼ੁਰਗ ਲੋਕਾਂ ਦੇ ਏਦਾਂ ਦੇ ਝੂਠੀਆਂ ਫੋਟੋਆਂ ਬਣਾ ਕੇ ਜਿਹੜੀਆਂ ਫੈਲਾਈਆਂ ਜਾ ਰਹੀਆਂ ਨੇ, ਇਹਨਾਂ ਤੋਂ ਸਤਰਕ ਹੋਣ ਦੀ ਲੋੜ ਹੈਗੀ ਆ। ਤਾਂ ਅੱਜ ਫੈਡਰਲ ਗਵਰਨਮੈਂਟ ਨੇ ਕੁਛ ਇੱਕ ਚੇਂਜਸ ਕੀਤੀਆਂ ਜੀ, ਅਮਰੀਕਾ ਦੇ ਨਾਲ ਜਿਹੜਾ ਟੈਰਫ ਦੀ ਜੰਗ ਚੱਲ ਰਹੀ ਆ ਉਹਦੇ ਵਿੱਚੋਂ ਜਿਹੜਾ ਹੁਣ ਕੈਨੇਡਾ ਵਾ ਇੱਕ ਤਾਂ ਸੀ ਫੂਡ ਨੂੰ ਕੱਢਣ ਜਾ ਰਿਹਾ, ਕਿਉਂਕਿ ਅਮਰੀਕਾ ਨੇ ਸੀ ਫੂਡ ਦੇ ਉੱਪਰ ਨਹੀਂ ਟੈਰਫ ਲਾਇਆ ਤਾਂ ਉਹਨੂੰ ਕੱਢ ਕੇ ਕਈ, ਵੈਸੇ ਟੋਟਲ ਬੜੀ ਲੰਬੀ ਸੂਚੀ ਹੈਗੀ, 5-7 ਜਿਹੜੇ ਹੈਗੀਆਂ ਆ, ਜਿਵੇਂ ਪ੍ਰਿੰਟ ਮੈਟਰ ਹੈਗਾ, ਪਲਸਤਰ ਦਾ ਬਹੁਤ ਸਾਰਾ ਕੰਸਟਰਕਸ਼ਨ ਨਾਲ ਰਿਲੇਟਡ ਹੈਗਾ, ਬੋਰਡਸ, ਸ਼ੀਟਸ, ਟਾਇਲ
9: ਜੀ,
10: ਤਾਂ ਇਹਨਾਂ ਨੂੰ ਆਪਾਂ ਕਹਿ ਸਕਦੇ ਜਿਹੜੀਆਂ ਬੋਟਲਸ ਆ, ਫਲਾਸਕ, ਜਾਰਸ, ਪੋਟਸ, ਕਾਪਰ ਵਾਇਰਸ, ਇਹਨਾਂ ਨੂੰ ਹੁਣ ਜਿਹੜਾ ਆ ਸ਼ਾਮਿਲ ਕਰਨ ਜਾ ਰਿਹਾ ਕੈਨੇਡਾ। ਦੂਜੇ ਪਾਸੇ ਅਮਰੀਕਾ ਦੀ ਗੱਲ ਕਰੀਏ ਤਾਂ ਜਿਹੜਾ ਲੇਕ ਅੰਟਾਰੀਓ ਦਾ ਇੱਕ ਜਿਹੜਾ ਫਰਮਾਨ ਆ ਟਰੰਪ ਸਾਹਿਬ ਨੇ ਜਾਰੀ ਕੀਤਾ ਹੈ ਕਿ ਇਸ ਲੇਕ ਅਮਰੀਕਾ ਹੈਗੀ ਆ, ਉਹਦਾ ਵਿਰੋਧ ਕੈਨੇਡਾ 'ਚ ਤੇ ਹੋਣਾ ਹੀ ਹੋਣਾ ਸੀਗਾ, ਅਮਰੀਕਾ ਦੇ ਵਿੱਚ ਵੀ ਹੁਣ ਵੱਡੀ ਪੱਧਰ ਤੇ ਹੋ ਗਿਆ ਜੀ। ਕੁਛ ਇੱਕ ਜਿਹੜੇ ਆ ਆਪਾਂ ਡੈਮੋਕ੍ਰੇਟ ਕਹਿ ਲਓ ਜਾਂ ਆਪਣੇ ਰਿਪਬਲਿਕਨ ਦੇ ਕਹਿ ਲਓ, ਆ ਹਿਲੇਰੀ ਕਲਿੰਟਨ ਅੱਜ ਬੋਲੇ ਹੈਗੇ ਜੀ ਲੇਕ ਅੰਟਾਰੀਓ ਦੇ ਮਾਮਲੇ 'ਚ ਵੀ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਟਰੰਪ ਸਾਹਿਬ ਦੀਆਂ, ਨਿਊਯਾਰਕ ਦੇ ਮੇਅਰ ਬੋਲੇ ਹੈਗੇ ਆ। ਸੋ ਬੈਕਅਪ ਉਹਨਾਂ ਦੀ ਆਪਣੀ ਕੰਟਰੀ 'ਚੋਂ ਸ਼ੁਰੂ ਹੋ ਗਿਆ ਹੈਗਾ, ਜਿਹੜਾ ਕੈਨੇਡਾ ਦੇ ਨਾਲ ਇੰਨੀ ਵੱਡੀ ਟਸਲਬਾਜ਼ੀ ਡੀਲ ਹੁੰਦੀ ਹੁੰਦੀ ਜਿਹੜੀ ਰਹਿ ਗਈ ਹੈਗੀ ਆ। ਤੇ ਜਿਹੜੀਆਂ ਏਦਾਂ ਦੀਆਂ ਗੱਲਾਂ ਕਿ ਗਲਫ ਆਫ ਅਮਰੀਕਾ, ਲੇਕ ਅੰਟਾਰੀਓ ਜਾਂ ਗ੍ਰੀਨਲੈਂਡ ਦਾ ਨਾਮ ਬਦਲ ਕੇ ਇਹਦਾ ਰੱਖਣਾ ਹੈਗਾ, ਉਹਦੇ ਵਿੱਚੋਂ ਅਮਰੀਕਨ ਲੋਕਾਂ ਦਾ ਕੁਛ ਭਲਾ ਨਹੀਂ ਹੈਗਾ ਤੇ ਨਾ ਇੱਧਰ ਕੈਨੇਡੀਅਨ ਲੋਕਾਂ ਦਾ ਭਲਾ ਹੈਗਾ ਜੰਗ ਦੇ, ਟ੍ਰੇਡ ਜੰਗ ਦੇ ਵਿੱਚ।
9: ਮੈਨੂੰ ਲੱਗਦਾ ਟਰੰਪ ਜਦੋਂ ਛੋਟਾ ਹੁੰਦਾ ਸੀ ਕਿਤੇ ਖਾਣ ਜਾਂ ਸਾਨੂੰ ਕਰੇਓਨ ਤੇ ਉਹ ਪੇਪਰ ਕਲਰਿੰਗ ਵਾਲਾ ਨਹੀਂ ਮਿਲਿਆ ਸੀਗਾ, ਇਹ ਜਦੋਂ ਜੀ ਕਰਦਾ ਪੈਨਸਲ ਜੇ ਚੱਕਦਾ ਲਿਖਣ ਲੱਗ ਪੈਂਦਾ, ਇਹਨੂੰ ਥੋੜੇ ਬਹੁਤੇ ਕਰੇਓਨ ਤੇ ਕਲਰਿੰਗ ਭੇਜ ਦਿਓ, ਬੱਚਿਆਂ ਦੀਆਂ ਗੱਲਾਂ ਨਾ ਕਰੋ, ਨੋ ਚੇਂਜ ਕਰਨੇ ਕੋਈ ਸੈਂਸ ਬਣਦੀ ਆ, ਆਪਣੀ ਬਿਜ਼ਨਸ ਡੀਲ ਕਰੋ ਤੇ ਲੋਕਾਂ ਦੇ ਕੰਮ ਸੌਖੇ ਕਰੋ। ਲੱਗਦਾ ਇਹਨੂੰ ਜਦੋਂ ਰੈਸਟੋਰੈਂਟ ਜਾਂਦਾ ਉਹ ਜੇ ਕਰੇਓਨ ਦਿੰਦੇ ਹੁੰਦੇ ਨਾ ਤਾਂ ਪੈਨਸਲਾਂ ਦਿੰਦੇ, ਬੱਚੇ ਉਹ ਕਲਰ ਕਰ ਲਵੋ, ਉਹ ਮਿਲੀਆਂ ਨਹੀਂ ਹੋਣੀਆਂ, ਉਹ ਦਿਮਾਗ ਵਿੱਚ ਹਜੇ ਵੀ ਚੱਲਦੀਆਂ। ਤੋ ਜਦੋਂ ਜੀ ਕਰਦਾ ਪੈਨਸਲ ਚੱਕ ਕੇ ਲਿਖਣ ਲੱਗ ਪੈਂਦਾ ਮੈਂ ਆਹ ਕਰ ਦੂੰਗਾ ਆਹ ਕਰ ਦੂੰਗਾ, ਜਿਹੜੇ ਕੰਮ ਕਰਨ ਵਾਲੇ ਉਹ ਕਰੋ, ਆਹ ਤਾਂ ਇੱਕ ਦੂਸਰੇ ਨੂੰ ਭੜਕਾਉਣ ਵਾਲੇ ਕੰਮ ਆ
10: ਜੀ। ਜੀ ਤਾਂ ਤੰਬੜ ਸਾਹਿਬ ਮੈਂ ਹੁਣ ਜ਼ਿਆਦਾ ਟਾਈਮ ਨਾ ਲੈ ਕੇ ਇੱਕ ਵਿਸ਼ੇ ਦੇ ਉੱਪਰ ਜਾਂਦੇ ਜਾਂਦੇ 2 ਮਿੰਟ ਮੈਂ ਲਾ ਦਿੰਦਾ, ਜਿਹੜਾ ਬ੍ਰਦਰ ਕਰ ਰਿਹਾ ਆਪਣੇ ਅਮਰੀਕਾ ਦੀ ਐਕਸਪੀਰੀਅੰਸ ਕਰ ਰਿਹਾ
9: ਜੀ,
10: ਤੇ ਮੈਂ ਇਹਨਾਂ ਨੂੰ ਇੱਕ ਦੋ ਸਵਾਲ ਵੀ ਜਿਹੜੇ ਕਰਕੇ ਜਾਊਂਗਾ ਕਿ ਜਿਹੜਾ ਅਮਰੀਕਾ ਦੇ ਵਿੱਚ ਓਨਰ ਓਪਰੇਟਰ ਹੈ ਤੇ ਕੈਨੇਡਾ ਦੇ ਵਿੱਚ ਏਅਰ ਕੰਪੇਅਰ ਟੂ ਓਨਰ ਓਪਰੇਟਰ ਆ, ਮੈਂ ਇੱਥੋਂ ਦੀ ਦੱਸ ਜਾਣਾ ਜਾਂਦੇ ਜਾਂਦੇ ਗੱਲ ਕਿ ਜਿਹੜਾ ਕੈਨੇਡਾ ਦੇ ਵਿੱਚ ਓਨਰ ਓਪਰੇਟਰ ਹੈਗਾ ਜਾਂ ਡਰਾਈਵਰ ਹੈਗਾ, ਡਰਾਈਵਰ ਦੀ ਤਾਂ ਵੱਖਰੀ ਸਟੋਰੀ, ਆਪਾਂ ਕੁਛ ਗੱਲ ਕੀਤੀ ਵੀ ਸੀ ਕਿ ਕਾਰਪੋਰੇਸ਼ਨਾਂ ਦਾ ਵੱਡਾ ਰੌਲਾ ਇੱਥੇ ਅਟਾਰੀਓ ਦੇ ਵਿੱਚ, ਠੀਕ ਹੈ, ਲੇਕਿਨ ਜਿਹੜਾ ਇੱਥੇ ਬਿਜ਼ਨਸ ਹੈਗਾ ਜਿਹੜਾ ਛੋਟੇ ਲੈਵਲ ਦਾ ਬੰਦਾ ਜਿਹੜਾ ਸੋਚਦਾ ਡਰਾਈਵਰ ਤੋਂ ਮੈਂ ਟਰੱਕ ਪਾ ਲਾਂ, ਇੱਥੇ ਜਿਹੜਾ ਸਿਸਟਮ ਹੈਗਾ ਓਨਰ ਓਪਰੇਟਰ ਦਾ ਉਹ ਕਦੇ ਵੀ ਓਨਰ ਓਪਰੇਟਰ ਨਹੀਂ ਬਣਿਆ। ਜਿਹੜਾ ਅਮਰੀਕਾ ਦੇ ਵਿੱਚ ਹੈਗਾ ਜਿਹੜਾ ਮੇਰਾ ਤਜਰਬਾ ਵੀ ਉੱਥੇ ਲੋਕ ਆਪ ਚਾਹੇ ਇੱਕ ਜਾਂ ਦੋ ਟਰੱਕ ਨੇ ਆਪ ਡਿਸਪੈਚ ਕਰਦੇ ਆ, ਆਪ ਹੀ ਉੱਥੇ ਰਿਵਾਜ ਹੈਗਾ, ਉੱਥੇ ਕੰਪਨੀਆਂ ਨਾਲ ਟਰੱਕ ਐਡ ਕਰਨ ਦੀ ਗੱਲ ਨੀ ਹੈਗੀ। ਇੱਥੇ ਮੀਲਾਂ ਦੇ ਹਿਸਾਬ ਦੇ ਨਾਲ, ਸੈਂਟਾਂ ਦੇ ਹਿਸਾਬ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੇ ਓਨਰ ਓਪਰੇਟਰ ਟਰੱਕ ਐਡ ਕਰਦੇ ਆ, ਉਹਨਾਂ ਦਾ ਫਿਊਲ ਵੀ ਫਿਊਲ ਕਾਰਡ ਤੇ ਭਰਦਾ ਕੰਪਨੀ ਤੇ, ਸਕੈਜੂਲ ਵੀ ਕੰਪਨੀ ਸੈੱਟ ਕਰਦੀ ਹੈਗੀ ਆ, ਜਿਹੜੇ ਜਿੰਨੇ ਡੈਕਲਸ ਹੁੰਦੇ ਆ ਕੰਟਰੋਲ ਜਿਹੜਾ ਟਰੱਕ ਤੇ ਆ ਐਵਰੀਥਿੰਗ ਉਹ ਟਰਾਂਸਪੋਰਟ ਕੰਪਨੀ ਦਾ ਹੈਗਾ, ਉਹਦੇ ਹੱਥ ਚ ਕੁਛ ਨੀ ਹੈਗਾ। ਜਿਵੇਂ ਇੱਕ ਡਰਾਈਵਰ ਨੂੰ ਕੱਟ ਕੇ ਸਾਰਾ ਕੋਈ ਤਨਖਾਹ ਮਿਲਦੀ ਆ, ਇਸੇ ਤਰ੍ਹਾਂ ਹੀ ਓਨਰ ਓਪਰੇਟਰ ਨੂੰ ਵੀ ਸੈਲਰੀ ਮਿਲਦੀ ਹੈਗੀ ਆ। ਉਹ ਰਿਐਲਿਟੀ ਦੇ ਵਿੱਚ ਓਨਰ ਓਪਰੇਟਰ ਨਹੀਂ ਹੈਗਾ, ਸਿਰਫ ਤੇ ਸਿਰਫ ਉਹ ਟਰੱਕ ਦੀ ਜਿਹੜੀ ਆ ਜਿਹੜੀ ਰਿਪੇਅਰ ਆ ਉਹ ਬੀਅਰ ਕਰਦਾ, ਠੀਕ ਹੈ ਜੀ। ਸੋ ਘਾਟਾ ਇੱਥੇ ਇਹ ਹੈਗਾ ਕਿ ਓਨਰ ਓਪਰੇਟਰ ਰਿਐਲਿਟੀ ਜਿਹੜਾ ਕੈਨੇਡਾ ਦਾ ਨਹੀਂ ਹੈਗਾ। ਓਨਰ ਓਪਰੇਟਰ ਉਹਨੂੰ ਹੀ ਕਿਹਾ ਜਾ ਸਕਦਾ ਜਿਹੜਾ ਐਟ ਲੀਸਟ ਆਪਣੀ ਡਿਸਪੈਚ ਆਪ ਕਰਦਾ ਹੈਗਾ। ਅਮਰੀਕਾ ਚ ਮੈਂ ਡਿਫਰੈਂਸ ਦੇਖਿਆ ਤੇ ਇਹੀ ਕਾਰਨ ਹੈ ਕਿ ਰੈਵਨਿਊ ਜਿਹੜਾ ਓਨਰ ਓਪਰੇਟਰ ਦਾ ਵਾ ਕੰਪਨੀਆਂ ਦੇ ਆਪਣੇ ਤੱਕ ਹੈਗੇ, ਸਾਨੂੰ ਲੋਡ ਨਹੀਂ ਮਿਲਦੇ, ਸਾਨੂੰ ਰੇਟ ਨਹੀਂ ਮਿਲਦੇ, ਲੇਕਿਨ ਓਨਰ ਓਪਰੇਟਰ ਇੱਥੇ ਆ $10,000 ਅੱਜ ਤੋਂ 15 to 20 years ਪਹਿਲਾਂ ਸੀਗਾ, ਅੱਜ ਵੀ 20 years ਬਾਅਦ ਵੀ ਓਨਰ ਓਪਰੇਟਰ ਦਾ 10,000 ਹੀ ਬਣਦਾ, ਤੇ ਜਿਹੜੀ ਰਿਪੇਅਰ ਹੈ ਖਰਚੇ ਆ ਉਹ ਕਿਤੇ ਜ਼ਿਆਦਾ ਹਾਈ ਹੋ ਚੁੱਕੇ ਆ।
9: ਲਾਈਫ ਇੰਸ਼ੋਰੈਂਸ ਲੈ ਲਵੋ, ਥੋੜੀ ਬਹੁਤ ਲੈ ਲਵੋ ਜਿੰਨੀ ਵੀ ਲੈ ਸਕਦੇ ਹੋ, ਤੇ ਮੋਨਾ ਮਹਿੰਗੀ ਜੀ ਕਾਫੀ ਸਾਰੀ ਜਾਣਕਾਰੀ ਛੱਡ ਜਾਂਦੇ ਹਨ। ਕ੍ਰਿਟੀਕਲ ਇੰਸ਼ੋਰੈਂਸ ਲੈਣੀ ਹੋਵੇ, ਲਾਈਫ ਇੰਸ਼ੋਰੈਂਸ ਲੈਣੀ ਹੋਵੇ, ਟਰੈਵਲ ਇੰਸ਼ੋਰੈਂਸ ਲੈਣੀ ਹੋਵੇ, ਤੁਸੀਂ ਮੋਨਾ ਮਹਿੰਗੀ ਜੀ ਨਾਲ ਸੰਪਰਕ ਕਰਨਾ, ਮੈਨੂੰ ਪਤਾ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਹਨ। ਮੋਨਾ ਜੀ ਸਤਿ ਸ੍ਰੀ ਅਕਾਲ।
3: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਐਂਡ ਸਾਰਿਆਂ ਨੂੰ ਹੈਪੀ ਫਰਾਈਡੇ।
9: ਸਤਿ ਸ੍ਰੀ ਅਕਾਲ, ਹੈਪੀ ਹਰੇਕ ਕੰਨ ਮੇਰੇ ਹਰੇਕ ਵੀ ਫੜਨੇ ਪਏ ਜਾਂਦੇ, ਅੱਜ ਕਾਫੀ ਲੰਬੇ ਸਮੇਂ ਤੋਂ ਹੋੜਦੇ, ਹੁਣ ਕੰਨ ਤੇ ਇਸ ਕਰਕੇ ਨਾ ਫੜਾ ਦਿਓ, ਹਰ ਹਫ਼ਤੇ ਕੰਨ ਮੇਰੇ ਫੜਾ ਦਿੰਦੇ ਹੋ ਤੁਸੀਂ। ਸੋ ਆਪਾਂ ਗੱਲ ਕਰਦੇ ਹਾਂ ਇੰਸ਼ੋਰੈਂਸ ਦੀ, ਤੇ ਇੰਸ਼ੋਰੈਂਸ ਵਿੱਚ ਕੀ ਕਿਹੜਾ ਮੁੱਦਾ ਲੈ ਕੇ ਆਏ ਅੱਜ?
3: ਅੱਜ ਮੁੱਦਾ ਜਿੱਦਾਂ ਕਿ ਮੈਂ ਹੁਣੇ ਖ਼ਬਰ ਵੀ ਸੁਣ ਰਹੀ ਸੀ ਉਸ ਐਪ ਦੇ ਵਿੱਚ ਜਿਹੜੀਆਂ ਰੀਸੈਂਟ ਚੇਂਜਿਸ ਆਈਆਂ ਨੇ ਉਹਦੇ ਬਾਰੇ ਹੀ ਜ਼ਰੂਰ ਗੱਲ ਕਰਦੇ ਹੈਗੇ ਆ। ਕਾਫੀ ਵਾਰ ਜਦੋਂ ਵੀ ਅਸੀਂ ਪੇਰੈਂਟਸ ਦੇ ਨਾਲ ਗੱਲ ਕਰਦੇ ਹਾਂ, ਬਹੁਤ ਸਾਰੀਆਂ ਫੈਮਿਲੀਜ਼ ਇਸ ਚੀਜ਼ ਨੂੰ ਅੰਡਰਸਟੈਂਡ ਕਰਦੀਆਂ ਨੇ ਕਿ ਜਦੋਂ ਬੱਚਿਆਂ ਨੇ ਵੱਡੇ ਹੋਣਾ, ਕਾਲਜ ਯੂਨੀਵਰਸਿਟੀ ਜਾਣਾ ਹੈਗਾ, ਡੈਫੀਨੇਟਲੀ ਉਸ ਟਾਈਮ ਤੇ ਆਪਾਂ ਨੂੰ ਪ੍ਰੋਪਰ ਫੰਡਿੰਗ ਚਾਹੀਦੀ ਹੁੰਦੀ ਹੈ ਤਾਂ ਕਿ ਉਹ ਪੜ੍ਹ ਸਕਣ ਪ੍ਰੋਪਰਲੀ। ਕਿਉਂਕਿ ਇਸ ਟਾਈਮ ਤੇ ਮੈਂ ਬਹੁਤ ਵਾਰ ਦੇਖਦੀ ਹਾਂ ਨੋਟ ਓਨਲੀ ਕਿ ਓਨਟੈਰੀਓ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਇਸ ਤਰੀਕੇ ਦੇ ਨਾਲ ਪੜ੍ਹ ਰਹੇ ਹੁੰਦੇ ਕਿ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾ ਰਹੇ ਨੇ, ਕਿਸੇ ਹੋਰ ਕੰਟਰੀ ਦੇ ਵਿੱਚ ਜਾ ਰਹੇ ਨੇ। ਸੋ ਉਸ ਟਾਈਮ ਤੇ ਸਾਨੂੰ ਇਸ ਚੀਜ਼ ਦੀ ਸਭ ਨਾਲੋਂ ਵੱਡੀ ਫਿਕਰ ਹੁੰਦੀ ਹੈ ਕਿ ਫੰਡਿੰਗ ਕਿੱਦਾਂ ਅਵੇਲੇਬਲ ਹੋਏਗੀ, ਐਂਡ ਉਸ ਟਾਈਮ ਤੇ ਜਦੋਂ ਆਪਾਂ ਨੂੰ ਥਾਊਜ਼ੈਂਡਸ ਆਫ ਡਾਲਰਸ, ਲੱਖਾਂ ਹੀ ਡਾਲਰ ਆਪਾਂ ਨੂੰ ਇੱਕਦਮ ਪੇ ਆਊਟ ਕਰਨੇ ਪੈਂਦੇ ਹੈਗੇ, ਦੈਟਸ ਆ ਬਿਗੈਸਟ ਕੁਐਸਚਨ ਆ ਜਾਂਦਾ ਹੈਗਾ ਫੈਮਿਲੀ ਦੇ ਵਿੱਚ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਹੁਣੇ ਤੋਂ ਜਦੋਂ ਬੱਚੇ ਬੋਰਨ ਹੁੰਦੇ ਤਦੋਂ ਤੋਂ ਹੀ ਐਜੂਕੇਸ਼ਨ ਸੇਵਿੰਗਸ ਪਲਾਨ ਸ਼ੁਰੂ ਕਰੀਏ ਤਾਂ ਕਿ ਤੁਹਾਡੀ ਜਿਹੜੀ ਕੰਟਰੀਬਿਊਸ਼ਨ ਆ ਉਹਦੇ ਨਾਲ ਨਾਲ 20% ਗੌਰਮੈਂਟ ਦੇ ਗ੍ਰਾਂਟਸ ਮਿਲਦੀਆਂ ਨੇ। ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਦੇ ਗਰੋਥ ਦੀ, ਇੰਟਰਸਟ ਦੀ ਗੱਲ ਕਰਦੇ ਹਾਂ, ਤਾਂ ਮੈਂ ਕਹੂੰਗੀ ਕਿ ਕਦੇ ਵੀ ਸਾਨੂੰ ਕਿਤੇ ਵੀ ਗਰੰਟਿਡ ਜਿਹੜਾ 20% ਦੀ ਗਰੋਥ ਨਹੀਂ ਮਿਲ ਸਕਦੀ ਹੁੰਦੀ, ਪਰ ਗੌਰਮੈਂਟ ਦੀ ਜਿਹੜੀ ਗ੍ਰਾਂਟ 20% ਦੀ ਆਪਾਂ ਨੂੰ ਮਿਲਦੀ ਹੈ ਪੂਰਾ ਟਾਈਮ 18 years ਤੱਕ ਬੱਚਿਆਂ ਦੇ, ਤਾਂ ਉਸ ਟਾਈਮ ਤੇ ਇੱਕ 20% ਦੀ ਗ੍ਰਾਂਟ ਹੈਗੀ ਪਲੱਸ ਇੰਟਰਸਟ ਤੇ ਕੰਪਾਊਂਡਿੰਗ ਇੰਟਰਸਟ ਮਿਲਦਾ ਚਲਾ ਜਾਂਦਾ ਹੈਗਾ। ਮੇਕ ਸ਼ੋਰ ਕਰਨ ਫੈਮਿਲੀ ਜਿਨ੍ਹਾਂ ਨੇ ਹਜੇ ਤੱਕ ਬੱਚਿਆਂ ਦੀ RESP ਨਹੀਂ ਕਰਵਾਈ ਜ਼ਰੂਰ ਕਰਵਾਉਣ ਤਾਂ ਕਿ ਇਸ ਦਾ ਬੈਨੀਫਿਟ ਲੈ ਸਕਣ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ 416-5509-1509। ਇਸ ਅਗਸਤ ਦੇ ਮਹੀਨੇ ਦੇ ਵਿੱਚ ਬਹੁਤ ਸਾਰੇ ਫੈਮਿਲੀਜ਼ ਨੂੰ ਹੈਲਪ ਆਊਟ ਕੀਤਾ ਜਿਨ੍ਹਾਂ ਨੇ RESP ਦੇ ਮਨੀ ਦੇ ਵਿੱਚ ਵਿਦਡਰੋਲ ਦਿੱਤੇ ਨੇ, ਪੈਸੇ ਕਢਾਏ ਹੈਗੇ ਆ, ਜਿਨ੍ਹਾਂ ਦੇ ਬੱਚਿਆਂ ਨੇ ਸਤੰਬਰ ਦੇ ਵਿੱਚ ਯੂਨੀਵਰਸਿਟੀ ਕਾਲਜ ਜਾਣਾ ਹੈਗਾ। ਮੇਕ ਸ਼ੋਰ ਕਰੋ ਇੱਕ ਨਾ ਇੱਕ ਦਿਨ ਸਾਰੇ ਪੇਰੈਂਟਸ ਨੇ ਇਸ ਟਾਈਮ ਤੋਂ ਨਿਕਲਣਾ ਹੈਗਾ, ਉਸ ਟਾਈਮ ਤੇ ਜ਼ਰੂਰ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਬੱਚੇ ਅੱਗੇ ਅਚੀਵਮੈਂਟਸ ਕਰ ਰਹੇ ਨੇ, ਪਰ ਫੰਡਿੰਗ ਜੇ ਆਪਣੇ ਕੋਲ ਅਵੇਲੇਬਲ ਹੋਏਗੀ ਉਹ ਖੁਸ਼ੀ ਮੈਨੂੰ ਲੱਗਦਾ ਦੁੱਗਣੀ ਹੋ ਜਾਂਦੀ ਹੈਗੀ ਹੈ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈਗੀ ਹੈ, ਚਾਹੇ ਬੱਚਿਆਂ ਦੀ RESP ਦੀ ਗੱਲ ਕਰੀਏ ਜਾਂ ਤੁਹਾਡੀ ਆਪਣੀਆਂ ਕੋਈ ਇਨਵੈਸਟਮੈਂਟਸ ਹੈਗੀਆਂ, ਰਜਿਸਟਰ ਰਿਟਾਇਰਮੈਂਟ ਸੇਵਿੰਗਸ ਪਲਾਨ ਹੈ, TFSA ਹੈਗਾ, FHSA ਹੈ, ਕਈ ਵਾਰ ਕੋਈ ਨਾ ਕੋਈ ਇੰਸਟੀਟਿਊਸ਼ਨ ਬੈਂਕ ਦੇ ਵਿੱਚ ਚੱਲੀ ਜਾ ਰਿਹਾ ਹੁੰਦਾ ਹੈਗਾ, ਉਹਦੇ ਵਿੱਚ ਤੁਹਾਨੂੰ ਜੇ ਗਰੋਥ ਨਹੀਂ ਆ ਰਹੀ ਪ੍ਰੋਪਰਲੀ ਜਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੰਨੀ ਗਰੋਥ ਆ ਰਹੀ ਹੈਗੀ ਹੈ, ਸੋ ਮੇਕ ਸ਼ੋਰ ਕਰੋ ਉਹਨਾਂ ਨੂੰ ਜ਼ਰੂਰ ਟਾਈਮ ਸਿਰ ਰਿਵਿਊ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਪ੍ਰੋਪਰ ਫੰਡਸ ਦੇ ਵਿੱਚ ਇਨਵੈਸਟ ਕਰਕੇ ਜ਼ਰੂਰ ਉਹਦਾ ਬੈਨੀਫਿਟ ਲਿੱਤਾ ਜਾਵੇ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜੀ ਕਾਲ ਕਰ ਸਕਦੇ ਹੋ 416-509-1509। ਇਸ ਤੋਂ ਇਲਾਵਾ ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜਾਂ ਫਿਰ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੋਵੇ, ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਜਾਂ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ 416-509-1509। ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ।
9: ਕਿਆ ਬਾਤ ਹੈ, ਐਨਰਜੀ ਹੋਵੇ ਤਾਂ ਏਦਾਂ ਹੋਵੇ। ਹੈਵ ਅ ਗੁੱਡ ਫਰਾਈਡੇ, ਹੈਵ ਅ ਗੁੱਡ ਵੀਕਐਂਡ। ਸਤਿ ਸ੍ਰੀ ਅਕਾਲ,
3: ਥੈਂਕ ਯੂ ਸੋ ਮਚ।
9: ਸਤਿ ਸ੍ਰੀ ਅਕਾਲ ਜੀ। ਮੋਨਾ ਮਹਿੰਗੀ 416-509-1509 ਤੇ ਇਹਨਾਂ ਨਾਲ ਸੰਪਰਕ ਕਰ ਲੈਣਾ ਤੇ ਲਾਈਨਾਂ ਮੈਂ ਥੋੜੀਆਂ ਕਲੀਅਰ ਕਰ ਦਿਆਂ। ਕਾਫੀ ਲੰਬੇ ਸਮੇਂ ਤੋਂ ਹੋਲਡ ਫਿਰ ਇੰਦਰਪਾਲ ਸਿੰਘ ਨਾਲ ਵੀ ਗੱਲਬਾਤ ਕਰਨੀ ਆ, ਟਰੱਕਿੰਗ ਦੇ ਵਿੱਚ ਕਾਫੀ ਲੰਬੇ ਟਾਈਮ ਤੋਂ ਇੰਦਰਪਾਲ ਸਿੰਘ ਵੀ ਸਿੰਘ ਜੀ ਹਨ। ਪਹਿਲਾਂ ਕਰਦੇ RS ਬਾਈ ਜੀ ਆ ਜਾਓ, ਬਾਈ ਬਾਈ ਆ ਜਾਓ ਜੀ। ਇੰਦਰਪਾਲ ਸਿੰਘ ਬੈਠੇ ਹਨ ਸਟੂਡੀਓ ਦੇ ਵਿੱਚ, ਕਾਫੀ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਟਰੱਕ ਚਲਾ ਰਹੇ ਹਨ। ਇਹਨਾਂ ਨੂੰ ਫੀਲ ਹੁੰਦਾ ਵੀ ਕਾਫੀ ਸਾਰੀ ਇਹ ਜਿਹੜੀਆਂ ਮੁਸ਼ਕਿਲਾਂ ਅਸੀਂ ਆਪ ਖੁਦ ਕ੍ਰੀਏਟ ਕੀਤੀਆਂ ਤੇ ਅਮਰੀਕਾ ਦੀ ਟਰੱਕਿੰਗ ਵਿੱਚ ਕੀ ਹੋ ਰਿਹਾ ਉਹਦੀ ਵੀ ਜਾਣਕਾਰੀ ਲਵਾਂਗੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ?
11: ਬਸ ਮੈਂ ਤੇ ਪਹਿਲੀ ਤਾਂ ਗੱਲ ਜਿਹੜੇ ਬਾਰੀਆ ਸਾਹਿਬ ਨੇ ਦੱਸਿਆ ਵੀ ਹਮਿਲਟਨ ਦੇ ਵਿੱਚ ਇੰਟੀਮੀਗ੍ਰੇਟ ਉਹਨਾਂ ਨੇ ਰੈਲੀ ਕਰਨ ਇਜਾਜ਼ਤ ਮੰਗਦੇ ਆ
9: ਜੀ,
11: ਉਹਦੇ ਵਿੱਚ ਇਹ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਸਲਾਹ ਦੇਣਾ ਚਾਹੁੰਦਾ ਮੈਂ। ਹੁਣ ਜਿਹੜੀ ਲੇਬਰ ਸਰਕਾਰ ਨੇ ਬਿਲਕੁਲ ਉਹਨੇ ਕਿਹਾ ਵੀ 1 ਮਿਲੀਅਨ ਦੇ ਲਾਗੇ ਆ, 9 ਮਿਲੀਅਨ ਦੇ ਲਾਗੇ ਬੰਦੇ ਜਿਹੜੇ ਓਵਰ ਡੰਪ ਹੋਏ ਪਿਆ ਉਹਨਾਂ ਦੇ ਬਾਰੇ ਗੱਲ ਕਰਦੇ ਆ। ਦੂਸਰੀ ਗੱਲ ਮੈਂ ਉਹਨਾਂ ਨੂੰ ਸੁਝਾਅ ਦੇਣਾ ਚਾਹੁੰਦਾ ਵੀ ਜਿਹੜੇ ਫੋਰਨ ਵਰਕਰ ਆ ਰਹੇ ਨੇ ਇੱਥੇ ਉਹਨਾਂ ਨੇ ਸੱਦੇ, ਹੁਣ ਕਾਰਨੀ ਸਾਹਿਬ ਨੇ ਬੜਿਆਂ ਨੂੰ ਉਹਨਾਂ ਨੂੰ ਪੱਕੇ ਕਰਤਾ ਇੱਥੇ, ਹੋਰ ਬੈਂਕਾਂ ਦੇ ਵਿੱਚ ਜਿੰਨੇ ਜਿਹੜੇ ਕੰਪਨੀਆਂ ਨੂੰ ਨਾ ਘੱਟ ਤਨਖਾਹ ਦੇ ਬੰਦਿਆਂ ਨੂੰ ਆਦਤ ਪੈ ਗਈ ਰੱਖਣ ਦੀ, ਉਹ ਇੰਨੇ ਆ ਰਹੇ ਆ ਬੰਦੇ, ਤੁਸੀਂ ਫਿਕਰ ਕੱਢ ਕੇ ਦੇਖ ਲਓ ਜੀ।
9: ਬਿਲੀਅਨ
11: ਦਾ ਹੁੰਦਾ ਪ੍ਰੋਫਿਟ ਉਹਨਾਂ ਨੂੰ, ਸਾਰੇ ਫੋਨ ਵਰਕਰ ਜਿਆਦਾ ਰੱਖਦੇ ਆ, ਕੀ ਗੱਲ ਸਾਡੇ ਬੱਚਿਆਂ ਨੂੰ ਲੱਗੀ ਹੋਈ ਪਈ ਆ, ਕਿਉਂ ਨੀ ਉਹਨਾਂ ਨੂੰ ਮੈਂ ਸਲਾਹ ਦੇਣਾ ਚਾਹੁੰਦਾ, ਉਹ ਜਿਹੜੇ ਕਰਨੀ ਚਾਹੁੰਦੇ ਰੈਲੀ ਪਹਿਲਾਂ ਆ ਰਹੇ ਕਹਿਣ ਵੀ ਫੋਨ ਵਰਕਰ ਬੰਦ ਕਰੋ
9: ਜੀ,
11: ਉਹਦੇ ਚ ਅਸੀਂ ਵੀ ਸ਼ਾਮਿਲ ਹੋ ਜਾਵਾਂਗੇ, ਉਹਨਾਂ ਸਿਆਦਾ ਕਰਾਂਗੇ ਉਹਨਾਂ ਦੀ। ਦੂਸਰੀ ਗੱਲ ਆ ਜੋ ਟਰੱਕਿੰਗ ਦੇ, ਟਰੱਕਿੰਗ ਦੇ ਵਿੱਚ ਇੱਕ ਟ੍ਰੇਨ ਸਾਫ ਲਿਖੀ ਵੀ ਯਾਰ ਫੈਡਰਲ ਨੇ
9: ਜੀ,
11: ਇੱਕ ਟ੍ਰੇਨ ਸਾਫ ਲਿਖੀ ਹੈ ਜਿਹਦੇ ਆਪਣੇ ਕੋਲੇ ਕੋਈ ਟਰੱਕ ਨਹੀਂ ਹੈਗਾ, ਉਹਨੂੰ ਕੰਪਨੀਆਂ ਤੋਂ ਕੰਪਨੀ ਚੈੱਕ ਨਹੀਂ ਦੇ ਸਕਦੇ, ਉਹਨੂੰ ਕਿਸੇ ਪੇ ਰੋਲ ਤੇ ਰੱਖਣਾ, ਨਹੀਂ ਰੱਖਦਾ ਕੰਪਨੀ ਨੂੰ ਫਾਇਲ ਹੋ ਸਕਦਾ, ਠੀਕ ਹੈ ਜੀ। ਹੁਣ ਡਰਾਈਵਰ ਵਿਚਾਰੇ ਕਹਿੰਦੇ ਨਹੀਂ ਕੋਈ ਮੰਨਦਾ, ਸਾਰੇ ਅੱਜ ਸਾਡੇ ਬਣਾ ਰਹੇ ਨੂੰ ਸਾਰਿਆਂ ਨੂੰ ਹੱਥ ਬੰਨ ਕੇ ਹੀ ਬੇਨਤੀ ਕਰਦਾ ਬਈ ਆਪਾਂ ਸਿਰਫ ਪੇ ਰੋਲ ਦਾ ਜ਼ੋਰ ਪਾਓ ਵੀ ਡਰਾਈਵਰਾਂ ਨੂੰ ਕਿਉਂ ਨੀ ਪ੍ਰਾਈਜ਼ ਤੌਰ ਤੇ ਰੱਖਿਆ ਜਾਂਦਾ। ਤੇ ਦੂਸਰੀ ਗੱਲ ਪੇ ਰੇਟ ਸੈੱਟ ਆ ਜਿਹੜਾ 7 ਸਾਲ ਪਹਿਲਾਂ $33 ਪੈਨਕੋਵਰ ਸੈੱਟ ਹੋਇਆ ਸੀ, ਅੱਜ $35 ਹੋਇਆ, ਉੱਥੇ $35 ਦਾ ਰੇਟ ਮੰਗ ਕਰੋ ਭਾਈ ਸਾਰੇ ਡਰਾਈਵਰਾਂ ਦੀ, ਪੇ ਰੋਲ ਤੇ ਰੱਖੋ, ਇੰਨੀ ਮੇਰੀ ਬੇਨਤੀ ਹੈ। ਥੈਂਕ ਯੂ ਧੰਨਵਾਦ ਜੀ,
9: ਬਹੁਤ ਬਹੁਤ ਧੰਨਵਾਦ, ਤੁਹਾਡੀ ਆਵਾਜ਼ ਏਅਰ ਤੇ ਆ ਗਈ ਹੈਗੀ, ਮੈਂ ਲਾਈਨਾਂ ਕਲੀਅਰ ਕਰ ਦੇਵਾਂ। ਪਿਆਰਾ ਸਿੰਘ USA ਤੋਂ ਪ੍ਰੋਗਰਾਮ ਸੁਣ ਰਹੇ ਹਨ, ਜਸਵੀਰ ਸਿੰਘ US ਤੋਂ ਪ੍ਰੋਗਰਾਮ ਸੁਣ ਰਹੇ ਹਨ, ਬੂਟਾ ਧਾਲੀਵਾਲ ਬਹੁਤ ਸਾਰੇ ਮੈਸੇਜ ਮਿਸ ਕਰਦੇ ਪ੍ਰੋਗਰਾਮ ਸੁਣ ਰਹੇ ਹਨ। ਜਤਿੰਦਰ ਜੀ ਤੁਹਾਡੀ ਵਾਰੀ ਨੈਕਸਟ ਆ, ਫਿਰ 1x1 ਜਤਿੰਦਰ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
12: ਹਾਂਜੀ ਭਾਜੀ ਸਤਿ ਸ੍ਰੀ
9: ਅਕਾਲ, ਸਤਿ ਸ੍ਰੀ ਅਕਾਲ ਜੀ।
12: ਹਾਂਜੀ ਭਾਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੈਗਾ ਜਿਹੜੇ ਮਤਲਬ ਕਿ ਲਾਸਟ ਹੈਗੇ ਕੋਲ ਉਹ ਠੀਕ ਕਹਿ ਕੇ ਗਏ ਹੈਗੇ ਆ ਕਿ ਹਾਂ ਵੀ ਸੈਲਰੀ ਵਗੈਰਾ ਵਧਣੀ ਚਾਹੀਦੀ ਆ, ਬਟ ਭਾਜੀ ਮੈਂ ਇੱਕ ਬੰਦੇ ਨੇ ਪੁੱਛਿਆ, ਉਹ ਓਨਰ ਹੈਗਾ ਵੱਡੀ ਕੰਪਨੀ ਦਾ, ਕਹਿੰਦਾ ਯਾਰ ਵੀ ਮਤਲਬ ਕਿ ਅਸੀਂ ਬਈ ਪ੍ਰੋਫਿਟ, ਹਰੇਕ ਨੇ ਪ੍ਰੋਫਿਟ ਦੇਖਣਾ ਬਿਜ਼ਨਸਮੈਨ ਨੇ, ਕਹਿੰਦਾ ਯਾਰ ਜੇ ਅਸੀਂ $35 ਜਾਂ $30 ਮਤਲਬ ਦਿੰਦੇ ਹੈਗੇ ਆ ਡਰਾਈਵਰ ਨੂੰ, ਕਹਿੰਦਾ ਬਾਹਰ ਮੈਨੂੰ ਉਹਨੇ ਦਿਖਾਇਆ, ਕਹਿੰਦਾ ਬਾਹਰ ਇੱਕ ਸਟੂਡੈਂਟ ਖੜਾ ਸੀ, ਉਹਦਾ ਡੈਡੀ ਖੜਾ ਸੀ,

0: ਮੋਸਟ ਵਾਂਟਡ ਬੰਦਾ ਹੈਗਾ ਉਹ ਐਜ਼ ਏ ਸਟੂਡੈਂਟ ਆ ਗਿਆ ਸੀਗਾ, ਮਤਲਬ ਕਿ ਲਿਬਰਲ ਗੌਰਮੈਂਟ ਦੇ ਵਿੱਚ ਸਟੂਡੈਂਟ ਆ ਗਿਆ ਜੀ। ਉਸ ਤੋਂ ਬਾਅਦ ਉਹਨੇ ਸਟੂਡੈਂਟ ਸਟੱਡੀ ਸਟੂਡੀ ਦਾ ਮਹਾਰਾਜ ਉਹਨੇ ਕੀ ਕੀਤੀ ਹੋਣੀ ਹੈ, ਜਿਹੜਾ ਏਡਾ ਵੱਡਾ ਮਤਲਬ ਕਿ ਕ੍ਰਿਮੀਨਲ ਹੈਗਾ ਆਪ ਹੀ ਮੰਨਦਾ ਹੈਗਾ। ਤੇ ਉਸ ਤੋਂ ਬਾਅਦ ਉਹਨੇ ਰਿਫਿਊਜੀ ਕਲੇਮ ਕਰਦਾ, ਸਿਟੀਜਨ ਹੋ ਗਿਆ ਭਾਜੀ, ਕੈਨੇਡੀਅਨ ਸਿਟੀਜਨ ਹੈਗਾ। ਤੇ ਤੁਸੀਂ ਆਪ ਦੇਖੋ, ਉਹ ਕਹਿੰਦਾ ਏਦਾਂ ਦੇ ਬੰਦੇ ਬਹੁਤ ਕ੍ਰਿਮੀਨਲ ਆਏ ਹੈਗੇ, ਉਹਨਾਂ ਦੇ ਕਾਰਨ ਹੀ ਆਪਣੀ ਕਮਿਊਨਿਟੀ ਹਾਈਲਾਈਟ ਹੋ ਗਈ ਹੈਗੀ ਆ ਭਾਜੀ। ਉਦਾਂ ਕਮਿਊਨਿਟੀ ਪੂਰੀ ਨਹੀਂ ਸੀ, ਹਾਈਲਾਈਟ ਹੋ ਗਈ ਹੈਗੀ ਆ। ਤੇ ਉਹ ਜਿਹੜਾ ਮਤਲਬ ਕ੍ਰਿਮੀਨਲ ਜਿਹੜਾ ਆ ਗਏ, ਉਹ ਆਏ ਕਿੱਦਾਂ ਭਾਜੀ, ਆਏ ਸਪਾਊਸਲ ਵੀਜ਼ੇ ਚ ਆਏ ਹੈਗੇ ਆ, ਜਾਂ ਮਤਲਬ ਕਿ ਭੈਣ ਭਰਾ ਬਣ ਕੇ ਏਦਾਂ ਮਤਲਬ ਕਿ ਆਏ ਹੈਗੇ। ਕੁਝ ਸਟੱਡੀ ਵੀਜ਼ੇ ਤਾਂ ਬਹੁਤ ਘੱਟ ਆਏ ਆ, ਸਪਾਊਸ ਬਣ ਕੇ ਬਹੁਤ ਆਏ ਆ, ਕੁੜੀਆਂ ਵਿਚਾਰੀਆਂ ਗਰੀਬ ਘਰਾਂ ਦੀ ਕੁੜੀਆਂ।
1: ਤੁਹਾਨੂੰ ਸਾਰਾ ਵੀਰੇ ਮੈਂ ਲਾਈਨ ਕੱਟੀ ਹੋਈ, ਲਾਈਨਾਂ ਮੇਰੀਆਂ ਸਾਰੀਆਂ ਵੀਜ਼ੇ, ਕੋਈ ਫਰਾਈਡੇ ਦਾ ਦਿਨ ਹੈ, ਇੰਦਰਪਾਲ ਸਿੰਘ ਨਾਲ ਵੀ ਗੱਲ ਕਰਨੀ, ਮੈਂ ਲਾਈਨਾਂ ਪਹਿਲਾਂ ਕਲੀਅਰ ਕਰਦਾ, ਮਾਫ ਕਰਨਾ ਲਾਈਨ ਕੱਟਣੀ ਪਈ, ਕਾਫੀ ਲੰਬੀ ਹੋ ਗਈ ਸੀ। 3012 ਤੁਸੀਂ ਏਅਰ ਤੇ ਹੋ ਜੀ।
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਮੈਂ ਭਾਈ ਆਪਣੇ ਬਾਈ ਬਹਿਣਾ ਤੁਹਾਨੂੰ ਇਹ ਕਹਿੰਦਾ, ਸਾਰੀ ਗੱਲ ਜਿਹੜੀ ਬੱਚਿਆਂ ਦੀ ਪੇਰੈਂਟ ਦੀ ਪੇਰੋਲ ਦੀ ਗੱਲ ਕੀਤੀ, ਆਪਾਂ ਦੁਬਾਰਾ ਨੀ ਕਰਾਂਗੇ। ਦੂਜੀ ਗੱਲ ਆਪਾਂ ਕਰਨੀ, ਜਿਹੜੀ 8 ਬਿਲੀਅਨ ਦਾ ਨਵਾਂ ਜਿਹੜਾ ਲੋਨ ਇਹਨਾਂ ਨੇ ਚੱਕ ਕੇ ਆਪਣੇ ਦੇਣਾ ਹੈਗਾ ਬੇਲ ਆਊਟ ਕੰਪਨੀਆਂ ਨੂੰ ਜਾਂ ਸਮਾਲ ਬਿਜ਼ਨਸ ਨੂੰ, ਤੇ ਸਮਾਲ ਬਿਜ਼ਨਸ ਨੇ ਤਾਂ ਇਹ ਲੈ ਕੇ ਪੈਸਾ ਤੇ ਬੈਂਕਰਪਸੀ ਕਰਕੇ ਅਗਲਾ ਬਿਜ਼ਨਸ ਖੋਲ ਦੇਣਾ,
1: ਆਪਣੇ ਮਿੱਤਰਾਂ ਦੋਸਤਾਂ ਨੂੰ ਹੀ ਪੈਸੇ ਦੇ ਦਿੰਦੇ ਹਨ। 8731 ਤੁਸੀਂ ਯਾਰ ਦੇਖੋ ਜੀ।
3: ਸਤਿ ਸ੍ਰੀ ਅਕਾਲ ਜੀ, ਦਵਿੰਦਰ ਪਵਾਰ ਬੋਲਦਾ ਜੀ।
1: ਦਵਿੰਦਰ ਪਵਾਰ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਮੋਰਗੇ ਦੀ ਜਾਣਕਾਰੀ ਦੇ ਦਿਓ ਪਲੀਜ਼।
3: ਤੇ ਬਿਲਕੁਲ ਜੀ, ਜਿੱਦਾਂ ਟਾਈਮ ਦੀ ਸ਼ੋਰਟੇਜ ਕਰਕੇ ਥੋੜਾ ਜਿਹਾ ਮੈਸੇਜ ਦੇਵਾਂਗੇ। ਅੱਜ ਜਿਹੜੇ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਹੈਗੀ, ਕੋਈ ਵੀ ਪਰਚੇਜ ਜਾਂ ਰੀਸੇਲ ਹੈ ਜਾਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ ਰਹੀ ਹੈ, ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। 6478887 31। ਇਸ ਤੋਂ ਇਲਾਵਾ ਜੇ ਤੁਹਾਡੀ ਕੋਈ ਵੀ ਪ੍ਰੋਪਰਟੀ ਹੈਗੀ, ਉਹਦੀ ਇਕੁਇਟੀ ਹੈਗੀ ਆ, ਇਕੁਇਟੀ ਦੇ ਵਿੱਚ ਪੈਸਾ ਪਿਆ ਤੇ ਉਹਨੂੰ ਅਜਾਈ ਨਾ ਗਵਾਓ, ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਜ਼ਰੂਰ ਬਣਾ ਕੇ ਰੱਖੋ, ਕਿਉਂਕਿ ਐਮਰਜੈਂਸੀ ਦੇ ਵਿੱਚ ਕੋਈ ਨੀ ਕਨੇਡਾ 'ਚ ਕਿਸੇ ਦੀ ਬਾਂਹ ਫੜਦਾ। ਜੇ ਤੁਹਾਡਾ ਆਪਣਾ ਪੈਸਾ ਤੁਹਾਡੇ ਕੋਲ ਪਿਆ, ਉਹਨੂੰ ਜਦੋਂ ਤੇ ਜਿੰਨਾ ਯੂਜ਼ ਕਰਾਂਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ। ਤੇ ਕਾਲ ਕਰਨ ਲਈ ਨੰਬਰ ਹੈ 6478887 31। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਤੁਹਾਡਾ ਆਪਣਾ ਬਿਜ਼ਨਸ ਹੈ ਉਹਦਾ ਲੋਨ ਕਰਾਉਣਾ ਚਾਹੁੰਦੇ ਜਾਂ ਬਿਜ਼ਨਸ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। 6479887831 6479887831 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਇੱਕ ਗੱਲ ਕਹਿ ਦਈਏ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦੇ। ਬਹੁਤ ਬਹੁਤ ਧੰਨਵਾਦ ਜੀ,
1: ਬਹੁਤ ਬਹੁਤ ਧੰਨਵਾਦ। ਮੇਰੇ ਸੈੱਲ ਫੋਨ ਤੇ ਨਾ ਕਾਲ ਕਰੋ, 416-837-1515 ਸਟੂਡੀਓ ਤੇ ਕਾਲ ਕਰ ਲਵੋ। ਤੇ ਮੈਂ ਦਵਿੰਦਰ ਸਿੰਘ ਪਵਾਰ ਸਾਹਿਬ, ਰਿਸਪੈਕਟ ਤੇ ਸਲੂਟ। ਤੁਹਾਨੂੰ ਪਤਾ ਟਾਈਮ ਘੱਟ ਸਾ, ਤੁਸੀਂ ਆਪਣੀ ਟਾਈਮ ਦੀ ਸ਼ੋਰਟ ਵਿੱਚ ਆਪਣੀ ਜਾਣਕਾਰੀ ਦੇ ਗਏ, ਰਿਸਪੌਂਸ ਦੇਵੋ ਯਾਰ। ਮੋਰਗੇ ਚਾਹੀਦੇ, ਕੋਈ ਪੈਸਾ ਦੇਣਾ ਚਾਹੀਦਾ। ਦਵਿੰਦਰ ਸਿੰਘ ਪਵਾਰ ਦਾ ਨੰਬਰ 6479887831। ਇੰਦਰਪਾਲ ਸਿੰਘ ਜੀ, ਇੱਦਾਂ ਲਾਈਨਾਂ ਬਿਜ਼ੀ ਤੁਹਾਡੀ ਭਾਰੀ ਵੀ ਆ ਰਹੀ ਆ, ਆਪਾਂ ਇਹ ਗੱਲਾਂ ਬਾਤਾਂ ਤੁਹਾਡਾ 15 ਮਿੰਟ ਪੂਰੀਆਂ ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ। ਅਮਰੀਕ ਸਿੰਘ ਜੀ,
4: ਅੰਬਰ ਸਾਹਿਬ ਸਤਿ ਸ੍ਰੀ ਅਕਾਲ ਭਾਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਵੀ ਵੀਰੇ?
4: ਬਹੁਤ ਵਧੀਆ। ਤੰਬਰ ਸਾਹਿਬ ਜਦੋਂ 90-91 ਦੇ ਵਿੱਚ ਆਏ ਸੀ, ਉਦੋਂ ਸੀਗੀ ਜੀਦਾਰੀ
1: ਜੀ,
4: ਮਤਲਬ ਬਹੁਤ ਸੋਹਣਾ ਉਦੋਂ ਪਰਵਾਨਾ ਨੇ, ਪਰ ਕੰਮ ਵੀ ਓਨਾ ਕੁ ਹੁੰਦਾ ਸੀ ਤੇ ਓਨੇ ਕੁ ਪੈਸੇ ਨਾਲ ਸਰ ਜਾਂਦਾ ਸੀ
1: ਜੀ।
4: ਜੋ ਅੱਜ ਕੱਲ ਹਾਲਾਤ ਹੋਏ ਆ, ਕੰਧਾਂ ਨੀ ਵੱਜਣ ਵਾਲਾ ਕੰਮ ਹੋਇਆ ਪਿਆ। ਵਾਈ ਵਾਈ ਦੀ ਗੱਲ ਬਿਲਕੁਲ ਸਹੀ ਆ ਭਾਜੀ, ਜਿਹੜੇ ਆਪਣੇ ਬੱਚੇ ਚੰਗੇ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਆ ਭਾਜੀ, ਬੱਚੇ ਬਹੁਤ ਸਟ੍ਰੈਸ ਦੇ ਵਿੱਚ ਗਏ ਆ ਆਪਣੇ ਤੰਬਰ ਸਾਹਿਬ, ਇੱਥੇ
1: ਗਏ ਹੋਏ ਆ, ਕਿਉਂਕਿ ਉਹਨਾਂ ਨੇ ਸਹੀ ਗੱਲ ਕਹੀ ਆ ਵੀ ਇੱਥੇ ਦੇ ਬੱਚਿਆਂ ਨੂੰ ਜੋਬ ਨਹੀਂ ਮਿਲੀ। ਤੁਸੀਂ ਬਾਹਰੋਂ ਫੋਰਨ ਵਰਕਰ ਰੱਖ ਕੇ ਬੈਂਕਾਂ ਵਿੱਚ ਰੱਖ ਕੇ ਸਾਰੇ ਪਾਸੇ ਐਂਡ ਬਿਲੀਅਨ ਡਾਲਰ ਦਾ ਪ੍ਰੋਫਿਟ ਬਣਾ ਰਹੇ ਹੋ, ਸਰਕਾਰ ਇੱਧਰ ਕੱਲੇ ਨਹੀਂ ਦੇਖਦੀ।
4: ਹੁਣ ਤੰਬਰ ਸਾਹਿਬ ਦੇਖੋ, ਬੱਚੇ ਨੇ ਵਿਚਾਰਿਆਂ ਨੇ ਪੜ੍ਹਾਈ ਕੀਤੀ ਆ, ਪੈਸੇ ਲਾਏ, ਯੂਨੀਵਰਸਿਟੀ ਚੰਗੇ ਪੜ੍ਹਾਏ ਆ, ਉਹ ਵਿਚਾਰੇ ਹੁਣ ਘਰ ਬੈਠੇ ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ, ਤੇ ਆਵਾਂ ਗਾਣ ਹੀ ਜਿਹੜੇ ਬੰਦੇ ਬੱਚੇ ਸੱਦੇ, ਚਲੋ ਅਸੀਂ ਇਹ ਨੀ ਕਹਿੰਦਾ ਆਓ, ਪਰ ਤੁਸੀਂ ਸੱਦੋ ਤਾਂ ਸਹੀ ਉਹਨਾਂ ਨੂੰ, ਬਾਕੀ ਉਹਨਾਂ ਨੂੰ ਜੋਬਾਂ ਦਾ ਦਵੋ। ਹੁਣ ਜਿਹੜੇ ਸਟੂਡੈਂਟ ਆ, ਤੰਬਰ ਸਾਹਿਬ ਤੁਹਾਨੂੰ ਮੈਂ ਕਿਹੜੇ ਰੈਸਟੋਰੈਂਟ ਤੇ ਲੈ ਕੇ ਜਾਣਾ, ਉਹਨਾਂ ਦਾ ਉਹ ਜਲੂਸ ਕੱਢਿਆ ਆ, ਦੋ ਦੋ ਤਿੰਨ ਤਿੰਨ ਦਾ, ਜਿੱਦਾਂ ਭਾਈ ਹੋਣੀ ਗੱਲ ਕਹਿ ਕਹਿ, ਜਦੋਂ ਮਰਜ਼ੀ ਉਹਨਾਂ ਨੂੰ ਫੋਨ ਕਰ ਲੈਣ, ਜਦੋਂ ਮਰਜ਼ੀ ਭਾਂਡੇ ਮਜਾ ਲੈਂਦੇ, ਜਦੋਂ ਮਰਜ਼ੀ ਉਹਨਾਂ ਨੂੰ ਘਰਾਂ ਤੋਰ ਦਿੰਦੇ ਆ। ਉਹ ਯਾਰ ਨਾ ਜਲੂਸ ਕੱਢੋ, ਉਹ ਵੀ ਕਿਸੇ ਦੇ ਧੀ ਪੁੱਤ ਆ ਨਾ,
1: ਫਾਇਦਾ ਹੈਗਾ ਵੀ ਤੁਸੀਂ ਓਨਰ ਓਨਰ ਓਪਰੇਟਰ ਤੁਸੀਂ ਕੰਪਨੀ ਵਾਸਤੇ ਕੰਮ ਕਰਦੇ ਹੋ।

0: ਮੁਸ਼ਕਲਾਂ ਕੱਲ੍ਹ ਆਈਆਂ ਸਾਡੀ ਉੱਥੇ ਕੈਨੇਡਾ ਨੂੰ ਉੱਥੇ ਕੈਨੇਡੀਅਨ ਟਰੱਕ ਨੂੰ ਹੇਟ ਕੱਲ੍ਹ ਕਰਨ ਲੱਗ ਪਏ ਕਿ ਆਪਾਂ ਇੰਟਰਸਟੇਟ ਆਪਾਂ ਉੱਥੇ ਲੋਡ ਚੱਕ ਕੇ ਅਮਰੀਕਾ 'ਚ ਲੋਡ ਸੱਟਣ ਲੱਗ ਪਏ ਸੀਗੇ ਜਾਂ ਚੱਪਲਾਂ ਪਾ ਕੇ ਚਲਾਉਂਦੇ। ਤੁਸੀਂ ਕਾਫੀ ਸਾਰੇ ਤੁਸੀਂ ਮੈਨੂੰ ਗੱਲਾਂ ਦੱਸੀਆਂ ਸੀ, ਉਹਦੀ ਜਾਣਕਾਰੀ ਦਿਓ ਥੋੜ੍ਹੀ ਜੀ।
1: ਦੇਖੋ ਜੀ ਤੰਬੜ ਸਾਹਿਬ, ਐਕਚੁਅਲੀ ਜਿਹੜੀ ਮੇਨ ਪ੍ਰੋਬਲਮ ਪਈ ਹੈ ਕਿ ਮੈਨੂੰ ਤਾਂ ਚਲੋ ਇੰਨੀ ਜ਼ਿਆਦਾ, ਮੈਂ ਇਸ ਬਿਜ਼ਨਸ 'ਚ ਐਜ਼ ਏ ਓਨਰ ਓਪਰੇਟਰ ਜ਼ਿਆਦਾ ਮੈਨੂੰ ਇਨਫੋਰਮੇਸ਼ਨ ਨਹੀਂ ਰਹੀ, ਪਰ ਐਜ਼ ਏ ਡਰਾਈਵਰ ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਜੀ, ਉਹ ਮੈਂ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਸਕਦਾ।
0: ਕਰੋ ਜੀ।
1: ਤੂੰ ਜਿਹੜੇ ਕੈਨੇਡਾ ਦੇ ਇੱਥੋਂ ਜਾਂਦੇ ਆ ਆਪਣੇ ਡਰਾਈਵਰ ਟਰੱਕ ਲੈ ਕੇ, ਉਹ ਜਿਹੜੇ ਮਤਲਬ ਲਾ ਆ, ਤੁਸੀਂ ਇੱਧਰੋਂ ਲੋਡ ਚੱਕ ਕੇ ਉੱਥੇ ਤਾਰਨਾ ਅਤੇ ਉੱਥੋਂ ਲੋਡ ਚੱਕ ਕੇ ਸਿੱਧਾ ਵਾਪਸ ਤੁਸੀਂ ਕੈਨੇਡਾ ਦੇ ਵਿੱਚ ਆਉਣਾ
0: ਜੀ।
1: ਅਤੇ ਕੈਨੇਡਾ ਦੇ ਵਿੱਚ ਕਾਫੀ ਕੰਮ ਇੱਦਾਂ ਦਾ ਚੱਲ ਪਿਆ ਸੀ, ਲੋਕ ਇੱਥੋਂ ਲੋਡ ਲੈ ਕੇ ਚਲ ਜਾਂਦੇ ਸੀ ਅਤੇ ਤਿੰਨ ਤਿੰਨ ਵੀਕ ਉਹ ਉੱਥੇ ਹੀ ਲੋਡ ਚੱਕ ਕੇ ਉੱਥੇ ਹੀ ਅਮਰੀਕਾ 'ਚ ਤਾਰਨ ਲੱਗ ਪਏ। ਇਸ ਗੱਲ ਦੀ ਇਨਫੋਰਮੇਸ਼ਨ ਕਾਫੀ ਹੱਦ ਤੱਕ ਲੋਕਾਂ ਨੂੰ ਉੱਥੇ ਪਤਾ ਲੱਗ ਗਈ, ਕਈ ਚੀਜ਼ਾਂ ਉੱਥੇ ਇੱਦਾਂ ਦੀਆਂ ਚੀਜ਼ਾਂ ਪਤਾ ਲੱਗ ਗਈਆਂ ਉੱਥੇ, ਅਤੇ ਫਿਰ ਉਹ ਇਹ ਚੀਜ਼ ਜਿਹੜੀ ਇਹ ਅਗੇਂਸਟ ਇਹ ਲਾਅ ਆ ਜਾਂਦੀ ਆ, ਜਿਹੜਾ ਉਹਨਾਂ ਦਾ ਲਾਅ ਆ, ਉਹਨਾਂ ਦਾ ਲਾਅ ਤਾਂ ਇਹ ਆ ਤੁਸੀਂ ਉੱਥੋਂ ਲੋਡ ਚੱਕੋ ਸਿੱਧੇ ਤੁਸੀਂ ਕੈਨੇਡਾ ਆਓ, ਇੱਥੋਂ ਲੋਡ ਚੱਕੇ ਉੱਥੇ ਤਾਰੋ, ਰਾਸਤੇ 'ਚ ਤੁਸੀਂ ਲੋਡ ਨਹੀਂ ਤਾਰ ਸਕਦੇ। ਅਮਰੀਕਾ ਟੂ ਅਮਰੀਕਾ ਕੈਨੇਡੀਅਨ ਡਰਾਈਵਰ ਨਹੀਂ ਲਾ ਸਕਦਾ ਲੋਡ, ਜਿੱਥੇ ਤੱਕ ਮੈਨੂੰ ਇਨਫੋਰਮੇਸ਼ਨ ਹੈਗੀ ਆ
0: ਜੀ।
1: ਐਜ਼ ਏ ਲਾਈਕ ਜਿਹੜੀ ਪ੍ਰੋਬਲਮ ਅਮਰੀਕਾ ਦੇ ਵਿੱਚ ਆ ਰਹੀ ਆ, ਕਿਉਂਕਿ ਸਾਡੇ ਲੋਕ ਜ਼ਿਆਦਾ ਅਸੀਂ ਹਾਈਲਾਈਟ ਹੋ ਜਾਂਦੇ, ਕੋਈ ਵੀ ਐਕਸੀਡੈਂਟ ਹੁੰਦਾ ਆ ਗੋਰੇ ਲੋਕ ਜਾਂ ਹੋਰ ਕੋਈ ਕਮਿਊਨਿਟੀ, ਸੋਰੀ, ਸਾਡੇ ਨਾਲ ਜ਼ਿਆਦਾ ਐਕਸੀਡੈਂਟ ਕਰਦੇ ਆ। ਹੁਣ ਮੈਂ ਜੋ ਜਾਣਾ, ਪਹਿਲਾਂ ਜਾਂਦਾ ਸੀ ਮੈਂ ਨਿਊ ਜਰਸੀ ਤੋਂ ਕੈਲੀਫੋਰਨੀਆ
0: ਜੀ,
1: ਹੁਣ ਚੱਲਦਾ ਹੈਗਾ ਨਿਊ ਜਰਸੀ ਤੋਂ ਟੈਕਸਸ
0: ਜੀ,
1: ਦੋ ਗੇੜੇ ਲਾਈਦਾ। ਅਸੀਂ ਰਾਸਤੇ 'ਚ ਦੇਖਦੇ ਹਾਂ ਸਾਡੇ ਨਾਲੇ ਸਾਡੇ ਲੋਕਾਂ ਨਾਲੋਂ ਗੋਰੇ ਜ਼ਿਆਦਾ ਮਿਸਟੇਕ ਕਰਦੇ ਆ, ਪਰ ਹਾਈਲਾਈਟ ਨਹੀਂ ਹੁੰਦੇ
0: ਜੀ।
1: ਹੁਣ ਜੇ ਅਸੀਂ ਕੁਛ ਕਰਦੇ ਹਾਂ, ਯਾਨੀ ਕਿ ਹੁਣ ਜਿਹੜਾ ਯੂ ਟਰਨ ਹੋਇਆ ਸੀਗਾ ਫਲੋਰੀਡਾ ਦੇ ਵਿੱਚ, ਉਸ ਤੋਂ ਬਾਅਦ ਗੋਰਿਆਂ ਨੇ ਕਿੰਨਿਆਂ ਨੇ ਯੂ ਟਰਨ ਮਾਰੇ ਆ
0: ਜੀ,
1: ਠੀਕ ਹੈ ਨਾ, ਉਹ ਹਾਈਲਾਈਟ ਨਹੀਂ ਹੋਏ, ਠੀਕ ਹੈ ਨਾ। ਅਸੀਂ ਅਗਰ ਕੋਈ ਮਿਸਟੇਕ ਕਰ ਦਿੰਦੇ ਹਾਂ, ਸਾਡੀ ਜਿਹੜੀ ਵੀਡੀਓ ਇੱਕ ਕਾਰ ਵਾਲਾ ਵੀ ਬਣਾ ਲਾ ਪਤਾ, ਜਿਹਦਾ ਸਾਡੇ ਨਾਲ ਲਿੰਕ ਹੀ ਕੋਈ ਨਹੀਂ ਹੁੰਦਾ
0: ਜੀ,
1: ਕੀ ਸਿਰਫ ਇੱਕ ਪੱਗ ਅਤੇ ਇੱਕ ਜਾਂ ਫਿਰ ਕੋਈ ਆਪਣੇ
0: ਸਪੈਨਿਸ਼
1: ਜਾਂ ਬਰਾਊਨ ਸਕਿਨ, ਉਹਨਾਂ ਦੀ ਕੋਈ ਤੁਰਿਆ ਜਾਂਦਾ ਸਾਈਕਲ 'ਤੇ ਜਾਂਦਾ ਵੀ ਬਰਾਂਸ ਬਣਾ ਦਿੰਦਾ, ਜਾਂ ਦੇਖੋ ਜੀ ਆਹ ਯੂ ਟਰਨ ਰੋਂਗ ਕੀਤਾ, ਜੇ ਕੀਤਾ, ਜਦ ਕਿ ਇਹ ਸਾਡੇ ਨਾਲੋਂ ਤਿੰਨ ਗੁਣਾ ਜਾਂ ਚਾਰ ਗੁਣਾ ਜ਼ਿਆਦਾ ਚੀਜ਼ਾਂ ਇਹ ਗੋਰੇ ਕਰਦੇ ਆ।
0: ਉੱਥੇ ਵਰਕ ਪਰਮਿਟ ਦੀ ਇਸ਼ੂ ਆਈ ਹੋਈ ਹੈਗੀ ਆ ਅਮਰੀਕਾ ਦੇ ਵਿੱਚ, ਆਈਸ ਵਾਲੇ ਲੋਕਾਂ ਨੂੰ ਚੱਕਰ 'ਚ ਚੱਕਦੇ ਹਨ।
1: ਹਾਂਜੀ, ਆਈਸ ਵਾਲਿਆਂ ਦੀ ਕਾਫੀ ਪ੍ਰੋਬਲਮ ਹੈਗੀ ਆ ਉੱਥੇ, ਪਰ ਸਾਡੇ ਲੋਕਾਂ ਨੂੰ ਵੀ ਥੋੜ੍ਹਾ ਇਸ ਟਾਈਮ ਜਿਹੜਾ ਆ ਸਮਾਂ ਚੱਲ ਰਿਹਾ, ਥੋੜ੍ਹਾ ਸੋਚਣਾ ਚਾਹੀਦਾ, ਸਮਝ ਕੇ ਚੱਲਣਾ ਚਾਹੀਦਾ, ਕਿਉਂਕਿ ਜਿੱਦਾਂ ਕੈਲੀਫੋਰਨੀਆ ਸਟੇਟ ਆ ਉਹ ਥੋੜ੍ਹੀ ਯਾਨੀ ਕਿ ਬੰਦ ਰਾਹਤ ਦਿੰਦੀ ਆ ਵਰਕ ਪਰਮਿਟ ਵਾਲਿਆਂ ਨੂੰ
0: ਜੀ,
1: ਅਤੇ ਸਾਡੇ ਜਿਹੜੇ ਬੱਚੇ ਵਿਚਾਰੇ ਹੈਗੇ ਆ ਜਿਹਨਾਂ ਕੋਲ ਵਰਕ ਪਰਮਿਟ ਹੈਗੇ ਆ, ਉਹ ਜ਼ਿਆਦਾ ਇਸ਼ੂ ਇਸ ਟਾਈਮ ਜਿਹੜਾ ਚੱਲ ਰਿਹਾ, ਜਦੋਂ ਤੁਸੀਂ ਕੈਲੀਫੋਰਨੀਆ ਤੋਂ ਬਾਹਰ ਨਿਕਲਦੇ ਨਾ ਐਰੀਜ਼ੋਨਾ ਬਿਟਵੀਨ 9 to 45, ਉੱਥੇ ਡਿਊਟੀ ਕਾਫੀ ਪਿੱਛੇ 2 ਹਫ਼ਤਿਆਂ ਤੋਂ ਲੱਗੀ ਰਹੀ ਆ
0: ਜੀ,
1: ਅਤੇ ਉੱਥੇ ਕਾਫੀ ਟਰੱਕ ਸਟੋਪਾਂ 'ਤੇ ਜਾ ਕੇ ਘੁੰਮਣ ਲੱਗ ਪਏ ਸੀਗੇ ਆਈਸ ਵਾਲੇ, ਸੁੱਤੇ ਪਏ ਡਰਾਈਵਰ ਨੂੰ ਉਠਾਉਣ ਲੱਗ ਪਏ ਸੀਗੇ, ਆਪਣੇ 10 ਤਰੀਕੀ ਹੈਗੀ ਇੱਥੇ ਗ੍ਰੀਨ ਕਾਰਡ ਆ, ਸਾਰਾ ਕੁਛ ਇਨਫੋਰਮੇਸ਼ਨ ਆਉਣ ਲੱਗ ਪਏ ਸੀ, ਉੱਥੋਂ ਡਿਟੇਨ ਕਰਨ ਲੱਗ ਪਏ ਸੀਗੇ। ਅਤੇ ਜੇ ਕੈਲੀਫੋਰਨੀਆ ਦੇ ਵਿੱਚ ਵਿੱਚ ਤੁਸੀਂ ਰਹਿ ਕੇ ਟਰੱਕ ਚਲਾਉਂਦੇ ਆ ਤਾਂ ਆਈ ਥਿੰਕ ਘੱਟ ਜਿਹੜੀ ਪ੍ਰੋਬਲਮ ਆ ਰਹੀ ਹੈ।
0: ਮੈਂ ਨਾ ਲਾਈਨਾਂ ਵੀ ਕਲੀਅਰ ਕਰਨੀਆਂ, ਸਿਖਰਾਜ ਸੰਧੂ ਜੀ ਵੀ ਲਾਈਨ ਆ ਗਈ, ਉਹਨਾਂ ਦੀ ਮੈਂ ਗੱਲਬਾਤ ਕਰਨੀ ਆ। ਕਮਲ ਸਿੰਘ ਹੋਲਡ ਰੱਖੋ, 523 ਜਿਹੜੇ ਹੋਲਡ 'ਤੇ ਰੱਖੋ, 3645 ਤੁਸੀਂ ਹੋਲਡ ਤੋਂ ਗੱਲਬਾਤ ਕਰਦੇ। ਸਿਖਰਾਜ ਸੰਧੂ ਮੈਂ ਨੈਕਸਟ ਗੱਲਬਾਤ ਕਰਾਂਗਾ, ਪਹਿਲਾਂ ਮੈਂ ਦੱਸ ਦੇਵਾਂ ਸੈਣੀ ਪਿਕਨਿਕ ਆ ਰਹੀ ਹੈਗੀ ਹੈ ਇਸ ਸੰਡੇ ਨੂੰ, 31 August ਨੂੰ ਬੈਲਾ ਗਾਰਡਨ ਵਿੱਚ। ਸੋ ਸਾਰਿਆਂ ਨੂੰ ਬੇਨਤੀ ਕੀਤੀ ਜਿਹੜੇ ਹੁੰਮ ਹੋ ਕੇ ਪਹੁੰਚੋ, ਖਾਣਾ ਪੀਣਾ ਬਿਲਕੁਲ ਫਰੀ ਹੁੰਦਾ, ਬੱਚੇ ਦੀਆਂ ਰੇਸਾਂ ਹੁੰਦੀਆਂ, ਗੇਮਾਂ ਹੁੰਦੀਆਂ, ਬਹੁਤ ਸਾਰੀਆਂ ਪ੍ਰਾਈਜ਼ਾਂ ਵੀ ਕੱਢੀਆਂ ਜਾਂਦੀਆਂ। ਸੋ ਸੈਣੀ ਪਿਕਨਿਕ ਸੰਡੇ 31 August ਨੂੰ ਹੈਗੀ ਆ ਬੈਲਾ ਗਾਰਡਨਸ JNN King 'ਤੇ। ਇਸ ਦੇ ਨਾਲ ਨਾਲ ਸਾਂਝਾ ਵਿਰਸਾ ਜਿਹੜੀ ਪਿਕਨਿਕ ਹੈਗੀ ਉਹ ਸਪਤੰਬਰ ਵਿੱਚ ਲੱਗੀ ਹੈਗੀ ਆ, ਸਪਤੰਬਰ ਦੀ 6 ਨੂੰ, ਅਤੇ ਸਤੰਬਰ ਦੀ 18 ਨੂੰ ਸਹਿਗਾ ਹੰਸਦਾ ਸ਼ੋਅ, ਅਤੇ ਮੇਲਾ ਮੇਰਾ ਰੰਗਲਾ ਪੰਜਾਬ ਕੁਲਦੀਪ ਗਿੱਲ ਜੀ ਲੈ ਕੇ ਆ ਰਹੇ ਹਨ, ਹਰਜੀਤ ਹਰਮਨ ਜੀ ਪਹੁੰਚ ਰਹੇ, ਪ੍ਰੀਤ ਬਰਾੜ ਜੀ ਪਹੁੰਚ ਰਹੇ, ਤੀਰਾ ਗਿੱਲ ਜੀ ਪਹੁੰਚ ਰਹੇ ਹਨ। ਇਹ ਵੀ ਮੇਲਾ ਬਿਲਕੁਲ ਫਰੀ ਹੈਗਾ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਅਤੇ ਇੱਕ ਜਿਹੜੀ ਮੀਟਿੰਗ ਵੀ ਆ ਰਹੀ ਉਹਦੀ ਜਾਣਕਾਰੀ ਲੈ ਕੇ ਪਹੁੰਚੇ ਹੋਏ ਸਾਡੇ ਸਿਖਰਾਜ ਸੰਧੂ ਸਾਹਿਬ, ਟਰੱਕਿੰਗ ਵਿੱਚ ਕਾਫੀ ਨੌਲੇਜ ਰੱਖਦੇ ਹਨ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਜੀ ਬਲਜਿੰਦਰ ਭਾਅ ਜੀ ਅਤੇ ਆਪਣੇ ਗੈਸਟ ਇੰਦਰਪਾਲ ਹੋਣੀ ਅਮਰੀਕਾ ਤੋਂ ਆਏ ਆ ਆਪਣੇ ਸਟੂਡੀਓ ਦੇ ਵਿੱਚ ਅੱਜ, ਇਹਨਾਂ ਨੂੰ ਵੈਲਕਮ। ਔਰ ਆਪਾਂ ਕੈਨੇਡੀਅਨ ਟਰੱਕਰ ਐਸੋਸੀਏਸ਼ਨ ਵੱਲੋਂ, ਜਸਟਿਸ ਫੋਰ ਟਰੱਕ ਡਰਾਈਵਰ ਵੱਲੋਂ ਇਹਨਾਂ ਨੂੰ ਜੀ ਆਇਆਂ ਨੂੰ ਅੰਟਾਰੀਓ ਦੇ ਵਿੱਚ, ਇੱਥੇ ਆਪਣੇ ਕੋਲ ਕੈਨੇਡਾ ਦੇ ਵਿੱਚ ਬਿਲਕੁਲ ਬਹੁਤ ਵਧੀਆ ਗੱਲਬਾਤ ਚੱਲ ਰਹੀ ਆ ਤੇ ਬਲਜਿੰਦਰ ਜੀ ਜਿਹੜੇ ਦੋਨੇ ਮਾਡਲ ਆ ਅਮਰੀਕਨ ਟਰਕਿੰਗ ਦੇ ਤਾਂ ਕੈਨੇਡੀਅਨ ਟਰਕਿੰਗ ਦੇ ਦੋਨੇ ਮਾਡਲਾਂ ਦੇ ਵਿੱਚ ਬਹੁਤ ਡਿਫਰੈਂਸ ਆ ਕੰਮ ਕਰਨ ਦਾ
0: ਜੀ।
2: ਅਮਰੀਕਨ ਟਰਕਿੰਗ ਜਿਹੜੀ ਹੈਗੀ ਆ ਉਹ ਟੋਟਲੀ ਸੈਲਫ ਇੰਡੀਪੈਂਡੈਂਟ ਟਰਕਿੰਗ ਆ ਉੱਥੇ, ਤੇ ਕੈਨੇਡੀਅਨ ਟਰਕਿੰਗ ਜਿਹੜੀ ਹੈਗੀ 90% ਜਿਹੜੀ ਸਬ ਕੰਟਰੈਕਟਰ ਟਰਕਿੰਗ ਆ
0: ਜੀ।
2: ਇੱਥੇ ਜਿਹੜੇ ਓਨਰ ਆਪਰੇਟਰ ਆ ਜਿਹੜੇ ਇੱਕ ਮੈਂ ਇਹ ਦੱਸਦਾ ਚੱਲਾਂ ਕਿ ਓਨਰ ਆਪਰੇਟਰ ਜਿਹਦੇ ਕੋਲ ਸਿੰਗਲ ਟਰੱਕ ਹੁੰਦਾ ਆਪਾਂ ਉਹਨੂੰ ਓਨਰ ਆਪਰੇਟਰ ਕਹਿੰਦੇ ਹਾਂ, ਜਦੋਂ ਇੱਕ ਤੋਂ ਵੱਧ ਕਿਸੇ ਕੋਲ ਟਰੱਕ ਹੋ ਜਾਂਦੇ ਆ ਉਹ ਬ੍ਰੋਕਰ ਬਣ ਜਾਂਦਾ ਫਿਰ
0: ਜੀ।
2: ਔਰ ਚਾਹੇ ਇੱਥੇ ਸਿੰਗਲ ਓਨਰ ਆਪਰੇਟਰ ਆ ਚਾਹੇ ਬ੍ਰੋਕਰ ਆ, ਇਹ ਮੋਸਟਲੀ 90% ਜਿਹੜੇ ਹੈਗੇ ਆ ਅੰਡਰ ਸਬ ਕੰਟਰੈਕਟ ਕਿਸੇ ਹੋਰ ਬੜੀਆਂ ਕੰਪਨੀਆਂ ਦੇ ਨਾਲ ਕੰਮ ਕਰਦੇ ਆ, ਔਰ ਜਿਹੜੇ ਉਹਨਾਂ ਦੇ ਰੇਟ ਸੈੱਟ ਕੀਤੇ ਹੁੰਦੇ ਆ, ਜਿਹੜੀਆਂ ਉਹਨਾਂ ਦੀਆਂ ਹੋਰ ਉਹ ਇਹਨਾਂ ਨੂੰ ਫਿਊਲ ਕਾਰਡਸ ਜਾਂ ਵਟ ਐਵਰ ਆਪਣੇ ਯਾਰਡਸ ਉਹਨਾਂ ਦੇ, ਕਿਉਂਕਿ ਆਪਾਂ ਟ੍ਰੇਲਰ ਉਹਨਾਂ ਦੇ ਹੌਲ ਕਰ ਰਹੇ ਹੁੰਦੇ ਆ। ਤਾਂ US ਟਰਕਿੰਗ ਜਿਹੜੀ ਟੋਟਲੀ ਡਿਫਰੈਂਟ ਆ ਇੰਡੀਪੈਂਡੈਂਟ ਟਰਕਿੰਗ ਆ, ਉੱਥੇ ਸਿੰਗਲ ਓਨਰ ਆਪਰੇਟਰ ਵੀ ਜਿਹੜਾ ਹੈਗਾ ਆ ਉਹ ਜਾਂ ਤਾਂ ਆਪਣੀਆਂ ਲੋਡ ਲਿੰਕਸ ਜਿਹੜੀਆਂ ਹੈਗੀਆਂ ਆ ਉਹਨਾਂ ਦੀਆਂ ਉੱਥੋਂ ਲੋਡ ਪਿੱਕ ਕਰਦੇ ਆ, ਤੇ ਜਾਂ ਫਿਰ ਉਹ ਜਿਹੜੇ ਵੱਖ ਵੱਖ ਬ੍ਰੋਕਰੇਜ ਕੰਪਨੀਆਂ ਦੇ ਨਾਲ ਉਹ ਟਾਈ ਅਪ ਹੁੰਦੇ ਆ, ਤੇ ਬਹੁਤ ਘੱਟ US ਟਰੱਕਰਸ ਜਿਹੜਾ ਹੈਗਾ ਆ ਉਹ ਸਬ ਕੰਟਰੈਕਟ ਤੇ ਕੰਮ ਕਰਦਾ ਡਾਇਰੈਕਟਲੀ
0: ਜੀ।
2: ਔਰ ਇਹ ਵੀ ਬਹੁਤ ਵੱਡੀ ਗੱਲ ਆ ਕਿ ਯੂਨਾਈਟਿਡ ਸਟੇਟ ਦੇ ਵਿੱਚ ਟਰਕਿੰਗ ਫਰੇਟਸ ਦੀ ਵੋਲੀਅਮ ਬਹੁਤ ਹਾਈ ਆ, ਤੁਹਾਡੇ ਕੋਲ ਕੋਸਟ ਟੂ ਕੋਸਟ ਤੁਸੀਂ ਜਿੱਧਰ ਨੂੰ ਮਰਜ਼ੀ ਅਮਰੀਕਾ ਦੇ ਵਿੱਚ ਜਾ ਸਕਦੇ ਆ। ਔਰ ਜਿੱਦਾਂ ਇੰਦਰਪਾਲ ਹੋਣਾ ਨੇ ਹੁਣੇ ਇੰਟਰਸਟੇਟ ਦੀ ਗੱਲ ਕੀਤੀ ਆ ਕਿ ਇਹ ਪਹਿਲਾਂ ਗੱਲਾਂ ਸੌਖੀਆਂ ਹੁੰਦੀਆਂ ਸੀਗੀਆਂ, ਪਰ ਅੱਜ ਦੇ ਸਮੇਂ ਦੇ ਵਿੱਚ ਇੰਟਰਸਟੇਟ ਕਰਨੀ ਬਹੁਤ ਮਹਿੰਗੀ ਪੈ ਸਕਦੀ ਆ ਕੈਨੇਡੀਅਨ ਟਰੱਕਰਸ ਨੂੰ। ਔਰ ਇਹਦੇ ਵਿੱਚ FMCSA ਨੇ ਬਹੁਤ ਸਾਰੀਆਂ CDL ਦੇ ਉੱਤੇ ਬਹੁਤ ਸਾਰੀਆਂ ਨਵੀਆਂ ਅਮੈਂਡਮੈਂਟਸ ਕੀਤੀਆਂ ਜਿਹੜੀਆਂ ਕਿ ਬਹੁਤ ਚੰਗੀਆਂ ਆ ਨੌਰਥ ਅਮਰੀਕਾ ਦੀ ਟਰਕਿੰਗ ਲਈ
0: ਜੀ।
2: ਔਰ ਉਹਨਾਂ ਨੇ ਇਹਦੇ ਵਿੱਚ ਇੱਕ ਇੰਟਰਸਟੇਟ ਦੇ ਵਿੱਚ ਕੈਬੋਟੇਜ਼ ਜਿਹੜਾ ਹੁਣ ਇੱਕ ਨਵਾਂ ਅਧਿਆਇ ਜੋੜਿਆ ਆ, ਜਿਹਦੇ ਵਿੱਚ ਕਿ ਅੱਗੇ ਟਰਕਿੰਗ ਕੰਪਨੀਆਂ ਬਹੁਤ ਪੁਆਇੰਟ ਟੂ ਪੁਆਇੰਟ ਖਾਲੀ ਟ੍ਰੇਲਰ ਡ੍ਰੌਪ ਕਰਕੇ ਖਾਲੀ ਟ੍ਰੇਲਰ ਮੂਵ ਕਰ ਦੇਣਾ, ਉਹ ਵੀ ਸ਼ਾਮਿਲ ਹੋ ਗਏ ਆ, ਉਹ ਵੀ ਉਸਨੂੰ ਵੀ ਇੰਟਰਸਟੇਟ ਹੀ ਗਿਣਿਆ ਜਾਊਗਾ ਔਰ ਇਲੀਗਲ ਕੰਮ ਆ ਉਹ। ਔਰ ਅੱਗੇ ਚੱਲ ਕੇ ਕੈਨੇਡਾ ਦੇ ਵਿੱਚ ਗਾਹੇ ਬਗਾਹੇ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਡਰਾਈਵਰਸ ਨੂੰ ਅਗਾਹ ਕਰਦੀਆਂ ਰਹਿੰਦੀਆਂ। ਪੁਰਾਣੇ ਡਰਾਈਵਰਸ ਸ਼ੁਰੂ ਤੋਂ ਹੀ ਇੰਟਰਸਟੇਟ ਤੋਂ ਕੰਨੀ ਕਤਰਾਉਂਦੇ ਆ, ਜਿਸ ਤਰ੍ਹਾਂ ਦੱਸਿਆ ਕਿ ਜਿਹੜੀ ਨਵੀਂ ਆਪਣੀ ਜੈਨਜੀ ਜਨਰੇਸ਼ਨ ਜਿਹੜੀ ਆ ਟਰਕਿੰਗ ਦੇ ਵਿੱਚ ਆਈ ਆ ਉਹ ਬਿਲਕੁਲ ਅੱਖੋਂ ਪਰੋਖੇ ਕਰਕੇ ਇਸ ਸਾਰੇ ਸਿਸਟਮ ਨੂੰ ਜਿਹੜਾ ਉਹ ਕੰਮ ਕਰਦੇ ਆ। ਔਰ ਜਿਹੜੀਆਂ ਕੰਪਨੀਆਂ ਨੇ ਆਪਣੇ ਕੱਟ ਲਾਉਣੇ ਹੁੰਦੇ ਆ ਤੇ ਆਪਣਾ ਪ੍ਰੋਫਿਟ ਵਧਾਉਣਾ ਹੁੰਦਾ ਆ, ਉਹ ਹੀ ਇਹਨਾਂ ਨੂੰ ਬੈਡ ਟੂਲਸ ਨੂੰ ਹਮੇਸ਼ਾ ਯੂਜ਼ ਕਰਦੇ ਆ। ਅਖੀਰ ਦੇ ਵਿੱਚ ਮੈਂ ਦੱਸਦਾ ਚੱਲਾਂ ਕਿ 12 September ਨੂੰ ਜਿਹੜੀ ਇੱਥੇ ਕੈਨੇਡੀਅਨ ਟਰਕਿੰਗ ਦੇ ਵਿੱਚ ਜੋ ਖੜੋਤ ਆਈ ਆ ਇੱਥੇ ਦੇ ਡਰਾਈਵਰ ਇੰਕ ਮਾਡਲ ਨੂੰ ਲੈ ਕੇ ਤੇ ਜਿਹੜਾ ਇੱਥੇ ਦੇ ਉਹ ਪੇਰੋਲ ਸਿਸਟਮ ਤੇ ਲਿਜਾਣਾ ਚਾਹੁੰਦੇ, ਉਹਦੇ ਵਿੱਚ CRA ਦੀ ਕੋਈ ਪਾਰਦਰਸ਼ਤਾ ਨਹੀਂ ਹੈਗੀ, ਕੋਈ ਅਕਾਊਂਟੇਬਿਲਟੀ ਨਹੀਂ CR ਦੀ ਹੈਗੀ, ਕੋਈ ਅਕਾਊਂਟੇਬਿਲਟੀ ਫੈਡਰਲ ਗਵਰਨਮੈਂਟ ਦੀ ਉਹਦੇ ਲੇਬਰ ਡਿਪਾਰਟਮੈਂਟ ਦੀ ਨਹੀਂ ਹੈਗੀ, ਜਦਕਿ ਕੈਨੇਡਾ ਦੀ 85% ਟਰਕਿੰਗ ਜਿਹੜੀ ਆ ਅੰਡਰ ਫੈਡਰਲ ਲਾਅ ਆਉਂਦੀ ਆ। ਔਰ ਆਪਾਂ ਇਸੇ ਸੰਦਰਭ ਦੇ ਵਿੱਚ ਸਰਕਾਰ ਨੂੰ ਇੱਕ ਵਾਰੀ ਨੋਟਿਸ ਸਰਕਾਰ ਨੂੰ ਹਲੂਣਾ ਦੇਣ ਜਾ ਰਹੇ ਹਾਂ SHD ਨੂੰ, ਇੱਥੋਂ ਦੇ ਈਟੋਬਿਕੋ ਨੌਰਥ ਦੇ MP ਜਿਹੜੇ ਹੈਗੇ ਆ ਜੌਨ ਹੋਣੀ ਉਹਨਾਂ ਦੇ ਆਫਿਸ ਨੂੰ ਕਿੱਕ ਕਰਾਂਗੇ, ਔਰ ਕਿਉਂਕਿ ਉਹ ਸੈਕਟਰੀ ਆਫ ਸਟੇਟ ਆ ਲੇਬਰ ਦੇ, ਉਮੀਦ ਕਰਦੇ ਹਾਂ ਕਿ ਵੱਡਾ ਇਕੱਠ 10:30 990 ਐਲਵਿਨ ਰੋਡ ਐਲਵਿਨ ਐਂਡ ਜ਼ਲਿੰਗਟਨ ਦੇ ਈਸਟ ਸਾਈਡ ਦੇ ਇੱਕ ਪਲਾਜੇ ਦੇ ਵਿੱਚੋਂ ਇੱਕ ਵੱਡਾ ਇਕੱਠ ਮਾਰਚ ਕਰੂਗਾ MP ਦੇ ਆਫਿਸ ਵੱਲ ਨੂੰ। ਅੱਗੇ ਚੱਲ ਕੇ ਆਪਾਂ ਬਹੁਤ ਸਾਰੀ ਜਾਣਕਾਰੀ ਆਪਣੇ ਵਿਰਾਸਤ ਮੀਡੀਆ ਤੇ ਹੋਰ ਵੀ ਬਹੁਤ ਸਾਰੇ ਮੀਡੀਆ ਤੋਂ ਦਵਾਂਗੇ। ਜੇ ਕਿਸੇ ਨੇ ਹੋਰ ਵੀ ਜਾਣਕਾਰੀ ਲੈਣੀ ਹੋਵੇ ਬਹੁਤ ਸਾਰੇ ਲਿੰਕ ਸ਼ੇਅਰ ਹੋ ਰਹੇ ਆ ਜਿਹਨਾਂ ਦੇ ਉੱਤੇ ਤੁਸੀਂ ਰਜਿਸਟਰਡ ਹੋ ਸਕਦੇ ਆ ਔਰ ਅਗਾਂਹ ਜਾਣਕਾਰੀ ਲੈ ਸਕਦੇ ਆ, ਤੁਸੀਂ ਮੈਨੂੰ 416-857-6828 ਦੇ ਉੱਤੇ ਤੁਸੀਂ ਮੈਨੂੰ ਵਧੇਰੇ ਜਾਣਕਾਰੀ ਲੈ ਸਕਦੇ। ਬਹੁਤ ਬਹੁਤ ਧੰਨਵਾਦ ਬਲਜਿੰਦਰ ਜੀ।
0: ਹਾਂਜੀ ਸਰ, ਤੁਹਾਨੂੰ ਬਹੁਤ ਬਹੁਤ ਧੰਨਵਾਦ ਰੈਲੀ ਤੇ ਪਹੁੰਚਣਾ, ਜ਼ਰੂਰ ਮੈਂ ਲਾਈਨਾਂ ਕਲੀਅਰ ਕਰ ਦੇਵਾਂ ਵੀ ਸਾਡੀ ਲੰਬੀ ਚੌੜੀ ਗੱਲਬਾਤ ਇੰਦਰਪਾਲ ਸਿੰਘ ਨਾਲ ਚੱਲਦੀ ਰਹੀ, ਪ੍ਰੋਗਰਾਮ ਭਾਵੇਂ ਰੇਡੀਓ ਤੇ ਖਤਮ ਹੋ ਜਾਵੇਗਾ ਪਰ ਆਪਾਂ TV ਤੇ ਇਸੇ ਤਰ੍ਹਾਂ ਜਾਰੀ ਰੱਖਾਂਗੇ। 5238 ਬਹੁਤ ਲੰਬੇ ਸਮੇਂ ਤੋਂ ਵੋਟਦੇ ਆ।
3: ਤੰਬੜ ਸਾਹਿਬ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
3: ਤੰਬੜ ਸਾਹਿਬ, ਆਪ ਜੀ ਆਪ ਦੇ ਸਰੋਤਿਆਂ ਨੂੰ ਤੇ ਰੱਬ ਵਰਗੇ ਮਹਿਮਾਨਾਂ ਨੂੰ ਪਿਆਰ ਤੇ ਸਤਿਕਾਰ ਸੇ ਸਤਿ ਸ੍ਰੀ ਅਕਾਲ ਕਹਿੰਦੇ ਹੋਏ ਮੈਂ ਇਹ ਗੱਲ ਸ਼ੁਰੂ ਕਰਦਾ। ਵੈਸੇ ਤਾਂ ਆਪ ਜੀ ਦੇ ਇਹਨਾਂ ਤੇ ਹਮੇਸ਼ਾ ਹੀ ਬਹੁਤ ਹੀ ਖਾਸ ਮਹੱਤਵ ਫਾਇਦੇਮੰਦ ਮੁੱਦੇ ਹੁੰਦੇ ਹਨ, ਪਰ ਅੱਜ ਦਾ ਮੁੱਦਾ ਜਿਹੜਾ ਟਰੈਕਿੰਗ ਕੰਪਨੀ ਦਾ ਸਿਲਸਿਲਾ ਇਹ ਬਹੁਤ ਜ਼ਰੂਰੀ ਸੀਗਾ। ਕਾਰਗਰ ਟਰੈਕਿੰਗ ਦਾ ਹਰ ਜਗ੍ਹਾ ਹਰ ਮੁਲਕ ਦੇ ਵਿੱਚ ਇਹੀ ਹਾਲ ਹੈ, ਜੇਕਰ ਟਰੈਕਿੰਗ ਦਾ ਇਹ ਹਾਲ ਹੈ ਤਾਂ ਸਾਡਾ ਵੀ ਨਾਲ ਪਾਰਟਸ ਦਾ ਕੰਮ ਹੋਣ ਕਰਕੇ ਸਾਡਾ ਵੀ ਬੁਰਾ ਹਾਲ ਹੀ ਹੈ ਨਾਲ ਉਹਨਾਂ ਦੇ। ਕਾਰਗਰ ਅਗਰ ਟਰੱਕ ਫਟ ਕਰ ਚੱਲਣਗੇ ਤਾਂ ਕੰਮ ਨਿਕਲ ਜਾਏਗਾ, ਅਤੇ ਟਰੱਕ ਤਦ ਕੰਮ ਕਰਾਉਣਗੇ ਜੇ ਟਰੱਕਾਂ ਦੇ ਕੋਲ ਪੈਸੇ ਹੋਣਗੇ। ਅਗਰ ਟਰੱਕਾਂ ਦੇ ਕੋਲ ਪੈਸੇ ਦੇਣਗੇ ਤਾਂ ਸਾਡਾ ਉਹ ਕੰਮ ਕਿੱਥੋਂ ਕਰਾਉਣਗੇ, ਸਾਡਾ ਪਾਰਟਸ ਕਿੱਥੋਂ ਮਿਲੇਗਾ। ਸੋ ਗੱਲ ਇਹ ਮੁੱਦੇ ਨੂੰ ਤੁਹਾਨੂੰ ਗੰਭੀਰਤਾ ਲੈਣਾ ਚਾਹੀਦਾ। ਵੈਸੇ ਤਾਂ ਤੁਸੀਂ ਹਮੇਸ਼ਾ ਸੱਚੀ ਗੱਲ ਕਰਦੇ ਹਾਂ ਤਾਂ ਭਾਵੇਂ ਲੋਕਾਂ ਨੂੰ ਕੌੜੀ ਲੱਗਦੀ, ਹਾਲਾਂਕਿ ਦਵਾਈ ਹੁੰਦੀ ਵੀ ਕੌੜੀ ਹੈ ਤਾਂ ਫਾਇਦਾ ਜ਼ਰੂਰ ਕਰਦੀ ਆ ਉਹ, ਪਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਐਡਾ ਹੀ ਸੱਚੀਆਂ ਗੱਲਾਂ ਕਰਦੇ ਰਹੋਗੇ, ਦੇਸ਼ ਕੌਮ ਦਾ ਆਪਣੀ ਕੌਮ ਦਾ ਭਲਾ ਕਰਦੇ ਰਹੋਗੇ। ਧੰਨਵਾਦ ਜੀ,
0: ਬਹੁਤ ਬਹੁਤ ਧੰਨ ਸਰ। ਪਿਆਰਾ ਸਿੰਘ USA ਤੋਂ ਕਾਲ ਆਈ ਸੀਗੀ, ਇਹਨਾਂ ਦੇ ਬਹੁਤ ਤਕੜਾ ਪਾਰਟਸ ਆ ਬਿਜ਼ਨਸ ਦੇ, ਕਮਿਊਨਿਟੀ ਵਿੱਚ ਕਾਫੀ ਸਾਰਾ ਪੈਸਾ ਇਹ ਵੀ ਦਿੰਦੇ ਹਨ ਵੱਖ ਵੱਖ ਸਪੋਰਟਸ ਗਰੁੱਪਾਂ ਨੂੰ। ਧੰਨਵਾਦ ਪਿਆਰਾ ਸਿੰਘ ਤੁਹਾਡਾ ਕਾਲ ਕਰਨ ਦਾ। ਕਮਲਜੀਤ ਸਿੰਘ ਬਹੁਤ ਲੰਬੇ ਸਮੇਂ ਤੋਂ ਹੋਲਡ 'ਤੇ ਸੀਗੇ ਅਤੇ ਲਾਈਨਾਂ ਬਾਕੀ ਬਾਅਦ 'ਚ ਆਉਂਦਾ, ਮੈਂ ਕਿਸੇ ਸਪੋਂਸਰ ਵੀ ਨੇ ਸੰਦੇਸ਼ ਪੜ੍ਹ ਦੇਵਾਂ। ਫਿਰ ਇੰਦਰਪਾਲ ਸਿੰਘ ਨਾਲ TV ਦੇ ਉੱਪਰ ਇਸੇ ਤਰ੍ਹਾਂ ਗੱਲ ਜਾਰੀ ਰਹੇਗੀ ਅਤੇ ਬਾਅਦ 'ਚ ਮੈਂ ਵੱਖ ਵੱਖ ਯੂਟਿਊਬ ਚੈਨਲ 'ਤੇ ਵੀ ਪਾ ਦੇਵਾਂਗਾ। ਵਿਰਾਸਤ ਰੇਡੀਓ ਮੰਡੇ ਟੂ ਫਰਾਈਡੇ 6 ਤੋਂ 7 ਵਜੇ ਤੱਕ ਆਉਂਦਾ, 530 ਐਵਰ 24 ਘੰਟੇ 7 ਦਿਨ ਵਿਰਾਸਤ TV ਚੱਲਦਾ। ਸੋਫਟ ਓਪਨਿੰਗ ਸਟੋਰ ਖੁੱਲ੍ਹ ਗਿਆ ਗਰੋਸਰੀ ਦਾ, ਅਨਾਜ ਮਾਰਟ ਇੰਡੀਅਨ ਸਾਊਥ ਸਟੇਸ਼ਨ ਗਰੋਸਰੀ ਤੁਸੀਂ ਲੈ ਸਕਦੇ ਹੋ। ਏਅਰਪੋਰਟ 'ਤੇ ਮੇਨਫੀਲਡ 'ਤੇ ਨਵਾਂ ਬਣਿਆ ਪਲਾਜ਼ਾ, ਉਹਦੇ ਵਿੱਚ ਅਨਾਜ ਮਾਰਟ ਖੁੱਲ੍ਹ ਗਿਆ ਹੈਗਾ। ਵੈਜੀਟੇਬਲ ਲੈਣੇ ਆ, ਪ੍ਰੀਮੀਅਮ ਆਟਾ ਲੈਣਾ, ਰਾਈਸ ਲੈਂਟਲ ਸਪਾਈਸਿਸ ਲੈਣੀ ਹੋਵੇ ਅਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਹਨ ਅਨਾਜ ਮਾਰਟ ਵਾਲੇ। ਇਹਨਾਂ ਨੇ ਆਪਣੀ ਦੁਕਾਨ ਉੱਥੇ ਖੋਲ੍ਹਤੀ ਹੈਗੀ, ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਨੀ ਆ। ਹੈਪੀ ਸਹੂਲਤਾਂ ਸਭ ਨੂੰ, ਇੱਕ ਦੋ ਮਕੈਨਿਕ ਚਾਹੀਦੇ, 416-566-3526। ਅਤੇ ਨਾਲ ਨਾਲ ਦੱਸ ਦੇਵਾਂ ਮੇਲਾ ਮੇਰਾ ਰੰਗਲਾ ਪੰਜਾਬ, ਉਹ ਵੀ ਇਸ ਸ਼ਨੀਵਾਰ ਨੂੰ ਹੋਣਾ, ਪਹੁੰਚਣਾ ਜ਼ਰੂਰ। ਅਤੇ ਨਾਲ ਦੀ ਨਾਲ ਮੈਂ ਦੱਸ ਦੇਵਾਂ ਸੈਣੀ ਪਿਕਰ, ਉਹ ਵੀ ਇਸ ਸ਼ਨੀਵਾਰ ਨੂੰ ਹੈਗੀ ਆ, ਇੱਥੇ ਪਹੁੰਚ ਸੈਣੀ ਪਿਕਰ ਹੈਗੀ ਐਤਵਾਰ ਨੂੰ। ਸੋ ਸੰਡੇ ਨੂੰ ਹੈਗੀ ਸੈਣੀ ਪਿਕਰ ਬੈਲਾ ਗਾਰਡਨ ਕਿੰਗ ਸਿਟੀ ਅਤੇ ਜੇਨ 'ਤੇ। ਤਾਰਾ ਸਿੰਘ ਦਾ ਨੰਬਰ 6479928799 ਹੈਗਾ। ਜਸਵੀਰ ਸਿੰਘ ਜੀ ਮੈਂ ਤੁਹਾਡੇ ਨਾਲ ਵੀ ਗੱਲਬਾਤ ਕਰਦਾ, ਲਾਈਨ ਤੁਸੀਂ ਆਪਣੇ ਹੋਲਡ ਤੋਂ ਹੋਲਡ 'ਤੇ ਰੱਖੋ। ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਜੇ ਤੁਹਾਨੂੰ ਕੰਮ ਚਾਹੀਦਾ ਆਫਿਸ ਵਿੱਚ ਹੀ ਕੰਮ ਅਵੇਲੇਬਲ ਆ, ਟਰੱਕਾਂ ਵਾਸਤੇ ਕੰਮ ਅਵੇਲੇਬਲ ਹੈਗਾ, ਮਿਲ ਰਾਈਟ ਮਸ਼ੀਨਸ ਇੰਜੀਨੀਅਰ ਵੀ ਚਾਹੀਦੇ ਹਨ, 437-242-3158 437-242-3158 ਸੰਪਰਕ ਕਰਨਾ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਆ ਜਾਓ ਜੀ। ਇਹਨਾਂ ਦੀ ਵੀ ਲਾਈਨ ਗਈ ਅਤੇ ਹੁਣ ਮੈਂ ਦੱਸ ਦੇਵਾਂ ਬਈ ਲਾਈਫ ਕ੍ਰਿਟੀਕਲ ਇੰਸ਼ੋਰੈਂਸ ਚਾਹੀਦੀ ਆ, ਮੋਨਾ ਮਹਿੰਗੀ ਨਾਲ ਸੰਪਰਕ ਕਰਨਾ ਅਤੇ ਕੈਨੇਡਾ ਕੰਸੂਮਰ ਕਰੈਡਿਟ ਅਸਿਸਟੈਂਸ ਦੇ ਜਸਵੀਰ ਸਿੰਘ ਹੁੰਡਲ ਜੀ ਹਨ। ਜੇ ਕੰਮ ਔਖਾ ਹੋ ਗਿਆ ਨਾ, ਸੌਖਾ ਹੋ ਜਾਂਦਾ ਹੈਗਾ, ਕਰਜ਼ਾ ਮਾਫ਼ ਕਰਕੇ ਦਿੰਦੇ 70% ਲੀਗਲ ਤਰੀਕੇ ਨਾਲ। ਜੇ ਕਰਜ਼ਾ ਜ਼ਿਆਦਾ ਚੜ੍ਹ ਗਿਆ, ਨਹੀਂ ਉੱਤਰ ਰਿਹਾ ਤਾਂ ਬੈਂਕਰਪਸੀ ਵੱਲ ਜਾ ਰਹੇ ਹੋ ਤਾਂ ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। 416-500-3100 ਇਹਨਾਂ ਦਾ ਫੋਨ ਨੰਬਰ ਹੈਗਾ। ਅਲਫਾ ਟਰਾਂਸ ਲੱਕੀ ਸੁੱਖੀ ਸਾਇੰਸ ਦਾ ਬਹੁਤ ਬਹੁਤ ਧੰਨਵਾਦ। ਨਵ ਏਅਰ ਕੰਫਰਟ ਦੇ ਸੰਧੂ ਸਾਹਿਬ ਦਾ ਧੰਨਵਾਦ। ਅਤੇ ਲੋ ਵੀਡੀਓ 905-204-1313 ਅਤੇ ਗ੍ਰੀਨ ਵੈਲੀ ਸੁਪਰ ਮਾਰਕੀਟ ਦਾ ਧੰਨਵਾਦ। ਮਜੈਸੀ ਕਿਚਨ ਕੈਬਨਿਟਸ, ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਟਿਕਟਾਂ ਚਾਹੀਦੀਆਂ, ਬੜੀਆ ਵਧੀਆ ਪ੍ਰਾਈਸ 'ਤੇ ਮਿਲਦੀਆਂ, 905-678-1200 ਕਟਾਰੀਆ ਟੂਰਸ ਐਂਡ ਟਰੈਵਲ, ਤੁਸੀਂ ਗੱਲਬਾਤ ਕਰ ਲੈਣੀ। ਅਲਫਾ ਟਰਾਂਸ ਦੇ ਲੱਕੇ ਦੀ ਸੁੱਖੀ ਸੈਣੀ ਸਾਹਿਬ ਨੂੰ ਸਦਾ ਹੀ ਡਰਾਈਵਰ ਦੀ ਲੋੜ ਰਹਿੰਦੀ ਹੈ, ਕਾਲ ਕਰਕੇ ਪਤਾ ਕਰ ਲਈ 905-799-1525। ਅਤੇ ਮਨਜੀਤ ਚੀਮਾ ਜੀ ਕੋਲ ਪ੍ਰੋਪਰਟੀਜ਼ ਅਵੇਲੇਬਲ, ਘਰ ਖਰੀਦਣਾ ਹੋਵੇ ਵੇਚਣਾ ਹੋਵੇ, 416-357-9965 'ਤੇ ਗੱਲਬਾਤ ਕਰ ਲੈਣੀ। ਦੁਆਬਾ ਸਵੀਟ ਸਰਵਿਸ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। ਦੁਆਬਾ ਸਵੀਟ ਸਰਵਿਸ 905-450-1455 ਇਹਨਾਂ ਦਾ ਨੰਬਰ ਹੈਗਾ। ਟੋਪ ਆਰਡਰ ਕਲੇਜ ਗੁਰਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ। ਸੀਟ ਆਫ ਇਮੀਗ੍ਰੇਸ਼ਨ ਗੁਰਪ੍ਰੀਤ ਖੈਰ ਸਾਹਿਬ ਦਾ ਨੰਬਰ 905-670-4444 ਹੈਗਾ। LA ਟਰੱਕ ਤੋਂ ਰਾਜਾ ਬਾਈ ਦਾ ਨੰਬਰ 416-957-5162 ਹੈਗਾ। ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਲ ਟੋਮਰ ਰੋਡ 'ਤੇ ਹਨ। ਮੀਟ ਸ਼ਾਪ, ਬਰਿਆਨੀ ਅਤੇ ਸਵੀਟ ਸ਼ਾਪ ਅਤੇ ਰੱਖੜੀ ਸੇਲ ਲੱਗੀ ਹੋਈ ਹੈਗੀ ਆ। ਇਹ ਫਾਜ਼ਲ ਟੋਮਰ ਅਤੇ ਟੋਮਰ ਰੋਡ 'ਤੇ ਹਨ ਇੰਡੀਅਨ ਪੰਜਾਬੀ ਬਾਜ਼ਾਰ। ਅਤੇ ਨਾਲ ਨਾਲ ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ। ਫਲੈਟ ਬੈਡ ਚਾਹੀਦੇ ਆ, ਡਰੋਪ ਡੈਕ ਟ੍ਰੇਲਰ ਚਾਹੀਦਾ ਤਾਂ ਗੁਰਮਿੰਦਰ ਤਨੇਸਰ ਹਿੰਦਾ ਬਾਈ ਦਾ ਨੰਬਰ 905-219-0080 ਹੈਗਾ ਆ। ਗੁਰਜੀਤ ਗੋਸਲ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਲਾਸਟ ਕਾਲ ਹੈਗੀ ਆ।
4: ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
4: ਛੋਟੇ ਹੀ ਰੱਖੂਗਾ ਮੈਂ ਕਿਹਾ ਭਾਜੀ, ਆਪਾਂ ਟਰਾਂਸਪੋਰਟ ਮੰਤਰੀ ਅੰਟਾਰੀਓ 'ਚ ਕੱਲ੍ਹ ਚੁਣੇ ਆ ਜੀ, ਉਹ ਛੋਂਛਣੇ ਖੜਕਾਉਣ ਨੂੰ ਚੁਣਿਆ, ਉਹਨੂੰ ਉਹਦੇ ਬਾਰੇ ਨਹੀਂ ਕੋਈ ਬੋਲਦਾ ਜੀ।
0: ਜੀ ਜਿਹੜੇ ਅੰਟਾਰੀਓ ਦੇ ਮੰਤਰੀ ਹਨ ਪ੍ਰਭੀ ਸਰਕਾਰੀਆ ਸਾਹਿਬ, ਅਤੇ ਉਹਨਾਂ ਨੂੰ ਬੇਨਤੀ ਕਰਾਂਗੇ ਤੁਸੀਂ ਵੀ ਇਸ ਰੈਲੀ 'ਤੇ ਪਹੁੰਚੋ, ਸਮੇਂ MPਾਂ ਨੂੰ ਵੀ ਇਸ ਰੈਲੀ 'ਤੇ ਪਹੁੰਚਣਾ ਚਾਹੀਦਾ ਵੀ ਦੱਸੋ ਤੁਹਾਡੀ ਮਦਦ ਕਿਸ ਹਿਸਾਬ ਨਾਲ ਕਰੀਏ, ਕੋਈ ਸਾਡੇ ਲਈ ਖੜੇ ਸੀਗੇ। ਸੋ ਛੋਂਛੜੇ ਵਜ੍ਹਾ ਦੇ ਕੀ ਕਰਦੇ ਤਾਂ ਮੈਂ ਦੱਸ ਨਹੀਂ ਸਕਦਾ, ਪਰ ਹਾਂ ਤੁਹਾਡੇ ਲਈ ਹਨ ਸਤਿਕਾਰਯੋਗ MP ਸਰਕਾਰੀਆ ਸਾਹਿਬ, ਤੁਸੀਂ ਇਹਨਾਂ ਦੀ ਆਵਾਜ਼ ਸੁਣਨੀ ਜ਼ਰੂਰ, ਪਲੀਜ਼ ਹੱਥ ਜੋੜ ਕੇ ਬੇਨਤੀ ਹੈਗੀ ਆ। ਕੰਮ ਬੜਾ ਡਾਵਾਡੋਲ ਚੱਲ ਰਿਹਾ ਹੈਗਾ। ਸਾਰਿਆਂ ਦਾ ਧੰਨਵਾਦ ਜਿਹੜੇ ਪੁਰੋਂ ਸਪੋਂਸਰ ਕੀਤਾ, ਸਟਾਰ ਲਾਈਨ ਪੇਂਟਿੰਗ, LP ਰੂਫਿੰਗ, ਸਾਰਿਆਂ ਦਾ ਧੰਨਵਾਦ। ਦੇਖੋ ਜੀ, ਸ਼ੁੱਕਰਵਾਰ ਦਾ ਦਿਨ ਆ, ਰੱਖੀ ਦਾ ਤਿਆਰ ਆ, ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ, ਤੁਹਾਡਾ ਪਰਿਵਾਰ, ਤੁਹਾਡਾ ਆਪਣੇ ਪਰਿਵਾਰ ਹੈਗਾ, ਤੁਸੀਂ ਹੀ ਸਾਂਭਣਾ, ਰਲ ਮਿਲ ਕੇ ਸਾਂਭ ਲਵੋ। ਆਹ ਵੀ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ, ਰੇਡੀਓ ਟੀਵੀ ਦੇ ਬਹੁਤ ਵਧੀਆ ਵਿਚਾਰ ਦਿੰਦੇ ਹੋ, ਕਈ ਵਾਰੀ ਗੁੱਸਾ ਵੀ ਆ ਜਾਂਦਾ, ਗੁੱਸਾ ਵੀ ਆਪਣੇ ਤੇ ਜਾਂਦਾ, ਹੋਰ ਕਿਤੇ ਜਾਣਾ, ਵੀ ਕੰਮ ਡਾਵਾਂਡੋਲ ਚੱਲਦੇ, ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰੋ, ਚਾਹੇ ਕੰਪਨੀ ਹੋਣ ਚਾਹੇ ਡਰਾਈਵਰ ਹੋਣ, ਬਹੁਤ ਵੇਟ ਕਰਨੀ ਪੈਂਦੀ ਆ ਬਾਹਰ ਜਾ ਕੇ। ਅਤੇ ਮੈਂ ਇੰਦਰਪਾਲ ਸਿੰਘ ਨਾਲ ਗੱਲਬਾਤ ਕਰਾਂਗਾ ਸਿਰਫ ਬ੍ਰੇਕ ਤੋਂ ਬਾਅਦ, ਆਪਾਂ ਕਾਫੀ ਲੰਬੀ ਚੌੜੀ ਗੱਲਬਾਤ ਕਰਾਂਗੇ, ਟਰੱਕਿੰਗ 'ਤੇ ਹੀ ਗੱਲਬਾਤ ਕਰਾਂਗੇ, ਤੁਸੀਂ ਯੂਟਿਊਬ 'ਤੇ ਦੇਖ ਸਕਦੇ ਹੋ, ਲਾਈਵ ਟੀਵੀ 'ਤੇ ਦੇਖ ਸਕਦੇ ਹੋ, ਅਤੇ ਬਾਅਦ ਵਿੱਚ ਹੀ ਸੁਣ ਸਕਦੇ ਹੋ। ਸੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ। ਹੈਵ ਅ ਗੁੱਡ ਵੀਕਐਂਡ, ਸਤਿ ਸ਼੍ਰੀ ਅਕਾਲ ਅਤੇ ਜੀ ਗੁੱਡ ਬਾਏ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।

0: Live and Cellular Point present AmiWare Live in Toronto. August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313 ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
5: ਜੇ ਸੱਚ ਕਿਹੋ ਜਿਹਾ ਹੁੰਦਾ?
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
7: ਮਿੱਟੀ ਚੁਗਦੀ ਫਸਲ ਸੱਚ ਹੈ,
6: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੋਂ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਜੁੜੇ ਹੋਏ ਨੇ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੇ ਜੀ। ਸਟੂਡੀਓ ਦੇ ਘੜੇ ਦੇ ਮੁਤਾਬਿਕ 7:07 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੀਆਂ ਗੱਲਾਂ ਬਾਤਾਂ, ਤੁਹਾਡੇ ਸੁਝਾਅ 905-673-3337 'ਤੇ ਪਹੁੰਚ ਸਕਦੇ ਨੇ। 905-673-3337 ਪੰਜਾਬੀ ਲਹਿਰ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਤੇ ਨਾਲ ਦੀ ਨਾਲ ਆਪਾਂ ਜੀ ਆਇਆਂ ਨੂੰ ਕਰਦੇ ਹਾਂ ਵੈਲਕਮ, ਕਹਿੰਦੇ ਹਾਂ ਪੰਜਾਬ ਦੀ ਧਰਤੀ ਤੋਂ ਲੋਡਾ ਵੇਲਾ ਤਰਕਾਲਾ ਸ਼ਾਮਾਂ ਅਤੇ ਕਨੇਡਾ ਦੀ ਸੋਹਣੀ ਸੱਜੀ ਸਵੇਰ ਦੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਰਮੇਸ਼ ਜੀ ਕੀ ਹਾਲ ਚਾਲ?
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸਿਸ, ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ ਜਿਹੜੀ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਟੈਂਟ ਰੈਂਟਲ, ਟੇਬਲ ਚੇਅਰਸ, ਸਮਾਲ ਜਾਂ ਲਾਰਜ ਆਊਟਡੋਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਈਵੈਂਟ ਆ ਤਾਂ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ 6479-2569-647-999-2569 6479-2569 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਿਓ। ਗਿੱਲ ਫਾਰਮ ਤੁਸੀਂ ਘਰ ਵਾਸਤੇ, ਬੇਸਮੈਂਟ ਮਾਫ ਕਰਨਾ ਬੈਕਯਾਰਡ ਵਾਸਤੇ ਜਾਂ ਆਪਣੇ ਫਾਰਮ ਹਾਊਸ ਵਾਸਤੇ ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈ ਕੇ ਆਉਣੀ ਹੈ ਤਾਂ ਵੀ ਗਿੱਲ ਫਾਰਮ, ਤਾਜ਼ੀਆਂ ਸਬਜ਼ੀਆਂ ਲਈ ਗਿੱਲ ਫਾਰਮ ਅਤੇ ਫਰੈਸ਼ ਚੱਕੀ ਆਟੇ ਦੇ ਲਈ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਹੈ 416-896-8778 ਗਿੱਲ ਫਾਰਮ। ਸੋ 905-673-3337। ਚੱਲਦੇ ਹਾਂ ਜੀ ਪਹਿਲੀ ਖਬਰ ਦੇ ਵੱਲ। ਰਮੇਸ਼ ਜੀ, ਬਾਬਾ ਬਕਾਲਾ ਦੀ ਧਰਤੀ 'ਤੇ ਅੱਜ ਰੌਣਕਾਂ ਲੱਗ ਗਈਆਂ ਅਤੇ ਧਾਰਮਿਕ ਅਤੇ ਸਿਆਸੀ ਸਟੇਜਾਂ ਵੀ ਲੱਗੀਆਂ, ਪਰ ਰੌਣਕਾਂ ਸਿਆਸੀ ਜ਼ਿਆਦਾ ਲੱਗੀਆਂ।
1: ਸੰਧੂ ਜੀ ਗੱਲ ਇਹ ਆ, ਤੁਸੀਂ ਅੱਜ ਜਿਸ ਦਿਨ ਦੇ ਮੌਕੇ ਤੇ ਜਦੋਂ ਬਾਬਾ ਬਕਾਲਾ ਧਰਤੀ ਦਾ ਜ਼ਿਕਰ ਕੀਤਾ, ਇਹ ਬਿਲਕੁਲ ਤੁਸੀਂ ਠੀਕ ਜ਼ਿਕਰ ਕੀਤਾ ਕਿ ਉੱਥੇ ਰੌਣਕਾਂ ਸਿਆਸੀ ਜ਼ਿਆਦਾ ਨੇ। ਉਹਦਾ ਕਾਰਨ ਇਹ ਹੈ ਕਿ ਜਿਹੜਾ ਸਿਆਸਤ ਦਾ ਫਾਈਨਲ ਮੈਚ ਹੁੰਦਾ, ਉਹ ਫਾਈਨਲ ਮੈਚ ਹੁਣ ਬਹੁਤ ਨੇੜੇ ਆ ਗਿਆ, ਜਿਹਨੂੰ ਆਪਾਂ 2027 ਆਖਦੇ ਹਾਂ, ਤੇ ਉਸ ਮੈਚ ਦੀ ਤਿਆਰੀ ਦੇ ਲਈ ਤਮਾਮ ਜਿਹੜੀਆਂ ਟੀਮਾਂ ਆ ਉਹ ਸੰਧੂ ਸਾਹਿਬ ਇਸ ਵੇਲੇ ਪੂਰੀ ਤਰ੍ਹਾਂ ਸਿਆਸੀ ਤੌਰ ਤੇ ਚੁਸਤ ਫੁਰਤ ਹੋਈਆਂ ਨੇ। ਸਿਆਸੀ ਗੱਲਾਂ ਵੀ ਕਰਦਾ, ਪਰੰਤੂ ਸਿਆਸੀ ਗੱਲ ਤੋਂ ਪਹਿਲਾਂ ਗੱਲ ਧਾਰਮਿਕ ਵੀ ਕਰਨੀ ਆ, ਔਰ ਅੱਜ ਦੇ ਦਿਨ ਦੀ ਵੀ ਮੈਨੂੰ ਲੱਗਦਾ ਸੰਧੂ ਸਾਹਿਬ ਗੱਲ ਜ਼ਰੂਰ ਭੋਰਾ ਕੇ ਛੇੜ ਲੈਣੀ ਚਾਹੀਦੀ ਹੈ
0: ਜੀ,
1: ਕਿਉਂਕਿ ਅੱਜ ਦਾ ਦਿਨ ਵੀ ਆਪਣੇ ਆਪ ਚ ਬੜਾ ਮਹੱਤਵਪੂਰਨ ਹੈ, ਜਿਹਨੂੰ ਅਸੀਂ ਰੱਖੜੀ ਦਾ ਦਿਨ ਆਖਦੇ ਹਾਂ, ਕੋਈ ਰਕਸ਼ਾ ਬੰਧਨ ਆਖਦਾ ਹੈ। ਜੇ ਮੈਂ ਹੋਰ ਇਤਿਹਾਸ ਵਿੱਚ ਚਲਿਆ ਜਾਵਾਂ ਤੇ ਕਿਤੇ ਉਨਮ ਆਖਿਆ ਜਾਂਦਾ ਹੈ, ਕਿਤੇ ਕੁਛ ਹੋਰ ਵੱਖਰੇ ਨਾਮ ਦੇ ਨਾਲ ਜਾਣਿਆ ਜਾਂਦਾ, ਪਰੰਤੂ ਦਿਨ ਬੜਾ ਮਹੱਤਵਪੂਰਨ ਹੈ, ਖਾਸ ਕਰਕੇ ਭਾਰਤੀ ਇਤਿਹਾਸ ਦੇ ਵਿੱਚ। ਪ੍ਰਭ ਸੰਧੂ ਜੀ, ਅੱਜ ਦਾ ਦਿਨ ਭੈਣਾਂ ਭਰਾਵਾਂ ਦੇ ਪਵਿੱਤਰ ਰਿਸ਼ਤੇ ਦਾ, ਜਿਹਨੂੰ ਅਟੁੱਟ ਬੰਧਨ ਜਿਹਨੂੰ ਆਖ ਸਕਦੇ ਹਾਂ, ਉਹ ਅੱਜ ਦਾ ਦਿਨ ਜਿਹਨੂੰ ਅਸੀਂ ਰੱਖੜੀ ਦਾ ਦਿਨ ਆਖਦੇ ਹਾਂ। ਔਰ ਇਹਦਾ ਬੜਾ ਇੱਕ ਸ਼ਾਨਾ ਮਤੀ, ਕਈ 100 ਸਾਲਾਂ ਦਾ, ਕਈਆਂ ਸਾਲਾਂ ਦਾ, ਕਈ ਸੈਂਕੜੇ ਸਾਲਾਂ ਦਾ ਇਤਿਹਾਸ ਹੈ, ਜਿਸ ਦੇ ਵਿੱਚ ਸਿਕੰਦਰ ਦੀ ਪਤਨੀ ਨੇ ਜਦੋਂ ਕਹਿੰਦੇ ਪੋਰਸ ਨੂੰ ਕਲਾਵਾ ਬੰਨਿਆ ਸੀ, ਕਲਾਵੇ ਤੋਂ ਭਾਵ ਕਿ ਇੱਕ, ਹੁਣ ਤੇ ਚਲੋ ਰੰਗ ਬਿਰੰਗੀਆਂ ਰੱਖੜੀਆਂ, ਪ੍ਰਭ ਸੰਧੂ ਜੀ ਬਾਜ਼ਾਰਾਂ 'ਚ ਰੌਣਕਾਂ ਲੱਗੀਆਂ, ਰੱਖੜੀਆਂ ਦਾ ਨਹੀਂ ਪਤਾ ਲੱਗਦਾ ਕਿੰਨੇ ਤਰ੍ਹਾਂ ਦੀਆਂ ਹੈ, ਪਰੰਤੂ ਰੱਖੜੀ ਤੇ ਜਿਵੇਂ ਜਿਵੇਂ ਪਿੱਛੇ ਜਾਵਾਂਗੇ, ਇੱਕ ਡੋਰੀ ਹੁੰਦੀ ਸੀ, ਡੋਰੀ ਤੋਂ ਪਿੱਛੇ ਜਾਵਾਂਗੇ ਕਲਾਵਾ ਹੁੰਦਾ ਸੀ ਕਿ ਆਪਣੀ ਚੁੰਨੀ ਨਾਲੋਂ, ਆਪਣੇ ਪੱਲੂ ਦੇ ਨਾਲੋਂ ਜਿਹੜਾ ਕੁਛ ਪਾੜ ਕੇ ਕਿਸੇ ਤੇ ਬੰਨ ਦੇਣਾ, ਉਹ ਵੀ ਇਤਿਹਾਸ ਛੁਪਿਆ ਜਦੋਂ ਸਿਕੰਦਰ ਦੀ ਪਤਨੀ ਨੇ ਪੋਰਸ ਨੂੰ ਕਲਾਵਾ ਬੰਨਿਆ ਸੀ। ਤੇ ਫਿਰ ਉਹ ਸਿਕੰਦਰ ਦੀ ਪਤਨੀ ਦੇ ਨੇ ਜਿਹੜਾ ਪੋਰਸ ਨੂੰ ਕਲਾਵਾ ਬੰਨਿਆ ਸੀ, ਉਹਨੂੰ ਉਹਦੇ ਪਤੀ ਦੀ ਜਾਨ ਬਚਾ ਦਿੱਤੀ ਸੀ, ਕਿਉਂਕਿ ਉਹ ਫਿਰ ਕਹਿੰਦਾ ਕਿ ਭਾਈ ਤੂੰ ਤੇ ਮੇਰੀ ਭੈਣ ਬਣ ਗਈ ਤੇ ਤੇਰੇ ਘਰ ਵਾਲੇ ਨੂੰ ਕਿਵੇਂ ਮੈਂ ਕੁਝ ਕਰ ਸਕਦਾ। ਜਦੋਂ ਕ੍ਰਿਸ਼ਨ ਤੇ ਦ੍ਰੋਪਦੀ ਦੇ ਸੰਬੰਧਾਂ ਦੀ ਗੱਲ ਕਰਦੇ ਤੇ ਉੱਥੇ ਵੀ ਤੇ ਇਹੀ ਆਉਂਦਾ, ਜੇ ਕਦੇ ਕ੍ਰਿਸ਼ਨ ਦੇ ਦ੍ਰੋਪਦੀ ਨੇ ਉਂਗਲ ਕੱਟਣ ਤੇ ਆਪਣੀ ਸਾੜੀ ਪਾੜ ਕੇ ਉਹਦਾ ਇੱਕ ਲੜ ਬੰਨ ਦਿੱਤਾ ਸੀ, ਤੇ ਆਖਦੇ ਆ ਫਿਰ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਉਸਨੇ ਦ੍ਰੋਪਦੀ ਦੀ ਪੱਤ ਵੀ ਬਚਾਈ ਸੀ। ਬੜਾ ਇੱਕ ਵੱਡਾ ਇਤਿਹਾਸ ਹੈ। ਸੋ ਰੱਖੜੀ ਵਾਲੇ ਮਸਲੇ ਵਿੱਚ ਜਿੱਥੇ ਗੱਲ ਇਤਿਹਾਸਿਕ ਝਰੋਖੇ ਚੋਂ ਚੱਲ ਰਹੀ ਹੈ, ਜਿੱਧਰ ਨੂੰ ਹੁਣ ਤੁਸੀਂ ਗੱਲ ਮੈਨੂੰ ਪੁੱਛੀ ਹੈ ਕਿ ਬਾਬਾ ਬਕਾਲਾ ਦੀ ਧਰਤੀ ਪ੍ਰਭ ਸੰਧੂ ਜੀ ਉਹਦਾ ਕਿਹੜਾ ਇਤਿਹਾਸ ਛੋਟਾ, ਉਹ ਇਤਿਹਾਸ ਆਪਣੇ ਆਪ ਚ ਇੱਕ ਵੱਡਾ ਇਤਿਹਾਸ ਹੈ। ਜਿਸ ਇਤਿਹਾਸ ਨੇ ਕਹਿ ਸੀ ਕਿ ਸਿੱਖ ਪੰਥ ਦੀ ਸਿਰਜਣਾ ਵਿੱਚ ਬੜਾ ਵੱਡਾ ਯੋਗਦਾਨ ਹੈ। ਸੰਧੂ ਸਾਹਿਬ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਤੇ ਬਹੁਤ ਸਾਰੇ ਹੋਰ ਪਖੰਡੀ ਬਾਬੇ ਬਕਾਲੇ ਦੀ ਧਰਤੀ ਤੇ ਬੈਠੇ ਸਨ, ਜਿਹਨੂੰ ਆਖਦੇ ਆ ਆਪਣੇ ਆਪਣੇ ਡੇਰੇ ਬਣਾ ਕੇ, ਮੰਜੀਆਂ ਆਪਣੀਆਂ ਡਾਹ ਕੇ, ਤੇ ਭਾਈ ਮੱਖਣ ਸਿੰਘ ਲਵਾਣਾ ਜਦੋਂ ਉਹਦਾ ਕਹਿੰਦੇ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਬੇੜਾ ਡੁੱਬਣ ਲੱਗਾ ਤੇ ਉਸਨੇ ਅਰਦਾਸ ਕੀਤੀ ਕਿ ਹੇ ਸੱਚੇ ਗੁਰੂ ਮੇਰਾ ਬੇੜਾ ਬੰਨੇ ਲਾ ਦੇ, 500 ਮੋਹਰਾਂ ਸੁੱਖ ਲਈਆਂ, 500 ਮੋਹਰਾਂ ਸੋਨੇ ਦੀ, ਬੇੜਾ ਬੰਨੇ ਲਾ ਦਿੱਤਾ। ਹੁਣ ਸੱਚੇ ਗੁਰੂ ਨੂੰ ਅਰਦਾਸ ਕੀਤੀ ਤੇ ਸੱਚੇ ਗੁਰੂ ਦੀ ਭਾਲ ਵਿੱਚ ਜਦੋਂ ਮੱਖਣ ਸ਼ੂ ਲਵਾਣਾ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਦਾ ਹੈ ਤੇ ਕਿਸੇ ਨੂੰ ਪਤਾ ਨਾ ਲੱਗੇ ਉੱਥੇ ਤੇ ਕਿੰਨੇ ਕੁ ਗੁਰੂ ਆਪਣੇ ਆਪ ਨੂੰ ਸਾਰੇ ਕਹਿੰਦੇ ਕਿ ਅਸੀਂ ਸੱਚੇ ਗੁਰੂ ਹੈ, ਭਾਈ ਮੱਖਣ ਸ਼ੂ ਲਵਾਣਾ ਵੀ ਕਹਿੰਦਾ ਕਿ ਭਾਈ ਫਿਰ ਕਰੀਏ ਕਿ ਇੱਥੇ ਤੇ ਲਾਈਨਾਂ ਲੱਗੀਆਂ ਹੈ। ਹੁਣ ਪੰਜ ਪੰਜ ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗ ਪਿਆ, ਪੰਜ ਪੰਜ ਮੋਹਰਾਂ ਰੱਖ ਕੇ, ਸੁੱਖੀਆਂ 500 ਸੀ। ਤੇ ਜਦੋਂ ਅਚਾਨਕ ਪ੍ਰਭ ਸੰਧੂ ਜੀ ਉਹ ਪੰਜ ਪੰਜ ਮੋਹਰਾਂ ਦਾ ਮੱਥਾ ਟੇਕਦਾ ਮੱਖਣ ਸ਼ੂ ਲਵਾਣਾ, ਇੱਕ ਗੁਰੂ ਰੂਪੀ ਬੈਠੀ ਸ਼ਖਸੀਅਤ, ਪਰਮਾਤਮਾ ਰੂਪੀ ਬੈਠੀ ਸ਼ਖਸੀਅਤ ਜਿਨ੍ਹਾਂ ਦਾ ਨਾਮ ਗੁਰੂ ਤੇਗ ਬਹਾਦਰ, ਜਦੋਂ ਉਹਨਾਂ ਦੇ ਦਰ ਤੇ ਪਹੁੰਚਦਾ ਹੈ ਤੇ ਜਦੋਂ ਉੱਥੇ ਜਾ ਕੇ ਪੰਜ ਮੋਹਰਾਂ ਰੱਖ ਕੇ ਮੱਥਾ ਟੇਕਦਾ ਤੇ ਸਾਹਮਣੇ ਫਿਰ ਆਵਾਜ਼ ਆਉਂਦੀ ਹੈ, ਉਹ ਵੱਲਿਓ ਤੇਰੇ ਸੁੱਖੀਆਂ 500 ਤੇ ਚਾੜੀਆਂ 5। ਤੇ ਫਿਰ ਕਹਿੰਦੇ ਉਸ ਵੇਲੇ ਮੱਖਣ ਸੂ ਲਵਾਣੇ ਨੇ ਕੋਠੇ ਤੇ ਚੜ ਕੇ ਰੌਲਾ ਪਾਇਆ ਸੀ ਕਿ ਸਾਚਾ ਗੁਰੂ ਲਾਧੋ ਰੇ। ਸੋ ਕਹਿਣ ਤੋਂ ਭਾਵ ਹੈ ਕਿ ਜਿਸ ਬਾਬੇ ਬਕਾਲੇ ਦੀ ਧਰਤੀ ਦਾ ਤੁਸੀਂ ਅੱਜ ਜ਼ਿਕਰ ਕੀਤਾ ਹੈ, ਜਿਹਨੂੰ ਰੱਖੜ ਪੁੰਨਿਆ ਦੇ ਮੌਕੇ ਤੇ ਉੱਥੇ ਮੇਲੇ ਲੱਗਦੇ ਆ, ਬੜੀ ਦੁਨੀਆ ਧਾਰਮਿਕ ਤੌਰ ਤੇ ਨਤਮਸਤਕ ਹੁੰਦੀ ਹੈ, ਬੜੇ ਵੱਡੇ ਪੱਧਰ ਤੇ ਜਿਹਨੂੰ ਕਹੀਏ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਲਾਕੇ ਦੇ ਵਿੱਚ, ਪੁੱਛੋ ਹੀ ਨਾ ਕਿੰਨੀਆਂ ਕਰਾਉਣਕ ਹੈ। ਪਰੰਤੂ ਹੁਣ ਦੂਜੇ ਪਾਸੇ ਗੱਲ ਸਿਆਸੀ ਕਰਨੀ ਹੈ ਕਿਉਂਕਿ ਸਿਆਸਤ ਦਾ ਫਾਈਨਲ ਨੇੜੇ ਆ ਗਿਆ, ਪੰਜਾਬ ਦੀਆਂ ਵੋਟਾਂ ਨੇੜੇ ਆ ਗਈਆਂ। ਸੰਧੂ ਸਾਹਿਬ ਆਮ ਆਦਮੀ ਪਾਰਟੀ ਨੇ ਆਪਣੀ ਸਟੇਜ ਲਾਈ, ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਟੇਜ ਲਾਈ, ਭਾਰਤੀ ਜਨਤਾ ਪਾਰਟੀ ਨੇ ਆਪਣੀ ਸਟੇਜ ਲਾਈ, ਬਾਰਸ ਪੰਜਾਬ ਨੇ ਆਪਣੀ ਸਟੇਜ ਲਾਈ, ਭਾਵ ਕਿ ਸਾਰਿਆਂ ਨੇ ਰੱਜ ਕੇ ਜਿੰਨਾ ਕੁ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਸਕਦਾ ਉਹ ਕੀਤਾ, ਔਰ ਕਈ ਤੇ ਕਰ ਰਹੇ ਨੇ ਇਸ ਵੇਲੇ। ਭਾਰਤੀ ਜਨਤਾ ਪਾਰਟੀ ਦੀ ਬਾਬੇ ਬਕਾਲੇ ਦੀ ਧਰਤੀ ਤੇ ਪਹਿਲੀ ਆਪਣੀ ਸਿਆਸੀ ਕਾਨਫਰੰਸ ਹੈ ਜਿਹੜੀ ਇਕੱਲਿਆਂ ਦੀ ਹੈ, ਔਰ ਉੱਥੇ ਕੇਂਦਰੀ ਮੰਤਰੀ ਪਹੁੰਚੇ ਹੋਏ ਨੇ, ਜਿਹੜੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਹੋਣੀ ਹੈ, ਹਰਿਆਣੇ ਵਾਲੇ ਮੁੱਖ ਮੰਤਰੀ ਤੇ ਚਲੋ ਹੁਣ ਅਸੀਂ ਕਹਿਣਾ ਹੀ ਹਟ ਗਏ, ਉੱਥੇ ਹਰਿਆਣੇ ਘੱਟ ਪੰਜਾਬ ਜ਼ਿਆਦਾ ਹੁੰਦੇ, ਉਹ ਵੀ ਉੱਥੇ। ਆਮ ਆਦਮੀ ਪਾਰਟੀ ਨੇ ਅੱਜ ਉੱਥੋਂ ਫਿਰ ਇੱਕ ਵਾਰ ਟੂੰ ਟੂੰ ਵੀ ਕਰਾਈ ਹੈ ਰੱਖੜੀ ਦੇ ਮੌਕੇ ਤੇ, ਹਾਲਾਂਕਿ ਮੈਂ ਇੱਥੇ ਦੱਸਦਾ ਕਿ ਜਿਹੜੀ ਟੂੰ ਟੂੰ ਹਰ ਇੱਕ ਮਹੀਨੇ ਬਾਅਦ ਕਰਾਈ ਜਾ ਰਹੀ, ਸੰਧੂ ਸਾਹਿਬ ਵੀ ਆਪਣੇ ਆਪ ਚ ਇੱਕ ਬੜਾ ਸਿਆਸੀ ਢੰਗ ਦੇ ਨਾਲ ਇਸ ਕੰਮ ਤੋਂ, ਭਾਵ ਕਿ ਇੱਕ ਕੰਮ ਨੂੰ 3 ਵਾਰ ਅੱਜ ਕਰ ਦਿੱਤਾ, ਜਿਹੜਾ ਮਾਵਾਂ ਧੀਆਂ ਦਾ ਸਤਿਕਾਰ ਯੋਜਨਾ ਹੈ, 1000 ਰੁਪਇਆ ਜਾਂ 1500 ਰੁਪਇਆ ਪ੍ਰਤੀ ਮਹੀਨਾ 3 ਮਹੀਨਿਆਂ ਦੀ ਕਿਸ਼ਤ ਖਾਤਿਆਂ ਚ ਪਾਈ ਜਾ ਰਹੀ ਹੈ, ਤੀਜਾ ਹਿੱਸਾ ਦੀ ਇੱਕ 3 ਮਹੀਨੇ ਪਹਿਲਾਂ ਪਾਤੀ, ਮਾਫ ਕਰਨਾ 2 ਮਹੀਨੇ ਪਹਿਲਾਂ ਪਾਤੀ, 1 ਮਹੀਨਾ ਪਹਿਲਾਂ ਹੋਰ ਤੀਜੇ ਇੱਕ ਹਿੱਸੇ ਦੀ ਪਾਤੀ, ਅੱਜ ਜਿੰਨੀਆਂ ਕਰੇਂਦੀਆਂ ਸੀ ਅੱਜ ਉਹਦੇ ਪਾਤੀ, ਭਾਵ ਕਿ ਇਹ ਨਹੀਂ ਅਸੀਂ ਕਹਿ ਸਕਦੇ ਕਿ ਸਾਰਿਆਂ ਦੇ 6-6 ਜਾਂ 9-9 ਕਿਸ਼ਤਾਂ ਹੋਈਆਂ ਪਈਆਂ, ਸਾਰਿਆਂ ਨੂੰ 3 ਹੈ। ਪਰੰਤੂ ਸਿਆਸੀ ਤੌਰ ਤੇ ਫਿਰ ਟੂੰ ਟੂੰ 3 ਵਾਰ ਕਰਾਈ ਹੈ, ਉਹ ਟੂੰ ਟੂੰ ਉੱਥੋਂ ਕਰਾਈ ਹੈ। ਵਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਇੱਕ ਵੱਡਾ ਐਲਾਨ ਕਰ ਦਿੱਤਾ ਕਿ ਭਾਈ ਹੁਣ ਚੈਲੰਜ ਦਿੱਤਾ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ। ਹੁਣ ਇਹੋ ਜਿਹੇ ਸਿਆਸੀ ਲੀਡਰਾਂ ਦੇ ਸ਼ਬਦ ਵੀ ਸਾਨੂੰ ਤੇ ਕਈ ਵਾਰੀ ਬੋਲਦਿਆਂ ਨੂੰ ਹੋਰ ਤਰ੍ਹਾਂ ਲੱਗਦੇ ਆ, ਪਰੰਤੂ ਭਾਈ ਹੁਣ ਕਹੇ ਵਿਕਰਮ ਸਿੰਘ ਮਜੀਠੀਆ ਨੇ ਸਿਆਸੀ ਸਟੇਜ ਦੇ ਉੱਪਰੋਂ ਕਹੇ ਆ, ਜੇ ਪਿਓ ਦਾ ਆ ਤੇ ਮਜੀਠੇ ਤੋਂ ਚੋਣ ਲੜ, ਇਹ ਸੁਖਬੀਰ ਸਿੰਘ ਮਾਫ ਕਰਨਾ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦੇ ਦਿੱਤੀ ਕਿ ਐਵੇਂ ਕਿਸੇ ਭੇਡੂ ਜੀ ਨੂੰ ਨਾ ਉੱਥੇ ਭੇਜ ਦੇਈ, ਕਹਿੰਦਾ ਮੈਨੂੰ ਵੀ ਮਜ਼ਾ ਤਾਂ ਹੀ ਆਊਗਾ ਜੇ ਮੁਕਾਬਲਾ ਤੇਰੇ ਨਾਲ ਹੋਊਗਾ। ਭਾਵ ਕਿ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਅੱਜ ਬਿਕਰਮ ਸਿੰਘ ਮਜੀਠੀਏ ਨੇ ਉਸ ਮੰਚ ਤੋਂ ਦੇਤਾ ਕਿ ਆ ਇੱਥੇ ਮੇਰੇ ਨਾਲ ਚੋਣ ਚ ਮੁਕਾਬਲਾ ਕਰ। ਕਹਿੰਦਾ ਜਿਹੜਾ ਜੁਗਨੂੰ ਤੈਨੂੰ ਟਿਮ ਟਵਾਉਣਾ ਜਿਹੜਾ ਤੂੰ ਨਾ ਉਹਦਾ ਮੈਂ ਬੰਦ ਕਰ ਦੂੰ। ਉਹ ਜੁਗਨੂੰ ਉਹਨੂੰ ਪੁਰਾਣਾ ਸ਼ਬਦ ਕੱਢ ਲਿਆਂਦਾ ਜਦੋਂ ਉਹਦਾ ਇੱਕ ਨਾਮ ਸੀ ਜਿਹੜਾ ਕਿਉਂਕਿ ਕਮੇਡੀ ਕਲਾਕਾਰ ਭਗਵੰਤ ਮਾਨ, ਖੈਰ ਹੈ ਤਾਂ ਹੁਣ ਵੀ ਕਮੇਡੀ ਹੈ ਪਰੰਤੂ ਉਸ ਵੇਲੇ ਕੁਛ ਨਾਮ ਜੁੜੇ ਸੀ। ਉਹ ਕਹਿੰਦਾ ਜਿਹੜਾ ਜੁਗਨੂੰ ਜੁਗਨੂੰ ਤੂੰ ਕਰਦਾ ਮੈਂ ਟਿਮ ਟਵਾਉਣਾ ਤੈਨੂੰ ਬੰਦ ਕਰਾ ਦੂੰ। ਭਾਵ ਕਿ ਬਿਕਰਮ ਸਿੰਘ ਮਜੀਠੀਆ ਨੇ ਕਾਫੀ ਤਿੱਖੇ ਤੇ ਕਾਫੀ ਟੇਢੇ ਸ਼ਬਦਾਂ ਚ ਉਸ ਮੰਚ ਤੋਂ ਬੋਲਿਆ ਹੈ। ਸੋ ਬਾਬੇ ਬਕਾਲੇ ਦੀ ਧਰਤੀ ਤੇ ਅੱਜ ਪ੍ਰਭ ਸੰਧੂ ਜੀ ਕਾਫੀ ਵੱਡੇ ਪੱਧਰ ਤੇ ਸਿਆਸੀ ਪਾਰਟੀਆਂ ਨੇ ਉੱਥੇ ਰੌਣਕਾਂ ਲਾਈਆਂ ਤੇ ਵੋਟਾਂ ਬਟੋਰਨ ਦਾ ਯਤਨ ਕੀਤਾ। ਬਾਕੀ ਤੇ ਚਲੋ ਜਿੱਦਣ ਫਾਈਨਲ ਹੋਣਾ ਉਦਣ ਹੀ ਪਤਾ ਲੱਗਣਾ ਕਿ ਵੋਟਾਂ ਕਿਹਦੀ ਝੋਲੀ ਕਿੰਨੇ ਕੁ ਪਈਆਂ। ਉਵੇਂ ਇਸ ਵੇਲੇ ਪੰਜਾਬ ਦੇ ਵਿੱਚ ਸਿਆਸੀ ਸ਼ਹਿਬਰ ਕਾਫੀ ਲੱਗੀ ਹੋਈ ਹੈ।
0: ਬਿਲਕੁਲ ਜੀ, 905-673-3337 905-673-3337 ਸਟੂਡੀਓ ਦਾ ਇੱਕ ਨੰਬਰ ਹੈ। ਨਾਲ ਦੀ ਨਾਲ ਰਮੇਸ਼ ਜੀ ਹੁਣਾਂ ਦਾ ਨੰਬਰ ਅਸੀਂ ਜ਼ਰੂਰ ਅਨਾਊਂਸ ਕਰਾਂਗੇ। ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੁਐਸਚਨ ਹੋਵੇ ਜਦੋਂ ਇਸ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਰਮੇਸ਼ ਜੀ ਨਾਲ ਜੋੜਦੇ ਹਾਂ ਅਤੇ ਬਹੁਤ ਸਾਰੀਆਂ ਕਾਲਸ ਸਾਡੀਆਂ ਰੋਜ਼ ਰਹਿ ਜਾਂਦੀਆਂ। ਸੋ ਰਮੇਸ਼ ਜੀ ਕੋਸ਼ਿਸ਼ ਕਰਨਗੇ ਕਿ ਵਟਸਐਪ ਦੇ ਜ਼ਰੀਏ ਤੁਹਾਡੇ ਉਹਨਾਂ ਖਬਰਾਂ ਦੇ ਉਹਨਾਂ ਸੁਝਾਵਾਂ ਦੇ ਜਵਾਬ ਦੇ ਸਕਣ। ਸੋ ਰਮੇਸ਼ ਜੀ ਉਹਨਾਂ ਦਾ ਨੰਬਰ ਮੈਂ ਅਨਾਊਂਸ ਕਰਦਾ 8282-8402-9422-0091 ਤੁਸੀਂ ਆਪਣੇ ਆਪ ਲਾ ਲਿਓ, ਇੰਡੀਆ ਦਾ ਨੰਬਰ ਹੈ। ਵਟਸਐਪ ਦਾ ਨੰਬਰ 8284092222। ਰਮੇਸ਼ ਜੀ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨਾਲ ਦੀ ਨਾਲ ਤੁਸੀਂ ਕੰਮ ਲੱਭ ਰਹੇ ਸੀ, ਜੋਬ ਲੱਭ ਰਹੇ ਸੀ ਤਾਂ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ। ਫਾਰਮ ਦੇ ਵਿੱਚ ਪੈਕਿੰਗ ਦਾ ਕੰਮ ਆ, ਸਬਜ਼ੀਆਂ ਅਤੇ ਫਲਾਂ ਦੀ ਤੁੜਾਈ ਦਾ ਕੰਮ ਆ, ਪਿਕਅਪ ਅਤੇ ਡਰੋਪ ਤੁਹਾਨੂੰ ਕਰ ਦਿੱਤਾ ਜਾਏਗਾ, ਪੇਮੈਂਟ ਤੁਹਾਨੂੰ ਔਨ ਟਾਈਮ ਮਿਲੂਗੀ। ਤੁਸੀਂ 647-278-5394 647-278-5394 'ਤੇ ਗੁਰਜੋਤ ਨਾਲ ਗੱਲ ਕਰ ਲਿਓ। ਜੇ ਤੁਸੀਂ ਜੋਬ ਲੱਭ ਰਹੀ ਸੀ ਜਾਂ ਤੁਹਾਡੇ ਆਸ ਪਾਸ ਕਿਸੇ ਭੈਣ ਭਰਾ ਨੂੰ ਜੋਬ ਦੀ ਜ਼ਰੂਰਤ ਸੀ ਤਾਂ ਤੁਸੀਂ ਗੁਰਜੋਤ ਨਾਲ ਗੱਲ ਕਰ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਹਰਵੀਨ ਮਾਵੀ ਜੀ ਦਾ ਸੁਨੇਹਾ ਦੇਈਏ। ਜੇ ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ, ਕੋਟੇਸ਼ਨ ਆਈ ਹੋਈ ਆ ਪਰ ਵੱਧ ਕੇ ਆ ਗਈ ਆ, ਤਾਂ ਤੁਸੀਂ ਹਰਵੀਨ ਮਾਵੀ ਜੀ ਨੂੰ ਕਾਲ ਲਾਉਣੀ ਆ। 12 ਸਾਲਾਂ ਦਾ ਤਜਰਬਾ ਇਹਨਾਂ ਨੂੰ, ਮਲਟੀ ਡਿਸਕਾਊਂਟ ਅਤੇ ਬੰਡਲ ਡਿਸਕਾਊਂਟ ਇਹਨਾਂ ਕੋਲ ਆਏ ਹੋਏ ਨੇ। ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਬੱਚਤ ਕਰਨ ਦੇ ਲਈ, ਬਹੁਤ ਸਾਰੇ ਡਾਲਰ ਬਚਾਉਣ ਦੇ ਲਈ ਹਰਵੀਨ ਮਾਵੀ ਜੀ ਨਾਲ ਗੱਲਬਾਤ ਕਰ ਸਕਦੇ ਹੋ। 647-287-0976 647-287-0976 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਸੋ ਇੱਕ ਤੋਂ ਸੁਨੇਹੇ ਲੈ ਕੇ ਉਸ ਤੋਂ ਬਾਅਦ ਅਸੀਂ ਮੋਣਾ ਮਹਿੰਗੀ ਜੀ ਦੇ ਵੱਲ ਚੱਲਾਂਗੇ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਲਿਵਾਨਾ ਵੈਲਨੈਸ ਸਪਾ ਤੁਸੀਂ ਜ਼ਰੂਰ ਇੱਕ ਗੇੜਾ ਮਾਰ ਕੇ ਆਓ। ਸੋ ਲਿਵਾਨਾ ਵੈਲਨੈਸ ਸਪਾ ਪੰਜਾਬੀ ਲਹਿਰ ਦਾ ਰੈਫਰ ਦੇਣ 'ਤੇ ਤੁਸੀਂ ਬਹੁਤ ਖੂਬਸੂਰਤ ਗਿਫਟ ਵੀ ਤੁਸੀਂ ਪਾ ਸਕਦੇ ਹੋ। ਨਾਲ ਦੀ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫਾਰ ਯੂ ਤੋਂ। ਇੰਸ਼ੋਰੈਂਸ ਦਾ ਸਿਆਣੇ ਕਹਿੰਦੇ ਨਾ, ਜਦੋਂ ਸਿਆਣੇ ਕੋਈ ਵੀ ਗੱਲ ਸਾਨੂੰ ਸਮਝਾਉਂਦੇ ਸੀ, ਉਹ ਕਹਿੰਦੇ ਕਿ ਭਾਈ ਜਿਹੜੀ ਜਿਹੜਾ ਕੰਮ ਬਹੁਤ ਜ਼ਰੂਰੀ ਹੋਵੇ ਉਹ ਤਾਂ ਵਸਾਹ ਨਹੀਂ ਖਾਣਾ ਚਾਹੀਦਾ। ਸੋ ਇੰਸ਼ੋਰੈਂਸ ਇੱਕ ਐਸਾ ਵਿਸ਼ਾ ਕਿ ਜਿਹਦਾ ਵਿਸਾਹ ਸਾਨੂੰ ਨਹੀਂ ਖਾਣਾ ਚਾਹੀਦਾ। ਇਹ ਵਿਸਾਹ ਉਹੀ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਅਣਗੌਲਿਆਂ ਕਰਨਾ, ਇਗਨੋਰ ਕਰ ਦੇਣਾ ਵੀ ਚਲੋ ਕੋਈ ਨਹੀਂ, ਅਸੀਂ ਅਜੇ ਜਵਾਨ ਹਾਂ, ਅਜੇ ਹੈਲਦੀ ਹਾਂ, ਅਜੇ ਸਾਨੂੰ ਇੰਸ਼ੋਰੈਂਸ ਦੀ ਕੋਈ ਲੋੜ ਨਹੀਂ। ਪਰ ਇੰਸ਼ੋਰੈਂਸ ਤੁਹਾਡੇ ਉਸ ਸਮੇਂ ਦੇ ਵਿੱਚ ਨਾਲ ਖੜਨ ਵਾਲਾ ਇੱਕ ਐਸਾ ਸਾਥੀ ਆ ਜਦੋਂ ਸਾਰੇ ਪੱਲਾ ਝੜ ਜਾਂਦੇ ਆ। ਸੋ ਚਾਹੇ ਲਾਈਫ ਇੰਸ਼ੋਰੈਂਸ ਦੀ ਗੱਲ ਹੋਵੇ, ਕ੍ਰਿਟੀਕਲ ਇਲਨੈਸ ਦੀ ਗੱਲ ਹੋਵੇ, ਚਾਹੇ ਡਿਸੇਬਿਲਿਟੀ ਦੀ ਗੱਲ ਹੋਵੇ, ਜਾਂ ਤੁਹਾਡੇ ਸੱਜਣ ਪਿਆਰੇ ਆਪਣੇ ਮੁਲਕ ਤੋਂ ਇੰਡੀਆ ਇੱਥੇ ਕੈਨੇਡਾ ਦੇ ਵਿੱਚ ਆਏ ਹੋਣ ਜਾਂ ਆਉਣਾ ਹੋਵੇ, ਸੁਪਰ ਵੀਜ਼ੇ ਦੀ ਗੱਲ ਹੋਵੇ, ਟਰੈਵਲ ਇੰਸ਼ੋਰੈਂਸ ਦੀ ਗੱਲ ਹੋਵੇ, ਤਾਂ ਤੁਸੀਂ ਮੋਨਾ ਮਹਿੰਗੀ ਜੀ ਨੂੰ ਜ਼ਰੂਰ ਯਾਦ ਰੱਖਣਾ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਜੀ ਸਾਡੇ ਨਾਲ ਜੁੜ ਚੁੱਕੇ ਨੇ 416-509-1509। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ
3: ਥੈਂਕ ਯੂ ਸੋ ਮਚ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਮਾਰਨਿੰਗ ਜੀ। ਮੋਨਾ ਜੀ ਇੰਸ਼ੋਰੈਂਸ ਦੇ ਬਾਬਤ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਔਰ ਕੋਈ ਵੀ ਗੱਲ ਐਸੀ ਨਹੀਂ ਕਿ ਜਿਹੜੀ ਅਸੀਂ ਸਰੋਤਿਆਂ ਤੋਂ ਉਹ ਆਪਾਂ ਓਹਲੇ ਕਰੀਏ ਜਾਂ ਦੱਸੀਏ ਨਾ, ਕਿਉਂਕਿ ਹਰ ਗੱਲ ਦੇ ਵਿੱਚ ਇੱਕ ਅਵੇਅਰਨੈਸ ਦਾ ਮੈਸੇਜ ਜੁੜਿਆ ਹੁੰਦਾ। ਸੋ ਅੱਜ ਆਪਾਂ ਕਿਹੜੇ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਜੀ?
3: ਬਿਲਕੁਲ ਪ੍ਰਭ ਜੀ, ਅੱਜ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਾਂਗੇ। ਜਿੱਦਾਂ ਤੁਸੀਂ ਹੁਣੇ ਕਿਹਾ, ਬਿਲਕੁਲ ਠੀਕ ਗੱਲ ਕੀਤੀ ਕਿ ਇੰਸ਼ੋਰੈਂਸ ਉਸ ਟਾਈਮ ਤੇ ਕੰਮ ਆਉਂਦੀ ਹੈਗੀ ਹੈ ਜਦ ਬਾਕੀ ਦੇ ਸਾਰੇ ਜਾਣੇ ਪੱਲਾ ਝਾੜ ਜਾਂਦੇ ਨੇ, ਕਿਉਂਕਿ ਚਾਹੇ ਕੋਈ ਜਿੰਨਾ ਮਰਜ਼ੀ ਸਾਡਾ ਕੋਈ ਨੀਅਰ ਬਾਏ ਹੋਵੇ, ਚਾਹੇ ਰਿਲੇਟਿਵਸ ਹੈ, ਫਰੈਂਡਸ ਹੈਗੇ ਆ, ਕੋਈ ਕਿਸੇ ਦੀ ਵੀ ਗੱਲ ਕਰੀਏ, ਹਰੇਕ ਦੇ ਆਪਣੇ ਐਕਸਪੈਂਸਿਸ ਹੁੰਦੇ ਨੇ, ਹਰੇਕ ਫੈਮਿਲੀਜ਼ ਆਪਣੀਆਂ ਲਾਇਬਿਲਿਟੀਜ਼ ਨੂੰ ਕਵਰ ਅਪ ਕਰਨ ਦੇ ਵਿੱਚ ਲੱਗੀ ਹੋਈ ਹੁੰਦੀ ਹੈਗੀ ਹੈ। ਸੋ ਇਸੇ ਕਰਕੇ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਸਾਡੀ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਿਵਿੰਗ ਬੈਨੀਫਿਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਰੀਜ਼ਨ ਕੀ ਹੈਗਾ ਕਿ ਜਿੱਦਾਂ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਕਲੇਮਸ ਆ ਰਹੇ ਨੇ ਬਹੁਤ ਯੰਗਰ ਏਜਿਸ ਦੇ ਵਿੱਚ, 30s, 40s, 50s ਦੇ ਵਿੱਚ ਕਲੇਮਸ ਆ ਰਹੇ ਨੇ, ਆਮ ਹੀ ਹੋ ਗਈ ਹੈ ਕੈਂਸਰ ਦੀ ਪ੍ਰੋਬਲਮਸ, ਹਾਰਟ ਡਿਜ਼ੀਜ਼, ਕੋਈ ਨਾ ਕੋਈ ਆਰਗਨ ਫੇਲਰ, ਏਦਾਂ ਦੀਆਂ ਕੰਡੀਸ਼ਨ ਜਿਹੜੀਆਂ ਹੈਗੀਆਂ ਲਾਈਫ ਥਰੈਟਨਿੰਗ ਡਿਜ਼ੀਜ਼, 25 diseases ਕਵਰ ਕੀਤੀਆਂ ਜਾਂਦੀਆਂ ਨੇ। ਜਿੱਦਾਂ ਕਿ ਅਕਸਰ ਆਪਾਂ ਦੱਸਦੇ ਹੈਗੇ ਹਾਂ ਕਿ ਜੇ ਰੱਬ ਨਾ ਕਰੇ ਕੋਈ ਵੀ ਇੱਕ ਵੀ ਡਿਜ਼ੀਜ਼ ਡਾਇਗਨੋਸ ਹੁੰਦੀ ਹੈਗੀ ਹੈ ਤਾਂ ਲੰਬਸਮ ਬੈਨੀਫਿਟ ਮਿਲਦਾ। ਜੇ ਪਰਸਨ ਨੂੰ ਅੱਜ ਕੋਈ ਵੀ ਕੰਡੀਸ਼ਨ ਡਾਇਗਨੋਸ ਹੋਈ ਹੈਗੀ ਹੈ, ਲੈਟਸ ਸੇ ਕਿਸੇ ਨੂੰ ਹਾਰਟ ਡਿਜ਼ੀਜ਼ ਡਾਇਗਨੋਸ ਹੋਈ ਹੈ, 1 lakh ਦੀ ਕਵਰੇਜ ਲਿੱਤੀ ਸੀ ਤਾਂ 30 days ਤੋਂ ਬਾਅਦ 100,000 ਉਹਨਾਂ ਨੂੰ ਲੰਬਸਮ ਟੈਕਸ ਫ੍ਰੀ ਮਿਲ ਜਾਣਾ ਹੈਗਾ। ਐਂਡ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਸਾਰਿਆਂ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਕਿ ਇੱਕ ਵਾਰ ਕਲੇਮ ਆ ਗਿਆ ਤਾਂ ਉਸ ਤੋਂ ਬਾਅਦ ਪਾਲਿਸੀ ਖਤਮ ਹੋ ਜਾਏਗੀ, ਕਲੇਮ ਨਹੀਂ ਆਇਆ ਤਾਂ ਜਿੰਨੀਆਂ ਪ੍ਰੀਮੀਅਮਸ ਪੇ ਕੀਤੇ ਸੀ ਸਾਰੇ ਦੇ ਸਾਰੇ ਤੁਹਾਨੂੰ ਵਾਪਸ ਹੋ ਜਾਣਗੇ। ਜੇ ਕਲੇਮ ਵੀ ਨਹੀਂ ਆਇਆ ਤੇ ਪ੍ਰੀਮੀਅਮਸ ਵੀ ਵਾਪਸ ਨਹੀਂ ਲਿੱਤੇ, ਬਾਈ ਚਾਂਸ ਪਰਸਨ ਦੀ ਡੈਥ ਹੋ ਜਾਂਦੀ ਹੈ ਤਾਂ ਸਾਰੀ ਪੇਮੈਂਟਸ ਜਿਹੜੀਆਂ ਹੈਗੀਆਂ ਬੈਨੀਫਿਸ਼ਰੀ ਨੂੰ ਵਾਪਸ ਹੋ ਜਾਂਦੀਆਂ ਨੇ। ਮਤਲਬ ਇਹ ਹੈਗਾ ਕਿ ਕਿਤੇ ਵੀ ਅਸੀਂ ਪੈਨੀ ਵੀ ਲੂਜ਼ ਨਹੀਂ ਕਰਦੇ, 100% ਸਾਡੇ ਹੱਥ ਦੇ ਵਿੱਚ ਵਾਪਸ ਮਨੀ ਆ ਜਾਣੀ ਹੈਗੀ ਜਾਂ ਕਲੇਮ ਆਉਣਾ ਹੈਗਾ। ਦੂਜੀ ਚੀਜ਼ ਇੱਕ ਏਦਾਂ ਦੀ ਕੰਪਨੀ ਹੈਗੀ ਹੈ ਜਿਹਦੇ ਵਿੱਚ ਕਿ 2 times ਬੈਨੀਫਿਟ ਮਿਲ ਸਕਦਾ ਹੈਗਾ। ਪ੍ਰੀਮੀਅਮ ਤੁਸੀਂ ਉਹੀ ਪੇ ਕਰਨਾ ਹੈਗਾ, ਸੇਮ ਪ੍ਰੀਮੀਅਮ ਜਿੱਦਾਂ ਕਿ ਦੂਜੀਆਂ ਕੰਪਨੀਆਂ ਦੇ ਵਿੱਚ ਦਿੱਤਾ ਜਾ ਰਿਹਾ ਹੈ, ਸੇਮ ਪ੍ਰੀਮੀਅਮ ਪੇ ਆਊਟ ਹੋਊਗਾ। ਪਰ ਨਾਲ ਦੀ ਨਾਲ ਇਹਦੇ ਵਿੱਚ ਸਭ ਨਾਲੋਂ ਵੱਡਾ ਬੈਨੀਫਿਟ ਇਹ ਹੈਗਾ ਕਿ ਅੱਜ ਦੇ ਡੇਟ ਦੇ ਵਿੱਚ ਜੇ ਪਰਸਨ ਨੂੰ ਕੋਈ ਹਾਰਟ ਦੇ ਰਿਲੇਟਿਡ ਕਲੇਮ ਆਇਆ ਸੀਗਾ, 100,000 ਮਿਲ ਗਿਆ ਹੈਗਾ, ਉਸ ਤੋਂ ਬਾਅਦ ਕੋਈ ਪ੍ਰੀਮੀਅਮਸ ਨਹੀਂ ਪੇ ਕਰਨੇ, ਕਵਰੇਜ ਚੱਲਦੀ ਰਹੂਗੀ। ਐਂਡ ਲੇਟਰ ਸਟੇਜਿਸ ਦੇ ਵਿੱਚ 1-2 years ਕਦੇ ਵੀ ਪਰਸਨ ਨੂੰ ਕੋਈ ਹੋਰ ਕੰਡੀਸ਼ਨ ਜਿੱਦਾਂ ਕਿ ਕੈਂਸਰ ਦੀ ਆ ਜਾਂਦੀ ਹੈਗੀ ਹੈ ਤਾਂ 50% ਆਫ ਕਵਰੇਜ ਅਮਾਊਂਟ ਫਿਰ ਮਿਲ ਜੂਗੀ। ਮਤਲਬ ਇਹ ਹੈ ਕਿ ਅਗੇਨ ਉਹਨਾਂ ਨੂੰ 50,000 ਮਿਲੂਗਾ, ਉਸ ਤੋਂ ਬਾਅਦ ਪਾਲਿਸੀ ਖਤਮ ਹੋਏਗੀ, 2 times ਪਰਸਨ ਬੈਨੀਫਿਟ ਲੈ ਸਕਦੇ ਨੇ ਸੇਮ ਹੀ ਪ੍ਰੀਮੀਅਮ ਦੇ ਨਾਲ। ਇੱਕ ਹੋਰ ਚੀਜ਼ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੂੰਗੀ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਜਿੱਦਾਂ ਕਿ ਅਸੀਂ ਬ੍ਰੋਕਰ ਹੈਗੇ ਹਾਂ ਕੈਨੇਡਾ ਦੀਆਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਸਾਰਿਆਂ ਦੇ ਨਾਲ ਡੀਲ ਕਰਦੇ ਹਾਂ। ਸੋ ਉਹਨਾਂ ਦੇ ਵਿੱਚੋਂ ਇੱਕ ਕੰਪਨੀ ਦਾ ਹੀ ਸਟੈਟਸ ਮੈਂ ਸ਼ੇਅਰ ਜ਼ਰੂਰ ਕਰਾਂਗੀ ਕਿ 2025 ਦੇ ਵਿੱਚ ਲਾਸਟ ਈਅਰ ਉਹਨਾਂ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਜਿਹੜੇ ਕਲੇਮਸ ਪੇ ਆਊਟ ਕੀਤੇ ਨੇ $79 million $79 million ਜਸਟ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕਲੇਮਸ ਪੇ ਆਊਟ ਕੀਤੇ ਨੇ, ਜਿਹਦੇ ਵਿੱਚ ਕਿ 74% ਕਲੇਮਸ ਕੈਂਸਰ ਦੇ ਸੀਗੇ। ਸੋ ਬਾਕੀ ਦੀਆਂ ਡਿਜ਼ੀਜ਼ ਦੀ ਤਾਂ ਅਸੀਂ ਬਾਅਦ ਚੋਂ ਗੱਲ ਕਰਦੇ ਹਾਂ ਕਿ ਹਾਰਟ ਡਿਜ਼ੀਜ਼ ਇੰਨੀ ਕਾਮਨ ਹੈਗੀ ਹੈ, ਸਟ੍ਰੋਕ ਦੀਆਂ ਕੰਡੀਸ਼ਨਸ ਹੈਗੀਆਂ ਨੇ, ਪਰ ਜੇ ਕੈਂਸਰ ਦੀ ਹੀ ਗੱਲ ਕਰਦੇ ਹਾਂ ਤਾਂ 74% ਜਿਹੜੇ ਹੈਗੇ ਆ ਪੇਮੈਂਟ ਗਈ ਹੈਗੀ ਕੈਂਸਰ ਦੇ ਕਲੇਮਸ ਦੇ ਲਈ। ਸੋ ਮੇਕ ਸ਼ੋਰ ਕਰੀਏ ਜਿੰਨੀ ਅਰਲੀ ਏਜਿਸ ਦੇ ਵਿੱਚ ਅਸੀਂ ਆਪਣੀ ਕਵਰੇਜ ਕਰਵਾਉਂਦੇ ਹੈਗੇ ਹਾਂ ਉਨਾ ਹੀ ਬੈਸਟ ਰਹਿੰਦਾ ਹੈ, ਤਾਂ ਕਿ ਵਿਦਆਊਟ ਐਨੀ ਐਕਸਕਲੂਜਨ, ਵਿਦਆਊਟ ਐਨੀ ਰੇਟਿੰਗ ਤੁਹਾਨੂੰ ਸਟੈਂਡਰਡ ਰੇਟ ਤੇ ਪਾਲਿਸੀ ਮਿਲ ਸਕੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਚਾਹੇ ਤੁਸੀਂ ਆਪਣੇ ਲਈ ਜਾਂ ਬੱਚਿਆਂ ਦੇ ਲਈ ਪਲਾਨ ਆਊਟ ਕਰਨਾ ਚਾਹੁੰਦੇ ਹੈਗੇ ਹੋ, ਜਿਹਦੇ ਵਿੱਚ ਕਿ 10-20 years ਤੁਹਾਡਾ ਪਾਲਿਸੀਜ਼ ਅਵੇਲੇਬਲ ਹੁੰਦੀਆਂ ਨੇ, ਉਸ ਤੋਂ ਬਾਅਦ ਕੋਈ ਵੀ ਪੇਮੈਂਟ ਨਹੀਂ ਕਰਨਾ, ਜਿਹੜਾ ਟਾਈਮ ਫਰੇਮ ਤੁਸੀਂ ਚੂਜ਼ ਕੀਤਾ ਉਦੋਂ ਤੱਕ ਹੀ ਪੇਮੈਂਟ ਕਰੋਗੇ, ਉਸ ਤੋਂ ਬਾਅਦ ਕਵਰੇਜ ਸਾਰੀ ਉਮਰ ਚੱਲਦੀ ਰਹੇਗੀ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਫਿਰ ਮੋਰਗੇਜ ਇੰਸ਼ੋਰੈਂਸ ਦੇ ਬਾਰੇ ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 4-1-6-5-0-9-1-5-0-9-416-509-1509।
0: ਬਹੁਤ ਬਹੁਤ ਸ਼ੁਕਰੀਆ ਮੋਨਾ ਜੀ। ਸੋ ਇੱਕ ਵਾਰ ਫਿਰ ਨੰਬਰ ਦਿੰਦੇ ਮੋਨਾ ਜੀ ਦਾ, ਤੁਸੀਂ ਜੇ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ 416-509-1509 ਅੱਗੇ ਜਾ ਕੇ ਫਿਰ ਮੋਨਾ ਜੀ ਨਾਲ ਜੁੜਾਂਗੇ। ਮੋਨਾ ਜੀ ਥੈਂਕ ਯੂ ਸੋ ਮੱਚ। ਸੋ 905-673-3337 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਜੁੜੇ ਹੋਏ ਨੇ ਰਮੇਸ਼ ਹੁਸ਼ਿਆਰਪੁਰ ਜੀ। ਰਮੇਸ਼ ਜੀ, ਅਗਲੀ ਖਬਰ ਵੱਲ ਚੱਲਦੇ ਹਾਂ। ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਅਕਾਲੀ ਭਾਜਪਾ ਗੱਠਜੋੜ ਦਾ ਪੇਚ ਫਸਿਆ, ਇਹ ਸਾਰੀ ਕੀ ਖਬਰ ਹੈ ਜੀ?
1: ਪਾਉਂਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ, ਇਹਨਾਂ ਦਾ ਆਪਸੀ ਸਿਆਸੀ ਗੱਠਜੋੜ ਹੋਣ ਜਾ ਰਿਹਾ। ਔਰ ਉਹਦੇ ਵਿੱਚ ਜਿਹੜੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੈ ਤੇ ਬੜਾ ਸਿੱਧਾ ਪੱਧਰਾ ਇਸ਼ਾਰਾ ਵੀ ਦੇ ਚੁੱਕੇ ਆ, ਕੇਵਲ ਐਲਾਨ ਹੀ ਬਾਕੀ ਆ। ਚਾਹੇ ਹਰਸਿਮਰਤ ਕੌਰ ਦੀ ਗੱਲ ਕਰੀਏ, ਚਾਹੇ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ ਜਾਂ ਹੋਰ ਲੀਡਰਾਂ ਦੀ, ਉਹ ਲਗਭਗ ਇਹ ਗੱਲ ਕਬੂਲ ਚੁੱਕੇ ਆ। ਮੈਨੂੰ ਲੱਗਦਾ ਕਿ ਜਿੱਦਣ ਤੋਂ ਸੁਖਬੀਰ ਸਿੰਘ ਬਾਦਲ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਆਇਆ, ਉਦੋਂ ਤੋਂ ਇਹ ਪੰਜਾਬ ਦੇ ਜਿਹੜੇ ਦੂਜੇ ਨੰਬਰ ਦੇ ਅਕਾਲੀ ਲੀਡਰ ਹੈ ਸੁਖਬੀਰ ਸਿੰਘ ਬਾਦਲ ਤੋਂ ਬਾਅਦ, ਉਹਨਾਂ ਨੂੰ ਜ਼ਿਆਦਾ ਚਾਇਆ, ਮਿਲ ਕੇ ਆਇਆ। ਸੁਖਬੀਰ ਸਿੰਘ ਬਾਦਲ ਜੱਫੀ ਕਿਤੇ ਉਹ ਪਾ ਆਇਆ, ਤੇ ਇੱਥੇ ਜਿਹੜੇ ਅਕਾਲੀ ਲੀਡਰ ਹੈ ਖੁਸ਼ ਇਹ ਜ਼ਿਆਦਾ ਹੈ। ਉਹ ਖੁਸ਼ੀ ਦਾ ਕਾਰਨ ਇਹ ਆ ਕਿਉਂਕਿ ਉਹਨਾਂ ਨੂੰ ਵੀ ਤੇ ਕਿਤੇ ਨਾ ਕਿਤੇ ਵਿਧਾਇਕੀ ਜਾਂ ਵਿਧਾਇਕੀ ਤੋਂ ਬਾਅਦ ਮੰਤਰੀ ਦੀ ਕੁਰਸੀ ਮਿਲਣੀ ਹੈ। ਹੁਣ ਪਤਾ ਇਹ ਲੱਗ ਰਿਹਾ ਕਿ ਜਿੱਥੇ ਇੱਕ ਰੌਲਾ ਇਹ ਆ ਕਿ 117 ਸੀਟਾਂ ਤੋਂ ਕਿੰਨੀਆਂ ਸੀਟਾਂ ਤੇ ਅਕਾਲੀ ਦਲ ਲੜੇਗਾ, ਕਿੰਨਿਆਂ ਤੇ ਭਾਜਪਾ ਲੜੇਗੀ, ਜਿੱਥੇ ਇਹ ਰੌਲਾ ਦੂਜਾ ਰੌਲਾ ਇਹ ਪੈ ਗਿਆ ਕਿ ਭਾਈ ਇਹ ਨਹੀਂ ਹੋਣਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਾਂ ਪਹਿਲਾਂ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਈਏ ਤੇ ਉਹਦੇ ਚਿਹਰੇ ਤੇ ਚੋਣਾਂ ਲੜਨੀਆਂ। ਇਹ ਗੱਲ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੇ ਆਪਣੀ ਕੌਮੀ ਟੀਮ ਦੇ ਕੰਨਾਂ 'ਚ ਪਾਈ ਹੈ। ਆ 2-4 ਦਿਨ ਪਹਿਲਾਂ BL ਸੰਤੋਸ਼, ਜਿਹੜੇ ਇਹਨਾਂ ਦੇ ਕੌਮੀ ਜਨਰਲ ਸਕੱਤਰ ਹੈ, ਉਹ ਪੰਜਾਬ ਹੋ ਕੇ ਗਏ। ਚਲੋ ਤਰਨ ਚੁੱਕ ਤੇ ਹੈ ਹੀ ਪੰਜਾਬ ਨਾਲ ਸੰਬੰਧਿਤ ਹੈ, ਉਹ ਵੀ ਇਸ ਗੱਲ ਦਾ ਸੁਨੇਹਾ ਉੱਪਰ ਪਹੁੰਚਾ ਰਹੇ ਹੈ। ਅੱਜ ਮੈਂ ਹੁਣੇ ਥੋੜਾ ਸਮਾਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਸ਼ਿਵਰਾਜ ਚੌਹਾਨ, ਉਹ ਪੰਜਾਬ ਫੇਰੀ ਤੇ ਅੱਜ ਬਾਬੇ ਬਕਾਲਾ ਦੇ ਵਿਖੇ ਤੇ ਬਾਬਾ ਬਕਾਲਾ ਦੇ ਨਾਲ ਹੀ ਪਿੰਡ ਉਮਰਾ ਨੰਗਲ ਪੈਂਦਾ, ਉੱਥੇ ਕਿਸਾਨ ਚੁਪਾਲ ਭਾਰਤੀ ਕਿਸਾਨ ਇਕੱਠੇ ਕਰਕੇ ਉਹਨਾਂ ਨੂੰ ਆਪਣੇ ਗੁਣਗਾਣ ਆਪ ਹੀ ਕਰੀ ਜਾਣੇ, ਆਪਣੇ ਚਾਰਕ ਇਕੱਠੇ ਕਰ ਲੈਣੇ ਤੇ ਆਪ ਹੀ ਆਪਣੇ ਗੁਣਗਾਣ ਕਰੀ ਜਾਣੇ, ਉਹ ਆਏ ਹੋਏ ਆ। ਇੱਧਰੋਂ ਜਿਹੜਾ ਭਾਜਪਾ ਦੀ ਲੀਡਰਸ਼ਿਪ ਹੈ, ਭਾਜਪਾ ਦਾ ਹੇਠਲਾ ਕਾਡਰ ਹੈ, ਉਹ ਕਿਤੇ ਨਾ ਕਿਤੇ ਆਪਣੀ ਲੀਡਰਸ਼ਿਪ ਅੱਗੇ ਸ਼ਰਤਾਂ ਰੱਖ ਰਿਹਾ। ਉਹਦਾ ਕਾਰਨ ਹੈ ਕਿ ਪਿਛਲੇ ਲਗਭਗ 2 ਸਾਲਾਂ ਤੋਂ ਬਹੁਤ ਵੱਡੇ ਪੱਧਰ ਤੇ ਇਹ ਗੱਲ ਆਖੀ ਜਾ ਰਹੀ ਸੀ ਅਸੀਂ 117 ਤੇ ਚੋਣ ਲੜਨੀ ਹੈ। ਹੁਣ 117 ਤੇ ਚੋਣ ਲੜਨ ਤੋਂ ਜਦੋਂ ਗੱਲ 50-50 ਤੇ ਆ ਗਈ ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੇਠਲੀ ਉਹ ਕਹਿੰਦੀ ਜੀ ਸਾਨੂੰ ਨੀ ਇਹ ਫੈਸਲਾ ਮਨਜ਼ੂਰ। ਹੁਣ ਉਹ ਫੈਸਲਾ ਜੇ ਮਨਜ਼ੂਰ ਕਰਦੇ ਕਰਦੇ ਗੱਲ ਅੱਗੇ ਪਹੁੰਚ ਗਈ ਤੇ ਪੇਚਾ ਇੱਥੇ ਫਸ ਗਿਆ ਕਿ ਮੁੱਖ ਮੰਤਰੀ ਦਾ ਚਿਹਰਾ ਨੀ ਅਸੀਂ ਕੋਈ ਐਲਾਨ ਕਰਨਾ। ਹੁਣ ਤਾਜ਼ਾ ਜਾਣਕਾਰੀ ਜਿਹੜੀ ਮੇਰੇ ਕੋਲ ਆ ਪ੍ਰਭ ਸੰਤ ਜੀ, ਉਹ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਚੋਟੀ ਦੀ ਲੀਡਰਸ਼ਿਪ ਨੂੰ ਵੀ ਕਹਿਤਾ ਕਿ ਪੰਜਾਬ ਵਾਲਾ ਜਿਹੜਾ ਗੱਠਜੋੜ ਹੈ ਅਕਾਲੀਆਂ ਦੇ ਨਾਲ, ਉਹਦਾ ਫੈਸਲਾ ਮੈਂ ਕਰਨਾ, ਕਿਵੇਂ ਕਰਨਾ, ਕਦੋਂ ਕਰਨਾ, ਕਿੱਥੇ ਕਰਨਾ, ਕਹਿੰਦੇ ਮੈਂ ਕਰਾਂਗਾ। ਭਾਵ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਸਾਰੇ ਮਸਲੇ ਦੀ ਕਮਾਂਡ ਸਿੱਧੇ ਤੌਰ ਤੇ ਆਪਣੇ ਹੱਥ ਵਿੱਚ ਲੈ ਲਈ ਹੈ। ਤੇ ਥੋੜੇ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਜੱਫੀ ਪ੍ਰਧਾਨ ਮੰਤਰੀ ਨੂੰ ਤੇ ਹੁਣ ਪ੍ਰਧਾਨ ਮੰਤਰੀ ਵੱਲੋਂ ਕਮਾਂਡ ਕਹਿੰਦੇ ਆਪਣੇ ਹੱਥ ਵਿੱਚ ਲੈਣਾ, ਇਸ ਗੱਲ ਦਾ ਸੰਕੇਤ ਹੈ ਕਿ ਕਿਤੇ ਨਾ ਕਿਤੇ ਗੱਠਜੋੜ ਤੇ ਪੱਕਾ ਆ। ਪਰੰਤੂ ਉਹਦੀਆਂ ਸ਼ਰਤਾਂ ਜਾਂ ਨਿਯਮ ਕਿਹੜੇ ਹੋਣਗੇ ਉਹ ਹੁਣ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲ ਕੇ ਤੈਅ ਕਰਨਗੇ।
0: ਸੋ ਬਿਲਕੁਲ ਜੀ, 905-673-3337 ਨਾਲ ਦੀ ਨਾਲ ਪ੍ਰਧਾਨ ਮੰਤਰੀ ਵੱਲੋਂ ਮੁੜ ਵਿਦੇਸ਼ ਯਾਤਰਾ ਦੀ ਤਿਆਰੀ ਖਿੱਚ ਲਈ ਆ। ਸੋ ਉੱਤੋਂ 2027 ਦੀਆਂ ਚੋਣਾਂ ਅਤੇ ਉੱਤੋਂ ਤਿਆਰੀ, ਮੈਨੂੰ ਲੱਗਦਾ ਕਿ ਇਹ ਪ੍ਰਧਾਨ ਮੰਤਰੀ ਸਾਹਿਬ ਦਾ ਆਉਣਾ ਗਿਣਵਾਂ ਹੀ ਗੇੜਾ ਹੋਣਾ ਆ ਇਸ ਸਾਲ ਦਾ ਜੀ। ਰਮੇਸ਼ ਜੀ,
1: ਚਲੋ ਗੱਲ ਇਹ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਜਦੋਂ ਅਸੀਂ ਨਾ ਵਿਦੇਸ਼ੀ ਫੇਰੀਆਂ ਦੀ ਗੱਲ ਕਰਦੇ ਪ੍ਰਭ ਸੰਤ ਜੀ, ਉਹ ਤੇ ਜੇ ਆਪਾਂ ਕੁੱਲ ਅੰਕੜਾ ਕੱਢ ਲਈਏ ਤੇ ਮੈਨੂੰ ਲੱਗਦਾ ਕਿ ਸ਼ਾਇਦ ਦੁਨੀਆਂ ਦੇ ਇੱਕ ਇਹੋ ਇਕਲੌਤੇ ਪ੍ਰਧਾਨ ਮੰਤਰੀ ਹੋਣੇ ਜਿਹੜੇ ਦੇਸ਼ ਵਿੱਚ ਘੱਟ ਤੇ ਵਿਦੇਸ਼ਾਂ ਚ ਜ਼ਿਆਦਾ ਹੋ ਆਏ ਆ। ਚਲੋ ਉਹਨਾਂ ਦਾ ਆਪਣਾ ਢੰਗ ਹੈ। ਹੁਣ ਜਿਹੜਾ ਤਾਜ਼ਾ ਤਰੀਨ ਤੁਸੀਂ ਜ਼ਿਕਰ ਕੀਤਾ ਨਾ, ਉਹਦੇ ਵਿੱਚ 2 ਵਿਦੇਸ਼ੀ ਫੇਰੀਆਂ ਤੇ 1 ਸਮਾਗਮ, ਜਿਹੜਾ ਇੱਕ ਵੱਖ ਵੱਖ ਸੰਗਠਨ ਬਣੇ ਹੁੰਦੇ ਆ ਸੰਸਾਰ ਵਿਆਪੀ, ਕੁਝ ਦੇਸ਼ਾਂ ਨੇ ਬਣਾਏ ਹੁੰਦੇ ਆ। ਦੋ ਸੰਸਾਰ ਵਿਆਪੀ ਉਹ ਵੱਖ ਵੱਖ ਸੰਗਠਨਾਂ ਦੀਆਂ ਬੈਠਕਾਂ ਆ ਤੇ ਇੱਕ ਜਿਹੜੀ ਬੈਠਕ ਹੈ ਉਹ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਚ ਹੋਣੀ ਹੈ, ਉਹਦੀਆਂ ਤਿੰਨਾਂ ਦੀਆਂ ਤਿਆਰੀਆਂ ਚੱਲ ਰਹੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤੀ ਸਮੇਂ ਦੀ 28 ਤਰੀਕ ਦੀ ਲਗਭਗ ਸ਼ਾਮ ਪੈ ਚੱਲੀ 30 ਅਗਸਤ ਤੋਂ 3 ਸਤੰਬਰ ਤੱਕ ਉਹਨਾਂ ਨੇ ਕਿਰਗਿਸਤਾਨ ਜਾਣਾ ਹੈ। ਹੁਣ ਉਹ ਕਿਰਗਿਸਤਾਨ ਬਹੁਤਾ ਦੂਰ ਤਾਂ ਨਹੀਂ ਹੈ ਤੇ ਖੈਰ ਨੇੜੇ ਹੈ, ਉੱਥੇ ਜਾਣ ਦਾ ਕਾਰਨ ਹੈ ਜਿਹਨੂੰ ਆਪਾਂ SCO ਆਖਦੇ ਹਾਂ, ਸੰਘਾਈ ਸਹਿਯੋਗ ਸੰਗਠਨ, ਉਹਦਾ ਸੰਮੇਲਨ ਹੈ। ਉਸ ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੱਸਾ ਲੈਣਾ ਕਿਉਂਕਿ ਉਸ SCO ਦਾ ਭਾਰਤ ਵੀ ਮੈਂਬਰ ਹੈਗਾ। ਇਸ ਤੋਂ ਬਾਅਦ 12 ਤੋਂ ਲੈ ਕੇ 13 ਸਤੰਬਰ ਬ੍ਰਿਕਸ ਕੰਟਰੀ ਜਿਹੜੀਆਂ ਕਦੇ ਬ੍ਰਿਕਸ ਸੀ ਹੁਣ ਬ੍ਰਿਕਸ ਬਣ ਗਈਆਂ, ਮਗਰ S ਜੁੜ ਗਿਆ ਸਾਊਥ ਅਫਰੀਕਾ, ਬ੍ਰਿਕਸ ਕੰਟਰੀ ਇੱਕ ਬੈਠਕ ਕਰਨ ਜਾ ਰਹੀ ਹੈ। ਉਹ ਬੈਠਕ ਤੇ ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਸੇ ਦੂਸਰੇ ਦੇਸ਼ ਨਹੀਂ ਜਾਣਾ, ਜਿਹੜੇ ਉਹ ਬ੍ਰਿਕਸ ਦੇਸ਼ ਹੈ ਉਹ 5-4 ਦੇਸ਼ਾਂ ਨੇ ਭਾਰਤ ਆਉਣਾ ਆ। ਉਹ ਬੈਠਕ 12 ਤੇ 13 ਸਤੰਬਰ ਹੈ। ਇਸ ਤੋਂ ਬਾਅਦ ਅਜੇ ਤਰੀਕ ਦੀ ਮੇਰੇ ਕੋਲ ਪਹੁੰਚੀ ਨਹੀਂ, ਮੈਨੂੰ ਤਰੀਕ ਤਾਂ ਨਹੀਂ ਪਤਾ, ਪਰੰਤੂ ਸੰਯੁਕਤ ਰਾਸ਼ਟਰ ਮਹਾਸਭਾ ਜਿਹੜੀ ਹੈ ਉਹਦੀ ਬੈਠਕ ਹੈ ਇਸੇ ਮਹੀਨੇ ਵਿੱਚ, ਜਿਹੜਾ ਸਤੰਬਰ ਮਹੀਨਾ ਚੜ੍ਹਨਾ ਹੈ, ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਸੰਕੇਤ ਹੈ। ਉਸ ਬੈਠਕ ਵਿੱਚ ਵੀ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾ ਸਕਦੇ, ਉਹ ਬੈਠਕ ਹੋਣੀ ਆ ਅਮਰੀਕਾ ਦੇ ਵਿੱਚ। ਸੋ ਕਾਫੀ ਸਾਰਾ ਜਿਹੜਾ ਵਿਦੇਸ਼ੀ ਸਰਗਰਮੀਆਂ ਇਸ ਵੇਲੇ ਨਜ਼ਰ ਆ ਰਹੀਆਂ। ਔਰ ਪ੍ਰਭ ਸੰਧੂ ਜੀ ਦੇ ਦੌਰਾਨ ਮੈਂ ਹੋਰ ਗੱਲ ਦੱਸ ਦਵਾਂ, ਇਹ ਜਿਹੜੇ ਵਿਦੇਸ਼ੀ ਦੌਰੇ ਜਦੋਂ ਚਰਚਾ ਚ ਆਏ ਆ, ਨਾਲ ਨਾਲ ਇਹ ਗੱਲ ਚਰਚਾ ਚ ਆ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਪਹਿਲਾ ਫੇਰੀ ਆ, ਜਿਹੜਾ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ 30 ਅਗਸਤ ਤੋਂ ਲੈ ਕੇ 3 ਸਤੰਬਰ ਤੱਕ, ਤੇ ਮੁੜ ਕੇ ਅਗਲਾ ਜਿਹੜਾ ਸੰਮੇਲਨ ਹੈ ਬ੍ਰਿਕਸ ਦਾ ਉਹ ਹੋਣਾ 12 ਤਰੀਕ ਤੋਂ ਸ਼ੁਰੂ। ਇਹ 2 ਤਰੀਕਾਂ ਦੇ ਵਿੱਚ 3 ਸਤੰਬਰ ਤੋਂ ਲੈ ਕੇ 12 ਸਤੰਬਰ ਦੇ ਵਿਚਕਾਰ ਭਾਰਤ ਦੀ ਸਰਕਾਰ ਇੱਕ ਵਿਸ਼ੇਸ਼ ਸੈਸ਼ਨ ਸੱਦ ਸਕਦੀ ਹੈ, ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ। ਉਹਦਾ ਬਹੁਤ ਵੱਡਾ ਕਾਰਨ ਹੈ, ਉਹਦਾ ਕਾਰਨ ਹੈ ਕਿ ਜਿਹੜਾ ਬੀਤੇ ਦਿਨਾਂ ਚ ਖੂਬ ਚਰਚਾ ਚ ਆਇਆ ਸੀ ਇੱਕ ਬਿੱਲ ਔਰਤਾਂ ਦਾ 33% ਰਾਖਵਾਂਕਰਨ ਕਰਨਾ, ਕਿ ਇਹ ਸੀਟਾਂ ਔਰਤਾਂ ਲਈ ਰਾਖਵੀਆਂ, ਭਾਰਤੀ ਲੋਕ ਸਭਾ ਦੇ ਵਿੱਚ ਸੀਟਾਂ ਉਹਨਾਂ ਦੀਆਂ ਰਾਖਵੀਆਂ ਕਰਨੀਆਂ। ਖੈਰ ਜਦੋਂ ਉਹ ਬਿੱਲ ਲੈ ਕੇ ਆਈ ਸੀ ਭਾਜਪਾ, ਉਹ ਤੇ ਮੂੰਹ ਦੇ ਮੂੰਹ ਡਿੱਗ ਗਿਆ। ਹੁਣ ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹ ਬਿੱਲ ਦੁਬਾਰਾ ਲਿਆਉਣ ਨੂੰ ਫਿਰ ਰਹੀ ਹੈ। ਔਰ ਜਿਹੜਾ ਮੈਂ ਜ਼ਿਕਰ ਕੀਤਾ ਕਿ ਵਿੱਚ ਵਿਚਾਲੇ ਦੀਆਂ ਤਰੀਕਾਂ 3 ਸਤੰਬਰ ਤੋਂ ਬਾਅਦ ਤੇ 12 ਸਤੰਬਰ ਤੋਂ ਪਹਿਲਾਂ ਭਾਰਤ ਦੇ ਪਾਰਲੀਮੈਂਟ ਦਾ ਵਿਸ਼ੇਸ਼ ਅਜਲਾਸ ਹੋ ਸਕਦਾ, ਔਰ ਉਸ ਅਜਲਾਸ ਦੇ ਵਿੱਚ ਮੁੜ ਤੋਂ ਇਹ ਬਿੱਲ ਲਿਆਂਦਾ ਜਾ ਸਕਦਾ। ਔਰ ਮੈਂ ਹੋਰ ਇੱਥੇ ਦੱਸਦਾ ਪ੍ਰਭ ਸੰਧੂ ਜੀ, ਬਿੱਲ ਕੱਚੇ ਪੈਰੀ ਨਹੀਂ ਇਸ ਵਾਰੀ ਭਾਜਪਾ ਲਿਆਏਗੀ, ਬਿੱਲ ਪੱਕੇ ਪੈਰੀ ਲਿਆਂਦਾ ਜਾ ਰਿਹਾ ਹੈ। ਹੁਣ ਸਵਾਲ ਹੈ ਕਿ ਪੱਕੇ ਪੈਰੀ ਕਿਵੇਂ ਹੋ ਗਿਆ, ਜਦੋਂ ਡਿੱਗਿਆ ਸੀ ਉਦੋਂ ਡਿੱਗਣ ਦਾ ਕਾਰਨ ਇਹ ਸੀ ਕਿ ਜਿੰਨਾ ਬਹੁਮਤ ਚਾਹੀਦਾ ਸੰਵਿਧਾਨਿਕ ਸੋਧ ਲਈ, 2/3 ਉਹ ਭਾਜਪਾ ਦੇ ਕੋਲ ਲੋਕ ਸਭਾ ਚ ਬਿਲਕੁਲ ਨਹੀਂ ਹੈਗਾ। ਹੁਣ 2/3 ਰਾਤੋ ਰਾਤ ਕਿੱਥੋਂ ਹੋ ਜਾਏਗਾ, ਨਾ ਤੇ ਬਹੁਤ ਵੱਡੇ ਪੱਧਰ ਤੇ ਕੋਈ ਏਡਾ ਹੇਰ ਫੇਰ ਹੋਇਆ, ਇਹ ਠੀਕ ਹੈ। ਤ੍ਰਿਮੂਲ ਕਾਂਗਰਸ ਪਾਰਟੀ ਨੂੰ ਵੀ ਇਹਨਾਂ ਨੇ ਲਾ ਲਿਆ, ਉੱਥੇ ਵੀ ਠੂੰਗਾ ਮਾਰ ਲਿਆ, ਉੱਥੋਂ ਵੀ ਕਾਫੀ ਕੁਛ ਪੁੱਟ ਲਿਆ। ਪੰਜਾਬ ਵਾਲੇ ਕੁਛ ਲੈ ਗਏ ਆਪਣੇ ਨਾਲ, ਜਿਹੜੇ ਰਾਜ ਸਭਾ ਮੈਂਬਰ ਸੀ ਉਧਰੋਂ ਲੋਕ ਸਭਾ ਮੈਂਬਰ ਲਏ, ਬਾਕੀ ਤੇ ਚਲੋ ਇਧਰੋਂ ਉਧਰੋਂ ਵੀ ਲਿਆਂਦੇ ਆ। ਹੁਣ ਪਤਾ ਇਹ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਸਾਊਥ ਦੀਆਂ, ਦੱਖਣ ਦੀਆਂ, ਜਿਹਦੇ ਵਿੱਚ NCP ਦੇ ਵੀ ਚਰਚੇ ਆ ਕਿ ਉਹਨਾਂ ਦੇ ਜਿਹੜੇ ਰਾਜ ਸਭਾ ਮੈਂਬਰ ਆ ਜਾਂ ਲੋਕ ਸਭਾ ਮੈਂਬਰ ਆ, ਉਹਨਾਂ ਤੇ ਡੋਰੇ ਪਾ ਲਏ ਆ, ਪਾਰਟੀਆਂ ਤੇ ਡੋਰੇ ਪਾ ਲਏ ਆ ਕਿ ਭਾਈ ਤੁਸੀਂ ਘੱਟੋ ਘੱਟ ਇਸ ਮਸਲੇ ਚ ਸਾਡੇ ਹੱਕ ਚ ਭੁਗਤੋ ਵੋਟ ਪਾਓ। ਔਰ ਇਹ ਵੀ ਪਤਾ ਲੱਗਾ ਕਿ ਦੱਖਣ ਭਾਰਤ ਦੀਆਂ ਕੁਛ ਪਾਰਟੀਆਂ ਕੁਛ ਸ਼ਰਤਾਂ ਤਹਿਤ ਸਹਿਮਤ ਵੀ ਹੋ ਗਈਆਂ। ਔਰ ਇਹ ਵੀ ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਉਹ ਡੋਰੇ ਪਾਏ, ਉਹਦੇ ਵਿੱਚ ਇਹ ਚੀਜ਼ ਵੀ ਜ਼ਿਕਰ ਵਿੱਚ ਹੈਗੀ ਆ ਕਿ ਘੱਟੋ ਘੱਟ ਜੇ ਤੁਸੀਂ ਸਿੱਧੇ ਤੌਰ ਤੇ ਸਾਨੂੰ ਵੋਟ ਨਹੀਂ ਪਾ ਸਕਦੇ, ਤੁਸੀਂ ਗੈਰ ਹਾਜ਼ਰ ਹੋ ਜਾਓ। ਜਾਂ ਕਈ ਪਾਰਟੀਆਂ ਨੂੰ ਕਹਿਤਾ ਜੀ ਕਿ ਤੁਸੀਂ ਭਾਈ ਏਦਾਂ ਦਾ ਹੁਕਮ ਨਾ ਜਾਰੀ ਕਰਿਓ ਜਿਹਦੇ ਨਾਲ ਉਹ ਵੋਟ ਉਹਨਾਂ ਨੂੰ ਆਪਣੀ ਪਾਰਟੀ ਦੇ ਫੈਸਲੇ ਮੁਤਾਬਕ ਪਰਨੀ ਪਾਉਣੀ ਪਵੇ, ਭਾਵ ਕਿ ਵਿਪ ਨਾ ਜਾਰੀ ਕਰਿਓ, ਤੁਸੀਂ ਖੁੱਲਾ ਸੱਦਾ ਦੇ ਦਿਓ, ਖੁੱਲੇ ਛੱਡ ਦਿਓ ਵੋਟ, ਅਸੀਂ ਆਪੇ ਪਵਾ ਲਾਂਗੇ, ਢੰਗ ਸਾਨੂੰ ਆਉਂਦੇ ਹੈ। ਸੋ ਏਦਾਂ ਦਾ ਕਈ ਕੁਛ ਇਸ ਵੇਲੇ ਦੇਸ਼ ਵਿਆਪੀ ਚਲੀ ਜਾਂਦਾ। ਪਹਿਲਾਂ ਤਾਂ ਵੇਖਦੇ ਹਾਂ ਜਿਹੜਾ SCO ਸੰਮੇਲਨ ਹੈ ਉਹਦੇ ਵਿੱਚ ਭਾਰਤ ਦੇ ਪੱਲੇ ਕੀ ਪੈਂਦਾ, ਤੇ ਫਿਰ ਬ੍ਰਿਕਸ ਦੇਸ਼ਾਂ ਦੀ ਮੀਟਿੰਗ ਹੈ ਤੇ ਉਹਦੇ ਦੌਰਾਨ ਆ ਭਾਰਤ ਵਿੱਚ ਇੱਕ ਵਿਸ਼ੇਸ਼ ਬਿੱਲ ਚਰਚਾ ਚ ਹੈ। ਸੋ ਮੈਨੂੰ ਲੱਗਦਾ ਕਿ ਸਤੰਬਰ ਮਹੀਨੇ ਚ ਖੂਬ ਸਰਗਰਮੀਆਂ, ਵੱਡੀਆਂ ਸਿਆਸੀ ਸਰਗਰਮੀਆਂ ਭਾਰਤ ਨਾਲ ਜੁੜੀਆਂ ਦੇਸ਼ ਅਤੇ ਵਿਦੇਸ਼ ਵਿੱਚ ਹੋਣ ਜਾ ਰਹੀਆਂ।
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509,
7: ਔਰ ਵਿਜ਼ਿਟ insuranceforyou.ca।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ

0: ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597
1: ਸੋ ਬਿਲਕੁਲ ਜੀ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਿਓ ਹਰਮਨ ਬੱਤਾ ਜੀ ਦਾ ਸੁਨੇਹਾ ਦਿੰਦੇ ਹਾਂ ਮੌਰਗੇਜ ਜੇ ਤੁਹਾਡੀ ਨਹੀਂ ਹੋ ਰਹੀ ਮੌਰਗੇਜ ਮਿਲਣ ਦੇ ਵਿੱਚ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਹਰਮਨ ਜੀ ਮੌਰਗੇਜ ਬ੍ਰੋਕਰ ਨੇ ਅਤੇ ਤੁਹਾਡੀ ਮਦਦ ਕਰ ਸਕਦੇ ਨੇ ਜੇ ਤੁਸੀਂ ਘਰ ਖਰੀਦਣਾ ਰੀਨਿਊਲ ਰੀਫਾਈਨੈਂਸਿੰਗ ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਤੁਸੀਂ ਲੱਭ ਰਹੇ ਹੋ ਤਾਂ 647-685-9000 647-685-9000 ਹਰਮਨ ਬੱਤਾ ਜੀ ਮੌਰਗੇਜ ਵੀ ਹੋ ਗਈ ਘਰ ਵੀ ਮਿਲ ਗਿਆ ਚਾਬੀਆਂ ਮਿਲ ਗਈਆਂ ਕਲੋਜ਼ਿੰਗ ਹੋ ਗਈ ਡੋਰ ਖੋਲਿਆ ਅਤੇ ਅਪਲਾਇੰਸਿਸ ਵੀ ਚਾਹੀਦੇ ਨੇ ਅਪਲਾਇੰਸਿਸ ਦੇ ਲਈ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖੋ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਅਪਲਾਇੰਸ ਜੰਕਸ਼ਨ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਅਪਲਾਇੰਸ ਲੈਣਾ ਵੱਡੇ ਛੋਟੇ ਅਪਲਾਇੰਸਿਸ ਚਾਹੇ ਫਰਿੱਜ ਦੀ ਗੱਲ ਹੋਵੇ ਸਟੋਵ ਹੋਣ ਡਿਸ਼ਵਾਸ਼ਰ ਡਰਾਇਰ ਨਾਲ ਦੀ ਨਾਲ ਤੁਸੀਂ ਟੀਵੀਜ਼ ਵਗੈਰਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਅਪਲਾਇੰਸ ਲੱਭ ਰਹੇ ਹੋ ਤਾਂ ਇੱਕ ਗੇੜਾ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਜ਼ਰੂਰ ਮਾਰ ਕੇ ਆਉਣਾ ਆ 905-450-0054 905-450-0054 ਅਪਲਾਇੰਸ ਜੰਕਸ਼ਨ ਅਗਲੀ ਖਬਰ ਵੱਲ ਚੱਲਦੇ ਹਾਂ ਇਸ ਤੋਂ ਬਾਅਦ ਫਿਰ ਕਾਲਜ ਦੇ ਵੱਲ ਚੱਲਾਂਗੇ ਥੋੜ੍ਹਾ ਜਿਹਾ ਸੀਮਿਤ ਰੱਖਾਂਗੇ ਇਸ ਖਬਰ ਨੂੰ ਅਤੇ ਬਹੁਤ ਸਾਰੀਆਂ ਕਾਲਜ ਨੇ ਤੁਹਾਡੀਆਂ ਰਮੇਸ਼ ਜੀ ਅੱਜ ਫਿਰ ਅੰਮ੍ਰਿਤਸਰ ਖੇਤਰ ਤੋਂ ਨਸ਼ਾ ਅਤੇ ਹਥਿਆਰ ਬਰਾਮਦ ਇਹ ਖਬਰਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਸਰਕਾਰ ਦੇ ਜਿਹੜੇ 5 ਸਾਲ ਸੀ ਉਹ ਪੂਰੇ ਹੋਣ ਨੂੰ ਆਏ ਅਤੇ ਜਿਹੜੇ ਵਾਅਦੇ ਕੀਤੇ ਗਏ ਸੀ ਨਸ਼ਾ ਅਤੇ ਪੰਜਾਬ ਦੀ ਜਵਾਨੀ ਅਤੇ ਨਾਲ ਦੀ ਨਾਲ ਪੰਜਾਬ ਦੇ ਹੋਰ ਬੜੇ ਸਾਰੇ ਐਸੇ ਵਿਸ਼ੇ ਜਿਨ੍ਹਾਂ ਨੂੰ ਲੈ ਕੇ ਸਰਕਾਰਾਂ ਬਣੀਆਂ ਸੀਗੀਆਂ ਉਹਨਾਂ ਨੂੰ ਹੁਣ ਕੋਈ ਸਵਾਲ ਪੁੱਛੂਗਾ ਕਿ ਇਹ ਜਿਹੜਾ ਨਸ਼ਾ ਆ ਜੁਰਮ ਆ ਇਹ ਰੋਕਿਆ ਕਿਉਂ ਨਹੀਂ ਜਾਂ ਅਗਲੇ ਪੰਜ ਹੁਣ ਨਹੀਂ ਰੋਕਿਆ ਤਾਂ ਫਿਰ ਅਗਲੇ 5 ਸਾਲ ਦੀ ਕੀ ਗਰੰਟੀ
2: ਰਵਸੰਧੂ ਜੀ ਨਾ ਤੇ ਗਰੰਟੀ ਉਹਨਾਂ ਨੇ ਪਹਿਲਾਂ ਦਿੱਤੀ ਸੀ ਨਾ ਗਰੰਟੀ ਅਗਲੇ 5 ਸਾਲ ਦੀ ਆ ਚਲੋ ਪਹਿਲਾਂ ਤੇ ਫਿਰ ਭਾਸ਼ਣਾਂ ਚ ਥੋੜਾ ਬਹੁਤਾ ਦਾਵਾ ਕਰਤਾ ਸੀਗਾ ਤੇ ਉਹ ਚਲੋ ਦਾਅਵਿਆਂ ਦਾ ਕੀ ਬਣਿਆ ਲੁਕਿਆ ਛਿਪਿਆ ਕਿਸ ਤੋਂ ਰਿਹਾ ਨਹੀਂ ਜਿਹੜਾ ਤੁਸੀਂ ਅੱਜ ਦਾ ਜ਼ਿਕਰ ਕੀਤਾ ਕਿ ਅੰਮ੍ਰਿਤਸਰ ਖੇਤਰ ਚੋਂ ਨਸ਼ਾ ਫੜਿਆ ਗਿਆ ਹਥਿਆਰ ਫੜੇ ਗਏ ਪ੍ਰਭ ਸੰਧੂ ਜੀ ਇਹ ਆਏ ਦਿਨ ਦੀ ਕਹਾਣੀ ਬਣ ਗਈ ਹੈ ਪੰਜਾਬ ਨਾਲ ਜੁੜੀ ਆਏ ਦਿਨ ਦੀ ਅੱਜ ਤਾਜ਼ਾ ਤਰੀਨ 2.25 ਕਿਲੋ ਹੈਰੋਇਨ ਤੇ 8 ਪਿਸਤੌਲ ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਸਮਝ ਤੋਂ ਬਾਹਰ ਹੈ ਕਿ ਪਿਸਤੌਲ ਹਥਿਆਰ ਕਦੇ AK-47 ਕਦੇ ਹੈਂਡ ਗ੍ਰਨੇਡ ਕਦੇ IED ਕਦੇ ਕੁਛ ਹਥਿਆਰਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਖੇਪਾਂ ਪੰਜਾਬ ਚੋਂ ਫੜੀਆਂ ਜਾ ਚੁੱਕੀਆਂ ਹੁਣ ਇੱਥੇ ਚੱਲ ਕੀ ਰਿਹਾ ਆ ਜਿਹੜਾ ਤੁਸੀਂ ਸਰਕਾਰਾਂ ਵਾਲੇ ਪਾਸੇ ਜ਼ਿਕਰ ਕੀਤਾ ਉਹ ਰਟੀਆਂ ਰਟਾਈਆਂ ਚੀਜ਼ਾਂ ਆ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਬਹੁਤ ਸਿੱਧਾ ਕੇਂਦਰ ਵਾਲੇ ਪਾਸੇ ਨੂੰ ਭਾਜਪਾ ਵਾਲੇ ਪਾਸੇ ਨੂੰ ਰੇਡ ਦਿੰਦੀ ਹੈ ਭਾਸ਼ਣ ਕਲਾ ਦੇ ਵਿੱਚ ਤੇ ਉਹ ਜਿਹੜੇ ਕੇਂਦਰ ਵਾਲੇ ਆ ਭਾਜਪਾ ਵਾਲੇ ਆ ਉਹ ਕਹਿੰਦੇ ਪੰਜਾਬ ਸਰਕਾਰ ਦਾ ਫੇਲੂਅਰ ਹੈ ਫੇਲੂਅਰ ਮੈਂ ਬਹੁਤ ਸਿੱਧਾ ਜ਼ਿਕਰ ਕਰ ਦੇਵਾਂ ਅੱਜ ਫਿਰ ਪਹਿਲਾਂ ਵੀ ਕਰਦਾ ਕਿ ਦੋਹਾਂ ਦਾ ਆ 100% ਦੋਵੇਂ ਸਰਕਾਰਾਂ ਦਾ ਫੇਲੂਅਰ ਹੈ ਔਰ ਇਹ ਫੇਲੂਅਰ ਇੰਨਾ ਕੁ ਘਾਤਕ ਬਣ ਰਿਹਾ ਪੰਜਾਬ ਨੂੰ ਨਸ਼ਾ ਚਿੰਬੜਿਆ ਇਹ ਅਸੀਂ ਬੜੇ ਸਾਲਾਂ ਤੋਂ ਸਾਂਝਾ ਕਰਦੇ ਆ ਰਹੇ ਹਾਂ ਹਥਿਆਰ ਚਿੰਬੜ ਗਏ ਉਸ ਤੋਂ ਵੀ ਮਾੜਾ ਹੈ ਰੱਬ ਸੰਧੂ ਜੀ ਜਿੰਨੇ ਕੁ ਅੱਜ ਤੱਕ ਇਹੋ ਜਿਹੇ ਮਸਲਿਆਂ ਚ ਗ੍ਰਿਫਤਾਰ ਹੁੰਦੇ ਹੈ ਸਾਰੇ ਦੇ ਸਾਰੇ ਜੈਨ ਜੀ ਯੰਗ ਜਨਰੇਸ਼ਨ ਯੰਗ ਛੱਡੋ ਕਈ 18 ਤੋਂ ਵੀ 30 ਸਾਲ ਦੀ ਉਮਰ ਦੇ ਨਾਬਾਲਗ ਫੜੇ ਜਾ ਰਹੇ ਹੈ ਇਹ ਬਹੁਤ ਘਾਤਕ ਹੈ ਕਿ ਪੰਜਾਬ ਦੀ ਜਵਾਨੀ ਪਹਿਲਾਂ ਨਸ਼ਿਆਂ ਨੇ ਤਬਾਹ ਕਰਤੀ ਹੁਣ ਜਿਹੜੀ ਨੇ ਜਵਾਨੀ ਆ ਉਹ ਜਦੋਂ ਇਹੋ ਜਿਹੇ ਹਥਿਆਰਾਂ ਨਾਲ ਫੜੇ ਜਾ ਰਹੇ ਜਿੰਨਾ ਦੇ ਪਰਚੇ ਦਰਜ ਹੋ ਜਾਣੇ ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਣੀ ਸਾਰੀ ਉਮਰ ਜਮਾਨਤ ਨਹੀਂ ਉਹਨਾਂ ਦੀ ਹੋਣੀ ਇੱਥੇ ਤੇ ਪਤਾ ਨਹੀਂ ਕਦੋਂ ਤੇ ਪਹਿਲਾਂ ਫੜੇ ਆ ਉਹ ਨਹੀਂ ਛੱਡੇ ਇਹਨਾਂ ਨੇ ਅੱਜ ਤੱਕ ਤੇ ਇਹਨਾਂ ਨੂੰ ਕਿਹਨੇ ਛੱਡਣਾ ਹੈ ਸੋ ਇਹ ਬੜਾ ਘਾਤਕ ਦ੍ਰਿਸ਼ ਹੈ ਇਸ ਵੇਲੇ ਪੰਜਾਬ ਦਾ ਮੌਕੇ ਦੀ ਭਗਵੰਤ ਮਾਨ ਸਰਕਾਰ ਜਿੰਨੀਆਂ ਮਰਜ਼ੀ ਥਾਪੀਆਂ ਆਪ ਆਪਣੇ ਮਾਰੀ ਜਾਵੇ ਪਰੰਤੂ ਆਹ ਬੜਾ ਸਿੱਧਾ ਸੰਕੇਤ ਹੈ ਕਿ ਕਾਨੂੰਨ ਵਿਵਸਥਾ ਦਾ ਫੇਲੂਅਰ ਹੈ ਜਦੋਂ ਏਡੇ ਵੱਡੇ ਪੱਧਰ ਤੇ ਆਏ ਦਿਨ ਨਸ਼ਾ ਫੜਿਆ ਜਾਵੇ ਹਥਿਆਰ ਫੜਿਆ ਜਾਵੇ ਤੇ ਸੰਧੂ ਸਾਹਿਬ ਦਾ ਇੱਕੋ ਇੱਕ ਅਰਥ ਹੁੰਦਾ ਕਿ ਲੋਕਾਂ ਦੇ ਮਨ ਚੋਂ ਡਰ ਚੁੱਕਿਆ ਗਿਆ ਪੁਲਿਸ ਦਾ ਸਰਕਾਰ ਦਾ ਤੇ ਜੇ ਡਰ ਨਹੀਂ ਚੁੱਕਿਆ ਗਿਆ ਦੂਜਾ ਇਹਦਾ ਉਤੋਂ ਵੀ ਘਾਤਕ ਹੁੰਦਾ ਕਿ ਰਲੇ ਹੋਏ ਹੈ ਜੇ ਡਰ ਚੁੱਕਿਆ

0: ਗਿਆ ਉਹ ਵੀ ਮਾੜੀ ਗੱਲ, ਤੇ ਜੇ ਰਲੇ ਹੋਏ ਤੋ ਉਹ ਤੋਂ ਵੀ ਮਾੜੀ ਗੱਲ ਹੈ। ਪਰ ਦੋਨਾਂ ਹਾਲਾਤਾਂ ਚ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ, ਤੇ ਜਿਹਨੂੰ ਅਸੀਂ ਕੇਂਦਰ ਦੀ ਸਰਕਾਰ ਕਹਿੰਦੇ ਉਹਨੂੰ ਵੀ ਆਪਾਂ ਮਾਫ਼ ਨਹੀਂ ਕਰ ਸਕਦੇ, ਕਿਉਂਕਿ ਕਿਤੇ ਨਾ ਕਿਤੇ ਯੋਗਦਾਨ ਉਹਨਾਂ ਦਾ ਵੀ ਇਹ ਸਾਰੇ ਚ ਹੈਗਾ
1: ਜੀ। ਆਈ ਥਿੰਕ 7:44 ਹੋ ਚੁੱਕੇ, ਸਮਾਂ ਬਹੁਤ ਸੀਮਤ ਹੈ ਜੀ, ਜੇ ਥੋੜ੍ਹੀ ਆਗਿਆ ਹੋਵੇ ਤਾਂ ਆਪਾਂ ਕਾਲ ਦੇ ਵੱਲ ਚੱਲੀਏ।
0: ਜੀ ਜੀ ਸੰਧੂ ਸਾਹਿਬ ਜ਼ਰੂਰ
1: ਜੀ। 9445 ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ
2: ਹੁਸ਼ਿਆਰਪੁਰੇ ਜੀ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ। ਹੁਸ਼ਿਆਰਪੁਰੇ ਜੀ, ਤੁਹਾਡੀਆਂ ਖਬਰਾਂ ਸੁਣ ਕੇ ਬੜਾ ਆਨੰਦ ਆਉਂਦਾ। ਜਦੋਂ ਇੱਥੋਂ ਖਬਰਾਂ ਖਤਮ ਹੋਣ ਤੋਂ ਬਾਅਦ ਫੁੱਲ ਚਰਚਾ ਜੇ ਜਾਂਦੇ ਹਾਂ, ਉੱਥੇ ਵੀ ਤੁਹਾਡੀਆਂ ਗੱਲਾਂ ਕਰਦੇ ਆ, ਲੇਕਿਨ ਸਾਨੂੰ ਕਦੇ ਕਦੇ ਫਿਕਰ ਲੱਗ ਜਾਂਦਾ। ਪਹਿਲਾਂ ਸਾਨੂੰ ਬਾਲ ਸਾਹਿਬ ਵੀ ਛੱਡ ਕੇ ਨਾ ਵੈਨਕੂਵਰ ਚਲੇ ਗਏ, ਕਿਤੇ ਤੁਸੀਂ ਵੀ ਕੋਈ ਕੋਰਸ ਕਰਨ ਲੰਮਾ ਸਾਨੂੰ ਛੱਡ ਕੇ ਚਲੇ ਨਾ ਜਾਇਆ ਜੇ, ਸਾਡੇ ਆਨੰਦ ਦਾ ਕੀ ਬਣੂਗਾ। ਹੁਣ ਆਓ ਮਜੀਠੀਆ ਸਾਹਿਬ ਤੇ। ਮਜੀਠੀਆ ਸਾਹਿਬ ਨੇ ਨਾ ਹੰਕਾਰਿਆ ਸੋ ਮਾਰਿਆ, ਇਹਨਾਂ ਦੇ ਜੀਜਾ ਜੀ ਤਾਂ ਪਹਿਲਾਂ ਜ਼ੀਰੋ ਹੋਏ ਬੈਠੇ ਹੈ। ਨੰਬਰ ਦੋ, ਪਿਛਲੀ ਦਫਾ ਵੀ ਇਹਨਾਂ ਨੇ ਲਲਕਾਰਿਆ ਸੀਗਾ ਕ੍ਰਿਕਟ ਖਿਡਾਰੀ ਨੂੰ, ਦੋਨੋਂ ਹੀ ਹਾਰ ਗਏ। ਨੰਬਰ ਤਿੰਨ, ਤੇ ਜੇ ਭਗਵੰਤ ਮਾਨ ਨੂੰ ਇਹ ਲਲਕਾਰ ਰਿਹਾ ਜੀ, ਉਹਨੇ ਕਹਿਤਾ ਵੀ ਜਿਸ ਵਿਅਕਤੀ ਨੇ 7 ਮਹੀਨੇ ਜੇਲ੍ਹ ਕੱਟੀ ਹੈ ਨਾ, ਮੈਂ ਤਾਂ ਉਹਦੇ ਨਾਲ ਚੋਣ ਨਹੀਂ ਲੜਨੀ ਗੀ, ਫਿਰ ਕੀ ਹੋਊਗਾ। ਤੇ ਜੇ ਰਾਜਾ ਵੜਿੰਗ ਨੇ ਐਤਕੀ ਫਿਰ ਪਿਛਲੀ ਦਫਾ ਨੂੰ ਕਹਿਤਾ ਕਿ ਮੈਨੂੰ ਆਪਦੀ ਜਿੱਤ ਦੀ ਖੁਸ਼ੀ ਨਹੀਂ ਹੈ, ਜਿਹੜੇ ਬਾਦਲਾਂ ਦੇ 7 ਦੇ 7 ਹਾਰ ਗਏ ਨਾ, ਉਹਦੀ ਬੜੀ ਖੁਸ਼ੀ ਹੈ, ਫਿਰ ਕੀ ਹੋਊਗਾ। ਹੁਣ ਸਵਾਲ, ਸੁਖਬੀਰ ਸਿੰਘ ਇਹ ਕਹਿੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 15 ਸਾਲ ਜੇਲ੍ਹ ਕੱਟੀ ਹੈ, ਮੈਨੂੰ ਤੁਸੀਂ ਇਹ ਦੱਸੋ ਵੀ 42 ਸਾਲ ਦੀ ਉਮਰ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਸੀ, ਅਸੀਂ ਤਾਂ ਇਹੀ ਸੁਣਦੇ ਆ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਨੇ ਜੇਲ੍ਹ 5 ਸਾਲ ਤੇ ਕੁਝ ਮਹੀਨੇ ਕੱਟੀ ਸੀ, ਉਹ ਵੀ ਰੈਸਟ ਹਾਊਸ ਦੇ ਵਿੱਚ ਬਹਿ ਕੇ। ਜਰਾ ਇਹਦੇ ਬਾਰੇ ਦੱਸੋ ਵੀ ਕਿੰਨੀ ਜੇਲ੍ਹ ਕੱਟੀ ਹੈ ਜੇ, ਅੱਜ ਦੀ ਤੇ ਕੱਲ ਗਿਣਤੀਆਂ ਮਿਣਤੀਆਂ ਕਰਕੇ ਜ਼ਰੂਰ ਦੱਸ ਦਿਆ ਜੀ। ਸਤਿ ਸ੍ਰੀ ਅਕਾਲ
1: ਜੀ ਸਰ ਜੀ ਰਮੇਸ਼ ਜੀ।
0: ਘਰੋਂ ਦਾ ਬਹੁਤ ਬਾਰੇ ਜ਼ਿਕਰ ਜੀ, ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਲੀਡਰ ਹੈ ਨਾਲ ਦੇ, ਜਦੋਂ ਜੀਵਤ ਸੀ ਉਦੋਂ ਵੀ ਤੇ ਅੱਜ ਵੀ, ਕਹਿੰਦੇ ਜੀ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਵੱਡੀ ਦੇਣ ਹੈ, ਬੜੀਆਂ ਜੇਲ੍ਹਾਂ ਕੱਟੀਆਂ ਨੇ। ਸਰੋਤਿਓ, ਦੋ ਗੱਲਾਂ ਇੱਥੇ, ਜਿਹੜਾ ਜੇਲ੍ਹਾਂ ਕੱਟਣਾ ਇਹ ਕੱਲੀਆਂ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ, ਜਿਸ ਸਮੇਂ ਦੀ ਜਨਮ ਹੈ ਪ੍ਰਕਾਸ਼ ਸਿੰਘ ਬਾਦਲ ਦਾ, ਜਿਹੜਾ ਭਾਰਤ ਆ ਉਹ ਸਾਰਾ ਪੀਰੀਅਡ ਰਿਹਾ, ਚਾਹੇ ਅਸੀਂ ਆਜ਼ਾਦੀ ਅੰਦੋਲਨ ਦੇ ਨੇੜੇ ਤੇੜੇ ਦੀ ਗੱਲ ਕਰੀਏ, ਉਹ ਤੋਂ ਪਿੱਛੇ ਚਲੇ ਜਾਈਏ, ਅੱਗੇ ਨੂੰ ਚਲੇ ਜਾਈਏ, ਜਾਂ ਜਿਹੜੀਆਂ ਹੋਰ ਲਹਿਰਾਂ ਉੱਠੀਆਂ ਨੇ, ਉਹਦੇ ਵਿੱਚ ਬਹੁਤ ਸਾਰੇ ਭਾਰਤੀਆਂ ਦਾ ਯੋਗਦਾਨ ਹੈ। ਜੇ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਕਿਤੇ 5-7 ਮਹੀਨੇ ਕੱਟ ਲਈ ਤੇ ਕੋਈ ਕਹਾਰੀ ਨਹੀਂ ਕੀਤੀ, ਫਰਜ਼ ਬਣਦਾ ਸੀ ਸਾਡਾ। ਇਹ ਪ੍ਰਕਾਸ਼ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕਰਦੇ ਹੋ, ਬੜੇ ਪੰਜਾਬੀ ਆ ਜਿਹਨਾਂ ਪ੍ਰਕਾਸ਼ ਸਿੰਘ ਬਾਦਲ ਨੂੰ 8 ਗੁਣਾ ਜੇਲ੍ਹਾਂ ਕੱਟੀਆਂ ਨੇ। ਸੋ ਇਹ ਮੈਨੂੰ ਲੱਗਦਾ ਕਿ ਕੋਈ ਐ ਨੀ, ਮੈਂ ਇਹ ਤਾਂ ਨੀ ਕਹਿੰਦਾ ਨੈਗੇਟਿਵ ਹੈ, ਪਰੰਤੂ ਇਹ ਐਵੇਂ ਨੀ ਅਸੀਂ ਕਹਿ ਸਕਦੇ ਕਿ ਉਹ ਦੁਨੀਆਂ ਦਾ ਅਨੋਖਾ ਕੰਮ ਕੀਤਾ। ਬਾਕੀ ਜਿਹੜੀ ਮੇਰੀ ਜਾਣਕਾਰੀ ਹੈ, ਪ੍ਰਕਾਸ਼ ਸਿੰਘ ਬਾਦਲ ਦੀ ਰਲਾ ਮਿਲਾ ਕੇ 2-2.5 ਸਾਲ ਜੇਲ੍ਹ ਬਣਦੀ ਹੈ ਸਾਰੀ, 2-3 ਵਾਰ ਸਾਰਾ ਸਮਾਂ ਜੋੜ ਲਈਏ। ਉਹ ਜਿਹੜੀ 40 ਸਾਲ ਕਹਿੰਦੇ ਆ, ਉਹ ਮੈਨੂੰ ਲੱਗਦਾ ਕਿ ਭਾਈ ਕਿਤਾਬਾਂ ਕਾਪੀਆਂ ਤੇ ਬਣਾਈ ਜਾਂਦੇ ਆ, ਉਹ ਇਹਨਾਂ ਨੂੰ ਜਦੋਂ ਸਰਕਾਰ ਹੁੰਦੀ ਤੇ ਫਿਰ ਅੰਕੜੇ ਬਥੇਰੇ ਸੋਹਣੇ ਪੇਸ਼ ਕਰਨ ਆਉਂਦੇ, ਉਹ ਅੰਕੜੇ ਆ। ਉਵੇਂ ਜਿਹੜੀ ਮੇਰੇ ਕੋਲ ਜਾਣਕਾਰੀ ਹੈ, ਮੈਂ ਨਹੀਂ ਕਹਿ ਸਕਦਾ ਕਿ ਕੋਈ ਦਹਾਕੇ ਵੀ ਸਾਲਾਂ ਬੱਧੀ 2-2.5 ਸਾਲ ਪ੍ਰਕਾਸ਼ ਸਿੰਘ ਬਾਦਲ ਦੀ ਰਲਾ ਮਿਲਾ ਕੇ ਜੇਲ੍ਹ ਬਣਦੀ ਹੈ
1: ਜੀ। ਸਤਿ ਸ੍ਰੀ ਅਕਾਲ ਸਰ, ਤੁਸੀਂ ਓਨਰ ਹੋ। ਅਗਲੀ ਕਾਲ ਹੈ ਜੀ ਵਰਿੰਦਰ ਗਿੱਲ ਹੋਣਾ ਦੀ। ਵਰਿੰਦਰ ਗਿੱਲ ਜੀ, ਤੁਸੀਂ ਓਨਰ ਹੋ। ਚਲੋ ਅਗਲੀ ਕਾਲ ਵੱਲ ਚੱਲਦੇ ਹਾਂ। ਹਰਪਾਲ ਮਨਕੂ ਸਾਹਿਬ, ਸਤਿ ਸ੍ਰੀ ਅਕਾਲ ਸਰ ਜੀ। ਮਨਕੂ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
3: ਹੈਲੋ, ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਸਰ।
3: ਮੈਂ ਪੱਤਰਕਾਰ ਸਾਹਿਬ ਤੋਂ ਪੁੱਛਣਾ ਚਾਹੁੰਦਾ ਵੀ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਆ, ਜਦੋਂ ਅਕਾਲੀਆਂ ਦੇ ਟਾਈਮ ਕਾਂਗਰਸ ਦੀ ਸਰਕਾਰ ਸੀ ਉਹ ਵੀ ਜ਼ਿੰਮੇਵਾਰ ਸੀ ਕਿ ਉਦੋਂ ਸਿਰਫ ਅਕਾਲੀਆਂ ਦੀ ਸਰਕਾਰ ਹੀ ਜ਼ਿੰਮੇਵਾਰ ਸੀ?
1: ਜੀ ਜੀ ਸਰ ਜੀ ਰਮੇਸ਼ ਜੀ।
0: ਨਹੀਂ ਨਹੀਂ ਸਰੋਤੇ, ਏਦਾਂ ਦੀ ਤਾਂ ਗੱਲ ਹੀ ਨਹੀਂ। 100% ਜਿਹੜੀ ਸਰਕਾਰ ਜਦੋਂ ਵੀ ਹੈ, ਮੈਂ ਤੁਹਾਡੇ ਸਵਾਲ ਦੀ ਜੋ ਤਰਜ ਸਮਝ ਪਾਇਆ ਆ, ਜਿਹੜਾ ਵੀ ਕੁਛ ਚੰਗਾ ਜਾਂ ਮਾੜਾ ਵਾਪਰਦਾ, ਜਿਹੜੀ ਮੌਕੇ ਦੀਆਂ ਸਰਕਾਰਾਂ ਹੋਣ, ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ, ਸਾਨੂੰ ਕੋਈ ਲੈਣਾ ਦੇਣਾ ਨਹੀਂ, ਮੈਂ ਸਰਕਾਰਾਂ ਸ਼ਬਦ ਵਰਤਦਾ, ਜ਼ਿੰਮੇਵਾਰ ਹੈ। ਚਾਹੇ ਅੱਜ ਆਮ ਆਦਮੀ ਪਾਰਟੀ ਅਤੇ ਕੇਂਦਰ ਦੇ ਵਿੱਚ ਭਾਜਪਾ ਜੇ ਦੂਜੀ ਹੁੰਦੀ ਮੈਂ ਤਾਂ ਵੀ ਕਹਿਣਾ ਸੀ। ਸੋ ਇਸ ਕਰਕੇ ਸਰਕਾਰਾਂ ਜ਼ਿੰਮੇਵਾਰ ਹੈ, ਜਿਹੜਾ ਕੁਛ ਇੱਥੇ ਚੰਗਾ ਵਾਪਰਦਾ ਉਹਦੇ ਲਈ ਵੀ ਉਹੀ, ਉਹਨਾਂ ਤੇ ਸਿਰਾ ਵੱਜ ਜਾਣਾ ਚਾਹੀਦਾ, ਕੋਈ ਇਤਰਾਜ਼ ਨਹੀਂ। ਜਿਹੜਾ ਇਸ ਸਮਾਜ ਵਿੱਚ ਮਾੜਾ ਵਾਪਰਦਾ, ਚਾਹੇ ਉਹ ਨਸ਼ਿਆਂ ਦਾ ਚਲਣ ਹੋਵੇ, ਚਾਹੇ ਅੱਜ ਹਥਿਆਰਾਂ ਦਾ ਚਲਣ ਹੈ, ਗੁੰਡਾਗਰਦੀ ਵੱਧ ਰਹੀ ਹੈ, ਲੁੱਟ ਦੀਆਂ ਵਾਰਦਾਤਾਂ ਵੱਧ ਰਹੀਆਂ, ਹੋਰ ਬਹੁਤ ਕੁਛ, ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਹੈ।
1: ਜੀ ਸਰ, ਸਤਿ ਸ੍ਰੀ ਅਕਾਲ। ਅਗਲੀ ਕਾਲ ਕੁਲਦੀਪ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਜੀ ਸਰ, ਜੀ
4: ਰਮੇਸ਼ ਜੀ, ਰਮੇਸ਼ ਜੀ, ਜਿੱਦਾਂ ਫਿਕਰ ਕਰਦੇ ਆ ਸਾਰੇ, ਤੁਸੀਂ ਵੀ ਕਰਦੇ ਹੋ ਫਿਕਰ, ਕਿ ਪ੍ਰਭ ਜੀ ਨੇ ਗੱਲ ਕੀਤੀ ਵੀ ਅਸਲਾ ਫੜਿਆ ਗਿਆ, ਜਦੋਂ ਇੱਕ ਸਟੇਟ ਦਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਿੱਧਾ ਸਿੱਧਾ ਬੀਜੇਪੀ ਦਾ ਨਾਂ ਲੈਂਦਾ ਹੋਵੇ, ਉਹਨਾਂ ਦਾ ਕਿਰਾਇਆ ਧਰਿਆ, ਤੇ ਇਹ ਤੁਸੀਂ ਦੱਸਿਓ ਵੀ ਜੇ ਹੁਣ ਤੋਂ ਨਹੀਂ, ਪਿਛਲੇ 4.5 ਸਾਲ ਤੋਂ ਕੰਮ ਚੱਲਣ ਡਿਆ ਵੀ ਬੀਜੇਪੀ ਦਾ ਕਰਿਆ ਕਰਾਇਆ, ਜੇ ਕਰਿਆ ਕਰਾਇਆ ਹੈਗਾ, ਹੁਣ ਤੱਕ ਤੁਸੀਂ ਦੱਸਿਓ ਵੀ ਇਹਨਾਂ ਨੇ ਆਪਣੀ ਜਾਂਚ ਦੇ ਵਿੱਚ ਕਿੰਨੇ ਕੁ ਬੰਦੇ ਉਹਨਾਂ ਦੇ ਬੀਜੇਪੀ ਦੇ ਫੜੇ ਨੇ, ਜਾਂ ਉਹ ਜਾਂਚ ਕਿੱਥੇ ਤੱਕ ਗਈ ਹੈ। ਤੇ ਦੂਸਰੀ ਗੱਲ ਇਹ ਹੈ ਕਿ ਜਿੱਦਾਂ ਸ਼ੰਭੂ ਬਾਰਡਰ ਦਾ ਮੋਰਚਾ ਲੱਗਾ ਸੀ, ਤੇ ਅਲੱਗ ਅਲੱਗ ਤਰੀਕੇ ਨਾਲ ਕਿਸਾਨਾਂ ਨੇ ਮੋਰਚੇ ਲਾਏ ਸੀ, ਲੇਕਿਨ ਰਮੇਸ਼ ਜੀ ਮੈਨੂੰ ਤਾਂ ਇਹ ਲੱਗਦਾ ਵੀ ਜਿੱਦਾਂ ਹੁਣ ਮੁਲਾਜ਼ਮਾਂ ਦੇ ਮੋਰਚੇ ਸੀ ਤੇ ਕਿਸਾਨ ਸ਼ਾਂਤ ਹੋਏ ਨੇ, ਡਾਕਟਰ ਬਲਵੀਰ ਅੱਜ ਗਏ ਨੇ ਤੇ ਵਿਰੋਧ ਹੋਇਆ, ਤੇ ਇਹ ਜਿੱਦਾਂ ਸਾਰੇ ਸ਼ਾਂਤ, ਤੇ ਇੱਕ ਮੈਨੂੰ ਲੱਗਦਾ ਵੱਡੇ ਤੂਫਾਨ ਦੀ ਆਹਟ ਲੱਗਦੀ ਹੈ ਕਿ ਜਦੋਂ ਆਉਣ ਵਾਲਾ ਸਿਰਫ ਸਰਜਣ ਇਹੋ ਹੀ ਦੇਖ ਰਹੇ ਨੇ ਕਿ ਚੋਣ ਜਾਬਤਾ ਕਿਹਨੂੰ ਲੱਗੇ ਤੇ ਆਪਣੀ ਆਪਣੀ ਪੜਾਸ ਕੱਢਣ, ਬਾਕੀ ਪ੍ਰੋਗਰਾਮ ਇਸੇ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਚ ਰੋਜ, ਮਿਹਰਬਾਨੀ ਕਰਨੀ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਚਲੋ, ਮੁਲਾਜ਼ਮ ਅੰਦੋਲਨ ਦੀ ਗੱਲ ਕੀਤੀ ਆ, ਵੈਸੇ ਤੇ ਇਹ ਧਾਰਨਾ ਆ, ਮੰਨਿਆ ਜਾਂਦਾ ਜੀ ਕਿ ਅੱਜ ਦੇ ਸਮੇਂ, ਅੱਜ ਦੀ ਗੱਲ ਕਰਦਾ ਕਿ ਮੁਲਾਜ਼ਮਾਂ ਦੇ ਨਾਲ ਹੁਣ ਸਮਾਜ ਦਾ ਸਾਰਾ ਤਬਕਾ ਖੜਦਾ ਨਹੀਂ, ਸਰਕਾਰਾਂ ਨੇ ਇਹਨਾਂ ਚ ਵੰਡੀ ਪਾ ਦਿੱਤੀ ਆ, ਹਾਲਾਂਕਿ ਉਹ ਵੰਡੀ ਸਹੀ ਨਹੀਂ ਜਿਹੜੀ ਸਰਕਾਰਾਂ ਨੇ ਪਾਈ ਆ, ਪਰੰਤੂ ਉਹਨਾਂ ਨੇ ਉੱਥੇ ਸਿਆਸਤ ਕੀਤੀ, ਚਾਲਬਾਜ਼ੀ ਕੀਤੀ ਜੀ ਕਿ ਦੇਖੋ ਇਹ ਕੰਮ ਨਹੀਂ ਕਰਦੇ, ਇਹ ਕੰਮ ਚੋਰ ਹੈ, ਤਨਖਾਹਾਂ ਬਹੁਤ ਹੈ, ਤਨਖਾਹ ਵਧਾਉਣ ਲਈ ਰੈਲੀਆਂ ਕਰਦੇ ਆ। ਜਦਕਿ ਸੱਚੀ ਗੱਲ ਇਹ ਹੈ ਕਿ ਮੈਂ ਇਸ ਧਾਰਨਾ ਨਾਲ ਸਹਿਮਤ ਨਹੀਂ ਹਾਂ, ਮੁਲਾਜ਼ਮ ਆਪਣੇ ਹੱਕਾਂ ਲਈ, ਮੁਲਾਜ਼ਮ ਕੀ ਕੋਈ ਵੀ ਇਸ ਧਰਤੀ ਦਾ ਆਪਣੇ ਹੱਕਾਂ ਲਈ ਰੈਲੀ ਸੰਘਰਸ਼ ਕਰ ਸਕਦਾ ਹੈ, ਉਹ ਹੁਣ ਸਰਕਾਰ ਢੰਗ ਲੱਭਦੀ ਹੈ ਕਿ ਕਿਵੇਂ ਲੋਕ ਵਿਰੋਧੀ ਲੋਕਾਂ ਨੂੰ ਇਹਨਾਂ ਦੇ ਵਿਰੋਧ ਚ ਕਰਨਾ। ਹੁਣ ਜਿਹੜਾ ਮੁਲਾਜ਼ਮ ਅੰਦੋਲਨ ਤਾਜ਼ਾ ਖੜਾ ਹੋ ਗਿਆ ਸਰੋਤਿਓ, ਇਹ ਅੰਦੋਲਨ ਮੈਨੂੰ ਲੱਗਦਾ ਕਿ ਸਰਕਾਰ ਤੇ ਭਾਰੀ ਪਊਗਾ, ਭਲ ਪਵਾਂਗੇ, ਧਾਰਨਾ ਆਹ ਹੀ ਹੈ ਕਿ ਮੁਲਾਜ਼ਮਾਂ ਨੂੰ ਡਰਾਇਆ ਜਾ ਸਕਦਾ ਜੀ, ਇੰਜ ਹੋ ਸਕਦਾ ਉਹ ਹੋ ਸਕਦਾ ਆ, ਪਰੰਤੂ ਜਿਹੜੇ ਆ ਮਹੀਨੇ ਚੱਲਦੇ ਨੇ, ਜਦੋਂ ਵੋਟਾਂ ਆ ਜਾਣੀਆਂ ਥੋੜੇ ਸਮੇਂ ਬਾਅਦ, ਸਰਕਾਰ ਬਹੁਤ ਸਖ਼ਤ ਹੈ, ਐਕਸ਼ਨ ਮੁਲਾਜ਼ਮਾਂ ਤੇ ਵੀ ਨਹੀਂ ਲੈ ਸਕੇਗੀ, ਕਿਉਂਕਿ ਆ ਜਿਹੜਾ ਕਹਿੰਦੇ ਨਾ ਕਿ ਅਸੀਂ ਵੋਟਾਂ ਲੈ ਲੈਣੀਆਂ ਮਾਮਾ ਧੀਆਂ ਸਤਿਕਾਰ ਯੋਜਨਾ ਨਾਲ, ਉਹ ਮਾਮਾ ਧੀਆਂ ਕੋਈ ਅੰਬਰਾਂ ਤੋਂ ਨਹੀਂ ਆਈਆਂ, ਉਹਨਾਂ ਵਿੱਚ ਕੋਈ ਮੁਲਾਜ਼ਮਾਂ ਦੀ ਭੈਣ ਹੋਵੇਗੀ, ਮੁਲਾਜ਼ਮਾਂ ਦੀ ਕੋਈ ਮਾਤਾ ਹੋਵੇਗੀ, ਕੋਈ ਮੁਲਾਜ਼ਮਾਂ ਦੀ ਭਰਜਾਈ ਹੋਵੇਗੀ, ਕੋਈ ਚਾਚੀ ਹੋਵੇਗੀ, ਕੋਈ ਤਾਈ ਹੋਵੇਗੀ, ਕੋਈ ਦਾਦੀ ਹੋਵੇਗੀ, ਕੋਈ ਨਾਨੀ ਹੋਵੇਗੀ। ਤਾਂ ਕਿ ਇਹ ਐਵੇਂ ਇਹਨਾਂ ਨੂੰ ਭਰਕ ਹੈ, ਭਰਮ ਹੈ। ਅੰਕੜੇ ਮੈਂ ਦੱਸ ਦੇਵਾਂ ਕਿ ਜਿਹੜੇ ਅੰਕੜੇ ਭਗਵੰਤ ਮਾਨ ਸਰਕਾਰ ਤਿਆਰ ਕਰਕੇ ਉੱਤੇ ਆ 227 ਤੇ ਸਰਕਾਰ ਬਣਾਈ ਫਿਰਦੀ ਹੈ, ਮੈਨੂੰ ਲੱਗਦਾ ਕਿ ਇੱਥੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਡੀ ਗਲਤੀ ਕਰ ਰਹੀ ਹੈ, ਨਜਾਇਜ਼ ਹੈ ਮੁਲਾਜ਼ਮਾਂ ਦੀਆਂ, ਜਿੰਨਾ ਕੁ ਮੈਂ ਇੱਥੇ ਸਰਵੇਖਣ ਕਰ ਸਕਿਆ। ਜੇ ਪੰਜਾਬ ਦੀ ਸਰਕਾਰ ਇਹਨੂੰ ਨਹੀਂ ਮੰਨਦੀ ਤੇ ਪੰਜਾਬ ਸਰਕਾਰ ਨੂੰ ਸਿਆਸੀ ਤੌਰ ਤੇ ਬੰਦ ਕਰਨਾ।
1: ਜੀ ਬਿਲਕੁਲ ਜੀ, 905-673-3337, 905-673-3337। ਸਰ ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। 4693।
5: ਹਾਂਜੀ, ਸਤਿ ਸ੍ਰੀ ਅਕਾਲ ਗੱਲ ਸਾਹਿਬ, ਸਤਿ ਸ੍ਰੀ ਅਕਾਲ ਰਮੇਸ਼ਪੁਰੀ ਸਾਹਿਬ। ਮੈਂ ਪੁੱਛਣਾ ਚਾਹੁੰਦਾ ਜੀ, ਆਪਣੇ ਜਿਹੜੀ ਆਪਣੇ ਰੱਖੜ ਪੁੱਲੇ ਦੀ ਹੁਣ ਕਾਨਫਰੰਸ ਹੋਈ ਆ, ਉੱਥੇ ਪੰਜਾਬ ਵਾਰਸੀ ਕਾਨਫਰੰਸ ਕਿੰਨਾ ਕਰਸ ਹੈਗਾ? ਤੇ ਦੂਜਾ ਛੋਟਾ ਜਿਹਾ ਸਵਾਲ ਮੇਰਾ ਇਹ ਆ, ਸੁਖਬੀਰ ਬਾਦਲ ਕਿਉਂ ਭਾਜਪਾ ਦੇ ਪੈਰ ਪੰਜਾਬ ਵਿੱਚ ਆਪਣੇ ਲਵਾਉਣ ਲੱਗਾ, ਆਪਣੇ ਪੈਰ ਕੁਹਾੜੀ ਆਪ ਮਾਰ ਡਿਆ? ਇਹਨੂੰ ਕੱਲੇ ਦੀ ਚੋਣਾਂ ਲੜ ਲੈਣੀ ਚਾਹੀਦੀ, ਉਹਨਾਂ ਨੂੰ ਪਲ ਤੋੜ ਲੈਣੇ ਚਾਹੀਦੇ ਕੱਲਿਆਂ ਨੂੰ, ਤੇ ਕਿੰਨੇ ਕੁ ਪਾਣੀ ਚ ਹੈਗੇ ਆ, ਫਿਰ ਪਤਾ ਲੱਗ ਜਾਣਾ ਜੀ। ਬਸ, ਥੈਂਕ ਯੂ ਜੀ।
1: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਦੇਖੋ ਜੀ, ਉਹਨਾਂ ਨੂੰ ਪਤਾ ਆ ਉਹ ਕਿੰਨੇ ਕੁ ਪਾਣੀ ਚ ਹੈ। ਜਿਹੜੀ ਗੱਲ ਅਸੀਂ ਤੁਸੀਂ ਉਹਨਾਂ ਨੂੰ ਸਮਝਾਉਣੀ ਚਾਹੁੰਦੇ, ਉਹਨਾਂ ਨੂੰ ਪਤਾ ਲੱਗ ਗਈ ਹੈ ਕਿ ਉਹਨਾਂ ਦਾ ਜਿਹੜਾ ਪਾਣੀ ਹੈ ਬੜੀ ਮੁਸ਼ਕਲ ਦੇ ਨਾਲ ਗਿੱਟਿਆਂ ਤੱਕ ਹੀ ਪਹੁੰਚਦਾ ਆ। ਇਸ ਕਰਕੇ ਉਹ ਜਿਹੜੀ ਸੁਖਬੀਰ ਸਿੰਘ ਬਾਦਲ ਸਾਂਝ ਪਾ ਰਿਹਾ, ਉਹਨੂੰ ਨਾ ਤੇ ਪੰਜਾਬ ਨਾਲ ਕੋਈ ਲੈਣਾ ਦੇਣਾ, ਨਾ ਤੁਹਾਡੇ ਨਾਲ, ਨਾ ਮੇਰੇ ਨਾਲ, ਉਹਨੂੰ ਕੁਰਸੀ ਨਾਲ ਲੈਣਾ ਦੇਣਾ, ਤੇ ਕੁਰਸੀ ਉਹਨੂੰ ਇਹ ਸਮਝ ਹੈ ਕਿ ਭਾਜਪਾ ਦੀ ਯਾਰੀ ਤੋਂ ਬਿਨਾਂ ਨਹੀਂ ਮਿਲਣੀ। ਇਸ ਕਰਕੇ ਸੁਖਬੀਰ ਬਾਦਲ ਆਪਣੇ ਢੰਗ ਦੇ ਨਾਲ ਤੇ ਸਿੱਧੇ ਰਾਹ ਤੁਰਿਆ, ਫੈਸਲਾ ਤੇ ਤੁਸੀਂ ਅਸੀਂ ਕਰਨਾ ਕਿ ਰਾਹ ਕਿੱਦਾਂ ਦਾ ਹੈ।
1: ਸੋ ਬਿਲਕੁਲ ਜੀ, 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਇੱਕ ਦੋ ਮੈਸੇਜ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਆ। ਸੋ T.Water Taxi ਅਤੇ ਰਾਜਧਾਨੀ ਸਵੀਟ ਦੇ ਮੈਸੇਜ ਸੁਣ ਕੇ ਜਲਦੀ ਵਾਪਸ ਆਉਣੇ ਆ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ। ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1917। 87 ਨੰਬਰ ਹੈ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ।

0: ਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: ਪੰਜਾਬੀ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਪਿਆਰੀ, ਮਿੱਠੀ, ਸੋਹਣੀ ਜੀ ਅਤੇ ਕ੍ਰਿਸਪੀ ਜੀ ਸਵੇਰ ਨੂੰ। ਹੁਣ ਦੇਖੋ ਸਵੇਰ ਜਿਹੜੀ ਹੈ ਨਾ, ਹੁਣ ਕ੍ਰਿਸਪੀ ਹੋਣੀ ਸ਼ੁਰੂ ਹੋ ਗਈ। ਤੁਸੀਂ ਕਹੋਗੇ ਨਵੀਂ ਯਾਰ ਇਹ ਕ੍ਰਿਸਪੀ ਕ੍ਰਿਸਪੀ ਸਵੇਰ ਕਿਹੜੀ ਹੁੰਦੀ ਹੈ? ਹੁੰਦਾ ਨੀ, ਤੁਸੀਂ ਬਾਹਰ ਨਿਕਲਦੇ ਹੋ ਤੇ ਥੋੜ੍ਹਾ ਜਿਹਾ ਤੁਹਾਨੂੰ ਮਹਿਸੂਸ ਜਿਹਾ ਹੁੰਦਾ ਕਿ ਯਾਰ ਸਵੈਟਰ ਹੀ ਪਾਏ ਆਉਂਦੇ, ਸੋ ਉਹਨੂੰ ਕਹਿੰਦੇ ਕ੍ਰਿਸਪੀ ਸਵੇਰ। ਸੋ ਇੰਜੋਏ ਕਰੋ, ਐਂਡ ਵੀਕਐਂਡ ਆ ਚੁੱਕਿਆ, ਹੈਪੀ ਫਰਾਈਡੇ ਸਾਰੇ ਸਾਡੇ ਸੱਜਣਾ ਬੇਲੀਆਂ ਨੂੰ, ਤੇ ਫਰਾਈਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਹੁਣ ਲਾਸਟ ਅਖੀਰਲਾ ਫਰਾਈਡੇ ਹੈ ਆਪਣੇ ਸਮਰ ਦਾ ਤੇ ਔਗਸਟ ਦਾ, ਸੋ ਇਸਨੂੰ ਮਾਣੋ, ਇਸਨੂੰ ਇੰਜੋਏ ਕਰੋ। ਮੈਨੂੰ ਪਤਾ ਕਿ ਬੜੇ ਹੀ ਫੰਕਸ਼ਨ ਹੋਣਗੇ, ਸੱਦਾ ਪੱਤਰ ਅੱਜ ਕੱਲ੍ਹ ਤਾਂ ਖਾਸ ਤੌਰ 'ਤੇ ਸੁੱਖ ਨਾਲ ਆਇਆ ਹੀ ਰਹਿੰਦਾ, ਲੱਗਦੇ ਰਹਿਣ, ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ, ਵਧਾਈਆਂ ਹੈ। ਸੋ ਇਸ ਵੀਕਐਂਡ ਨੂੰ ਖੂਬ ਇੰਜੋਏ ਕਰੋ, ਖਾਓ ਪੀਓ, ਐਸ਼ ਕਰੋ ਮਿੱਤਰੋ, ਦਿਲ ਪਰ ਕਿਸ ਦਾ ਦਿਖਾਇਓ ਨਾ ਅਤੇ ਦਾਰੂ ਪੀ ਕੇ ਗੱਡੀ ਚਲਾਇਓ ਨਾ, ਫਨ ਕਰ ਰਹੇ ਹੋ, ਅਸੀਂ ਤਾਂ ਕਹਿੰਦੇ ਹਾਂ ਯਾਰ ਕਿ ਰੱਜ ਕੇ ਫਨ ਕਰੋ, ਪਤਾ ਲੱਗੇ ਤੁਸੀਂ ਜ਼ਿੰਦਗੀ ਜਿਉਣ ਲਈ ਆਏ ਹੋ, ਬਟ ਕਦੇ ਕੋਈ ਮਿਸਟੇਕ ਨਾ ਐਸਾ ਹੋ ਜਾਵੇ ਵੀ ਬਾਅਦ ਦੇ ਵਿੱਚ ਪਛਤਾਵਾ ਰਹੇ, ਠੀਕ ਹੈ ਨਾ? ਤੁਸੀਂ ਇੱਕ ਸਟੋਰੀ ਸੁਣੀ ਹੋਣੀ ਹੈ, ਇੱਕ ਨਾ ਕੁੜੀ ਹੈ ਅਤੇ ਉਹ ਕੁੜੀ ਦਾਰੂ ਪੀ ਗੱਡੀ ਚਲਾ ਰਹੀ ਅਤੇ ਉਹਨੇ ਕਿਸੇ ਦਾ ਕਤਲ ਕਰਤਾ ਡਰਾਈਵਿੰਗ ਵੇਲੇ, ਉਹਨੂੰ ਪਤਾ ਹੀ ਨਹੀਂ ਮੈਂ ਕੀਤਾ ਕੀ ਹੈ। ਦੇਖੋ ਤੁਸੀਂ, ਉਹਨੂੰ ਫਿਰ ਅਫਸਰ ਲੈ ਕੇ ਜਾਂਦੇ ਆ ਅਤੇ ਕਹਿੰਦੇ ਕਿ ਤੈਨੂੰ ਅਰੈਸਟ ਕੀਤਾ ਗਿਆ, ਡਰਾਈਵਿੰਗ ਅੰਡਰ ਦੀ ਇਨਫਲੂਐਂਸ, ਯੇ ਵੋ। ਕੁੜੀ ਉੱਚੀ ਉੱਚੀ ਰੌਲਾ ਪਾ ਰਹੀ ਹੈ, ਮੈਂ ਆਪਣੇ ਪਿਓ ਨੂੰ ਫੋਨ ਕਰਨਾ, ਤੁਸੀਂ ਮੈਨੂੰ ਅਰੈਸਟ ਨਹੀਂ ਕਰ ਸਕਦੇ, ਮੈਂ ਤਾਂ ਆਪਣੇ ਪਿਓ ਨੂੰ ਫੋਨ ਕਰਨਾ। ਸੋ ਜਦੋਂ ਨਾ ਬੰਦੇ ਦੀ ਖਾਧੀ ਪੀਤੀ ਹੁੰਦੀ ਹੈ, ਪਤਾ ਹੀ ਨਹੀਂ ਲੱਗਦਾ ਕੀ ਬੰਦਾ ਕਹਿ ਰਿਹਾ, ਨਾ ਉਹਨੂੰ ਪਤਾ ਵੀ ਕੀ ਹੋਇਆ। ਏਡੀ ਵੱਡੀ ਗੱਲ ਹੈ ਯਾਰ, ਤੁਸੀਂ ਡਰਾਈਵਿੰਗ ਵੇਲੇ ਕਿਸੇ ਦਾ ਕਤਲ ਹੀ ਕਰ ਦਿੱਤਾ ਅਤੇ ਇੰਨੇ ਤੁਸੀਂ ਨਸ਼ੇ 'ਚ ਹੋ ਕਿ ਤੁਹਾਨੂੰ ਪਤਾ ਨਹੀਂ ਉਸ ਚੀਜ਼ ਦਾ, ਪੀਤੀ ਹੈ ਤਾਂ ਆਰਾਮ ਨਾਲ ਊਬਰ ਸੱਦੋ, ਪਿੱਛੇ ਬੈਠੋ ਰਾਜਿਆਂ ਵਾਂਗ ਅਤੇ ਜਿੱਥੇ ਜਾਣਾ ਤੁਸੀਂ ਜਾਓ। ਅੱਜ ਕੱਲ੍ਹ ਤਾਂ ਕੋਈ ਸੈਂਸ ਹੀ ਨਹੀਂ ਬਣਦਾ। ਸੋ ਬੜੇ ਲੋਕ ਕਰ ਰਹੇ ਆ, ਮੈਂ ਤਾਂ ਅਸੀਂ ਵਾਰ ਵਾਰ ਤੁਹਾਨੂੰ ਕਹਿੰਦੇ ਹਾਂ ਕਿ ਇਹਨਾਂ ਚੀਜ਼ਾਂ 'ਚੋਂ ਬਚ ਕੇ, ਕਿਉਂਕਿ ਬੜਾ ਸੁਣਨ ਨੂੰ ਮਿਲਦਾ ਇਹ ਫੜਿਆ ਗਿਆ ਉਹ ਫੜਿਆ ਗਿਆ, ਇਹ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਸੋ ਥੋੜ੍ਹੇ ਜਿਹੇ ਸਿਆਣੇ ਬਣੋ ਅਤੇ ਇਹਨਾਂ ਪੰਗਿਆਂ ਤੋਂ ਦੂਰ ਰਹੋ, ਇਹਨਾਂ ਚੀਜ਼ਾਂ ਦੇ ਵਿੱਚ ਕੱਕ ਨਹੀਂ ਰੱਖਿਆ। ਸੋ ਪ੍ਰੋਗਰਾਮ ਪੰਜਾਬੀ ਦਾ ਸਟੂਡੀਓ ਦਾ ਫੋਨ ਨੰਬਰ ਆਪਣਾ 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, 905-673-3337, 905-673-3337 'ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਸਕਦੀ ਹੈ ਅਤੇ ਐਨੀ ਟਾਈਮ ਤੁਸੀਂ ਸਟੂਡੀਓ 'ਚ ਫੋਨ ਕਰੋ, ਕੋਈ ਵੀ ਗੱਲਬਾਤ ਪੁੱਛਣੀ ਹੈ, ਕੋਈ ਵੀ ਨੰਬਰ ਲੈਣੇ ਆ, ਜਾਂ ਵੈਸੇ ਹੀ ਸਾਡੇ ਨਾਲ ਹੈਲੋ ਹਾਈ ਕਰਨੀ ਹੈ, ਤਾਂ ਜੀ ਸਦਕੇ ਆਲਵੇਜ਼ ਮੋਸਟ ਮੋਸਟ ਮੋਸਟ ਵੈਲਕਮ। ਕੁਆਲਿਟੀ ਕਾਰ ਰਿਪੇਅਰ ਨੂੰ ਤੁਸੀਂ ਸਾਰੇ ਯਾਦ ਰੱਖੋ, ਜੇ ਕਿਸੇ ਨੇ ਵੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੇ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਗੱਡੀ ਦਾ ਪੰਗਾ ਪੈ ਗਿਆ, ਜਾਂ ਕੋਈ ਵੀ ਬ੍ਰੇਕਾਂ ਪੈਣ ਵਾਲੀ ਆ, ਓਇਲ ਚੇਂਜ ਹੈ, ਗੱਲ ਕੀ ਕਾਰ ਨੂੰ ਕੋਈ ਇਸ਼ੂ ਆ ਗਿਆ, ਤਾਂ ਕੁਆਲਿਟੀ ਕਾਰ ਰਿਪੇਅਰ 905-460-1111 ਨੰਬਰ ਹੈ, 905-460-1111-171 ਰਦਰਫਰਡ ਰੋਡ ਸਾਊਥ ਦੇ ਉੱਤੇ ਕੁਆਲਿਟੀ ਕਾਰ ਰਿਪੇਅਰ ਤੁਹਾਡੇ ਲਈ ਹਾਜ਼ਰ ਹੈ। ਸੌਰਭ ਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਾਡੇ ਫਾਈਨੈਂਸ਼ੀਅਲ ਐਕਸਪਰਟ, ਅਤੇ ਸੌਰਭ ਜੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸੁਖਾਲਾ ਕਰਨ ਦੇ ਵਿੱਚ ਮਦਦ ਕਰਦੇ ਆ। ਤੁਸੀਂ ਅੱਜ ਕੀਤੀ ਇਨਵੈਸਟਮੈਂਟ ਸੌਰਭ ਜੀ ਦੇ ਨਾਲ, ਅੱਜ ਤੋਂ 8-10 ਸਾਲਾਂ ਬਾਅਦ ਕਹੋਗੇ ਬੱਲੇ ਯਾਰ ਮੇਰੀ ਤਾਂ ਜ਼ਿੰਦਗੀ ਕਿੰਨੀ ਪੀਸਫੁੱਲ ਹੋ ਗਈ, ਮੈਨੂੰ ਪੈਸੇ ਦੀ ਚਿੰਤਾ ਹੁਣ ਹੈ ਨਹੀਂ, ਪੈਸਾ ਵੱਧ ਚੁੱਕਿਆ ਇੰਨਾ। ਸੋ ਸੌਰਭ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਅੱਜ ਕੁਇਕ ਸਟੋਰੀ ਸ਼ੇਅਰ ਕਰਕੇ ਮੈਂ ਅੱਜ ਦਾ ਮੈਸੇਜ ਦੇ ਦਾਂਗਾ। ਬਹੁਤ ਸਾਰੇ ਅਕਾਊਂਟੈਂਟਸ ਮੇਰੇ ਨਾਲ ਕੰਮ ਕਰਦੇ ਨੇ, ਸੋ ਆਪਣੇ ਕਲਾਇੰਟਸ ਜਿਹੜੇ ਹੈਗੇ ਨੇ ਰੈਫਰ ਕਰਦੇ ਨੇ ਫੋਰ ਇਨਵੈਸਟਿੰਗ ਐਂਡ ਪਲੈਨਿੰਗ, ਪਰਟੀਕੁਲਰਲੀ ਚਾਹੇ ਉਹ ਸਟੇਟ ਪਲੈਨਿੰਗ ਦਾ ਆਸਪੈਕਟ ਹੈਗਾ ਜਾਂ ਕਾਰਪੋਰੇਟ ਇਨਵੈਸਟਿੰਗ ਦਾ ਆਸਪੈਕਟ ਹੈ, ਈਵਨ ਟੈਕਸ ਪਲੈਨਿੰਗ ਦੇ ਉੱਪਰ ਵੀ ਅਸੀਂ ਮਿਲ ਕੇ ਕਾਫੀ ਕੰਮ ਕਰਦੇ ਹਾਂ, ਕਿਉਂਕਿ ਇੰਸ਼ੋਰੈਂਸ ਜਿਹੜੀ ਹੈਗੀ ਹੈ ਉਹ ਇੱਕ ਬਹੁਤ ਵੱਡਾ ਕਾਰਪੋਰੇਟ ਸਾਈਡ ਦੇ ਉੱਪਰ ਬੈਨੀਫਿਸ਼ਲ ਟੂਲ ਹੈਗਾ, ਜਿਹਦੇ ਨਾਲ ਮਿਲੀਅਨਸ ਆਫ ਡਾਲਰ ਜਿਹੜੇ ਹੈਗੇ ਨੇ ਟੈਕਸਿਸ ਸੇਵ ਹੋ ਸਕਦੇ ਨੇ। ਲੇਕਿਨ ਮੈਸੇਜ ਮੇਰਾ ਥੋੜਾ ਡਿਫਰੈਂਟਲੀ ਹੈਗਾ। ਸੋ ਇਹ ਕਲਾਇੰਟ ਮੈਨੂੰ 2012 ਦੇ ਵਿੱਚ ਰੈਫਰ ਕੀਤਾ ਗਿਆ ਸੀਗਾ, ਬਹੁਤ ਹੀ ਸਕਸੈਸਫੁਲ ਬਿਜ਼ਨਸ ਪਰਸਨ ਹੈਗੇ ਨੇ ਔਰ ਇਹਨਾਂ ਦੇ ਕੋਲ ਕਾਫੀ ਸਾਰਾ ਕੈਸ਼ ਜਿਹੜਾ ਹੈਗਾ ਉਹ ਆਮ ਤੌਰ ਤੇ ਅਕਮੂਲੇਟ ਹੁੰਦਾ ਰਹਿੰਦਾ ਸੀਗਾ, ਭਾਵ ਕਿ ਇਨ ਐਡੀਸ਼ਨ ਟੂ ਹਿਜ਼ ਇਨਵੈਸਟਿੰਗ ਇਨ ਅਦਰ ਏਰੀਆਜ਼, ਇਹਨਾਂ ਕੋਲ ਰਿਟੇਨਡ ਅਰਨਿੰਗ ਦੇ ਰੂਪ ਦੇ ਵਿੱਚ ਕਾਫੀ ਸਾਰਾ ਪੈਸਾ ਸੀਗਾ ਔਰ ਲਿਕੁਇਡ ਇਨਵੈਸਟਿੰਗ ਇਹ ਨਹੀਂ ਕਰ ਰਹੇ ਸੀਗੇ. ਸੋ ਆਈ ਸੈਟ ਅਪ ਅ ਕਾਰਪੋਰੇਟ ਕਲਾਸ ਇਨਵੈਸਟਮੈਂਟ ਅਕਾਊਂਟ ਫਾਰ ਹਿਮ ਐਂਡ ਵੀ ਸਟਾਰਟਡ ਵਿਦ $250,000 ਔਰ ਤਕਰੀਬਨ 12 ਤੋਂ ਲੈ ਕੇ 18 ਦੇ ਵਿੱਚ ਇਹ ਜਿਹੜਾ ਇਹਨਾਂ ਦਾ ਸੀਗਾ ਰਿਟਰਨ ਮੇਰੀ ਤਕਰੀਬਨ 13.5 ਤੋਂ 14.5% ਦੇ ਕਰੀਬ ਰਹੀ. ਸੋ ਉਹਨਾਂ ਦਾ ਕੌਨਫੀਡੈਂਸ ਗੇਨਡ ਹੋਇਆ. ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜਿਹੜਾ ਪੈਸਾ ਉਹਨਾਂ ਨੇ ਬਣਾਇਆ ਆਲਮੋਸਟ ਡਬਲ ਕਰ ਲਿਆ, ਉਸ ਪੈਸੇ ਦੇ ਉੱਪਰ ਉਹਨਾਂ ਨੂੰ 5-10% ਤੋਂ ਵੱਧ ਟੈਕਸ ਜਿਹੜਾ ਹੈਗਾ ਉਹ ਨਹੀਂ ਦੇਣਾ ਪਿਆ. ਭਾਵ ਕਿ ਮੋਸਟ ਆਫ ਦਾ ਟੈਕਸਿਸ ਵਾਰ ਐਕਚੁਲੀ ਡਿਫਰਡ ਜਸਟ ਲਾਈਕ RRSPs. ਸੋ ਪਹਿਲੀ ਗੱਲ ਇਹ ਹੋਈ. ਸੋ ਸੈਕਿੰਡ, ਉਹਨਾਂ ਨੇ $500,000 ਹੋਰ ਇਨਵੈਸਟ ਕੀਤਾ ਔਰ ਸਿਸਟਮੈਟਿਕ ਪੈਕ ਜਿਹੜਾ ਹੈਗਾ ਤਕਰੀਬਨ $15,000 ਦਾ ਵੀਕਲੀ ਲਾਤਾ. ਅੱਜ ਉਹਨਾਂ ਦੇ ਖਾਤੇ ਦੇ ਵਿੱਚ ਓਵਰ 2 million.
0: ਸਰਬ ਜੀ ਕੀ ਓਕੇ, ਉਹਨਾਂ ਨੇ 5 lakh ਲਾਇਆ, ਤੁਸੀਂ ਕਿਹਾ ਕਿ ਸਿਸਟਮੈਟਿਕ ਪੈਕ 15,000 ਦਾ ਬਾਈ ਵੀਕਲੀ ਲਾਇਆ, ਇਹਦਾ ਮਤਲਬ ਕੀ ਹੈ? ਹੁਣ ਬਹੁਤ ਇਹਨੂੰ ਪਤਾ ਹੀ ਨਹੀਂ.
1: ਹਾਂਜੀ, ਇਹਦਾ ਮਤਲਬ ਇਹ ਹੈਗਾ ਕਿ ਉਹਨਾਂ ਨੇ ਆਪਣੀ ਕਾਰਪੋਰੇਸ਼ਨ ਦੇ ਬੈਂਕ ਅਕਾਊਂਟ ਦੇ ਵਿੱਚੋਂ 15
0: $15,000
1: ਜਿਹੜੇ ਹੈਗੇ ਨੇ ਉਹ ਇਨਵੈਸਟ ਸ਼ੁਰੂ ਕਰ ਦਿੱਤੇ ਆਪਣੇ ਇਨਵੈਸਟਮੈਂਟ ਅਕਾਊਂਟ ਦੇ ਵਿੱਚ ਕਾਰਪੋਰੇਸ਼ਨ ਦੇ.
0: ਠੀਕ ਹੈ.
1: ਸੋ ਉਹ ਪੈਸਾ ਜਿਹੜਾ ਹੈਗਾ ਉਹਦੇ ਵਿੱਚ ਜਾ ਕੇ ਇਨਵੈਸਟ ਹੋਣ ਲੱਗ ਗਿਆ. ਸੋ ਇੱਕ ਮਤਲਬ ਆਪਾਂ ਕਹਿ ਸਕਦੇ ਕਿ ਲੇਅਰਿੰਗ ਸ਼ੁਰੂ ਹੋ ਗਈ. ਲੇਕਿਨ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਇਹ ਸੀਗੀ ਕਿ ਜਦੋਂ ਆਪਾਂ ਇਨਵੈਸਟ ਕਰਦੇ ਹਾਂ ਜਾਂ ਤਾਂ ਆਪਾਂ ਨੂੰ ਇੰਟਰਸਟ ਦੀ ਰਿਟਰਨ ਆ ਰਹੀ ਹੈ ਜਾਂ ਆਪਾਂ ਨੂੰ ਡਿਵੀਡੈਂਡ ਦੇ ਰੂਪ ਦੇ ਵਿੱਚ ਰਿਟਰਨ ਆ ਰਹੀ ਹੈ ਜਾਂ ਕੈਪੀਟਲ ਗੇਨਸ ਦੇ ਰੂਪ ਦੇ ਵਿੱਚ ਰਿਟਰਨ ਆ ਰਹੀ ਹੈ. ਕਾਰਪੋਰੇਸ਼ਨ ਦੀ ਜਿਹੜੀ ਇਨਵੈਸਟਮੈਂਟ ਹੈ ਉਹਦੇ ਵਿੱਚ ਇਸ ਗੱਲ ਦਾ ਬੜਾ ਖਿਆਲ ਰੱਖਣਾ ਪੈਂਦਾ ਸਾਨੂੰ ਕਿ ਇੰਟਰਸਟ ਤੇ ਡਿਵੀਡੈਂਡ ਇਨਕਮ ਬਿਲਕੁਲ ਨਾ ਆਵੇ, ਕਿਉਂਕਿ ਕਾਰਪੋਰੇਸ਼ਨ ਦਾ ਇਨਵੈਸਟਮੈਂਟ ਦੇ ਉੱਪਰ ਟੈਕਸ ਰੇਟ ਆਲਮੋਸਟ 54% ਹੈ. ਅਸੀਂ ਉਹਦੇ ਤੋਂ ਬਚ ਹੀ ਨਹੀਂ ਸਕਦੇ. ਜੇ ਸਾਡੇ ਕੋਲ ਕੈਪੀਟਲ ਗੇਨ ਦੇ ਰੂਪ ਦੇ ਵਿੱਚ ਰਿਟਰਨ ਆ ਰਹੀ ਹੈ ਤੇ ਸਾਡਾ ਟੈਕਸ ਰੇਟ 27% ਤੋਂ ਜ਼ਿਆਦਾ ਨਹੀਂ ਹੈ, ਭਾਵ ਕਿ 50% ਕੈਪੀਟਲ ਗੇਨ ਤਾਂ ਟੈਕਸ ਫ੍ਰੀ ਹੈ, 50% ਦੇ ਉੱਪਰ ਗਵਰਨਮੈਂਟ ਅਗਰ ਮੈਕਸੀਮਮ 54% ਲੈ ਵੀ ਜਾਂਦੀ ਹੈ, ਜਿਵੇਂ ਕਿ ਇੱਕ ਇੰਡੀਵਿਜੁਅਲ ਆਪਾਂ ਪ੍ਰੋਪਰਟੀ ਬਾਏ ਕਰਦੇ ਹਾਂ ਸਿਮੀਲਰਲੀ, ਕਾਰਪੋਰੇਸ਼ਨ ਦੇ ਵਿੱਚ 27% ਤੋਂ ਜ਼ਿਆਦਾ ਅਸੀਂ ਟੈਕਸ ਨਹੀਂ ਦਿੰਦੇ. ਸੋ ਇਸ ਸਟ੍ਰੈਟਜੀ ਦੇ ਅਧੀਨ ਉਹਨਾਂ ਨੇ ਆਪਣੀ ਇਨਵੈਸਟਮੈਂਟ ਨੂੰ ਲਿਕੁਇਡ ਵੀ ਰੱਖਿਆ, ਜਿਹਨੂੰ ਆਪਾਂ ਕਹਿ ਲੈਂਦੇ ਹਾਂ ਕੈਸ਼ ਓਰੀਐਂਟਡ. ਰਿਟਰਨ ਬੜੀ ਸੋਲਿਡ ਆਈ, ਤਕਰੀਬਨ 18 ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਰਿਟਰਨ ਆਲਮੋਸਟ 24% ਦੇ ਕਰੀਬ ਜਿਹੜੀ ਹੈਗੀ ਹੈ ਕਲੋਕ ਕੀਤੀ ਹੈ. ਸੋ ਓਵਰ $2.5 million ਉਹਨਾਂ ਦੇ ਅਕਾਊਂਟ ਦੇ ਵਿੱਚ ਹੈਗਾ ਔਰ ਉਹਦੇ ਤੇ ਹਜੇ ਤੱਕ ਉਹਨਾਂ ਨੇ less than 5% ਟੈਕਸ ਪੇ ਕੀਤਾ ਹੈ. ਮਤਲਬ ਜੇ ਉਹ ਅੱਜ ਸਾਰੇ ਪੈਸੇ ਸੈੱਲ ਕਰ ਦਿੰਦੇ ਨੇ ਔਰ ਆਪਣਾ ਪੈਸਾ ਜਿਹੜਾ ਹੈਗਾ ਬਾਹਰ ਕੱਢਦੇ ਨੇ, ਉਹਨਾਂ ਨੂੰ ਮੈਕਸੀਮਮ ਟੈਕਸ ਉਹਦੇ ਉੱਪਰ ਜਿਹੜਾ ਹੈਗਾ 27% ਹੀ ਲੱਗੇਗਾ, ਵਿਚ ਇਜ਼ ਅ ਵਿਨ ਵਿਨ ਸਿਚੁਏਸ਼ਨ. ਚੰਗੀ ਇਨਵੈਸਟਿੰਗ, ਚੰਗੀ ਟੈਕਸ ਪਲੈਨਿੰਗ ਔਰ ਲਿਕੁਇਡ ਮਨੀ. ਸੋ ਇਸ ਤਰ੍ਹਾਂ ਦੇ ਨਾਲ ਕਈ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ, ਬਟ ਇਹ ਤਾਂ ਹੀ ਹੋ ਸਕਦਾ ਜੇ ਆਪਾਂ ਬੈਠ ਕੇ ਗੱਲਬਾਤ ਕਰਾਂਗੇ, ਆਪਾਂ ਮਾਰਕੀਟ ਨੂੰ ਸਮਝਾਂਗੇ ਤੇ ਆਪਣੇ ਪੈਸੇ ਦੀ ਪਲੈਨਿੰਗ ਕਰਾਂਗੇ. ਔਰ ਫੀਲ ਫ੍ਰੀ ਟੂ ਗਿਵ ਮੀ ਅ ਕਾਲ 416-833-8533, 416-833-8533. ਜੀ ਨਵੀਨ,
0: ਸਰਬ ਜੀ ਦਾ ਇੱਕੋ ਇੱਕ ਨੰਬਰ ਹੈ, ਮਿਲੋ ਆਪਣੀ ਤੁਸੀਂ ਪਲੈਨਿੰਗ ਇਹਨਾਂ ਨਾਲ ਸ਼ੁਰੂ ਕਰੋ ਐਂਡ ਯੂ ਵਿਲ ਬੀ ਵੈਰੀ ਵੈਲ ਆਫ ਕੰਪੇਅਰ ਟੂ ਹੁਣ ਤੇ ਅਗਲੇ ਕੁਝ ਸਾਲ. ਸੋ ਨੰਬਰ ਹੈ 416-833-8533, 416-833-8533. ਸਰਬ ਜੀ ਥੈਂਕ ਯੂ ਸੋ ਮਚ.
1: ਥੈਂਕ ਯੂ ਜੀ,
0: ਸ਼ੁਕਰੀਆ ਸਰ. ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337. ਕੱਲ ਨਾ ਸ਼ਾਮ ਨੂੰ ਮੈਂ ਕੋਈ ਚਲੋ ਟੋਪਿਕ ਨਹੀਂ, ਜਸਟ ਅਸੀਂ ਜਨਰਲ ਗੱਲ ਕਰ ਰਹੇ ਸੀ ਵੀ ਕਿਵੇਂ ਆਪਾਂ ਗੰਦਗੀ ਨੂੰ ਵਧਾ ਰਹੇ ਹਾਂ. ਮੈਂ ਕੱਲ ਇੱਕ ਵੀਡੀਓ ਦੇਖੀ, ਕੁਝ ਕੁ ਮੁੰਡੇ ਪਤਾ ਨਹੀਂ ਕਿਹੜੇ ਸ਼ਹਿਰ, ਮਤਲਬ ਸ਼ਾਇਦ BC ਦੀ ਵੀਡੀਓ ਹੈ, ਤੇ ਉਹ ਨਾ ਯੂਜ਼ਡ ਜਿਹੜੇ ਗੱਡੀਆਂ ਦੇ ਟਾਇਰ ਹੁੰਦੇ ਆ ਉਹਨਾਂ ਨੂੰ ਚੱਕ ਕੇ ਸੜਕ ਦੇ ਸਾਈਡ ਤੇ ਕੋਈ ਫੋਰੈਸਟ ਏਰੀਆ ਹੈ ਉਹਦੇ ਵਿੱਚ ਸੁੱਟ ਰਹੇ ਸੀ. ਇੱਕ ਕੁੜੀ ਰੁਕੀ, ਕੁੜੀ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ, ਕਹਿੰਦੀ ਜਾ ਕੇ ਚੱਕੋ ਇਹਨੂੰ ਤੇ ਸਹੀ ਥਾਂ ਜਾ ਕੇ ਤੁਸੀਂ ਡੰਪ ਕਰੋ ਜਿੱਥੇ ਅਲਾਊਡ ਹੈ. ਕਹਿੰਦੀ ਇਹ ਇਲੀਗਲ ਹੈ, ਤੁਸੀਂ ਇੱਥੇ ਨਹੀਂ ਜਾ ਕੇ ਟਾਇਰ ਨੂੰ ਸਿੱਟ ਸਕਦੇ. ਮੈਂ ਜਸਟ ਗੱਲ ਕਰ ਰਿਹਾ ਸੀ ਵੀ ਕਿੰਨੀ ਯਾਰ ਇੱਕ ਲੈਕ ਆਫ ਐਜੂਕੇਸ਼ਨ ਕਹਿ ਲਓ, ਅਵੇਅਰਨੈਸ ਕਹਿ ਲਓ, ਪਤਾ ਹੀ ਨਹੀਂ ਵੀ ਯਾਰ ਸਾਨੂੰ ਕਰਨਾ ਕੀ ਚਾਹੀਦਾ ਕੀ ਅਤੇ ਕੀ ਨਹੀਂ. ਹੁਣ ਇੱਕ ਸਿੰਪਲ ਤੁਸੀਂ ਗੂਗਲ ਕਰ ਲਓ ਵੀ ਵੇਅਰ ਕੈਨ ਆਈ ਥਰੋ ਅਵੇ used tires. ਮੈਂ ਕੱਲ ਸਰਚ ਕੀਤਾ, ਆ ਗਿਆ ਕਿ ਕਿਸੇ ਵੀ ਕੈਨੇਡੀਅਨ ਟਾਇਰ ਤੇ ਲੈ ਜਾਓ, ਉਹਨਾਂ ਨੇ ਐਕਸੈਪਟ ਕਰ ਲੈਣੇ ਆ। ਬਹੁਤ ਸਾਰੀਆਂ ਟਾਇਰ ਸ਼ਾਪਾਂ ਨੇ, ਉੱਥੇ ਪੁਰਾਣੇ ਟਾਇਰ ਲੈ ਜਾਓ, ਉਹ ਐਕਸੈਪਟ ਕਰ ਲੈਂਦੇ ਆ। ਤੁਸੀਂ ਯਾਰ ਇੱਥੇ ਆਪਣੇ ਫੋਰ ਐਗਜ਼ਾਮਪਲ ਬ੍ਰੈਂਪਟਨ ਦੇ ਵਿੱਚ ਕ੍ਰਾਈਸਲਰ ਤੇ ਡੰਪ ਬਣਿਆ, ਉੱਥੇ ਜਾਓ ਯਾਰ, ਕਿਆ ਅਗਲਿਆਂ ਨੇ ਸਹੂਲਤ ਬਣਾਈ ਹੈ, ਕਿੰਨੀ ਔਰਗਨਾਈਜ਼ ਜਗ੍ਹਾ, ਰਿਸਾਈਕਲਿੰਗ ਸਿੱਟਣੀ ਹੈ ਬਿਲਕੁਲ ਮੁਫਤ, ਉਹ ਸਿੱਟੋ। ਕੋਈ ਗਾਰਬੇਜ ਹੈ ਉਹ ਸਿੱਟੋ, ਕੋਈ ਮੈਟਲ ਹੈ ਉਹ ਸਿੱਟੋ, ਕੋਈ ਹੋਰ ਵੇਸਟ ਹੈ ਉਹ ਸਿੱਟੋ। ਪਰ ਤੁਸੀਂ ਬਸ ਸੜਕ ਹੀ ਲੱਭੀ ਹੈ ਯਾਰ ਚੀਜ਼ਾਂ ਸਿੱਟਣ ਨੂੰ। ਫਿਰ ਮੈਂ ਥੋੜ੍ਹਾ ਜਿਹਾ ਹੋਰ ਸਰਚ ਕਰਨ ਲੱਗ ਗਿਆ, ਇੱਕ ਵੀਡੀਓ ਮੈਨੂੰ ਦੇਖਣ ਨੂੰ ਮਿਲੀ, ਮੁੰਡੇ ਦੇਖੋ, ਮੁੰਡਿਆਂ ਨੇ ਯੂ ਹੌਲ ਦਾ ਟਰੱਕ ਰੈਂਟ ਕੀਤਾ ਹੋਇਆ, ਘਰੋਂ ਪੁਰਾਣਾ ਫਰਨੀਚਰ ਚੱਕਿਆ, ਯੂ ਹੌਲ ਦੇ ਟਰੱਕ 'ਚ ਰੱਖਿਆ। ਇਹ ਵੀ ਫਿਰ ਜਾ ਕੇ ਸੜਕ ਦੀ ਸਾਈਡ 'ਤੇ ਕੋਈ ਫੋਰੈਸਟ ਏਰੀਆ, ਉੱਥੇ ਟਰੱਕ ਲਾ ਲਿਆ, ਫਰਨੀਚਰ ਲਾ ਕੇ ਚੱਕ ਕੇ ਉੱਥੇ ਡਿੱਚ ਦੇ ਵਿੱਚ ਮਾਰਿਆ। ਦੱਸ ਉਹਨਾਂ ਦੀ ਵੀ ਕਿਸੇ ਨੇ ਵੀਡੀਓ ਬਣਾ ਲਈ। ਜਿਹੜਾ ਬੰਦਾ ਵੀਡੀਓ ਬਣਾ ਰਿਹਾ ਉਹ ਕਹਿੰਦਾ ਕਿ ਪਹਿਲੀ ਗੱਲ ਤਾਂ ਜਾ ਕੇ ਫਰਨੀਚਰ ਚੱਕੋ, ਸੀਗਾ ਯਾਰ ਬਹੁਤ ਭਾਰਾ ਸੋਫਾ, ਉਹ ਮੁੰਡਿਆਂ ਨੇ ਮਸਾਂ ਡਿੱਚ ਦੇ ਵਿੱਚੋਂ ਸੋਫਾ ਕੱਢਿਆ, ਫਿਰ ਉਹਨਾਂ ਨੇ ਯੂ ਹੌਲ ਵਾਲੇ ਟਰੱਕ 'ਚ ਲੱਦਿਆ। ਅਤੇ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਸੀ ਕਹਿੰਦਾ ਮੈਂ ਹੁਣ ਤੁਹਾਨੂੰ ਫੋਲੋ ਕਰੂੰਗਾ ਕੈਮਰੇ ਨਾਲ, ਤੁਸੀਂ ਹੁਣ ਡੰਪ ਜਾਓ। ਉਹਨਾਂ ਨੇ ਫਿਰ ਯੂ ਹੌਲ ਦਾ ਟਰੱਕ ਉਹ ਫਿਰ ਡੰਪ 'ਚ ਲੈ ਕੇ ਗਏ, ਫਿਰ ਸ਼ਰਮੋ ਸ਼ਰਮੀ ਜਾ ਕੇ ਡੰਪ ਦੇ ਵਿੱਚ ਸਿੱਟ ਰਹੇ ਆ। ਉਹਨਾਂ ਲਈ ਸਗਾ ਤਾਂ ਡੰਪ ਦੇ ਵਿੱਚ ਸੋਫਾ ਸਿੱਟਣਾ ਸੌਖਾ ਸੀ, ਡਿੱਚ ਦੇ ਵਿੱਚ ਸਿੱਟਣਾ ਔਖਾ ਸੀ। ਸੋ ਇੰਨੀ ਇੱਕ ਮੈਂ ਮੂਰਖਤਾ ਹੀ ਕਹੂੰਗਾ, ਅਤੇ ਪਤਾ ਨਹੀਂ ਵੀ ਯਾਰ ਅਸੀਂ ਚੀਜ਼ਾਂ ਕਿੱਥੇ ਗਾਰਬੇਜ ਕਰ ਸਕਦੇ ਹਾਂ ਕਿੱਥੇ ਨਹੀਂ। ਉਹੀ ਸਿਸਟਮ ਆਪਾਂ ਪਿੱਛੇ ਵੀ, ਪਤਾ ਨਹੀਂ ਹੁਣ ਮੈਨੂੰ ਇੰਡੀਆ ਦੇ ਸਿਸਟਮ ਦਾ ਪਤਾ ਨਹੀਂ, ਉੱਥੇ ਕਿੱਥੇ ਡੰਪ ਸਿੱਟਦੇ ਆ, ਬਟ ਉੱਥੇ ਵੀ ਹੋ ਸਕਦਾ ਵੀ ਆਈ ਸੜਕਾਂ ਸੁੜਕਾਂ 'ਤੇ ਸਿੱਟੀ ਜਾਂਦੇ ਆ, ਇੱਥੇ ਵੀ ਆਪਾਂ ਸਿੱਟੀ ਜਾਂਦੇ ਹਾਂ। ਸੋ ਇਹ ਚੀਜ਼ਾਂ ਨਾ ਕਰਿਆ ਕਰੋ ਯਾਰ। ਪਹਿਲੀ ਗੱਲ ਤਾਂ ਜਦੋਂ ਫਿਰ ਤੁਸੀਂ ਫੜੇ ਜਾਂਦੇ ਹੋ ਕਿੰਨੀ ਬੇਇੱਜ਼ਤੀ ਹੁੰਦੀ ਆ, ਠੀਕ ਹੈ ਨਾ। ਅਤੇ ਦੂਜੀ ਗੱਲ, ਕਿੰਨਾ ਸਾਫ਼ ਸੁਥਰਾ ਦੇਸ਼ ਹੈ, ਜੇ ਹੁਣ ਸਪੈਸ਼ਲ ਤੌਰ 'ਤੇ ਡੰਪ ਬਣੇ ਨੇ ਯਾਰ, ਤੁਸੀਂ ਬੜੇ ਪਿਆਰ ਨਾਲ ਤੁਸੀਂ ਸਗਾ 'ਤੇ ਮਾਣ ਰੱਖੋ ਕਿ ਸਾਡੇ ਇੱਥੇ ਯਾਰ ਗਾਰਬੇਜ ਸਿੱਟਣ ਲਈ ਜਗ੍ਹਾ ਬਣੀ ਆ, ਇੰਨੀ ਸਪੈਸ਼ਲ, ਅਸੀਂ ਉੱਥੇ ਜਾ ਕੇ ਸਿੱਟਦੇ ਹਾਂ ਅਤੇ ਨਾ ਕੋਈ ਬਾਹਲਾ ਪੈਸਾ ਲੱਗਦਾ। ਮੈਂ ਕੱਲ੍ਹ ਪਰਸੋਂ ਰਿਸਾਈਕਲਿੰਗ ਮੇਰੇ ਕੋਲ ਬਹੁਤ ਜ਼ਿਆਦਾ ਸੀ, ਉਹ ਮੈਂ ਚੱਕੀ, ਟਰੱਕ 'ਚ ਰੱਖੀ, ਡੰਪ 'ਚ ਲੈ ਕੇ ਗਿਆ। ਮੁੰਡਾ ਕਹਿੰਦਾ ਆਈ ਡੀ ਦਿਖਾ ਦੀ, ਕਹਿੰਦਾ ਕੀ ਹੈ, ਮੈਂ ਕਿਹਾ ਰਿਸਾਈਕਲਿੰਗ। ਮੈਨੂੰ ਮਿੰਟ ਲੱਗਿਆ ਸਿੱਟਣ ਨੂੰ, ਮੈਂ ਐਗਜ਼ਿਟ ਕਰ ਰਿਹਾ, ਕਹਿੰਦਾ ਵਟ ਡਿਡ ਯੂ ਹੈਵ, ਆਈ ਸੈਡ ਰਿਸਾਈਕਲਿੰਗ, ਕਹਿੰਦਾ ਓਕੇ ਇਟਸ ਫਰੀ, ਰਿਸਾਈਕਲਿੰਗ ਫਰੀ ਹੈ, ਚਲੋ ਜੀ ਆਰਾਮ ਨਾਲ ਬਾਈ ਟੌਰ ਨਾਲ ਚਲਾ ਗਿਆ ਆਪਣਾ। ਸੋ ਇਹ ਚੀਜ਼ਾਂ ਨਾ ਕਰਿਆ ਕਰੋ, ਥੋੜ੍ਹਾ ਜਿਹਾ ਸਿਆਣਾ ਵਰਤਣੀ ਜ਼ਰੂਰੀ ਹੈ। ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਤੁਸੀਂ ਕਦੇ ਦੇਖੀਆਂ ਇਹ ਚੀਜ਼ਾਂ ਯਾਰ, ਕਿ ਕੋਈ ਬਸ ਸੜਕ 'ਤੇ ਹੀ ਆਪਣੇ ਗਾਰਬੇਜ ਨੂੰ ਸਿੱਟ ਰਿਹਾ, ਕੋਈ ਉਈ ਚੱਕ ਕੇ, ਕੋਈ ਫਰਨੀਚਰ ਹੈ, ਮੈਟਰਸ ਨੇ, ਕੋਈ ਟਾਇਰ ਟੂਰ ਨੇ, ਉਹੀ ਬੰਦਾ ਸਿੱਟ ਰਿਹਾ, ਅਗਲੇ ਨੂੰ ਰੋਕਿਆ ਕਰੋ, ਕੋ ਵੀ ਮੂਰਖਾਂ ਵਾਲੇ ਕੰਮ ਨਹੀਂ ਕਰ ਰਹੇ ਆਪਾਂ ਜੀ। 9897 ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਅਮਰੀਕ ਸਿੰਘ ਬੋਲਦਾ ਜੀ, ਇੱਥੇ ਗੱਲਾਂ
0: ਜੀ। ਅਮਰੀਕ ਜੀ,
2: ਕੀ ਹਾਲ ਚਾਲ ਆ?
0: ਵਧੀਆ ਜੀ, ਤੁਸੀਂ ਸੁਣਾਓ?
2: ਤੁਹਾਡੇ ਸ਼ਹਿਰ ਆਏ ਹੋਏ ਅਸੀਂ ਇਟਲੀ ਤੋਂ, ਅਮਰੀਕ ਸਿੰਘ।
0: ਅੱਛਾ ਅੱਛਾ, ਇਟਲੀ ਵਾਲੇ, ਕੀ ਬਾਤ ਹੈ, ਇਟਲੀ ਵਾਲਿਆ ਸਵਾਗਤ ਹੈ, ਵੈਲਕਮ ਵੈਲਕਮ।
2: ਹੋਰ ਸੁਣਾਓ, ਕੀ ਹਾਲ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ।
2: ਹੋਰ ਡੈਡੀ ਹੁਣੇ ਠੀਕ ਠਾਕ?
0: ਡੈਡੀ ਹੁਣੇ ਬਹੁਤ ਵਧੀਆ ਜੀ, ਡੈਡੀ ਹੁਣੇ ਵੀ ਠੀਕ ਠਾਕ, ਤੁਸੀਂ ਸੁਣਾਓ ਕਿਵੇਂ ਹੋ?
2: ਬਸ ਠੀਕ ਹੈ ਜੀ।
0: ਕੀ ਬਾਤ ਹੈ, ਬਹੁਤ ਵੈਲਕਮ ਜੀ ਸਰ, ਤੁਹਾਡਾ ਇੰਜੋਏ ਕਰੋ ਆਪਣਾ ਇੱਥੇ ਟਾਈਮ।
2: ਠੀਕ ਹੈ ਜੀ, ਠੀਕ ਹੈ,
0: ਸਵਾਗਤ ਹੈ ਸਰ, ਥੈਂਕ ਯੂ। 9390 ਹਾਂਜੀ ਵੀਰੇ।
3: ਹਾਂਜੀ ਨਵੀਂ ਵੀਰੇ, ਮੇਰੇ ਕਹਿਣਾ ਲੰਮੀ ਵੀਰੇ, ਲੋਕਾਂ ਨੂੰ ਨਾ ਪਤਾ ਹੀ ਨਹੀਂ ਵੀ ਇਹਨਾਂ ਨੂੰ ਪ੍ਰੋਪਰ ਡੰਪ ਕਿਤੇ ਕਰਨਾ, ਤੇ ਜੇ ਪਤਾ ਵਾ ਤੇ ਫਿਰ ਪੈ ਨਹੀਂ ਲਾਉਣਾ ਚਾਹੁੰਦੇ। ਉਹ ਕਹਿੰਦੇ ਵੀ ਫ੍ਰੀ ਖਾਤੇ ਛੱਡ ਦੇ, ਵੀ ਖੁੱਲਾ ਥਾਂ ਹੈ, ਜਿੱਥੇ ਇੰਡੀਆ ਵਾਂਗੂ ਜਿੱਥੇ ਮਰਜ਼ੀ ਸੁੱਟ ਦਿਓ।
0: ਪਰ ਵੀਰੇ ਤੁਸੀਂ ਦੇਖੋ, ਜਿਹੜੇ ਮੁੰਡਿਆਂ ਨੇ ਹੁਣ ਤੁਸੀਂ ਯੂ ਹੌਲ ਦਾ ਟਰੰਕ ਹੀ $20-25, $30 ਦਾ, $50 ਦਾ ਰੈਂਟ ਕਰ ਲਿਆ, ਹੋਰ ਕੀ $8-10 ਹੈ ਜੇ ਤੁਸੀਂ ਡੰਪ ਤੇ ਲਾ ਵੀ ਆਓਗੇ?
3: ਕਿਉਂਕਿ ਆਪਾਂ ਜਦੋਂ ਡੰਪ ਕਰਨ ਜਾਂਦੇ ਹਾਂ ਨਾ, 100 ਕਿਲੋ ਪਿੱਛੇ $7 ਲੈਂਦੇ ਸਿਰਫ, ਜੇ ਆਪਾਂ 100 ਕਿਲੋ ਲੈ ਕੇ ਜਾਂਦੇ
0: ਹਾਂ,
3: 100 ਕਿਲੋ ਜਾਂ 100 ਪੌਂਡ ਜੋ ਵੀ ਆ, $7 ਕੀ ਹੁੰਦੇ ਆ? ਪਲੱਸ ਜੇ ਤੁਹਾਡੇ ਕੋਲ ਸਾਈਕਲ ਆ, ਕਾਰਬੋਰੇਟਰ, ਪੇਂਟ ਆ, ਜੇ ਹਾਊਸ ਰਿਲੇਟਡ ਕੋਈ ਸਟੱਫ ਆ, ਉਹ ਤੇ ਓਦਾਂ ਹੀ ਲੈ ਲੈਂਦੇ, ਉਹ ਤੇ ਪੈਸੇ ਵੀ ਨੀ ਲੱਗਦੇ। ਚੀਜ਼ਾਂ ਇੱਥੇ ਨੀ ਵਰਤ ਚੱਲਦੀਆਂ।
0: ਆਪਣੇ ਨਾ ਆਪਣਾ ਪੰਗਾ ਇਹ ਹੈ ਕਿ ਆਪਾਂ ਨਾ ਜਿਹੜੀਆਂ ਵੱਡੀਆਂ ਚੀਜ਼ਾਂ ਨੇ ਹੁਣ ਚਲੋ ਕੇਲੇ ਕੁੱਲੇ ਆ ਚੱਲ ਜਾਂਦੇ ਆ ਉਹ ਵੀ ਨਹੀਂ ਕਰਨਾ ਚਾਹੀਦਾ ਬਟ ਹੁਣ ਕੱਲ ਮੈਂ ਵੀਡੀਓ ਦੇਖੀ ਮੁੰਡੇ ਯੰਗਸਟਰ ਨੇ ਨਵੇਂ ਗੱਡੀ ਤੇ ਟਾਇਰ ਟੂਰ ਪਵਾਏ ਹੋਣੇ ਆ ਚੱਕ ਕੇ ਦੇਖੋ ਪੁਰਾਣੇ ਹੀ ਟਾਇਰ ਉਹ ਜਾ ਕੇ ਡਿਚ ਦੇ ਵਿੱਚ ਸਿੱਟ ਰਹੇ ਆ
3: ਇੱਕ ਹੋਰ ਬੜੀ ਪ੍ਰੋਬਲਮ ਆਉਂਦੀ ਆਪਣੇ ਜਿਹੜੇ ਮੋਸਟ ਲਾਈਕਲੀ ਜਿਹੜੇ ਇੰਡੀਅਨ ਸਟੋਰ ਹੈ ਜਿੰਨੇ ਵੀ ਹੈਗੇ ਆ ਨਾ ਵਿੱਚ ਜੋ ਦੂਜੇ ਵੀ ਲਾ ਲਓ ਜਦੋਂ ਜਿਹੜੇ ਬਾਹਰ ਉਹਨੇ ਗਾਰਬੇਜ ਲਾਇਆ ਹੁੰਦਾ ਨਾ ਜਦੋਂ ਓਵਰਫਲੋ ਹੋ ਜਾਂਦਾ ਵਾ ਉਹਨੂੰ ਚੇਂਜ ਨੀ ਕਰਦੇ ਹੁੰਦਾ ਕੀ ਹੈ ਜਦੋਂ ਕਿਤੇ ਹਵਾ ਆਉਂਦੀ ਆ ਜਿਹੜਾ ਉੱਪਰਲਾ ਸਾਰਾ ਹੀ ਉੱਡ ਕੇ ਇੱਧਰ ਉੱਧਰ ਹੋ ਜਾਂਦਾ ਉਹਨਾਂ ਨੂੰ ਵੀ ਚਾਹੀਦਾ ਵਾ ਜਿਹੜੇ ਸਟੋਰਾਂ ਵਾਲੇ ਆ ਵੀ ਭਾਈ ਤੁਹਾਡਾ ਜਦੋਂ ਭਰ ਗਿਆ ਉਹਨਾਂ ਦੀ ਜ਼ਿੰਮੇਵਾਰੀ ਆ ਮੈਂ ਤੇ ਮੇਰੇ ਲਾਗੇ ਹੈਗੇ ਕਿ ਮੈਂ ਉਹਨਾਂ ਦੀ ਕੰਪਲੇਂਟ ਕੀਤੀ ਵੀ ਇੱਕ ਦੋ ਵਾਰੀ ਸਿਟੀ ਵਾਲੇ ਆ ਕੇ ਫਿਰ ਉਹਨੂੰ ਦੱਸ ਕੇ ਗਏ ਭਾਈ ਇਸ ਤਰ੍ਹਾਂ ਕਰਿਆ ਕਰੋ
0: ਕਿੰਨੇ ਲੱਖਾਂ ਲੋਕਾਂ ਨੇ ਦੇਖੀ ਚਲੋ ਗਾਲਾਂ ਵੀ ਕੱਢ ਰਹੇ ਲੋਕ ਵੀ ਤੁਹਾਡੇ ਬੰਦੇ ਆਏ ਕਰਦੇ ਓਵੇਂ ਕਰਦੇ ਆ ਬਟ ਐਟਲੀਸਟ ਇੱਕ ਕਿਸਮ ਦੀ ਅਵੇਅਰਨੈਸ ਤਾਂ ਪੈਦਾ ਹੁੰਦੀ ਹੈ ਨਾ ਹੁਣ ਮੈਂ ਬਹੁਤ ਵਾਰ ਸੋਚਦਾ ਯਾਰ ਇਹਦੀ ਵੀਡੀਓ ਬਣਾਈਏ ਕੰਪਲੇਂਟ ਕਰੀਏ ਫਿਰ ਕਹੀਦਾ ਛੱਡ ਪਰੇ ਯਾਰ ਐਵੇਂ ਕਾਹਨੂੰ ਬੰਦੇ ਨੂੰ ਤੰਗ ਕਰਨਾ ਪਰ ਚਾਹੀਦਾ ਕਰਨਾ ਆਈ ਥਿੰਕ ਜ਼ਰੂਰੀ ਆ ਇੱਕ ਤੁਸੀਂ ਸਾਰੇ ਜ਼ਰੂਰ ਯਾਦ ਰੱਖੋ ਮੈਸੇਜ ਫੈਸ਼ਨ ਆਈ ਕਿਊ ਦਾ ਹੁਣ ਦੇਖੋ ਇਹਨਾਂ ਨੇ ਰੱਖੜੀ ਦੇ ਉੱਤੇ ਏਡੀ ਵੱਡੀ ਸੇਲ ਲਾ ਦਿੱਤੀ ਫੈਸ਼ਨ ਆਈ ਕਿਊ ਦੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਅਤੇ ਜੋ ਸਪੈਸ਼ਲ ਨੇ ਸੋ ਲੇਡੀਜ਼ ਦੇ ਸੂਟ ਇੱਕ ਲਓ ਦੂਜਾ ਅੱਧੀ ਪ੍ਰਾਈਸ 'ਤੇ ਲੇਡੀਜ਼ ਦੀ ਜੂਲਰੀ ਇੱਕ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਤੇ ਪੰਜਾਬੀ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਤੇ ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਖਰੀਦੋ ਦੂਜਾ 25% ਔਫ ਵਾਹ ਤਿੰਨ ਪੀਸ ਸਟੈਚੀਆਂ ਦਾ ਸੈੱਟ 149 ਦਾ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਅਤੇ ਪਰਸੋਂ ਨੂੰ ਨਾ ਐਮੀ ਵਿਰਕ ਦਾ ਸ਼ੋਅ ਹੈ ਇੱਥੇ ਆਪਣੇ ਵੁੱਡਬਾਈਨ ਥੀਏਟਰ ਦੇ ਵਿੱਚ ਅਤੇ $100 ਫੈਸ਼ਨ ਆਈ ਕਿਊ 'ਤੇ ਖਰਚੋ ਅਤੇ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫ੍ਰੀ ਫ੍ਰੀ ਫ੍ਰੀ ਸੋ ਤੁਸੀਂ ਜ਼ਰੂਰ ਫੈਸ਼ਨ ਆਈ ਕਿਤੇ ਜਾਓ ਨੰਬਰ ਹੈ 9054530 ਹਾਂਜੀ ਵੀਰੇ ਕਿੱਦਾਂ
4: ਬਸ ਠੀਕ ਹੈ ਨਵੀਂ ਮੋਰਨਿੰਗ
0: ਗੁੱਡ ਮੋਰਨਿੰਗ ਸਰ ਹਫਤਾ ਹੁਣ ਤਾਂ ਸਗਾ ਤੇ ਠੀਕ ਆ ਪਰ ਆਵਾਜ਼ ਨੂੰ ਥੋੜਾ ਹੋਇਆ ਹੋਇਆ ਹਾਂਜੀ ਚਲੋ
4: ਹਾਂ ਕੋਈ ਨੀ ਖਿਆਲ ਰੱਖਿਓ ਅੱਛਾ ਦੇਖੋ ਇਸ ਤਰ੍ਹਾਂ ਵੀ ਬੰਦੇ ਨਾ ਜਿਹੜੇ ਇੱਥੇ ਬਹੁਤ ਜ਼ਿਆਦਾ ਪਿਸਡ ਆਫ ਹੋਏ ਨੇ ਜਿਹੜੇ ਤੁਹਾਡੇ ਮਗਰ ਲੱਗ ਜਾਂਦੇ ਨੇ ਹੁਣ ਵੀਡੀਓ ਬਣਾਉਂਦੇ ਨੇ ਤੁਸੀਂ ਮੈਸ ਪਾਉਂਦੇ ਕੋਈ ਵੀ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦਿੰਦਾ ਜਦੋਂ ਆਪਾਂ ਟਰੱਕਿੰਗ ਵਾਲੇ ਜੋ ਵੀ ਔਨ ਰੂਟ ਵਗੈਰਾ 'ਚ ਖੜਦੇ ਆ ਨਾ ਉੱਥੇ ਨਾ ਉਹਨਾਂ ਨੇ ਲਿਖ ਕੇ ਲਾਇਆ ਵੀ ਚਲੋ ਆਪਣੇ ਬੰਦੇ ਸ਼ੌਕੀਨ ਨੇ ਬੋਟਲ ਯੂਜ਼ ਕਰਨ ਦੇ ਨਾ ਟੋਇਲਟ 'ਚ ਉਹ ਕਹਿੰਦੇ ਨੇ ਆਪਣੀ ਬੋਟਲ ਨਾ ਲੈ ਜਾਓ ਆਪਣੀ ਬੋਟਲ ਨਹੀਂ ਲੈ ਕੇ ਜਾਂਦੇ ਹਾਫ ਯੂਜ਼ ਕਰਕੇ ਹਾਫ ਬੋਟਲ ਭਰੀ ਹੁੰਦੀ ਆ ਉੱਥੇ ਸਾਈਡ 'ਤੇ ਰੱਖੀ ਹੁੰਦੀ ਟੋਇਲਟ ਸੀਟ ਦੇ ਨਾ ਹਾਫ ਯੂਜ਼ ਕੀਤੀ ਹੁੰਦੀ ਆ ਅਤੇ ਫਿਰ ਹੁਣ ਵੀ ਆਰ ਕਿਹੜੀ ਕਿਹੜੀ ਚੀਜ਼ ਦੀ ਵੀਡੀਓ ਬਣਾਈਏ ਤਾਂ ਸਿਵਿਕ ਸੈਂਸ ਜਿਹਨੂੰ ਕਹਿੰਦੇ ਨੇ ਬੰਦੇ ਬਹੁਤ ਖਿਜੇ ਹੋਏ ਨੇ ਭਾਜੀ ਇਹ ਕੰਟਰੀ ਦੇ ਨਾ ਲੋਕੀ ਬਹੁਤ ਜ਼ਿਆਦਾ ਖਿਜੇ ਹੋਏ ਨੇ ਅਤੇ ਆਪਣੀ ਕਮਿਊਨਿਟੀ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਬਹੁਤ ਜ਼ਿਆਦਾ ਹੇਟ ਮਿਲਦੀ ਹੈ ਚੀਜ਼ਾਂ ਕਰਕੇ ਬਹੁਤ ਜ਼ਿਆਦਾ
0: ਪਾਣੀ ਪਾਣੀ ਦੀਆਂ ਬੋਤਲਾਂ ਹੈ
4: ਉਹ ਬਰੋ ਤੁਸੀਂ ਮੰਨੋਗੇ ਨੀ ਯਾਰ ਅੱਧੀ ਕੀ ਯੂਜ਼ ਕਰ ਲੈਂਦੇ ਅੱਧੀ ਉੱਥੇ ਛੱਡ ਦਿੰਦੇ ਆ ਜਿਆਦਾ
0: ਦੇਖੋ ਮੈਂ ਨਾ ਮੈਂ ਕੋਈ ਐਡ ਨਹੀਂ ਕਰ ਰਿਹਾ ਬਟ ਮੈਂ ਸਾਰੇ ਨੂੰ ਨਾ ਇੱਕ ਦੱਸਦਾ ਤੁਸੀਂ ਇੱਕ ਕੰਪਨੀ ਬਾਰੇ ਸੁਣਿਆ ਕੰਪਨੀ ਹੈ ਡੂਡ ਵਾਈਪਸ
4: ਨਹੀਂ ਬ੍ਰੋ ਮੈਂ ਨਹੀਂ ਸੁਣਿਆ ਕਿਉਂਕਿ
0: ਓਕੇ
4: ਡੂਡ ਵਾਈਪਸ ਠੀਕ ਹੈ
0: ਸੋ ਦੇਖੋ ਹੁਣ ਜਿਵੇਂ ਆਪਣੇ ਬੰਦੇ ਪਾਣੀ ਦੀ ਬੋਤਲ ਯੂਜ਼ ਕਰਨ ਦੇ ਸ਼ੌਕੀਨ ਨੇ ਇਹਨਾਂ ਵਾਈਪ ਬਣਾਏ ਇੱਕ ਕੰਪਨੀ ਹੈ ਤੇ ਇਹ ਫਲੱਸ਼ੇਬਲ ਵਾਈਪ ਨੇ ਯੂਐਸ ਦੇ ਵਿੱਚ ਯੂਨੋ ਬਣਾਏ ਜਾਂਦੇ ਨੇ ਇਹ ਵਾਈਪ ਯੂਜ਼ ਕਰੇ ਬੰਦਾ ਫਲੱਸ਼ ਕਰ ਦੋ ਤੁਹਾਨੂੰ ਪਾਣੀ ਦੀ ਬੋਤਲ ਦੀ ਲੋੜ ਹੀ ਨਹੀਂ ਜਿੱਥੇ ਬੰਦਾ ਜਾਂਦਾ ਨਾਲ ਲੈ ਜਾਓ
4: ਮੇਕ ਸੈਂਸ ਨਹੀਂ ਕਰਨਾ ਚਾਹੀਦਾ ਆਪਣੇ $10-15 ਆਪਣੇ ਪਤਾ ਕੀ ਆਪਾਂ ਥੋੜਾ ਜਿਹਾ ਰਿਪ੍ਰੈਜੈਂਟ ਕਰਦੇ ਹਾਂ ਆਪਣੀ ਕਮਿਊਨਿਟੀ ਨੂੰ ਲੋਕੀ ਇੱਕ ਵੀਅਰਡ ਜਿਹੀ ਲੁੱਕ ਦਿੰਦੇ ਆ ਉੱਥੇ ਪਈ ਹੁੰਦੀ ਆ ਸਾਡੇ ਵਰਗਾ ਜਿਹਨੇ ਕਦੇ ਯੂਜ਼ ਨਹੀਂ ਕਰਨੀ ਜੋ ਵੀ ਆ ਵਟਐਵਰ ਉਹ ਸਾਨੂੰ ਹੀ ਦੇਖਦਾ ਪਤਾ ਨਹੀਂ ਇਹਤੋਂ ਇਹਦੀ ਨਾ ਬੋਟਲ
0: ਯੂਜ਼ ਕੀਤੀ ਸਿਰ ਤੋਂ ਗਾਰਬੇਜ ਦੇ ਵਿੱਚ ਪਤਾ ਨਹੀਂ ਸੋ ਥੈਂਕ ਯੂ ਬਹੁਤ ਧੰਨਵਾਦ
4: ਸੋ ਖਿਆਲ ਰੱਖਣਾ
0: ਕਰੇ ਡੂਡ ਵਾਈ ਪੜਿਆਂ ਦੀ ਪ੍ਰਮੋਸ਼ਨ ਆਪਾਂ ਫਰੀਜ ਕਰਤੀ 6256 ਹਾਂਜੀ
5: ਹਾਂਜੀ ਥੋੜੇ ਦਿਨ ਹੋਏ ਆਪਣੇ ਬੰਦੇ ਨੇ ਪੀਜ਼ਾ ਖਾਧਾ ਬਾਕਸ ਚੱਕ ਕੇ ਉੱਥੇ ਸੜਕ ਤੇ ਰੱਖ ਦਿੱਤਾ ਮੈਂ ਕਿਹਾ ਕਿੰਨਾ ਕੁ ਟਾਈਮ ਲੱਗਦਾ ਸਾਹਮਣੇ ਗਾਰਬੇਜ ਆ ਕਹਿੰਦਾ ਤੂੰ ਚੱਕ ਕੇ ਰੱਖ ਦੇ
0: ਉਹ ਬੱਲੇ
5: ਦੁਬਾਰਾ ਕਿਲੇ ਨੂੰ ਕਹਿਣਗੇ ਜੋ ਕਿ ਉਹ ਕਹੋਗੇ ਦੁਬਾਰਾ ਬੰਦਾ ਕਹਿੰਦਾ ਬੇਇੱਜ਼ਤੀ ਕਰਾਣੀ ਕਹਿ
0: ਅੱਛਾ ਤੁਹਾਨੂੰ ਕਹਿੰਦਾ ਵੀ ਤੂੰ ਚੱਕ ਕੇ ਰੱਖ ਦੇ ਹੈ
5: ਤੂੰ ਕਹਿੰਦਾ ਰੱਖ ਦੇ ਚੱਕ ਕੇ
0: ਚਲੋ ਜੀ ਕੀ ਬਾਤ ਹੈ ਵੈਰੀ ਗੁੱਡ ਇਹੋ ਜਿਹੇ ਬੰਦੇ ਦੀ ਵੀਡੀਓ ਬਣਾਉਣੀ ਚਾਹੀਦੀ ਹੈ ਫਿਰ ਜੇ ਉਹ ਰੱਖਦਾ ਠੀਕ ਹੈ ਜੇ ਨਹੀਂ ਰੱਖਦਾ ਅਗਲੇ ਦੀ ਕਰੋ ਬੇਇੱਜ਼ਤੀ ਫਿਰ ਠੋਕ ਕੇ ਆਨਲਾਈਨ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 9056733337 ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਕਿੱਦਾਂ
6: ਥੈਂਕ ਯੂ ਸੋ ਮਚ ਨਵੀਂ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲੀ ਡੀਲ ਹੈ 5 ਪੀਸ ਦਾ ਅਪਲਾਇੰਸ ਬੰਡਲ ਜਿਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਸਟੋਵ ਡਿਜ਼ਾਈਨ ਦਾ ਬਾਟਮ ਫਰੀਜ਼ਰ ਫਰਿੱਜ ਹੈ ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੌਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ $6,500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਲਾਂਡਰੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ ਸੋ ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਐਂਡ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: 0130. Hello.
7: Hello.
0: Ji, welcome.
7: ਹਾਂਜੀ ਨਵੀ, ਸਤਿ ਸ੍ਰੀ ਅਕਾਲ ਵੀਰੇ।
0: ਸਤਿ ਸ੍ਰੀ ਅਕਾਲ
7: ਨਵੀ। ਤੁਸੀਂ ਆਪਣੇ ਮੁੰਡੇ ਦੀ ਗੱਲ ਕਰਦੇ ਚਲਾਉਣਾ ਹਨਾ, ਡਿਲੀਵਰੀ ਕਰਨਾ ਇੱਕ ਸਟੋਰ ਤੇ, ਮੇਰੇ ਸਾਹਮਣੇ ਪੁਲਿਸ ਵਾਲੇ ਦੋ ਗੱਡੀਆਂ ਲੈ ਕੇ ਜਿਵੇਂ ਆਮ ਇਹ ਦੋਨੇ ਖੜੇ ਹੁੰਦੇ ਨੇ, ਇੱਕਦਮ ਉਧਰ ਇੱਕਦਮ ਉਧਰ ਨਾਲ ਖੜੇ ਗੱਲਾਂ ਕਰੀ ਜਾਂਦੇ ਨੇ। ਜਦੋਂ ਉੱਥੋਂ ਮੂੰਹ ਕਾਫੀ ਕੱਪ ਦੋਨੇ ਉੱਥੇ ਰੱਖੇ ਪਏ ਥੱਲੇ ਸੜਕ ਤੇ, ਜਿੱਥੋਂ ਗਏ ਉਹ।
0: ਚਲੋ ਦੇਖੋ, ਸਾਰੇ ਕਰਦੇ ਆ, ਗੋਰੇ ਕਾਲੇ ਚੀਨੇ ਸਾਰੇ, ਆਪਣੇ ਵੀ ਬੰਦੇ ਕਰਦੇ, ਪਰ ਚਲੋ ਆਪਾਂ ਹੁਣ ਆਪਣੇ ਬੰਦਿਆਂ ਨੂੰ ਸੁਧਾਰਨਾ, ਬਾਕੀ ਨੂੰ ਤਾਂ ਸੁਧਾਰਨਾ ਆਪਾਂ ਰਹੇ।
7: ਇਹ ਹੈਗਾ ਨਾ, ਇਹ ਆਪਣੇ ਚ ਨੀ, ਬਹੁਤ ਪਹਿਲਾਂ ਤਾਂ ਮੈਂ ਲੱਗਿਆ ਨਾ, ਮੈਂ ਉਤਰ ਕੇ ਮੂਹਰੇ, ਫਿਰ ਮੈਂ ਕਿਹਾ ਯਾਰ ਪੁਲਿਸ ਵਾਲੇ ਨੇ ਜੇਲ ਵੀ ਖਾ ਜਾਂਦੇ ਨੇ, ਪਤਾ ਨੀ ਹੋਈ ਜਾਂਦਾ ਕੱਲ ਨੂੰ
0: ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਤਾਂ ਮੈਨੂੰ ਸੁਣਿਆ ਨੀ ਤੁਸੀਂ ਕੀ ਕਹਿ ਰਹੇ ਹੋ। 5634 ਹੈਲੋ। ਸਤਿ ਸ੍ਰੀ ਅਕਾਲ ਜੀ।
8: ਭਾਜੀ ਆਪਣੇ ਬੰਦਿਆਂ ਨੂੰ ਜੇ ਤੁਸੀਂ ਸਮਝਾਉਣ ਦੀ ਟਰਾਈ ਵੀ ਕਰੋਗੇ ਨਾ, ਉਹ ਅੱਗੇ ਉਹ ਐਗਜ਼ਾਮਪਲ ਹੀ ਏਦਾਂ ਕਹੋਗੇ ਕਿ ਮੈਂ ਤਾਂ ਗੋਰੇ ਨੂੰ ਵੀ ਦੇਖਿਆ ਕਰਦੇ ਨੂੰ, ਕਾਲੇ ਨੂੰ ਦੇਖਿਆ ਕਰਦੇ ਨੂੰ, ਇਹੋ ਜਿਹੇ ਤੁਸੀਂ ਕੀ ਹੀ ਕਹਿ ਲਓਗੇ। ਲਾਈਕ ਇਹ ਸਾਡੀ ਆਪਣੀ ਰਿਸਪੋਂਸੀਬਿਲਟੀ, ਕੁੱਤਾ ਵੀ ਪੂਛ ਮਾਰ ਕੇ ਬਹਿੰਦਾ। ਹੁਣ ਇੰਨੀ ਸੋਹਣੀ ਕੰਟਰੀ ਆ, ਅਸੀਂ ਇੰਡੀਆ ਹੁੰਦੇ ਸੀਗੇ, ਲੋਕੀ ਗੱਲਾਂ ਕਰਦੇ ਸੀ ਕੈਨੇਡਾ ਤੇ ਇੰਨੀ ਸਫਾਈ ਆ, ਉੱਥੇ ਜੀ ਗੰਦ ਪਾਉਣ ਨੂੰ ਦਿਲ ਨੀ ਕਰਦਾ, ਉੱਥੇ ਤੁਸੀਂ ਥੱਲੇ ਰੱਖ ਕੇ ਚੌਲ ਖਾ ਲਓ। ਪਰ ਇਹਨਾਂ ਨੇ ਤਾਂ ਕੰਟਰੀ ਦਾ ਸੱਤਿਆਨਾਸ਼ ਹੀ ਮਾਰਤੀ। ਜਿੱਦਾਂ ਕਹਿ ਲਓ ਤੁਸੀਂ ਆਪਣਾ ਚੰਡੀਗੜ੍ਹ ਸੀਗਾ ਨਾ, ਉੱਥੇ ਸਫਾਈ ਸੀਗੀ, ਸਾਰਾ ਕੁਝ ਵਧੀਆ ਸੀਗਾ, ਬਟ ਆਪਣੇ ਲੋਕਾਂ ਨੂੰ ਸਿਵਿਕ ਸੈਂਸ ਨਹੀਂ ਹੈਗੀ। ਦੇ ਆਰ ਲਾਈਕ ਕਿ ਮੈਂ ਖਾ ਪੀ ਲਿਆ, ਮੇਰਾ ਇੱਥੇ ਤੱਕ ਹੀ ਸੀਗਾ, ਮੇਰੀ ਕੋਈ ਰਿਸਪੋਂਸੀਬਿਲਟੀ ਨਹੀਂ ਹੈਗੀ ਸੋਸਾਇਟੀ ਨੂੰ ਲੈ ਕੇ। ਕੱਲ ਨੂੰ ਬੱਚਿਆਂ ਨੇ ਆਉਣਾ ਇੱਥੇ ਖੇਡਣਾ ਆ। ਹੁਣ ਮੈਂ ਕਈ ਵਾਰੀ ਆਪਾਂ ਸ਼ਾਮ ਨੂੰ ਪਾਰਕ ਦੀ ਸਾਈਡ ਜਾਈਏ ਆਪਣੇ ਘਰਾਂ ਦੇ ਕੋਲ, ਵਾਕ ਵਗੈਰਾ ਦੇ ਲਈ ਤਾਂ ਲੋਕਾਂ ਨੇ ਉਹੀ ਭਾਈ ਜਿੱਦਾਂ ਵੀੜ ਵਗੈਰਾ ਫੂਕ ਕੇ ਵੀ ਉਹ ਡੱਬੀਆਂ ਜਿਹੀਆਂ ਉੱਥੇ ਸੁੱਟੀਆਂ ਹੁੰਦੀਆਂ, ਕੋਈ ਕੇਅਰ ਹੀ ਨੀ ਹੈਗੀ ਕੱਲ ਨੂੰ ਬੱਚਿਆਂ ਨੇ ਘੁੰਮਣਾ ਇੱਥੇ ਖੇਡਣਾ, ਵੀ ਇੱਕ ਸੁਸਾਇਟੀ ਤੇ ਕੀ ਅਸਰ ਪੈਂਦਾ। ਆਪਾਂ ਆਪਣੀ ਰਿਸਪੋਂਸਿਬਿਲਿਟੀ ਤੋਂ ਭੱਜਦੇ ਹਾਂ, ਹੋਰ ਕੁਛ ਨੀ। ਜੇ ਤੁਸੀਂ ਕਿਸੇ ਨੂੰ ਸਮਝਾਉਣ ਦੀ ਟਰਾਈ ਕਰੋਗੇ ਉਹ ਅਗਲਾ ਚਾਰ ਦੀਆਂ ਛੇ ਸੁਣਾ ਜੂਗਾ ਤੁਹਾਨੂੰ, ਅੱਗੇ ਬੰਦਾ ਉਹੀ ਨੀ ਕਿਸੇ ਨੂੰ ਕੁਛ ਕਹਿਣ ਜੋਗਾ। ਆਈ ਫੀਲ ਕਿ ਇਹ ਚੀਜ਼ਾਂ ਪੇਰੈਂਟਸ ਨੂੰ ਘਰੋਂ ਸ਼ੁਰੂ ਤੋਂ ਹੀ ਦੇਣੀਆਂ ਚਾਹੀਦੀਆਂ ਬੱਚਿਆਂ ਨੂੰ, ਕਿ ਗੰਦ ਨਾ ਪਾਓ। ਇਹ ਤਾਂ ਮਤਲਬ ਇੰਨੀ ਸੋਹਣੀ ਕੰਟਰੀ, ਆਪਾਂ ਕਿਉਂ ਇੱਦਾਂ ਕਰਦੇ ਫਿਰਦੇ ਹਾਂ ਇੱਥੇ
0: ਆਪਣੀ। ਨਹੀਂ ਪਰ ਦੇਖੋ ਵੀਰੇ, ਹੁਣ ਜਿਹੜੇ ਪੇਰੈਂਟਸ ਬੈਕ ਹੋਮ ਨੇ ਉਹਨਾਂ ਨੂੰ ਕੀ ਪਤਾ ਵੀ ਉੱਥੇ ਸਫਾਈ, ਗੰਦਗੀ, ਇਹ ਚੀਜ਼ਾਂ ਨੂੰ ਲੈ ਕੇ ਯੂ ਨੋ ਕਿਹੜੀਆਂ ਕਿਹੜੀਆਂ ਚੀਜ਼ਾਂ ਸਿਖਾਈ ਜਾਈਏ। ਹੁਣ ਜਿਹੜਾ ਬੱਚਾ ਇੱਥੇ ਆਉਂਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ। ਹੁਣ ਨੈਚੁਰਲੀ ਦੇਖਦੇ ਹੀ ਆਪਾਂ ਕਿ ਗਾਰਬੇਜ ਬਣੇ ਆ, ਡੱਬ ਬਣੇ ਆ, ਇਹ ਥੋੜੇ ਵੀ ਚੱਕ ਕੇ ਮੈਟ੍ਰਿਸ ਤੁਸੀਂ ਡਿੱਚ ਦੇ ਵਿੱਚ ਸਿੱਟਤਾ
8: ਕਿਤੇ ਵੀ ਸੁੱਟ ਦੋ ਯਾ ਓਬਵੀਅਸਲੀ। ਪਰ ਭਾਜੀ ਇਹ ਜਿਹੜੀਆਂ ਆਦਤਾਂ ਹੁੰਦੀਆਂ, ਆਈ ਫੀਲ ਕਿ ਛੋਟੀਆਂ ਛੋਟੀਆਂ ਆਦਤਾਂ ਨਾ ਘਰੋਂ ਹੀ ਬਣਦੀਆਂ ਇਹ। ਜੇ ਜਿਹੜਾ ਬੰਦਾ, ਜੇ ਅਸੀਂ ਘਰੇ ਨੀ ਨਾ ਬੱਚੇ ਨੂੰ ਲਾਵਾਂਗੇ ਕਿ ਨਹੀਂ ਇਹਨੂੰ ਗਾਰਬੇਜ ਸੁੱਟੋ, ਆਪਣੇ ਜੋ ਵੀ ਤੁਹਾਡਾ ਟਰੈਸ਼ ਆ ਉਹਨੂੰ ਥਰੋ ਅਵੇ ਕਰੋ ਜਾਂ ਫਿਰ ਸਫਾਈ ਕਰਕੇ ਬੈਠੋ, ਉਹੀ ਨਿਆਣੇ ਗਾਹਾਂ ਜਦੋਂ ਵੱਡੇ ਹੁੰਦੇ ਆ ਫਿਰ ਉਹ ਬਚਪਨ ਦੀਆਂ ਆਦਤਾਂ ਉਹਨਾਂ ਨਾਲ ਹੀ ਗਰੋ ਅਪ ਕਰਦੀਆਂ ਉਹਨਾਂ ਦੇ। ਉਹ ਕਹਿੰਦਾ ਗਾਹਾਂ ਸੁੱਟ ਦੇ ਇੱਥੇ ਗਾਹਾਂ, ਕਿਹੜਾ ਕੋਈ ਦੇਖਦਾ ਹੀ ਆ। ਸਮਝਦੇ ਮੇਰੇ ਗੱਲ? ਮੇਰਾ ਪੁਆਇੰਟ ਆਫ ਵਿਊ ਇਹ ਆ।
0: ਚਲੋ ਸਿਖਾਉਣਾ ਤਾਂ ਚਾਹੀਦਾ ਇੱਥੇ ਵੀ ਆ ਕੇ ਨਾ, ਪਤਾ ਨੀ ਹੁਣ ਜੇ ਕੋਈ ਆ ਰਿਹਾ ਇੱਥੇ ਨਵਾਂ ਉਹਨੂੰ ਪਤਾ ਨੀ ਵੀ ਡੰਪ ਬਣੇ ਨੇ ਜਾਂ ਕਿੱਥੇ ਚੀਜ਼ਾਂ ਸਿੱਟਣੀਆਂ। ਆਈ ਡੋਨਟ ਨੋ ਇਹਦੀ, ਇਹਨਾਂ ਚੀਜ਼ਾਂ ਦੀ ਨੌਲੇਜ ਕਿਉਂ ਨੀ ਹੈਗੀ।
8: ਮੋਸਟ ਆਫ ਦਾ ਟਾਈਮ ਭਾਜੀ ਸਾਰੇ ਪਾਸੇ ਤੁਹਾਨੂੰ ਫੈਂਸਿੰਗ ਦੇਖਣ ਨੂੰ ਮਿਲ ਹੀ ਜਾਂਦੀ ਆ। ਕਈ ਲੋਕੀ ਫੈਂਸਿੰਗ ਦੇ ਪਾਰ ਵੀ ਸੁੱਟ ਦਿੰਦੇ ਆ, ਲੈਜਸ ਦੇ ਕੇ ਜੇ ਕੋਈ ਓਪਨ ਯਾਰਡ ਆ ਜਾਂ ਕੁਛ ਵੀ ਏਦਾਂ ਦਾ ਨਾ ਕਿ ਫੈਂਸਿੰਗ ਹੋਈ ਪਈ ਆ, ਉਹ ਤਾਂ ਵੀ ਆਪਣਾ ਟ੍ਰੈਸ਼ ਨਾ ਫੈਂਸਿੰਗ ਦੇ ਪਰਲੇ ਪਾਸੇ ਸੁੱਟ ਦੋਗੇ। ਪ੍ਰਾਈਵੇਟ ਪ੍ਰੋਪਰਟੀ ਆ, ਕੌਣ ਹੀ ਆ ਕੇ ਕਹਿ ਦੂਗਾ ਦੇਖਦਾ ਤਾਂ ਕੋਈ ਪਿਆ ਨੀ ਹੈਗਾ। ਪਰ ਉਹਦੇ ਨਾਲ ਹੁੰਦਾ ਕੀ ਆ, ਇੱਕ ਤਾਂ ਉੱਦਾਂ ਹੀ ਹੇਟ ਬਹੁਤ ਆਪਣੇ ਲੋਕਾਂ ਦੇ ਖਿਲਾਫ ਇੱਥੇ, ਫਿਰ ਜੇ ਕਿਸੇ ਨੇ ਵੀਡੀਓ ਵਾਡੀਓ ਬਣਾਤੀ ਤਾਂ ਫਿਰ ਉਹ ਜ਼ਿਆਦਾ ਫੈਲ ਜਾਂਦੀ ਆ, ਤਾਂ ਫਿਰ ਹਰ ਕੋਈ ਇੱਕ ਦੇ ਚੱਕਰ ਚ ਭਾਜੀ ਸਾਰਿਆਂ ਨੂੰ ਅਸੀਂ ਨਜ਼ਰ
0: ਸਾਰਿਆਂ ਨੂੰ। ਸਹੀ ਗੱਲ, ਠੀਕ ਹੈ ਵੀਰੇ, ਥੈਂਕ ਯੂ। ਤੇ ਯਾਰ ਬੁਰਾ ਬਹੁਤ ਲੱਗਦਾ ਹੁਣ ਜੇ ਆਪਾਂ ਦੇਖਦੇ ਹਾਂ ਹੁਣ ਮੁੰਡੇ ਜਿਨ੍ਹਾਂ ਨੇ ਮੈਟ੍ਰਿਸ ਜਾਂ ਸੋਫਾ ਸਿੱਟਿਆ ਡਿੱਚ ਦੇ ਵਿੱਚ, ਉਹ ਜਾ ਕੇ ਆਪਣੀ ਢੂਈ ਤੇ ਚੱਕ ਚੱਕ ਮੈਟ੍ਰਿਸ ਲੱਦ ਰਹੇ ਆ ਫਿਰ ਟਰੱਕ ਤੇ, ਕਿੰਨਾ ਬੁਰਾ ਲੱਗ ਰਿਹਾ। ਪਤਾ ਨਹੀਂ ਕਿੰਨੇ ਲੱਖਾਂ ਬੰਦੇ ਨੇ ਨਾਲੇ ਵੀਡੀਓ ਦੇਖ ਲਈ। ਸੋ ਰੈਪੂਟੇਸ਼ਨ ਤੇ ਇੰਪੈਕਟ ਜ਼ਰੂਰ ਪੈਂਦਾ ਯਾਰ ਸਾਰਿਆਂ ਦੀ, ਤੇ ਸਿਰਫ ਇੱਕ ਅੱਧੇ ਬੰਦੇ ਤੇ ਨਹੀਂ, ਐਵਰੀ ਵਨ। ਇੱਕ ਤੁਸੀਂ ਬਿਯੋਂਡ ਆਈਵਰ ਨੂੰ ਯਾਦ ਰੱਖੋ, ਬਾਏ ਵਨ

0: ਜੇ ਕੋਈ ਵੀ ਤੁਸੀਂ ਨਵਾਂ ਘਰ ਲੈ ਰਹੇ ਹੋ HK ਮੂਵਰਸ, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। ਨੰਬਰ ਹੈ 416-524-6704 HK Movers 2188। ਹੈਲੋ
1: ਨਵੀਂ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ?
1: ਵਧੀਆ। ਨਵੀਂ ਵੀਰੇ, ਪਤਾ ਕੀ ਆ, ਆਪਾਂ ਸਮਝਾ ਵੀ ਸਕਦੇ ਹਾਂ ਨੀ ਵੀ ਨਹੀਂ, ਮੈਂ ਤੁਹਾਨੂੰ ਆਪਣੇ ਸ਼ੈਰੀਟਨ ਪਲਾਜ਼ਾ ਲਾਗੇ ਦੀ ਗੱਲ ਦੱਸਦਾ। ਇੱਕ ਵਾਰ ਉੱਥੇ 3-4 ਆਪਣੇ ਸਟੂਡੈਂਟ ਮੁੰਡੇ ਨਾਲ ਖਾਣ ਪੀਣ ਡਏ ਸੀ, ਤੇ ਉਹਨਾਂ ਉੱਦਾਂ ਹੀ ਜਿੱਦਾਂ ਕਾਫੀ ਜਿਵੇਂ ਕਹਿੰਦੇ ਉੱਦਾਂ ਥੱਲੇ ਸੁੱਟ ਦੇਣ ਕੋਕ ਵੀ। ਮੈਂ ਗੱਡੀ ਖੜੀ ਕੀਤੀ, ਮੈਂ ਲੱਗ ਉਹਨਾਂ ਦੇ ਚੱਕ ਕੇ, ਤੇ ਉਹਨਾਂ ਦੇ ਵਿੱਚ ਇੱਕ ਮੁੰਡਾ ਮੇਰੇ ਨਾਲ ਆਇਆ ਗਰਬੇ ਸੁੱਟਣ ਵਾਸਤੇ। ਮੈਂ ਨਾ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ, ਮੈਂ ਉਹਨੂੰ ਕਹਿੰਦਾ ਪੁੱਤ ਮੇਰੀ ਸੁਣੋ ਗੱਲ ਧਿਆਨ ਨਾਲ, ਮੈਂ ਕਿਹਾ ਜਦੋਂ ਆਪਾਂ ਇੰਡੀਆ ਸਾਂ ਨਾ, ਮੈਂ ਕਿਹਾ ਉਦੋਂ ਤੁਸੀਂ ਨਾ ਸਾਰਿਆਂ ਸੁੱਖਣਾ ਸੁੱਖੀ ਹੋਣੀ ਵੀ ਆਪਾਂ ਕੈਨੇਡਾ ਜਾਈਏ, ਬੜਾ ਵਧੀਆ ਕੰਟਰੀ ਆ, ਬਹੁਤ ਖੁਸ਼ ਆ, ਤੇ ਮੈਂ ਕਿਹਾ ਆਪਾਂ ਥੋੜੀ ਕਰਨ ਆਏ ਆ, ਪਲੱਸ ਮੈਂ ਕਿਹਾ ਤੁਸੀਂ ਨਾ ਹੱਸਣਾ ਆ ਜਦੋਂ ਮੈਂ ਸੁੱਟਣ ਗਿਆ, ਤਿੰਨਾਂ ਜਣੇ ਹੱਸਣਾ ਜਿਹੜਾ ਨਾਲ ਆਇਆ ਨਾ, ਮੈਂ ਕਿਹਾ ਉਹਨੇ ਮਤਲਬ ਕੋਈ ਸਿੱਖਿਆ ਹੋਊਗਾ ਮੇਰੇ ਕੋਲੇ। ਮੈਂ ਨਾ ਉਹਨੂੰ ਬੜੇ ਪਿਆਰ ਨਾਲ ਤਰੀਕੇ ਨਾਲ ਸਮਝਾ, ਕਹਿੰਦਾ ਅੰਕਲ ਕਿਤੇ ਗਾਹ ਤੋਂ ਨਹੀਂ ਕਰਦੇ ਮੈਂ ਵੀ ਏਦਾਂ, ਮੈਂ ਕਿਹਾ ਪੁੱਤ ਤੁਸੀਂ ਨਾ ਥੋੜਾ ਜਿਹਾ ਵੇਖੋ ਵੀ ਜਿਹੜੇ ਕੰਟਰੀ ਚ ਆਪਾਂ ਆਏ ਆ, ਉਦੋਂ ਆਪਾਂ ਕੋਈ ਗੁਰਦੁਆਰਾ ਕੋਈ ਜਗ੍ਹਾ ਨੀ ਛੱਡੀ ਹੋਣੀ ਜਿੱਥੇ ਸੁੱਕਣਾ ਨੀ ਸੁੱਕੀ ਹੋਣੀ, ਕਿ ਅਸੀਂ ਕੈਨੇਡਾ ਜਾਣਾ ਜੀ, ਸਾਡਾ ਫਾਈਲ ਲੱਗੀ, ਸਾਡਾ ਵੀਜ਼ਾ ਲੱਗਾ। ਮੈਨੂੰ ਨਵੀਂ ਵੀਰੇ ਇੱਕ ਗੋਰੇ ਨੇ ਵਾਸ਼ਰੂਮ ਦੇ ਵਿੱਚ, ਮੈਂ ਆ ਕੇ ਜਿਵੇਂ ਸ਼ੰਕ ਚ ਹੱਥ ਧੋਤੇ ਤੁਰ ਪਿਆ, ਮੇਰਾ ਗੁੱਟ ਫੜਿਆ ਉਹਨੇ, ਗੁੱਟ ਫੜ ਕੇ ਕਹਿੰਦਾ ਕਹਿੰਦਾ ਇਹਨੂੰ ਕਲੀਨ ਕਰ, ਮੈਂ ਉਹਦਾ ਹੱਥ ਧੋਣੇ ਆ। ਇਹ 98 ਦੀ ਗੱਲ ਆ।
0: ਅੱਛਾ, ਕਹਿੰਦਾ ਵੀ ਸਿੰਕ ਕਲੀਨ ਕਰ।
1: ਹਾਂ, ਉੱਪਰੋਂ ਕਹਿੰਦਾ ਕਲੀਨ ਕਰ ਜਿਹੜੇ ਪਾਣੀ ਦੇ ਛੱਟੇ ਆ, ਨੈਪਕਿਨ ਪੇਪਰ ਲੈ ਕਲੀਨ ਕਰ। ਮੈਂ ਅੱਛਾ, ਮੈਂ ਕਲੀਨ ਕਰਕੇ ਬਾਅਦ ਚ ਨਾ ਮੈਂ ਖੜਾ ਰਿਹਾ, ਤੇ ਗੋਰੇ ਦੇ ਦਿਮਾਗ ਚ ਇਹ ਵੀ ਇਹਨੇ ਗੁੱਸਾ ਕੀਤਾ ਸ਼ਾਇਦ, ਖੜਾ ਰਿਹਾ ਮੈਂ ਦੇਖਿਆ ਵੀ ਮੁੜ ਕੇ ਉਹ ਕੀ ਕਰਦਾ। ਫਿਰ ਮੈਂ ਉਹਦਾ ਥੈਂਕ ਯੂ ਕੀਤਾ, ਉਹਦੇ ਕੋਲ ਸੋਰੀ ਮੰਗੀ। ਉਦੋਂ ਦੀ ਉਹ ਅਜੋ ਸਿੱਖੀ ਅੱਜ ਤੱਕ ਜਿੱਥੇ ਵੀ ਕਿਤੇ ਜਾਈਦਾ, ਈਵਨ ਕਿ ਟੈਬ ਨੂੰ ਵੀ ਕਲੀਨ ਕਰਕੇ ਆਉਣਾ ਮੈਂ।
0: ਵੈਰੀ ਗੁੱਡ, ਚਾਹੀਦਾ ਯਾਰ, ਕਿਉਂ ਨਹੀਂ?
1: ਮਤਲਬ ਪੇਪਰ ਲੈ, ਪੇਪਰ ਲੈ। ਮੈਂ ਮਤਲਬ ਮੈਂ ਨਿਊਯਾਰਕ ਜਾਣਾ ਡੇਲੀ, ਮੈਨੂੰ ਪਤਾ ਕਿੰਨੇ ਰਾਜ ਰੈਸਟ ਦੀ ਹੁੰਦੇ ਟੋਟਲ, ਔਰ ਸਭ ਪੈਨਸਲਵੇਨੀਆ ਦੇ ਰੈਸਟ ਦੀ ਹਰ ਇੱਕ ਤਰ੍ਹਾਂ ਦੇ ਪੇਪਰ ਪਏ ਹੁੰਦੇ ਆ, ਤੁਸੀਂ ਆਰਾਮ ਨਾਲ ਲਓ, ਕਲੀਨ ਕਰੋ। ਅਗਲੇ ਨੂੰ ਵੀ ਚੰਗਾ ਲੱਗਦਾ, ਔਰ ਤੁਸੀਂ ਕਰਨ ਦੇ ਜੇ ਤੁਹਾਨੂੰ ਲੱਗੇ ਵਾਲਾ ਦੇਖ ਕੇ ਤਾਂ ਦਿਲ ਕਲੀਨ ਕਰੂੰਗਾ, ਇਹ ਨਹੀਂ ਤਾਂ ਉਦਾਂ ਕੋਈ ਮੂਰਖ ਬੰਦਾ ਆਊਗਾ ਚਲੇ ਜਾਊਗਾ, ਵੱਖਰੀ ਗੱਲ।
0: ਬਿਲਕੁਲ ਸਹੀ,
1: ਇਹ ਥੋੜੀ ਜਿਹੀ ਆਪਾਂ ਜਿੱਦਾਂ ਤੇ ਸਮਝਾਉਣਾ ਵੀ ਜਿਹੜਾ ਨਾ, ਚਲੋ ਠੀਕ ਆ, ਮੰਨਿਆ ਆਪਣੇ ਜਿਹੜੇ ਬੱਚੇ ਆਉਂਦੇ ਆ, ਨਹੀਂ ਪਤਾ ਉੱਥੇ ਇੰਡੀਆ ਖੁੱਲੇ ਫਿਰਦੇ ਰਹਿੰਦੇ, ਉਦਾਂ ਆਪਾਂ ਜਿੱਦਾਂ ਵੀ ਖੁੱਲੇ ਪਾ ਦੇ ਹੁੰਦੇ ਆ, ਥੋੜਾ ਆਪਾਂ ਸਮਝਾ ਵੀ ਦਈਏ, ਪਰ ਤਰੀਕੇ ਨਾ ਹਾਂ ਇਹ ਆ ਵੀ ਜੇ ਤੁਹਾਡੇ ਕੋਲ ਨਹੀਂ ਕੋਈ ਸਮਝਦਾ ਤੇ ਉਹਨੂੰ ਕੋਈ ਨਹੀਂ, ਕੋਈ ਗੱਲ ਨਹੀਂ, ਆਪੇ ਰਾਜੇ ਜਦੋਂ ਤੂੰ ਵੱਡਾ ਹੋ ਜਾਏਗਾ ਨਾ, ਥੋੜਾ ਤੇਰੇ ਧੀ ਪੁੱਤ ਹੋ ਗਿਆ, ਆਪੇ ਸਮਝਾ ਲੈਣਾ ਉਹਨਾਂ ਦੇ। ਉਦਣ ਬੰਦਾ ਮੁੜ ਕੇ, ਉਦਣ ਬੰਦਾ ਨਵੀਂ ਵੀਰ ਮਹਿਸੂਸ ਕਰਦਾ, ਉਦਣ ਬੰਦਾ ਜਿੱਦਣ ਤੁਹਾਡਾ ਆਪਣਾ ਧੀ ਪੁੱਤ ਤੁਹਾਨੂੰ ਸਮਝਾਊਗਾ ਨਾ, ਇਹ ਗੱਲ ਕਹੂਗਾ, ਅੱਜ ਮੇਰੀ ਗੱਲ ਸਾਰੇ ਸੁਣ ਰਹੇ ਹੋਣਗੇ ਜਿਹੜੇ ਬੱਚੇ ਇੱਥੇ ਆਏ ਨੇ, ਇਹਨਾਂ ਦੇ ਗਾਂ ਧੀ ਪੁੱਤ ਹੋਣਗੇ, ਆਪਣੇ ਆਪ ਇਹਨਾਂ ਨੇ ਸਮਝਾਉਣਾ।
0: ਹਾਂ,
1: ਇਹ ਆ ਵੀ ਕੰਟਰੀ ਕੰਟਰੀ ਬੜਾ ਸੋਹਣਾ ਹੈ, ਇਹਦਾ ਇੱਦਾਂ ਹੀ ਸੋਹਣਾ ਰੱਖੋ ਜਿਵੇਂ ਦਾ ਹੈਗਾ।
0: ਵੈਰੀ ਗੁੱਡ, ਥੈਂਕ ਯੂ ਸਰ। ਨਹੀਂ ਦੇਖੋ ਕਿੰਨੀ ਪਿਆਰੀ ਗੱਲ ਹੈ, ਹੁਣ ਗੋਰੇ ਨੇ ਇਹਨਾਂ ਨੂੰ ਸਮਝਾਇਆ ਕਿ ਯਾਰ ਸਿੰਕ ਤੂੰ ਪਹਿਲਾਂ ਸਾਫ ਕਰ, ਮੈਂ ਤਾਂ ਵਰਤਣਾ, ਹੁਣ ਉਸ ਤੋਂ ਬਾਅਦ ਇਹਨਾਂ ਨੂੰ ਹੋ ਗਿਆ। ਚਾਹੀਦਾ ਵੀ ਹੈ ਯਾਰ, ਹੁਣ ਪਬਲਿਕ ਵਾਸ਼ਰੂਮ 'ਚ ਜਾਂਦੇ ਹੋ, ਸਿੰਕ ਵਰਤਿਆ ਤੁਸੀਂ ਕਈ, ਸੋਰੀ ਟੂ ਸੇ, ਕਈ ਵਾਰ ਤਾਂ ਆਪਾਂ ਯਾਰ ਕੋਰਲੀਆਂ ਕਰਕੇ ਉਵੇਂ ਹੀ ਸਿੰਕ ਗੰਦਾ ਛੱਡ ਦਿੰਦੇ ਹਾਂ, ਤੁਸੀਂ ਸਿੰਕ ਵਰਤਿਆ ਵਧੀਆ, ਜਿਵੇਂ ਭਾਅ ਜੀ ਨੇ ਕਿਹਾ ਕਿ ਹੁਣ ਤਾਂ ਟੂਟੀ ਸਾਫ ਕਰਕੇ ਆਈਦਾ। ਅਗਲਾ ਬੰਦਾ ਜਾ ਰਿਹਾ ਨੂੰ ਹੋਵੇ ਕਿ ਬੱਲੇ ਯਾਰ, ਇਹ ਵਾਸ਼ਰੂਮ ਆ ਲੱਗਦਾ ਜਿਵੇਂ ਕਿਸੇ ਨੇ ਟੱਚ ਹੀ ਨਹੀਂ ਕੀਤਾ। ਬਟ ਆਪਾਂ ਜਿੰਨਾ ਕਈ ਵਾਰੀ ਮੈਸ ਪਾ ਸਕਦੇ ਮੈਸ ਪਾ ਕੇ ਫਿਰ ਆਪਾਂ ਨਿਕਲਦੇ ਹਾਂ। ਸੋ ਥੋੜ੍ਹਾ ਜਿਹਾ ਗੌਰ ਕਰਿਆ ਕਰੋ ਇਹਨਾਂ ਚੀਜ਼ਾਂ 'ਤੇ, ਦੇ ਵੈਰੀ ਇੰਪੋਰਟੈਂਟ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਟੌਪ ਦੀ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਗਰੋਸਰੀ ਕਰੋ ਮਨਪਸੰਦ ਦੀ, ਅਤੇ ਵਧੀਆ ਟੌਪ ਦਾ ਸਟੋਰ ਹੈ, ਟੌਪ ਦੀਆਂ ਡੀਲਾਂ ਨੇ, ਫਰੈਸ਼ ਫੂਡ ਸੈਂਟਰ ਦੀ ਟੀਮ ਤੁਹਾਡੀ ਸੇਵਾ 'ਚ ਹਾਜ਼ਰ ਹੈ। ਸਬਜ਼ੀ ਮਾਰਕੀਟ ਜੋ ਕਿ ਰੈਸਟੋਰੈਂਟ ਵੀ ਹੈ, ਸਬਜ਼ੀ ਮਾਰਕੀਟ ਗਰੋਸਰੀ ਸਟੋਰ ਵੀ ਹੈ, ਹੁਣ 3 ਲੋਕੇਸ਼ਨਾਂ, ਤੀਜੀ ਲੋਕੇਸ਼ਨ ਖੋਲੀ ਹੈ, ਹਾਇਰਿੰਗ ਕਰ ਰਹੇ ਆ। ਇਹਨਾਂ ਨੂੰ ਬਹੁਤ ਸਾਰੇ ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ, ਵਧੀਆ ਪੇ ਹੈ, ਵਧੀਆ ਐਟਮੋਸਫੀਅਰ ਹੈ, ਮੀਟ ਅਤੇ ਤੰਦੂਰੀ ਕੁੱਕ ਵੀ ਚਾਹੀਦਾ। ਨੰਬਰ ਹੈ 416-388-4661 416-388-4661 'ਤੇ ਕਾਲ ਕਰੋ, 8744 ਹਾਂਜੀ ਵੈਲਕਮ।
2: ਹਾਂਜੀ ਨਵੀਂ ਸਿੰਘ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੈਪੀ ਫਰਾਈਡੇ।
0: ਹੈਪੀ ਫਰਾਈਡੇ ਜੀ।
2: ਨਹੀਂ ਏਦਾਂ ਹੋਣਾ ਚਾਹੀਦਾ, ਜੇ ਬੰਦੇ ਨੂੰ ਕੋਈ ਜਿਵੇਂ ਤੁਸੀਂ ਫਲੈਸ਼ ਹੈ, ਸਿੰਕ ਹੈ, ਬੰਦਾ ਸੋਚੇ ਵੀ ਮੈਂ ਕਿਵੇਂ, ਮੈਨੂੰ ਕਿੱਦਾਂ ਦੀ ਚਾਹੀਦੀ ਹੈ, ਹਨਾ ਉਦਾਂ ਦੀ ਆਪਾਂ ਦੂਜੇ ਨੂੰ ਦੇਣੀ ਚਾਹੀਦੀ ਹੈ। ਕਈ ਵਾਰੀ ਕੀ ਹੈ, ਪ੍ਰੋਪਰ ਫਲੈਸ਼ ਹੀ ਨੀ ਕਰਦੇ, ਵਿੱਚ ਹੀ ਪਿਆ ਹੁੰਦਾ ਸਾਰਾ ਮਟੀਰੀਅਲ, ਪੇਪਰ ਟਾਵਲ ਹਨਾ ਜੋ ਵੀ, ਇੰਨਾ ਜ਼ਿਆਦਾ ਯੂਜ਼ ਕਰਦੇ ਆ, ਉਹ ਫਲੈਸ਼ ਹੀ ਨੀ ਹੁੰਦਾ ਪ੍ਰੋਪਰ, ਤੁਸੀਂ ਖੜ ਕੇ ਚੰਗੀ ਤਰ੍ਹਾਂ ਉਹਨੂੰ ਫਲੈਸ਼ ਕਰੋ। ਮੈਂ ਇੱਕ ਇੱਦਾਂ ਜਗ੍ਹਾ ਰਹਿ ਰਿਹਾ ਵੀ ਉੱਥੇ ਸਾਰੇ ਗੋਰੇ ਹੀ ਨੇ, ਤੇ ਹੁਣ ਆਪਣੇ ਬੰਦੇ ਆ ਗਏ ਕਾਫੀ, ਸਾਈਡ ਵਾਕ ਬਣਾ ਤੇ ਗੌਰਮੈਂਟ ਨੇ, ਉਹ ਇੰਨੇ ਕੁ ਤੰਗ ਨੇ।

0: ਇਹਨਾਂ ਲੋਕੀ ਉੱਥੇ ਤੁਰੇ ਜਾਂਦੇ ਸੈਰ ਕਰਦੇ ਹਨਾ, ਉੱਥੇ ਗਾਰਬੇਜ ਸੁੱਟ ਦਿੰਦੇ ਆ, ਪਲੱਸ ਸਪੀਕਰ ਦੇ ਉੱਤੇ ਫੋਨ ਲੱਗਿਆ ਹੁੰਦਾ ਉਹਨਾਂ ਦਾ, ਮੈਂ ਯਾਨੀ ਕਿ 300-400 ਮੀਟਰ ਦੂਰ ਆ ਯਾਨੀ ਕਿ ਹਨਾ ਬੈਠੇ ਹੁੰਦੇ ਆ, ਉਹਨਾਂ ਦੀਆਂ ਗੱਲਾਂ ਫੋਨ ਦੇ ਉੱਤੇ ਸਪੀਕਰ ਦੇ ਉੱਤੇ ਇੰਨੀ ਉੱਚੀ ਸੁਣਦੇ ਹੁੰਦੇ, ਬੋਲਦੇ ਹੁੰਦੇ, ਵਿੱਚੇ ਗਾਲਾਂ ਕੱਢੀ ਜਾਂਦੇ ਆ, ਤੰਗ ਹੁੰਦੇ ਆ ਗੋਰੇ ਬੜੇ, ਕਹਿੰਦੇ ਆ, ਕਹਿੰਦੇ ਵੀ ਦੱਸੋ ਇਹ ਇੰਨਾ ਤੇ ਗੌਰਮੈਂਟ ਨੇ ਇਹਨਾਂ ਨੂੰ ਜਿਹੜੀ ਸਾਈਡ ਵਾਕ ਬਣਾ ਕੇ ਦੇ ਤੀ ਸਾਡੇ ਵਕਤ ਦਾ ਕਲੇਸ਼ ਕਰਤਾ ਹਨਾ, ਵੀ ਇੰਨੀ ਉੱਚੀ ਚੀਜ਼ ਬੋਲਦੇ ਤੁਸੀਂ ਜੇ ਗੱਲਬਾਤ ਕਰਨੀ ਆ ਤੁਸੀਂ ਨਾਰਮਲ ਗੱਲ ਕਰ ਲਓ ਹਨਾ, ਵੀ ਕਿਸੇ ਨੂੰ ਨਾ ਸੁਣੇ, ਤੁਸੀਂ ਦੇਖੋ 200-300 ਮੀਟਰ ਆ ਇੰਨੀ ਉੱਚੀ ਉੱਚੀ ਬੋਲ ਕੇ ਸੁਣਦੇ, ਸਾਨੂੰ ਬੈਠੇ ਨੂੰ ਬਾਹਰ ਸੁਣਦਾ ਹਨਾ, ਇਹ ਕਾਮਨ ਸੈਂਸ ਆ, ਸਟੂਡੈਂਟ ਨੀ ਆਪਣੇ ਪੁਰਾਣੇ ਹੀ ਨੇ ਗਏ ਹੋਏ ਨੇ ਜਿਹੜੇ ਸਾਰੇ ਹੀ ਨੇ ਹਨਾ, ਪਤਾ ਨੀ ਕੀ ਆਪਣੀ ਨੌਲੇਜ ਹੀ ਚਾਹੀਦੀ ਬੰਦੇ ਨੇ, ਸਾਨੂੰ ਕਿਸੇ ਨੂੰ ਗੱਲ ਸਾਡੀ ਗੱਲ ਕਿਸੇ ਨੂੰ ਸੁਣਨੀ ਨੀ ਚਾਹੀਦੀ,
1: ਦੇਖੋ ਆਪਾਂ ਕਿਤੇ ਵੀ ਫੋਨ ਦੇ ਉੱਤੇ ਆ, ਤੁਹਾਡੀ ਪ੍ਰਾਈਵੇਟ ਕਨਵਰਸੇਸ਼ਨ ਤੇ ਲੋੜ ਹੀ ਨਹੀਂ ਹੈ ਸਪੀਕਰ ਤੇ, ਦੇਖੋ ਕਈ ਵਾਰ ਆਪਣੇ ਬਜ਼ੁਰਗਾਂ ਨੂੰ ਨਹੀਂ ਪਤਾ ਹੁੰਦਾ, ਸੋ ਬੱਚਿਆਂ ਨੂੰ ਚਾਹੀਦਾ ਜੇ ਬਾਹਲਾ ਹੀ ਆ ਤਾਂ ਬਜ਼ੁਰਗਾਂ ਨੂੰ ਹੈੱਡਫੋਨ ਲੈ ਦੇਣ ਤੇ ਆਰਾਮ ਨਾਲ ਫਿਰ ਜਿਵੇਂ ਮਰਜ਼ੀ ਗੱਲਾਂ ਬਾਤਾਂ ਹੋਈ ਜਾਣ, ਕਾਮਨ ਜਿਹੜੀ ਸਿਵਿਕ ਸੈਂਸ ਹੈ, ਯੂਨੋ ਕਿਤੇ ਨਾ ਕਿਤੇ ਕਮੀ ਆਪਣੇ ਚ ਹੈ ਸਾਰਿਆਂ ਚ ਹੀ, ਮੈਂ ਵੀ ਵਿੱਚ ਹੀ ਹਾਂ, ਤੁਸੀਂ ਵਿੱਚ ਹੀ ਹੋ, ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਨੂੰ ਥੋੜੇ ਆ ਸੁਧਰਨਾ ਚਾਹੀਦਾ ਤੁਹਾਡੇ ਖਿਆਲ ਚ? ਤੇ ਨੰਬਰ ਹੈ ਆਪਣਾ 905-673-3337, 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ, 905-673-3337। ਤੇ ਕਮਲ ਜੀ ਸਾਡੇ ਨਾਲ ਨੇ, ਕਮਲਜੀਤ ਢਿੱਲੋਂ ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਦੇਖੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਨਾ ਆਪਣੀ ਇੰਸ਼ੋਰੈਂਸ ਨੂੰ ਲੈ ਕੇ ਸ਼ਾਪ ਰਾਊਂਡ ਕਰੋ। ਕਈ ਵਾਰ ਉਹੀ ਆਪਾਂ ਰਿਨਿਊ ਕਰਵਾਈ ਜਾਂਦੇ ਹਾਂ ਵੀ ਯਾਰ ਜਿਹਦੇ ਕੋਲ ਪਾਲਿਸੀ ਹੈ ਇਹਨੇ ਕਿਹੜਾ ਸਾਨੂੰ ਕੁਛ ਗਲਤ ਦੱਸਣਾ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡਾ ਯਾਰ ਸਾਲ ਦਾ $1,000 ਬਚ ਸਕਦਾ। ਇੱਕ ਵਾਰ ਕਮਲਜੀਤ ਨੂੰ ਕਾਲ ਕਰੋ, ਕਹੋ ਕਮਲਜੀਤ ਸਾਡੀ ਰਿਨੂਵਲ ਆ ਰਹੀ ਹੈ, ਸਾਨੂੰ ਇਹ ਕੋਟ ਇਹ ਪ੍ਰੀਮੀਅਮ ਐਡਵਾਈਜ਼ਰ ਨੇ ਦੱਸਿਆ, ਤੁਸੀਂ ਕੀ ਕਰ ਸਕਦੇ ਹੋ, ਇਹਨਾਂ ਨੇ ਦੱਸ ਦੇਣਾ ਤੁਹਾਨੂੰ $500 to $1,000 ਤੱਕ ਦਾ ਡਿਸਕਾਊਂਟ ਕਮਲਜੀਤ ਲੈ ਕੇ ਦੇ ਰਿਹਾ। ਨੰਬਰ ਹੈ 6473944369, 6473944369, 6473-3349-4493-6943-69। ਜੀ ਕਮਲਜੀਤ,
2: ਥੈਂਕ ਯੂ ਨਵੀ, ਐਂਡ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਵੀ ਰਿਨਿਊਅਲ ਆਈ ਆ ਤੇ ਪ੍ਰਾਈਸ ਵੱਧ ਕੇ ਆ ਗਿਆ, ਜਾਂ ਕਿਸੇ ਨੂੰ ਕੋਈ ਵੀ ਆਟੋ ਹੋਮ ਕੋਈ ਕਮਰਸ਼ੀਅਲ ਟਰੱਕ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਨੂੰ ਜ਼ਰੂਰ ਕਾਲ ਕਰ ਲੈਣਾ। ਸਾਡੇ ਕੋਲ 15-20 ਕੰਪਨੀਜ਼ ਅਵੇਲੇਬਲ ਨੇ ਤੇ ਅਪ ਟੂ 500-1,000 ਤੁਹਾਨੂੰ ਡਿਸਕਾਊਂਟ ਮਿਲਦਾ, ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਸਾਡੇ ਜੋ ਹੁਣ ਕਲਾਇੰਟ ਹੈਗੇ ਨੇ ਉਹ ਇਸ ਤੋਂ ਵੀ ਜ਼ਿਆਦਾ ਸੇਵ ਕਰ ਰਹੇ ਨੇ। ਫੋਨ ਨੰਬਰ ਹੈਗਾ 6473944369, 6473-3349-4493-4349। ਜੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣਾ ਚਾਹੁੰਦੇ ਹੋ ਤੇ ਤੁਹਾਡੀਆਂ ਜਿਹੜੀਆਂ ਸਾਰੀਆਂ ਗੱਡੀਆਂ ਹੈਗੀਆਂ ਨੇ ਤੇ ਘਰ ਵੀ ਹੈਗਾ ਉਹ ਇੱਕੋ ਥਾਂ ਤੋਂ ਇੰਸ਼ੋਰਡ ਕਰਵਾਓ, ਤਾਂ ਜੋ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈ ਸਕੋ। ਜਿਵੇਂ ਕਿ ਮਲਟੀ ਵਹੀਕਲ ਡਿਸਕਾਊਂਟ ਜਿਹੜਾ ਕਿ ਅਪ ਟੂ 25% ਹੋ ਸਕਦਾ, ਤੇ ਮਲਟੀ ਲਾਈਨ ਡਿਸਕਾਊਂਟ ਜਿਹੜਾ ਕਿ 15-20% ਹੁੰਦਾ। ਤੁਸੀਂ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ਼ ਕਰਕੇ ਵੀ ਡਿਸਕਾਊਂਟ ਲੈ ਸਕਦੇ ਹੋ, ਜਿਹੜਾ ਕਿ 10% ਡਿਸਕਾਊਂਟ ਤੁਹਾਨੂੰ ਰਾਈਟ ਅਵੇ ਮਿਲ ਸਕਦਾ, ਤੇ ਰਿਨਿਊਅਲ ਤੇ ਤੁਹਾਨੂੰ 25% ਡਿਸਕਾਊਂਟ ਵੀ ਮਿਲ ਸਕਦਾ। ਅਗਰ ਕੋਈ ਵੀ ਲਿਸਨਰ ਆਪਣੀ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ ਸਾਲ ਦਾ $500 to $1,000 ਸੇਵ ਕਰਨਾ ਚਾਹੁੰਦਾ ਤੇ ਇੱਕ ਵਾਰ ਜ਼ਰੂਰ ਕਾਲ ਕਰ ਲਓ। ਸੋ ਰਿਨਿਊਅਲ ਆਈ ਹੋਈ ਹੈ ਤੇ ਇੱਕ ਵਾਰ ਕੁਇਕ ਕੋਟ ਤੁਸੀਂ ਜ਼ਰੂਰ ਰਿਵਿਊ ਕਰਵਾ ਸਕਦੇ ਹੋ। ਫੋਨ ਨੰਬਰ ਹੈਗਾ ਜੀ 6473944369, 6473-3349-4439-4349। ਥੈਂਕ ਯੂ ਨਵੀ,
1: ਥੈਂਕ ਯੂ ਜੀ। 6473-3349-4349 ਕਾਲ ਕਰੋ ਇੱਕ ਵਾਰ ਕਮਲਜੀਤ ਨੂੰ, $1,000 ਤੱਕ ਦਾ ਡਿਸਕਾਊਂਟ ਕਿਤੇ ਨਹੀਂ ਗਿਆ ਤੁਹਾਡਾ, ਇਹਨਾਂ ਨੂੰ ਕਾਲ ਕਰ ਲਓ। ਜੀ 0777, ਹੈਲੋ।
3: Yes, sir. Good morning to everybody.
1: Good morning.
3: Just sharing one experience. There's an...
1: Ho sada Hindi ya Punjabi ch sir gal kar lo please.
3: Haan ji sir. Theek hai sir. Bowen and McLaughlin te hai kisi and it may be ek minute pehle di gal honi hai. Ek banda khada hai gas station te, Tim Horton te hai ga. Aur Tim Horton to la ke apna cup pi raha hai, whatever coffee thi jo bhi hoega. ਤੇ ਉਸ ਤੋਂ ਇਲਾਵਾ ਜਿਸ ਵੇਲੇ ਕਾਫੀ ਖਤਮ ਹੋਈ ਉਹਦੀ, ਤੇ ਗਲਾਸ ਅੱਧ ਚ ਮੈਂ ਜਸਟ ਪਾਰਕ ਕੀਤਾ ਆਪਣੀ ਗੱਡੀ ਚ, ਗੈਸ ਸਟੇਸ਼ਨ ਕਰਨ ਲੱਗਿਆ, ਗੈਸ ਭਰ ਰਿਹਾ, ਨਾਲ ਹੀ ਨਾਲ ਮੈਂ ਦੇਖ ਰਿਹਾ ਉਸ ਬੰਦੇ ਨੂੰ ਕਿ ਗਲਾਸ ਉਹਦਾ ਖਾਲੀ ਹੋਇਆ ਐਂਡ ਉਹਨੇ ਸੁੱਟਤਾ ਨੀਚੇ ਸੁੱਟਦਾ, ਤੇ ਮੈਂ ਕਿਹਾ ਯਾਰ ਬੜੀ ਅਜੀਬ ਜੀ ਗੱਲ ਆ, ਨਾਲ ਹੀ ਬਿਲਕੁਲ ਬਿਨ ਆਈ ਥਿੰਕ 2-4-5 ਫਿਟ ਦੇ ਦੂਰੀ ਸੀ ਹੋਏਗਾ, ਬਟ ਉਹਨੇ ਚੱਕਿਆ ਨੀ। ਮੈਂ ਕੀ ਕੀਤਾ, ਇੱਕ ਹੱਥ ਮੇਰੇ ਨਾਲ ਗੈਸ ਸਟੇਸ਼ਨ ਦੀ ਪੰਪ ਆ ਗਿਆ ਸੀ, ਮੈਂ ਗੈਸ ਭਰ ਰਿਹਾ ਸੀ, ਦੂਜੇ ਹੱਥ ਨਾਲ ਮੈਂ ਵੀ ਫੋਨ ਪ੍ਰਟੈਂਡ ਕਰਕੇ ਵੀ ਮੈਂ ਵੀਡੀਓ ਬਣਾ ਰਿਹਾ, ਤੇ ਮੈਂ ਐਵੇਂ ਕਰਨਾ ਸ਼ੁਰੂ ਕਰਤਾ। ਉਸ ਬੰਦੇ ਨੇ ਦੇਖਿਆ ਕਿ ਮੈਂ ਵੀਡੀਓ ਬਣਾ ਰਿਹਾ, ਉਹਨੇ ਕੱਪ ਚੁੱਕਿਆ ਤੇ ਚੁੱਕੇ ਆਪਣੇ ਹੱਥ ਰੱਖ ਲਿਆ। ਮੈਂ ਕਿਹਾ ਚੱਲ ਇਹਨੂੰ ਸੁੱਟ ਦੇਣਾ। ਮੈਂ ਆਪਣੀ ਗੈਸ ਭਰੀ ਤੇ ਮੈਂ ਆਪਣਾ ਨਿਕਲ ਗਿਆ ਬਾਹਰ। ਜਿਸ ਵੇਲੇ ਬਾਹਰ ਨਿਕਲ ਗਿਆ, ਉਸ ਤੋਂ ਬਾਅਦ ਮੈਂ ਸਾਈਡ ਮਿਰਰ ਤੋਂ ਦੇਖ ਰਿਹਾ, ਉਸ ਬੰਦੇ ਨੇ ਉਹ ਕੱਪ ਫੇਰ ਗਰਾਊਂਡ ਤੇ ਹੀ ਸੁੱਟਿਆ।
1: ਅੱਛਾ,
3: ਆਈ ਹੋਪ ਕਿ ਉਹ ਸੁਣ ਰਿਹਾ ਹੋਵੇ, ਉਹ ਪਹਿਚਾਣ ਜਾਏਗਾ ਅਗਰ ਉਹ ਸੁਣ ਰਿਹਾ ਹੋਵੇਗਾ। ਤੇ ਬਟ ਇਹੋ ਜਿਹੇ ਕੇਸ ਚ ਤੁਸੀਂ ਕੁਛ ਕਰ ਨਹੀਂ ਸਕਦੇ, ਕਿਉਂਕਿ ਮੈਂ ਗੈਸ ਸਟੇਸ਼ਨ ਕ੍ਰੋਸ ਕਰ ਚੁੱਕਿਆ ਸੀ, ਕੁਛ ਨਹੀਂ ਕਰ ਸਕਦੇ
1: ਸੀ। ਕਰ ਤਾਂ ਕੀ ਹੁਣ, ਜਿੰਨਾ ਤੁਸੀਂ ਕਰ ਸਕਦੇ ਸੀ ਕਰ ਲਿਆ, ਹੁਣ ਲੋਕਾਂ ਨੂੰ ਨਹੀਂ ਯਾਰ ਆਪਾਂ ਕੰਟਰੋਲ ਕਰ ਸਕਦੇ, ਵਾਟ ਕੀ ਨੀਡ ਟੂ। ਖੈਰ, ਥੈਂਕ ਯੂ ਸਰ, ਬਹੁਤ ਤੁਹਾਡਾ ਵੀ ਧੰਨਵਾਦ, ਸ਼ੁਕਰੀਆ ਕਾਲ ਕਰਨ ਲਈ। ਦੇਖੋ, ਆਪਾਂ ਕੋਸ਼ਿਸ਼ ਤਾਂ ਕਰਦੇ ਹਾਂ ਕਿ ਲੋਕਾਂ ਨੂੰ ਸਮਝਾਈਏ, ਲੋਕਾਂ ਨੂੰ ਦੱਸੀਏ ਕਿ ਯਾਰ ਇਹ ਸਹੀ ਹੈ ਜਾਂ ਗਲਤ ਆ, ਬਟ ਅਗਲਾ ਬੰਦਾ ਹੁਣ ਨਹੀਂ ਸਮਝਦਾ, ਕੀ ਕਰ ਸਕਦੇ ਹਾਂ। 905-673-3337 ਆਪਣਾ ਨੰਬਰ ਹੈ। ਤੁਸੀਂ ਯਾਦ ਰੱਖੋ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਮਨੂ ਜੀ ਨੂੰ ਤੁਸੀਂ ਫੋਨ ਕਰਨਾ। ਤੇ ਇਹਨਾਂ ਨੇ ਬੜੇ ਯਾਰ ਜ਼ਬਰਦਸਤ ਡਿਸਕਾਊਂਟ ਲਾਏ ਹੋਏ ਆ ਟਾਇਰਾਂ ਦੇ ਉੱਤੇ। ਸੋ ਟਰੱਕ ਦੇ ਟਾਇਰ ਵਿਦ ਇੰਸਟਾਲੇਸ਼ਨ ਬਹੁਤ ਭਾਰੇ ਭਾਰੇ ਡਿਸਕਾਊਂਟ ਤੇ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਪੈਂਦਾ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਬਿਲਕੁਲ ਕੋਰਨਰ ਪੈਂਦਾ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਗੱਲ ਅੱਜ ਦੀ ਸ਼ੁਰੂ ਹੋਈ ਸੀ ਵੀ ਆਪਾਂ ਕਿਵੇਂ ਸੜਕਾਂ ਦੇ ਸਾਈਡ ਤੇ ਡਿੱਚ ਦੇ ਵਿੱਚ ਹੀ ਗਾਰਬੇਜ ਸਿੱਟੀ ਜਾਂਦੇ ਹਾਂ, ਆਪਾਂ ਚੱਕ ਕੇ ਫਰਨੀਚਰ ਵੀ ਉੱਥੇ ਸਿੱਟੀ ਜਾਂਦੇ ਹਾਂ, ਪੁਰਾਣੇ ਗੱਡੀਆਂ ਦੇ ਟਾਇਰ ਵੀ ਸਿੱਟੀ ਜਾਂਦੇ ਹਾਂ, ਮੈਟਰਸ ਵੀ ਸਿੱਟੀ ਜਾਂਦੇ ਹਾਂ, ਘਰ ਦਾ ਗਾਰਬੇਜ ਹੈ ਉਹ ਵੀ ਸਿੱਟੀ ਜਾਂਦੇ ਹਾਂ। ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਆਪਣੇ ਕੋਲ ਐਜੂਕੇਸ਼ਨ ਹੀ ਹੈ ਨਹੀਂ, ਨੌਲੇਜ ਹੀ ਹੈ ਨਹੀਂ, ਇੰਨੀ ਕਮੀ ਕਿੱਥੇ ਆ। ਇਹ ਅੱਜ ਦੀ ਗੱਲਬਾਤ ਤੁਹਾਡੇ ਨਾਲ ਹੋ ਰਹੀ ਸੀ ਤੇ ਨੰਬਰ ਹੈ ਆਪਣਾ 905-673-3337, 9056733333 ਤੇ ਕਾਲ ਤੁਹਾਡੀ ਆ ਰਹੀ ਹੈ। ਸਾਡੇ ਨਾਲ ਹਰਮਨ ਜੁੜ ਚੁੱਕਿਆ, ਸਾਡੇ ਨੰਬਰ 1 ਮੋਰਗੇਜ ਅਤੇ ਫਾਈਨੈਂਸਿੰਗ ਦੇ ਐਕਸਪਰਟ। ਪੈਸਾ ਚਾਹੀਦਾ, ਹਰਮਨ ਨੂੰ ਕਾਲ ਕਰੋ। ਤੁਸੀਂ ਸਕਦੇ ਕਹੋਗੇ ਯਾਰ ਪਹਿਲਾਂ ਹੀ ਹਰਮਨ ਕੋਲ ਚਲ ਜਾਂਦੇ, ਹੁਣ ਨੂੰ ਹੋਇਆ ਹੋਣਾ ਸੀ ਕੰਮ। ਜੀ ਹਰਮਨ।
4: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਪ੍ਰਾਈਵੇਟ ਲੈਂਡਿੰਗ ਬਾਰੇ ਜ਼ਰੂਰ ਗੱਲ ਕਰਦੇ ਹਾਂ, ਕਾਫੀ ਕਾਲਸ ਸਾਨੂੰ ਆ ਰਹੀਆਂ ਨੇ ਪ੍ਰਾਈਵੇਟ ਲੈਂਡਿੰਗ ਦੀਆਂ। ਜਦੋਂ ਅਸੀਂ ਅਪਰੂਵਲ ਲੈਟਰ ਦੇਖਦੇ ਹਾਂ, ਕਈ ਕਲਾਇੰਟਸ ਕੋਲ ਐਗਜ਼ਿਸਟਿੰਗ ਅਪਰੂਵਲ ਹੁੰਦੀਆਂ ਨੇ ਪ੍ਰਾਈਵੇਟ ਲੈਂਡਿੰਗ ਤੋਂ, 7-8% ਇੰਟਰਸਟ ਰੇਟ ਤੇ। ਅੱਜ ਦੀ ਡੇਟ ਦੇ ਵਿੱਚ ਬਿਕੋਜ਼ ਇੰਟਰਸਟ ਰੇਟ ਘੱਟ ਨੇ, ਜਿਹੜੀ ਪ੍ਰਾਈਵੇਟ ਲੈਂਡਿੰਗ ਵੀ ਆ ਮਿਨੀਮਮ 5.19 ਤੋਂ ਸਟਾਰਟ ਹੋ ਰਹੀ ਹੈ। ਸੋ ਤੁਸੀਂ ਵੀ ਇਹ ਚੀਜ਼ ਦਾ ਧਿਆਨ ਰੱਖਣਾ, 8-9% ਇੰਟਰਸਟ ਦੇਣ ਦੀ ਕੋਈ ਲੋੜ ਨਹੀਂ ਹੈਗੀ 5.19 ਤੋਂ। ਜੇ ਤੁਹਾਡਾ ਕ੍ਰੈਡਿਟ ਸਕੋਰ ਵਧੀਆ, ਤੁਸੀਂ ਵਧੀਆ ਡਾਊਨ ਪੇਮੈਂਟ ਕਰ ਰਹੇ ਹੋ, ਤਾਂ 5.19 ਤੋਂ ਈਜ਼ਲੀ ਤੁਹਾਨੂੰ ਪ੍ਰਾਈਵੇਟ ਲੈਂਡਿੰਗ ਸਟਾਰਟ ਹੋ ਜਾਂਦੀ ਆ। ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਟਾਈਮ ਰਹਿੰਦੇ ਆਪਣੀ ਫਾਲ ਤੇ ਫੋਲੋ ਅਪ ਲਿਆ ਕਰੋ, ਤਾਂ ਕਿ ਤੁਹਾਨੂੰ ਪ੍ਰਾਈਵੇਟ ਲੈਂਡਿੰਗ ਦੀ ਲੋੜ ਹੀ ਨਾ ਪਵੇ। ਐਂਡ ਤੁਸੀਂ 3.5-4% ਇੰਟਰਸਟ ਜ਼ਰੂਰ ਅਵੇਲ ਕਰੋ ਜਦੋਂ ਬੈਂਕਸ ਆਫਰ ਕਰ ਰਹੀਆਂ ਨੇ। ਬਟ ਜੇ ਕਿਸੇ ਰੀਜ਼ਨ ਕਰਕੇ ਤੁਹਾਨੂੰ ਪ੍ਰਾਈਵੇਟ ਲੈਂਡਿੰਗ ਤੇ ਜਾਣਾ ਵੀ ਪੈਂਦਾ, ਦੈਨ ਮੇਕ ਸ਼ੋਰ ਕਿ ਤੁਸੀਂ ਸਾਡੀ ਟੀਮ ਨਾਲ ਟੱਚ 'ਚ ਰਹੋ, ਤਾਂ ਕਿ ਅਸੀਂ ਤੁਹਾਨੂੰ ਦੱਸ ਸਕਦੀਏ ਕਿ ਜਿਹੜਾ ਰੇਟ ਆ ਤੁਹਾਨੂੰ ਕਿੰਨਾ ਮਿਲ ਸਕਦਾ, ਕਦੋਂ ਕਲੋਜ਼ਿੰਗ ਹੋ ਸਕਦੀ ਆ। ਵਿਦਨ ਅ ਡੇ ਔਰ ਟੂ ਵੀ ਕਲੋਜ਼ਿੰਗ ਹੋ ਜਾਂਦੀ ਆ ਪ੍ਰਾਈਵੇਟ ਲੈਂਡਿੰਗ ਨਾਲ। ਤਾਂ ਕੋਈ ਹੋਰ ਕੁਐਸਚਨ ਆ ਤੁਹਾਡਾ ਮੋਰਗੇਜ ਦੇ ਰਿਲੇਟਡ, ਸਪੈਸ਼ਲੀ ਸੈਲਫ ਇੰਪਲੋਇਡ ਕਲਾਇੰਟਸ ਨੇ ਜਿਹੜੇ ਟਰੱਕ ਡਰਾਈਵਰਸ ਨੇ, ਜੇ ਤੁਹਾਨੂੰ ਮੋਰਗੇਜ ਅਪਰੂਵ ਨਹੀਂ ਹੋ ਰਹੀ ਜਾਂ ਬੈਂਕ ਘੱਟ ਮੋਰਗੇਜ ਲਈ ਅਪਰੂਵ ਕਰ ਰਿਹਾ, ਮੈਂ ਤੁਹਾਨੂੰ ਏ ਬੈਂਕ ਤੋਂ ਵਧੀਆ ਰੇਟ ਤੇ ਐਂਡ ਤੁਹਾਡੀ ਵਧੀਆ ਬਿਜ਼ਨਸ ਇਨਕਮ ਦੇ ਬੇਸ ਤੇ ਮੋਰਗੇਜ ਅਪਰੂਵ ਕਰਵਾ ਕੇ ਦਊਂਗਾ। ਟੀਮ ਹਰਮਨ 3267-6859000-647-6589000। ਥੈਂਕ ਯੂ ਨਵੀ,
1: ਵੈਰੀ ਗੁੱਡ। ਕਰੋ ਹਰਮਨ ਨੂੰ ਫੋਨ ਤੁਸੀਂ ਆਪ ਕੋਈ ਨਵੀਂ ਯਾਰ, ਇਹਨਾਂ ਦੇ ਹੱਥਾਂ ਤਾਂ ਕੋਈ ਜਾਦੂ ਹੀ ਹੈ। 647-6589000, 8177। ਹੈਲੋ,
5: ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ ਜੀ।
5: ਮੈਂ ਕੱਲ ਦੀ ਗੱਲ ਦੱਸ ਰਿਹਾ ਸੀਗਾ, ਕੱਲ ਨਾ ਕਪਲ ਇੱਕ ਨਿਕਲੇ ਵਾਲਮਾਰਟ ਚੋਂ ਆਪਣੇ ਇੰਡੀਅਨ, ਤੇ ਵੱਡੀ ਸ਼ਾਪਿੰਗ ਕਾਰਟ ਲੈ ਕੇ ਗਏ ਸੀ ਅੰਦਰ ਉਹ, ਤੇ ਉਹਨਾਂ ਨੇ ਲਏ 6 ਕੇਲੇ ਖਰੀਦੇ, ਤੇ ਹਸਬੈਂਡ ਨੂੰ ਕਿਤੇ ਭੁੱਖ ਲੱਗੀ ਸੀਗੀ, ਉਹ ਬਾਹਰ ਆ ਗਏ ਸ਼ਾਪਿੰਗ ਕਾਰਟ ਉਹ ਵੀ ਬਾਹਰ ਲੈ ਗਏ ਵੀ ਚਲੋ ਤੁਸੀਂ ਜੇ ਇੱਕ ਕੇਲੇ ਲਏ ਹੱਥ ਚ ਫੜ ਲਓ ਸ਼ਾਪਿੰਗ ਕਾਰਟ ਉੱਥੇ ਲਾ ਦਿਓ, ਹਨਾ ਵਾਪਸ ਉਸੇ ਥਾਂ ਤੇ ਲਾ ਦਿਓ ਤੁਸੀਂ ਅੱਗੇ ਥੱਲੇ। ਉਹਨਾਂ ਨੇ ਉੱਥੇ ਨਹੀਂ ਲਾਈ ਛੇ ਉਹਦੇ ਹਸਬੈਂਡ ਨੂੰ ਭੁੱਖ ਲੱਗੀ ਉਹਨੇ ਕੇਲਾ ਖਾਧਾ ਤੇ ਛਿੱਲੜ ਕਾਰਡ ਦੇ ਵਿੱਚ ਹੀ ਛੱਡ ਗਿਆ
1: ਅੱਛਾ
5: ਤੇ ਕਾਰਡ ਵੀ ਰਸਤੇ ਦੇ ਵਿੱਚ ਹੀ ਮਤਲਬ ਇਹ ਵੀ ਨੀ ਬੈਗ ਉੱਥੇ ਕਾਰਡ ਲਾ ਦੀ ਐਪਲ ਦਾ ਤੁਸੀਂ ਬਾਹਰ ਐਗਜ਼ਿਟ ਲਿਆ ਵੀ ਕਾਰਡ ਉੱਥੇ ਪੁਆਇੰਟ ਬਣਿਆ ਹੁੰਦਾ ਤੁਸੀਂ ਉੱਥੇ ਲਾ ਦਿਓ
1: ਹੋਈ ਤਾਂ ਹਾਂ
5: ਹੁਣ ਉਹ ਹਾਂ ਮੇਰੇ ਉਹ ਫਰੈਂਡ ਹੁੰਦੇ ਨਾ ਅੰਦਰ ਉਹ ਗੱਲਾਂ ਕਰਦੇ ਹੁੰਦੇ ਵੀ ਇਹ ਸਭ ਨੋਟ ਕਰਦੇ ਆ ਵੀ ਟਾਟਾ ਮਾਪਸ ਕੌਣ ਨੀ ਲਾ ਕੇ ਜਾਂਦਾ ਕਿਉਂਕਿ ਪਹਿਲਾਂ ਪਵਾਉਂਦੇ ਸੀ ਕੋਇਨ ਉਹ ਗੌਰਮੈਂਟ ਵਾਲੇ ਲੋਕੀ ਕੋਇਨ ਕੱਢਣ ਜਦੋਂ ਜਾਂਦੇ ਸੀ ਤੇ ਉਹ ਕਾਰਡ ਆਪਦੀ ਲਾ ਜਾਂਦੇ ਸੀ ਹੁਣ ਉਹਨਾਂ ਨੇ ਕੋਇਨ ਨਵੀਆਂ ਕਾਰਡਾਂ ਬਣਾਈਆਂ ਕੋਇਨ ਬੰਦ ਕਰਤਾ ਤੇ ਉਹ ਨੋਟ ਕਰਦੇ ਹੁੰਦੇ ਵੀ ਕੌਣ ਨੀ ਕਾਟਾ ਵਾਪਸ ਲਾ ਕੇ ਜਾਂਦਾ ਕਿਉਂਕਿ ਜਿਹੜਾ ਹੁਣ ਬੰਦਾ ਕਲੈਕਟ ਕਰਦਾ ਕਾਟਾ ਉਹਨਾਂ ਨੂੰ ਪਤਾ ਨੀ ਕਿੱਥੋਂ ਕਿੱਥੋਂ ਦੂਰੋਂ ਦਾ ਕਲੈਕਟ ਕਰਨੀਆਂ ਪੈਂਦੀਆਂ ਉਹ ਖਿੱਚਦੇ ਆ ਫਿਰ ਅਗਲੇ
1: ਨਹੀਂ ਦੇਖੋ ਯਾਰ ਹੁਣ ਕਾਮਨ ਸੈਂਸ ਹੈ ਤੁਸੀਂ ਸਟੋਰ ਚੱਲੇ ਹੋ ਉੱਥੇ ਥਾਂ ਥਾਂ ਤੇ ਪਾਰਕਿੰਗ ਲਾਟ ਦੇ ਵਿੱਚ ਹਰ ਇੱਕ ਮਤਲਬ ਰੋਅ ਛੱਡ ਕੇ ਉਹਨਾਂ ਨੇ ਕਾਰਟ ਰੱਖਣ ਨੂੰ ਜਗ੍ਹਾ ਬਣਾਈ ਹੈ ਕਿੰਨਾ ਕੁ ਟਾਈਮ ਲੱਗਦਾ ਯਾਰ ਜਾ ਕੇ ਰੱਖਿਆ ਤੁਸੀਂ ਉੱਥੇ
5: ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬੋਰੀ ਨਹੀਂ ਛੱਡ ਕੇ ਜਾਂਦੇ ਆਪਣੇ ਵਾਲੇ ਹੀ ਕਰਦੇ ਆ ਜਿੱਥੇ ਕਾਰਟ ਗੱਡੀ ਚ ਸਮਾਨ ਰੱਖਿਆ ਉੱਥੇ ਕਰਬ ਜੀ ਬਣੀ ਹੁੰਦੀ ਉਹਦੇ ਤੇ ਤਾਂ ਚੜਾ ਗਏ ਉਹ ਐਫਰਟ ਕਰ ਲੈਂਦੇ ਆ ਤਾਂ ਚੜਾ ਗਏ ਉਹਦੇ ਤੇ ਟਕਾ ਕੇ ਚਲੇ ਜਾਂਦੇ ਆ ਇਹ ਨੀ ਗਾ ਵੀ ਵਾਪਸ ਉੱਥੇ
1: ਵਾਪਸ ਰੱਖਣੀ ਹੈ ਚਲੋ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਸੋ ਵੀਕਐਂਡ ਹੈ ਤੇ ਵੀਕਐਂਡ ਤੇ ਤੁਸੀਂ ਫੰਕਸ਼ਨ ਕਰੋ ਥੋੜੇ ਯਾਰ ਫੈਮਿਲੀ ਨੂੰ ਲੈ ਕੇ ਜਾਓ ਡਾਊਨ ਟਾਊਨ ਟੋਰਾਂਟੋ ਤੇ ਸੈਂਟਰ ਆਈਲੈਂਡ ਜਾਓ ਉੱਥੇ ਯਾਰ ਰਾਈਡਾਂ ਖਾਣ ਪੀਣ ਨੂੰ ਤੁਸੀਂ ਵਧੀਆ ਆਪਣਾ ਸਕਦੇ ਤੇ ਖਾਣ ਪੀਣ ਨੂੰ ਸਮਾਨ ਲੈ ਜਾਓ ਉੱਥੇ ਪਿਕਨਿਕ ਕਰੋ ਸੋ ਤੁਸੀਂ ਪਰ ਜਾਣਾ ਪ੍ਰਾਈਵੇਟ ਆਪਣੀ ਟੈਕਸੀ ਤੇ ਪਾਣੀ ਵਾਲੀ ਟੈਕਸੀ ਪਿੱਛੋਂ ਸੀਂਟ ਟਾਵਰ ਦੀ ਸਕਾਈਲਾਈਨ ਦਿਸ ਰਹੀ ਹੈ ਮੈਂ ਪਰਸਨਲੀ ਫੇਰੀ ਦਾ ਫੈਨ ਨਹੀਂ ਉੱਥੇ ਬੰਦੇ ਤੇ ਬੰਦਾ ਚੜਿਆ ਹੁੰਦਾ ਇੰਨਾ ਸਮਾਨ ਚੁੱਕਿਆ ਹੁੰਦਾ ਆਪਣੇ ਕੋਲ ਇੱਥੇ ਆਰਾਮ ਨਾਲ ਜਿੰਨਾ ਮਰਜ਼ੀ ਸਮਾਨ ਲੈ ਕੇ ਜਾਓ ਤੇ ਆ ਲਓ ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ ਟੀ ਡੋਟ ਵਾਟਰ ਟੈਕਸੀ 6473708368 ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡੋਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ ਹਾਂ ਜੀ 6972 ਹੈਲੋ
6: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸਰ
6: ਹਾਂਜੀ ਕੱਲ ਆਪਾਂ ਗੱਲ ਕਰ ਰਹੇ ਸੀ ਨਾ ਡੌਗ ਪੂਪ ਵਾਲੀ ਤੇ ਮੈਂ ਕੈਨੇਡਾ ਪੋਸਟ ਕੰਮ ਕਰਦਾ ਉਹਦੇ ਵਿੱਚ ਨਾ ਮੈਂ ਇੱਕ ਵਾਰੀ ਵੇਖਿਆ ਕਿ ਉਹ ਨਾ ਕੋਈ ਜਣਾ ਲਿਫਾਫੇ ਚ ਪਾ ਕੇ ਤੇ ਜਿੱਥੇ ਚਿੱਠੀਆਂ ਪਾਈ ਦੀਆਂ ਨਾ ਆਪਾਂ ਉਹਦੇ ਵਿੱਚ ਜਦੋਂ ਮੈਂ ਦਰਵਾਜ਼ਾ ਖੋਲਿਆ ਉਹਦੇ ਵਿੱਚ ਪਈ ਸੀ ਹਾਂਜੀ
1: ਕੀ ਕਰੋਗੇ
6: ਏਦਾਂ ਵੀ ਕਰਦੇ ਤੇ ਇੱਕ ਇੱਕ ਹੋਰ ਚਾਂਸ ਆ ਆਪਣੇ ਰਾਜਧਾਨੀ ਵਾਲੇ ਨੀਗੇ
1: ਚਲੋ ਤੁਸੀਂ ਕਿਸੇ ਬਿਜ਼ਨਸ ਦੀ ਗੱਲ ਨਹੀਂ ਕਰਨੀ ਚਲੋ ਤੁਸੀਂ ਨਹੀਂ ਹੁਣ ਤੱਕ ਹੋਊਗੀ ਗੱਲ ਹੁਣ ਦੇਖੋ ਜੇ ਕੋਈ ਦੇਖੋ ਆਪਾਂ ਜੇ ਆਪਾਂ ਕਿਸੇ ਗੱਲ ਇਹ ਹੈ ਰੈਸਟੋਰੈਂਟ ਤੇ ਕੋਈ ਚੀਜ਼ ਥੋਪ ਰਹੇ ਹਾਂ ਕੋਈ ਵੀ ਹੁਣ ਮੈਨੂੰ ਪਤਾ ਨਹੀਂ ਤੁਸੀਂ ਬੁਰੀ ਕਹਿਣੀ ਚੰਗੀ ਕਹਿਣੀ ਹੈ ਬਟ ਉਹ ਨਾ ਸਾਡੇ ਕੋਲ ਕੋਈ ਫੈਕਟ ਨਹੀਂ ਹੁੰਦਾ ਸੁਣ ਨਹੀਂ ਸਕਦੇ ਸੋ ਬਟ ਚਲੋ ਤੁਸੀਂ ਕੈਨੇਡਾ ਪੋਸਟ ਦੀ ਗੱਲ ਦੱਸੀ ਹੈ ਕੈਨੇਡਾ ਪੋਸਟ ਦੇ ਦੇਖੋ ਜਿੱਥੇ ਆਪਾਂ ਮੇਲ ਪਾਈ ਦੀ ਉੱਥੇ ਕਹਿੰਦੇ ਕਿ ਕਿਸ ਨੇ ਡੌਗ ਦਾ ਪੂਪ ਬੈਗ 'ਚ ਪਾ ਕੇ ਉੱਥੇ ਫਸਾਇਆ ਹੋਇਆ ਦੱਸ
6: ਕਿਸੇ ਦੁਕਾਨ ਤੇ ਨਾ ਕੋਈ ਲਿਫਾਫਾ ਭੁੱਲ ਗਿਆ ਮਤਲਬ ਉਹਦਾ ਪੂਪ ਦਾ ਲਿਫਾਫਾ ਭੁੱਲ ਗਿਆ ਉੱਥੇ ਵੇਖ ਲੋ ਆਹ ਹਾਲ ਆ
1: ਚਲੋ ਠੀਕ ਹੈ ਸਰ ਬਹੁਤ ਸ਼ੁਕਰੀਆ ਤੁਹਾਡਾ ਤੇ ਦੇਖੋ ਸਫਾਈ ਦਾ ਧਿਆਨ ਰੱਖੋ ਗਾਰਬੇਜ ਡੰਪ ਬਣੇ ਨੇ ਥਾਂ ਥਾਂ ਹਰੇਕ ਸ਼ਹਿਰ ਚ ਬਣੇ ਨੇ ਉੱਥੇ ਜਾ ਕੇ ਡੰਪ ਸੁੱਟੋ ਆਈ ਨੀ ਕਿ ਜਿੱਥੇ ਜੀ ਕੀਤਾ ਉੱਥੇ ਰੱਖ ਦਿੱਤਾ ਓਕੇ ਸੋ ਕਿਚਨ ਰੈਡੀ ਕਰਾਉਣੀ ਆਪਣੇ ਮਨ ਪਸੰਦ ਦੀ ਟੋਪ ਆਫ ਦ ਲਾਈਨ ਐਸੀ ਕਿਚਨ ਕਿ ਤੁਸੀਂ ਵੀ ਦੇਖਦੇ ਰਹਿ ਰਹੋਗੇ ਕਿ ਬੱਲੇ ਯਾਰ ਇੱਦਾਂ ਦੀਆਂ ਵੀ ਕਿਚਨਾਂ ਬਣਦੀਆਂ ਨੇ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰਨਾ ਤੁਸੀਂ ਬਹੁਤ ਹੀ ਸ਼ਾਨਦਾਰ ਕਿਚਨ 416-859-1920 ਕਿਚਨ ਦੇ ਮਾਹਰ ਨੇ 416-859-1920 ਨਿਊ ਹਾਈਟਸ ਕਿਚਨ ਦੇ ਮਿਸਟਰ ਜਸਪਾਲ ਰਾਏ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ

0: यार बिजनेस का माड़ा हाल होया पे, कितनी तरकीबा लगा चुका पर फिर भी कोई गल नहीं बन रही।
1: निर्बल बाबे ने कहा से कृपा हो जाओगी, नींबू मिर्चा टंगो, पर कृपा तो हो ही नहीं।
2: ऑनलाइन भी मार्केटिंग करके देख ली पर कोई रिजल्ट ही नहीं आया।
3: एदा मतलब तुसी रेडियो आवाज ट्राई नहीं कीता।
4: रेडियो आवाज,
5: रेडियो आवाज रोजाना सवेरे 9 to 10 बजे तक, एवरी सैटरडे 10 to 1 बजे तक प्राइम टाइम ते। वधेरे जानकारी लई तुसी कॉल कर सकते हो 416-518-3200।
6: दो व्याह किते इंडिया च, एको ही बाजार विच सब कुछ हो गया। ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ, ਮੈਂ ਤਾਂ ਥੱਕ ਗਈ ਹਾਂ।
7: ਸਾਫਾ ਟਰਬਨ, ਟਰਬਨ ਵੈਡਿੰਗ ਐਕਸੈਸਰੀ, ਸਫਾਰੀ ਸੂਟਸ, ਕੁਰਤਾ, ਕੋਟ, ਸ਼ੇਰਵਾਨੀ, ਕਲਗੀ, ਕਸਟਮ ਕਰਪਾਨਾ ਤੋਂ ਲੈ ਕੇ ਕਸਟਮ ਜੁੱਤੀਆਂ ਤੱਕ ਤਿਆਰ ਕਰਦੇ ਹਨ। ਹਿੰਦੂ, ਸਿੱਖ ਜਾਂ ਮੁਸਲਿਮ, ਕਿਸੇ ਵੀ ਧਰਮ ਦੇ ਰਿਵਾਜ ਦੇ ਮੁਤਾਬਕ ਵਿਆਹ ਕਰ ਰਹੇ ਹੋ, ਪਗੜੀਆਂ ਤੇ ਸਾਫੀਆਂ ਦੇ ਵਾਸਤੇ ਸਾਫਾ ਟਰਬਨ 158 ਕੈਨਲੀ ਰੋਡ, ਬ੍ਰੈਂਟਨ 437-655-3040 4367-655-3040।
8: 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
9: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
10: जो कि मिल रहा है 2 for 10 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 9054512600, 9054526200।
11: यार लास्ट वीकेंड असी तवा किचन तो केटरिंग ऑर्डर कीता सी, ऑनेस्टली बेस्ट डिसीजन सी। हाँ ब्रो, फूड वाज अमेजिंग, फ्रेश, हॉट ते फुल टेस्ट वाला, गेस्ट्स भी पूरे इंप्रेस हो गए, सर्विस भी टॉप नॉट सी, टाइम ते डिलीवरी, प्रॉपर पैकिंग ते सब कुछ ऑर्गेनाइज, मेन्यू भी बहुत फ्लेक्सिबल सी, करीज, रोटी, राइस, एवरीथिंग वाज परफेक्ट। ऑनेस्टली असी ता हुण हर फंक्शन ले तवा किचन ही चूज करांगे। ट्राई तवा किचन फॉर द बेस्ट केटरिंग इन टाउन, फ्रेश फूड, ग्रेट सर्विस एंड अनफॉरगेटेबल टेस्ट। Book your next event now. 50 Sunnyvale Gate, Brampton, 905-790-1699, 905-790-1699.
12: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
13: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
14: 50 Sunnyvale Gate, Brampton, Mountainesh and Bovedda intersection, ਜਾਂ ਵਿਜ਼ਿਟ ਕਰੋ www.tawakitchen.ca, 905-790-1699,
15: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
16: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
17: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
18: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
19: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8408-84-01।
20: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
21: ਡਰਾਈਵਿੰਗ ਲਾਇਸੈਂਸ?
20: ਨੋ।
21: ਪੁਲਿਸ ਆਫਿਸਰ?
20: ਨੋ ਨੋ।
21: ਟ੍ਰੈਫਿਕ ਲਾਇਸੈਂਸ?
20: ਨੋ।
21: ਦੈਨ
19: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
22: ਜ਼ਿੰਦਗੀ

0: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221
1: महंगाई के इस दौर में मैं पूछता हूँ भाई बहनों क्या आपको $10 फॉर टू कोई दे पाएगा कि नहीं मैं आपसे पूछता हूँ खाना चाहोगे कि नहीं
2: क्यों नहीं खाना चाहेंगे तवा किचन दे रहा है ना अमृतसरी कुल्चा 2 for $10 बिरयानी 2 for $10 न्यूट्री कुल्चा 2 for $10
3: अरे बस बस फोन नंबर और एड्रेस तो दो
0: तवा किचन एट 30 रैम्बलर ड्राइव ब्रैम्पटन क्लोज टू कैनेडी एंड स्टील्स 905-455-2600
3: इतना ही नहीं ग्रैंड अपनी स्पेशल और भी आइटम है $10 फॉर टू
4: यार आजकल इकोनॉमी बहुत टफ चल रही है ट्रकिंग इंडस्ट्री स्लो है बिल्डर क्लोजिंग्स रुक रहे ने कई बिजनेसेस लॉस विच जा रहे ने जिथे सेविंग्स तक खत्म होने लग जाती हैं पर कनाडा विच फाइनेंशियल स्ट्रेस के लिए लीगल ऑप्शंस अवेलेबल ने थ्रू द इनसॉल्वेंसी प्रोसेस तो आनू डेट नो प्रॉपरली असेस करन मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने इस प्रोसेस नाल तुसी अपनी फाइनेंशियल सिचुएशन नु कंट्रोल विच ले आ सकदे हो ते अगला सही स्टेप प्लान कर सकदे हो ज्यादा इन्फॉर्मेशन लिए अज ही कॉल करो 416-518-3200 416-518-3200
5: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-300-9941
6: ਆਟੋ ਓਨਰਸ ਕਿਆ ਆਪ ਜ਼ਿਆਦਾ ਇੰਸ਼ੋਰੈਂਸ ਪ੍ਰੀਮੀਅਮ ਪੇ ਕਰ ਰਹੇ ਹੈ ਜਾਂ ਫਿਰ ਨਯਾ ਡਰਾਈਵਰ ਐਡ ਕਰਨ ਕੇ ਬਾਅਦ ਆਪਕਾ ਇੰਸ਼ੋਰੈਂਸ ਪ੍ਰੀਮੀਅਮ ਬਹੁਤ ਬੜ ਗਿਆ ਹੈ ਅਗਰ ਆਪਕੇ ਪਾਸ ਜੀ ਜਾਂ G2 ਲਾਇਸੈਂਸ ਹੈ ਔਰ ਕੈਨੇਡਾ ਮੇਂ 3 ਸਾਲੋਂ ਕਾ ਇੰਸ਼ੋਰੈਂਸ ਐਕਸਪੀਰੀਅੰਸ ਹੈ ਤੋ ਟੈਂਸ਼ਨ ਮਤ ਲੀਜੀਏ
7: ਆਲ ਸਟੇਟ ਇੰਸ਼ੋਰੈਂਸ ਕੇ ਦੀਕਸ਼ਾ ਗੁਲੇਰੀਆ ਕੋ ਅੱਜ ਹੀ ਕਾਲ ਕਰੇ ਜੋ ਆਪਕੋ ਅੱਛਾ ਪ੍ਰੀਮੀਅਮ ਆਨੈਸਟ ਐਡਵਾਈਸ ਔਰ ਗ੍ਰੇਟ ਸਰਵਿਸ ਵੀ ਦੇਣਗੇ ਆਪਣੀ ਹੋਮ ਔਰ ਆਟੋ ਇੰਸ਼ੋਰੈਂਸ ਕਾ ਪੈਕੇਜ ਬਣਵਾਏ ਔਰ ਅਪ ਟੂ 30% ਤੱਕ ਬਚਾਏ ਆਲ ਸਟੇਟ ਇੰਸ਼ੋਰੈਂਸ ਕੇ ਦੀਕਸ਼ਾ ਗੁਲੇਰੀਆ 647-656-2810 ਦੈਟ ਇਜ਼ 647-656-2810
8: ਰੁਪਿੰਦਰ ਗਰੇਵਾਲ ਲਾ ਆਫਿਸ ਰੀਅਲ ਇਸਟੇਟ ਟ੍ਰਾਂਜੈਕਸ਼ਨ ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ 1 ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 905-497-1211 905-497-1211

ਤਿਣਕੇ ਜਿੰਨੀ ਕਦਰ ਨੂੰ ਮੇਰੀ ਮੈਨੂੰ ਤਖ਼ਤ ਬਿਠਾ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: नानक कामण सदा सुहागण। हे नानक, ओह रूह प्रभु परमेश्वर नाल मिल जांदी है, जन्म मरण के दुखां दे विचों कटी जांदी है। मिल मेरे प्रीतम जीओ तुद बिन खरी नमाणी। हे परमेश्वर, तेरे तो बिना मेरी नमाणी रूह है जिहड़ी ओह बिलक रही है, वो तरस रही है, तेरे मूँह च तेरे प्यार च नहीं, वह तेनों आनंद की अवस्था के याद कर रही हैगी है। एडवांस सुन रहे हो और एक बार फिर तो चढ़ती कला के नाल एक नवे दिन की शुरुआत हो चुकी है। माड़े मोटे तो चलते ही रहते होंगे ने, कोई चक्कर ही नहीं गा। नॉर्मल जी लाइफ जीए तो फिर की जीए, माड़ा मोटा तो चलता भी रहना चाहिए होंगे। तो एक बार फिर तो चलिए सफर के वाल जो बहुत खूबसूरत पर तुहाडे साथ दे नाल 905-673-33 संधि जिथे चलेंगा चलूँगी नाल तेरे टिकटां दो ले ली। हो सकता बहुत सारे लोगों ने मेरी आवाज़ पॉजिटिविटी दिंदी हो सकता बहुत सारे लोगों ने आवाज़ पसंद भी ना हो सकता ना पसंदे होने के बावजूद भी सुन रहे होवो, इन कृपा कहें। तो मैं गलियां का रोड़ा कूड़ा मेरे साहिब दियां वडियाइयां, कुछ नहीं पल्ले, कुकर्मा नाल पापा नाल तबाहियां नाल भरी हुई है जिंदगी है। मैं गलियां का रोड़ा कूड़ा, कूड़ा ही हाँ सड़कों का सी, गलियां का कूड़ा मेरे साहिब दियां वड़ियाइयां। उस सतगुर सच्चे पातशाह की कृपा जदों हुंदी है तिनके जिन्नी कदर ना मेरी, कोई नहीं जानदा, कोई बात ना पूछे मेरा जी, है ना। सो है ही नहीं कुछ साढ़े पल्ले, अज मैनू कुछ भी नहीं पता की हो रहा मेरे कंट्रोल च, मैं लगता कि मैं करता पाया, मैनू नहीं पता अगले क्षण की होना है। हाँ जी, तिनके जिनी कदर ना मेरी, मैंने तख्त बिठाया साइया, इन्ने लोग इज्जत नवाज रहे ने फिर भी इनिया कमिया के बावजूद, तो तख्त बिठाया हों कि तुसी अपने लिए जड़ा दूसरों इज्जत देखते हो कि थोड़ी रिस्पैक्ट करते हैं उन्होंने कहें तख्त बिठाया साइया। जे वेखा मैं अमलों वल तो अपने कमां वल देखा तो कुछ नहीं मेरे पल्ले, जे वेखा तेरी रहमत वल तो बल्ले बल्ले बल्ले, भी तेरी कृपा ही है, बल्ले बल्ले है तेरी परमात्मा, शुक्र है तेरा कि परदे टके हुए हैं। सो एक बार फिर तो चलिए शो दे विच जिथे तुसी साडे नाल शामिल होने जा रहे, 905-673-33-37 स्टूडियो नंबर, और तुहाडे नाल सब तो पहला रखड़ी अज भैणां ते भरावां दे प्यार दा प्रतीक, एक त्यौहार एक शगन दे तौर दे उत्ते है। ये प्यार दिलां च हुंदे ने, मनां दे विच खोट ने ते हत्थां ते धागे ने, गल्लां नहीं बणदियां। गल्लां तो यह ने कि रोज़ ही रखड़ी होवे ते रोज़ ही फादर्स डे होवे, रोज़ ही मदर्स डे होवे, भावें तुसी लख एक दूसरे नाल नाराज हो किसी गल तो, जिहड़ा प्यार है तुहाडा थोड़ी सद्भावना एक दूसरे लिए उदा ही बनी रहे। कुछ खबरां ने जिन्हां दे उपर मैं जिक्र करूँगा, टैरिफ्स के उपर कुछ नवें अपडेट, जिथे अमेरिका किस करबट बैठ रहा हैगा। कल श्री डोनल्ड ट्रंप साहब ने नक्शा चक्या ते लिखता हुण कल तो जी ये लेक ओंटारियो जिहड़ी है वह अमेरिका दा खनी कि लेक लूक बन जाऊ, ना वो हो जूगा। मामा हीर दिया 2600 साल पुरानी लेक का नाँ चलता आ रहा, ओंटेरियो का नाम बाद पिया, लेक का नाँ पहला पिया हो, अमेरिका बनन तो पहला दी लेक है। कल कैनेडा फैनेडा ना लिखती, अमेरिका ना लिखती कागज उत्ते। मैं ये डर लगता कल किसी होर कंट्री ना लिखते, रूस भी हूँ अमेरिका ही आला ऑर्डर पास करता, कारनी कहता ये ऑर्डर उन्हें अपने लिए पास किया है खुद लिए। वी डोंट गिव डैम, प्राइम मिनिस्टर कारनी कहता ये जो मर्जी लिखी चले कागज के टुकड़े तो सानू की फर्क है, लैट हिम राइट डाउन। एक बच्चा कागज से कुछ लिख रहा तो उन्होंने ऑर्डर करके पास कर रहा तो वह अपने आप ही कर रहा, असी नहीं मानते इनू। फिलहाल बहुत सारी गल्लां बातें होर, पर इस समय च जो टफ टाइम है मुल्क दे लई, मुल्क दियां कोई भी चीज़ां तुहानू ना पसंद ने ना उन्होंने इग्नोर करके पसंद तौर के उत्ते लैके चलो। मोहन भागवत के वीजे की गल चल रही है, उसते डिस्कशन जी प्राइम टाइम के मेन स्ट्रीम चल रही थी, उद्देर भी गल करूँगा थोड़ी जी गल्ला होर। पर पहला फ्रैश क्रॉसी डिपो कहता कि आ जाओ अज, क्यों भाई तुम आने?
1: हाँ जी अमन भाजी, सत श्रीकाल और सारे
0: भाई,
1: सत श्रीकाल जी। सो बिल्कुल जी, रखड़ी दियां सारयां नूं बहुत बहुत बधाईयां, बहुत बहुत मुबारक फ्रैश क्रॉसी डिपो वालों। जे तुसीं हजे भी रखड़ियां बाय आउट करन वास्ते सोचदे पए हो तां दो लोकेशन है जी सर्व करन वास्ते ब्रैम्पटन दे विच, और बहुत ही वधिया वधिया डिजाइन आए है जिहड़े कि 99 सेंट तो लैके शुरू हो जांदे है जी, और बहुत ज्यादा रेंज दे विच नहीं हैगे, प्राइस बड़े रीजनेबल आए ने, पर डिजाइन देख के तुहानूं वधिया लगूगा, गुट ते रखड़ी बन्नी वीरे दे भी बहुत वधिया लगूगी। सो जरूर पहुंचना तुसीं, दो लोकेशन 31 स्टीपल बुश एवन्यू ब्रैम्पटन दे उत्ते, और सैकेंड लोकेशन डंडास स्ट्रीट ਈਸਟ ਜਿਹੜਾ ਥਿਕਸਨ ਔਰ ਡੰਡਾਸ ਦਾ ਜਿਹੜਾ ਕਾਰਨਰ ਆ 1618 ਡੰਡਾਸ ਸਟਰੀਟ ਈਸਟ ਵਿਟਬੀ ਤੇ ਪਹੁੰਚਣਾ ਤੁਸੀਂ। ਕੱਲ ਬਹੁਤ ਸਾਰੇ ਭੈਣ ਭਰਾ ਆਏ ਸੀਗੇ, ਰੱਖੜੀਆਂ ਖਰੀਦ ਕੇ ਲੈ ਕੇ ਗਏ ਆ। ਜਿਹਨਾਂ ਨੇ ਕੱਲ ਮਨਾਈ ਆ ਉਹ ਬਹੁਤ ਵਧੀਆ, ਉਹਨਾਂ ਨੂੰ ਡਿਜ਼ਾਇਨ ਪਸੰਦ ਆਏ ਨੇ, ਔਰ ਜਿਹਨਾਂ ਨੇ ਅੱਜ ਲੈ ਕੇ ਜਾਣਾ ਉਹਨਾਂ ਨੂੰ ਵੀ ਬਹੁਤ ਵਧੀਆ ਡਿਜ਼ਾਇਨ ਪਸੰਦ ਆਉਣਗੇ। ਤੁਸੀਂ ਇੱਕ ਵਾਰੀ ਜ਼ਰੂਰ ਚੱਕਰ ਲਾ ਕੇ ਜਾਇਓ ਜੀ, ਦੋਵੇਂ ਲੋਕੇਸ਼ਨਾਂ ਦੇ ਉੱਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਇਨ ਪਏ ਨੇ। ਸੋ ਅਗੇਨ ਫਰੈਸ਼ ਗ੍ਰੋਸਰੀ ਡਿਪੋ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਸਿਹਤਮੰਦ ਰੱਖੇ ਜੀ। ਥੈਂਕ ਯੂ ਅਮਨ ਭਾਅ ਜੀ।
0: ਸੋ ਰੱਖੜੀ ਦੇ ਜ਼ਰੂਰ ਤੁਸੀਂ ਪਹੁੰਚਣਾ ਹੈਗਾ ਫਰੈਸ਼ ਗ੍ਰੋਸਰੀ ਡਿਪੋ, ਦੋ ਲੋਕੇਸ਼ਨ ਸਟੇਪਲ ਬੁਸ਼ ਦੇ ਉੱਤੇ ਜਿਹੜੀ ਰਾਤ ਦੇ 12 ਵਜੇ ਤੱਕ ਖੁੱਲ੍ਹੀ ਹੈਗੀ ਹੈ। ਤੁਸੀਂ ਜ਼ਰੂਰ ਰੱਖੜੀ ਦੇ ਉੱਤੇ ਪਹੁੰਚੋਗੇ ਸਟੇਪਲ ਬੁਸ਼ ਵਾਲੀ ਲੋਕੇਸ਼ਨ ਦੇ ਨਾਲ ਨਾਲ। ਦੂਸਰੀ ਲੋਕੇਸ਼ਨ ਕੋਈ ਵੀ ਜਾਣਕਾਰੀ ਲਈ 905-458-1300, ਔਰ $150 ਤੋਂ ਲੈ ਕੇ $200 ਪੂਰੇ ਮੰਥ ਦੀ ਗਰੋਸਰੀ ਦੇ ਉੱਤੇ ਬਚਾ ਸਕਦੇ ਹੋ ਜੇ ਤੁਸੀਂ ਅੱਜ ਉੱਥੋਂ ਕਾਰਟ ਭਰਦੇ ਹੋ। ਬਹੁਤ ਸਾਰੇ ਆਈਟਮਸ ਐਸੇ ਨੇ ਜਿਹੜੇ ਤੁਹਾਨੂੰ ਕਲੋਜ਼ ਟੂ ਉਸ ਪ੍ਰਾਈਸ 'ਤੇ ਲਾਏ ਨੇ ਜਿੰਨੇ ਦੀ ਪਰਚੇਸ ਹੈਗੀ ਆ, ਨੋ ਪ੍ਰੋਫਿਟ ਦੇ ਉੱਪਰ ਲਗਾਏ ਹੋਏ ਨੇ, ਔਰ ਨੋ ਪ੍ਰੋਫਿਟ 'ਤੇ ਕੋਈ ਵੀ ਕਦੇ ਕਿਸੇ ਨੂੰ ਬੀਟ ਨਹੀਂ ਕਰ ਸਕਦਾ। ਸੋ ਪਹੁੰਚੋ ਦੋਨੋਂ ਜਗ੍ਹਾ ਦੇ ਉੱਤੇ। ਨੰਬਰ ਟੂ ਕਾਲ 905-458-1300। ਫਰੈਸ਼ ਗਰੋਸਰੀ ਡਿਪੂ ਸਪੋਰਟ ਕਰੋ ਆਪਣੇ ਬਿਜ਼ਨਸਿਸ ਨੂੰ ਜਿਹੜੇ ਤੁਹਾਨੂੰ ਸਪੋਰਟ ਕਰ ਰਹੇ ਨੇ। ਮਹਿੰਗਾਈ ਦੇ ਦੁਸ਼ਮਣ ਦੀ ਗੱਲ ਕਰਦਾ ਹੁੰਦਾ ਕਿ ਮਹਿੰਗਾਈ ਨਾਲ ਦੁਸ਼ਮਣੀ ਫਰੈਸ਼ ਗਰੋਸਰੀ ਡਿਪੂ, ਰਾਤ ਦੇ 12 ਵਜੇ ਤੱਕ ਲੋਕੇਸ਼ਨ ਖੁੱਲ੍ਹੀ ਹੈ ਬ੍ਰੈਂਪਟਨ ਵਾਲੀ, ਅਤੇ 905-458-1300 'ਤੇ ਕਾਲ ਕਰਨੀ ਹੈ। ਐਮ ਕੇ ਪੈਲਟਸ ਹੈ ਕੰਪਨੀ ਦਾ ਨਾਂ, ਤੁਸੀਂ ਸਕਿੱਡ ਨੇ ਜਿਹੜੀਆਂ ਤੁਸੀਂ ਸਪੋਰਟ ਕਰਨਾ। ਬਹੁਤ ਸਾਰੇ ਲੋਕ ਮੈਨੂੰ ਜਿਹੜੇ ਸੁਣਦੇ ਪਏ ਨੇ ਉਹ ਸੁਪਰਵਾਈਜ਼ਰ ਮੈਨੇਜਮੈਂਟ ਪੋਜੀਸ਼ਨਸ ਦੇ ਵਿੱਚ ਬਹੁਤ ਸਾਰੇ ਕੰਪਨੀਜ਼ 'ਚ ਕੰਮ ਕਰਦੇ ਨੇ। ਤੁਹਾਡੇ ਡੌਕਸ ਦੇ ਉੱਤੇ ਜਿਹੜੀਆਂ ਸਕਿੱਡ ਲੱਗਦੀਆਂ ਨੇ ਉਹਨਾਂ ਸਕਿੱਡ ਵਾਸਤੇ ਐਮ ਕੇ ਪੈਲਟਸ ਤੁਹਾਨੂੰ ਇਨਵਾਈਟ ਕਰਦਾ ਕਿ ਸਾਡੇ ਕੰਪਨੀ ਨੂੰ ਆਪਣੇ ਬਿਜ਼ਨਸ ਦਾ ਹਿੱਸਾ ਬਣਾਓ। ISPM 15 ਸਰਟੀਫਾਈਡ ਇਹ ਜਿਹੜੀਆਂ ਸਕਿੱਡਸ ਨੇ ਅਤੇ ਤੁਸੀਂ ਟੈਸਟਡ ਨੇ, ਦੁਨੀਆ 'ਚ ਕਿਤੇ ਵੀ ਐਕਸਪੋਰਟ ਕਰ ਦਿਓ ਇਹਨਾਂ ਨੂੰ, ਅਤੇ ਤੁਸੀਂ ਇਹਨਾਂ ਸਕਿੱਡਸ ਦੇ ਵਾਸਤੇ ਐਮ ਕੇ ਪੈਲਟਸ, ਤੁਸੀਂ ਲੱਕੜ ਦੀ ਕੋਈ ਪੈਕਿੰਗ ਬਣਾਉਣੀ ਹੈ ਕਸਟਮ, ਕੁਛ ਵੀ ਤੁਸੀਂ ਟਰਾਂਸਪੋਰਟ ਦਾ ਕੰਮ ਕਰਦੇ ਹੋ, ਕ੍ਰੋਸ ਡੋਕਿੰਗ ਦਾ ਕੰਮ ਕਰਦੇ ਹੋ, ਤੁਹਾਡੇ ਸਪਲਾਈਜ਼ ਪੂਰੀਆਂ ਕਰ ਦੇਣਗੇ। 365-866-3658-66-2080 ਤੁਹਾਡੀ ਕਮਿਊਨਿਟੀ ਦੀ ਕੋਈ ਕੰਪਨੀ ਆ ਐਮ ਕੇ ਪੈਲਟਸ, ਅਤੇ info@mkpellets.ca info@mkpellets.ca ਦੇ ਉੱਤੇ ਵੀ ਕੰਟੈਕਟ ਕੀਤਾ ਜਾ ਸਕਦਾ ਹੈ। ਔਰ ABS ਆਟੋ ਕਲੇਜ਼ਨ ਕਿਚਨਰ ਵਾਟਲੋ ਕੇਂਬਰਿਜ ਦੇ ਏਰੀਏ ਦੇ ਵਿੱਚ ਟਰੱਕ ਅਤੇ ਕਾਰ ਦੀ ਜਿਹੜੀ ਡੈਂਟਿੰਗ ਪੇਂਟਿੰਗ ਦੇ ਵਿੱਚ ਟੋਪ ਦਾ ਨਾਮ ਹੈਗਾ, ਟਰੱਕ ਦੀ ਸੇਫਟੀ, ਕਾਰ ਦਾ ਬੋਡੀ ਵਰਕ ਜਾਂ ਟਰੱਕ ਦਾ ਬੋਡੀ ਵਰਕ, 416-520-1946 'ਤੇ ਕਾਲ ਕਰੋਗੇ। ਔਰ ਸਾਡੇ ਨਾਲ ਤੁਸੀਂ ਸ਼ੋਅ 'ਚ ਕੰਟੈਕਟ ਕਰਨਾ 416-518-3200। ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਕਹਿੰਦਾ ਫੁੱਲਾਂ ਦੀ ਬਹਾਰ, ਫੁੱਲੇ ਫੁੱਲ ਲਗਾਓ, ਫੁੱਲਾਂ ਵਾਸਤੇ ਆਪਣੇ ਘਰ ਦਾ ਬੈਕਯਾਰਡ ਫਰੰਟਯਾਰਡ ਦੀ ਫੋਟੋ ਖਿੱਚੋ ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ ਡਿਜ਼ਾਇਨ ਕਰਕੇ ਦੇਣਗੇ ਪ੍ਰੇਨੀਅਲਸ, ਜਿਹੜੇ ਫੁੱਲ ਆਪਣੇ ਆਪ ਹੀ ਆਈ ਜਾਂਦੇ ਨੇ, ਦੁਬਾਰਾ ਮੁਰਝਾ ਕੇ ਦੁਬਾਰਾ ਨਵੇਂ ਫੁੱਲ ਆਈ ਜਾਂਦੇ ਨੇ ਅਤੇ ਫੈਲੀ ਜਾਂਦੇ ਨੇ, ਇੱਕ ਜਗ੍ਹਾ ਨਹੀਂ ਰਹਿੰਦੇ, ਫੈਲ ਜਾਂਦੇ ਨੇ ਪੂਰੀ ਜਗ੍ਹਾ 'ਚ। ਅਤੇ ਇਹਦੀ ਸੈਟਿੰਗ ਕਿਸ ਤਰ੍ਹਾਂ ਕਰਨੀ ਹੈ, ਕਿਵੇਂ ਲਾਉਣਾ, ਕੰਸਲਟੈਂਟ ਤੁਹਾਨੂੰ ਹੈਲਪ ਕਰਨਗੇ। ਗ੍ਰੀਨ ਵੈਲੀ ਗਾਰਡਨ ਸੈਂਟਰ ਫੁੱਲਾਂ ਅਤੇ ਟਰੀਜ਼, ਫਰੂਟ ਵਾਲੇ ਟਰੀਜ਼ ਨੇ, ਅਗਰ ਉਹਨਾਂ ਨਾਲ ਤੁਸੀਂ ਆਪਣੇ ਘਰ ਨੂੰ ਵਧੀਆ ਬਣਾਉਣਾ ਚਾਹੁੰਦੇ, ਫਰੂਟ ਵਾਲੇ ਟਰੀਜ਼ ਲਗਾਉਣੇ ਚਾਹੁੰਦੇ ਘਰ 'ਚ, ਇਹਨਾਂ ਕੋਲ 10 ਤੋਂ ਵੱਧ ਫਰੂਟ ਟਰੀਜ਼ ਨੇ। 6472225601 ਗ੍ਰੀਨ ਵੈਲੀ ਗਾਰਡਨ ਸੈਂਟਰ, 647-222-5601। ਇੱਕ ਨਾ ਮੈਂ ਨੰਬਰ ਦੇਣ ਲੱਗਿਆ ਦੋ, ਕਿਰਪਾ ਕਰਕੇ ਪੇਪਰ ਪੈੱਨ ਰੈਡੀ ਰੱਖਿਓ ਸਾਰੇ ਜਾਣੇ ਜਿੰਨੇ ਵੀ ਤੁਸੀਂ ਸੁਣਦੇ ਪਏ ਹੋ। ਮੈਂ ਤੁਹਾਨੂੰ ਅੱਜ ਦੋ ਨੰਬਰ ਦਊਂਗਾ, ਹਾਇਰਿੰਗ ਦੇ ਨੰਬਰ ਨੇ ਦੋਨੋਂ, ਅਤੇ ਇੱਕ ਤਾਂ ਤੁਸੀਂ ਹੁਣੇ ਬੈਗ ਚੱਕਣਾ ਅਤੇ ਤੁਸੀਂ ਘੰਟੇ ਬਾਅਦ ਕਮਾਉਣਾ ਸ਼ੁਰੂ ਕਰ ਦੇਣਾ, ਮੇਰੇ ਸ਼ੋਅ ਦੇ ਵਿੱਚ ਨੰਬਰ ਲੈਣਾ। ਉਹਨਾਂ ਨੇ ਰਾਈਟ ਵੇ ਤੁਹਾਨੂੰ ਇਹ ਕਹਿਣਾ ਸੇਫਟੀ ਸ਼ੂਜ਼ ਅਤੇ ਵੈਸਟ ਪਾ ਕੇ ਆ ਜਾਓ ਅਤੇ ਫਲਾਣੇ ਐਡਰੈਸ 'ਤੇ ਪਹੁੰਚੋ। ਵਰਕਰਸ ਐਜ਼ ਸੂਨ ਐਜ਼ ਪੋਸੀਬਲ ਚਾਹੀਦੇ ਨੇ ਹੁਣੇ, ਅਤੇ ਇੱਕ ਲਾਈਸੈਂਸ ਡਰਾਈਵਰਸ ਨੇ ਜਿਹੜੇ ਕਹਿੰਦੇ ਟਰੱਕ ਚਲਾਉਂਦੇ ਆ ਪੱਲੇ ਕੁਛ ਨਹੀਂ ਪੈਂਦਾ, 7 ਤੋਂ 9 ਹਜ਼ਾਰ ਇੱਕ ਡਰਾਈਵਰ ਦੇ ਪੱਲੇ ਪਊਗਾ। ਦੋ ਡਰਾਈਵਰ ਟੀਮ 'ਚ ਜਾਣਗੇ, ਦੋ ਦੋਸਤ ਇਕੱਠੇ ਵੀ ਚਲਾਉਣਾ ਚਾਹੁੰਦੇ ਹੋ ਉਹਦੇ ਲਈ ਵੀ। ਦੋਨੋਂ ਨੰਬਰਸ ਮੈਂ ਦੇਣ ਲੱਗਿਆ, ਪਰ ਉਹ ਤੋਂ ਪਹਿਲਾਂ ਮੈਂ ਮਨਜੀਤ ਸਿੰਘ ਨੂੰ ਔਨ ਏਅਰ ਕਰ ਲੱਗਾ। ਮਨਜੀਤ ਜੀ, ਤੁਸੀਂ ਔਨ ਏਅਰ।
2: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਸਿਸਟਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ, ਤੁਸੀਂ 5 ਦੇ 5 ਅਪਲਾਈਂਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਅਪਲਾਈਂਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਐਂਡ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਸਾਡੇ ਵਾਸ਼ਰ ਐਂਡ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-0050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਉਹਨਾਂ ਕੋਲ ਤੁਸੀਂ ਪਹੁੰਚ ਸਕਦੇ ਹੋ ਬੈਸਟ ਡੀਲਸ ਦੇ ਵਾਸਤੇ। ਅਤੇ ਸਟੂਡੀਓਜ਼ ਦੇ ਵਿੱਚ ਤੁਸੀਂ ਕਾਲ ਕਰਾਂਗੇ 905-673-3337। ਜੋਬ ਦੇ ਨੰਬਰ ਨੋਟ ਕਰੋ, ਪੇਪਰ ਪੈਨ ਰੈਡੀ ਰੱਖੋ। ਇੱਕ ਤਾਂ ਇੰਗਲਿਸ਼ ਰਿਕੁਆਇਰਡ ਨਹੀਂ ਹੈ, ਕਈ ਬੰਦਿਆਂ ਨੂੰ ਅੰਗਰੇਜ਼ੀ ਦੀ ਪ੍ਰੋਬਲਮ ਆ ਬੋਲਣ ਦੀ, ਇਹ ਕੰਮ ਹੈ ਤੁਸੀਂ ਹੁਣ ਤੋਂ ਅੱਧੇ ਘੰਟੇ ਘੰਟੇ ਬਾਅਦ ਸਟਾਰਟ ਕਰ ਸਕਦੇ ਹੋ। ਅਤੇ ਸਟਾਰਟ ਵਰਕਿੰਗ ਟੂਡੇ, ਬਹੁਤ ਅੱਛੀਆਂ ਵੇਜਿਸ ਨੇ। ਹੁਣੇ ਕਾਲ ਕਰੋ 647-709-0549 ਦੇ ਉੱਤੇ। ਜੋਬਸ ਲਈ ਲੋਕ ਚਾਹੀਦੇ ਨੇ ਅਤੇ ਹੁਣੇ ਲੋਕ ਉਹ ਪਹੁੰਚਣ ਜਿਹੜੇ ਕੰਮ ਕਰਨਾ ਚਾਹੁੰਦੇ ਨੇ, ਅਤੇ ਸ਼ਾਮ ਨੂੰ ਜੇਬ 'ਚ 100-150-200 ਡਾਲਰ ਪਾਉਣਾ ਚਾਹੁੰਦੇ ਨੇ। 647-709-0549 ਨੰਬਰ ਨੂੰ ਡਾਇਲ ਕਰੋ, 647-709-0549 ਦੇ ਉੱਤੇ ਤੁਸੀਂ ਕਾਲ ਕਰ ਰਹੀ ਹਾਂ। 647-709-0549 ਜੋਬ ਲਈ ਨੰਬਰ ਨੇ, ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਇਸੇ ਤਰ੍ਹਾਂ ਏਜਡ ਲਾਈਸੈਂਸ ਡਰਾਈਵਰ ਨੇ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਕਿਸੇ ਦੀਆਂ, ਬਹੁਤੇ ਲੋਕਾਂ ਦੀਆਂ ਵੇਜਿਸ ਨਹੀਂ ਮਿਲੀਆਂ, ਕਈਆਂ ਨੇ ਪੇ ਨਹੀਂ ਕੀਤੀਆਂ, ਕੰਪਨੀਜ਼ ਬੰਦ ਕਰਤੀਆਂ, ਬਾਕੀ ਸਭ ਕੁਝ ਰੁਕ ਜਾਂਦਾ, ਚਲੋ ਤਨਖਾਹਾਂ ਕਾਹਨੂੰ ਰੋਕਣੀਆਂ ਸੀ ਲੋਕਾਂ ਦੀਆਂ, ਕਿਰਾਏ ਕਿਰੂਏ ਰੋਕ ਲੈਂਦੇ ਯਾਰਡਾਂ ਦੇ, ਤੁਸੀਂ ਆਪਣੇ ਹੋਰ ਦੇਖ ਲੈਂਦੇ ਵੱਡੀਆਂ ਕਾਰਪੋਰੇਟਸ ਦਾ ਜਿਹੜਾ ਸੀਗਾ, ਪਰ ਤੁਸੀਂ ਜਦੋਂ ਕਿਸੇ ਵੇਜਿਸ ਰੋਕੀਆਂ ਨੇ ਉਹਦੇ ਨਾਲ ਕੀ ਹੁੰਦਾ, ਉਹਨਾਂ ਦੇ ਘਰਾਂ ਦੇ ਚੁੱਲ੍ਹੇ ਬੰਦ ਹੋ ਜਾਂਦੇ ਨੇ, ਇਹੋ ਜਿਹਾ ਕੰਮ ਨਾ ਹੀ ਹੋਵੇ ਤਾਂ ਵਧੀਆ ਰੱਖੋ। ਏਜਡ ਲਾਈਸੈਂਸ ਡਰਾਈਵਰ ਨੇ ਗਾਰੰਟਡ, ਤੁਸੀਂ ਜਿੱਥੇ ਕੰਮ ਕਰਨਾ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਆਪਣੇ ਆਪ ਹੀ, ਗਾਰੰਟਡ ਤੁਹਾਨੂੰ ਬਾਈ ਵੀਕਲੀ ਸੈਲਰੀ ਆ, ਹਰ 15ਵੇਂ ਦਿਨ ਤੁਹਾਡੇ ਚੈੱਕ ਅਕਾਊਂਟ 'ਚ ਹੋਊਗਾ। ਅੱਛੀ ਵੇਜਿਸ ਨੇ, ਤਕਰੀਬਨ 7-8 ਹਜ਼ਾਰ ਡਾਲਰ ਪਰ ਮੰਥ ਸਿੰਗਲ ਡਰਾਈਵਰ ਬਣਾਊਗਾ। ਟੀਮ ਚਾਹੀਦੀਆਂ ਨੇ ਸਾਨੂੰ, ਟੀਮ ਦੋ ਜਾਣੇ ਇਕੱਠੇ ਹੋਣਗੇ ਤਾਂ ਗੁੱਡ ਬੈਟਰ ਬੈਸਟ, ਤੁਸੀਂ ਦੋ ਰਿਸ਼ਤੇਦਾਰ ਵੀ ਹੋ, ਦੋ ਦੋਸਤ ਵੀ ਹੋ, ਇਕੱਠੇ ਆ ਜਾਓ, 14-15 ਹਜ਼ਾਰ ਵੀ ਬਣਾਉਂਗੇ, ਤੀਆਂ ਵਾਂਗੂ ਦਿਨ ਵੀ ਕੱਟੋਗੇ, ਯਾਨੀ ਕਿ ਇਕੱਠੇ ਰਹਿਣਾ ਹਰ ਵੇਲੇ। ਅਤੇ ਇਹ ਟੀਮ ਦੇ ਲੋੜ ਨੇ ਡੌਕ 'ਤੇ ਜਾ ਕੇ ਸਵਿੱਚ ਕਰਵਾਇਆ ਕਰਨੀ ਆ, ਅਮੈਰੀਕਾ ਦੇ ਨੇ, ਘਰੋਂ ਬਾਹਰ 4-5 ਦਿਨ ਰਹਿਣਾ ਪਊਗਾ, ਅਮੈਰੀਕਾ ਦੇ ਲੋੜ ਨੇ ਟੀਮ ਦੇ ਵਿੱਚ। ਸ਼ਰਤ ਇੱਕੋ ਆ, ਤੁਹਾਡੇ ਕੋਲ ਇੱਕ ਜਿਹੜਾ ਹੈਗਾ ਨੰਬਰ 1 'ਤੇ 3 ਸਾਲ ਪੁਰਾਣਾ ਲਾਈਸੈਂਸ ਹੋਣਾ ਚਾਹੀਦਾ, ਟਰੱਕ ਚਲਾਉਂਦੇ ਹੋ ਜਾਂ ਨਹੀਂ ਚਲਾਉਂਦੇ, 1 ਸਾਲ ਦਾ ਮਤਲਬ 3 ਸਾਲਾਂ 'ਚੋਂ ਐਕਸਪੀਰੀਅੰਸ ਚਾਹੀਦਾ ਹੈਗਾ, ਲਾਈਸੈਂਸ ਘੱਟੋ ਘੱਟ 3 ਸਾਲ ਪੁਰਾਣਾ ਹੋਵੇ ਤੁਹਾਡਾ। ਕੋਈ ਵੀ ਤੁਹਾਡਾ ਦੋਸਤ ਰਿਸ਼ਤੇਦਾਰ ਇੱਕ ਅੱਛੀ ਤਨਖਾਹ 'ਤੇ ਇੱਕ ਅੱਛੀ ਕੰਪਨੀ 'ਚ ਕੰਮ ਕਰਨਾ ਚਾਹੁੰਦਾ, 647-501-1433। ਡੌਕ ਟੂ ਡੌਕ ਲੋਡ ਨੇ, ਟ੍ਰੇਲਰ ਨੂੰ ਡਰੋਪ ਕਰਨਾ ਉੱਥੋਂ, ਨਵੇਂ ਟ੍ਰੇਲਰ ਨੇ, ਨਵਾਂ ਇਕਿਉਪਮੈਂਟ, ਅਤੇ ਸਕੈਜੂਲਡ ਹੋ, ਐਂ ਨਹੀਂ ਹੈਗਾ ਵੀ ਤੁਸੀਂ ਹੁਣ ਬਾਈ ਜੀ ਐਂ ਕਰੋ ਬੈਠੋ 2 ਦਿਨ ਘਰੇ, ਪਰਸੋਂ ਦੱਸਾਂਗੇ, ਰਸਤੇ 'ਚ ਆਉਂਦੇ ਪਤਾ ਲੱਗ ਜੂਗਾ ਜਦੋਂ ਤੁਸੀਂ ਵਿੰਡਜ਼ਰ ਤੋਂ ਕ੍ਰੋਸ ਹੋਏ ਕਿ ਤੁਹਾਡਾ ਅਗਲਾ ਲੋਡ ਹੈਗਾ 3 ਦਿਨ ਬਾਅਦ, ਤੁਸੀਂ 2 ਦਿਨ ਆਪਣੀ ਛੁੱਟੀਆਂ ਜੋ ਹੈ ਆਪਣਾ ਟਾਈਮ ਸਪੈਂਡ ਕਰੋ। ਅਤੇ 647-501-1433 'ਤੇ ਕਾਲ ਕਰ ਲਓ, ਏਜਡ ਡਰਾਈਵਰ, 3 ਸਾਲ ਪੁਰਾਣਾ ਲਾਈਸੈਂਸ, 1 ਸਾਲ ਦਾ ਐਕਸਪੀਰੀਅੰਸ ਹੋਵੇ, ਅਤੇ 7-8 ਹਜ਼ਾਰ ਪਲੱਸ HST ਜਿਹੜੀ ਆ ਪਰ ਮੰਥ ਲੈ ਕੇ ਜਾਣਗੇ, 647-501-1433। ਦੋ ਚੀਜ਼ਾਂ ਦੀ ਗਾਰੰਟੀ, ਬਾਈ ਵੀਕਲੀ ਤਨਖਾਹ, ਦੂਸਰੀ ਫਿਕਸ ਇਨਕਮ ਤੁਹਾਨੂੰ ਪਤਾ ਵੀ ਮਹੀਨੇ ਦਾ ਇੰਨਾ ਆਉਣਾ ਹੀ ਆਉਣਾ 647-501-14 'ਤੇ ਅਤੇ ਅਰਜੈਂਟ ਹੈ ਇਹ, ਅਰਜੈਂਟਲੀ ਹੁਣੇ ਕਾਲ ਕਰ ਲਓ ਕਿਉਂਕਿ ਤੁਸੀਂ ਪਾਸ ਹੋਣਾ ਸਾਰਿਆਂ ਨੇ, ਫਿਰ ਕੰਪਨੀ ਇੱਕ ਟੈਸਟ ਲੈ ਕੇ ਪਾਸ ਕਰ ਦੂਗੀ, ਨਾਲੇ ਜੋਬ ਸਟਾਰਟ ਕਰ ਦਿਓ, ਸਿੰਗਲ ਆ ਜਾਂ ਡਬਲ ਹੋ, ਟੀਮ ਆ ਇਕੱਠੀ, 647-501-14-33 ਦੇ ਉੱਤੇ ਤੁਸੀਂ ਕਾਲ ਕਰਨੀ ਆ। ਔਰ ਨਾਲ ਹਾਈਲੈਂਡ ਆਟੋ ਰਿਪੇਅਰ ਸੈਂਟਰ 11 ਦੇ 11 ਗੈਰੀ ਗਰੇਵਾਲ, ਤੁਸੀਂ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਆ, ਕਾਰ, ਟਰੱਕ, ਵੈਨ, SUV, ਗੈਰੀ ਗਰੇਵਾਲ ਨੂੰ ਯਾਦ ਰੱਖੋ, ਹਾਈਲੈਂਡ ਆਟੋ ਰਿਪੇਅਰ ਸੈਂਟਰ। 10% ਡਿਸਕਾਊਂਟ ਲੈਣਾ ਜਦੋਂ ਕੰਮ ਕਰਾ ਲਿਆ ਨਾ, 10 ਦਿਨਾਂ ਰੇਡੀਓ ਵਾਸਤੇ ਆਏ ਸੀ, 10% ਡਿਸਕਾਊਂਟ ਕਰ ਦੇਣਗੇ। ਸਪੋਜ਼ ਤੁਹਾਡਾ ਬਿੱਲ ਬਣਿਆ $110 ਦਾ, ਅਤੇ ਉਹਦੇ ਵਿੱਚੋਂ $11-12 ਤੁਹਾਡੇ ਔਫ ਹੋ ਗਏ, 905-400-63-63-63, 905-463-6363-63 ਤੇ ਤੁਸੀਂ ਕਾਲ ਕਰਨੀ ਹੈ। ਵਾਪਸ ਯੂੰ ਗਏ ਯੂੰ ਆਏ।
3: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ, ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਟ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। ਟ੍ਰਾਈ ਤਵਾ ਕਿਚਨ ਫੋਰ ਦਾ ਬੈਸਟ ਕੇਟਰਿੰਗ ਇਨ ਟਾਊਨ, ਫਰੈਸ਼ ਫੂਡ, ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ। ਬੁੱਕ ਯੋਰ ਨੈਕਸਟ ਇਵੈਂਟ ਨਾਓ, 50 ਸਨੀਵੇਲ ਗੇਟ, ਬ੍ਰੈਂਪਟਨ,
0: 905-790-1699. ਅਸੀਂ ਨਵੀਂ ਹਾਇਰਿੰਗ ਦੇ ਸਟਿੱਕਰ ਲਗਾਈ ਰੱਖਦੇ ਹਾਂ, ਯਾਨੀ ਕਿ ਨਵੇਂ ਲੋਕਾਂ ਨੂੰ ਹਾਇਰ ਕਰੀ ਜਾ ਰਹੇ ਹੈਗੇ ਆ। ਤੁਸੀਂ ਕੋਈ ਵੀ ਫੂਡ ਦਾ ਕਾਰੀਗਰ ਆ, ਸ਼ੁੱਡ ਬੀ ਡਾਊਨ ਟੂ ਅਰਥ, ਮਤਲਬ ਕੋਈ ਆਪਣੀਆਂ ਆਦਤਾਂ ਲੈ ਕੇ ਕੰਮ 'ਤੇ ਨਾ ਜਾਵੇ, ਨਾਲ ਜਿਵੇਂ ਲੋਕ ਆਦਤਾਂ ਲੈ ਕੇ ਕੈਨੇਡਾ 'ਚ ਆ ਜਾਂਦੇ ਨੇ, ਉਹ ਚੀਜ਼ ਨਹੀਂ। ਚੰਗੇ ਲੋਕਾਂ ਲਈ ਚੰਗੀ ਜਗ੍ਹਾ ਤਵਾ ਕਿਚਨ, ਇਹਨਾਂ ਕੋਲ ਮੈਜੋਰਿਟੀ ਇਹਨਾਂ ਦੇ ਵਰਕਰਸ ਜਿਹੜੇ ਨੇ ਉਹ 2-3 ਸਾਲ ਤੋਂ ਕੰਮ ਕਰ ਰਹੇ ਨੇ ਲਗਾਤਾਰ, ਮਤਲਬ ਕਦੇ ਸਵਿੱਚ ਨਹੀਂ ਕੀਤਾ, ਕੋਈ ਬਾਹਰ ਦੇਖਦਾ ਨਹੀਂ ਕੰਮ, ਕਿਉਂਕਿ ਉੱਥੇ ਸੈਟਿਸਫਾਈਡ ਨੇ। ਤੁਸੀਂ ਜ਼ਰੂਰ 90% ਸੈਟਿਸਫੈਕਸ਼ਨ ਦਾ ਇਹਨਾਂ ਦੇ ਕਸਟਮਰਸ, ਅਤੇ ਇਹਨਾਂ ਦੇ 95% ਸੈਟਿਸਫੈਕਸ਼ਨ ਦੇ ਨਾਲ ਇਹਨਾਂ ਦੇ ਲੋਕ ਜਿਹੜੇ ਨਾਲ ਕੰਮ ਕਰਦੇ ਨੇ, ਅਤੇ ਬਾਕੀ 5-10% ਲੋਕਾਂ ਨੂੰ ਤੁਸੀਂ ਦੁਨੀਆਂ 'ਚ ਖੁਸ਼ ਕਰਨ ਨਹੀਂ ਆਏ ਹੋਏ, ਤੁਸੀਂ ਆਪਣੀ ਜ਼ਿੰਦਗੀ ਜਿਉਣ ਆਏ ਹੋ, ਆਪਣੇ ਆਪ ਨੂੰ ਖੁਸ਼ ਕਰਨ ਆਏ ਹੋ, ਲੋਕਾਂ ਲਈ ਨਹੀਂ। ਲੋਕ ਤਾਂ ਦੁਖੀ ਰਹੇ ਨੇ, ਗਾਂਧੀ ਤੋਂ ਵੀ ਦੁਖੀ ਰਹੇ ਨੇ, ਨੈਨਸਨ ਮੰਡੇਲਾ ਤੋਂ ਵੀ ਦੁਖੀ ਰਹੇ ਨੇ, ਓਬਾਮੇ ਤੋਂ ਵੀ ਦੁਖੀ ਰਹੇ ਨੇ, ਜਿਹੜਾ ਵੀ ਬੰਦਾ ਜਿੰਨਾ ਵੀ ਵਧੀਆ ਆਇਆ ਉਹ ਤੋਂ ਉਨੇ ਜ਼ਿਆਦਾ ਉਹ ਦੁਖੀ ਰਹੇ। ਜਨਪ੍ਰੀਤ ਇੱਕ ਇੱਦਾਂ ਦਾ ਇਨਸਾਨ ਹੈ ਜਿਹੜਾ ਕਹਿੰਦਾ ਮੇਰੇ ਤੋਂ ਕੋਈ ਦੁਖੀ ਨਹੀਂ ਰਹਿ ਸਕਦਾ, ਕਿਉਂਕਿ ਇੱਕ ਐਸਾ ਇਨਸਾਨ ਹੈ, ਤੁਸੀਂ ਇਹਨੂੰ ਕਦੇ ਕੋਈ ਗੱਲ ਕਹੋਗੇ ਨਾ, ਇਹ ਰਿਪਲਾਈ ਨਹੀਂ ਕਰਦਾ ਅੱਗਿਓਂ, ਮਤਲਬ ਜਵਾਬ ਨਹੀਂ ਦਿੰਦਾ, ਚੁੱਪ ਰਹਿੰਦਾ, ਮਤਲਬ ਇੰਨੇ ਕੁਛ ਨਹੀਂ ਤੁਹਾਨੂੰ ਕਹਿਣਾ ਹੈਗਾ, ਠੀਕ ਹੈ ਤੁਹਾਡੀ ਗੱਲ ਨੂੰ ਸੁਣ ਲੈਣਾ ਬਹੁਤ ਅੱਛੇ ਤਰੀਕੇ ਨਾਲ, ਉਹਨੂੰ ਕਹਿ ਵੀ ਦੇਣਾ, ਪਰ ਪਹਿਲੂ ਵੀ ਦੱਸ ਦੇਣਾ ਕਿ ਮੇਰਾ ਪਹਿਲੂ ਇਹ ਹੈ, ਪਰ ਬਹਿਸ ਨਹੀਂ ਕਰਨੀ। ਇਹ ਸਿੱਖਿਆ ਗਿਆ, ਸਿਖਾਇਆ ਗਿਆ ਆਪਣੇ ਪਰਿਵਾਰ ਵੱਲੋਂ, ਔਰ ਡਾਊਨ ਟੂ ਅਰਥ, ਅਤੇ ਜਿੱਥੇ ਵੀ ਕੇਟਰਿੰਗ ਕਰਨ ਜਾਂਦੇ ਆ ਰਿਸ਼ਤਾ ਇਸਟੈਬਲਿਸ਼ ਕਰਕੇ ਆਉਂਦੇ ਨੇ, ਲੋਕ ਖੁਸ਼ੀ ਨਾਲ ਕਾਲ ਕਰਦੇ ਕਿ ਮੇਰੇ ਮਾਮੇ ਦੇ ਮੁੰਡੇ ਦਾ ਕਾਲ ਆਊਗਾ, ਉਹਨਾਂ ਦੇ ਘਰ ਕੇਟਰਿੰਗ। ਕੇਟਰਿੰਗ 'ਚ ਟੌਪ ਦੀ ਕੰਪਨੀ, ਲੱਖ ਦੀ ਗਿਣਤੀ 'ਚ ਲੋਕਾਂ ਨੂੰ ਖਾਣਾ ਖਿਲਾ ਚੁੱਕੇ ਨੇ, ਲੱਖਾਂ ਦੀ ਗਿਣਤੀ ਦੇ ਵਿੱਚ, 100,000 ਦੀ ਗਿਣਤੀ ਦੇ ਵਿੱਚ, ਅਤੇ 3.5 ਸਾਲ ਦੇ ਵਿੱਚ ਜਿਹੜੇ 4 ਲੋਕੇਸ਼ਨ ਤੋਂ ਕੰਮ ਕਰ ਰਹੇ ਨੇ, ਰਿਸੈਸ਼ਨ ਦੇ ਵਿੱਚ, ਜਦੋਂ ਰਿਸੈਸ਼ਨ ਸਟਾਰਟ, ਜਦੋਂ ਬੰਦ ਕਰਨੇ ਸ਼ੁਰੂ ਹੋਏ ਨੇ ਲੋਕ, ਉਦੋਂ ਇਹਨਾਂ ਨੇ ਕੰਮ ਸਟਾਰਟ ਕੀਤੇ ਨੇ। ਇਹਨਾਂ ਦੀ ਲੋਕੇਸ਼ਨ ਹੈ 50 ਸਨੀਵੇਲ ਗੇਟ। ਅੱਜ ਜਿੰਨੇ ਵੀ ਮੇਰੇ ਸਾਹਮਣੇ ਟਰੱਕ ਖੜ੍ਹੇ ਨੇ ਸੜਕ ਦੇ ਉੱਤੇ, ਬਾਈ ਜੀ ਤੁਸੀਂ ਨਾ, ਗੱਲ ਇਹ ਨਹੀਂ ਹੈ ਕਿ 10-20 ਰੁਪਏ ਦਾ ਸਮਾਨ, ਗੱਲ ਇਹ ਹੈ ਕਿ ਤੁਹਾਡੇ ਪੇਟ ਦੀ ਸੈਟਿਸਫੈਕਸ਼ਨ, ਤੁਹਾਡੇ ਜੀਭ ਦਾ ਸਵਾਦ, ਅਤੇ ਤੁਹਾਡੇ ਕੰਮ ਕਰੇ ਦਾ ਤੁਹਾਨੂੰ ਮਜ਼ਾ ਆਊਗਾ ਜਦੋਂ ਤੁਸੀਂ ਖਾਣਾ ਇਹਨਾਂ ਤੋਂ ਲੈਂਦੇ ਹੋ। ਟਰੱਕਰਸ ਇਹਨਾਂ ਤੋਂ ਖਾਣਾ ਲੈ ਕੇ ਜਾਂਦੇ ਨੇ, ਦੂਰ ਦੂਰ ਤੋਂ ਨੰਬਰ ਰੈਫਰ ਕੀਤੇ ਹੁੰਦੇ ਆ। ਆਮ ਤੌਰ 'ਤੇ ਤੁਹਾਨੂੰ ਮਸ਼ੀਨ ਦੀਆਂ ਰੋਟੀਆਂ ਮਿਲਦੀਆਂ ਰੈਸਟੋਰੈਂਟਸ ਦੇ ਉੱਤੇ, ਮਸ਼ੀਨ ਦੀਆਂ ਹੈਂਡਮੇਡ ਰੋਟੀਆਂ, ਅਤੇ ਆਂਟੀ ਰੋਟੀਆਂ ਬਣਾਉਂਦੇ ਨੇ ਮਾਤਾਵਾਂ ਜਿਹੜੀਆਂ ਹੁੰਦੀਆਂ ਨੇ, ਇੰਨਾ ਪਿਆਰ ਸਤਿਕਾਰ ਸਿਰ ਢੱਕ ਕੇ ਜਦੋਂ ਖਾਣਾ ਬਣਾਇਆ ਜਾਂਦਾ ਨਾ, ਸਿਰ ਢੱਕ ਕੇ ਇਹਨਾਂ ਦੇ ਸਾਰੇ ਖਾਣਾ ਬਣਾਉਂਦੇ ਜਿੰਨੇ ਮਾਤਾਵਾਂ ਨੇ, ਸਾਰੇ ਸਿਰ ਢੱਕ ਕੇ, ਅਤੇ ਸਿਰ ਢੱਕ ਕੇ ਜਦੋਂ ਖਾਣਾ ਬਣਾਇਆ ਜਾਂਦਾ ਨਾ, ਖਾਣੇ ਦੀ ਤਬੀਅਤ ਹੀ ਚੇਂਜ ਹੁੰਦੀ ਹੈ। ਮੈਨੂੰ ਯਾਦ ਹੈ ਮੇਰੀ ਨਾਨੀ ਦਾਦੀ, ਸੋਰੀ ਮਾਫੀ ਚਾਹੂੰਗਾ, ਨਾਨੀ ਦੀ ਮੈਂ ਕਦੇ ਖਾਣੇ 'ਚ ਗੱਲ ਨਹੀਂ ਕਰ ਸਕੂੰਗਾ, ਖਾਣ 'ਚ ਕਰ ਸਕਦਾ, ਮੇਰੀ ਦਾਦੀ ਦੀ ਬਣਾਉਣ 'ਚ ਕਰ ਸਕਦਾ, ਅਤੇ ਸਾਡੀ ਨਾਨੀ ਸਾਰਨੀ ਛੱਤਰ ਕੌਰ ਸੀ, ਅਤੇ ਸਾਡੇ ਦਾਦੀ ਜੀ ਸਾਰਨੀ ਜਿਹੜੇ ਨਿਛੱਤਰ ਕੌਰ ਸੀਗੇ, ਹਾਂਜੀ ਦੋਨਾਂ ਦੇ ਨਾਂ ਦੇਖੋ ਕਿੰਨੇ ਮੈਚ ਹੋ ਰਹੇ ਸੀ, ਅਤੇ ਮੇਰੀ ਜਿਹੜੀ ਦਾਦੀ ਸੀ ਨਾਮ ਚਾਹੇ ਸੇਮ ਸੀ, ਮੈਂ ਅੱਜ ਵੀ ਦਾਅਵੇ ਨਾਲ ਔਨ ਏਅਰ ਕਹਿੰਦਾ ਪਿਆ, ਮੈਂ ਖਾਣਾ ਨਹੀਂ ਕਦੇ ਇਹੋ ਜਿਹਾ ਇੰਨੇ ਪਿਆਰ ਅਤੇ ਸਦਭਾਵਨਾ ਨਾਲ ਕਿਸੇ ਨੇ ਖਾਧਾ। ਚੁੱਲ੍ਹਾ ਜਲਾਉਣਾ, ਉਹ 'ਚ ਜਲਦੇ ਛੱਟੇ ਦੇਣੇ ਅੱਗ ਦੇ ਵਿੱਚ, ਨਾਮ ਧਿਆਉਣਾ, ਸ਼ੁਕਰ ਕਰਨਾ ਕਿ ਚੁੱਲ੍ਹਾ ਜਲ ਗਿਆ ਫਿਰ ਇੱਕ ਵਾਰ, ਫਿਰ ਪਹਿਲੇ ਫੁਲਕੇ ਕਹਿਣੇ ਜਾਓ ਦਰਵੇਸ਼ਾਂ ਦੇ ਕੇ ਆਓ, ਯਾਨੀ ਕੁੱਤਿਆਂ ਦੇ ਆਓ, ਅਤੇ ਪੰਛੀਆਂ ਨੂੰ ਜਾਂ ਪਸ਼ੂਆਂ ਨੂੰ ਦੇ ਕੇ ਆਓ। ਪਹਿਲੇ ਫੁਲਕੇ ਜਿਹੜੇ ਬਣਾਉਣੇ ਉਹ ਪਹਿਲਾਂ ਦਰਵੇਸ਼ਾਂ ਨੂੰ ਜਾਣੇ, ਹਾਂਜੀ, ਯਾਨੀ ਭੋਗ ਲਾਉਣਾ ਉਹਨਾਂ ਦਾ, ਅਤੇ ਫਿਰ ਉਸ ਤੋਂ ਬਾਅਦ ਪ੍ਰਾਂਤ ਵੱਡੀ ਪਿੱਤਲ ਦੀ ਹੁੰਦੀ ਸੀ ਜਿਹਨੂੰ ਦੋ ਜਾਂ ਤਿੰਨ ਜਾਣੇ ਘੇਰ ਕੇ ਬਹਿ ਜਾਂਦੇ ਸੀ, ਵਿੱਚ ਮੇਰੀ ਦਾਦੀ ਨਾਲ ਕੰਮ ਕਰਨ ਵਾਲੀ ਲੇਡੀ ਜਿਹੜੀਆਂ ਹੁੰਦੀਆਂ ਸੀ ਦੋ, ਅਤੇ ਉਹਨਾਂ ਨੇ ਖਾਣਾ ਬਣਾਉਣਾ, ਢੇਰ ਲੱਗ ਜਾਣਾ ਉਸੇ ਪ੍ਰਾਂਤ ਦੇ ਵਿੱਚ, ਢੇਰ ਲੱਗਣੇ ਸ਼ੁਰੂ ਹੋ ਜਾਣੇ, ਉੱਤੇ ਪੂਣੇ ਰੱਖ ਦੇਣੇ, ਪੂਣੇ ਰੱਖ ਕੇ ਉਹ ਪ੍ਰਾਂਤ ਵੱਡੀ ਸਾਰੀ ਸੀ, ਵੱਡੀ ਸਾਰੀ ਡੋਲੀ ਸੀ ਇੱਕ ਲੱਕੜ ਦੀ ਬਣਾਈ ਹੋਈ, ਉੱਤੇ ਜਾਲੀ ਲੱਗੀ ਹੁੰਦੀ ਸੀ, ਫਰਿੱਜ ਦਾ ਬਿਜਲੀ ਹੁੰਦੀ ਸੀ, ਬਿਜਲੀ ਨਹੀਂ ਹੁੰਦੀ ਸੀ, ਫਰਿੱਜ ਹੁੰਦਾ ਸੀ, ਅਤੇ ਬਿਜਲੀ ਨਾ ਹੋਣ ਕਰਕੇ ਉੱਥੇ ਚੱਲਣਾ ਨਾ, ਇਹਨਾਂ ਨੇ ਉਹਨੂੰ ਭਰ ਕੇ ਰੱਖ ਦੇਣਾ, ਅਤੇ ਉਹ ਪ੍ਰਾਂਤ ਖਾਲੀ ਹੋ ਜਾਣੀ ਅਗਲੇ 3-4 ਘੰਟਿਆਂ 'ਚ, ਖਾਣੇ ਵਾਲੇ ਆਈ ਹੋ ਜਾਣੇ, ਕੋਈ ਟਰੈਕਟਰ ਦਾ ਡਰਾਈਵਰ ਆ ਗਿਆ, ਕੋਈ ਵਰਕਰਸ ਆ ਗਏ, ਕੋਈ ਜਿਹੜੇ ਇੱਥੇ ਕੰਮ ਕਰਦੇ ਆ ਸਾਂਝੀ ਰਲੇ ਹੋਏ ਨੇ, ਮਤਲਬ ਵੀ ਕੋਈ ਬਾਹਰੋਂ ਆ ਗਿਆ, ਚਾਹ ਨਾਲੇ ਪਤੀਲਿਆਂ 'ਚ ਚਾਹ ਬਣਦੀ ਹੁੰਦੀ ਸੀ ਪਤਲਦਿਆਂ 'ਚ, ਮਤਲਬ ਉਹ ਖਾਣੇ ਨੂੰ ਜਦੋਂ ਦੇਖਿਆ ਗਿਆ, ਉਸ ਖਾਣੇ ਦਾ ਟੈਕਸਚਰ ਜਿਹੜਾ ਹੈਗਾ ਉਹ ਤਵਾ ਕਿਚਨ 'ਚ ਲਿਆਉਂਦਾ ਗਿਆ। ਮੈਂ ਜੇ ਰੈਸਟੋਰੈਂਟ ਦੀ ਸ਼ੋਭਾ ਨਹੀਂ ਕਰਦਾ, ਹੋ ਸਕਦਾ ਤੁਹਾਨੂੰ ਕਈਆਂ ਨੂੰ ਪਸੰਦ ਨਾ ਆਵੇ ਖਾਣਾ, ਪਰ ਖਾਣੇ ਦੇ ਵਿੱਚ ਕੁਛ ਲੱਗਦਾ ਹੁੰਦਾ ਕਿ ਟੇਸਟ ਨਾਂ ਦੀ ਚੀਜ਼ ਹੈ, ਉਹ ਹੈ ਤਵਾ ਕਿਚਨ। ਔਰ ਇੰਨਾ ਜ਼ੋਰ ਦੇ ਕੇ ਕਿਉਂ ਕਹਿੰਦੇ ਹਾਂ, ਗਾਰੰਟੀ ਆ, ਤੁਸੀਂ ਪਨੀਰ ਖਾਇਓ ਜਾ ਕੇ ਇਹਨਾਂ ਦਾ ਰੁੱਖਾ ਲੈ ਲਿਓ, ਬਸ ਇੱਦਾਂ ਹੀ ਕਿਹੋ ਕਿ ਮੈਂ ਕੇਟਰਿੰਗ ਕਰਾਉਣੀ, ਪਨੀਰ ਦੇ ਦਿਓ ਮੈਨੂੰ। ਗਾਰੰਟੀ ਵਰਡ ਮੀਨਜ਼ ਆ ਔਨ ਏਅਰ ਗਾਰੰਟੀ, ਐਸਾ ਪ੍ਰੋਡਕਟ ਇਹ ਪਨੀਰ ਦਾ ਲੈ ਕੇ ਆਉਂਦੇ ਨੇ ਜਿਹੜਾ ਛੇਤੀ ਖਰਾਬ ਹੁੰਦਾ, ਤੁਹਾਡੇ ਘਰ ਪਿਆ ਪਨੀਰ ਜਿਹੜਾ ਫਰਿੱਜ 'ਚ ਪਿਆ ਹੁੰਦਾ 3-3 ਮਹੀਨੇ ਖਰਾਬ ਨਹੀਂ ਹੁੰਦਾ, ਇਹਨਾਂ ਦਾ ਪਨੀਰ ਇੱਕ ਹਫ਼ਤੇ ਤੋਂ ਬਾਅਦ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਪਨੀਰ ਡੇਰੀ ਪ੍ਰੋਡਕਟ, ਸਭ ਤੋਂ ਮਹਿੰਗੇ ਡੇਰੀ ਪ੍ਰੋਡਕਟ ਖਰੀਦੇ ਜਾਂਦੇ ਨੇ, ਸਭ ਤੋਂ ਮਹਿੰਗੀਆਂ ਪਰਚੇਸ ਨੇ ਡੇਰੀ ਪ੍ਰੋਡਕਟ ਦੀਆਂ। ਰਾਈਸ ਓਇਲ ਜੀ 'ਚ ਖਾਣਾ ਬਣਾਇਆ ਜਾਂਦਾ, ਉਹ ਬਹੁਤ ਮਹਿੰਗਾ ਖਰੀਦਿਆ ਜਾਂਦਾ ਕਿਉਂਕਿ ਉਹ ਟੇਸਟ ਦਿੰਦਾ ਹੈਗਾ, ਫਿਰ ਓਇਲ ਹੋ ਗਿਆ, ਅਤੇ ਕਈ ਐਸੀਆਂ ਆਈਟਮਾਂ ਨੇ, 8-9 ਆਈਟਮਾਂ ਜਿਨ੍ਹਾਂ ਦੇ ਰੇਟ ਨਹੀਂ ਵਧਾਏ ਗਏ 3 ਸਾਲ ਦੇ ਵਿੱਚ, ਕਦੇ ਨਹੀਂ ਵਧਾਏ ਗਏ। ਜਦੋਂ ਲੋਕਾਂ ਨੇ ਹਾਹਾਕਾਰ ਮਚਾਈ ਸੀ ਨਾ, $18 ਦੀਆਂ ਦਾਲਾਂ ਵੇਚਦੇ ਸੀਗੇ, ਹੁਣ ਲੱਗੇ ਹੋਏ ਨਾ 40% ਮੈਨਿਊ ਔਫ, 40% ਮੈਨਿਊ ਨਹੀਂ ਔਫ ਹੈਗਾ, ਕੌਲੀਆਂ ਦੇ ਸਾਈਜ਼ ਚੇਂਜ ਕਰਤੇ, ਉਹਨਾਂ 'ਚ ਦਾਲ ਘੱਟ ਪੈਣ ਲੱਗ ਗਈ, ਅੱਧੀ ਪੈਣ ਲੱਗ ਗਈ, 40-40% ਕੋਈ ਨਹੀਂ ਔਫ ਕਰਦਾ ਹੁੰਦਾ। ਜਿਹਦੇ 40% ਔਫ ਹੋਣ ਲੱਗ ਗਿਆ ਨਾ ਫੂਡ ਦੇ ਵਿੱਚ, ਉਹ ਦੁਕਾਨਾਂ ਬੰਦ ਕਰ ਦੇਣਗੇ ਸ਼ਾਮ ਨੂੰ ਆਪਣੀਆਂ। ਇੱਕ ਟੋਟਕਾ ਜਿਹੜਾ ਚੱਲਦਾ ਪਿਆ ਵੀ 40% ਔਫ ਲੱਗਿਆ, ਲੋਕਾਂ ਨੂੰ ਐਂ ਲੱਗਦਾ ਉਹ ਔਫ ਲੱਗਿਆ, ਜਿਵੇਂ ਬਾਟਾ ਦੀ ਜੁੱਤੀ $999 ਦੀ ਬਹੁਤ ਸਸਤੀ ਲੱਗਦੀ ਹੁੰਦੀ ਸੀ, ₹110 ਦੀ ਜੁੱਤੀ ਮਹਿੰਗੀ ਲੱਗਣ ਲੱਗ ਜਾਂਦੀ ਸੀ। ਟੋਟਕਾ ਤੁਸੀਂ ਰੀਜ਼ਨੇਬਲ ਕੀਮਤ 'ਤੇ $8.99 ਦੇ ਚਣੇ, $8.99 ਦੇ ਦਾਲ ਇਹ ਵੇਚ ਰਹੇ ਨੇ ਅੱਜ ਤੋਂ 3.5 ਸਾਲ ਪਹਿਲਾਂ, ਜਦੋਂ ਲੋਕ ਉਸ ਕੰਟੇਨਰ ਨੂੰ $14 $18 ਦਾ ਵੇਚਦੇ ਸੀ। ਕਾਰਨ ਕੀ ਹੈ, ਸਸਤਾ ਕਿਉਂ ਵੇਚਦੇ ਨੇ, ਕੁਆਲਿਟੀ ਵਧੀਆ। ਇਹਨਾਂ ਦੇ ਜਿੰਨੇ ਵੀ ਲੋਕੇਸ਼ਨਸ ਨੇ ਲੋਅ ਰੈਂਟ 'ਤੇ ਪਿੱਕ ਕੀਤੇ ਹੋਏ ਨੇ, ਯਾਨੀ ਕਿ ਰੈਂਟ ਦਾ ਪੈਸਾ ਦਾਲ 'ਤੇ ਨਹੀਂ ਪੈਂਦਾ, ਉਹ ਦਾਲ ਤੋਂ ਚੱਕ ਦਿੱਤਾ ਗਿਆ। ਜਿਹੜੇ ਤੁਸੀਂ ਵੱਡੀ ਦੁਕਾਨ 'ਚ ਦੇਖ ਲੈਂਦੇ ਹੋ, ਉਹ ਰੈਂਟ ਦੇ ਵਿੱਚ ਦਾਲ ਦੇ ਪੈਸੇ ਦੇ ਵਿੱਚ ਰੈਂਟ ਪਾਉਂਦੇ ਨੇ ਆਪਣਾ ਨਾਲ, ਤਾਂ ਜੋ ₹4 ਤੁਹਾਡੇ ਉੱਥੇ ਬਹਿਣ ਦੇ, ਇੱਕ ਦਾਲ ਮਗਰ ਹੋਣ, ਇੱਕ ਨਾਨ ਮਗਰ ₹2 ਹੋਣ। ਹੁਣ ਆ ਗਿਆ ਔਫ, ਔਫ ਇੱਕ ਟੋਟਕਾ, ਆਪਣੀ ਉਹ ਚੀਜ਼ ਨੂੰ 20 ਦੀ ਲਿਖ ਕੇ 10 ਦੀ ਵੇਚ ਦਿਉ, ਅਤੇ ਉਹਦੀ ਕੁਆਂਟਿਟੀ ਘਟਾ ਦਿਉ। ਇਹ ਮੈਂ ਐਜੂਕੇਟ ਕਰਦਾ, ਮੈਂ ਇਹ ਨਹੀਂ ਕਹਿੰਦਾ ਕੋਈ ਗਲਤ ਕਰਦਾ ਪਿਆ, ਉਹਨਾਂ ਨੇ ਵੀ ਬਿਜ਼ਨਸ ਚਲਾਉਣੇ ਆਪਣੇ, ਪਰ ਕੋਈ ਵੀ ਕੰਜ਼ਿਊਮਰ ਬੇਵਕੂਫ ਨਾ ਬਣੇ, ਇਹ ਮੇਰੀ ਕੋਸ਼ਿਸ਼ ਹੁੰਦੀ ਹੈ ਹਰੇਕ ਕੰਮ 'ਚ। ਅਤੇ ਮੈਂ ਨਾ ਚੰਨਪ੍ਰੀਤ ਆ, ਅਨਲਿਮਿਟਡ ਕੇਟਰਿੰਗ ਹੁੰਦੀ ਹੈ ਇਹਦੀ, ਇਸ ਬੰਦੇ ਦੀ, ਇਸ ਬੰਦੇ ਦਾ ਖਾਣੇ ਦਾ ਕੁਆਂਟਿਟੀ ਘੱਟ ਜਾਵੇ ਤਾਂ ਜਵਾਬ ਦੇ ਹੈਗਾ।

0: ਤੇ ਜੇ ਵੀ ਉਹ ਖਾਣ ਦਾ ਜਿਹੜਾ ਸਵਾਦ ਆਉਂਦਾ ਨਾ ਫਿਸ਼ ਨੂੰ, ਉਹ ਵਾਕਈ ਲੋਕੀ ਫਿਸ਼ ਤਾਂ ਸਾਡੀ ਮਤਲਬ ਏਦਾਂ ਦੀ ਹੈਗੀ ਜੀ ਕਿ ਕੇਟਰਿੰਗ ਚ ਜਾਣੀ ਜਾਣੀ ਹੈ ਤੇ ਲੱਗਦੀ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਗਰਮ ਗਰਮ ਹੁੰਦੀ ਹੈ, ਫਰੈਸ਼ ਕਰੋ ਤੋਂ ਬਣੀ ਹੁੰਦੀ ਹੈ, ਕੱਚੀ ਫਿਸ਼ ਤੋਂ ਬਣੀ ਹੁੰਦੀ ਹੈ ਤੇ ਮਜ਼ਾ ਆ ਜਾਂਦਾ ਖਾ ਕੇ ਅੰਮ੍ਰਿਤਸਰੀ ਫਿਸ਼। ਉਸ ਤੋਂ ਇਲਾਵਾ ਜਿਹੜੇ ਟਿੱਕੇ ਹੁੰਦੇ ਨੇ, ਮਲਾਈ ਚਾਪ ਹੋ ਗਈ, ਫਰੈਸ਼ ਮਲਾਈ ਪਾ ਕੇ ਤੇ ਉਹਦੇ ਵਿੱਚ ਮਸਾਲੇ ਪਾ ਕੇ, ਜਿੱਦਾਂ ਤੁਸੀਂ ਘਰੇ ਮਸਾਲੇ ਕੁੱਟ ਕੇ ਪਾਉਂਦੇ ਹੋ ਜੀ, ਉਹੀ ਜੀ ਮਲਾਈ ਚਾਪ ਜਦ ਤੁਸੀਂ ਖਾਓਗੇ, ਇਹ ਨੀ ਹੁੰਦਾ ਕਿ ਬਹੁਤ ਜ਼ਿਆਦਾ ਹੀ ਸੋਸਾ ਪਾ ਕੇ ਤੁਹਾਡੇ ਗਲੇ ਦੇ ਜਲਨ ਮਾਰਦੀ ਹੈ, ਰਾਤ ਨੂੰ ਤੁਸੀਂ ਦਵਾਈਆਂ ਖਾ ਰਹੇ ਹੋ, ਬਿਲਕੁਲ ਨਹੀਂ ਜੀ। ਫਰੈਸ਼ ਮਲਾਈ ਪਾ ਕੇ, ਲਾਈਟ ਮਸਾਲੇ ਪਾ ਕੇ ਤੁਸੀਂ ਮਲਾਈ ਚਾਪ ਜਿਹੜੀ ਖਾਣੀ ਹੈ, ਉਹ ਇੱਕੋ ਇੱਕ ਜਗ੍ਹਾ ਤੇ ਮਿਲਣੀ ਹੈ, ਤਵਾ ਕਿਚਨ ਤੇ। ਤੇ ਤੁਸੀਂ ਪੁੱਛਣਾ ਵਾ ਤਵਾ ਕਿਚਨ ਤੇ ਜਾਂ ਫਿਰ 30 ਰੈਂਬਲਰ ਡਰਾਈਵ ਤੇ ਤੁਹਾਡੇ ਲਈ ਇੱਕ ਰੈਸਟੋਰੈਂਟ ਹੈਗਾ ਵਾ, ਜਿਹਦੇ ਵਿੱਚ ਤੁਸੀਂ ਬਾਰ ਤੋਂ ਲੈ ਕੇ ਡੀਜੇ ਲਾਈਟਸ, ਸਟੇਜ, ਆਪਣਾ ਮਿਊਜ਼ਿਕ ਸਿਸਟਮ, ਵੱਡੇ ਸਪੀਕਰਸ ਦੇ ਨਾਲ ਵਾਸ਼ਰੂਮਸ ਖੁੱਲ੍ਹੇ ਨੇ, ਤੁਸੀਂ ਪੁੱਛਣਾ ਵਾ ਸਪੈਸ਼ਲ ਲਾਇਆ ਵਾ ਅਸੀਂ। ਕੋਈ ਵੀ ਅਸੀਂ 30 ਬੰਦਿਆਂ ਦੀ ਕੇਟਰਿੰਗ ਕਰਨੀ ਹੈ, ਤੁਸੀਂ ਕਹਿੰਦੇ 30 ਬੰਦਿਆਂ ਦਾ ਇਵੈਂਟ ਕਰਨਾ ਹੈ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਊਜ਼ਿਕ ਸਿਸਟਮ ਤੋਂ ਲੈ ਕੇ ਖਾਣਾ ਜਿਹੜਾ ਹੁੰਦਾ ਵਾ, ਚਾਰ ਸਨੈਕਸ ਦੇ ਨਾਲ, ਚਾਰ ਸਬਜ਼ੀਆਂ, ਨਾਨ, ਰਾਈਸ, ਰਾਇਤਾ, ਸੈਲਡ, ਸਵੀਟ ਡਿਸ਼, ਤੇ ਵਿੱਚ ਹੀ ਤੁਹਾਨੂੰ ਸੋਫਟ ਡਰਿੰਕਸ, ਡੀਜੇ ਸਿਸਟਮ, ਸਾਰਾ ਕੁਛ ਇੱਕੋ ਛੱਤ ਦੇ ਥੱਲੇ ਮਿਲ ਜੂਗਾ ਤੁਹਾਨੂੰ। 30 ਬੰਦਿਆਂ ਦੀ ਕੋਈ ਵੀ ਤੁਹਾਡਾ ਇਵੈਂਟ ਹੈਗਾ ਵਾ, ਸਿਰਫ ਤੋਂ ਸਿਰਫ $900 ਚ, ਵੀਕਡੇ ਸਪੈਸ਼ਲ ਹੈਗਾ ਵਾ, $900 ਤੁਸੀਂ 30 ਬੰਦਿਆਂ ਦੀ ਗੈਦਰਿੰਗ ਆ ਕੇ ਕਰ ਸਕਦੇ ਹੋ 30 ਰੈਂਬਲਰ ਡਰਾਈਵ ਨਜ਼ਾਰਾ ਤੇ। ਤੁਸੀਂ ਕਹੋਗੇ $900 ਜੇ ਹੈਗੇ ਆ ਸਾਨੂੰ ਮਜ਼ਾ ਹੀ ਆ ਗਿਆ ਜੀ, $900 ਚ ਗੈਸਟ ਸਾਡੇ ਸਾਰੇ ਖੁਸ਼ ਹੋਊਗੇ, ਅਗੇਨ 30 ਬੰਦਿਆਂ ਦੀ ਗੈਦਰਿੰਗ ਕਰਨੀ ਹੈ ਨਜ਼ਾਰਾ ਤੇ, 30 ਰੈਂਬਲਰ ਡਰਾਈਵ ਅੱਜ ਕੱਲ ਤੇ ਪਰਸੋਂ, 3 ਦਿਨ ਦਾ ਸਪੈਸ਼ਲ ਆਇਆ ਵਾ, ਓਨਲੀ 599 ਚ ਤੁਹਾਨੂੰ ਮੀਡੀਅਮ ਪੀਜ਼ਾ, ਤਿੰਨ ਟੋਪਿੰਗ ਦੇ ਨਾਲ ਮੀਡੀਅਮ 3 ਟੋਪਿੰਗ ਪੀਜ਼ਾ 599 ਚ ਮਿਲੂਗਾ ਤੁਹਾਨੂੰ, 30 ਰੈਂਬਲਰ ਡਰਾਈਵ ਨਜ਼ਾਰਾ ਤੇ। ਪੁੱਛਣਾ ਵਾ ਤੁਸੀਂ, ਫੋਨ ਨੰਬਰ ਹੈਗਾ 905-451-2600।
1: ਸੋਰੀ ਮੈਂ ਕੁਛ ਪੜ੍ਹ ਰਿਹਾ ਸੀਗਾ, ਤੁਸੀਂ ਪੀਜ਼ਾ ਕਿੰਨੇ ਦਾ ਕਿਹਾ ਹੈਗਾ?
0: ਹਾਂਜੀ 599 ਦਾ ਮੀਡੀਅਮ 3 ਟੋਪਿੰਗ,
1: 599 ਚ ਮੀਡੀਅਮ ਪੀਜ਼ਾ।
0: ਹਾਂਜੀ
1: $10 ਦੇ ਵਿੱਚ ਮਿਨੀਮਮ ਮਿਲਦਾ 599 ਦੇ ਵਿੱਚ, ਤੇ ਇਹਨਾਂ ਦਾ ਜਿਹੜਾ ਪੀਜ਼ਾ ਹੈਗਾ ਇਟਾਲੀਅਨ ਸਟਾਈਲ ਹੋਗਾ, ਪਹਿਲਾਂ ਕਲੀਅਰ ਕਰ ਦਿਓ ਤੁਹਾਨੂੰ ਦੱਸ ਕੇ, ਇਟਾਲੀਅਨ ਪਿਓਰ ਇਟਾਲੀਅਨ ਸਟਾਈਲ ਜਿਹੜਾ ਆਪਣੀ ਕਮਿਊਨਿਟੀ 'ਚ ਘੱਟ ਹੀ ਬਣਾਉਂਦੇ ਆ, ਕੋਈ ਇੱਕ ਦੋ ਬੰਦੇ ਬਣਾਉਂਦੇ ਹੋਣਗੇ, ਇਟਾਲੀਅਨ ਸਟਾਈਲ ਪਿਓਰ ਜਿਹੜਾ ਹੈਗਾ, ਕਿਉਂਕਿ ਜਿਹੜੀ ਇਹ ਥੱਲੇ ਸੌਸ ਵਗੈਰਾ ਪਾਉਂਦੇ ਨੇ ਉਹ 'ਚ ਟਮਾਟਰ ਖੜਵੇਂ ਹੁੰਦੇ ਨੇ, ਤੁਸੀਂ ਖਾਓਗੇ ਨਾ ਆਸ਼ਿਸ਼ ਕਰ ਉੱਠੋਗੇ। ਅਤੇ ਨੰਬਰ ਟੂ ਕਾਲ 905-451-2600 ਨਜ਼ਾਰਾ, ਅੱਜ ਕੱਲ੍ਹ ਅਤੇ ਪਰਸੋਂ 599 ਦੇ ਵਿੱਚ ਮੀਡੀਅਮ ਪੀਜ਼ਾ ਪਿਕਅਪ ਦੇ ਲਈ ਨਜ਼ਾਰਾ ਤੇ ਤੁਸੀਂ ਕਰ ਸਕਦੇ ਹੋ। 905-451-2600, ਜਿੰਨੇ ਮਰਜ਼ੀ ਪੀਜ਼ੇ ਆਰਡਰ ਕਰੋ, 2 ਕਰੋ, 4 ਕਰੋ, 5 ਕਰੋ, 905-451-2600 ਨਜ਼ਾਰਾ NAZARA। ਕਿਸੇ ਨੇ ਵੀ ਕੇਟਰਿੰਗ ਬੁੱਕ ਕਰਾਉਣੀ ਹੈ ਛੋਟੀ ਤੋਂ ਵੱਡੀ ਇਸ ਵੀਕਐਂਡ ਦੇ ਉੱਤੇ, ਨਜ਼ਾਰਾ ਆ ਜਾਵੇ ਖਾਣਾ ਖਾ ਕੇ ਤੁਹਾਨੂੰ। ਇਹਨਾਂ ਦੀ ਕੈਨੇਡੀਅਨ ਸਟੀਲ ਦੀ ਲੋਕੇਸ਼ਨ ਹੈ ਬ੍ਰੈਂਪਟਨ, ਜਿਹੜੀ ਵੈਸਟ ਦੀ, ਬ੍ਰੈਂਪਟਨ ਈਸਟ ਦੀ ਲੋਕੇਸ਼ਨ ਹੈ ਏਅਰਪੋਰਟ ਐਂਡ ਬਵੇੜ ਦੇ ਕੋਲ, ਮਾਊਂਟਨਸ਼ ਐਂਡ ਬਵੇੜ ਦੇ ਉੱਤੇ, ਫਟੀਨੋਜ਼ ਦੇ ਉਲਟੇ ਪਾਸੇ ਜਿਹੜਾ ਪਲਾਜ਼ਾ ਸਾਹਮਣੇ ਛੋਟਾ ਪਲਾਜ਼ਾ, ਉਹਦੇ ਵਿੱਚ 905-790-1699 ਜਾਂ 647-633-8878 647-633-8878 'ਤੇ ਕਾਲ ਕਰਨੀ ਆ, 647-600 ਭੁੱਲ ਗਿਆ 6878 ਰੈਂਡ 'ਚ, ਜਾਂ 905-790-1699 'ਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਆ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਸੰਤੋਸ਼।

ਅੱਛਾ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਅੱਜ ਮੈਂ ਕਦੇ ਵੀ ਪ੍ਰਾਈਵੇਸੀ ਬ੍ਰੀਚ ਨਹੀਂ ਕੀਤੀ ਮੇਰੇ ਬਹੁਤ ਘੱਟ ਫੋਟੋਜ਼ ਮਿਲਣ ਲੱਗੀਆਂ ਮੈਨੂੰ ਤੁਸੀਂ ਕਿਤੇ ਦੇਖਿਆ ਨਹੀਂ ਹੋਊਗਾ ਮੇਰੀ ਫੈਮਿਲੀ ਮੈਂਬਰਸ ਨੂੰ ਕਦੇ ਦੇਖਿਆ ਨਹੀਂ ਹੋਊ ਅੱਜ ਤੱਕ ਤੁਸੀਂ ਜਿਹੜੇ ਮੈਨੂੰ ਪਰਸਨਲੀ ਜਾਣਦੇ ਹੋ ਮਾੜਾ ਮੋਟਾ ਜਾਣਦੇ ਹੋਣਗੇ ਮੈਂ ਬਹੁਤ ਜ਼ਿਆਦਾ ਬਿਮਾਰ ਹਾਂ ਪਿਛਲੇ ਡੇਢ ਮਹੀਨੇ ਤੋਂ ਕੱਲ੍ਹ ਰਿਪੋਰਟਸ ਹੈਗੀਆਂ ਥੋੜ੍ਹੇ ਤੋਂ ਬਾਅਦ ਮੈਨੂੰ ਡਾਕਟਰ ਨੇ ਅਰਜੈਂਟਲੀ ਬੁਲਾਇਆ ਹੈਗਾ ਹਾਂਜੀ ਪ੍ਰੇ ਕਰਿਓ ਠੀਕ ਹੀ ਹੋਊਂਗਾ ਮੈਂ ਕੋਈ ਗੱਲ ਨਹੀਂ ਵੀ ਹੋਇਆ ਤਾਂ ਕੋਈ ਚੱਕਰ ਨਹੀਂ ਗਾ ਜਿਵੇਂ ਜਿਵੇਂ ਹੁਕਮ ਤਿਵੇ ਤੇ ਵਿਕਾਰ ਅਤੇ ਜਦੋਂ ਸੱਚ ਨਾਲ ਜੁੜ ਜਾਂਦੇ ਹੋ ਤੁਸੀਂ ਇੱਦਾਂ ਦੇਖਦੇ ਹੋ ਕਿ ਜ਼ਿੰਦਗੀ ਕਿੱਦਾਂ ਅਤੇ ਕਿਵੇਂ ਦੀ ਆ ਤੁਸੀਂ ਆਪਣੇ ਆਪ ਵਧੀਆ ਜੋੜਾ ਸਿੱਖ ਜਾਂਦੇ ਹੋ ਉਹ ਕਹਿੰਦਾ ਤੋਟ ਦਿੱਤੀ ਨਾ ਤੰਗੀ ਰੱਬ ਨੇ

0: ਸਿਹਤ ਬਖਸ਼ੀ ਹੈ ਚੰਗੀ ਰੱਬ ਨੇ, ਮੇਰੀ ਸਿਹਤ ਠੀਕ ਨਹੀਂ, ਬਲੀਵ ਮੀ ਮੈਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਸ਼ੋਅ ਕਰਦਾ ਪਿਆ ਇਸ ਵੇਲੇ, ਬਹੁਤ ਚੜ੍ਹਦੀ ਕਲਾ ਦੇ ਵਿੱਚ, ਪੇਨ ਦੇ ਨਾਲ ਆ ਚੜ੍ਹਦੀ ਕਲਾ ਦੇ ਵਿੱਚ, ਇੱਦਾਂ ਰਿਹਾ ਕਰੋ ਚੜ੍ਹਦੀ ਕਲਾ ਦੇ ਵਿੱਚ। ਜ਼ਿੰਦਗੀ ਜਦੋਂ ਜਾਣਾ ਦੇਖੀ ਜੋ ਜਾਣਾ ਹੈਗਾ, ਪਰ ਸਭ ਕੁਛ ਵਧੀਆ ਚੱਲਣਾ ਹੈਗਾ, ਪੋਜ਼ਿਟਿਵ ਰਹਿਣਾ ਆਪਾਂ ਨੇ, ਚੜ੍ਹਦੀ ਕਲਾ 'ਚ ਰਹਿਣਾ ਹੈਗਾ, ਅਤੇ ਬਾਕੀ ਜਿਵ ਜਿਵ ਹੁਕਮ ਤੇ ਵੇ ਤੇ ਵਿਕਾਰ ਉਵੇਂ ਉਵੇਂ ਹੁਕਮ ਦੇ ਨਾਲ ਚੱਲੀ ਜਾਣਾ। ਫਿਲਹਾਲ ਅੱਜ ਦੇ ਦਿਨ ਨੂੰ ਤੁਸੀਂ ਬਹੁਤ ਵਧੀਆ ਕੱਢਣਾ, ਕਿਉਂਕਿ ਤੁਹਾਡੀ ਸਿਹਤ ਬਹੁਤ ਚੰਗੀ ਹੈ ਸਾਰਿਆਂ ਦੀ, ਠੀਕ ਹੈ, ਤੁਹਾਡੀ ਸਾਰਿਆਂ ਦੀ ਸਿਹਤ ਚੰਗੀ। ਮੈਂ ਇਹ ਤੋਂ ਬਾਅਦ 10-15 'ਤੇ ਅਰਜੈਂਟਲੀ ਡਾਕਟਰ ਨੇ ਮੈਨੂੰ ਬੈਕ ਪਲਾ ਲਿਆ, ਮੇਰੀਆਂ ਰਿਪੋਰਟਸ ਆਈਆਂ ਨੇ, ਹੈ ਨਾ, ਮੈਂ ਚੱਲਿਆ, ਸਭ ਕੁਛ ਦੇਖਿਓ ਤੁਹਾਡੀ ਕਿਰਪਾ ਨਾਲ, ਤੁਸੀਂ ਸਾਰਿਆਂ ਨੇ ਜਦੋਂ ਅਰਦਾਸ ਕਰਨੀ ਹੈ, ਸਭ ਵਧੀਆ ਨਿਕਲਣਾ ਹੈਗਾ, ਠੀਕ ਨਿਕਲਣਾ, ਜੇ ਕੁਛ ਮਾੜਾ ਮੋਟਾ ਹੋਊਗਾ ਠੀਕ ਕਰ ਲਾਂਗੇ ਆਪਾਂ, ਕੋਈ ਟੈਨਸ਼ਨ ਹੀ ਨਹੀਂ, ਚਿੰਤਾ ਹੀ ਨਹੀਂ ਹੈ, ਕੋਈ ਬੋਝ ਨਹੀਂ ਲੈਣਾ ਦਿਮਾਗ 'ਤੇ। ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਪਿਆ, ਮੈਂ ਬੜਾ ਕੰਮ ਕੀਤਾ ਪਿਛਲੇ 4-5 ਸਾਲ ਦੇ ਵਿੱਚ ਕਿ ਤੁਹਾਡੀ ਸਾਰਿਆਂ ਦੀ ਮੈਂਟਲ ਸਿਹਤ ਠੀਕ ਰਹੇ। ਮੈਨੂੰ ਕੋਈ ਇਹਦੇ 'ਚ ਬੈਨੀਫਿਟ ਨਹੀਂ, ਮੈਂ ਆਪਣੀ ਸੇਵਾ ਦੇ ਤੌਰ 'ਤੇ ਕੀਤਾ, ਨਾ ਕੋਈ ਵਡਿਆਈ ਹੈ, ਨਾ ਮੈਂ ਕੋਈ ਇਲੈਕਸ਼ਨ ਲੜਨਾ, ਨਾ ਕਦੇ ਤੁਹਾਡੇ ਤੋਂ ਕੁਛ ਮੰਗਿਆ, ਜੇ ਕਦੇ ਤੁਹਾਡੇ ਤੋਂ ਕੁਛ ਆਇਆ ਹੁੰਦਾ ਉਹ ਕਹਿ ਦਿੰਦਾ ਕੰਪਿਊਟਰ 'ਤੇ ਪੈਸੇ ਆਏ ਨੇ, ਉਹ ਅਕਾਊਂਟ 'ਚ ਪਏ ਨੇ, ਉਹ ਤੁਹਾਡੇ ਭਾਈ ਬੈਕ ਆ ਜਾਣਗੇ, ਜਾਂ ਤੁਸੀਂ ਅੱਗੇ ਲੰਗਰ 'ਚ ਪਾਉਣੇ ਹੈ ਕਿਤੇ, ਜਾਂ ਉਹਦਾ ਵੰਡ 'ਚ ਕੁਛ ਰੋਣੇ ਉਹ 'ਚ ਪਾਉਣੇ, ਉਹ 'ਚ ਪਾ ਦਿਓ, ਜੋ ਤੁਹਾਡਾ ਦਿਲ ਕਰਦਾ ਕਰ ਦਿਓ। ਆਪਾਂ ਨੂੰ ਮਹਾਰਾਜ ਰੋਜ਼ ਦੇਈ ਜਾਂਦੇ, ਦਾਣੇ ਚੁਗੀ ਜਾਂਦੇ, ਆਪਾਂ ਖਾਈ ਜਾਂਦੇ ਹਾਂ, ਮਹਾਰਾਜ ਆਪਣੇ ਆਪ ਹੀ ਦੇ ਦਿੰਦੇ, ਲੋਕਾਂ ਦੇ ਕਾਲ ਆਪੇ ਆਈ ਜਾਂਦੇ, ਮੇਰੀ ਐਡ ਚਲਾ ਦਿਓ, ਮੇਰਾ ਆਹ ਕਰ ਦਿਓ, ਉਹਦੇ ਨਾਲ ਮੇਰਾ ਵਧੀਆ ਚੱਲੀ ਜਾਂਦਾ ਸਾਰਾ ਕੁਛ, ਬਹੁਤ ਚੜ੍ਹਦੀ ਕਲਾ ਹੈਗੀ ਆ, ਠੀਕ ਹੈ, ਕੰਮ 'ਤੇ ਅਸਰ ਹੈਗਾ, ਕੋਈ ਗੱਲ ਨਹੀਂ। ਫਿਰ ਕੀ ਹੋ ਗਿਆ, ਜਿੱਥੇ ਉਹ ਇੰਨੇ ਚੰਗੇ ਚੰਗੇ ਦਿਨ ਦੇਖੇ ਆ ਵੀ ਲੰਘ ਜਾਣੇ ਨੇ, ਉਹ ਵੀ ਲੰਘ ਗਏ ਸੀਗੇ, ਇੱਦਾਂ ਜ਼ਿੰਦਗੀ 'ਚ ਹੋਣੀ ਆ। ਸੰਤੋਸ਼ ਕੀ ਹਾਲ ਆ? ਮੋਹਨ ਭਗਵਤ ਦੀ ਇੱਕ ਖਬਰ ਚੱਲ ਰਹੀ ਹੈ, ਉਹਦੇ ਉੱਤੇ ਕੰਟਰੋਵਰਸੀ ਚੱਲ ਰਹੀ ਹੈ ਕਿ ਉਹਨੂੰ ਵੀਜ਼ਾ ਦਿੱਤਾ ਜਾਵੇ ਕਿ ਨਹੀਂ। ਬਹੁਤ ਸਾਰੇ ਮੈਂਬਰ ਪਾਰਲੀਮੈਂਟਸ ਨੇ ਉਹਨਾਂ ਨੇ ਕਿਹਾ ਕੈਨੇਡਾ ਦਾ ਮਾਹੌਲ ਖਰਾਬ ਕਰ ਜਾਣਗੇ, ਬਈ ਇਹਨਾਂ ਨੇ ਉੱਥੇ ਜੋ ਕੁਛ ਕਰ ਰਹੇ ਨੇ ਇੱਥੇ ਉਹ ਕਰਕੇ ਜਾਣਗੇ, ਇਹਨਾਂ ਨੂੰ ਵੀਜ਼ਾ ਨਾ ਦਿੱਤਾ ਜਾਵੇ। ਕਈ ਮੈਂਬਰ ਪਾਰਲੀਮੈਂਟਸ ਨੇ ਮੋਹਨ ਭਗਵਤ ਦੇ ਲਈ ਚਿੱਠੀ ਲਿਖੀ ਹੈ ਸਰਕਾਰ ਨੂੰ, ਸਰਕਾਰ ਹੁਣ ਦੁਵਿਧਾ 'ਚ ਫਸ ਗਈ ਹੈ ਕਿ ਕੀ ਕਰੀਏ। ਅਤੇ ਇਹ ਹੁੰਦਾ ਆਇਆ ਬਹੁਤ ਸਾਰੇ ਲੋਕਾਂ ਨਾਲ, ਇਕੱਲੇ ਇੰਡੀਆ 'ਚ ਮੋਹਨ ਭਗਵਤ ਨਾਲ ਨਹੀਂ ਹੋ ਰਿਹਾ, ਬਹੁਤ ਸਾਰੀਆਂ ਕੰਟਰੀਜ਼ ਤੋਂ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ, ਅਤੇ ਉਹਨਾਂ ਦੇ ਲਈ ਇਸ ਤਰ੍ਹਾਂ ਦੇ ਲੈਟਰ ਅਤੇ ਇਸ ਤਰ੍ਹਾਂ ਦੀ ਗੱਲਬਾਤ ਉੱਠਦੀ ਰਹਿੰਦੀ ਹੈ, ਚਾਹੇ ਸ਼੍ਰੀਲੰਕਾ ਹੈਗਾ, ਚਾਹੇ ਉਹ ਮਿਡਲ ਈਸਟ ਤੋਂ ਕੋਈ ਆਉਂਦਾ, ਚਾਹੇ ਇੰਡੀਆ ਤੋਂ ਆਉਂਦਾ, ਕਈ ਵਾਰੀ ਪਾਕਿਸਤਾਨ ਤੋਂ ਵੀ ਰੌਲਾ ਪਿਆ ਹੋਊਗਾ। ਚਲੋ ਇੱਕ ਖਬਰ ਹੈਗੀ ਆ। ਦੂਸਰੇ ਪਾਸੇ ਜਿਹੜੀ ਮੇਰੇ ਦਿਲ ਨੂੰ ਟੁੰਘ ਗਈ ਇੱਕ ਖਬਰ ਆ ਕਿ ਐ ਮੇਰੇ ਵਤਨ ਕੇ ਲੋਗੋ ਜਰਾ ਆਂਖ ਮੈਂ ਭਰ ਲਓ ਪਾਣੀ, ਜੋ ਸ਼ਹੀਦ ਹੋਏ ਹੈ ਉਨਕੀ ਜਰਾ ਯਾਦ ਕਰੋ ਕੁਰਬਾਨੀ। ਕਿਸ ਤਰ੍ਹਾਂ ਕੁਰਬਾਨ ਹੋਏ ਹੋਣਗੇ, ਆ ਜੋ ਘਟੀਆ ਜਿਹਾ ਇਨਸਾਨ ਪਰਲੇ ਪਾਸੇ ਬੈਠਾ, ਹੰਕਾਰੀ ਇਨਸਾਨ ਜਿਸਦਾ ਹੰਕਾਰ ਟੁੱਟ ਗਿਆ, ਹੁਣ ਇਹ ਬਹਾਨੇ ਬਣਾਉਣ ਲੱਗ ਗਏ, ਜਿਹੜਾ ਇਹਦਾ ਲੈਵਿਟ ਲੁਵਟ ਜਿਹਾ ਜਿਹੜਾ ਹੈਗਾ, ਮੈਨੂੰ ਤਾਂ ਨਾਂ ਵੀ ਨਹੀਂ, ਲੈਵਿਟਿਕ ਪਤਾ ਨਹੀਂ ਕੀ ਹੈ ਨਾਂ, ਵਟਐਵਰ, ਮੈਂ ਤਾਂ ਨਾਂ ਵੀ ਲੈਣਾ ਪਸੰਦ ਨਹੀਂ ਕਰਦਾ ਇਹ 'ਚ ਦਾ। ਉਹ ਕਹਿੰਦਾ ਕਿ ਜੀ ਦੋ ਟਾਇਰਾਂ ਵਾਲੀ ਜਗ੍ਹਾ 'ਤੇ 4 ਟਾਇਰਾਂ ਵਾਲੇ ਟਰੱਕ ਬਣਾਉਣ ਲਈ ਲਾਸਟ ਮੂਮੈਂਟ 'ਤੇ ਇਹਨਾਂ ਨੇ ਕਹਿਤਾ, ਫਿਰ ਅਸੀਂ ਡੀਲ 'ਚ ਰੌਲਾ ਪਾ ਲਿਆ। ਛੋਟੀ ਛੋਟੀਆਂ ਗੱਲਾਂ, ਟਾਇਰਾਂ ਨਾਲ ਫੋਰਡ ਦੇ ਟਰੱਕਾਂ ਦੀ ਗੱਲ ਕਰਦਾ ਸੀ ਕਿ ਡੀਲ ਤਾਂ ਡਿਸਟਰੋਏ ਹੋ ਗਈ, ਕੈਨੇਡਾ ਨੇ ਕਰਤੀ, ਐਂਡ 'ਚ ਉਹਨਾਂ ਨੇ ਪਾਤਾ ਕਿ 4 ਟਰੱਕਾਂ ਵਾਲੇ ਟਾਇਰ ਵੀ ਇੱਥੇ ਹੀ ਬਣਨਗੇ, 4 ਟਾਇਰਾਂ ਵਾਲੇ ਟਰੱਕ ਵੀ ਇੱਥੇ ਹੀ ਬਣਨਗੇ, ਮਾਫੀ ਚਾਹੁੰਦਾ ਮੈਂ। ਅਤੇ ਇਹ ਨੌਨਸੈਂਸ ਦੀਆਂ ਸਟੇਟਮੈਂਟਸ ਜਿਹੜੀਆਂ ਦੇਣੀਆਂ, ਇੱਕ ਪਾਸੇ ਇਹਨਾਂ ਦੇ ਗੁਰੂ ਵੱਲੋਂ ਕਹਿਣਾ ਲੇਖ ਦਾ ਨਾਂ ਚੇਂਜ ਹੋ ਗਿਆ, ਕੱਲ੍ਹ ਤੋਂ ਪਰਸੋਂ ਤੋਂ ਐਂ ਕਰ ਦਾਂਗੇ, ਇੱਕ ਪ੍ਰੈਜ਼ੀਡੈਂਟ ਬੱਚੇ ਦੇ ਰੂਪ 'ਚ ਬੈਠਾ ਅਤੇ ਬਦਲੇ ਲੈ ਰਿਹਾ ਲੋਕਾਂ ਤੋਂ, ਮਿਸਯੂਜ਼ ਆਫ ਪਾਵਰ ਹੈ ਜਿਹੜੀ ਉਹ ਹੋ ਰਹੀ ਹੈ, ਮਿਸਯੂਜ਼ ਆਫ ਪਾਵਰ, ਸਹੀ ਹੈ ਐਗਜੈਕਟਲੀ। ਅਤੇ ਉੱਧਰ ਇਹਦੇ ਪਿੱਛੇ ਨਾ ਇੱਕ ਜਿਹੜਾ ਸਟੋਰ ਹੁੰਦੇ ਨੇ, ਪੁਰਾਣਾ ਸਮਾਨ ਵੇਚਦੇ ਆ ਲੋਕਾਂ ਦਾ, ਇਹ ਥੈਫਟ ਸਟੋਰ ਦੇ ਉੱਤੇ ਨਾ ਇੱਕ ਸ਼ਰਟ ਆਈ ਅਲਬਰਟਾ ਤੋਂ। ਇਹ ਸ਼ਰਟ ਸੀਗੀ ਕੈਪਟਨ ਕੋਲ ਬ੍ਰਿਟਾਸ਼, ਕੈਪਟਨ ਕੋਲ ਬ੍ਰਿਟਾਸ਼ ਜਿਹੜਾ ਕਿ ਜਾਣ ਲੱਗਿਆ ਇੱਕ ਪਰਚੀ ਰੱਖ ਕੇ ਗਿਆ ਸੀ ਆਪਣੀ ਕਮੀਜ਼ 'ਚ ਪਾ ਕੇ ਕਿ ਅੱਜ ਮੈਂ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਇਹੋ ਜਿਹੇ ਮਿਸ਼ਨ 'ਤੇ ਚੱਲਿਆ, ਸ਼ਾਇਦ ਮੈਂ ਬੈਕਨਾਮਾ, ਮੈਨੂੰ ਯਾਦ ਰੱਖਿਓ ਹਮੇਸ਼ਾ। ਇਹ ਚਿੱਠੀ ਲਿਖ ਕੇ ਆਪਣੀ ਕਮੀਜ਼ ਦੇ ਵਿੱਚ ਪਾ ਗਿਆ, ਜਿਹੜੀ ਕਿ ਉਹਦੇ ਸ਼ਹਾਦਤ ਤੋਂ ਬਾਅਦ ਕੈਨੇਡਾ ਪਹੁੰਚੀ ਅਤੇ ਉਹਦੇ ਘਰ ਪਹੁੰਚੀ। ਉਹਦੇ ਘਰਦਿਆਂ ਨੇ ਉਹਦੇ ਕੱਪੜੇ, ਜਿਵੇਂ ਆਪਾਂ ਦੇ ਦਿੰਦੇ ਹੁੰਦੇ ਗਾਹਾਂ ਵੀ ਰੱਖਦੇ ਨੇ ਘਰ 'ਚ, ਉਹਦੇ ਕੱਪੜੇ ਗਾਹਾਂ ਦੇ ਤੇ, ਇਹ ਕੱਪੜੇ ਯੂਜ਼ਡ ਕੱਪੜਿਆਂ 'ਚ ਵਿਕਣ ਲਈ ਆ ਗਏ। ਅਤੇ ਬੈਰੀ ਦੇ ਇੱਕ ਸਟੋਰ ਦੇ ਉੱਤੇ ਜਦੋਂ ਇਹਦੀ ਜੇਬ ਚੈੱਕ ਕੀਤੀ ਗਈ, ਉਹਦੇ ਵਿੱਚ ਚਿੱਠੀ ਹੱਥ ਨਾਲ ਲਿਖੀ ਹੋਈ ਮਿਲੀ ਕਿ ਰਿਮੈਂਬਰ ਮੀ, ਅੱਜ ਮੈਂ ਜਾ ਰਿਹਾ, ਅਤੇ ਮਤਲਬ ਮੈਂ ਮੁੜ ਕੇ ਨਹੀਂ ਆਉਣਾ ਹੈਗਾ ਜਿੱਥੇ ਮੈਂ ਜਾ ਰਿਹਾ ਮਿਸ਼ਨ 'ਤੇ, ਮੈਨੂੰ ਹਮੇਸ਼ਾ ਯਾਦ ਰੱਖਿਓ। ਲਿਖ ਕੇ ਆਪਣੀ ਪਰਚੀ ਆਪਣੇ ਘਰਦਿਆਂ ਨੂੰ ਵਿੱਚ ਪਾ ਕੇ ਗਿਆ, ਉਹਦੀ ਫੋਟੋ ਅਤੇ ਉਹਦੀ ਪਰਚੀ ਉਹਦੀ ਜੇਬ ਦੇ ਵਿੱਚੋਂ ਨਿਕਲੀ। ਬੜੀ ਭਾਵੁਕਤਾ ਵਾਲੀ ਗੱਲ ਹੈ ਕਿ ਸਾਡੇ ਸੋਲਜਰਸ ਅਮੈਰੀਕਾ ਦੇ ਪਿੱਛੇ ਜਾ ਕੇ ਜਾਨਾਂ ਸ਼ਹਾਦਤ ਦੇ ਗਏ ਆਪਣੀਆਂ। ਐਡੀ ਪੁਰਾਣਾ ਰਿਸ਼ਤਾ ਅਮੈਰੀਕਾ ਅਤੇ ਕੈਨੇਡਾ ਦਾ, ਇੱਕ ਘਟੀਆ ਇਨਸਾਨ ਨੇ ਆ ਕੇ ਅਮੈਰੀਕਾ ਅਤੇ ਕੈਨੇਡਾ ਦੇ ਲੋਕਾਂ 'ਚ ਨਫ਼ਰਤ ਫੈਲਾਈ ਹੋਈ ਹੈ ਇਸ ਵੇਲੇ। ਇਸ ਨਫ਼ਰਤ ਨੂੰ ਅਸੀਂ ਨਿਭਾਈ ਕਰਾਂਗੇ ਅਮੈਰੀਕਾ 'ਚ, ਜਿੰਨੇ ਵੀ ਤੁਸੀਂ ਸਾਨੂੰ ਸੁਣਦੇ ਪਏ ਹੋ, ਤੁਸੀਂ ਸਾਨੂੰ ਬਹੁਤ ਪਿਆਰੇ ਹੋ ਔਰ ਦੁਨੀਆ 'ਚ ਅਸੀਂ ਜਦੋਂ ਕਿਤੇ ਘੁੰਮਣ ਜਾਂਦੇ ਹਾਂ ਨਾ ਜਾਂ ਕਿਤੇ ਮਿਲਣ ਜਾਂਦੇ ਹਾਂ ਕਿਸੇ ਨੂੰ, ਅਸੀਂ ਕਹਿੰਦੇ ਵੀ ਆਰ ਬ੍ਰਦਰਸ, ਅਸੀਂ ਭਰਾ ਹੈਗੇ ਹਾਂ ਦੋਨੋਂ ਅਮੈਰੀਕਾ ਅਤੇ ਕੈਨੇਡਾ। ਵੀ ਸਲਿਊਟ ਯੂ ਕਿ ਤੁਸੀਂ ਇਸ ਤਰ੍ਹਾਂ ਦੇ ਹੰਕਾਰੀ ਆਦਮੀ ਦੇ ਸਾਹਮਣੇ ਬੋਲਦੇ ਹੋ। ਇੰਡੀਆ 'ਚ ਤਾਂ ਲੋਕਾਂ 'ਤੇ ਹਿੰਮਤ ਵੀ ਨਹੀਂ ਬੋਲਣ ਦੀ ਕਿਸੇ ਦੀ, ਤੁਸੀਂ ਬੋਲਦੇ ਹੋ, ਤੁਸੀਂ ਖੜ ਜਾਂਦੇ ਹੋ, ਤੁਸੀਂ ਅੜ ਜਾਂਦੇ ਹੋ। ਵੀ ਸਲਿਊਟ ਯੂ ਆਲ, ਅਤੇ ਤੁਸੀਂ ਸਾਡਾ ਪਿਆਰ ਕਰਦੇ ਹੋ, ਸਾਡੇ ਲਈ ਸਤਿਕਾਰ ਰੱਖਦੇ ਹੋ। ਇਹ ਟ੍ਰੇਡ ਡੀਲ ਨਹੀਂ ਹੈਗੀ, ਇਹ ਮੇਰੇ ਅੰਦਰ ਦੀ ਆਵਾਜ਼ ਆ ਅਮੈਰੀਕਾ ਔਰ ਕੈਨੇਡਾ ਦੇ ਰਿਲੇਸ਼ਨ ਦੇ ਉੱਪਰ। ਅਸੀਂ ਆਪਣੇ ਰਿਲੇਸ਼ਨ ਤੁਹਾਡਾ ਕਦੇ ਵੀ ਖਰਾਬ ਨਹੀਂ ਕਰਾਂਗੇ। ਤੁਸੀਂ ਕੋਸ਼ਿਸ਼ ਕਰਿਓ ਖਰਾਬ ਹੋਏ ਹੋਏ ਰਿਲੇਸ਼ਨਸ ਨੇ ਜਿਹੜੇ ਉਹਨਾਂ ਨੂੰ ਸੁਧਾਰ ਲਿਓ। ਔਰ ਇਹ ਆਦਮੀ ਚਲਿਆ ਜਾਣਾ, ਇਹਨੇ ਜਿਹੜੀ ਕੈਨੇਡੀ ਦੇ ਨਾਮ ਦੇ ਉੱਤੇ ਮਿਊਜ਼ੀਅਮ ਬਣਿਆ ਸੀ ਉੱਥੇ ਆਪਣਾ ਨਾਂ ਰੱਖਤਾ, ਉੱਥੇ ਬਗਾਨੇ ਪੁੱਤਾਂ ਉੱਤੇ ਚੜ੍ਹ ਕੇ ਇਹਦੇ ਝੰਡੇ ਪਾੜੇ, ਕੋਰਟ 'ਚੋਂ ਜਾ ਕੇ ਨਾਂ ਦੁਬਾਰਾ ਚੇਂਜ ਕਰਾਇਆ, ਸੁਪਰੀਮ ਕੋਰਟ 'ਚ ਖਿੱਚ ਲਿਆ ਇਹਨੂੰ, ਅਤੇ ਹਜੇ ਵੀ ਜਸਟਿਸ ਸਿਸਟਮ ਅਮੈਰੀਕਾ 'ਚ ਜਿਉਂਦਾ, ਅਤੇ ਜੱਜਸ ਨੇ ਬਿਨਾਂ ਪਰਵਾਹ ਕੀਤੇ ਇਸ ਜਿੱਦੀ ਆਦਮੀ ਦੇ ਇਹਦਾ ਨਾਂ ਚੱਕ ਦਿੱਤਾ। ਆਹ ਨਾਂ ਨੂੰ ਜੇ ਤਾਂ ਜਿੱਦਣੇ ਗਿਆ ਉਦਣੇ ਚੱਕੇ ਜਾਣੇ ਅਗਲੇ ਦਿਨ ਸਵੇਰੇ। ਅਤੇ ਯਾਦ ਰੱਖਿਓ ਨਵੰਬਰ 'ਚ ਤੁਹਾਡੇ ਇਲੈਕਸ਼ਨ ਨੇ, ਹੁਣ ਅਮੈਰੀਕਾ ਨੂੰ ਹੋਰ ਮਰਨ ਨਾ ਦਿਓ। ਅਮੈਰੀਕਾ ਮਰ ਰਿਹਾ ਇਸ ਵੇਲੇ ਰੋਜ਼ ਰੋਜ਼। ਵੱਡਾ ਦਰਖਤ ਹੈ, ਮੇਰੀ ਦਾਦੀ ਕਹਿੰਦੀ ਸੀ ਜਦੋਂ ਗਿਰਦਾ ਹੁੰਦਾ ਹੌਲੀ ਹੌਲੀ ਜੜ੍ਹਾਂ ਧਰਤੀ 'ਚੋਂ ਨਿਕਲਦੀਆਂ ਨੇ, ਧਰਤੀ 'ਚੋਂ ਜੜ੍ਹਾਂ ਨਿਕਲ ਰਹੀਆਂ ਤੁਹਾਡੀਆਂ, ਸਾਂਭੋ ਇਹਨਾਂ ਜੜ੍ਹਾਂ ਨੂੰ, ਕੈਨੇਡਾ ਤੁਹਾਡੇ ਨਾਲ ਖੜਾ। ਅਤੇ ਵੀ ਲਵ ਯੂ ਆਲ। ਸੰਤੋਸ਼ ਜੀ ਕੀ ਹਾਲ ਚਾਲ ਨੇ?
1: ਬਹੁਤ ਵਧੀਆ ਅਮਨ ਜੀ, ਤੁਸੀਂ ਦੱਸੋ। ਐਂਡ ਸਾਨੂੰ ਪਤਾ 101% ਕਿ ਤੁਹਾਡੀਆਂ ਰਿਪੋਰਟਸ ਬਿਲਕੁਲ ਸਹੀ ਹੈ ਡਾਕਟਰ, ਵੈਸੇ ਤੁਹਾਨੂੰ ਮਿਲਣਾ ਚਾਹੁੰਦੇ
0: ਹਾਂ। ਵੈਸੇ ਡਾਕਟਰ ਨੇ ਕਿਹਾ ਅਰਜੈਂਟਾ ਫਟਾਫਟ ਆ ਜਾਓ।
1: ਮਿਲਦੇ ਨਹੀਂ ਹੋ ਨਾ ਅਮਨ ਜੀ, ਕਿਤੇ।
0: ਅੱਛਾ ਚਲੋ ਛੱਡੋ, ਉੱਤੇ ਆਪਾਂ ਗੱਲ ਨਹੀਂ ਕਰੀ, ਮੈਂ ਤਾਂ ਲੋਕਾਂ ਨੂੰ ਪੋਜ਼ਿਟਿਵਿਟੀ ਦੇਣ ਨੂੰ ਕਿਹਾ ਸੀਗਾ।
1: ਬਿਲਕੁਲ
0: ਹਾਂ, ਵੀ ਚੜ੍ਹਦੀ ਕਲਾ 'ਚ ਰਹਿ ਕਰੋ, ਤੁਹਾਡੀ ਸਿਹਤਾਂ ਠੀਕ ਨੇ, ਤੁਹਾਡਾ ਤੁਹਾਡੇ ਰੋਟੀ ਚੱਲੀ ਜਾਂਦੀ ਆ
1: 100%।
0: ਹਾਂਜੀ, ਵੀ ਬਈ ਐਵੇਂ ਆਪਾਂ ਕਾਹਦੇ ਲਈ ਤੰਗ ਪਰੇਸ਼ਾਨ ਰਹਿਣਾ। ਜਿੰਦਾਬਾਦ। ਮੈਂ ਤਾਂ ਮਾਹੌਲ ਦੱਸਦਾ, ਮੈਂ ਤਾਂ ਮੌਤਾਂ 'ਚੋਂ ਨਿਕਲਿਆ, ਘਰਾਂ ਦੇ ਵਿੱਚ ਮੌਤ ਹੋਈਆਂ, ਸਾਡੇ ਹੱਥਾਂ 'ਚ ਖੇਡੇ ਪਿਆਰੇ ਪਾਲੇ ਸਾਡੇ ਹੱਥਾਂ 'ਚੋਂ ਚਲੇ ਗਏ, ਅਸੀਂ ਤਾਂ ਉਹ ਵੀ ਦੇਖ ਲਿਆ। ਫਿਰ ਮੈਂ ਤੁਹਾਨੂੰ ਕਹਿੰਦਾ ਹੁੰਦਾ ਕਿ ਸੰਤ ਕੋਈ ਨਹੀਂ ਹੈਗਾ, ਅਸੀਂ ਪਾਪ ਸਿਰੇ ਸਿਰੇ ਦੇ ਕੀਤੇ ਨੇ, ਕੁਕਰਮ ਕੀਤੇ ਨੇ, ਪਾਪ ਤਾਂ ਛੱਡੋ ਛੋਟੇ ਹੁੰਦੇ ਨੇ, ਬਸ ਪਰਮੇਸ਼ਵਰ ਪਰਦਾ ਤੱਕੂਗਾ, ਨਾ ਤੁਹਾਡੇ ਨਾ ਮੇਰੇ ਹੱਥ 'ਚ ਨਹੀਂ ਹੁੰਦਾ ਕੁਛ। ਸੱਚ ਨਾਲ ਜੁੜੇ ਰਹੋ, ਖੜੋ ਲੋਕਾਂ ਦੇ ਨਾਲ, ਮਦਦ ਕੀਤੀ ਆ। ਬੜੇ ਲੋਕ ਮੇਰੇ ਕੋਲ ਭੱਜ ਜਾਂਦੇ ਨੇ ਕਿਉਂਕਿ ਮੈਂ ਉਹਨਾਂ ਨੂੰ ਸੱਚ ਦੱਸ ਦਿੰਦਾ, ਝੂਠ 'ਚ ਕੋਈ ਬੰਦਾ ਹੋਰ ਕੁਛ ਦੱਸਦਾ ਇਹਨਾਂ ਨੂੰ ਝੂਠ ਅੱਛਾ ਲੱਗਦਾ, ਅਤੇ ਇਹ ਝੂਠ ਵੱਲ ਨੂੰ ਭੱਜ ਲੈਂਦੇ ਨੇ ਕਿਉਂਕਿ ਝੂਠ ਦੇ ਸਿਰ 'ਤੇ ਤਾਂ ਫਸੇ ਹੁੰਦੇ ਨੇ ਪਹਿਲਾਂ, ਫਿਰ ਜਾਂਦੇ ਵੀ ਭੱਜ ਕੇ ਝੂਠ ਵੱਲ ਨੂੰ, ਇਹਨੇ ਉਹ ਖਿੱਚ ਹੈ ਝੂਠ ਦੀ ਇਹਨਾਂ ਨੂੰ ਲੈ ਜਾਂਦੀ ਆ, ਕਿਉਂਕਿ ਇਹਨੂੰ ਲੱਗਦਾ ਵੀ ਮੈਂ ਜੋ ਕਹਿੰਦਾ ਉਹ ਠੀਕ ਨਹੀਂ। ਮੈਂ ਹੁਣੇ ਦੀ ਗੱਲ ਦੱਸਦਾ, ਕੋਈ ਸ਼ਖਸ ਸੀ, ਉਹਨੂੰ ਦੱਸਿਆ ਕਿ ਤੇਰਾ ਸਿਸਟਮ ਇੱਦਾਂ ਇੱਦਾਂ ਇੱਦਾਂ ਇੱਦਾਂ ਇੱਦਾਂ, ਹੈਨਾ ਐਗਜ਼ਾਮਪਲ, ਉਹ ਕਿਸੇ ਚੀਜ਼ ਨਾਲ ਡੀਲ ਕਰ ਰਿਹਾ ਸੀ, ਐਗਜ਼ਾਮਪਲ ਐਕਸ ਵਾਈ ਜ਼ੈਡ ਫਾਈਨਾਂਸ ਦੇ ਵਿੱਚ, ਆਪਾਂ ਨੂੰ ਦੱਸਿਆ ਕਿ ਤੇਰਾ ਆਹ ਇੱਦਾਂ ਸਲਿਊਸ਼ਨ ਮਿਲਣਾ, ਉਹਨੂੰ ਕਿਸੇ ਨੇ ਕਹਿ ਦਿੱਤਾ ਸਲਿਊਸ਼ਨ ਇੱਦਾਂ ਨਹੀਂ ਇੱਦਾਂ ਮਿਲਣਾ, ਉਧਰ ਨੂੰ ਭੱਜ ਲਿਆ। ਉਹਨੂੰ ਇਹ ਲੱਗਣ ਲੱਗ ਗਿਆ ਕਿ ਵੀ ਉਹ ਬੈਸਟ ਨੇ ਜਿਹੜੇ ਦੱਸਦੇ ਪਏ ਨੇ ਝੂਠ, ਸੱਚ ਨੇ ਇੱਦਾਂ ਹੀ ਰਹਿਣਾ, ਕਿਉਂਕਿ ਜਿਹਨੂੰ ਲਾਲਚ ਨਹੀਂ ਨਾ ਹੈਗਾ ਉਹਨੂੰ ਕਿਸੇ ਗੱਲ ਦਾ ਕੋਈ ਦੁੱਖ ਨਹੀਂ, ਕਿਉਂਕਿ ਜੇ ਮੈਂ ਝੂਠ ਬੋਲ ਕੇ ਕੁਛ ਕਰਨਾ, ਮੈਨੂੰ ਨਹੀਂ ਫਾਇਦਾ ਹੈਗਾ ਝੂਠ ਬੋਲ ਕੇ ਵਪਾਰ ਕਰਨ ਦਾ ਜਿਹਦੇ 'ਚ ਕਿਸੇ ਦਾ ਨੁਕਸਾਨ ਆ। ਹਾਂ, ਇਕੋਨਮੀ ਹੈ, ਨੁਕਸਾਨ ਹੋ ਜਾਂਦੇ ਹੁੰਦੇ ਨੇ, ਬਣੇ ਵੀ ਲੋਕਾਂ ਨੂੰ ਮਿਲੀਅਨ ਦੇ ਵਿੱਚ ਨੇ, ਕੁਛ ਲੱਖ 'ਚ ਨੁਕਸਾਨ ਵੀ ਹੋ ਗਏ ਹੋਣਗੇ, ਫਿਰ ਕੀ ਹੋ ਗਿਆ ਇਹ 'ਚ, ਪਰ ਸੱਚ ਦੇ ਰਾਹ 'ਤੇ ਚੱਲੇ ਹਾਂ। ਚਲੋ ਸੰਤੋਸ਼ ਜੀ, ਆਪਣਾ ਨੰਬਰ ਦਿਓ।
1: ਜੀ ਬਿਲਕੁਲ, ਸਾਡੀ ਟੀਮ ਦਾ ਨੰਬਰ ਹੈਗਾ ਆ 416-473-4242, 416-473-4242। ਹਰਦੀਪ ਸੰਦੇਸ਼ ਸਾਡੇ ਬ੍ਰੋਕਰ ਆਫ ਰੈਕਡ, ਉਹਨਾਂ ਦੇ ਨਾਲ ਅਸੀਂ ਸਾਰੇ ਕੰਮ ਕਰਦੇ ਹਾਂ।
0: ਮੈਂ ਇੱਕ ਵਾਰ ਚੜ੍ਹਦੀ ਕਲਾ ਤੋਂ ਸੁਣਨੀ ਚਾਹੁੰਦਾ ਸੀਗਾ ਸ਼ੋਅ ਨੂੰ ਫਿਨਿਸ਼ ਕਰਨ ਤੋਂ ਪਹਿਲਾਂ, ਜਿਹੜੇ ਮੈਂ ਇਸ ਫੌਜੀ ਦਾ ਜ਼ਿਕਰ ਕੀਤਾ, ਅਗਰ ਤੁਸੀਂ ਚੜ੍ਹਦੀ ਕਲਾ ਕਹੋ ਨਾ, ਇਹ ਕੋਲ ਬੈਟੈਸ਼ 23 ਸਾਲ ਦਾ, ਜਿਹਦੀ 2007 ਦੇ ਵਿੱਚ ਸ਼ਹਾਦਤ ਹੋ ਜਾਂਦੀ ਹੈ ਅਫਗਾਨਿਸਤਾਨ 'ਚ, ਜਾਣ ਤੋਂ ਪਹਿਲਾਂ ਤਸਵੀਰ ਅਤੇ ਇੱਕ ਚਿੱਠੀ ਆਪਣੇ ਘਰਦਿਆਂ ਨੂੰ ਜੇਬ 'ਚ ਪਾ ਕੇ ਜਾਂਦਾ, ਉਹਨੂੰ ਪਤਾ ਮੇਰੇ ਕੱਪੜੇ ਜੇ ਵਾਪਸ ਗਏ ਤਾਂ ਉਹਨਾਂ 'ਚੋਂ ਮੇਰੇ ਦੇਖ ਕੇ ਪੜ੍ਹ ਲੈਣਗੇ, ਅਤੇ ਉਹਨੇ ਕਿਹਾ ਮੈਨੂੰ ਯਾਦ ਰੱਖਿਓ। ਮੇਰੇ ਮਨ ਨੂੰ ਬੜਾ ਲੱਗਿਆ, ਮੈਂ ਕਿਹਾ ਯਾਰ ਕਿੱਦਾਂ ਦੀਆਂ ਰੂਹਾਂ ਨੇ ਇਹ, ਯਾਰ ਕਿੱਦਾਂ ਦੀਆਂ ਰੂਹਾਂ, ਅਤੇ ਜਾਣ ਲੱਗਿਆ ਲਿਖ ਕੇ ਜਾਂਦਾ ਰਿਮੈਂਬਰ ਮੀ ਆ ਆਖਿਰ ਦੇ ਵਿੱਚ। ਲੋਕ ਪਸੀਜੇ ਗਏ ਇਸ ਗੱਲ ਤੋਂ, ਹਜ਼ਾਰਾਂ ਦੀ ਗਿਣਤੀ 'ਚ ਕਮੈਂਟਸ ਆਏ। ਤੁਹਾਡੇ ਕਾਲ ਲੈਣਾ ਚਾਹੁੰਦਾ, ਚੜ੍ਹਦੀ ਕਲਾ ਕਹਿ ਸਕਦੇ ਹੋ, 905-673-3337। ਸੰਤੋਸ਼ ਜੀ ਪੁੱਛ ਲਈ ਇਹਨਾਂ ਨੂੰ।
1: ਜੀ ਜੀ ਬਿਲਕੁਲ,
0: 905-673-3337 ਲਾਈਨ ਖੁੱਲੀ ਆ। ਚੜ੍ਹਦੀ ਕਲਾ ਕਹੋ, ਇਸ ਫੌਜੀ ਦੇ ਨਾਂ ਦੇ ਉੱਤੇ, ਇਸ ਪਿਆਰੇ ਦੇ ਨਾਂ 'ਤੇ ਕਹੋ ਚੜ੍ਹਦੀ ਕਲਾ। ਤੁਹਾਡੇ ਬੱਚਿਆਂ ਵਰਗਾ 23 ਸਾਲ ਦਾ, ਅਤੇ ਜਾਣ ਲੱਗਿਆ ਲਿਖ ਕੇ ਜਾਂਦਾ, ਆਪਣੇ ਘਰਦਿਆਂ ਨੂੰ ਫੋਟੋ ਭੇਜਦਾ, ਊਧਮ ਗੋਬਿੰਦ ਗਦਰੀ ਬਾਬੇ ਖਤਮ ਨਹੀਂ ਹੋਣੇ ਭਗਤ ਸਰਾਭੇ। ਇਸ ਤਰ੍ਹਾਂ ਦੇ ਗਦਰੀ ਬਾਬੇ ਜਿਹੜੇ ਨੇ, ਇਸ ਤਰ੍ਹਾਂ ਦੇ ਲੋਕਾਂ 'ਚ ਦੇਸ਼ ਭਗਤੀ ਪਿਆਰ ਸਦਭਾਵਨਾ ਵਾਲੇ ਲੋਕ ਜਿਉਂਦੇ ਵਾਸਤੇ ਰਹਿਣ, ਅਤੇ ਪਰਮਾਤਮਾ ਇਸ ਵਿਛੜੀ ਰੂਹ ਨੂੰ ਹਮੇਸ਼ਾ ਆਪਣੇ ਚਰਨਾਂ 'ਚ ਨਵਾਜਿਸ਼ ਬਖਸ਼ੇ, ਅਸੀਂ ਇਹ ਕਹਾਂਗੇ ਜੋ ਸਾਡਾ ਫੌਜੀ ਗਿਆ। ਚੜ੍ਹਦੀ ਕਲਾ 905-673-3337 'ਤੇ ਕਾਲ ਕਰ ਰਹੇ ਹੋ, ਔਰ ਨਾਲ ਨਾਲ ਪੰਜਾਬ ਟੈਕਸ ਸੋਲਿਊਸ਼ਨ 'ਤੇ ਇਸ ਵੀਕਐਂਡ 'ਤੇ ਤੁਸੀਂ ਮੀਟਿੰਗ ਬਣਾਉਣੀ ਹੈ, ਟਰੱਕਾਂ ਵਾਲੇ ਬਾਈ ਆਡਿਟ ਹੋ ਰਹੇ ਨੇ ਬਹੁਤ ਜ਼ਿਆਦਾ, ਸੈਲਫ ਇੰਪਲੋਇਡ ਲੋਕ ਜਿਹੜੇ ਆਡਿਟ ਹੋ ਰਹੇ ਨੇ ਉਹਨਾਂ ਨੂੰ ਚਿੱਠੀਆਂ ਆ ਰਹੀਆਂ ਬੜੀ ਵੱਡੀ ਗਿਣਤੀ 'ਚ। ਤੁਸੀਂ ਕੋਈ ਸਲਾਹ ਕਰਨੀ ਹੈ? ਜਗਜੀਤ ਸਾਚਾ ਹੁਣਾਂ ਨੇ ਓਪਨ ਹਾਊਸ ਰੱਖਿਆ ਹੋਇਆ ਇਸ ਸੈਟਰਡੇ, ਤੁਸੀਂ 416-720-3642 416-720-3642 416-720-3642 ਔਰ ਕੋਮਲ ਆਲ ਇੰਕ ਟਰੈਵਲ ਤੋਂ ਕਹਿੰਦੇ 1800-1850 'ਚ ਇੰਡੀਆ ਘੁੰਮ ਆਓ, ਆ ਜਿਹੜਾ $400-500 ਬਚਾ ਕੇ ਦਊਂਗੀ ਟਿਕਟ ਦਾ ਤੁਹਾਡਾ ਮੈਂ, ਉਹ ਤੁਸੀਂ ਉੱਥੇ ਲੋਕਲ ਜਾ ਕੇ ਖਰਚਿਓ। ਅਤੇ 905-239-7711 ਆਲ ਇੰਕ ਟਰੈਵਲ ਤੋਂ ਕੋਮਲ, 905-239-7711 ਪਰਮ ਲਿਊਬ ਵਾਲੇ ਨੇ ਕੁਇਕ ਲਿਊਬ ਗੱਡੀਆਂ ਦੇ ਆਇਲ ਚੇਂਜ ਅਤੇ ਰਿਪੇਅਰ ਕਰਦੇ ਆ ਨੈਗਰਾ ਫੋਲ ਦੇ ਏਰੀਏ 'ਚ 289-498-1300 ਨੰਬਰ ਦੇ ਉੱਤੇ ਕੰਟੈਕਟ ਕਰਨਾ। ਗੁਰਦੀਪ ਜੀ ਚੜ੍ਹਦੀ ਕਲਾ ਜੀ, ਠੀਕ ਠਾਕ ਵਧੀਆ? ਵੈਸੇ ਮੈਂ ਤੁਹਾਡੇ ਗੱਲ ਕਰਤੀ ਤੁਹਾਡੇ ਕੋਲ, ਮੈਂ ਤੁਹਾਨੂੰ ਸਰ ਸਮਝਾਉਣ ਲਈ ਕੀਤੀ ਸੀ, ਠੀਕ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਸਰ, ਥੈਂਕ ਯੂ। ਪੂਰੇ ਸ਼ਹਿਰ 'ਚ ਇੱਕ ਬੰਦੇ ਨੇ ਚੜ੍ਹਦੀ ਕਲਾ ਕਿਹਾ, ਵੈਰੀ ਗੁੱਡ, ਪ੍ਰਾਊਡ ਆਫ ਯੂ। 905-673-3337 ਹੁਣ ਲਾਈਨ ਖੋਲ ਦੇਣਾ, ਬਖਤੌਰੀ ਬਖਤੂਰੇ ਸਾਰਿਆਂ ਨੇ ਸ਼ਹਿਰ ਨੇ ਕਾਲ ਕਰਨ ਲੱਗ ਜਾਣਾ। 905-673-3337 ਚੜ੍ਹਦੀ ਕਲਾ ਯਾਰ, 905-673-3337 ਲਾਈਨ ਤਿੰਨ ਖਾਲੀ ਨੇ। ਰਾਈਟ ਵਿੰਡੋ 400 ਦਾ ਨੰਬਰ ਨੋਟ ਕਰੋ, 416-203-3200। ਕਿਸੇ ਨੇ ਵੀ ਵਿੰਡੋਜ਼ ਚੇਂਜ ਕਰਾਉਣੀ ਹੈ, ਸ਼ਬਾਨੂ ਤੋਂ ਵਧੀਆ ਬੰਦਾ ਮੈਂ ਤੁਹਾਨੂੰ ਰੈਫਰ ਨਹੀਂ ਕਰ ਸਕਦਾ, ਖੁਦ ਆਪ ਵਿੰਡੋਜ਼ ਇਹਨਾਂ ਤੋਂ ਪਾਈਆਂ ਨੇ ਸੀ। 416-203-3200 416-206-3200 ਔਰ ਨਾਨਕ ਡਕ ਕਲੀਨਿੰਗ ਸਪੈਸ਼ਲੀ ਰੇਟ ਲਗਵਾਏ ਨੇ ਮੈਂ ਤੁਹਾਡੇ ਵਾਸਤੇ, 3 ਬੈਡਰੂਮ ਦਾ ਘਰ $120 ਪਲੱਸ ਫਿਲਟਰ ਤੁਹਾਡਾ ਫਰੀ ਚੇਂਜ ਕਰਕੇ ਜਾਣਗੇ, ਫਿਲਟਰ ਫਰੀ, ਇਹਨਾਂ ਨੂੰ ਕੁਛ ਨਹੀਂ, $30-35 ਬਚਣਾ ਇੱਕ ਕਾਲ 'ਚੋਂ। ਨਾਨਕ ਡਕ ਕਲੀਨਿੰਗ, ਅਤੇ ਤੁਸੀਂ ਜਿਹੜਾ ਵੱਡਾ ਘਰ ਆ ਉਹਦੇ ਐਕਸਟਰਾ ਪੈਸੇ ਪੇ ਕਰੋਗੇ। 416-729-1521 416-729-1521 ਨੰਬਰ 'ਤੇ ਨਾਨਕ ਡਕਟ ਕਲੀਨਿੰਗ ਨੂੰ 416-729-1521। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ।
2: ਚੜ੍ਹਦੀ ਕਲਾ ਮਨਜੀਤ, ਥੈਂਕ ਯੂ
0: ਮਨਦੀਪ ਜੀ, ਥੈਂਕ ਯੂ ਸੋ ਮਚ, ਔਰ ਟੇਕ ਬਾਦ ਜੀ ਚੜ੍ਹਦੀ ਕਲਾ।
2: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਗੁਰਫਨ ਡਾਰੀਓ।
0: ਓ ਬੱਲੇ ਬੱਲੇ, ਥੈਂਕ ਯੂ ਸੋ ਮਚ ਅਮਰਜੀਤ ਜੀ, ਚੜ੍ਹਦੀ ਕਲਾ।
3: ਚੜ੍ਹਦੀ ਕਲਾ ਬਾਜੀ, ਚੜ੍ਹਦੀ ਕਲਾ ਜੀ,
0: ਕਿਹੜੇ ਸ਼ਹਿਰ 'ਚੋਂ ਇਹ ਦੱਸ ਦਿਓ ਬਸ।
3: ਮੈਂ ਇਸ ਤਰ੍ਹਾਂ ਵਿੰਡਸਰ ਆ ਜੀ, ਹੈ ਤਾਂ ਵੁੱਡਸਟੌਕ ਤੋਂ ਰਹਿੰਦੇ।
0: ਅੱਛਾ,
3: ਵਿੰਡਸਰ ਆ ਟਰੱਕ ਤੇ।
0: ਚਲੋ ਚੜ੍ਹਦੀ ਕਲਾ, ਡਰਾਈਵ ਸੇਫਲੀ, ਓਕੇ। ਤੇ ਮਿਲਟਨ ਫੋਰਟ ਦੇ ਚੋਪੜਿਆਂ ਨੇ ਇਸ ਵੀਕਐਂਡ ਦੇ ਉੱਤੇ ਸਪੈਸ਼ਲ ਓਪਨ ਹਾਊਸ ਲਗਾਇਆ, ਕਿਸੇ ਨੇ ਵੀ ਆਪਣੀ ਗੱਡੀ ਚੇਂਜ ਕਰਨੀ ਹੈ, ਮਿਲਟਨ ਫੋਰਟ 416-302-9941 416-302-9941 ਬੋਲਟਨ ਸਪਰਿੰਗ ਸ਼ਾਪ ਪਟੇ ਕਮਾਣੀ ਸਟੋਪ ਦਾ ਨਾਮ, ਪਟੇ ਕਮਾਣੀਆਂ ਨੂੰ ਚੇਂਜ ਕਰਾਉਣਾ ਜਾਂ ਤੁਸੀਂ ਰਿਪੇਅਰ ਕਰਾਉਣਾ, ਕੋਈ ਵੀ ਵਰਕਸ਼ਾਪ ਹੈ ਬੋਲਟਨ ਸਪਰਿੰਗ ਸ਼ਾਪ, 905-857-8222 MH18 ਡੋਰ ਵਿੰਡੋਜ਼ ਵਾਲੇ ਨੇ, ਤੁਹਾਡੇ ਟੁੱਟੇ ਹੋਏ ਗਲਾਸ, ਸ਼ੀਸ਼ੇ ਟੁੱਟੇ ਹੋਏ ਟਾਕੀਆਂ ਦੇ, ਕੋਕਿੰਗ ਕਰਨ ਵਾਲੀ ਆਲੇ ਦੁਆਲੇ ਹਵਾ ਅੰਦਰ ਵੜਦੀਆਂ, ਕੀੜੇ ਕੂੜੇ ਵੜੀ ਜਾਂਦੇ ਨੇ, ਜਾਂ ਸਲਾਈਡਿੰਗ ਡੋਰ ਖਰਾਬ ਆ ਜਾਂ ਫਰੰਟ ਡੋਰ ਖਰਾਬ ਆ, ਲੋਕ ਖਰਾਬ ਨੇ, ਇਹ ਰਿਪੇਅਰ ਕਰ ਦਿੰਦੇ ਆ। 647-551-0004 647-551-0004 MH18 ਡੋਰ ਵਿੰਡੋਜ਼, ਔਰ ਹਰਮਨ ਲਾਅ ਆਫਿਸ ਤੋਂ ਹਰਮਨਜੀਤ ਸਿੰਘ ਗਰੇਵਾਲ, ਤੁਸੀਂ ਵਿਲ ਬਣਾਓ, ਲਿਖ ਕੇ ਜਾਓ ਕਿ ਕਿਹਦੇ ਨਾਂ 'ਤੇ ਕੀ ਹੋਊਗਾ, ਪ੍ਰੋਬਲਮਸ ਨਾ ਆਉਣ ਕਿਸੇ ਨੂੰ ਵੀ, ਵਿਲ ਹਮੇਸ਼ਾ ਆਪਣੀ ਚੋਣ ਹੋਣੀ ਚਾਹੀਦੀ ਹਰ ਘਰ 'ਚ। ਭੁਪਿੰਦਰ ਸਿੰਘ ਰਿਐਲਟਰ ਨੇ ਕਿਚਨ ਹੋਟਲ ਕੇਮਬ੍ਰਿਜ ਦੇ ਏਰੀਏ 'ਚ 519-590-8254 ਦੇ ਉੱਤੇ ਭੁਪਿੰਦਰ ਹੁਣਾਂ ਦਾ ਕੰਟੈਕਟ ਕਰਨਾ। ਮੈਨੂੰ ਕਿਸੇ ਨੇ ਵੀ ਮਾਰਕੀਟਿੰਗ ਆਪਣੇ ਮੈਸੇਜ ਨੂੰ ਜਲਦੀ ਦੇ ਨਾਲ ਲੋਕਾਂ 'ਚ ਪਹੁੰਚਾਉਣਾ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-518-3200। ਕਿਸੇ ਕੋਲ ਕਰਜ਼ਾ 416-518-3200। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਹੈ ਤਾਂ ਸੰਤੋਸ਼ ਉਹਨਾਂ ਨੂੰ ਕਾਲ ਕਰਨਾ। ਸੰਤੋਸ਼ ਨੰਬਰ ਦਿਓ ਆਪਣਾ,
1: 416-473-42-4132।
4: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
5: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on information provided. Enjoy.
2: Main nawa kar liya hai. Tenu pata hai property. Nale main ek investment property layi hai. Ek bhai main basement vi banayi hai Brampton wale ghar di. Nale main sochda hu washer and dryer vi change kar hi daiye. Hun samajh nahi aa reha appliances kitho layiye.
3: Ho ji, ede ch samjhan wali kehdi gall hai? Sare kamma layi ikko jagah. Chalo, Mrs. Aga Steel te Appliance Junction te. Ina de price ate service nu koi beat nahi kar sakda. Tusi 6 months tak di payment vi banwa sakde ho. Sare brands te authorized dealers vi ne. Mrs. Aga Steel te Appliance Junction. Call 905-4
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557, 647-292-5757।
4: Are you paying too much for insurance? Let me help you save. Whether you need auto, home, truck, or business insurance, I compare quotes from multiple insurance companies to find the right coverage at a competitive price. For fast quotes, personalized service, and coverage you can count on, you can call or text me at 647-919-1002.
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55, 905-452-9955। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-362-43-40, 647-765-2340।
5: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: 5:30 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 28 ਤਰੀਕ ਸਾਲ 2026 ਦਾ ਤੇ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਫਰਾਈਡੇ ਹੋ ਗਿਆ। ਤੇ ਜੇ ਗੱਲ ਕਰੀਏ ਦੇਸੀ ਮਹੀਨੇ ਭਾਦੋਂ ਦੀ, ਅੱਜ ਹੋ ਗਈ ਜੀ 12 ਤਰੀਕ 12 ਭਾਦੋਂ ਤੇ ਸੰਮਤ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:05 ਤੇ 11 ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਜਦੋਂ ਗੱਲਬਾਤ ਕਰਨੀ ਹੈ ਤਾਂ ਫਿਰ ਸਟੂਡੀਓ ਦੇ ਨੰਬਰ ਤੁਸੀਂ ਨੋਟ ਕਰੋ। ਨੰਬਰ ਹੈਗੇ ਜੀ 647-8743-1313 ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋ ਸਕਦੀ ਹੈ। ਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕਿਵੇਂ ਦਾ ਹੈ। ਮੌਸਮ ਬੜਾ ਔਸਮ ਬਣਿਆ ਹੋਇਆ ਅੱਜ। 18 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ। ਸਨੀ ਡੇ ਅੱਜ, ਹਾਈ ਜਾਣਾ 23 ਡਿਗਰੀ, ਲੋ ਜਾਣਾ 13 ਡਿਗਰੀ ਸੈਲਸੀਅਸ ਤੇ ਬਹੁਤ ਕਮਾਲ ਦਾ ਮੌਸਮ ਹੈ ਜੀ। ਵੈਸੇ ਪਾਰਟਲੀ ਕਲਾਊਡੀ ਡੇ ਐਕਸਪੈਕਟ ਕੀਤਾ ਜਾ ਰਿਹਾ ਅਰਾਊਂਡ 2 o'clock ਤੇ ਵਿੰਡ ਜਿਹੜੀ ਹਵਾ ਚੱਲ ਰਹੀ ਹੈ 23 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ। ਸੋ ਐਨ ਹਵਾ ਨਜ਼ਾਰੇਦਾਰ ਚੱਲ ਰਹੀ ਹੈ ਬਾਹਰ ਤੇ ਇਸ ਸਮੇਂ ਐਨ ਧੁੱਪ ਨਿਕਲੀ ਹੋਈ ਹੈ ਜੀ। ਬੜਾ ਵਧੀਆ ਮੌਸਮ ਹੈ ਤੇ ਅੱਜ 8:01 ਤੇ ਸਨਸੈੱਟ ਹੋਣਾ। 8:01 ਤੇ ਅੱਜ ਸਨਸੈੱਟ ਹੋਵੇਗਾ ਤੇ ਰਾਤ ਦਾ ਟੈਂਪਰੇਚਰ ਵੀ ਵਧੀਆ ਜੀ, 18, 17, 14, 13 ਤੇ ਕੱਲ੍ਹ ਸਵੇਰੇ 6 ਹੋਊਗਾ 13 ਡਿਗਰੀ ਸੈਲਸੀਅਸ ਤੇ ਸਨਰਾਈਜ਼ ਹੋਵੇਗਾ ਸਵੇਰੇ 6:39 ਤੇ। ਕੱਲ੍ਹ ਦਾ ਟੈਂਪਰੇਚਰ ਵੀ ਵਧੀਆ ਜੀ, 15 ਡਿਗਰੀ ਤੋਂ ਸਟਾਰਟ ਹੋ ਜਾਣਾ ਸਵੇਰੇ ਤੇ ਕੱਲ੍ਹ ਨੂੰ ਵੀ ਮਿਕਸ ਜਿਹੀ ਆ, ਧੁੱਪ ਵੀ ਆ ਤੇ ਬੱਦਲ ਵੀ ਆ। ਸੋ ਬਸ ਹੁਣ ਫਾਲ ਸੀਜ਼ਨ ਦੇ ਆਉਣ ਦੀ ਤਿਆਰੀ ਹੈ। ਬਾਕੀ ਸਮਰ ਸੀਜ਼ਨ ਚੱਲ ਰਿਹਾ ਬੜਾ ਵਧੀਆ ਤੇ ਇੰਜੋਏ ਕਰ ਲਓ ਜਿੰਨਾ ਕਰਿਆ ਜਾਂਦਾ। ਤੇ ਅੱਜ ਫਰਾਈਡੇ ਦਾ ਦਿਨ ਹੈ ਤੇ ਗੀਤ ਸੰਗੀਤ ਤੁਹਾਡੇ ਲਈ ਲਾਵਾਂਗੇ ਤੇ ਤੁਸੀਂ ਵੀ ਕੋਈ ਗੀਤ ਦੀ ਫਰਮਾਇਸ਼ ਕਰਨਾ ਚਾਹੁੰਦੇ ਹੋ ਤੇ ਬਿਲਕੁਲ ਆਪਾਂ ਅੱਜ ਤੁਹਾਡੇ ਲਈ ਉਹੀ ਗੀਤ ਲਗਾ ਸਕਦੇ ਹਾਂ। ਸੋ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਵੀ ਗੀਤ ਕਿਹੜਾ ਲਈਏ, ਕਿਹੜੀ ਐਂਟਰਟੇਨਮੈਂਟ ਦੇ ਲਈ ਤੁਸੀਂ ਰੈਡੀ ਹੋ, ਕਿੱਦਾਂ ਦੇ ਗੀਤ ਸੁਣਨਾ ਚਾਹੁੰਦੇ ਹੋ, ਹੈਨਾ। ਸੋ ਚਲੋ ਮੈਂ ਤਾਂ 1-2 ਕੱਢੇ ਹੋਏ ਆ ਗੀਤ। ਪਰ ਅੱਛਾ, ਕੱਲ੍ਹ ਨਾ ਰਾਤੀ ਚੰਦ ਗ੍ਰਹਿਣ ਸੀਗਾ, ਪਤਾ ਸੀਗਾ ਤੁਹਾਨੂੰ ਕਿ ਨਹੀਂ ਪਤਾ ਸੀਗਾ? ਰਾਤੀ ਬੜਾ ਨਜ਼ਾਰਾ, ਇੰਨਾ ਵਧੀਆ ਨਜ਼ਾਰਾ ਜਿਹੜਾ ਬੰਨਿਆ ਪਿਆ ਸੀ ਚੰਦ ਦੇਵਤਾ ਨੇ। ਸੋ ਜਿਨ੍ਹਾਂ ਨੇ ਦੇਖਿਆ ਪਹਿਲਾਂ ਤਾਂ ਉਹ ਕਾਲ ਕਰੋ ਵੀ ਚੰਦ ਗ੍ਰਹਿਣ ਕੱਲ੍ਹ ਸੀਗਾ। ਤੁਸੀਂ ਚੰਦ ਗ੍ਰਹਿਣ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੂਨ ਐਕਲਿਪਸ ਕੱਲ੍ਹ ਲੱਗਿਆ ਸੀਗਾ, ਥੋੜ੍ਹੇ ਦਿਨ ਪਹਿਲਾਂ ਲੱਗਿਆ ਸੀਗਾ ਸੋਲਰ ਐਕਲਿਪਸ, ਪਰ ਕੱਲ੍ਹ ਲੂਨਰ ਐਕਲਿਪਸ ਲੱਗਿਆ, ਹੈਨਾ। ਸੋ ਚੰਦ ਦਾ ਉਹਨੂੰ ਆਪਾਂ ਲੂਨਰ ਐਕਲਿਪਸ ਕਹਿ ਦਿੰਦੇ ਹਾਂ। ਸੋ ਕਿਨੇ ਕਿਨੇ ਉਹ ਨਜ਼ਾਰਾ ਇੰਨਾ ਖੂਬਸੂਰਤ, ਜਿਵੇਂ ਕਹਿੰਦੇ ਹੈ ਨਾ ਬਲੱਡ ਰੈੱਡ, ਉੱਦਾਂ ਦਾ ਮੂਨ ਕਹਿੰਦੇ ਹੋ ਗਿਆ ਸੀਗਾ। ਅਤੇ ਇਹ 8:30-8 ਸ਼ੁਰੂ ਹੋ ਗਿਆ ਸੀਗਾ ਅਤੇ 1:30 ਤੱਕ ਜਿਹੜਾ ਹੈਗਾ ਤੁਸੀਂ ਨਜ਼ਾਰਾ ਲਿਆ ਹੋਣਾ। ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਜਾਂਦਾ ਉਸ ਤੋਂ ਬਾਅਦ ਫਿਰ ਉਹ ਜਿਹੜਾ ਪਰਛਾਵਾਂ ਹੁੰਦਾ ਹੌਲੀ ਹੌਲੀ ਹੌਲੀ ਹੌਲੀ ਘੱਟਦਾ। ਅਤੇ 1:30-2 ਜਿਹੜਾ ਮੈਂ ਵੀ ਪੂਰਾ ਦੇਖਿਆ, ਵੀਡੀਓ ਬਣਾਈ, ਬੜਾ ਮਜ਼ਾ ਆਇਆ, ਹੈ ਨਾ। ਸੋ ਜੇ ਚਲੋ ਉਸ ਟਾਈਮ ਜਿਨ੍ਹਾਂ ਨੇ ਨਹੀਂ ਦੇਖਿਆ, ਜਿਨ੍ਹਾਂ ਨੇ ਮੋਰਨਿੰਗ ਦੇ ਵਿੱਚ ਚੰਦ ਦੇਖਿਆ ਉਹ ਵੀ ਦੱਸੋ। ਔਰ ਇੰਨਾ ਖੂਬਸੂਰਤ ਸਵੇਰੇ 5:00-6:00 ਜਦੋਂ ਹਨੇਰਾ ਜਿਹਾ ਹੁੰਦਾ ਤੇ ਥੋੜ੍ਹਾ ਥੋੜ੍ਹਾ ਚਾਨਣਾ ਵੀ ਹੋਣ ਲੱਗ ਗਿਆ ਸੀ, ਉਦੋਂ ਵੀ ਚੰਦ ਜਿਹੜਾ ਐਨ ਪੂਰਾ, ਜਿਵੇਂ ਕਿਉਂਕਿ ਪੂਰਨਮਾਸ਼ੀ ਅੱਜ ਤੇ ਅੱਜ ਰੱਖੜੀ ਵੀ ਹੈ, ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਰੱਖੜੀ ਦੀਆਂ। ਪੂਰਨਮਾਸ਼ੀ ਹੈ, ਪੂਰਨਮਾਸ਼ੀ ਵਾਲੇ ਦਿਨ ਰੱਖੜੀ ਹੁੰਦੀ ਹੈ, ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ। ਸੋ ਵੈਸੇ ਚਲੋ ਆਪਾਂ ਇੱਥੇ ਹਾਂ ਤੇ ਜਦੋਂ ਜ਼ਿਆਦਾ ਗੱਲਬਾਤ ਕਰਦੇ ਹਾਂ ਨਾ ਫਿਰ ਇਮੋਸ਼ਨਲ ਹੋ ਜਾਂਦੇ ਹਾਂ ਨਾ, ਕਿਉਂਕਿ ਆਪਣੇ ਘਰ ਦੇ ਬਹੁਤਿਆਂ ਦੇ ਬ੍ਰਦਰ ਜਿਹੜੇ ਆ ਪਿੱਛੇ ਬੈਕ ਹੋਮ ਹੈ, ਬਹੁਤਿਆਂ ਦੀਆਂ ਸਿਸਟਰਸ ਉੱਥੇ ਹੈ, ਬੜੇ ਘੱਟ ਹੋਣਗੇ ਜਿਨ੍ਹਾਂ ਦੇ ਇੱਥੇ ਹੀ ਹੈ ਸਾਰੇ ਬ੍ਰਦਰ ਵੀ ਸਿਸਟਰ ਵੀ, ਹੈ ਨਾ। ਸੋ ਜੇ ਉਹ ਗੱਲ ਕਰਦੇ ਆ ਨਾ ਸੋ ਇਮੋਸ਼ਨਲ ਜਿਹਾ ਹੋ ਜਾਂਦਾ ਮਾਹੌਲ। ਤੇ ਬਿਲਕੁਲ ਜੀ, ਰੱਖੜੀ ਦੀਆਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੇ ਤੁਸੀਂ ਵੀ ਮੁਬਾਰਕਬਾਦ ਦੇਣਾ ਚਾਹੁੰਦੇ ਹੋ, ਬਿਲਕੁਲ ਤੁਸੀਂ ਕਾਲ ਕਰ ਸਕਦੇ ਹੋ। ਕਿਵੇਂ ਸੈਲੀਬ੍ਰੇਟ ਕਰ ਰਹੇ ਹੋ? ਅੱਛਾ, ਗੀਤ ਵੀ ਮੈਨੂੰ ਭਾਅ ਜੀ ਨੇ ਭੇਜਿਆ ਰੱਖੜੀ ਦਾ, ਉਹ ਵੀ ਆਪਾਂ ਲਾਉਂਦੇ ਹਾਂ। ਤੇ ਬਾਕੀ ਤੁਹਾਡੀ ਕੋਈ ਫਰਮਾਇਸ਼ ਆ ਉਹ ਵੀ ਤੁਸੀਂ ਦੱਸਿਓ, ਤੇ ਰੱਖੜੀ ਦੇ ਮੌਕੇ ਤੇ ਕੀ ਸਪੈਸ਼ਲ ਕਰ ਰਹੇ ਹੋ? ਤੇ ਅੱਜ ਦਾ ਦਿਨ ਤਾਂ ਇੱਦਾਂ ਦਾ ਹੁੰਦਾ, ਜੇ ਭੈਣ ਭਰਾ ਕਈ ਵਾਰ ਰੁੱਸੇ ਵੀ ਹੁੰਦੇ ਬੜੇ, ਹੈ ਨਾ, ਬੜੇ ਨਾਰਾਜ਼ ਹੋ ਜਾਂਦੇ ਆ। ਦੇਖੋ ਵੈਸੇ ਨਾ ਛੋਟੀ ਜਿਹੀ ਜ਼ਿੰਦਗੀ ਹੈ, ਕਈ ਵਾਰ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਹੈਗੀਆਂ, ਚਲੋ ਗੱਲ ਉੱਥੇ ਆ ਜਾਂਦੀ ਹੈ ਵੀ ਚੀਜ਼ਾਂ ਦੀ ਹਰ ਇੱਕ ਦੀ ਲੋੜ ਹੈਗੀ ਆ, ਹਰ ਇੱਕ ਚੀਜ਼ ਚਾਹੀਦੀ ਆ ਜ਼ਿੰਦਗੀ ਦੇ ਵਿੱਚ, ਪੈਸਾ ਵੀ ਚਾਹੀਦਾ, ਪ੍ਰੋਪਰਟੀ ਵੀ ਚਾਹੀਦੀ ਆ, ਪਰ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਕਾਣੀ ਵੰਡ ਨਹੀਂ ਹੋਣੀ ਚਾਹੀਦੀ, ਇਹ ਨਹੀਂ ਹੋਣਾ ਚਾਹੀਦਾ ਵੀ ਇੱਕ ਨੂੰ ਮਿਲ ਗਿਆ ਦੂਜੇ ਨੂੰ ਨਹੀਂ ਮਿਲਿਆ, ਫਿਰ ਉਹ ਪ੍ਰੋਪਰਟੀ ਪਿੱਛੇ, ਪੈਸਿਆਂ ਪਿੱਛੇ ਖਿੱਚ ਤਾਣ, ਮਾਹੌਲ ਖਰਾਬ, ਰਿਸ਼ਤੇ ਖਰਾਬ, ਜਿਵੇਂ ਕਹਿੰਦੇ ਨਾ ਰਿਸ਼ਤੇ ਤਾਰ ਤਾਰ ਕਰ ਦਿੰਦੇ ਆ ਪ੍ਰੋਪਰਟੀਆਂ ਪਿੱਛੇ। ਪਰ ਕੀ ਹੈ, ਯੂਜ਼ ਸਭ ਨੇ ਕਰਨੀ ਹੈ, ਲੋੜ ਸਾਰਿਆਂ ਨੂੰ ਹੈ, ਫਿਰ ਕਿਉਂ ਹੈ ਨਾ ਵੰਡ ਸਿਰ ਆਉਣੀ ਸਭ ਨੂੰ ਚਾਹੀਦੀ ਹੈ। ਕਿਸੇ ਨੂੰ ਚਲੋ ਜੇ ਥੋੜ੍ਹੀ ਬਹੁਤੀ ਘੱਟ ਵੱਧ ਆ ਉਹ ਚਲੋ ਚੱਲ ਜਾਂਦਾ, ਪਰ ਜਦ ਬਿਲਕੁਲ ਵੀ ਪੱਤੇ ਹੀ ਜਿਵੇਂ ਕਹਿੰਦੇ ਪੱਟੀ ਪੋਚ ਦਿੰਦੇ ਆ, ਉਹ ਬੜੀ ਗਲਤ ਗੱਲ ਹੈ। ਦੇਖੋ ਕਿੱਥੇ ਜਾਣਾ ਅਤੇ ਕਿੱਥੇ ਭਰਨਾ ਤੁਸੀਂ ਜਿਹੜੇ ਇੱਦਾਂ ਦਾ ਕੰਮ ਕਰਦੇ ਆ। ਸੋ ਉਹ ਚੀਜ਼ਾਂ ਨੂੰ ਨਾ ਜਿਵੇਂ ਜਿਹੜਾ ਜਿਵੇਂ ਕਹਿੰਦੇ ਆ ਕਿ ਇੱਕ ਢਿੱਡ ਤੋਂ ਨਹੀਂ ਜੰਮਣਾ, ਜਿਹੜਾ ਆਹ ਜਨਮ ਹੈ ਨਾ ਇਹ ਜਨਮ ਦੇ ਵਿੱਚ ਹੀ ਹੈ, ਇੱਕ ਮਾਂ ਦੇ ਪੇਟ ਤੋਂ ਜਨਮ ਲਿਆ ਜਿਨ੍ਹਾਂ ਨੇ, ਹੈ ਨਾ ਭੈਣ ਭਰਾਵਾਂ ਨੇ, ਅਤੇ ਫਿਰ ਛੋਟੀਆਂ ਛੋਟੀਆਂ ਆਹ ਗੱਲਾਂ ਪਿੱਛੇ ਜਿਹੜੀ ਆਪਸ ਦੇ ਵਿੱਚ ਬਣਦੀ ਨਹੀਂ ਹੈਗੀ, ਉਹ ਮਾੜੀ ਗੱਲ ਆ। ਚਲੋ ਥੋੜ੍ਹਾ ਬਹੁਤਾ ਚੱਲੀ ਜਾਂਦਾ, ਨਾਰਾਜ਼ ਹੋ ਗਏ, ਠੀਕ ਹੋ ਗਏ, ਹੈ ਨਾ, ਪਰ ਇੱਕ ਦੂਜੇ ਦੇ ਨਾਲ ਮਿਲਵਰਤਨ ਜ਼ਰੂਰ ਹੋਣਾ ਚਾਹੀਦਾ। ਰਿਸ਼ਤੇ ਜੇ ਖਤਮ ਹੋ ਜਾਂਦੇ ਆ ਤਾਂ ਫਿਰ ਕੁਛ ਨਹੀਂ ਜ਼ਿੰਦਗੀ ਦੇ ਵਿੱਚ, ਹੈ ਅਤੇ ਬਾਕੀ ਤਾਂ ਫਿਰ ਆਇਆ ਗਿਆ ਸਭ ਕੁਛ ਚੱਲੀ ਜਾਂਦਾ, ਹੈ ਨਾ, ਕੰਮ ਕਾਜ, ਪੈਸਾ, ਧੇਲਾ, ਕਦੀ ਘੱਟ ਹੈ ਕਦੀ ਵੱਧ ਹੈ, ਉਹ ਚੱਲੀ ਜਾਂਦਾ। ਸੋ ਬਿਲਕੁਲ ਜੀ, ਅੱਜ ਰੱਖੜੀ ਦਾ ਤਿਉਹਾਰ ਹੈ, ਤੁਹਾਨੂੰ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਤੁਸੀਂ ਵੀ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਭੈਣ ਭਰਾਵਾਂ ਨੂੰ ਜਾਂ ਸੁਸਾਇਟੀ ਨੂੰ, ਕਮਿਊਨਿਟੀ ਨੂੰ, ਵੀ ਆਪਾਂ ਨੂੰ ਕਿਵੇਂ ਵਿਚਰਨਾ ਚਾਹੀਦਾ, ਕਿਵੇਂ ਰਹਿਣਾ ਚਾਹੀਦਾ ਆਪਸ ਦੇ ਵਿੱਚ, ਜੇ ਥੋੜ੍ਹਾ ਬਹੁਤਾ ਦੁੱਖ ਤਕਲੀਫ ਹੈ ਜਾਂ ਇੱਕ ਦੂਜੇ ਦੇ ਨਾਲ ਨਾਰਾਜ਼ਗੀ ਹੈ, ਹੈ ਨਾ, ਉਹ ਵੀ ਮਿਟਾ ਲੈਣੀ ਚਾਹੀਦੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਹਾਂਜੀ ਭਾਅ ਜੀ, ਕੀ ਹਾਲ ਚਾਲ? ਹਾਂਜੀ ਹਾਂਜੀ, ਆ ਰਹੀ ਹੈ।
1: ਹਾਂਜੀ ਸੁਣਦੇ ਜੀ, ਬਹੁਤ ਵਧੀਆ,
0: ਠੀਕ ਹੈ। ਹਾਂਜੀ ਹਾਂਜੀ, ਬਿਲਕੁਲ, ਕਈ ਵਾਰ ਕੰਮ ਕਾਜ ਚ ਹੁੰਦੇ ਆ
1: ਨਾ।
0: ਠੀਕ ਹੈ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਬਿਲਕੁਲ ਜੀ, ਤੇ ਅੱਜ ਰੱਖੜੀ ਦਾ ਤਿਉਹਾਰ ਹੈ, ਤੇ ਅੱਛਾ ਜਿੰਨੇ ਸਾਡੇ ਕਾਲਰ ਹੁੰਦੇ ਆ ਨਾ, ਕਈ ਵਾਰੀ ਬੜਾ ਵਿੱਚ ਗੈਪ ਪੈ ਜਾਂਦਾ ਹੈ ਨਾ, ਨਹੀਂ ਕਾਲ ਆਉਂਦੀ, ਫਿਰ ਲੱਗਦਾ ਹੈ ਵੀ ਕਾਲ ਕਿਉਂ ਨਹੀਂ ਆਈ। ਹੁਣ ਕਈ ਵੈਸੇ ਸਾਡੇ ਲਿਸਨਰ ਹੈਗੇ ਇੱਦਾਂ ਦੇ ਜਿਨ੍ਹਾਂ ਦੀ ਲੰਬੇ ਸਮੇਂ ਤੋਂ ਕਾਲ ਨਹੀਂ ਆਈ, ਪਰ ਜਦੋਂ ਕਾਲ ਆਉਂਦੀ ਨਾ ਫਿਰ ਉਹ ਕਹਿੰਦੇ ਨਹੀਂ ਅਸੀਂ ਸੁਣਦੇ ਰੋਲ ਆ, ਜਿਵੇਂ ਭਾਅ ਜੀ ਕਹਿ ਕੇ ਗਏ ਕਿ ਬਿਜ਼ੀ ਹੁੰਦੇ ਕਈ ਵਾਰ, ਫਿਰ ਗੱਲਬਾਤ ਨਹੀਂ ਹੋ ਸਕਦੀ। ਹਾਂਜੀ ਰਾਜਵਿੰਦਰ ਭਾਅ ਜੀ, ਕੀ ਹਾਲ ਚਾਲ ਜੀ?
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
0: ਜੀ ਜੀ, ਸਤਿ ਸ਼੍ਰੀ ਅਕਾਲ
2: ਜੀ। ਰੱਖੜੀ ਦਾ ਤਿਉਹਾਰ ਜਿੱਦਾਂ ਸਿੱਖ ਧਰਮ ਦੇ ਵਿੱਚ ਤੇ ਮਨਾਉਂਦੇ ਆ, ਵੀ ਇਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਸੀ ਗੁਰੂ ਰੂਪ ਦੇ ਵਿੱਚ।
0: ਅੱਛਾ ਜੀ,
2: ਜਿੱਦਾਂ ਇਹ ਆਪਣੇ ਬਾਬਾ ਬਕਾਲ ਸਾਹਿਬ ਰੱਖੜ ਪੁੰਨਿਆ ਦਾ ਮੇਲਾ ਬਹੁਤ ਭਾਰੀ ਲੱਗਦਾ, ਤੇ ਉਦਣ ਮੱਕੜ ਸ਼ਾਹ ਲਬਾਣੇ ਨੇ ਉਸ ਦਿਨ ਉਹਨਾਂ ਨੂੰ ਵੀ ਉਹ ਸੁੱਖ ਸੁੱਖੀ ਸੀ, ਉਹਨਾਂ ਦਾ ਕਿਤੇ ਬੇੜਾ ਪਾਰ ਨੀ ਲੱਗ ਰਿਹਾ, ਫਿਰ ਉਹ ਸੁੱਖ ਚੜਾਉਣਾ ਸੀ ਤੇ ਉੱਥੇ 22 ਮੰਜੀਆਂ ਲੱਗੀਆਂ ਸੀ। ਭੋਰੇ ਚ ਬੰਦਾ ਭਗਤੀ ਕਰਦਾ ਉਹ ਵੀ ਉੱਥੇ ਰਹਿੰਦਾ, ਉਹ ਉੱਥੇ ਗਏ, ਉਹਨੇ ਕਿਹਾ ਭਲੇ ਮਾਨ ਸਾਹਿਬ ਵੀ ਤੂੰ ਦੁੱਖ 500 ਦੀ ਮੰਗੀ ਤੇ ਹੁਣ 2-5 ਦੇ ਰਿਹਾ। ਹਾਂਜੀ, ਫੇਰ ਉਸ ਦਿਨ ਫੇਰ ਉਹ ਗੁਰੂ ਲਾ ਦੋ ਰੇ ਗੁਰੂ ਲਾ ਦੋ, ਤੇ ਫੇਰ ਉਹਨੇ ਆਪ ਜਪਿਆ ਨਾਰੇ ਦਾ, ਰੱਖੜੀ ਦਾ ਮਤਲਬ ਹੈਗਾ ਰੱਖ ਅੜੀ, ਮਤਲਬ ਵੀ ਰੱਖਿਆ ਕੀਤੀ।
0: ਅੱਛਾ ਜੀ,
2: ਹਾਂਜੀ, ਤੇ ਦਿਨ ਤੋਂ ਸਿੱਖ ਜਿਹੜੇ ਉਹ ਰੱਖੜ ਪੁੰਨਿਆ ਦਾ ਮੇਲਾ ਉੱਥੇ ਲੱਗਦਾ ਜੀ।
0: ਦੇਖਿਆ ਤੁਸੀਂ ਕਦੀ ਗਏ ਹੋ?
2: ਹਾਂਜੀ, ਸਾਡੇ ਲਾਗੇ ਪੈਂਦਾ ਜੀ ਬਾਬਾ ਬਕਾਲਾ।
0: ਅੱਛਾ ਜੀ, ਠੀਕ ਹੈ।
2: ਹਾਂਜੀ
0: ਠੀਕ,
2: ਰਈਏ ਦੇ ਨਾਲ ਹੀ ਆ
0: ਜੀ। ਜੀ ਧੰਨਵਾਦ ਜੀ, ਜੀ ਬਹੁਤ ਬਹੁਤ ਧੰਨਵਾਦ। ਦੇਖੋ ਵਧੀਆ ਇਹਨਾਂ ਨੇ ਵੀ ਹਿਸਟਰੀ ਦੱਸ ਦਿੱਤੀ। ਇਹ ਵੀ ਬੜਾ ਹੁੰਦਾ ਕਈ ਵਾਰੀ ਨਾ, ਅਸੀਂ ਕੁਛ ਸੁੱਖ ਸੁੱਖ ਲੈਂਦੇ ਆ, ਜਦ ਤਾਂ ਹੋ ਗਿਆ ਕੰਮ ਪੂਰਾ, ਫਿਰ ਉਹ ਤੋਂ ਬਾਅਦ ਭੁਲਾ ਦਿੰਦੇ ਆ। ਕਈ ਨਹੀਂ ਵੀ ਹਾਂ, ਕੋਈ ਸੁੱਖ ਸੁੱਖੀ ਹੈ, ਕੁਛ ਵੀ ਸਾਡਾ ਕੰਮ, ਕਿਉਂਕਿ ਜਦੋਂ ਮੁਸ਼ਕਿਲ ਹੁੰਦੀ ਨਾ ਉਦੋਂ ਤਾਂ ਕਹਿੰਦੇ ਅਸੀਂ ਸਭ ਕੁਛ ਕਰਨ ਨੂੰ ਬੰਦਾ ਤਿਆਰ ਹੋ ਜਾਂਦਾ ਹੈ ਨਾ, ਤੇ ਉਸ ਤੋਂ ਬਾਅਦ ਜਦ ਠੀਕ ਠਾਕ ਹੋ ਗਿਆ ਤੇ ਫਿਰ ਉਹ ਸੁੱਖ ਭੁੱਲ ਹੀ ਜਾਂਦੇ ਕਈ। ਫਿਰ ਉਹ ਕਹਿੰਦੇ ਵੀ ਲੈ ਤਾਂ ਕਦੀ ਅੱਗੇ ਜਾ ਕੇ ਯਾਦ ਆਉਂਦੀ ਵੀ ਲੈ ਅਸੀਂ ਤਾਂ ਸੁੱਖ ਸੁੱਖੀ ਸੀ, ਕੀਤੀ ਨਹੀਂ ਪੂਰੀ ਹੈ। ਸੋ ਇਸ ਕਰਕੇ ਸੁੱਖ ਸੁੱਖੋ ਜ਼ਰੂਰ, ਬਿਲਕੁਲ ਬਾਬੇ ਨੇ ਹੀ ਦੇਣਾ, ਬਾਬੇ ਤੋਂ ਹੀ ਮੰਗਣਾ ਹੈ, ਪਰ ਜੋ ਵੀ ਫਿਰ ਸੁੱਖਿਆ ਉਹਨੂੰ ਪੂਰਾ ਵੀ ਕਰੋ। ਤੇ ਲਓ ਜੀ, ਨਰਦੇਵ ਸਿੱਧੂ ਜੀ ਵੀ ਸਾਡੇ ਨਾਲ ਜੁੜ ਗਿਆ ਤੇ ਇਹਨਾਂ ਤੋਂ ਆਪਾਂ ਮੌਰਗੇਜ ਦੀ ਲਈਏ ਜਾਣਕਾਰੀ। ਭਾਜੀ ਸਤਿ ਸ੍ਰੀ ਅਕਾਲ।
3: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਗੁੱਡ ਮਾਰਨਿੰਗ ਜੀ, ਹੈਪੀ ਫਰਾਈਡੇ, ਤੇ ਤੁਹਾਨੂੰ ਸਾਰੇ ਭੈਣ ਭਾਵਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ, ਸ਼ੁਭ ਸ਼ਾਮਾਂ
0: ਜੀ,
3: ਤੇ ਸਾਰੇ ਭੈਣ ਭਾਵਾਂ ਦਾ ਜਿਹੜਾ ਪਿਆਰ ਹੈ ਜੀ ਇਸ ਤਰ੍ਹਾਂ ਬਣਿਆ ਰਹੇ। ਤੇ ਅੱਜ ਜਸਵਿੰਦਰ ਜੀ ਆਪਾਂ ਗੱਲ ਕਰਾਂਗੇ ਡੈਟ ਕੰਸੋਲੀਡੇਸ਼ਨ ਦੇ ਬਾਰੇ। ਬਹੁਤ ਵਾਰੀ ਦੇਖਣ ਚ ਆਉਂਦਾ ਜੀ ਕਿ ਭੈਣ ਭਾਵਾਂ ਨੇ ਮੌਰਗੇਜ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਜਿਹੜੇ ਕਰਜ਼ੇ ਚੱਕੇ ਹੁੰਦੇ ਆ, ਖਾਸ ਕਰਕੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ, ਲਾਈਨ ਆਫ ਕ੍ਰੈਡਿਟ ਜਾਂ ਹੋਰ ਪੇੜੇ ਲੋਨਸ ਵਗੈਰਾ। ਤੇ ਕਿਉਂਕਿ ਇਹ ਆਮ ਤੌਰ ਤੇ ਹਾਈ ਇੰਟਰਸਟ ਇੰਟਰਸਟ ਰੇਟ ਲੋਨਸ ਹੁੰਦੇ ਆ ਜੀ, ਇਹਨਾਂ ਦੀ ਮਿਨੀਮਮ ਪੇਮੈਂਟ ਕਾਫੀ ਬਣ ਜਾਂਦੀ ਹੈ। ਤੇ ਕਈ ਵਾਰੀ ਇਹ ਹੁੰਦਾ ਕਿ ਮਿਨੀਮਮ ਪੇਮੈਂਟ ਕਰਨ ਵਾਸਤੇ ਵੀ ਪੈਸੇ ਨਹੀਂ ਹੁੰਦੇ, ਪੇਮੈਂਟਸ ਮਿਸ ਹੁੰਦੀਆਂ, ਲੇਟ ਹੁੰਦੀਆਂ, ਉਹਦੇ ਨਾਲ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਹੈਗੇ, ਮੈਕਸ ਆਊਟ ਹੋ ਗਏ ਆ, ਉਹਦੇ ਨਾਲ ਵੀ ਕ੍ਰੈਡਿਟ ਖਰਾਬ ਹੁੰਦਾ ਹੈਗਾ। ਤੇ ਕਈ ਵਾਰ ਭੈਣ ਭਰਾ ਇਹ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦੇਈਏ ਤੇ ਉਹਦੇ ਨਾਲ ਆਪਣੇ ਕਰਜ਼ੇ ਨੂੰ ਕੰਸੋਲੀਡੇਟ ਕਰ ਲਈਏ, ਪਰ ਉਹਦੀ ਦਿੱਕਤ ਇਹ ਹੁੰਦੀ ਹੈ ਜੀ ਕਿ ਉਹਦੇ ਨਾਲ ਤੁਹਾਡਾ ਜਿਹੜਾ ਕ੍ਰੈਡਿਟ ਹੈ ਇੱਕਦਮ ਖਰਾਬ ਹੋ ਜਾਂਦਾ ਹੈ, ਮੁੜ ਕੇ ਕਈ ਸਾਲ ਲੱਗ ਜਾਂਦੇ ਆ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ। ਇਹਦੇ ਦਰਮਿਆਨ ਤੁਹਾਨੂੰ ਕੋਈ ਮੌਰਗੇਜ ਦੀ ਲੋੜ ਪੈ ਜਾਂਦੀ ਹੈ, ਕੋਈ ਰੀਫਾਈਨੈਂਸ ਕਰਨਾ ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ ਐਜ਼ ਲੌਂਗ ਐਜ਼ ਤੁਹਾਡੇ ਕੋਲੇ ਘਰ ਹੈਗਾ, ਘਰ ਤੁਹਾਡੇ ਐਕੁਟੀ ਹੈਗੀ ਹੈ, ਉਹਦੇ ਬੇਸ ਤੇ ਇਹਦਾ ਕੋਈ ਨਾ ਕੋਈ ਆਪਾਂ ਤੁਹਾਨੂੰ ਸਲਿਊਸ਼ਨ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨ ਆਮ ਤੌਰ ਤੇ ਅਵੇਲੇਬਲ ਹੋ ਸਕਦੀਆਂ ਜੀ। ਪਹਿਲੀ, ਸਾਰੇ ਕਰਜ਼ੇ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ, ਭਾਵ ਕੇ ਮੌਰਗੇਜ ਪਾਇਆ ਜਾ ਸਕਦਾ ਜਿਹਨੂੰ ਆਪਾਂ ਰੀਫਾਈਨੈਂਸ ਕਹਿੰਦੇ ਹੈਗੇ ਆ। ਦੂਸਰੀ ਜਿਹੜੀ ਆਪਸ਼ਨ ਹੁੰਦੀ ਹੈ ਜੀ ਉਹ ਹੁੰਦੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ। ਤੀਜੀ, ਕੁਝ ਕੇਸ ਦੇ ਵਿੱਚ ਜਿਹੜੀ ਸੈਕਿੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਅਗੇਨ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਆਪਣੀ ਸਿਚੁਏਸ਼ਨ ਕੀ ਹੈਗੀ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨ ਆਪਾਂ ਡਿਸਕਸ ਕੀਤੀਆਂ, ਹੁਣ ਡਿਪੈਂਡ ਕਰਦਾ ਹੈ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰੋਗੇ ਜਾਂ ਕਿਹੜੀ ਵਾਸਤੇ ਆਪਟ ਕਰੋਗੇ। ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225 ਤੋਂ ਲੈ ਕੇ $450 ਮਹੀਨੇ ਦੀ ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਤੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-$1,250 ਤੱਕ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫ੍ਰੀ ਹੋ ਸਕਦਾ ਹੈ। ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ। ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ, ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ। ਕਰਜ਼ੇ ਚੜੇ ਹੋਏ ਹੈ, ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਪ੍ਰੀ ਅਪਰੂਵਲ ਲੈਣਾ ਚਾਹੁੰਦੇ ਹੈਗੇ ਹੋ, ਪ੍ਰੀ ਅਸੈਸਮੈਂਟ ਕਰਵਾਉਣੀ ਹੈ, ਜਾਂ ਤੁਸੀਂ ਕੋਈ ਘਰ ਖਰੀਦਿਆ ਹੋਇਆ ਉਹਦੀ ਕਲੋਜ਼ਿੰਗ ਆ ਰਹੀ ਹੈ, ਜਾਂ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-5505-03। ਨਰਦੇਵ ਸਿੱਧੂ 6472945503।
0: ਗੱਲਬਾਤ ਹੋ ਸਕਦੀ ਹੈ। ਤੇ ਲੋ ਜੀ, ਮਨਜੀਤ ਵੀ ਸਾਡੇ ਨਾਲ ਜੁੜ ਗਿਆ ਤੇ ਅਪਲਾਇੰਸ ਜੰਕਸ਼ਨ ਤੇ ਬੜੀਆਂ ਵਧੀਆ ਡੀਲਸ ਤੁਹਾਨੂੰ ਮਿਲਦੀਆਂ ਅਪਲਾਇੰਸਿਸ ਦੇ ਵਿੱਚ, ਤੇ ਗੁਣਤਾਸ ਰੇਡੀਓ ਦਾ ਰੈਫਰੈਂਸ ਵੀ ਤੁਸੀਂ ਦੇ ਦੇਣਾ, ਤੁਹਾਨੂੰ ਜਰੂਰ ਕੋਈ ਨਾ ਕੋਈ ਗਿਫਟ ਹੈ ਜਿਹੜਾ ਉਹ ਵੀ ਮਿਲ ਜੂਗਾ। ਮਨਜੀਤ ਕੀ ਹਾਲ ਚਾਲ?
4: ਬਸ ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪ੍ਰੈਪਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਚ ਮੂਵ ਹੋ ਰਹੇ ਹੋ, ਤੁਸੀਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ ਤੇ 5 ਦੇ 5 ਅਪਲਾਇੰਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਸੋ ਇਹ ਸੈਮਸੰਗ, ਵਰਲਪੂਲ ਤੇ ਫਰਿਜਡੇਅਰ ਤਿੰਨਾਂ ਬ੍ਰਾਂਡ ਚੋਂ ਕੋਈ ਵੀ ਇੱਕ ਬ੍ਰਾਂਡ ਤੁਸੀਂ ਚੂਜ਼ ਕਰ ਸਕਦੇ ਹਾਂ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਕਿਚਨ ਏਡ ਜੈਨੀਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ ਤੇ ਜੀਈ ਫਰਿਜਡੇਅਰ ਵਰਗੇ ਬ੍ਰਾਂਡਸ ਦੇ ਉੱਪਰ ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਟੋਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ, ਜਿਹਦੇ ਵਿੱਚ 5 ਕਿਊਬਿਕ ਫੀਟ ਕਪੈਸਿਟੀ ਵਾਸ਼ਰ ਦੀ ਤੇ 7 ਕਿਊਬਿਕ ਫੀਟ ਕਪੈਸਿਟੀ ਡਰਾਇਰ ਦੀ, $10.99 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, 2026 ਦੇ ਲੇਟੈਸਟ ਮਾਡਲ ਨੇ, $1400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਈਸ ਫੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 0054 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮਨਜੀਤ ਦੇ ਨਾਲ ਤੇ ਵਧੀਆ ਵਧੀਆ ਅਪਲਾਈਂਸਸ ਤੁਹਾਨੂੰ ਮਿਲ ਸਕਦੇ ਆ। ਤੇ ਲਓ ਜੀ ਰੱਖੜੀ ਦਾ ਗੀਤ ਬੜਾ ਵਧੀਆ ਨਵਾਂ ਜੱਸੀ ਧੰਜਲ ਦੀਦੀ ਜੀ ਦੀ ਆਵਾਜ਼ ਦੇ ਵਿੱਚ ਹੈ ਤੇ ਇਹ ਸਾਨੂੰ ਅਮਰਜੀਤ ਚੀਮਾ ਭਾਜੀ ਨੇ ਸੋ ਇਹ ਭੇਜਦੇ ਰਹਿੰਦੇ ਆ ਜੀ ਤੋ ਥੈਂਕ ਯੂ ਭਾਜੀ। ਤੇ ਲਓ ਜੀ ਸੁਣਦੇ ਹਾਂ ਰੱਖੜੀ ਦੀਆਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਫਿਰ ਅਗਲੀ ਗੱਲਬਾਤ ਕਰਦੇ ਹਾਂ ਇਸ ਤੋਂ ਬਾਅਦ।

0: ਬਿਲਕੁਲ ਜੀ, ਅੱਜ ਰੱਖੜੀ ਦਾ ਤਿਉਹਾਰ ਤੇ ਗੁੱਟ ਤੇ ਰੱਖੜੀ ਹੈ ਨਾ, ਗੁੱਟ ਮੀਨਸ ਰਿਸਟ ਤੇ ਕਲਾਈ ਹੈ, ਪੰਜਾਬੀ ਦਾ ਵਰਡ ਗੁੱਟ, ਕਿੰਨਾ ਵਧੀਆ। ਸੋ ਬਿਲਕੁਲ ਜੀ, ਰੱਖੜੀ ਅੱਜ ਬਹੁਤ ਬਹੁਤ ਮੁਬਾਰਕਾਂ ਤੇ ਆਪਸ ਚ ਮਿਲਵਰਤਨ ਦੇ ਤਿਉਹਾਰ ਹੁੰਦੇ ਆ ਜੀ, ਇਹ ਜਿੰਨੇ ਵੀ ਤਿਉਹਾਰ ਬਣਾਏ ਗਏ ਆ। ਸੋ ਬਿਲਕੁਲ ਜੀ, ਵਧੀਆ ਤਰੀਕੇ ਨਾਲ ਮਨਾਏ ਜਾਣੇ ਚਾਹੀਦੇ ਆ। ਤੇ ਲਓ ਜੀ, ਮੈਂ ਇੱਕ ਨੰਬਰ ਤੁਹਾਨੂੰ ਦਵਾਂ ਪਹਿਲਾਂ, ਇਹ ਨੰਬਰ ਹੈਗਾ, ਤੁਸੀਂ ਬਿਊਟੀ ਸੈਲੋਨ ਤੇ ਜਾਣਾ ਚਾਹੁੰਦੇ ਹੋ ਨਾ, PL ਪ੍ਰਾਈਮ ਲੁੱਕ ਸਟੂਡੀਓ ਹੈ, ਬੜਾ ਵਧੀਆ, ਜਿੱਥੇ ਤੁਸੀਂ ਵੈਕਸਿੰਗ, ਥਰੈਡਿੰਗ, ਫੇਸ਼ੀਅਲ ਤੁਸੀਂ ਕਰਾਉਣੇ ਆ, ਇੱਕ ਤੋਂ ਇੱਕ ਵਧੀਆ ਵਧੀਆ, ਤੇ ਤੁਸੀਂ ਪਹੁੰਚਣਾ ਜੀ PL ਪ੍ਰਾਈਮ ਲੁੱਕ ਸਟੂਡੀਓ ਤੇ, ਕਿਉਂਕਿ ਨਾ ਇਹ ਨਵਾਂ ਹੀ ਆ ਬਿਲਕੁਲ, ਜਿਹੜਾ ਬਿਊਟੀ ਸੈਲੋਨ ਇਹ ਖੁੱਲਿਆ, ਤੇ ਮੈਨ ਵੀਮੈਨ ਦੋਨਾਂ ਵਾਸਤੇ ਹੀ ਹੈ, ਇਹ ਨਹੀਂ ਹੈ ਵੀ ਸਿਰਫ ਲੇਡੀਜ਼ ਵਾਸਤੇ ਹੈ, ਤੇ ਉਹ ਹੁਣ ਤਾਂ ਅੱਗੇ ਅੱਗੇ ਤਿਉਹਾਰ ਵੀ ਆਉਣੇ ਆ। ਸੋ ਵੈਸੇ ਵੀ ਚਲੋ ਆਪਾਂ ਕੰਮਾਂ ਕਾਜਾਂ ਤੇ ਜਿਹੜੇ ਜਾਂਦੇ ਆ ਨਾ, ਅਪ ਟੂ ਡੇਟ ਆਪਣੇ ਆਪ ਨੂੰ ਰੱਖਦੇ ਆ, ਤੇ ਤੁਸੀਂ ਫੇਸ਼ੀਅਲ ਕਰਾਉਣਾ ਚਾਹੁੰਦੇ ਹੋ ਜਾਂ ਹੇਅਰ ਟ੍ਰੀਟਮੈਂਟ ਤੁਸੀਂ ਕੋਈ ਵੀ ਕਰਾਉਣਾ ਚਾਹੁੰਦੇ ਹੋ, ਤੇ ਬੁੱਕ ਕਰੋ ਆਪਣੀ ਅਪੁਆਇੰਟਮੈਂਟ, ਚਰਨਜੀਤ ਭੈਣ ਜੀ ਨਾਲ ਤੁਸੀਂ ਗੱਲਬਾਤ ਕਰਨੀ ਹੈ। ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਦਾ, 416-722-1615-4215 ਤੇ ਗੱਲਬਾਤ ਹੋ ਸਕਦੀ ਹੈ। 416-722-4215 ਤੇ ਤੁਹਾਡੀ ਗੱਲਬਾਤ ਜਿਹੜੀ ਹੈ ਇਹਨਾਂ ਦੇ ਨਾਲ ਹੋਊਗੀ। ਤੇ ਲਓ ਜੀ, ਇੱਕ ਨਿਊਜ਼ ਵੀ ਤੁਹਾਡੇ ਤੱਕ ਸ਼ੇਅਰ ਕਰੀਏ। ਪਹਿਲਾਂ ਤਾਂ ਕੱਲ ਆਪਾਂ ਨੇ ਗੀਤ ਲਾਇਆ ਸੀ ਨਾ, ਹੱਸਦੇ ਹੀ ਰਹਿੰਦੇ ਆ। ਸੋ ਦੇਖ ਲਓ ਆਪਣਾ ਬਰੈਂਪਟਨ ਜਿਹੜਾ ਹੈਗਾ, ਕਹਿੰਦੇ ਸੈਕਿੰਡ ਹੈਪੀਐਸਟ ਲਾਰਜ ਸਿਟੀ ਇਨ ਕੈਨੇਡਾ ਬਣ ਗਿਆ। ਸੋ ਕੱਲ ਉਹਨਾਂ ਨੇ ਸਾਡਾ ਗੀਤ ਸੁਣ ਲਿਆ ਵੀ, ਗੁਰਦਾਸ ਰੇਡੀਓ ਦੇ ਵਿੱਚ ਕਹਿ ਰਹੇ ਆ ਵੀ ਹੱਸਦੇ ਹੀ ਰਹਿੰਦੇ ਆ, ਬੜੇ ਖੁਸ਼ ਹੈ ਬਰੈਂਪਟਨ ਦੇ ਸਾਰੇ ਲੋਕ ਹੈ। ਸੋ ਕਹਿੰਦੇ ਆ, ਬਰੈਂਪਟਨ ਰੈਂਕਡ ਐਜ਼ ਦਾ ਸੈਕਿੰਡ ਹੈਪੀਐਸਟ ਲਾਰਜ ਸਿਟੀ ਇਨ ਕੈਨੇਡਾ ਇਨ ਦਾ ਈਅਰ 2026। ਇਹ ਲੇਜਰ ਹੈਪੀਨੈਸ ਇੰਡੈਕਸ ਦੇ ਅਨੁਸਾਰ, ਯਾਨੀ ਕਿ ਇੱਕ ਸਰਵੇ ਕੀਤਾ ਗਿਆ, ਸੋ ਉਹਦੇ ਅਨੁਸਾਰ ਇਹ ਸਕੋਰ ਕੀਤਾ ਜੀ 71.7 out of 100। ਸੋ 100 ਦੇ ਵਿੱਚੋਂ 71.7 ਨੰਬਰ ਆਏ ਆ ਬਰੈਂਪਟਨ ਦੇ। ਸੋ ਪਹਿਲੇ ਨੰਬਰ ਤੇ ਜਿਹੜਾ ਹੈਗਾ ਉਹ ਹੈਗਾ ਮੋਂਟਰੀਅਲ, ਉਹਦੇ ਮਾਰਕਸ ਬਣੇ ਆ 72.7, 100 ਦੇ ਵਿੱਚੋਂ 72.7 ਆ ਜਿਹੜੇ ਉਹ ਮੋਂਟਰੀਅਲ ਦੇ ਆ। ਸੋ ਬਿਲਕੁਲ ਜੀ, ਦੇਖ ਲਓ ਵੀ ਬਰੈਂਪਟਨ ਕਹਿੰਦੇ ਆ ਵੀ ਫਲਾਰ ਸਿਟੀ ਆ, ਸੋ ਇਸ ਕਰਕੇ ਕਹਿੰਦੇ ਆ ਵੀ ਬਰੈਂਪਟਨ ਦੇ ਲੋਕ ਬਹੁਤ ਖੁਸ਼ ਹੈ। ਵੈਸੇ ਹੈਗਾ ਇੱਦਾਂ ਖੁਸ਼ੀ ਤਾਂ ਚਲੋ ਗਮੀ ਚ ਵੀ ਲੰਬੀ ਜਾ ਸਕਦੀ ਹੈ, ਸੋ ਤੁਸੀਂ ਦੱਸ ਸਕਦੇ ਹੋ ਵੀ ਹੈਪੀ ਹੋ ਤੁਸੀਂ ਇੰਨੇ ਜਿਹੜੇ ਸੈਕਿੰਡ ਆ ਗਏ, ਇੱਕ ਪੁਆਇੰਟ ਪਿੱਛੇ ਰਹਿ ਗਏ ਤੁਸੀਂ, ਪਿੱਛੇ ਸੈਕਿੰਡ ਨੰਬਰ ਤੇ ਆਏ, ਫਸਟ ਤੇ ਮੋਂਟਰੀਅਲ ਆ ਗਿਆ। ਸੋ ਬਿਲਕੁਲ ਕਹਿੰਦੇ ਬਰੈਂਪਟਨ ਦੇ ਲੋਕ ਖੁਸ਼ ਬੜੇ ਰਹਿੰਦੇ ਆ, ਹੋ ਹੀ ਜਾਵੇ ਜਿਹੜਾ ਕੁਛ ਹੋਣਾ ਹੈ, ਕਹਿੰਦੇ ਅਸੀਂ ਤਾਂ ਹੱਸਦੇ ਹੀ ਰਹਿੰਦੇ ਹਾਂ। ਸੋ ਅੱਜ ਗੀਤ ਲਾਉਣਾ ਬਣਦਾ ਹੈ, ਕੱਲ੍ਹ ਵਾਲਾ ਹੈ, ਕੱਲ੍ਹ ਵਾਲਾ ਸੁਣ ਕੇ ਇਹ ਜਿਹੜਾ ਸਰਵੇ ਹੋਇਆ ਰਿਜ਼ਲਟ ਇਹ ਆਇਆ। ਤੇ ਲਓ ਜੀ, ਆਪਾਂ ਹੁਣ ਥੋੜ੍ਹੀ ਜਿਹੀ ਗੱਲਬਾਤ ਪਰਮਜੀਤ ਦਿਓਲ ਜੀ ਨਾਲ ਕਰੀਏ, ਤੇ ਸਾਡੇ ਨਾਲ ਜੁੜੇ ਆ ਰੀਅਲ ਅਸਟੇਟ ਬ੍ਰੋਕਰ ਪਰਮਜੀਤ ਦਿਓਲ ਜੀ। ਸਰ
1: ਸਤਿ ਸ੍ਰੀ ਅਕਾਲ ਜੀ, ਮੇਰੇ ਬਣਿਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ, ਅਤੇ ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ ਜਿਹੜਾ ਕਿ ਇੱਕ ਕਮਰਸ਼ੀਅਲ ਯੂਨਿਟ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਬੋਵੇਡ ਅਤੇ ਟੋਰਬਨ ਦੇ ਨਜ਼ਦੀਕ ਮਿਲ ਰਿਹਾ ਵਾ। 1400 ਸਕੁਅਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ, ਬੜੇ ਪਲਾਜੇ ਦੇ ਵਿੱਚ ਸਥਿਤ ਵਾ। ਅਗਰ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਕੱਲਾ ਯੂਨਿਟ ਵੀ ਮਿਲ ਸਕਦਾ, ਅਗਰ ਤੁਸੀਂ ਨਾਲ ਬਿਜ਼ਨਸ ਬਾਏ ਕਰਨਾ ਚਾਹੁੰਦੇ ਹੋ ਰੈਸਟੋਰੈਂਟ ਦਾ ਤਾਂ ਵੀ ਤੁਸੀਂ ਬਿਜ਼ਨਸ ਬਾਏ ਕਰ ਸਕਦੇ ਹੋ। ਬਿਜ਼ਨਸ ਦੇ ਯੂਨਿਟ ਤੁਹਾਨੂੰ ਦੋਵੇਂ ਇਕੱਠੇ ਮਿਲ ਸਕਦੇ ਹਨ, ਪ੍ਰਾਈਸ ਬੇਹੱਦ ਲੋ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸਿਸਾਗਾ ਦੇ ਵਿੱਚ ਇੱਕ ਸਿਮੀਲਰ ਲਿਸਟ ਕੀਤਾ ਹੋਇਆ ਯੂਨਿਟ ਵਿਦ ਬਿਜ਼ਨਸ ਤੁਹਾਨੂੰ ਮਿਲ ਸਕਦਾ ਡੈਕਸੀ ਐਂਡ ਇੰਗਲੈਂਟਨ ਦੇ ਨਜ਼ਦੀਕ, ਉਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਕੈਲਡਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਜਿਹੜੀ ਆ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $4,100 per month ਹੋਵੇਗਾ, ਇਨਕਲੂਡਿੰਗ TMI, ਇਨਕਲੂਡਿੰਗ HST। ਲੀਜ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਸਿਰਫ ਆਸਕਿੰਗ ਪ੍ਰਾਈਸ 49,000 ਰੱਖੀ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਕੈਲਡਨ ਦੇ ਵਿੱਚ ਜਾਂ ਬ੍ਰਾਂਪਟਨ ਦੇ ਵਿੱਚ, ਦੋ ਲਿਸਟ ਕੀਤੇ ਹੋਏ ਤੇ ਦੋ ਹੀ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਰੈਸਟੋਰੈਂਟ ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ, ਮੋਰ ਦੈਨ 60,000 ਤੋਂ ਉੱਪਰ ਪਰ ਮੰਥ, ਰੈਂਟ ਸਿਰਫ $5,100 ਪਰ ਮੰਥ ਇਨਕਲੂਡਿੰਗ TMI ਇਨਕਲੂਡਿੰਗ HST ਲੀ ਜਿਹੜੀ ਆ ਉਹ 5+5 ਹੋਵੇਗੀ ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋ ਰੱਖੀ ਗਈ ਆ ਆਸਕਿੰਗ ਪ੍ਰਾਈਸ 230,000 ਸਟਿਲ ਨੈਗੋਸ਼ੀਏਬਲ ਆ ਤੁਹਾਨੂੰ ਦੀ ਬੈਸਟ ਡੀਲ ਮਿਲ ਸਕਦੀ ਆ ਇਸ ਦੇ ਵਿੱਚ 18 ਬੰਦਿਆਂ ਦੀ ਸੀਟਿੰਗ ਆ ਅਗਰ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਡੈਨਫੋਰ ਦੇ ਉੱਤੇ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਮਟਨ ਦੇ ਵਿੱਚ ਬੁਵੇਡ ਐਂਡ ਮਕਲਾਗਲਨ ਤੇ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰਾਪਰਟੀ ਸੈਲ ਕਰਨ ਬਾਰੇ ਸੋਚ ਰਹੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378
0: ਥੈਂਕਸ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ

0: ਵੈਸੇ ਨਾ ਇਹ ਗੀਤ ਵੀ ਬੜਾ ਵਧੀਆ ਬਣਾਇਆ ਹੋਇਆ, ਜਿੰਨੇ ਵੀ ਇਹਦੇ ਚ ਕਿਰਦਾਰ ਦਿਖਾਏ ਹੋਏ ਆ ਨਾ, ਹੈਨਾ, ਜਿਹੜੀ ਵੀਡੀਓ ਆ ਉਹਦੇ ਚ ਕਿੰਨੇ ਵਧੀਆ ਲੱਗਦੇ ਆ ਹੱਸਦੇ, ਹੈ ਸੋ ਉਹਨਾਂ ਨੂੰ ਦੇਖ ਕੇ ਹੱਸੀ ਆ ਜਾਂਦੀ ਹੈ। ਸੋ ਬਿਲਕੁਲ ਜੀ, ਜਿਹੜਾ ਆਪਣਾ ਬ੍ਰੈਂਪਟਨ ਹੈ ਓਨਟੈਰੀਓ ਦਾ ਖੂਬਸੂਰਤ ਸ਼ਹਿਰ ਦੂਜੇ ਨੰਬਰ ਤੇ ਆਇਆ, ਜਿਹੜਾ ਸਰਵੇ ਹੋਇਆ ਵੀ ਹੈਪੀਐਸਟ ਪੀਪਲ ਯਾਨੀ ਕਿ ਹੈਪੀਐਸਟ ਸਿਟੀ ਹੈ ਕੈਨੇਡਾ ਦਾ। ਸੋ ਜੇ ਨਾ ਦੇਖਿਆ ਜਾਵੇ ਮੋਂਟਰੀਅਲ ਪਹਿਲੇ ਨੰਬਰ ਤੇ ਆ, ਬ੍ਰੈਂਪਟਨ ਦੂਜੇ ਤੇ ਆ, ਤੇ ਤੀਜੇ ਤੇ ਟੋਰੋਂਟੋ ਹੈ, ਫਿਰ ਚੌਥੇ ਤੇ ਵੈਨਕੂਵਰ, ਫਿਰ ਹੈਮਿਲਟਨ ਹੈ, ਮਿਸੀਸਾਗਾ, ਕੈਲਗਰੀ, ਓਟਵਾ, ਐਡਮਿੰਟਨ, ਫਿਰ ਵਿਨੀਪੈਗ ਹੈ ਦਸਵੇਂ ਨੰਬਰ ਤੇ। ਜੇ ਆਪਾਂ ਓਨਟੈਰੀਓ ਦੇ ਸਿਟੀ ਗਿਣੀਏ ਨਾ ਕਿੰਨੇ ਆ, ਬਾਕੀਆਂ ਨਾਲੋਂ ਜ਼ਿਆਦਾ, 1, 2, 3, 4, 5 ਪੰਜ ਸਿਟੀ ਜਿਹੜੇ ਆ ਓਨਟੈਰੀਓ ਦੇ ਸ਼ੋ ਹੋ ਰਹੇ ਆ, ਜਿਹੜੇ ਕਿ ਹੈਪੀਐਸਟ ਸਿਟੀ ਦੀ ਲਿਸਟ ਦੇ ਵਿੱਚ ਆਏ ਆ। ਸੋ ਓਨਟੈਰੀਓ 'ਤੇ ਤਾਂ ਵੈਸੇ ਹੀ ਨਜ਼ਰ ਬੜੀ ਹੈਗੀ ਆ ਮਿਸਟਰ ਡੋਨਲਡ ਟਰੰਪ ਦੀ। ਸੋ ਡੋਨਲਡ ਟਰੰਪ ਸਾਹਿਬ ਨੇ ਕੱਲ੍ਹ ਕੀ ਕੀਤਾ, ਲੱਗ ਗਿਆ ਪਤਾ ਸਾਰਿਆਂ ਨੂੰ ਕਿ ਨਹੀਂ ਪਤਾ ਲੱਗਿਆ? ਕੱਲ੍ਹ ਉਹਨਾਂ ਨੇ ਸਾਈਨ ਕਰ ਦਿੱਤੇ, ਐਗਜ਼ੀਕਿਊਟਿਵ ਪੇਪਰ 'ਤੇ ਸਾਈਨ ਕਰ ਦਿੱਤੇ ਬਈ ਜਿਹੜੀ ਲੇਕ ਓਨਟੈਰੀਓ ਹੈ ਉਹਦਾ ਨਾਮ ਬਦਲ ਕੇ ਰੱਖ ਦਿੱਤਾ ਲੇਕ ਅਮੈਰੀਕਾ। ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਦੇਖੋ ਕੈਨੇਡਾ ਦਾ ਪਾਣੀ, ਕੈਨੇਡਾ ਦੀ ਲੇਕ, ਚਲੋ ਉਹਨਾਂ ਦੀ ਨਿਊਯਾਰਕ ਵੱਲ ਲੱਗਦੀ ਹੈ ਹਨਾ ਉਹਦਾ ਪਾਸਾ ਲੇਕ ਦਾ, ਬਟ ਉਹ ਨਾਮ ਦੇਖੋ ਆਪਣੇ ਆਪ ਚੇਂਜ ਕਰੀ ਜਾਂਦੇ ਆ। ਜਿਹੜੀ ਚਲੋ ਠੀਕ ਹੈ ਜਿਹੜੀ ਤੁਹਾਡੇ ਪਾਸੇ ਆ ਉਹ ਤੁਸੀਂ ਕਰ ਲਓ, ਉਹਦਾ ਨਾਮ ਲਿਖ ਲਓ ਹੈ। ਸੋ ਪਰ ਉਹਨਾਂ ਨੇ ਕਹਿੰਦੇ ਵੀ ਲੇਕ ਓਨਟੈਰੀਓ ਦੀ ਹੈ, ਹੁਣ ਲੇਕ ਅਮੈਰੀਕਾ, ਪਰ ਕਾਊਂਟਰ ਪਾਰਟ ਕੀਤਾ ਅੱਗੋਂ ਮਿਸਟਰ ਮਾਰਕ ਕਾਰਨੀ ਨੇ, ਕਹਿੰਦੇ ਨਹੀਂ, ਕਹਿੰਦੇ ਇਹ ਜਿਹੜਾ ਲੇਕ ਓਨਟੈਰੀਓ ਹੈ ਹਨਾ ਇਹਦਾ ਨਾਮ ਹੁਣ ਨਹੀਂ ਰੱਖ ਹੋਇਆ, ਇਹ ਮਤਲਬ ਲੇਟੈਸਟ ਨਹੀਂ ਹੈਗਾ ਜਦੋਂ ਦੇ ਅਮੈਰੀਕਾ ਬਣਿਆ ਜਾਂ ਕੈਨੇਡਾ ਬਣਿਆ, ਇਹ 400 ਸਾਲ ਪੁਰਾਣਾ ਨਾਮ ਹੈ ਲੇਕ ਓਨਟੈਰੀਓ। ਸੋ ਇਸ ਕਰਕੇ ਉਹ ਕਹਿੰਦੇ ਵੀ ਇਹ ਤਾਂ ਇੰਨਾ ਪੁਰਾਣਾ ਨਾਮ ਹੈ ਤਾਂ ਬਦਲ ਹੀ ਨਹੀਂ ਸਕਦੇ, ਹਾਲੇ ਕੈਨੇਡਾ ਅਮੈਰੀਕਾ ਵੀ ਨਹੀਂ ਸੀ ਬਣਿਆ ਜਦੋਂ ਦਾ ਨਾਮ ਹੈ। ਸੋ ਕਹਿੰਦੇ ਪਏ ਬੋਲੀ ਜਾਣ, ਕੋਈ ਚੱਕਰ ਨਹੀਂ ਹੈ। ਪਰ ਤੁਸੀਂ ਇਹ ਦੇਖੋ ਬਈ ਕਮਾਲ ਹੀ ਕਰਦੇ ਮਿਸਟਰ ਡੋਨਲਡ ਟਰੰਪ, ਹੈ ਨਾ, ਆਪਣੀ ਮਰਜ਼ੀ ਦੇ ਨਾਲ ਹੀ ਹਰੇਕ ਚੀਜ਼ ਆਪਣੇ ਆਪ ਹੀ ਡਿਸੀਜਨ ਲਈ ਜਾਣੇ, ਆਪਣੇ ਆਪ ਹੀ ਸਾਈਨ ਕਰਤੇ ਪੇਪਰਾਂ 'ਤੇ, ਕਹਿੰਦੇ ਲੇਕ ਓਨਟੈਰੀਓ ਨਹੀਂ ਹੁਣ ਲੇਕ ਅਮੈਰੀਕਾ। ਸੋ ਦੇਖ ਲਓ ਸਾਡਾ ਕੈਨੇਡਾ ਜਾਂ ਅਮੈਰੀਕਾ, ਜਿਹੜੀ ਚੀਜ਼ ਵਧੀਆ ਹੁੰਦੀ ਹੈ ਨਾ, ਜਿਵੇਂ ਹੁਣ ਕਹਿੰਦੇ ਹੁੰਦੇ ਆ ਸੋਨੇ ਦੀਆਂ ਦੁਕਾਨਾਂ ਉਹਨਾਂ ਨੂੰ ਹੀ ਤਾਲੇ ਲੱਗਦੇ ਆ, ਤਾਲੇ ਮੀਨਸ ਕਿ ਕੋਈ ਬ੍ਰੇਕ ਨਾ ਕਰੇ, ਕੋਈ ਚੋਰੀ ਨਾ ਕਰੇ, ਜਿਹੜੀ ਚੰਗੀ ਚੀਜ਼ ਹੁੰਦੀ ਆ ਉਹਦੇ ਕਰਦੇ ਆ, ਹੈ ਨਾ, ਕੋਈ ਲੋਹੇ ਨੂੰ ਤਾਂ ਬੰਦ ਨਹੀਂ ਕਰੂਗਾ ਅੰਦਰ। ਇੱਦਾਂ ਹੀ ਸਾਡਾ ਕੈਨੇਡਾ ਇੰਨਾ ਵਧੀਆ ਕੰਟਰੀ ਹੈ, ਅਤੇ ਕੈਨੇਡਾ 'ਤੇ ਜਿਹੜੀ ਨਜ਼ਰ ਹੈ ਉਹ ਰਹਿੰਦੀ ਹੈ, ਜਿਹੜੇ ਇਹਦੇ ਮਿਨਰਲਸ ਆ ਉਹ 'ਤੇ ਨਜ਼ਰ ਰਹਿੰਦੀ ਆ, ਪਾਣੀ ਵੀ ਮਿਨਰਲ ਹੈ। ਔਰ ਦੇਖ ਲਓ ਜਿਹੜੀ ਓਨਟੈਰੀਓ ਲੇਕ ਹੈ, ਕਹਿੰਦੇ ਉਹਦਾ ਮਤਲਬ ਹੈਗਾ ਕਿ ਓਨਟੈਰੀਓ ਮੀਨਸ ਗ੍ਰੇਟ ਲੇਕ ਔਰ ਬਿਊਟੀਫੁੱਲ ਵਾਟਰ, ਕਹਿੰਦੇ ਇਹਦਾ ਪਾਣੀ, ਇਹਦੀ ਚਮਕ, ਉਹਨੂੰ ਫਿਰ ਤਾਂ ਓਨਟੈਰੀਓ ਦਾ ਨਾਮ ਦਿੱਤਾ ਹੋਇਆ। ਸੋ ਇਸ ਕਰਕੇ ਉਹ ਕੈਨੇਡਾ ਦਾ ਜੀ, ਬਿਲਕੁਲ ਕੈਨੇਡਾ ਦਾ ਹੀ ਰਹਿਣਾ। ਸੋ ਇੱਦਾਂ ਨਹੀਂ ਹੋ ਸਕਦਾ ਕਿ ਕੋਈ ਅਤੇ ਬੁਰੀ ਨਜ਼ਰ ਰੱਖਦਾ ਪਿਆ ਰੱਖੇ ਪਰ ਲੈ ਨਹੀਂ ਸਕਦੇ ਸਾਡੇ ਕੋਲੋਂ। ਅਤੇ ਇਹ ਵੀ ਸੁਣਨ 'ਚ ਆਇਆ ਕਹਿੰਦੇ ਜਿਹੜੀਆਂ ਲੇਕ ਦੇ ਵਿੱਚ ਜੀਵ ਜੰਤੂ ਹੈ, ਮੱਛਲੀਆਂ ਹੈ, ਕਹਿੰਦੇ ਉਹ ਵੀ ਉੱਧਰੋਂ ਇੱਧਰ ਨੂੰ ਭੱਜੀਆਂ ਆਉਂਦੀਆਂ ਵੀ ਨਾ ਨਾ ਅਸੀਂ ਨਹੀਂ ਅਮੈਰੀਕਾ ਵੱਲ ਜਾਣਾ, ਅਸੀਂ ਤਾਂ ਕੈਨੇਡਾ ਦੇ ਨਾਲ ਹੀ ਰਹਿਣਾ, ਅਤੇ ਅਸੀਂ ਕਿਹਦੇ 'ਚ ਰਹਿਣਾ, ਅਸੀਂ ਰਹਿਣਾ ਲੇਕ ਓਨਟੈਰੀਓ ਦੇ ਵਿੱਚ, ਲੇਕ ਅਮੈਰੀਕਾ ਦੇ ਵਿੱਚ ਨਹੀਂ ਰਹਿਣਾ। ਸੋ ਇੱਕ ਸਾਡੇ ਨਾਲ ਕਾਲਰ ਆ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਵਧੀਆ ਸਰ, ਤੁਸੀਂ ਦੱਸੋ।
1: ਉਹਨੂੰ ਫੜ ਲਿਆਂਦਾ, ਉਹਨੂੰ 2 ਵਜੇ ਫੜ ਕੇ ਲਿਆਂਦਾ, ਉਹਨੂੰ ਮਾਰ ਦਿੱਤਾ, ਉਹਦੇ ਕੰਟਰੀ ਤੇ ਬੰਬ ਮਾਰਤਾ, ਲੀਗਲ ਤਾਰੀਫ ਚੇਂਜ ਕਰ ਲਈ। ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਟੈਸਟ 'ਚ ਜਾਂਦੇ ਆ ਕਿ ਨਹੀਂ ਜਾਂਦੇ, ਇਹਨਾਂ ਨੂੰ ਕੋਈ ਸਿਖਾਉਂਦਾ ਲੈਸਨ ਹੀ ਦੇ ਦੇਵੇ, ਇਹਨਾਂ ਨੂੰ ਦੱਸ ਹੀ ਦੇਵੇ ਕਿ ਇਹ ਬੁਰੇ ਸਾਈਨ ਹੈ ਐਂਡ ਆਫ ਏਰਾ ਦੇ।
0: ਜੀ
1: ਜਦੋਂ ਦੇਖੋ ਕਿਸੇ ਚੀਜ਼ ਦੇ ਘਰ ਕੋਠੇ ਇੱਧਰ ਆ ਜਾਣਾ, ਤੁਹਾਨੂੰ ਪੈਸੇ ਅੱਗੇ ਲੱਭ ਜਾਣੇ ਜਾਂ ਤੁਹਾਡੇ ਕੰਨਾਂ ਦੇ ਵਿੱਚ ਕੋਈ ਗੂੰਜ ਕਰਨੀ, ਇਹ ਏਂਜਲ ਦੇ ਵੀ ਏਂਜਲ ਤੁਹਾਡੇ ਆਲੇ ਦੁਆਲੇ। ਸੋ ਇਹ ਜਿਹੜੇ ਸਾਈਨ ਆ ਨਾ ਉਹ ਰੱਬ ਹੀ ਕਰਵਾਉਂਦਾ ਵਾ, ਯਾਨੀ ਕਿ ਗੋਡ ਨਾ ਮੈਂ ਦੇਖਿਆ ਨਾ ਕਿਸੇ ਨੇ ਦੇਖਿਆ, ਜੋ ਚੀਜ਼ਾਂ ਤੁਹਾਡੇ ਆਲੇ ਦੁਆਲੇ ਹੁੰਦੀਆਂ ਠੀਕ ਹੋਈਆਂ ਉਹ ਮਤਲਬ ਕੋਈ ਤਾਂ ਕੋਈ ਸੁਪਰੀਮ ਪਾਵਰ ਹੈਗਾ ਜੀ।
0: ਜੀ ਜੀ ਜੀ ਥੈਂਕ ਯੂ ਸਰ।
1: ਪੂਰਾ ਕਰਵਾਏਗਾ, ਜਿਹੜੇ ਪੂਰਾ ਕਰਵਾਏਗਾ ਉਹ ਕਹੇਗਾ ਜੀ ਭਰਾ ਮੈਂ ਥੋੜੀ ਕੀਤਾ, ਤੂੰ ਆਪਣੇ ਕਰਮ ਇਹਦੇ ਜੋ ਇੱਕ ਰਾਜ ਭਾਗ ਮਿਲੇ ਇਹਨਾਂ ਨੂੰ ਤੇ ਪਿਛਲੇ ਕਰਮਾਂ ਦਾ ਮਿਲਿਆ ਜੋ ਹੁਣ ਇਹਨਾਂ ਦੇ ਕਰਮ ਚੱਲਦੇ ਪਏ।
0: ਨਹੀਂ ਇਹ ਪਤਾ ਕੀ ਹੈ ਜਿਵੇਂ ਨਾ ਉਹਨਾਂ ਨੂੰ ਏਦਾਂ ਲੱਗਦਾ ਵੀ ਅਸੀਂ ਏਦਾਂ ਦੇ ਕੁਛ ਕਰਕੇ ਪਤਾ ਨੀ ਡਰਾ ਦਾਂਗੇ ਧਮਕਾ ਦਾਂਗੇ ਹਨਾ, ਥ੍ਰੈਟਨ ਕਰਨਾ ਹੀ ਹੁੰਦਾ ਜਿਵੇਂ ਬੰਦਾ ਦੂਜਾ ਘਬਰਾ ਜਾਂਦਾ ਪਤਾ ਨੀ ਕਿਵੇਂ ਕੀ ਹੋ ਗਿਆ। ਬਟ ਸੋਚ ਸਮਝ ਕੇ ਗੱਲਬਾਤ ਕਰਨੀ ਚਾਹੀਦੀ। ਜਿਵੇਂ ਹੁਣ ਜਿਹੜੇ ਕਹਿੰਦੇ ਆ ਵੀ ਸੀਨੀਅਰ ਹੋ ਜਾਂਦੇ ਆ 60-65 ਦੇ ਉਹਨੂੰ ਕਹਿੰਦੇ ਸਠਿਆ ਗਏ ਹਨਾ, ਹੁਣ ਇਹ ਤਾਂ 80 ਸਾਲ ਦੇ ਹੋ ਗਏ, ਇਹ ਕੀ ਹੋ ਗਿਆ ਅਠਿਆ ਗਏ ਹੁਣ ਸਠਿਆ
1: ਗਏ। ਗੱਲ ਪਤਾ ਕੀ ਹੁੰਦਾ ਕਿਉਂਕਿ ਤੁਹਾਡਾ ਬ੍ਰੇਨ ਜਿਹੜਾ ਨਾ ਉਹ ਕੰਮ ਕਰਨਾ ਘੱਟ ਕੰਮ ਕਰਨਾ ਸ਼ੁਰੂ ਕਰ ਦਿੰਦਾ ਤੁਹਾਡਾ। ਤੁਸੀਂ ਆਲੇ ਦੁਆਲੇ ਦੇ ਬੰਦੇ ਜਿਹੜੇ ਪੜ੍ਹਦੇ ਆਪ ਤਾਂ ਪੜ੍ਹਦਾ ਨੀ, ਉਹ ਜਿਹੜਾ ਸਾਈਨ ਕਰਦਾ ਵਾ ਉਹਦੇ ਖਾਤੇ ਖੜੇ ਹੁੰਦਾ, ਅਗਲਾ ਕਹਿੰਦਾ ਜੀ ਇਹ ਚੀਜ਼ ਕੀਤੀ ਗਈ ਜੀ ਆਹ ਚੀਜ਼ ਕੀਤੀ ਗਈ ਜੀ, ਅਗਲਾ ਕਹਿੰਦਾ ਜੀ ਲਿਆਓ ਬਾਲ ਪੈਨ ਫੜਾਓ ਜਿਹੜਾ ਮਾਰਕਰ ਲਿਆਉਂਦਾ ਬਲੈਕ ਕਲਰ ਦਾ ਉਹਦੇ।
0: ਉਹ ਜਦੋਂ ਸਾਈਨ ਕਰਦੇ ਸੀ ਨਾ ਪੂਰੀ ਆਵਾਜ਼ ਆ ਰਹੀ ਸੀ ਪੂਰੀ ਉਹਦੀ, ਦੇਖ ਲਓ ਤੁਸੀਂ ਹਾਂ
1: ਉਹਦੀ ਆਵਾਜ਼ ਆਉਂਦੀ ਪਈ ਸੀ ਵੀ ਕਿੱਟ ਕਿੱਟ ਵੇ ਅਗਲਾ
0: ਸਾਈਨ ਹੋ ਰਿਹਾ
1: ਅਗਲਾ ਨਹੀਂ ਨਹੀਂ ਉਹਦਾ ਕਹਿਣ ਦਾ ਮਤਲਬ ਵੀ ਮੈਂ ਕਹਿੰਦਾ ਸਾਈਨ ਕਿੱਥੇ ਮੈਂ ਤਾਂ ਕਿੱਟ ਕਿੱਟ ਕੀਤੀ ਹੈ ਨਾ।
0: ਜੀ ਜੀ ਜੀ
1: ਤੇ ਕੱਲ ਨੂੰ ਇਹ ਨਾ ਕੱਲ ਨੂੰ ਇਹ 100% ਪੋਸੀਬਲ ਵੀ ਹੈ ਕਿ ਇਹ ਕਹਿਣਗੇ ਮੇਰੇ ਸਾਈਨ ਹੀ ਨਹੀਂ।
0: ਅੱਛਾ
1: ਇਹ ਕਹਿਣ ਕਹਿ ਵੀ ਸਕਦੇ ਅਗਲਾ ਮੁੱਕਰ ਨੂੰ ਦੇਖੋ ਕਹਿ
0: ਇੰਪਲੀਮੈਂਟ ਥੋੜਾ ਹੋ ਜੂਗਾ, ਕੋਈ ਪਾਵਰ ਹੀ ਨੀ ਹੈਗੀ ਦੂਜੇ ਦੇ ਜਿਹੜੀ ਕੋਈ ਚੀਜ਼ ਹੈ ਹਨਾ ਉਹ ਤੇ ਆਪਾਂ ਕਿਵੇਂ ਆਪਣਾ ਕਬਜ਼ਾ ਕਰ ਸਕਦੇ ਹਾਂ ਜਦੋਂ ਤੱਕ ਤੁਸੀਂ ਅਥਾਰਟੀ ਨੀ ਹੈਗੇ ਉਸ ਚੀਜ਼ ਦੇ।
1: ਤੁਸੀਂ ਲੇਕ ਅਮਰੀਕਾ ਕਰ ਦਿੱਤਾ ਕਿਸੇ ਕਾਉਂਟਰ ਸਾਈਨ ਨੇ ਜੀ, ਅਸੀਂ ਮੰਨਿਆ ਉਹਨੂੰ ਲੇਕ ਅਮਰੀਕਾ ਨੂੰ ਹੈਨਾ
0: ਜੀ ਜੀ ਜੀ
1: ਅਸੀਂ ਮੰਨਿਆ ਹੀ ਨੀ ਵੀ ਤੂੰ ਆਪੇ ਕਰੀ ਜਾ ਭਰਾਵਾ ਆਪਣੇ ਘਰ ਦੇ ਉੱਤੇ ਸਾਈਨ ਕਰੇ ਜੇ ਕਰੀ ਜਾ ਕਿ ਇਹ ਗੁਆਂਢੀ ਮੇਰਾ ਵਾ ਗੁਆਂਢੀ ਮੇਰਾ ਨਹੀਂ ਹੈ
0: ਜੀ। ਥੈਂਕ ਯੂ ਭਾਜੀ, ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ, ਤੇ ਨੈਕਸਟ ਕਾਲ ਬਲਦੇਵ ਭਾਜੀ ਆਏ ਆ। ਹਾਂਜੀ ਭਾਜੀ ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ,
2: ਮੈਂ ਕਿਹਾ ਵਧਾਈਆਂ ਤੁਹਾਨੂੰ।
0: ਕਿਸ ਚੀਜ਼ ਦੀਆਂ?
2: ਆ ਟੀਵੀ ਤੇ ਆਉਣ ਲੱਗ ਗਏ ਹੁਣ
0: ਤੁਸੀਂ। ਅੱਛਾ ਇਹ ਤਾਂ ਕਈ ਦਿਨ ਦੇ ਆਉਂਦੇ, ਤੁਸੀਂ ਧਿਆਨ ਹੀ ਨਹੀਂ ਕੀਤਾ।
2: ਨਹੀਂ ਵਧੀਆ ਲੱਗਦਾ ਬੈਠੋ ਤੁਸੀਂ।
0: ਅੱਛਾ
2: ਮੱਛੀਆਂ ਦੇ ਡੱਡੂ ਮਗਰ ਮਾ ਸਾਰੇ ਇਹਨੂੰ ਭੱਜਿਆ।
0: ਹਾਂ ਉਹ ਕਹਿੰਦੇ ਅਸੀਂ ਤਾਂ ਲੇਕ ਓਨਟਾਰੀਓ ਚ ਹੀ ਰਹਿਣਾ।
2: ਹਾਂਜੀ ਹਾਂਜੀ
0: ਜੀ ਜੀ ਜੀ ਥੈਂਕ ਯੂ।
2: ਪ੍ਰੋਗਰਾਮ ਬਹੁਤ ਅੱਜ ਇੱਕ ਗੀਤ ਹੀ ਸੁਣਾਓ ਆਰ ਮੈਂ ਦਾ ਟਰੱਕਾਂ ਵਾਲੇ।
0: ਕਿਹੜੇ ਵਾਲਾ?
2: ਟਰੱਕਾਂ ਵਾਲੇ।
0: ਟਰੱਕਾਂ ਵਾਲੇ ਠੀਕ ਹੈ ਮੈਂ ਲਾ ਦਿੰਦੀ ਹਾਂ। ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
3: ਜੀ। ਸਤਿ ਸ਼੍ਰੀ ਅਕਾਲ ਬੈਨ ਜੀ, ਕੈਸੀ ਹੈ ਆਪ?
0: ਜੀ ਜੀ ਬਹੁਤ ਅੱਛੇ ਸਰ।
3: ਟਰੰਪ ਸਾਹਿਬ ਕੀ ਬਾਤ ਕਰ ਰਹੇ, ਵੋ ਜੋ ਲੇਕ ਕਾ ਨਾਮ ਬਦਲ ਰਹੇ, ਯੇ ਬਦਲ ਰਹੇ, ਬਸ ਇਸਕੇ ਉਪਰ ਮੈਂ ਏਕ ਹੀ ਸ਼ੇਰ ਬੋਲੂੰਗਾ, ਬੜਾ ਚੰਗਾ ਸ਼ੇਰ ਹੈ। ਅਬ ਇਸ ਸਿਲਸਿਲੇ ਮੈਂ ਬਾਤ ਹੀ ਨਹੀਂ ਕਰਨਾ ਚਾਹਤਾ, ਟਰੰਪ ਕਾ ਜ਼ਿਕਰ ਆਏ ਤੋ ਮੈਂ ਰੇਡੀਓ ਬੰਦ ਕਰ ਦੇ ਰਹਾ ਹੂੰ, ਇੰਗਲਿਸ਼ ਚੈਨਲ ਪੇ, ਟੀਵੀ ਪੇ ਉਨਕੀ ਕਭੀ ਤਸਵੀਰ ਆਈ ਤੋ ਵੋ ਹਟਾ ਦੇ ਰਹਾ ਹੂੰ। ਤੋ ਇਸਕੇ ਉਪਰ ਮੁਝੇ ਏਕ ਹੀ ਮੌਜੂ ਸ਼ੇਰ ਯਾਦ ਆਤਾ, ਵੋ ਬੜਾ ਚੰਗਾ ਸ਼ੇਰ ਹੈ ਔਰ ਯੇ ਇਲਾਹਾਬਾਦ ਕੇ ਹਾਈ ਕੋਰਟ ਕੇ ਜੱਜ ਨੇ ਕਹਾ ਥਾ, ਔਰ ਵੋ ਸ਼ੇਰ ਯੇ ਹੈ, ਟਰੰਪ ਪਰ ਬਹਿਸ ਮੈਨੇ ਕੀ ਹੀ ਨਹੀਂ। ਟਰੰਪ ਪਰ ਬਹਿਸ ਮੈਨੇ ਕੀ ਹੀ ਨਹੀਂ, ਫਾਲਤੂ ਅਕਲ ਮੁਝਮੇ ਥੀ ਹੀ ਨਹੀਂ। ਯੇ ਹੈ ਅਬ ਜ਼ਿੰਦਗੀ ਇਨਕੀ, ਅਬ ਇਨਕੇ ਬਾਰੇ ਮੈਂ ਬਾਤਚੀਤ ਛੋੜ ਦਿਆ ਹੂੰ, ਤਰਕੇ ਤਾਲੁਕ ਕਰ ਲਿਆ ਹੂੰ, ਜਬ ਮੈਂ ਕਿਸੀ ਸੇ ਤਰਕੇ ਤਾਲੁਕ ਕਰਤਾ ਹੂੰ ਤੋ ਉਸਕਾ ਡਾਊਨਫਾਲ ਸ਼ੁਰੂ ਹੋ ਜਾਤਾ।
0: ਠੀਕ ਹੈ ਸਰ, ਥੈਂਕ ਯੂ ਬਹੁਤ ਬਹੁਤ ਧੰਨਵਾਦ ਸਰ ਆਪਕਾ, ਥੈਂਕ ਯੂ ਵੈਰੀ ਮਚ। ਤੇ ਲਓ ਜੀ ਪਤਾ ਕੀ ਹੈ, ਇਹ ਕਈ ਵਾਰੀ ਨਾ ਜਦੋਂ ਕੋਈ ਏਦਾਂ ਦੀਆਂ ਨਿਊਜ਼ ਸੁਣਨ ਨੂੰ ਮਿਲਦੀਆਂ ਤੇ ਫਿਰ ਉਹ ਚੀਜ਼ ਨੂੰ ਦਬਾਉਣਾ ਵੀ ਚਾਹੁੰਦੇ ਆ ਵੀ ਉਹ ਚੀਜ਼ ਪਿੱਛੇ ਹੋ ਜਾਏ, ਮੈਂ ਕੁਛ ਹੋਰ ਕਰਦਾ, ਉਹ ਚੀਜ਼ ਅੱਗੇ ਆ ਜਾਏ ਹੈਨਾ ਲਾਈਮ ਲਾਈਟ ਦੇ ਵਿੱਚ। ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਦੇਖਦੇ ਵੀ ਕਿਤੇ ਕੋਈ ਨਿਊਜ਼ ਕੋਈ ਆਈ, ਕਿਸੇ ਨੇ ਕੁਛ ਹੋਰ ਕਰ ਦਿੰਦੇ ਆ ਵੀ ਉਹ ਚੀਜ਼ ਦਬ ਜਾਵੇ, ਜੇ ਕੋਈ ਚੰਗੀ ਚੀਜ਼ ਦਾ ਜ਼ਿਆਦਾ ਨਿਊਜ਼ ਆਪਾਂ ਨੂੰ ਸੁਣਨ ਨੂੰ ਮਿਲ ਰਹੀ ਹੁੰਦੀ ਹੈ। ਹੁਣ 2-3 ਦਿਨ ਦੀ ਗੱਲ ਹੈ ਕਿ ਇਹਨਾਂ ਦੇ ਜਿਹੜਾ ਡੋਨਲਡ ਟਰੰਪ ਦਾ ਬੇਟਾ ਹੈਗਾ, ਜਿਹੜੇ ਇਰਾਨੀਅਨ ਟੈਲੀਵਿਜ਼ਨ ਹੈ ਨਾ, ਉਹਨਾਂ ਨੇ ਇੱਕ ਵੀਡੀਓ ਜਿਹੜੀ ਰਿਲੀਜ਼ ਕੀਤੀ ਸੀਗੀ, ਥ੍ਰੈਟ ਦਿੱਤਾ ਉਹਨਾਂ ਨੂੰ ਮਿਸਟਰ ਡੋਨਲਡ ਟਰੰਪ ਨੂੰ ਕਿ ਇਹਦੇ ਬੇਟੇ ਨੂੰ, ਕਿਉਂਕਿ ਉਹ ਪੜ੍ਹਦਾ ਹੋਣਾ ਉੱਥੇ ਨਿਊਯਾਰਕ ਦੇ ਵਿੱਚ, ਯੋਰਕ ਯੂਨੀਵਰਸਿਟੀ ਦੇ ਵਿੱਚ, ਤੇ ਵੀ ਜਿਹੜਾ ਮਾਰੂਗਾ ਇਹਨੂੰ ਹੈ ਨਾ, 10 ਮਿਲੀਅਨ ਡਾਲਰ ਦਾ ਉਹਨੂੰ ਇਨਾਮ ਦਿੱਤਾ ਜਾਊਗਾ। ਇਹ ਜਿਹੜੀ ਨਿਊਜ਼ ਆ ਰਹੀ ਸੀਗੀ 2-3 ਦਿਨ ਪਹਿਲਾਂ ਦੀ ਇਹ ਖਬਰ ਹੈਗੀ ਹੈ। ਸੋ ਕਈ ਵਾਰ ਫਿਰ ਜਿਵੇਂ ਨਹੀਂ ਹੁੰਦਾ ਵੀ ਆਪਾਂ ਆਪਣਾ ਦਿਮਾਗ ਜਾਂ ਆਪਣਾ ਮਨ ਹੋਰ ਪਾਸੇ ਲਾਉਣਾ ਚਾਹੁੰਦੇ ਹਾਂ, ਉਹਨਾਂ ਨੇ ਇੱਧਰ ਨੂੰ ਘਸਮਾਣ ਪਾ ਦਿੱਤਾ ਕਿ ਚਲੋ ਆਹ ਹੁਣ ਕਰੋ ਅਤੇ ਇੱਧਰ ਲੱਗੇ ਰਹਿਣ ਲੋਕ। ਸੋ ਚਲੋ ਵੈਸੇ ਤਾਂ ਜਿਹੜੇ ਇਰਾਨੀਅਨ ਟੈਲੀਵਿਜ਼ਨ ਆ ਉਹਨਾਂ ਨੇ ਇਹ ਵੀਡੀਓ ਜਿਹੜੀ ਥ੍ਰੈਟ ਵੀਡੀਓ ਆ ਇਹ ਜਾਰੀ ਕੀਤੀ। ਸੋ ਉਂਝ ਤਾਂ ਚਲੋ ਉਹੀ ਹੈ ਵੀ ਕਿਸੇ ਦੇ ਬੱਚੇ ਨੂੰ ਕਿਸੇ ਨੂੰ ਵੀ ਇੱਦਾਂ ਮਾਰਨਾ ਨਹੀਂ ਚਾਹੀਦਾ, ਪਰ ਉਹਨਾਂ ਨੇ ਜਿਹੜੀ ਇਹ ਵੀਡੀਓ ਜਾਰੀ ਕੀਤੀ ਨਾ, ਤੁਸੀਂ ਮੇ ਬੀ ਦੇਖੀ ਹੋਊਗੀ, ਉਹਨਾਂ ਨੇ ਇੱਕ ਇੱਕ ਵੀ ਜਿਹੜੀ ਟੈਕਨੋਲੋਜੀ ਨਾ ਕਿੰਨੀ ਐਡਵਾਂਸਮੈਂਟ ਆ ਉਹਦੇ ਵਿੱਚ ਕਿ ਉਹਨਾਂ ਨੇ ਇੱਕ ਇੱਕ ਪਲ ਬਾਰੇ ਉਹ ਜਾਣਦੇ ਆ ਕਿ ਉਹਦਾ ਬੇਟਾ ਕਦੋਂ ਯੂਨੀਵਰਸਿਟੀ ਜਾਂਦਾ ਹੈ ਜਾਂ ਕਿੱਥੇ ਹੈ, ਕਿੱਥੇ ਜਾਂਦਾ, ਕਿੱਥੇ ਆਉਂਦਾ, ਕਿਹੜੇ ਟਾਈਮ

0: ਲਓ ਜੀ ਤੁਹਾਨੂੰ ਵਧੀਆ ਵਧੀਆ ਟਿਕਟਾਂ ਦੇ ਰੇਟ ਦੱਸੀਏ ਜੇ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਨੂੰ। ਇਹ ਕਹਿੰਦੇ ਆ ਵੀ ਜੇ ਪਹਿਲਾਂ ਮਿਸ ਹੋ ਗਿਆ ਨਾ ਤੁਹਾਡੇ ਕੋਲੋਂ ਟਿਕਟਾਂ ਨਹੀਂ ਲੈ ਹੋਈਆਂ, ਡੋਂਟ ਵਰੀ, ਦੀਪਾਂਸ਼ ਨੇ ਭੇਜੀਆਂ ਇਹ ਟਿਕਟਾਂ ਦੇ ਰੇਟ ਬੜੇ ਵਧੀਆ। ਤੁਸੀਂ ਸਪੈਸ਼ਲ ਦੀਵਾਲੀ ਤੇ ਜਾਣਾ ਚਾਹੁੰਦੇ ਹੋ, ਲਾਸਟ ਮਿੰਟ ਡੀਲ ਹੈ ਕਹਿੰਦੇ, ਇਹ ਤੋਂ ਬਾਅਦ ਨਹੀਂ ਫਿਰ ਇੱਦਾਂ ਦੀ ਡੀਲ ਤੁਹਾਨੂੰ ਮਿਲਣੀ। ਔਰ ਅਕਤੂਬਰ ਸ਼ੁਰੂ ਦੇ ਵਿੱਚ ਤੁਸੀਂ ਜਾਣਾ ਟੋਰੋਂਟੋ ਟੂ ਡੈਲੀ, ਡਾਇਰੈਕਟ ਫਲਾਈਟ ਹੈ, ਵਾਹ ਜੀ ਵਾਹ, ਬੈਠੋ ਤੇ ਸਿੱਧਾ ਠਾ ਦਿੱਲੀ, ਟੋਰੋਂਟੋ ਬੈਠੋ ਸਿੱਧਾ ਦਿੱਲੀ ਹੈ, ਡਾਇਰੈਕਟ ਫਲਾਈਟ ਹੈ। ਔਰ ਨਵੰਬਰ ਦੇ ਵਿੱਚ ਵਾਪਸੀ ਹੈ $1470 ਦੇ ਵਿੱਚ, $1470 ਦੀ ਇਹ ਟਿਕਟ ਤੁਹਾਨੂੰ ਮਿਲਣੀ ਹੈ। ਔਰ ਇੱਕ ਬੈਗ ਹੈ ਤੁਹਾਡੇ ਨਾਲ ਜਿਹੜਾ ਜਾਣਾ, ਜੇ ਦੋ ਬੈਗ ਲੈਣੇ ਆ ਫਿਰ $50 ਕਹਿੰਦੇ ਐਕਸਟਰਾ ਦੇਣੇ ਪੈਣੇ ਆ, ਠੀਕ ਹੈ। ਔਰ ਫਿਰ ਇਹ ਟਿਕਟ ਹੋ ਜਾਣੀ 1520 ਦੀ, ਅਕਤੂਬਰ 'ਚ ਜਾ ਕੇ ਨਵੰਬਰ 'ਚ ਵਾਪਸੀ ਹੈ, ਡਾਇਰੈਕਟ ਫਲਾਈਟ। ਬਸ ਤੁਸੀਂ ਦੇਰ ਨਾ ਕਰੋ, ਹੁਣ ਕਾਲ ਕਰ ਲਓ ਫਟਾਫਟ 905-673-1400, ਮੈਨੂੰ ਲੱਗਦਾ ਆਪਾਂ ਵੀ ਚੱਲੀਏ ਹੈ, 905-673-1400 ਨੰਬਰ ਹੈ ਅਤੇ ਰਾਊਂਡ ਟ੍ਰਿਪ ਫੇਅਰ ਹੈ, ਬਹੁਤ ਵਧੀਆ ਡੀਲ ਹੈ, ਮਿਸ ਨਾ ਕਰੋ। ਦੀਵਾਲੀ 'ਤੇ ਟਰੈਵਲ ਕਰਨਾ ਅਕਤੂਬਰ ਸਟਾਰਟਿੰਗ ਵਿੱਚ, ਜਾ ਕੇ ਨਵੰਬਰ 'ਚ ਤੁਸੀਂ ਵਾਪਸ ਆਉਣਾ। 1470 ਦੇ ਵਿੱਚ ਇੱਕ ਬੈਗ ਲੈ ਕੇ ਜਾ ਸਕਦੇ ਹੋ, ਜੇ ਦੋ ਬੈਗ ਭਰ ਕੇ ਲੈ ਕੇ ਜਾਣੇ ਆ ਤੇ ਫਿਰ ਭਰ ਕੇ ਹੀ ਲੈ ਕੇ ਆਉਣੇ ਆ ਤੇ ਫਿਰ 1520 ਦੀ ਟਿਕਟ ਤੁਹਾਨੂੰ ਮਿਲਣੀ ਹੈ। ਨੰਬਰ ਨੋਟ ਕਰੋ 905-673-1400, 905-673-1400 ਤੇ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕਦੀ ਹੈ। ਹਾਂਜੀ ਪ੍ਰੇਮ ਭਾਜੀ, ਕੀ ਹਾਲ ਚਾਲ?
1: ਹਾਂਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਕੀ ਹਾਲ ਚਾਲ?
1: ਬਹੁਤ ਵਧੀਆ। ਟਰੰਪ ਦੀ ਗੱਲ ਕਰਨੀ
0: ਜੀ ਜੀ,
1: ਪਤਾ ਨੀ ਜਾਣਾ ਲੋਕਾਂ ਨੂੰ, ਸ਼ੈਤਾਨ ਦੀ ਪੂਜਾ ਕਰਦੇ ਆ ਇਹ ਇਲੂਮੀਨਾਟੀ ਦੇ ਬੰਦੇ ਆ। ਹਾਂਜੀ ਤੁਸੀਂ ਨਾ ਜੇ ਧਿਆਨ ਨਾਲ ਦੇਖੋ ਤੇ ਜਿਹੜਾ $1 ਦਾ ਨੋਟ ਹੈ ਨਾ ਅਮੈਰੀਕਾ ਦਾ, ਉਹਦੇ ਉੱਤੇ ਇਲੂਮੀਨਾਟੀ ਦਾ ਸਾਈਨ ਹੈ। ਇਲੂਮੀਨਾਟੀ 13 ਜਿਹੜੀਆਂ ਜਿਹੜੀ ਫੈਮਿਲੀ ਆਈਆਂ ਨਾ ਉਹਨਾਂ ਨੇ ਉਹ ਨੋਟ ਬਣਾਇਆ।
0: ਅੱਛਾ ਜੀ।
1: ਤੇ ਹਾਂਜੀ ਜੇ ਇਹ ਜਿਹੜੇ ਲੋਕ ਆ ਤੇ ਅਮੈਰੀਕਾ ਕਹਿ ਲੋ ਕਿ ਇਲੂਮੀਨਾਟੀ ਦੇ ਅੰਡਰ ਆ ਤੇ ਫਿਰ ਰਹਿ ਕੀ ਗਿਆ ਇਹਨੇ, ਜੇ ਹੈ ਨਾ 2030 ਏਜੰਡਾ ਤੁਸੀਂ ਪੜ੍ਹ ਲਓ ਵਰਲਡ ਇਕਨੋਮਿਕ ਫੋਰਮ ਦਾ ਨਾ, ਸਾਰੀ ਗੱਲ ਸਮਝ ਆ ਜਾਣੀ ਹੈ ਇਹ ਚੱਕਰ ਕੀ ਆ। ਇਰਾਨ ਵਾਲਿਆਂ ਨੇ ਨਾ ਇਹਨਾਂ ਦਾ ਜਿਹੜਾ ਜਿਹਨੂੰ ਮੰਨਦੇ ਆ ਇਹ ਉਹਦਾ ਪੁਤਲਾ ਸਾੜਿਆ ਸੀ।
0: ਅੱਛਾ ਜੀ।
1: ਉਹਨੂੰ ਬਾਲ ਕਹਿੰਦੇ, ਬਾਲ। ਹਾਂਜੀ। ਤੇ ਇਹਨਾਂ ਨੂੰ ਫਿਰ ਬਹੁਤ ਮਿਰਚਾਂ ਲੱਗੀਆਂ ਤੇ ਇਹਨਾਂ ਨੇ ਇਸ ਕਰਕੇ ਉੱਤੇ ਹਮਲਾ ਕੀਤਾ। ਐਕਚੁਲੀ ਇਰਾਨ ਇਹਨਾਂ ਦੇ ਅੰਡਰ ਨੀ ਹੈਗਾ, ਜਿਹੜੇ ਕੰਟਰੀ ਇਹਨਾਂ ਦੇ ਅੰਡਰ ਨੀ ਹੈਗੇ ਉਹਦੇ ਨਾਲ ਇਹ ਪੰਗਾ ਲੈਂਦੇ ਆ।
0: ਬਿਲਕੁਲ।
1: ਤੇ ਬਹੁਤ ਬਹੁਤ ਵੱਡੀਆਂ ਗੱਲਾਂ ਇਹ।
0: ਠੀਕ ਹੈ, ਥੈਂਕ ਯੂ ਭਾਜੀ
1: ਸਮਝਣ ਵਾਸਤੇ। ਹਾਂਜੀ ਤੇ ਭਾਜੀ ਇਸ ਕਰਕੇ ਆਪਾਂ ਇਹ ਕਹਿੰਦੇ ਕਿ ਪਹਿਲਾਂ ਸਮਝੋਗੇ ਚੱਕਰ ਕੀ ਆ ਤੇ ਟਰੰਪ ਦੇ ਕੰਨ ਕਿੱਥੋਂ ਮਰੋੜੇ ਜਾ ਰਹੇ ਨਾ। ਤੇ ਵਿੱਚੇ ਮਤਲਬ ਇਹ ਸਾਰੇ ਕੰਟਰੀ ਰਲੇ ਹੋ ਆ, ਵਿੱਚੇ ਕੈਨੇਡਾ ਦੇ ਵੀ ਵਿੱਚੇ ਹੀ ਆ। ਤੇ ਵਰਲਡ ਇਕਨੋਮਿਕ ਫੋਰਮ ਦਾ ਜਿਹੜਾ ਮੈਂਬਰ ਹੈ ਨਾ, ਜਿਹੜਾ ਵੀ ਪ੍ਰਧਾਨ ਮੰਤਰੀ ਜਾਂ ਪ੍ਰੈਜੀਡੈਂਟ,

0: ਸਮਝ ਲਓ ਕਿ ਉਹ ਕੰਟਰੀ ਦੇ ਵਿੱਚ ਕੋਈ ਵਧੀਆ ਕੰਮ ਨਹੀਂ ਹੋ ਸਕਦਾ।
1: ਠੀਕ ਹੈ ਠੀਕ ਹੈ ਭਾਜੀ, ਥੈਂਕ ਯੂ, ਆਪਾਂ ਅਗਲੀ ਕਾਲ ਲਈਏ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲਓ ਜੀ, ਬਿਲਕੁਲ ਇਹਨਾਂ ਨੇ ਆਪਣੇ ਵਿਚਾਰ ਪੇਸ਼ ਕਰ ਦਿੱਤੇ ਆ। ਹੁਣ ਦੇਖਦੇ ਆ ਵੀ ਸਰਾਸ਼ ਨਾਲ ਆਪਾਂ ਗੱਲਬਾਤ ਕਰੀਏ। ਹੁਣ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਰਾਸ਼ ਜੁੜਿਆ ਸਾਡੇ ਨਾਲ, ਤੇ ਬਹੁਤ ਵਧੀਆ ਤੁਹਾਨੂੰ ਲੋਨ ਦਵਾ ਰਹੇ ਆ। ਤੁਸੀਂ ਜਿਹੜੀ ਇਹ ਲੋਨ ਲਓਗੇ ਨਾ, ਅਪਲਾਈ ਕਰਨਾ, ਸਾਰਾ ਕੰਮ ਕਾਜ ਜਿਹੜਾ ਹੈਗਾ ਸਰਾਸ਼ ਨੇ ਕਰ ਦੇਣਾ, ਕੋਈ ਚੱਕਰ ਨਹੀਂ। ਤੁਸੀਂ ਇਹਨਾਂ ਦੇ ਆਫਿਸ ਜਾਣਾ ਤੇ ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ, ਕਾਲ ਕਰਨ ਲਈ ਅਪੁਆਇੰਟਮੈਂਟ ਬਣਾਉਣ ਲਈ ਪਹਿਲਾਂ 437-264-3175 437-264-3175। ਸਰਾਂਸ਼, ਸਤਿ ਸ੍ਰੀ ਅਕਾਲ ਜੀ। ਜੀ, ਕੀ ਹਾਲ ਚਾਲ ਆ ਤੁਹਾਡਾ? ਜੀ ਜੀ, ਬਹੁਤ ਵਧੀਆ। ਤੇ ਲਓ ਜੀ, ਦਓ ਜੀ ਜਾਣਕਾਰੀ ਆਪਣੇ, ਜਿਹੜਾ ਫੰਡ ਮਿਲ ਰਿਹਾ, ਲੋਨ ਮਿਲ ਰਿਹਾ, ਔਰ ਬਹੁਤ ਵਧੀਆ ਇਹ ਲੋਨ ਮਿਲ ਰਿਹਾ। ਤੇ ਜੇ ਇੱਕ ਕੋਰਸ ਪੂਰਾ ਹੋ ਗਿਆ ਫਿਰ ਦੂਜਾ ਵੀ ਕਰ ਸਕਦੇ ਆ? ਪਹਿਲਾਂ ਤਾਂ ਦੱਸੋ ਵੀ ਜਿਹੜਾ ਲੋਨ ਹੈ ਉਹ ਕਿੰਨਾ ਕੁ ਬਣ ਜਾਂਦਾ ਜੇ ਫੈਮਿਲੀ ਆਫ ਫੋਰ ਹੈ?
0: ਹਾਂਜੀ, ਸੋ ਇਹ ਇੱਕ ਐਸਾ ਲੋਨ ਹੈ ਜੋ ਕਿ ਲੋਨ ਹੈ ਲੇਕਿਨ ਲੋਨ ਕੀ ਤਰ੍ਹਾਂ ਨਹੀਂ ਹੈ, ਬੜਾ ਅਲੱਗ ਹੈ। ਸਬਸੇ ਬੜੀਆ ਲੋਨ ਕਹਿ ਸਕਤੇ ਹੈ ਇਸਕੋ ਪੂਰੀ ਧਰਤੀ ਪੇ, ਨਾ ਕਿ ਕੈਨੇਡਾ ਮੇ। ਰੀਜ਼ਨ, ਫੈਮਿਲੀ ਆਫ ਫੋਰ ਕੋ ਜੈਸੇ ਬਨਤਾ ਹੈ $1.5 ਲੱਖ, ਹਸਬੈਂਡ ਵਾਈਫ ਦੋਨੋ ਆਰਾਮ ਸੇ ਸਟੱਡੀ ਕਰ ਰਹੇ ਹੈ ਫੁਲੀ ਆਨਲਾਈਨ ਕੰਪਿਊਟਰ ਪੇ ਜਾਂ ਲੈਪਟਾਪ ਪੇ ਜਾਂ ਫਿਰ ਸੈਲ ਫੋਨ ਪੇ। ਦੋ ਤਿੰਨ ਘੰਟੇ ਕਾਫੀ ਲਗਾ ਤੇ ਗਵਰਨਮੈਂਟ ਉਨਕੋ $1.5 ਲੱਖ ਦੇਤੀ ਹੈ ਟੂ ਕਵਰ ਦੇ ਲਿਵਿੰਗ ਐਕਸਪੈਂਸਿਸ, ਕਹੀਂ ਵੀ ਆਪ ਉਸ ਪੈਸੇ ਕੋ ਖਰਚ ਕਰ ਸਕਤੇ ਹੈ। ਔਰ ਮਤਲਬ 0% ਪੇ ਹੈ, ਬਿਨਾ ਕਿਸੀ ਗਾਰੰਟੀ ਕੀ ਹੈ, ਕੋਈ ਇਸਮੇ ਡਾਕੂਮੈਂਟ ਕਾ ਥੱਪਾ ਨਹੀਂ ਲੱਗਤਾ। 30-90 ਦਿਨ ਆਪਕੇ ਖਾਤੇ ਮੇ ਪੈਸੇ ਆ ਜਾਤੇ ਹੈ ਔਰ 2.5 ਸਾਲ ਬਾਅਦ ਵੀ ਵਿਆਜ ਸਿਰਫ 2.5% ਹੈ ਪੂਰੇ ਸਾਲ ਕਾ, ਮਹੀਨੇ ਕਾ ਨਹੀਂ, ਮਤਲਬ $1,00,000 ਪੇ ਸਿਰਫ ਮਹੀਨੇ ਕਾ ਵਿਆਜ $200। ਔਰ ਕਿਸਤੇ 2.5 ਸਾਲ ਬਾਅਦ ਸਟਾਰਟ ਹੈ, ਬਤਾਈਏ ਕੌਣ ਸਾ ਲੋਨ ਹੈ ਜੋ ਆਜ ਲੋਗ ਕਿਸਤੇ 2.5 ਸਾਲ ਬਾਅਦ ਸਟਾਰਟ ਹੈ, ਬਤਾਈਏ।
1: ਅੱਛਾ, ਇਸਮੇ ਐਲੀਜੀਬਿਲਟੀ ਕੈਸੇ ਬਨਤੀ ਹੈ, ਕੌਣ ਕੌਣ ਐਲੀਜੀਬਲ?
0: ਹਾਂਜੀ, ਯਹਾਂ ਪੇ ਨਾ ਗਵਰਨਮੈਂਟ ਫੰਡਿੰਗ ਕਰ ਰਹੀ ਹੈ ਤੋ ਇਸ ਲਈ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ, ਆਪ ਸਿਰਫ ਤਭੀ ਐਲੀਜੀਬਲ ਹੈ ਇਸ ਚੀਜ਼ ਕੇ ਲੀਏ। ਔਰ ਫੰਡਿੰਗ ਆਪਕੇ ਖਾਤੇ ਮੇ ਆਤੀ ਹੈ, ਕੋਈ ਏਜ ਲਿਮਿਟ ਨਹੀਂ ਹੈ ਇਸਕੇ ਅੰਦਰ। ਪੈਨਸ਼ਨ ਪੇ ਹੈ, ਹਾਊਸ ਵਾਈਫ ਹੈ, ਸੈਲਫ ਇੰਪਲੋਇਡ ਹੈ, ਅਨਇੰਪਲੋਇਡ ਹੈ, ਊਬਰ ਡਰਾਈਵਰ ਹੈ, ਸਭ ਐਲੀਜੀਬਲ ਹੈ। 0% ਪੇ ਲੋਨ ਲੀਜੀਏ, ਕੋਈ ਨਕਲੀ ਕਾਗਜ਼ ਨਹੀਂ ਲੱਗਤਾ, ਕੋਈ ਸੈਟਿੰਗ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਅਪਰੋਚ ਨਹੀਂ ਹੈ, ਸਾਫ਼ ਕਾਮ ਹੈ, 8 ਸਾਲ ਸੇ ਸਾਫ਼ ਤਰੀਕੇ ਸੇ ਕਰ ਰਹੇ ਹੈ, ਪ੍ਰੋਪਰ ਆਫਿਸ ਹੈ, 6 ਬੰਦੇ ਆਪਣੇ ਕੰਮ ਕਰ ਰਹੇ ਹੈ।
1: ਕ੍ਰੈਡਿਟ ਚੈੱਕ ਹੋਤਾ ਹੈ ਇਸਮੇ?
0: ਯੇ ਇੱਕ ਲੌਤਾ ਲੋਨ ਹੈ ਜੋ ਬਿਨਾ ਕ੍ਰੈਡਿਟ ਚੈੱਕ ਕੇ, ਬਿਨਾ ਗਾਰੰਟੀ ਕੇ, ਅਗਰ ਆਪਕਾ ਕ੍ਰੈਡਿਟ ਸਕੋਰ -2 ਵੀ ਹੈ ਤੋ ਵੀ ਆਪ ਐਲੀਜੀਬਲ ਹੈ ਇਸਕੇ ਲੀਏ। ਕ੍ਰੈਡਿਟ ਚੈੱਕ ਹੋਤਾ ਹੀ ਨਹੀਂ ਹੈ ਇਸਕੇ ਅੰਦਰ ਗਵਰਨਮੈਂਟ ਸੇ।
1: ਠੀਕ ਹੈ, ਔਰ ਇਸਮੇ ਇੱਕ ਯੇ ਵੀ ਬਤਾਏ, ਜਬ ਕੋਰਸ ਕਰ ਰਹੇ ਹੈ ਉਸ ਟਾਈਮ ਤੋ ਇੰਟਰਸਟ ਨਹੀਂ ਲੱਗਤਾ?
0: ਸਹੀ ਕਹਾ ਆਪਨੇ, ਹੈ 2 ਸਾਲ ਕਾ ਕੋਰਸ ਹੈ ਤੋ ਆਪ ਉਸ ਪੈਸੇ ਕੋ ਯੂਜ਼ ਕਰ ਰਹੇ ਹੈ, ਕਹੀਂ ਵੀ ਲਗਾ ਰਹੇ ਹੈ, 0% ਵਿਆਜ ਹੈ, ਕਹੀਂ ਵੀ ਖਰਚ ਕਰ ਰਹੇ ਹੈ 0%। 2.5 ਸਾਲ ਬਾਅਦ ਮਤਲਬ ਕੋਰਸ ਖਤਮ ਹੋਣੇ ਕੇ 6 ਮਹੀਨੇ ਕੇ ਬਾਅਦ ਵਿਆਜ ਲੱਗਤਾ 10% ਸਾਲ ਕਾ, 15 ਸਾਲ ਕੀ ਆਸਾਨ ਸੀ ਕਿਸ਼ਤੇ ਬਣਤੀ ਹੈ, ਆਪ ਉਸਕੋ ਪੇ ਆਫ ਕਰ ਦੇਤੇ ਹੈ। ਤੋ ਐਸਾ ਲੋਨ ਆਪ ਇਸ ਲੋਨ ਸੇ ਔਰ ਲੋਨ ਵੀ ਉਤਾਰ ਸਕਤੇ ਹੈ ਆਪਣੇ। ਤੋ ਬੜੀ ਅੱਛੀ ਚੀਜ਼ ਹੈ, ਯੇ ਨਹੀਂ ਕਿ ਮੈਂ ਆਪਕੋ ਪੇ ਕਰੂੰ, ਮੈਂ ਖੁਦ ਵੀ ਯੂਜ਼ ਕਰਾ ਹੈ, ਤੋ ਕੋਈ ਚਲਾਕੀ ਨਹੀਂ, ਕੋਈ ਮਿੱਠੀ ਬਾਤ ਨਹੀਂ ਹੈ, ਸਾਫ਼ ਕੰਮ ਸਾਫ਼ ਤਰੀਕੇ ਸੇ ਕਰ ਰਹੇ ਹੈ। ਰੀਫਾਈਨੈਂਸਿੰਗ ਜੈਸੇ ਔਰ ਚੱਕਰੋਂ ਮੈਂ ਕਮਿਸ਼ਨ ਮੋਟੀ ਦੇ ਕੇ ਔਰੋਂ ਕੋ ਵੀ ਨਾ ਬਣਾਏ, ਆਪਣਾ ਖਿਆਲ ਰੱਖ ਕੇ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
1: ਜੀ, ਅੱਛਾ, ਜੈਸੇ ਜਬ ਕੋਰਸ ਕਰ ਰਹੇ ਹੈ ਉਸ 2 ਸਾਲ ਮੇ ਕੋਈ ਕੁਛ ਨਹੀਂ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਿਰ ਉਸਕੇ 6 ਮਹੀਨੇ ਔਰ ਮਿਲ ਜਾਤੇ ਹੈਂ, ਰਾਈਟ?
0: ਬਿਲਕੁਲ ਜੀ, ਗ੍ਰੇਸ ਪੀਰੀਅਡ। ਹਾਂਜੀ,
1: ਠੀਕ ਹੈ। ਅੱਛਾ, ਇਸਮੇ ਕੋਰਸਿਸ ਆਨਲਾਈਨ ਹੀ ਹੈ ਸਾਰੇ ਕਿ ਪਰਸਨਲ ਕਲਾਸ ਲਗਾਉਣੀ ਪੜਤੀ ਹੈ?
0: ਕਲਾਇੰਟਸ ਕੋ ਪਸੰਦ ਹੈ ਆਨਲਾਈਨ ਕੋਰਸਿਸ, ਤੋ 2-3 ਘੰਟੇ ਵੋ ਕਲਾਸ ਲਗਾਤੇ ਹੈ। ਹਮਾਰੇ ਇਤਨੇ ਅੰਕਲ ਆਂਟੀ ਹੈ ਹਾਊਸ ਵਾਈਫ ਹੈ ਕਲਾਇੰਟਸ, ਰਾਈਟ? ਅਬ ਇਸ ਉਮਰ ਮੇ ਉਨਕੋ ਹਮ ਕਹਾਂ ਬੈਗ ਪੈਕ ਪਹਿਨ ਕੇ ਕਾਲਜ ਭੇਜੇਂਗੇ। ਆਸਾਨ ਸੇ ਕੋਰਸ ਹੈ, ਐਗਜ਼ਾਮਿਨੇਸ਼ਨ ਹੈ ਨਹੀਂ, ਆਸਾਨ ਸੀ ਅਸਾਈਨਮੈਂਟਸ ਹੈ, ਅਟੈਂਡੈਂਸ ਲਗਾਈਏ, ਫੰਡਿੰਗ ਆਸਨ ਚੀਜ਼ ਹੀ ਕਹੀਂ ਵੀ ਕੰਸ ਕਰੇ।
1: ਅੱਛਾ, ਮੈਕਸ ਏਜ ਕਿਤਨੀ ਹੈ ਇਸਮੇ ਅਪਲਾਈ ਕਰਨੇ ਕੀ?
0: ਹਮਾਰੇ ਕਲਾਇੰਟ ਸੇ ਆਪਾਂ ਲੋਗੇ 72 ਇਅਰਸ ਕੇ ਥੇ, ਉਹ ਵੀ ਉਨਕੀ ਫਰਸਟ ਇੰਸਟਾਲਮੈਂਟ ਰਿਲੀਜ਼ ਹੋਗੀ ਤੇ ਸੈਕੰਡ ਮੇ ਵੋ ਚਲੀ ਵੈਸੇ, ਤੋ ਵੀ ਹਮਨੇ ਉਨਕਾ ਡੈਥ ਸਰਟੀਫਿਕੇਟ ਲਗਾ ਕੇ ਉਨਕੀ ਐਪਲੀਕੇਸ਼ਨ ਰੋਕੀ ਹੈ ਸੈਕੰਡ ਇੰਸਟਾਲਮੈਂਟ ਕੇ ਲਈ, ਰਾਈਟ? ਮਤਲਬ ਏਜ ਲਿਮਿਟ ਮੈਟਰ ਨਹੀਂ ਕਰਤੀ ਇਸਕੇ ਅੰਦਰ।
1: ਅੱਛਾ, ਜੋ ਇਹ ਮਨੀ ਆਤੀ ਹੈ, ਹੈ ਨਾ, ਲੋਨ ਆਤਾ ਹੈ, ਤੋ ਇਹ ਆਪਕੇ ਪਾਸ ਆਏਗਾ ਪਹਿਲੇ, ਫਿਰ ਆਪ ਦੋਗੇ ਲੋਗੋਂ ਕੋ ਜੋ ਅਪਲਾਈ ਜੋ ਐਲੀਜੀਬਲ ਹੈ, ਕਿ ਸਿੱਧਾ ਉਨਕੇ ਅਕਾਊਂਟ ਮੇ ਜਾਤਾ?
0: ਆਪਨੇ ਅੱਜ ਲਾਈਕ ਰਜਿਸਟਰ ਕਰਾ, ਆਪ ਗਵਰਨਮੈਂਟ ਆਪਕੋ ਈਮੇਲ ਭੇਜਤੀ ਹੈ, ਆਪਕੀ ਈਮੇਲ ਪੇ ਆਪਣਾ ਬੈਂਕ ਕੋ ਸੈਟ ਅਪ ਕਰਤੇ ਹੈ ਅੰਦਰ। और फिर गवर्नमेंट आपके खाते में 30 से 90 डेज में फंडिंग भेज देती है। हम बीच में नहीं है फाइनेंसिंग में, अब हम आपको कोर्स ज्वाइन कराते हैं, आप स्किल हासिल करते हैं, फंडिंग अपने अकाउंट में हासिल करते हैं। 8 साल में हजारों बंदे लहा लह चुके ने, तो उसके पीछे ना रहो।
1: अच्छा अपना एड्रेस बता दें और साथ के साथ फोन नंबर बता दें। अच्छा पहले ना सराश मुझे ये भी बताएं, क्योंकि कल ना कॉल आ गई थी मुझे बाद में, तो फिर आप भी बिजी थे है ना, बात अपनी हुई नहीं है। वो कहते मैंने अप्लाई किया हुआ, मेरे को तो कोई जवाब ही नहीं आया। ऐसे भी हैं कोई हमारे लिसनर जिनके साथ ऐसे हुआ हो, भी अभी तक कुछ हुआ नहीं, ज्यादा टाइम लग गया, या क्या रीजन हो सकता?
0: 2 से 3 महीने तो लगते ही हैं।
1: अच्छा
0: 30 से 90 डेज। कोई अगर आज अप्लाई करेगा कल नहीं मिलेगा उसको, तो इतनी पेशेंस आपने होनी चाहिए कि 30 से 90 डेज आपको आराम से बैठना है। गवर्नमेंट पे सिर्फ आपकी फाइल नहीं है, हजारों फाइलें हैं।
1: ठीक है, बस फिर वही है, वो पता क्या था, मुझे लगता है 1-1.5 महीना हुआ, कहते मेरे को तो कोई जवाब ही नहीं आया। मैंने कहा आपको उनका एड्रेस पता, आपको उनका फोन नंबर पता, आप कॉल करें, ऑफिस जाएं, कोई ऐसे तो है नहीं है भी, पता नहीं कुछ कहाँ, खबर ही नहीं है।
0: जल्दबाजी हम पहले बोल के चलते, हमारी फीस भी 199 है काम होने के बाद, शुरू में कुछ भी नहीं है, तो मतलब उनकी जेब से कुछ गया नहीं, अभी तक में पढ़ाई कर रहे हैं वो, मतलब अगर वो पीछे हटेंगे तो कॉलेज और हमारा नुकसान है, उनका नहीं। हमने फाइल में टाइम स्पेंड करा, कॉलेज ने 2 महीने फ्री में पढ़ाया उनको, तो उन्हीं का फायदा, उनकी जेब से कुछ निकला, अगर पीछे भी हटते हैं तो।
1: चलो नंबर दे दे,
0: हमारा एड्रेस है 218 एक्सपर्ट बुलेवर्ड, हर एंटर डेरी पे, और नंबर हमारा है 437-264-3175, 437-264-3175। कॉल करो, एस्टिमेट लो, 437-264-3175, 437-264-3175। हुने हुने हुने कॉल करो, 437-264-3175।
1: जी थैंक यू सराश, थैंक यू वेरी मच। ते लो जी मैं भी नंबर दे दिंदी एक बार सराश नूं, तुसी कॉल कर लो 437-264-3175, 437-264-3175, ते तुसी गल बात कर सकदे हो।
2: भाई ये ट्रक तां हुण मैं चंगी तरह चलाउण लग पिया, हुण सोचदा वी कोई यूज ट्रक ही लै लवां, पर समझ नहीं आउंदी वी कित्थों लवां।
3: ओ इहदे च सोचण वाली कीड़ी गल आ, ईगल ट्रक सेल्स वाले बिल सेखू नूं कॉल कर, ओए ओहदे तों वधिया कोई नहीं।
4: जी हाँ, जे तुहानू यूज ट्रक दी लोड है ते तुहाडी पसंद दा मेक इन मॉडल दा ट्रक तुसी इहनां तों लै सकदे हो। अपना ट्रक वेचण लई वी याद रखो ईगल ट्रक सेल, 17 स्ट्रेटन एवेन्यू ब्रैम्पटन। कॉल विल सेखो 416-819-6000।
5: रात हमें छड़ दिनी आ, पर जनाब चले किथे हो?
6: मैं चलिया स्काईडम ऑटो एंड बॉडी सेंटर, जेडे कर देने मेरी कार दी केयर, बेस्ट सर्विस ते फुल रिपेयर।
5: ए होई हन स्काईडम ग्रुप ऑफ कंपनीज, जेना दिया जीटीए दे विच 4 लोकेशन ने, मेरी फ्रेंड अनु दी एक्सीडेंटल कार भी फिक्स करके नवी बनाती सी।
6: जी हाँ, कारा दे नाल नाल बसा अते वड्डे ट्रका दी हर तरह दी रिपेयर अते बॉडी वर्क दा काम भी कीता जांदा है। रेट वास्ते बेस्ट पैकेज प्रोवाइड कीते जांदे ने, बतेरी जानकारी लई कॉल करो 905-874-8000।

0: 8550 ਪੌਰਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ ਡੋਟ ਸੀ ਏ। ਥੈਂਕ ਯੂ ਜੀ।
1: ਬਿਲਕੁਲ ਜੀ, ਸਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਚਾਹੁੰਦੇ ਹੋ ਨਾ ਵਧੀਆ ਵਧੀਆ ਸੋਫੇ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਫੇਰ ਜ਼ਰੂਰ ਕਰੋ ਕਾਲ ਤੇ ਫੇਰ ਵਧੀਆ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈ। ਇੱਕ ਕਾਲਰ ਜੁੜੇ ਸਾਡੇ ਨਾਲ। ਹਾਂਜੀ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ।
1: ਹਾਂਜੀ
2: ਮੈਂ ਕਹੀ ਸਾਰਾਂਸ਼ ਤੇ ਇਹ ਨਹੀਂ ਕਿਹਾ ਕੋਈ ਕੁੰਡੀ ਚਾਬੀ ਨਹੀਂ ਹੈ।
1: ਹਾਂ
2: ਤੇ ਕੱਲ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ, ਮੈਂ ਇਹ ਗੱਲ ਕਹਿ ਰਿਹਾ ਸੀ ਕਿ ਜਿਵੇਂ ਮਿੰਨੀ ਵੈਨ ਹੁੰਦੀ ਹੈ ਸਾਡਾ ਸਵੈਨ,
1: ਹਾਂਜੀ,
2: ਉਹਦੇ ਵਿੱਚ ਦੋ ਮੂੰਹ ਵਾਲਾ ਬੰਦਾ ਬੈਠਾ ਸੀ। ਕਹਿਣ ਦਾ ਭਾਵ ਸੀ ਕਿ ਇੱਕ ਸੀਟ ਤੇ ਆਪਣੇ ਦੋ ਬੈਠੇ ਸੀਗੇ ਮੂਹਰੇ।
1: ਅੱਛਾ,
2: ਆਪਣੇ ਆਪਣੇ ਮਤਲਬ ਪੰਜਾਬੀ।
1: ਠੀਕ ਹੈ, ਥੈਂਕ ਯੂ।
2: ਹਾਂਜੀ
1: ਜੀ, ਥੈਂਕ ਯੂ।
2: ਬਸ
1: ਬਸ ਚਲੋ ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ, 10:56 ਹੋ ਚੁੱਕੇ ਆ ਤੇ ਮੈਂ ਨਾ ਇੱਕ ਤੁਹਾਨੂੰ ਜ਼ਰੂਰ ਜਾਣਕਾਰੀ ਦੇ ਦੇਵਾਂ ਕਿ ਨਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਲੋੜ ਹੈ ਜਿਹਦੇ ਵਿੱਚ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਤੁਸੀਂ ਲੈਣਾ ਚਾਹੁੰਦੇ ਹੋ ਤੇ ਜਾਂ ਸਟੈਂਡ ਅਲੋਨ ਪੋਲਿਸੀਜ਼ ਤੁਸੀਂ ਲੈਣੀ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਵਿਜ਼ਟਰ ਜਾਂ ਸੁਪਰਵੀਜ਼ਾ ਦੇ ਬੈਸਟ ਕੋਟ ਲੈਣੇ ਆ ਤਾਂ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ। ਕਿਉਂ? ਕਿਉਂਕਿ ਆਪਾਂ ਦੇਖਦੇ ਹਾਂ ਜਦੋਂ ਸਾਰੇ ਇੱਥੇ ਆਉਂਦੇ ਆ ਨਾ, ਕਈ ਵਾਰ ਆਪਾਂ ਅਣਗੌਲਾ ਕਰ ਦਿੰਦੇ ਹਾਂ ਵੀ ਚਲੋ ਛੱਡੋ ਪਰੇ ਕੀ ਇਹ $200 ਲਾਉਣਾ ਹੈ ਨਾ। ਕਈ ਵਾਰ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਸ ਆ ਜਾਂਦੀਆਂ ਔਰ ਆਪਾਂ ਨੂੰ ਨਿਊਜ਼ ਦੇ ਵਿੱਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ। ਸੋ ਉਹ ਜੇ ਆਪਾਂ ਨਿਊਜ਼ ਸੁਣਦੇ ਹਾਂ ਤੇ ਜਦੋਂ ਆਪਾਂ ਨੇ ਕੁਛ ਵਰਕ ਕਰਨਾ ਯਾਨੀ ਕਿ ਸਾਨੂੰ ਲੋੜ ਹੈ ਤੇ ਜ਼ਰੂਰ ਐਕਸ਼ਨ ਲੈ ਲਿਆ ਕਰੋ, ਸੋਚੀ ਨਾ ਜਾਇਆ ਕਰੋ। ਇੱਦਾਂ ਹੀ ਜੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ ਨਾ, ਬੜੇ ਕਈ ਸੋਚੀ ਜਾਂਦੇ ਆ ਵੀ ਕਰਾਈਏ ਕਿ ਨਾ, $20-40-50 ਦੀ ਜੇ ਤੁਸੀਂ ਟਰਮ ਇੰਸ਼ੋਰੈਂਸ ਲੈ ਲਓਗੇ ਨਾ ਕੋਈ ਫਰਕ ਨਹੀਂ ਪੈਣ ਲੱਗਿਆ। ਪਰ ਕਈ ਵਾਰ ਜਦੋਂ ਕੋਈ 19 ਗੱਲ ਹੋ ਜਾਂਦੀ ਹੈ ਨਾ, ਪਰਿਵਾਰ ਪਿੱਛੇ ਬਸ ਉਹਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਨਾ, ਉਹ ਫਿਰ ਉਹਨਾਂ ਨੂੰ ਹੀ ਪਤਾ, ਕਿਉਂਕਿ ਕੋਈ ਕਿਸੇ ਦੀ ਚਾਹ ਕੇ ਵੀ ਕਿਸੇ ਤਰੀਕੇ ਦੀ ਹੈਲਪ ਨਹੀਂ ਫਿਰ ਕਰ ਸਕਦਾ ਹੁੰਦਾ। ਬਾਕੀ ਆਪਣੇ ਇਨਵੈਸਟਮੈਂਟ ਪਲਾਨ ਜ਼ਰੂਰ ਓਪਨ ਕਰਾਓ, ਆਪਣੀ ਸੇਵਿੰਗ ਜ਼ਰੂਰ ਕਰੋ। ਮੇਰਾ ਨੰਬਰ ਤੁਸੀਂ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਲਈ। ਔਰ ਮੈਨੂੰ ਨਾ ਬੜੀ ਖੁਸ਼ੀ ਹੁੰਦੀ ਹੈ, ਤੁਹਾਡੀਆਂ ਬਹੁਤ ਸਾਰੀਆਂ ਮੈਨੂੰ ਕਾਲਸ ਆਉਂਦੀਆਂ, ਬਹੁਤ ਸਾਰੀ ਤੁਹਾਡੀ ਜਿਹੜੀ ਇਨਕੁਆਇਰੀਜ਼ ਹੁੰਦੀਆਂ ਤੁਸੀਂ ਮੈਨੂੰ ਕਾਲ ਕਰਦੇ ਹੋ, ਤੁਹਾਡਾ ਦਿਲੋਂ ਮੈਂ ਧੰਨਵਾਦ ਕਰਦੀ ਹਾਂ। ਅਤੇ ਬਾਕੀ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਫੋਲੋ ਕਰ ਸਕਦੇ ਹੋ, ਚਾਹੇ ਇੰਸ਼ੋਰੈਂਸ ਸੰਬੰਧੀ ਜਾਂ ਆਪਣੇ ਗੁਰਤਾਸ ਰੇਡੀਓ, ਠੀਕ ਹੈ। ਅਤੇ ਨਾਲ ਦੀ ਨਾਲ IPTV ਬਾਕਸ 'ਤੇ ਅਤੇ ਤੁਸੀਂ ਸਾਨੂੰ ਸੁਣਦੇ ਦੇਖਦੇ ਹੀ ਹੋ, ਅਤੇ ਜ਼ਰੂਰ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ ਜ਼ਰੂਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। 647-7352340 ਮੇਰਾ ਨੰਬਰ ਹੈ, ਇਸ ਨੰਬਰ ਨੂੰ ਘੁਮਾ ਕੇ ਤੁਸੀਂ ਮੇਰੇ ਨਾਲ ਐਨੀ ਟਾਈਮ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ। ਬਾਕੀ ਇੱਕ ਵਾਰ ਮੈਂ ਫਿਰ ਨੰਬਰ ਦੇ ਦਿੰਦੀ ਹਾਂ ਦੁਆਬਾ ਟੂਰਸ ਐਂਡ ਟਰੈਵਲਸ ਦਾ, ਅਤੇ ਤੁਸੀਂ ਜ਼ਰੂਰ ਟਿਕਟਾਂ ਜਿਹੜੀਆਂ ਇੰਨੇ ਵਧੀਆ ਰੇਟ ਆਏ ਹੋਏ ਆ ਨਾ, ਇਹਨਾਂ ਨੂੰ ਤੁਸੀਂ ਲੈ ਸਕਦੇ ਹੋ। ਦੀਪਾਂਸ਼ ਨੂੰ ਕਾਲ ਕਰ ਲਓ 905-673-1400 'ਤੇ ਗੱਲਬਾਤ ਕਰੋ, ਅਤੇ ਇਹ ਰੇਟ ਜਿਹੜੇ ਬੜੇ ਕਮਾਲ ਦੇ ਆ ਤੁਹਾਨੂੰ ਮਿਲ ਰਹੇ ਆ। ਮੈਂ ਇੱਕ ਵਾਰ ਫਿਰ ਮਾੜੇ ਜਿਹੇ ਫਟਾਫਟ ਦੱਸ ਦਿੰਦੀ ਹਾਂ, 1470 'ਚ ਇੱਕ ਬੈਗ 'ਚ ਇੱਕ ਬੈਗ ਲੈ ਕੇ ਜਾ ਸਕਦੇ ਹੋ, ਜੇ ਦੋ ਬੈਗ ਲੈ ਕੇ ਜਾਣੇ 1520 'ਚ ਡਾਇਰੈਕਟ ਫਲਾਈਟ ਹੈ, ਟੋਰੋਂਟੋ ਬਹਿਣਾ ਸਿੱਧਾ ਦਿੱਲੀ, ਇੱਥੇ ਬਹਿ ਕੇ ਠਾ ਦਿੱਲੀ ਪਹੁੰਚਣਾ। ਅਤੇ ਲਓ ਜੀ 905-673-1400 ਨੰਬਰ ਹੈ, ਅਤੇ ਨਾਲ ਦੀ ਨਾਲ ਤੁਸੀਂ ਨੰਬਰ ਲੈ ਲਓ ਗੁਣਤਾਸ ਦਾ, ਜੇ ਤੁਹਾਨੂੰ ਆਟੋ ਹੋਮ ਇੰਸ਼ੋਰੈਂਸ ਚਾਹੀਦੀ ਹੈ, ਬਿਜ਼ਨਸ ਇੰਸ਼ੋਰੈਂਸ ਚਾਹੀਦੀ ਹੈ, ਫਲੀਟ ਇੰਸ਼ੋਰੈਂਸ ਚਾਹੀਦੀ ਹੈ, ਫਿਰ ਤੁਸੀਂ ਗੱਲਬਾਤ ਕਰੋਗੇ 647-919-1002 'ਤੇ। ਲਓ ਜੀ ਹੁਣ ਹੋ ਗਿਆ ਆਪਣਾ ਸਮਾਂ ਜਾਣ ਦਾ, ਅਤੇ ਖੁਸ਼ ਰਹੋ ਹਮੇਸ਼ਾ, ਅੱਜ ਰੱਖੜੀ ਦਾ ਤਿਉਹਾਰ ਹੈ ਅਤੇ ਵੈਸੇ ਵੀ ਕਹਿੰਦੇ ਆ ਵੀ ਆਪਣਾ ਬ੍ਰੈਂਪਟਨ ਦੂਜੇ ਨੰਬਰ 'ਤੇ ਆ ਗਿਆ ਪੂਰੇ ਕੈਨੇਡਾ ਵਾਈਡ ਹੈਪੀਐਸਟ ਸਿਟੀ ਆਫ ਕੈਨੇਡਾ। ਅਤੇ ਲਓ ਜੀ ਤੁਹਾਡਾ ਦਿਨ ਹੋਵੇ ਵਧੀਆ, ਵੀਕਐਂਡ ਹੋਵੇ ਵਧੀਆ, ਮਿਲਦੇ ਹਾਂ ਮੰਡੇ ਨੂੰ, ਸਤਿ ਸ਼੍ਰੀ ਅਕਾਲ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828-905-450-2828।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।

0: insurance specialist from TalkTrace Insurance Agency.
1: ਕਾਰਾਂ ਐਸਯੂਵੀ ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600 ਰੈਵ ਸਿੰਘ ਕੈਨੇਡੀਅਨ ਜੰਪਰ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
2: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਇਹ ਅੱਲਾਹ ਤਾਲਾ ਜੀਸਸ ਮਹਾਰਾਜ ਤੁਹਾਡੀ ਸਦਾ ਸਦਾ ਸਦਾ ਜੈ ਹੋਵੇ। ਆਪਣੇ ਬੱਚਿਆਂ ਦੇ ਤੁਸੀਂ ਇਸੇ ਤਰ੍ਹਾਂ ਦੀ ਮਿਹਰ ਭਰਿਆ ਹੱਥ ਰੱਖਿਓ, ਸਾਰੇ ਪਰਿਵਾਰਾਂ ਵਿੱਚ ਖੁਸ਼ੀਆਂ, ਤੰਦਰੁਸਤੀਆਂ ਔਰ ਕੰਮਾਂ ਕਾਰਾਂ 'ਚ ਬਰਕਤਾਂ ਪਾਇਓ। ਤੁਹਾਡੇ ਸਾਰਿਆਂ ਦੀ ਅਰਦਾਸ ਦੇ ਨਾਲ ਜਿਹੜੇ ਜਿਹੜੇ ਵੀ ਗੁਰੂ ਨੂੰ, ਜਿਹੜੇ ਜਿਹੜੇ ਵੀ ਰੱਬ ਨੂੰ ਤੁਸੀਂ ਮੰਨਦੇ ਆ, ਉਸ ਰੱਬ ਦੇ ਅੱਗੇ ਆਪਾਂ ਅਰਦਾਸ ਕਰਦੀ ਹੈ ਤੁਹਾਡੀ ਤੰਦਰੁਸਤੀ ਦੀ, ਤੁਹਾਡੇ ਕੰਮ ਕਾਜ ਦੀ, ਤੁਹਾਡੀਆਂ ਖੁਸ਼ੀਆਂ ਦੀ। ਅਤੇ ਅੱਜ ਹੈ ਦਿਨ ਫਰਾਈਡੇ। ਅੱਜ ਫਰਾਈਡੇ ਦੇ ਦਿਨ ਦੇ ਵਿੱਚ ਅੱਜ ਦਿਨ ਵੀ ਕੈਸਾ ਕਮਾਲ ਦਾ ਲੱਗਾ ਬਈ, ਬਾਹਰ ਅੱਜ ਦਿਨ ਚੜ੍ਹਿਆ। ਹਰਜੀਤ ਜੀ ਪੁੱਛਦੇ ਹਾਂ ਵੀ ਹਰਜੀਤ ਸਿੰਘ ਦਾ ਡਾਇਲੋਗ ਕਿਹੜਾ, ਅੱਜ ਦਿਨ ਚੜ੍ਹਿਆ ਕਿਹਦੇ ਵਰਗਾ ਦਿਨ ਚੜ੍ਹਿਆ, ਇਹ ਤਾਂ ਫਿਰ ਪਹਿਲਾ ਕਾਲਰ ਹੀ ਦੱਸੇਗਾ। ਹੈਲੋ
1: ਹਾਂਜੀ ਭਾਜੀ
0: ਜੀ, ਜਨਾਬ ਕੀ ਹਾਲ ਆ ਬੀਬਾ ਬੋਏ ਜੀ? ਸਭ ਤੋਂ ਪਹਿਲਾਂ ਅੱਜ ਦਿਨ ਚੜ੍ਹਿਆ, ਅੱਜ ਦਿਨ ਕਿਹਦੇ ਵਰਗਾ ਚੜ੍ਹਿਆ?
1: ਸੋਹਣੇ
0: ਰੰਗ ਵਰਗਾ। ਲੈ ਤੁਸੀਂ ਅਗਲਾ ਪਿੱਛੇ ਲਾ ਤਾ, ਪਿਛਲਾ ਅੱਗੇ ਲਾ ਤਾ,
1: ਕੋਈ ਨਾ, ਮੁਹਾਵਰਾ ਤਾਂ ਬਣ ਗਿਆ ਨਾ।
0: ਹਰਜੀਤ ਸਿੰਘ ਵਰਗਾ ਨੀ ਤੁਸੀਂ ਬੋਲਿਆ, ਜਿੱਦਾਂ ਹਰਜੀਤ ਸਿੰਘ ਪਿਆਰ ਨਾਲ ਬੋਲਦਾ ਹੁੰਦਾ, ਅੱਜ ਦਿਨ ਚੜ੍ਹਿਆ
1: ਸਜਣਾ ਦੇ ਸੋਹਣੇ ਸੋਹਣੇ ਰੰਗ ਵਰਗਾ,
0: ਫਿਰ ਵੀ ਨੀ ਗੱਲ ਬਣੀ ਹਲੇ, ਅੱਜ ਦਿਨ ਚੜ੍ਹਿਆ
1: ਤੁਸੀਂ ਬੋਲੋ।
0: ਨਹੀਂ ਤੁਸੀਂ ਭੁੱਲ ਗਏ ਕੀ ਗੱਲ, ਜਦੋਂ ਇਹੋ ਜਿਹਾ ਦਿਨ ਲੱਗਾ ਹੁੰਦਾ ਫਿਰ ਉਦੋਂ ਤਾਂ ਮੈਂ ਯਾਦ ਕਰਦਾ, ਅੱਜ ਦਿਨ ਚੜ੍ਹਿਆ ਹਰਜੀਤ ਜੀ ਸੋਹਣੇ ਸੋਹਣੇ ਸਜਣਾ ਦੇ ਰੰਗ ਵਰਗਾ, ਸੋਹਣੇ ਸੋਹਣੇ ਸਜਣਾ ਦੇ ਰੰਗ ਵਰਗਾ ਅੱਜ ਦਿਨ ਚੜ੍ਹਿਆ ਹੈ ਬਈ। ਤੇ ਇਸ ਖੂਬਸੂਰਤ ਦਿਨ ਦੇ ਵਿੱਚ ਸਾਰਿਆਂ ਨੂੰ ਮੁਬਾਰਕਬਾਦ। ਦੱਸੋ ਅੱਜ ਸਰ ਕੀ ਸੇਵਾ ਤੁਹਾਡੀ ਕਰੀਏ, ਹੁਕਮ।
1: ਮੈਂ ਤਾਂ ਕਹਿੰਦਾ ਦੱਸਦਾ ਤੇ ਸਿੰਗਰ ਲਗਾਓ ਤੁਸੀਂ।
0: ਹੰਸ ਰਾਜ ਹੰਸ ਦਾ ਵਿੱਚ ਤੁਹਾਨੂੰ ਪਤਾ ਸ਼ੋਅ ਹੋ ਰਿਹਾ 18 ਤਰੀਕ ਨੂੰ, ਚੇਤਾ ਰੱਖਿਓ ਮਾੜਾ ਜਿਹਾ।
1: ਉਹ ਤਾਂ ਮੈਨੂੰ ਪਤਾ ਹੀ ਆ, ਹੁਣ ਜੇ ਮੈਂ ਉਹਨਾਂ ਦਾ ਦੱਸ ਦਿੱਤਾ ਫਿਰ ਤੁਸੀਂ ਉਹਨਾਂ ਦੇ ਗਾਣੇ
0: ਲਗਾ ਕੇ ਦੇ। ਤੁਸੀਂ ਤਿੰਨੇ ਹੀ ਨਾ, ਤੁਸੀਂ ਤਿੰਨੇ ਹੀ ਆਰਟਿਸਟ, ਇੱਕ ਬੰਦੇ ਦਾ ਨਾਮ ਹੀ ਲੈ ਦੋ, ਹੰਸ ਰਾਜ ਹੰਸ, ਹੰਸ ਰਾਜ ਹੰਸ, ਫਿਰ ਕਹਿ ਦਿਓ ਕੱਲਾ ਹੰਸ ਰਾਜ ਆਰਟਿਸਟ ਇੱਕੋ ਹੀ ਹੋਇਆ, ਏਦਾਂ ਨਾ ਕਹਿ ਦਿਓ ਤੁਸੀਂ ਕਦੇ ਖਿਆਲ ਨਾਲ।
1: ਨਹੀਂ ਮੈਂ ਏਦਾਂ ਵੀ ਕਹਿ ਸਕਦਾ ਰਾਜ ਹੰਸ,
0: ਹਾਂ ਹਾਂ
1: ਹੰਸ ਰਾਜ,
0: ਹਾਂ ਹਾਂ
1: ਰਾਜ ਹੰਸ ਹੰਸ,
0: ਤੇ ਇੱਕ ਪਦਮ ਸ਼੍ਰੀ ਹੰਸ, ਠੀਕ ਹੈ ਨਾ, ਕਲਾਕਾਰ ਇੱਕੋ ਹੀ ਹੋ ਗਿਆ ਤੇ ਫਿਰ ਚੋਇਸ ਕਹਿੰਦੇ ਹੁੰਦੇ ਵੀ ਕੋਈ ਰਹਿ ਨੀ ਗਈ ਹੁਣ। ਹੈ
1: ਚਲੋ ਆਪਾਂ ਏਦਾਂ ਕਰਦੇ ਆਪਾਂ ਤਿੰਨ ਸਿੰਗਰ ਦੱਸਦੇ ਹਾਂ,
0: ਜੀ ਜੀ
1: ਠੀਕ ਆ, ਦੇਖਦੇ ਹਾਂ ਜਨਤਾ ਕਿਹੜੇ ਚੂਜ਼ ਕਰਦੀ ਹੈ।
0: ਕੋਈ ਗੱਲ ਨੀ ਸਰ,
1: ਠੀਕ ਆ, ਚਲੋ ਪਹਿਲੇ
0: ਹੋ ਗਏ ਹੰਸ ਰਾਜ ਸਿੰਘ, ਠੀਕ ਆ,
1: ਦੂਸਰਾ
0: ਸੁਰਜੀਤ ਬਿੰਦਰ ਸੁਰਜੀਤ ਬਿੰਦਰ ਸਾਹਿਬ, ਬੜੀ ਠੀਕ ਆ ਸਰ, ਬੜੀ ਮਿਹਰਬਾਨੀ। ਔਰ ਬੀਬਾ ਬਾਜੀ ਥੈਂਕ ਯੂ ਵੈਰੀ ਮਚ। ਲਓ ਜੀ ਅੱਜ ਪਹਿਲੇ ਕਾਲਰ ਦੀ ਚੋਇਸ ਹੈ, ਔਰ ਸਭ ਤੋਂ ਪਹਿਲੇ ਤਾਂ ਹੰਸ ਰਾਜ ਹੰਸ ਸਾਹਿਬ ਹੀ ਆ ਜਿਹਨਾਂ ਦਾ ਸ਼ੋਅ 18 ਤਰੀਕ ਨੂੰ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ ਲਿਵਿੰਗ ਆਰਟ ਸੈਂਟਰ ਦੇ ਵਿੱਚ। ਟਿਕਟਾਂ ticketmaster.ca ਤੋਂ ਲੈ ਲਓ, ਥੋੜੇ ਢਿੱਲੇ ਆ ਤੁਸੀਂ ਹਲੇ ਬਈ, ਮੈਂ ਤੁਹਾਨੂੰ ਆਉਣੇ ਨੀ ਕਹਿ ਦੇਣਾ ਵੀਰ ਮੇਰਿਓ, ਮੈਂ ਤਾਂ ਕਹਿੰਦਾ ਸੀ ਬੀਬੀਆਂ ਨੇ ਚੱਲਦੀ ਆ ਘਰਾਂ 'ਚ ਬਹੁਤ ਜ਼ਿਆਦਾ, ਪਰ ਲੱਗਦੀਆਂ ਬੀਬੀਆਂ ਨੇ ਵੀ ਕਦੇ ਮਨਾਇਆ ਨਹੀਂ ਆਪਣੇ ਸਿਰ ਦੇ ਸਾਈ ਨੂੰ ਹਲੇ ਤੱਕ, ਹੈ ਤੇ ਮੈਨੂੰ ਪਤਾ ਲੱਗ ਜਾਂਦਾ ਜਦੋਂ ਟਿਕਟਾਂ ਹਿਲਦੀਆਂ। ਪਰ ਮੈਨੂੰ ਤਾਂ ਬੜਾ ਮਾਣ ਸੀ ਤੁਹਾਡੇ ਦੇ ਲੇਡੀਜ਼ ਜਿੰਨੀਆਂ ਸਾਡੀਆਂ ਸੁਣ ਰਹੀਆਂ ਕਿ ਤੁਸੀਂ ਪੰਜਾਬੀ ਵਿਰਸੇ ਨੂੰ ਇੰਨਾ ਪਿਆਰ ਕਰਦੇ ਆ ਕਿ ਤੁਸੀਂ ਤਾਂ ਇੰਨੀ ਦੇਰ ਤੱਕ ਸ਼ੋਅ ਨੂੰ ਫੁੱਲ ਕਰ ਦੇਣਾ ਸੀ, ਪਰ ਪਤਾ ਨਹੀਂ। ਚਲੋ ਇਸ ਵੀਕਰ ਤਾਂ ਲੈ ਲਿਓ ਟਿਕਟਾਂ, ਕੋਈ ਗੱਲ ਨਹੀਂ, ticketmaster.ca ਤੁਹਾਨੂੰ ਟਿਕਟਾਂ ਮਿਲ ਜਾਣੀਆਂ। ਸਟੂਡੀਓ ਦਾ ਨੰਬਰ ਤਾਂ ਠੀਕ ਹੋ ਹੀ ਗਿਆ ਆ ਹੁਣ, ਠੀਕ ਹੈ ਨਾ। ਤੇ ਨਾਲੇ ਪਹਿਲੀ ਕਾਲ ਜਿਹੜੀ ਆਈ ਆ, ਤਿੰਨ ਆਰਟਿਸਟ ਜਿਹੜੇ ਅੱਜ ਦੇ ਚੁਣੇ ਉਹਨਾਂ ਨੇ, ਇੱਕ ਆਰਟਿਸਟ ਹੰਸ ਰਾਜ ਹੰਸ ਸਾਹਿਬ, ਦੂਸਰੇ ਆਰਟਿਸਟ ਸਰਦੂਲ ਸਿਕੰਦਰ ਸਾਹਿਬ ਤੇ ਤੀਸਰੇ ਆਰਟਿਸਟ ਸੁਰਜੀਤ ਬਿੰਦਰਖੇ ਸਾਹਿਬ। ਤਿੰਨਾਂ ਦੇ ਵਿੱਚੋਂ ਦੇਖਦੇ ਹਾਂ ਵੀ ਤਿੰਨ ਕਾਲਸ ਕਿੱਧਰ ਜਾਂਦੀਆਂ ਤੇ ਉਹ ਫੈਸਲਾ ਹੋ ਜਾਊਗਾ। ਸਟੂਡੀਓ ਦਾ ਨੰਬਰ ਸੇਮ ਹੀ ਆ ਜਿਹੜੇ ਨੰਬਰ ਪਹਿਲਾਂ ਹੁੰਦੇ ਸੀ, 9056733337, 9056733337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। 11:11 ਹੋ ਗਏ ਆ ਤੇ ਇਹ ਨੰਬਰ ਬੜਾ ਬਈ ਕਮਾਲ ਦਾ ਨੰਬਰ ਆਉਂਦਾ 11:11 ਹੈ, ਤੇ ਬਾਕੀ ਦੇਖਦੇ ਹਾਂ ਵੀ ਦੂਸਰੀ ਕਾਲ ਕਿੱਧਰ ਜਾਂਦੀ ਹੈ, ਕਿੱਧਰ ਵੋਟ ਪਾਉਂਦੀ ਹੈ। ਤੁਹਾਡੇ ਵਾਸਤੇ ਨੰਬਰ ਸਟੂਡੀਓ ਦਾ ਸੇਮ ਹੀ ਹੈ, 9056633337 ਤੇ ਤੁਹਾਡੀ ਅਗਲੀ ਕਾਲ ਜਿਹੜੀ ਆ ਸਕਦੀ ਹੈ ਕਿ ਤੁਸੀਂ ਵੋਟ ਅਗਲੇ ਕਿਹੜੇ ਆਰਟਿਸਟ ਨੂੰ ਤੁਸੀਂ ਵੋਟ ਪਾਉਣੇ ਚਾਹੁੰਦੇ ਆ, ਇਹ ਹੁਣ ਪਸੰਦ ਤੁਹਾਡੀ ਹੈ। ਤੇ ਮੈਂ ਤਾਂ ਤੁਹਾਡਾ ਸੇਵਾਦਾਰ ਇੱਥੇ ਬੈਠਾ, ਤੁਹਾਨੂੰ ਖੁਸ਼ ਕਰਨਾ, ਤੁਹਾਡੇ ਗੀਤ ਸੰਗੀਤ ਤੁਹਾਡੀ ਮਨਮਰਜ਼ੀ ਦੇ ਲਾਉਣੇ, ਬਾਕੀ ਜਿਵੇਂ ਤੁਸੀਂ ਆਖੋ ਉਸੇ ਤਰ੍ਹਾਂ ਹੀ ਹੋਣਾ। 9056733337। ਹੈਲੋ,
2: ਗੁੱਡ ਮਾਰਨਿੰਗ ਸਰ, ਸਤਿ ਸ੍ਰੀ ਅਕਾਲ
0: ਜੀ। ਗੁੱਡ ਮਾਰਨਿੰਗ ਸਰ, ਕੀ ਹਾਲ ਚਾਲ ਆ?
2: ਹੈਪੀ ਫਰਾਈਡੇ
0: ਹੈਪੀ ਫਰਾਈਡੇ ਜੀ ਹੈਪੀ ਫਰਾਈਡੇ
2: ਵਧਾਈਆਂ ਦੋਨਾਂ ਨੂੰ ਬਹੁਤ ਬਹੁਤ ਟੈਲੀਫੋਨ ਤੁਹਾਡੇ ਚੱਲ ਗਿਆ ਤੇ ਆਪਣਾ ਭਰਾ ਸਰਦੂਲ ਸਿਕੰਦਰ ਸਾਹਿਬ ਨੂੰ ਯਾਦ ਕਰ ਲਓ
0: ਸਰਦੂਲ ਸਿਕੰਦਰ ਸਾਹਿਬ ਚਲੇ ਆ
2: ਹਾਂਜੀ ਆਪਾਂ ਵੀ ਚਲੇ ਜਾਣਾ ਛੇਤੀ ਉਹਨਾਂ ਕੋਲੇ ਚੰਗਾ ਤੁਸੀਂ ਪਹਿਲਾਂ ਜਾਓ ਜੇ ਮੰਨ
0: ਲਓ ਲੈ ਦੱਸ ਕੋਈ ਚਾਹੀਦੀ ਗੱਲ ਨਾ ਬੋਲੀ ਸਵੇਰੇ ਸਵੇਰੇ ਕਹਿੰਦਾ ਤੁਸੀਂ ਪਹਿਲਾਂ ਚਲੇ ਜਾਣਾ ਬਾਹਰ ਜਾਣਾ ਇਹ ਭਾਈ ਕਿਸੇ ਨੂੰ ਨਹੀਂ ਪਤਾ ਕਿੰਨੇ ਪਹਿਲਾਂ ਜਾਣਾ ਤੇ ਕਿੰਨੇ ਬਾਅਦ ਜਾਣਾ ਇਹ ਤਾਂ ਉਸ ਪਰਵਤਿਕਾਰ ਦੇ ਹੱਥੇ ਜੀ ਆ ਆਪਾਂ ਕਿਸੇ ਨੂੰ ਇਹਦੇ ਬਾਰੇ ਨਹੀਂ ਕੋਈ ਕਿੰਤੂ ਪਰੰਤੂ ਕੀਤਾ ਜਾ ਸਕਦਾ ਠੀਕ ਹੈ ਨਾ ਕਾਲੇ ਭਾਜੀ ਚਲੋ ਕੋਈ ਗੱਲ ਨਹੀਂ ਜਿਵੇਂ ਤੁਹਾਡਾ ਹੁਕਮ 905-673-3337 ਤੇ ਅਗਲੀ ਕਾਲ ਆ ਸਕਦੀ ਹੈ ਪਹਿਲੀ ਕਾਲ ਜਿਹੜੀ ਕਿ ਸਰਦੂਲ ਸਿਕੰਦਰ ਸਾਹਿਬ ਨੂੰ ਪੈ ਗਈ ਹੈ ਔਰ ਦੇਖਦੇ ਹਾਂ ਕਿ ਅਗਲੀ ਕਾਲ ਕਿੱਧਰ ਜਾਂਦੀ ਹੈ ਪ੍ਰੋਗਰਾਮ ਪੰਜਾਬੀ ਵਿਰਸਾ ਹੈਲੋ ਓਹੋ ਥੋੜ੍ਹਾ ਜਿਹਾ ਹੋਲਡ ਕਰ ਲਿਆ ਗੁਰੂ ਜੀ 4416 ਨੰਬਰ ਸਰਕਾਰ 905-673-3337 905-673-3337 ਤੇ ਤੁਹਾਡੀ ਕਾਲ ਆ ਸਕਦੀ ਹੈ ਇਸ ਆਉਣ ਵਾਲੇ ਐਤਵਾਰ ਨੂੰ ਐਮ ਈ ਵਿਰਕ ਸਾਹਿਬ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਹੈ ਔਰ ਤੁਹਾਡੇ ਵਾਸਤੇ ਐਮ ਈ ਵਿਰਕ ਸਾਹਿਬ ਦੇ ਸ਼ੋਅ ਦੀਆਂ ਟਿਕਟਾਂ $25-25 ਦੀਆਂ ਮਿਲ ਰਹੀਆਂ ਤੁਸੀਂ ਆਨਲਾਈਨ ਜਾ ਕੇ ਖਰੀਦ ਸਕਦੇ ਹੋ ticketmaster.ca ਤੋਂ ਇਸ ਸੰਡੇ ਨੂੰ ਇਹ ਪ੍ਰੋਗਰਾਮ ਹੋ ਰਿਹਾ ਦ ਗ੍ਰੇਟ ਕੈਨੇਡੀਅਨ ਜਿਹੜਾ ਸੈਂਟਰ ਹੈ ਜਿੱਥੇ ਕਸੀਨੋ ਹੈ ਉਹਦੇ 'ਚ ਬੜਾ ਵਧੀਆ ਥੀਏਟਰ ਬਣਿਆ ਹੈ ਉੱਥੇ ਜਾ ਕੇ ਤੁਸੀਂ ਇੰਜੋਏ ਕਰਨਾ ਹੈ ਪੰਜਾਬੀ ਵਿਰਸਾ ਹੈਲੋ
2: ਹਰਜੀਤ ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਵੀਰਾ ਜੀ ਕੀ ਹਾਲ ਆ
2: ਲਖਵਿੰਦਰ ਮਲਤਾਨੀ ਬੋਲ ਰਿਹਾ ਹਰਜੀਤ ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਇੱਕ ਵੀਰ ਜੀ ਹੁਣੇ ਆਏ ਸੀਗੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਪਲੀਜ਼ ਏਅਰ ਦਾ ਟਾਈਮ ਬੜਾ ਕੀਮਤੀ ਹੁੰਦਾ ਏਦਾਂ ਨਾ ਕਰਿਆ ਕਰੋ ਮੇਰਾ ਵੀਰ
0: ਕੋਈ ਗੱਲ
2: ਆਪਣੇ
0: ਤੰਦਰੁਸਤੀ ਨਾਲ ਅਰਦਾਸਾਂ ਮੰਗਦਾ ਹਨਾ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਰੱਖਣ ਤੇ ਇਹ ਵੀਰ ਮੇਰਾ ਚਲੋ ਹਾਸੇ ਜੀ ਗੱਲ ਕਰਦਾ ਕੋਈ ਗੱਲ ਨੀ ਆਪਣਾ ਵੀਰ ਆਓ ਕੋਈ ਗੱਲ ਨੀ
2: ਨਹੀਂ ਮੈਨੂੰ ਮੈਂ ਵੀ ਜਾਣਦਾ ਇਸ ਵੀਰ ਨੂੰ ਮੈਂ ਕੋਈ ਉਹਨਾਂ ਨੂੰ ਮਾੜੀ ਗੱਲ ਨੀ ਕਹਿ ਰਿਹਾ ਮੈਂ ਚੰਗੀ ਗੱਲ ਕਹਿ ਰਿਹਾ ਵੀ ਆਪਾਂ ਚੰਗੀ ਚੰਗੇ ਲਫ਼ਜ਼ ਮੂੰਹ ਕੱਢੀਏ ਨਾ ਉਹ ਜ਼ਿਆਦਾ ਵਧੀਆ ਲੱਗਦਾ ਸਰ ਲੋਕ ਏਅਰ ਦੇ ਉੱਤੇ ਲੋਕੀ ਸੁਣਦੇ ਬਹੁਤ ਆ ਭਾਜੀ
0: ਕੋਈ ਗੱਲ ਨੀ ਕੋਈ ਗੱਲ ਨੀ ਸਾਰੇ
2: ਬਹੁਤ ਜ਼ਿਆਦਾ ਜ਼ਰੂਰੀ ਹੈ
0: ਸਾਰੇ ਸਾਰੇ
2: ਕਾਲੇ ਹਾਂਜੀ
0: ਜੀ ਜੀ ਬੋਲੋ ਵੀਰੇ
2: ਮੈਂ ਕਾਲੇ ਭਾਜੀ ਨੂੰ ਜਾਣਦਾ ਮੈਂ ਵੀ ਬੜਾ ਰੇਡੀਓ ਤੇ ਆਉਂਦਾ ਬੜੇ ਸੁਲਝੇ ਹੋਏ ਇਨਸਾਨ ਨੇ ਮੈਂ ਉਹਨਾਂ ਨੂੰ ਲਾ ਕੇ ਗੱਲ ਨੀ ਕਰ ਰਿਹਾ ਮੈਂ ਜਸ ਲਾਈਕ ਮੇਰਾ ਵੱਡਾ ਬ੍ਰਦਰ ਲਾ ਲਓ ਚਾਹੇ ਛੋਟਾ ਲਾ ਲਓ ਮੈਂ ਐਜ ਏ ਜਸ ਲਾਈਕ ਅਡਵਾਈਸ ਤੌਰ ਤੇ ਕਹਿ ਰਿਹਾ ਵੀ ਆਪਾਂ ਏਅਰ ਦੇ ਉੱਤੇ ਏਦਾਂ ਨਾ ਹੀ ਬੋਲੀਏ ਮੇਰਾ ਵੀਰ ਕਿਉਂ ਜਾਵੇ ਤੁਸੀਂ 100 ਸਾਲ ਦੀ ਉਮਰ ਜੀਓ ਮੈਂ ਤੇ ਕਹਿੰਦਾ
0: ਬੜੀ ਕਿਰਪਾ ਤੁਹਾਡੀ
2: ਠੀਕ ਹੈ ਕਿ ਨਹੀਂ
0: ਧੰਨਵਾਦ
2: ਥੈਂਕ ਯੂ ਮੇਰਾ ਵੀਰ ਸਤਿ ਸ਼੍ਰੀ
0: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਨੈਕਸਟ ਕਾਲ ਤੇ ਜਾਣਾ ਹੈਲੋ
3: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
3: ਹਾਂਜੀ ਫਿਰ ਸਰਦੂਲ ਭਾਜੀ ਆਉਣ ਬਈ
0: ਠੀਕ ਹੈ ਸਰ ਬੜੀ ਮਿਹਰਬਾਨੀ ਜੀ ਥੈਂਕ ਯੂ ਨੈਕਸਟ ਕਾਲ ਹੈਲੋ
3: ਲਾ ਦਿਓ ਫਿਰ
0: ਹੈਲੋ ਸਰਦੂਲ ਜੀ ਵਾਸਤੇ ਤੇ ਇੱਕ ਕਾਲ ਆ ਗਈ ਆ ਹੰਸ ਰਾਜ ਹੰਸਾ ਵਾਸਤੇ ਹੁਣ ਮੈਨੂੰ 3 ਕਾਲਸ ਆਈਆਂ ਹੁਣ 2 ਕਾਲ ਫੈਸਲਾ ਕਰਨਗੇ ਕਿੱਦਾਂ ਜਾਣਾ ਜੇ ਤਾਂ 2 ਦੀਆਂ 2 ਕਾਲਸ ਹੰਸ ਰਾਜ ਹੰਸਾ ਨੂੰ ਵੋਟਾਂ ਪੈ ਜਾਂਦੀਆਂ ਫਿਰ ਆਪਾਂ ਹੰਸ ਰਾਜ ਹੰਸ ਲਾਵਾਂਗੇ ਜੇ ਤੁਸੀਂ ਸਰਦੂਲ ਭਾਈ ਨੂੰ ਵੋਟ ਪਾਉਣੀ ਹੈ ਤੁਹਾਡੀ ਮਰਜ਼ੀ ਦੇਖੋ ਇਹ ਤਾਂ ਆਪ ਜੀ ਦੀ ਮਰਜ਼ੀ ਹੈ ਨਾ ਸਟੂਡੀਓ ਦੇ ਨੰਬਰ ਤੁਹਾਡੇ ਵਾਸਤੇ ਸੇਮ ਓਪਨ ਹੀ ਹੈ 905-673-3337 905-673-3337 ਤੇ ਤੁਹਾਡੀ ਅਗਲੀ ਕਾਲ ਆ ਸਕਦੀ ਹੈ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ ਲਓ ਜੀ ਅਗਲੀ ਕਾਲ ਆ ਗਈ ਹੈਲੋ
4: ਜੀ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ
4: ਹਾਂ ਬਾਬੇ ਦੀ ਫੁੱਲ ਕਿਰਪਾ ਚੜ੍ਹਦੀ ਕਲਾ ਤੁਸੀਂ ਸੋਹਣਾ ਐਂਟਰਟੇਨਮੈਂਟ ਕਰਦੇ ਹੋ ਤੁਹਾਡਾ ਵੀ ਧੰਨਵਾਦ
0: ਕਿਰਪਾ ਜੀ
4: ਹੰਸ ਰਾਜ ਹੰਸ ਨੂੰ ਲਾ ਦਿਓ
0: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ 2 ਕਾਲਸ ਲਓ ਜੀ ਹੁਣ ਮੁਕਾਬਲਾ ਹੋ ਗਿਆ ਬਹੁਤ ਫਸਮਾਂ ਹੁਣ ਨਿੱਤਰੂ ਬੜੇਵੇਂ ਖਾਣੀ ਫਿਰ 2 ਕਾਲਾਂ ਪੂਰੀਆਂ ਪੈ ਗਈਆਂ ਵੀ 2 ਕਾਲਸ ਆ ਗਈਆਂ ਇਹ ਬੰਦੇ ਦੋਨੇ ਹੈ ਨਾ ਇੱਕ ਜ਼ਮਾਨੇ ਦੇ ਵਿੱਚ ਇਹਨਾਂ ਦੋਨਾਂ ਦੀ ਐਸੀ ਕਮਾਲ ਦੀ ਸੀ ਵੇਵਸ ਕਿ ਇਹ ਬੰਦੇ ਜਿਸ ਵੇਲੇ ਵੀ ਕਿੱਥੇ ਵੀ ਆਉਂਦੇ ਸੀ ਹਨੇਰੀ ਪੜ ਦਿੰਦੇ ਸੀ ਪੂਰੀ ਹੈਂ ਰਾਤੀ ਇਸ਼ਕੇ ਦੀ ਹੋਈ ਬਰਸਾਤ ਤੇ ਸਾਰੀ ਰਾਤ ਭਿੱਜਦੇ ਰਹੇ ਹਰਜੀਤ ਜੀ ਉਹ ਸਾਨੂੰ ਨੀਂਦ ਨਾ ਆਈ ਸਾਰੀ ਰਾਤ ਭਿੱਜਦੇ ਰਹੇ ਇੱਕੋ ਵੇਲੇ ਹੁੰਦੀ ਬਰਸਾਤ ਵਸਲ ਦੀਆਂ ਘੜੀਆਂ ਨੂੰ ਨਾ ਰੋਕਿਆ ਗਿਆ ਨੈਣ ਲੱਗੀਆਂ ਸੌਣ ਦੀਆਂ ਝੜੀਆਂ ਨੂੰ ਹੈਂ ਐਸੇ ਕਮਾਲ ਦੇ ਗੀਤ ਨੱਚਣ ਤੋਂ ਪਹਿਲੇ ਫਿਰ ਹੋਕਾ ਦੇਵਾਂਗੇ ਕਿੰਨੇ ਕਲਾਕਾਰ ਇਹ ਗੀਤ ਨੂੰ ਗਾਉਂਦੇ ਅੱਜ ਦੇ ਦਿਨ ਚ ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ ਸਭਨਾਂ ਨੂੰ ਇੱਕ ਹੋਕਾ ਦੇਵਾਂਗੇ ਚੰਗੇ ਵੱਡੇ ਵੱਡੇ ਕਲਾਕਾਰ ਇਹ ਗੀਤ ਨੂੰ ਗਾ ਰਹੇ ਆ ਕਿਉਂ ਗਾ ਰਹੇ ਆ ਕਿਉਂ ਇਹ ਗੀਤ ਇੱਕ ਐਸਾ ਗੀਤ ਹੈ ਹਰ ਪਰਿਵਾਰ ਦੇ ਵਿੱਚ ਸੁਣਿਆ ਜਾਣ ਵਾਲਾ ਗੀਤ ਹੈ ਪੰਜਾਬੀ ਵਿਰਸਾ ਹੈਲੋ
5: ਸਤਿ ਸ਼੍ਰੀ ਅਕਾਲ ਬਾਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਅੱਛਾ ਜੀ ਅੱਜ ਤੁਸੀਂ ਵੋਟਾਂ ਫਿਰ ਪਾ ਦਿੱਤੀਆਂ ਹੰਸਰਾਜ ਹੰਸਾ ਨੂੰ ਹੈ ਤੁਸੀਂ ਮੇਰੇ ਵੀਰ ਨੇ ਟਿਕਟਾਂ ਨਹੀਂ ਲਈਆਂ ਇੰਨਾ ਮੈਨੂੰ ਪਤਾ ਲੱਗ ਗਿਆ ਇਹ ਦੇਖ ਲਓ ਮੈਂ ਫੜ ਲੈਂਦਾ, ਪਤਾ ਨਹੀਂ ਕਿਵੇਂ ਫੜ ਲੈਂਦਾ, ਮੈਨੂੰ ਇਹ ਨਹੀਂ ਸਮਝ ਆਉਂਦੀ ਯਾਰ। ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਂ ਫੜ ਕਿਵੇਂ ਲੈਂਦਾ, ਇਹ ਕਿਵੇਂ ਤੁਸੀਂ, ਮੈਂ ਤੁਹਾਡੇ ਤੁਸੀਂ ਨਹੀਂ ਲਈਆਂ ਨਾ ਟਿਕਟਾਂ, ਸੱਚੀ ਦੱਸਿਓ, ਝੂਠ ਨਾ ਬੋਲਿਓ। ਦੇਖ ਲਓ ਜੇ ਯਾਰ ਤੁਸੀਂ ਇੰਨਾ ਮੈਨੂੰ ਪਿਆਰ ਕਰਦੇ ਆ, ਆ ਵੀਰੇ ਲੱਖਣ
6: ਦਾ ਤੁਹਾਡਾ ਸ਼ੋਅ ਚੱਲਿਆ, ਮੈਂ ਤਾਂ ਕਾਲ ਬਹੁਤ ਘੱਟ ਕਰਦਾ ਤੁਹਾਨੂੰ, ਮੈਂ ਉਦਾਂ ਹੀ ਪਿਆਰ ਬਹੁਤ ਕਰਦਾ।
0: ਅੱਛਾ ਚਲੋ, ਬੜੀ ਮਿਹਰਬਾਨੀ ਵੀਰਾ ਜੀ, ਥੈਂਕ ਯੂ ਵੈਰੀ ਮੱਚ। ਜੇ ਪਿਆਰ ਕਰਦੇ ਆ ਨਾ ਤੁਸੀਂ ਤੇ ਇਹ ਸ਼ੋਅ ਨੂੰ ਸੋਲਡ ਆਊਟ ਕਰੋ। ਮੈਂ ਅੱਗੇ ਵੀ ਜ਼ਿਕਰ ਕਰਦਾ ਹਾਂ ਨਾ, ਜੇ ਤੁਹਾਨੂੰ ਅੱਛਾ ਕਲਾਕਾਰ ਹੈਗਾ ਨਾ ਤੇ ਫਿਰ ਆਇਓ ਇਸ ਸ਼ੋਅ ਦੇ ਉੱਤੇ, ਜੇ ਤੁਹਾਨੂੰ ਲੱਗਦਾ ਕਿ ਇਸ ਇਨਸਾਨ ਨੇ ਚੰਗਾ ਨਹੀਂ ਗਾਇਆ ਤੇ ਫਿਰ ਨਹੀਂ ਕੋਈ ਲੋੜ ਆਉਣ ਦੀ। ਤੁਹਾਨੂੰ ਪਤਾ ਮੇਰੀਆਂ ਗੱਲਾਂ ਸਿੱਧੀਆਂ ਹੀ ਹੁੰਦੀਆਂ ਤੇ ਮੈਂ ਆਲਵੇਜ਼ ਸਟ੍ਰੇਟ ਫਾਰਵਰਡ ਗੱਲਾਂ ਹੀ ਕਰਦਾ ਤੁਹਾਡੇ ਸਾਹਮਣੇ, ਤੁਹਾਨੂੰ ਵੀ ਇਸ ਗੱਲ ਦਾ ਪਤਾ ਹੀ ਹੈ। ਹੰਸ ਰਾਜ ਹੰਸ ਸਤੰਬਰ 18 ਨੂੰ ਆ ਰਹੇ ਆ ਤੁਹਾਡੇ ਸ਼ਹਿਰ ਲਿਵਿੰਗ ਆਰਟ ਸੈਂਟਰ 'ਚ। ਮੈਂ ਕਈ ਵਾਰੀ ਹਾਸੇ ਦੀ ਗੱਲ ਹੀ ਹੁੰਦੀ, ਅਸੀਂ 1300 ਬੰਦਾ ਹਲੇ ਤੱਕ ਨਹੀਂ ਇਕੱਠਾ ਕਰ ਸਕੇ। ਦੱਸੋ ਕਿ ਪੰਜਾਬੀ ਵਿਰਸਾ ਰੇਡੀਓ ਨੂੰ 400-500 ਬੰਦਾ ਨਹੀਂ ਸੁਣਦਾ, ਜੇ 500 ਬੰਦਾ ਵੀ ਸੁਣਦਾ ਹੋਵੇ ਦੋ ਦੋ ਟਿਕਟਾਂ ਲਾਓ ਤੇ 1000 ਟਿਕਟਾਂ ਤਾਂ ਉਦਾਂ ਹੀ ਹੋ ਜਾਂਦੀਆਂ। ਅੱਜ ਤੁਸੀਂ ਸਾਬਤ ਕਰ ਦਿਓ ਵੀਰ ਮੇਰੇ ਹੋ ਕਿ ਯਾਰ ਹਰਜੀਤ ਵੀਰੇ ਅਸੀਂ ਤੈਨੂੰ ਪਿਆਰ ਬਹੁਤ ਕਰਦੇ ਹਾਂ, ਅਸੀਂ ਹੰਸਰਾਜ ਹੰਸ ਕਰਕੇ ਆ ਰਹੇ ਹਾਂ, ਨਾਲ ਤੇਰੇ ਪਿਆਰ ਦੇ ਬੱਝੇ ਆ ਰਹੇ ਹਾਂ ਉੱਥੇ, ਤੇ ਟਿਕਟਾਂ ਟਿਕਟ ਮਾਸਟਰ ਮੈਂ ਖੋਲ ਲਿਆ ਇੱਥੇ, ਹੁਣ ਆਪਣੀ ਟਿਕਟ ਮਾਸਟਰ ਦੀ ਸਾਈਟ ਖੋਲ ਲਈ ਹੈ। ਮੈਂ ਦੇਖ ਰਿਹਾ ਮੈਨੂੰ ਕਿੰਨੇ ਕੁ ਚਾਹਵਾਨ ਆ ਜਿਹੜੇ ਕਿ ਹੁਣੇ ਟਿਕਟਾਂ ਚੱਕਦੇ ਆ ਟਿਕਟ ਮਾਸਟਰ .ca ਤੋਂ, ਮੈਂ ਦੇਖ ਰਿਹਾ ਨਾਲ ਨਾਲ ਹੀ ਟਿਕਟ ਮਾਸਟਰ .ca। ਹੈਲੋ
7: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
7: ਮੈਂ ਕਿਹਾ ਦੋਵੇਂ ਚੜ੍ਹਦੀ ਫੇਸ ਦੇ ਕਲਾਕਾਰ ਆ, ਦੋਨਾਂ ਨੂੰ ਲਾਓ।
0: ਕਿਆ ਬਾਤ ਹੈ, ਇਹ ਵੀ ਗੱਲ ਸਹੀ ਹੈ।
7: ਇੱਕ ਵਾਰ ਸ਼ੋਅ ਵੇਖਿਆ ਇਹਨਾਂ ਦੇ, ਘੋੜਿਆਂ ਦੇ ਐਂਟਰੀ ਕਰਾਈ, ਵਾਇਆ ਵਾਇਆ ਕਰਾਤੇ ਦੋਨਾਂ ਨੇ।
0: ਅੱਛਾ ਟਿਕਟਾਂ ਤੁਸੀਂ ਨੂੰ ਲਈਆਂ ਹੰਸਰਾ ਸ਼ੋਅ ਦੀਆਂ, ਗੱਲਾਂ ਤੁਸੀਂ ਬਹੁਤ ਭਾਈ ਨੇ ਮੇਰੇ ਵੀਰ ਕਰ ਰਿਹਾ।
7: ਹੁਣ ਸਾਡਾ ਟਾਈਮ ਹੁਣ ਸ਼ੋਅ ਵੇਖਣ ਵਾਲਾ ਹੈ ਨਹੀਂ ਹੈ, ਉਹ ਨਿਆਣਿਆਂ ਦਾ ਟਾਈਮ ਹੈ।
0: ਦੇਖੋ ਗੱਲ ਪਤਾ ਕੀ ਹੈ, ਜ਼ਿੰਦਗੀ ਦੇ ਵਿੱਚ ਨਾ ਮੈਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਨੂੰ ਸੁਣ ਰਿਹਾ ਸੀ ਸ਼੍ਰੀਨਗਰ ਵਾਲਿਆਂ ਨੂੰ, ਕਿੰਨੀ ਉਹਨਾਂ ਦੀ ਕੀਰਤਨ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਨਿਤਨੇਮ ਹੈ, ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ ਨਾ। ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਆਪਣਾ ਬਚਪਨ ਨਾ ਕਦੀ ਭੁੱਲੋ ਜ਼ਿੰਦਗੀ ਦੇ ਵਿੱਚ। ਤੁਸੀਂ ਕਹਿੰਦੇ ਨਾ ਤੁਹਾਡੇ ਬੱਚਿਆਂ ਦੇਖਣ ਲਾ, ਤੁਹਾਡਾ ਵੀ ਦਿਲ ਕਰਦਾ, ਇਹ ਤੁਹਾਡੀ ਲਾਈਨ ਮੈਂ ਡਿਸਕਨੈਕਟ ਕਰ ਰਿਹਾ ਵੀਰੇ, ਇਹ ਆਪਣਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ। ਜੇ ਠੀਕ ਆ ਤੁਸੀਂ 50-60 ਦੇ ਹੋ ਗਏ ਆ, ਕੋਈ ਗੱਲ ਨਹੀਂ, ਫਿਰ ਕੀ ਹੋਇਆ ਯਾਰ, $100 ਦੀਆਂ ਦੋ ਟਿਕਟਾਂ ਨਹੀਂ ਤੁਸੀਂ ਲੈ ਸਕਦੇ ਹਰਜੀਤ ਕਰਕੇ। ਸਿੰਘ ਹਰਜੀਤ ਤੁਹਾਡੇ ਵਾਸਤੇ ਸ਼ੋਅ ਰੋਜ਼ ਪੇਸ਼ ਕਰਦਾ ਇੱਥੇ 11-12, ਤੁਹਾਨੂੰ ਹਸਾਉਂਦਾ, ਤੁਹਾਨੂੰ ਨਚਾਉਂਦਾ, ਨਾਲੇ ਤੁਹਾਨੂੰ ਰਵਾਉਂਦਾ, ਤੇ ਤੁਹਾਡੇ ਪੇਰੈਂਟਸ ਦੀ ਗੱਲ ਕਰਦਾ। ਕੀ ਗੱਲ, ਤੁਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਲਿਆ ਸਕਦੇ, ਦੋ ਦੋ ਟਿਕਟਾਂ ਵੀ ਸਾਡੇ ਪਰਿਵਾਰ ਨਹੀਂ ਲੈ ਸਕਦੇ? ਯਾਰ ਮੈਂ ਤਾਂ ਇਸ ਗੱਲ 'ਤੇ ਹੈਰਾਨ ਹਾਂ, ਮੈਨੂੰ ਤਾਂ ਬਾਕੀ ਕਿਸੇ ਰੇਡੀਓ ਸ਼ੋਅ ਦੇ ਅਨਾਊਂਸ ਕਰਨ ਦੀ ਲੋੜ ਹੀ ਨਾ ਪਵੇ। ਉੱਦਾਂ ਕਹਿੰਦੇ ਆ ਸ਼ਹਿਰ ਦੇ ਵਿੱਚ ਸਾਰੇ ਬੰਦੇ ਕਹਿੰਦੇ ਵੀ AM 530 ਦੇ 11-12 ਸਿੰਘ ਹਰਜੀਤ ਚੋਟੀ ਦਾ ਸ਼ੋਅ ਆ, 11-12 ਸ਼ੋਅ ਨਹੀਂ ਕੋਈ ਸੁਣਦਾ। ਫਿਰ ਅਸੀਂ ਜੇ 500 ਬੰਦਾ ਦੋ ਦੋ ਟਿਕਟਾਂ ਵੀ ਲੈ ਰਹੀਏ ਤੇ 1000 ਟਿਕਟਾਂ ਉੱਤੇ ਨਿਕਲ ਜਾਂਦੀਆਂ, ਤੇ ਸਾਡੀ ਇੰਨੀ ਵੀ ਪਹੁੰਚ ਹੈ ਨਹੀਂ ਯਾਰ। ਉਹ ਕੈਸਾ ਗਵਈਆ, ਕੈਸਾ ਗਾਇਕ ਆ ਉਹ, ਜਿਹਨੂੰ ਏਡੇ ਏਡੇ ਵੱਡੇ ਅਵਾਰਡ ਮਿਲ ਗਏ ਆ, ਅਮੈਰੀਕਾ ਦੀ ਯੂਨੀਵਰਸਿਟੀ ਅਗਲਿਆਂ ਨੂੰ ਟੀਚਰ ਰਖਾ ਦਿੱਤਾ ਸੀ ਉਹਨਾਂ ਨੇ, ਐਸੇ ਅਵਾਰਡ ਮਿਲੇ ਉਹਨਾਂ ਨੂੰ, ਤੇ ਅਸੀਂ ਦੋ ਦੋ ਟਿਕਟਾਂ ਵੀ ਵੀਰ ਮੇਰੇ ਉਹ ਲੈ ਸਕਦੇ? ਤੇ ਮੈਂ ਨਾ ਤੁਹਾਨੂੰ ਹੀ ਕਹਿਣਾ, ਸਿੱਧੀ ਜੀ ਗੱਲ ਆ, ਕਿਉਂਕਿ ਤੁਹਾਡੇ ਨਾਲ ਮੇਰੀਆਂ ਗੱਲਾਂ ਕਰਦਾ, ਤੁਹਾਡੇ ਨਾਲ ਮੇਰਾ ਪਿਆਰ ਹੈ, ਤੁਹਾਡੇ ਨਾਲ ਮੇਰਾ ਇੱਕ ਤੇਹ ਪਿਆਰ ਦਾ ਮੁਹੱਬਤ ਦਾ ਰਿਸ਼ਤਾ ਹੈ, 11-12 ਦਾ ਆਵਾਜ਼ ਦਾ ਰਿਸ਼ਤਾ ਹੈ, ਤੁਹਾਡਾ ਵੀ ਦਿਲ ਕਾਉਂ ਮਾਉਂ ਜ਼ਰੂਰ ਕਰਦਾ ਹੁੰਦਾ ਯਾਰ। 11-12 ਹਰਜੀਤ ਆਇਆ ਨਹੀਂ, ਅੱਜ ਪਤਾ ਨਹੀਂ ਕਿੱਥੇ ਰਹਿ ਗਿਆ ਵੀਰ ਸਾਡਾ, ਅੱਜ ਸਾਡਾ ਮਨੋਰੰਜਨ ਕੌਣ ਕਰਾਊ? ਤੇ ਫਿਰ ਅੱਜ ਟਿਕਟਾਂ ਮੈਂ ਟਿਕਟ ਮਾਸਟਰ ਖੋਲ ਰਿਹਾ, 4 ਬੰਦੇ ਆਲਰੇਡੀ ਲੱਗੇ ਆ, ਦੇਖ ਰਿਹਾ ਟਿਕਟਾਂ ਦੀ ਸਿਲੈਕਸ਼ਨ ਕਰ ਰਹੇ ਆ, ਮੈਨੂੰ ਪਤਾ ਲੱਗ ਜਾਂਦਾ ਜਦੋਂ ਟਿਕਟਾਂ ਮਾਈਨਸ ਜਾਂਦੀਆਂ ਨਾ, ਤੇ ਅੱਜ ਮੈਂ ਦੇਖਣਾ ਚਾਹੁੰਦਾ ਕਿ ਮੇਰੇ 11-12 ਦੇ ਸ਼ੋਅ ਦੇ ਵਿੱਚ ਤੁਸੀਂ ਹੰਸ ਰਾਜ ਹੰਸ ਦੇ ਸ਼ੋਅ ਦੀਆਂ ਟਿਕਟਾਂ ਕਿੰਨੀਆਂ ਲੈ ਰਹੇ ਆ, ਵਿਹਲੇ ਕਰੋ ਮੈਨੂੰ ਵੀ। ਮੈਨੂੰ ਵੀ ਪਤਾ ਲੱਗੇ ਯਾਰ, ਸਾਡੇ ਬੱਬਰ ਸ਼ੇਰਾਂ ਨੇ ਸ਼ੋਅ ਸੋਲਡ ਆਊਟ ਕਰਤਾ, ਸਾਡੀਆਂ ਸਰਦਾਰਨੀਆਂ ਜਿਹੜੀਆਂ ਬੈਠੀਆਂ, ਮੁਟਿਆਰਾਂ ਬੈਠੀਆਂ ਸੁਣ ਰਹੀਆਂ, ਬੀਬੀਆਂ ਸੁਣ ਰਹੀਆਂ ਸਾਡੀਆਂ, ਉਹਨਾਂ ਨੇ ਦੋ ਦੋ ਟਿਕਟਾਂ ਲੈ ਕੇ ਆਪਣੀ ਕਿੱਟੀ ਵਾਲੀਆਂ ਫਰੈਂਡਸ ਨੂੰ 10-10 ਟਿਕਟਾਂ ਲੈ ਕੇ ਨਾਲ ਲਿਆ ਰਹੀਆਂ। ਟਿਕਟ ਮਾਸਟਰ .ca ਪੰਜਾਬੀ ਵਿਰਸਾ।

ਇਸ ਗੀਤ ਨੂੰ ਸਪੈਸ਼ਲੀ ਤੌਰ ਤੇ ਮਾਸਟਰ ਜੂਲਰ ਵਾਲੇ ਸਪੌਂਸਰ ਕਰ ਰਹੇ ਆ। ਅੱਜ ਰੱਖੜੀ ਹੈ, ਰੱਖੜੀ ਦੇ ਜੇ ਤੁਸੀਂ ਕੋਈ ਵਧੀਆ ਆਪਣੀ ਸਿਸਟਰ ਵਾਸਤੇ ਪਿਆਰ ਦਾ ਤੋਹਫਾ ਲੈਣਾ ਹੈ, ਧਾਗੇ ਦੀਆਂ ਤੰਦਾਂ ਦੇ ਵਿੱਚ ਜਿਹੜਾ ਮੋਹ ਹੈ, ਜਿਹੜਾ ਪਿਆਰ ਹੈ, ਉਹ ਪੈਸਿਆਂ 'ਚ ਨਹੀਂ ਤੋਲਿਆ ਜਾ ਸਕਦਾ। ਅੱਜ ਰੱਖੜੀ ਦਾ ਸ਼ੁਭ ਦਿਹਾੜਾ ਹੈ, ਜਿਨ੍ਹਾਂ ਦਾ ਹੱਥ ਸਰਦਾ ਬਈ ਦੇਖੋ, ਨਹੀਂ ਤਾਂ 100, 200, 250 ਦੇ ਦਿਓ ਭੈਣ ਆਪਣੀ ਨੂੰ। ਇਸ ਤੋਂ ਵੱਡਾ ਰਿਸ਼ਤਾ ਦੁਨੀਆਂ 'ਚ ਕੋਈ ਨਹੀਂ ਹੈਗਾ, ਖੂਨ ਦੇ ਰਿਸ਼ਤਿਆਂ ਦਾ ਵੱਡਾ ਕੋਈ ਰਿਸ਼ਤਾ ਨਹੀਂ ਦੁਨੀਆਂ ਦੇ ਵਿੱਚ, ਕਿਉਂਕਿ ਉਹਦੇ ਵਿੱਚ ਪਿਆਰ ਹੈ, ਉਹਦੇ ਵਿੱਚ ਮੁਹੱਬਤ ਹੈ, ਉਹਦੇ ਵਿੱਚ ਤੁਹਾਡਾ ਇੱਕ ਦੂਸਰੇ ਪਰਿਵਾਰਾਂ ਦੀ ਸਾਂਝ ਹੈ। ਜਿੱਥੇ ਪਿਆਰ ਹੋ ਜਾਂਦਾ ਉੱਥੇ ਚੀਜ਼ਾਂ ਇਹ ਛੋਟੀਆਂ ਹੋ ਜਾਂਦੀਆਂ। ਮੈਂ ਅੱਗੇ ਵੀ ਜ਼ਿਕਰ ਕਰਦਾ, ਦੁਨੀਆਂ ਦਾ ਕੋਈ ਗ੍ਰੰਥ ਫੋਲ ਲਓ, ਕੋਈ ਗ੍ਰੰਥ ਫੋਲ ਲਓ ਦੁਨੀਆਂ ਦਾ, ਜਿਹਨੂੰ ਤੁਸੀਂ ਜਾ ਕੇ ਨਮਸਕਾਰ ਕਰਦੇ ਆ, ਮੱਥਾ ਟੇਕਦੇ ਆ, ਨਮਾਜ਼ਾਂ ਪੜ੍ਹਦੇ ਆ, ਗੀਤਾ ਦੇਖ ਲਓ, ਗੁਰੂ ਗ੍ਰੰਥ ਸਾਹਿਬ ਦੇਖ ਲਓ, ਜਾਂ ਤੁਸੀਂ ਕੁਰਾਨ ਪੜ੍ਹ ਲਓ, ਜਿਹੜਾ ਪਿਆਰ ਹੈ ਇਹ ਸਭ ਤੋਂ ਉੱਤੇ, ਸਭ ਤੋਂ ਮੋਹਰਲੀ ਕਤਾਰ ਦੇ ਵਿੱਚ ਖੜਾ ਹੁੰਦਾ ਆ ਕੇ ਕਹਿੰਦੇ ਪਿਆਰ ਤੋਂ ਵੱਡਾ ਕੋਈ ਧਰਮ ਨਹੀਂ ਹੈ। ਕਿੰਨਿਆਂ ਨੇ ਟਿਕਟਾਂ ਲੈ ਲਈਆਂ, ਸੱਚੀ ਦੱਸਿਓ, ਧਰਮ ਨਾਲ ਹੀ ਦੱਸਿਓ, ਤੁਹਾਨੂੰ ਵੱਡੇ ਬਾਬਿਆਂ ਦੀ ਸਹੁੰ ਲੱਗੇ। ਲੈ ਯਾਰ, ਅਸੀਂ ਰੋਜ਼ ਰੇਡੀਓ ਕਰਦੇ, ਸਾਡਾ ਵੀ ਹੱਕ ਹੈਗਾ ਤੁਹਾਡੇ ਤੇ। ਹੰਸਰਾਜ ਹੰਸ ਆ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ, ਲਿਵਿੰਗ ਆਰਟ ਸੈਂਟਰ 'ਚ ਆ ਰਿਹਾ, ਕਿਤੇ ਮਖੌਲ ਆ, ਉੱਥੇ ਸ਼ੋਅ ਕਰਾਉਣੇ ਸੌਖੇ ਨਹੀਂ, ਉਸ ਤਰ੍ਹਾਂ ਸ਼ੋਅ ਕਰਾਉਣੇ ਬੜੇ ਔਖੇ ਆ, ਇੰਨਾ ਮਹਿੰਗਾ ਥੀਏਟਰ ਆ, ਉਹ ਵਾਲਾ ਮਿਸੀ ਸਾਗਾ ਦਾ ਪਾਰਕਿੰਗ ਬਿਲਕੁਲ ਫ੍ਰੀ ਆ। ਮੈਂ ਦੇਖਦਾ ਮੈਨੂੰ ਕਿੰਨੇ ਕੁ ਪਿਆਰ ਕਰਦੇ ਅੱਜ ਯਾਰ, ਹਰ ਰੋਜ਼ ਅਸੀਂ ਕਹਿੰਦੇ ਹਾਂ ਅੱਜ ਮੈਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੁਣੇ ਹੀ ਹੋ ਜਾਣਾ। ਕਿੰਨੇ ਬੱਬਰ ਸ਼ੇਅਰ ਰਾਈਟ ਵੇ ਟਿਕਟਾਂ ਚੱਕੋ, ਟਿਕਟ ਮਾਸਟਰ .ca ਤੋਂ। ਬਈ ਵਾਹ।

0: थैंक यू भाई, थैंक यू। अठ टिकटां लईआं किसे ने, चार चार करके दो बंदिआं ने, मैनूं पता लग जांदा नाल नाल ही। थैंक यू वीरो जी जिन्हां ने भी चार चार दो फैमिली ने टिकटां लईआं, थैंक यू वेरी मच। मैं देखना चाहुंदा 12 बजे तक इह टिकटां जांदीआं कि नहीं आ यार। ticketmaster.ca ਇਹ ਪਿਆਰ ਪਾਉਣਾ ਨਾ, ਪਿਆਰ ਕਿਤੇ ਐਵੇਂ ਨਹੀਂ ਕਿਤੇ ਛੋਲਿਆਂ ਦਾ ਵੱਟ ਨਹੀਂ ਕਿਤੇ, ਇਹ ਤਾਂ ਕਿਤੇ ਨਾ ਕਿਤੇ ਨਾ ਬਈ ਕਹਿੰਦੇ ਆ ਨਾ ਬਈ ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ। ਇੱਕ ਨਾ ਮਹਾਂਪੁਰਖ ਧਾਰਨਾ ਪੜਿਆ ਕਰਦਾ ਸੀ ਨਾਨਕ ਸਰ, ਜਿਹੜੇ ਸੰਤ ਮਹਾਤਮਾ ਬ੍ਰਹਮ ਗਿਆਨੀ ਹੋਏ ਆ ਨਾ। ਮੈਂ ਗਾਣਾ ਪਤਾ ਕਿਉਂ ਬੰਦ ਕੀਤਾ, ਕਿਉਂਕਿ ਗੱਲ ਬੜੀ ਕਮਾਲ ਦੀ ਗੱਲ ਆ। ਬਹੁਤ ਜ਼ਿੰਦਗੀ ਦਾ ਸਮਾਂ ਨਾਨਕ ਸਰ ਬਤੀਤ ਕੀਤਾ ਕਲੇਰਾਂ, ਮੈਨੂੰ ਪਤਾ। ਬਾਬਾ ਜੀ ਇੱਕ ਧਾਰਨਾ ਪੜਿਆ ਕਰਦਾ ਸੀ, ਭਾਈ ਤਾਰੂ ਸਿੰਘ ਹੋਵੇ, ਖੋਪੜੀ ਲਹਾਈ ਹੋਵੇ, ਚਰਖੜੀ ਘੁਮਾਈ ਹੋਵੇ, ਝੂਟਾ ਦੇਵੇ ਰੰਗ ਦਾ, ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ। ਕਿਉਂਕਿ ਉਹਨਾਂ ਨੇ ਆਪਣੇ ਗੁਰੂ ਦੇ ਨਾਲ ਇਸ਼ਕ ਕਰ ਲਿਆ ਸੀ, ਉਹਨਾਂ ਨੇ ਆਪਣੇ ਗੁਰੂ ਦੇ ਨਾਲ ਮੁਹੱਬਤ ਕਰ ਲਈ ਸੀ। ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਦੀ ਬਰਸੀ ਵੀ ਹੈ, ਅੱਜ 28 ਤਰੀਕ ਹੋ ਗਈ ਹੈ, ਕੱਲ੍ਹ ਮੈਨੂੰ ਲੱਗਦਾ 29 ਤਰੀਕ ਉਹਨਾਂ ਦੀ ਬਰਸੀ ਵੀ ਹੁੰਦੀ ਹੈ। ਬ੍ਰਹਮ ਗਿਆਨੀ ਸੰਤ ਬਾਬਾ ਆਨੰਦ ਸਿੰਘ ਦੀ ਬਰਸੀ ਵੀ ਹੈ। ਅਤੇ ਕੈਸੀਆਂ ਕਮਾਲ, ਇੱਕ ਹੋਰ ਸੀ ਇਹਦੇ 'ਚ ਆਉਂਦੀ ਹੈ, ਇਸ ਧਾਰਨਾ ਦੇ ਵਿੱਚ ਨਾ ਇੱਕ ਸੀ ਹੋਰ, ਗੁਰੂ ਅਰਜਨ ਪੱਤੀ ਹੋਵੇ, ਗੁਰੂ ਅਰਜਨ ਪੱਤੀ ਹੋਵੇ, ਰੇਤ ਤੱਤੀ ਤੱਤੀ ਹੋਵੇ, ਤਵੀ ਉੱਤੇ ਬਹਿ ਕੇ ਕਹਿੰਦੇ ਭਾਣਾ ਮਿੱਠਾ ਲੱਗਦਾ, ਪ੍ਰੇਮ ਵਾਲੀ ਗਲੀ ਵਿੱਚੋਂ ਹਰਜੀਤ ਜੀ ਕੋਈ ਕੋਈ ਲੰਘਦਾ। ਅਤੇ ਜੇ ਤੁਹਾਡਾ ਮੇਰਾ ਵੀ ਪਿਆਰ ਹੈ ਨਾ 11 ਤੋਂ 12 ਸ਼ੋਅ ਦੇ ਵਿੱਚ, ਅਤੇ ਆਹ ਤਾਂ ਬੜਾ ਛੋਟਾ ਜਿਹਾ ਹੀ ਆ ਤੁਹਾਡੇ ਵਾਸਤੇ, ਇੱਕ ਕਹਿੰਦੇ ਬੁਝਾਰਤ ਕਹਿ ਲਓ ਜਾਂ ਇੱਕ ਤੁਹਾਡਾ ਇਮਤਿਹਾਨ ਕਹਿ ਲਓ, ਕਿ ਆਹ $100-200 ਤੁਸੀਂ ਖਰਚਣਾ। ਅਤੇ ਇੰਨੀ ਗੱਲ ਆਉਣ ਏਰ ਮੈਂ ਤੁਹਾਡਾ ਵੀਰ ਕਹਿ ਰਿਹਾ ਸਿੰਘ ਹਰਜੀਤ, ਜਿੰਨੇ ਕੁ ਤੁਸੀਂ ਪੈਸੇ ਖਰਚਣੇ ਆ ਨਾ ਵੀਰ ਮੇਰਿਓ, ਜੇ ਓਨਾ ਕੁ ਹੰਸਰਾ ਜਾਂ ਹੰਸਰੂ ਆਪਾਂ ਨਾ ਚੋੜ ਨਾ ਲਿਆ ਨਾ ਚੰਗੀ ਤਰ੍ਹਾਂ ਜਾਣ ਤੋਂ ਪਹਿਲਾਂ, ਤਾਂ ਤੁਸੀਂ ਕਹੋਗੇ ਵੀ ਹਰਜੀਤ ਸਿੰਘ ਵਾਕਈ ਸਹੀ ਗੱਲ ਆ, ਸਾਡੇ ਪੈਸਿਆਂ ਦਾ ਮੁੱਲ ਮੋੜਤਾ। ਤੋਂ ਪੂਰਾ ਲਾਈਵ ਬੈਂਡ ਆ ਰਿਹਾ, ਕਵਾਲੀਆਂ ਗਾਣੀਆਂ, ਕੁਛ ਗੀਤ ਹੋਣਗੇ, ਕੁਛ ਗਜ਼ਲਾਂ ਹੋਣਗੀਆਂ, ਕੁਛ ਹਿੰਦੀ ਦੇ ਨਗਮੇ ਹੋਣਗੇ, ਇਹ ਸਾਰਾ ਮਿਕਸ ਹੋਏਗਾ। ਅਤੇ ਤੁਹਾਡੇ ਵਾਸਤੇ ਇਹ ਸਾਰਾ ਪ੍ਰੋਗਰਾਮ ਆ, ਰੋਟੀ ਰੋਜ਼ੀ ਤਾਂ ਮੈਂ ਵੀ ਚਲਾਉਣੀ ਆ ਘਰ ਦਾ ਮਾੜਾ ਮੋਟਾ ਵੀਰ ਮੇਰੇ, ਠੀਕ ਆ ਨਾ, ਜੇ ਤੁਸੀਂ ਮੈਨੂੰ ਪਿਆਰ ਕਰਦੇ ਆ। ਅਤੇ ਟਿਕਟਾਂ ticketmaster.ca ਸੌਖਾ ਜਿਹਾ ਕੰਮ ਆ, ticketmaster.ca ਟਿਕਟਾਂ ਆਪਣੀਆਂ ਰੱਖ ਕਰ ਲਓ। ਅਤੇ ਇਸ ਤੋਂ ਮੈਂ ਹੋਰ ਤਾਂ ਕੁਛ ਕਹਿ ਨਹੀਂ ਸਕਦਾ। ਸ਼ਾਮਾਂ ਨੂੰ ਸਾਡੀਆਂ ਲੇਡੀਜ਼ ਸੁਣ ਰਹੀਆਂ, ਘਰੇ ਜਾਓਗੇ ਆਪਣੇ ਹਸਬੈਂਡ ਨੂੰ ਕਹੋ, ਜਦੋਂ ਹਸਬੈਂਡ ਨੇ 2-4 ਪੈਗ ਲਾਏ ਹੋਣ ਉਦੋਂ ਮਨਾ ਲਿਓ, ਜੇ ਨਹੀਂ ਮੰਨਦਾ ਹੋਇਆ ਭਾਊ ਮੇਰਾ ਵੀਰ ਮੇਰਾ, ਉਹਨਾਂ ਕਿਹਾ ਬਈ ਮੇਰੇ ਜਾਨ ਉਹ ਮੇਰੇ ਸਿਰ ਦੇ ਸਾਈ, ਮੈਂ ਜਾਣਾ ਹੀ ਹਾਂ ਹਰਜੀਤ ਵਾਲਾਂ ਦੇ ਸ਼ੋਅ 'ਤੇ, ਹੰਸ ਨੂੰ ਦੇਖਣ ਨਹੀਂ ਜਾਣਾ, ਅਸੀਂ ਤਾਂ ਉੱਥੇ ਹਰਜੀਤ ਵੀਰੇ ਨੇ ਕਹਿ ਦਿੱਤਾ ਕਿ ਅਸੀਂ ਉਹਦੇ ਕਹੇ 'ਤੇ ਜਾਣਾ ਉੱਥੇ, ਕਿਉਂਕਿ ਅਸੀਂ ਪੰਜਾਬੀ ਵਿਰਸਾ ਨੂੰ ਪਿਆਰ ਕਰਦੇ ਹਾਂ। ਆ ਗਿਆ ਨਾ ਪਿਆਰ ਲਫ਼ਜ਼ ਹਰ ਕੰਮ ਦੇ ਵਿੱਚ, ਜਿਹੜਾ ਪਿਆਰ ਹੈ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ, ਇਸ ਤੋਂ ਉੱਪਰ ਦੁਨੀਆਂ 'ਚ ਕੁਛ ਨਹੀਂ ਹੈ। ਅਤੇ ਜਿੰਨੇ ਵੀ ਮੇਰੇ ਵੀਰ ਸੁਣ ਰਹੇ ਆ, ਵੀਰਾਂ ਨੇ ਤਾਂ ਪੁੱਛਣਾ ਨਹੀਂ ਆਪਣੀ ਵਾਈਫ ਨੂੰ, ਅਤੇ ਤੁਸੀਂ ਆਰਾਮ ਨਾਲ 2-2 ਟਿਕਟਾਂ ਖਰੀਦੋ, 4-4 ਖਰੀਦੋ, ਜੇ ਸਾਲੀ ਹੈਗੀ ਤੁਹਾਡੀ ਨਾਲ ਸਾਲੀ ਨੂੰ ਵੀ ਲਿਆਓ, 3 ਖਰੀਦ ਲਓ, ਨਾਲ ਤੁਹਾਡੇ ਸਾਂਢੂ ਸਾਹਿਬ ਹੈਗੇ ਆ ਸਾਂਢੂ ਸਾਹਿਬ ਨੂੰ ਲਿਆਓ, ਨਾਲ ਕੋਈ ਭੂਆ ਫੁੱਫੜ ਨੇ ਆਉਣਾ ਉਹਨੂੰ ਵੀ ਲਿਆਓ, ਵਧੀਆ ਨਾਲ ਰੌਣਕ ਮੇਲਾ ਲਾਵਾਂਗੇ ਉੱਥੇ ਰਲ ਕੇ ਸਾਰੇ ਜਣੇ। ticketmaster.ca ਟਿਕਟਾਂ ticketmaster.ca। ਅੱਜ ਦਾ ਪ੍ਰੋਗਰਾਮ ਸਪੋਂਸਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ। ਸੁਲਤਾਨ ਜੀ ਕੀ ਹਾਲ ਆ ਸਰ?
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ
0: ਜੀ,
1: ਖਾਸ ਤੌਰ ਤੇ ਜਿਹੜੇ ਕਸਟਮਰ ਟੀਵੀ ਲੈਣਾ ਚਾਹੁੰਦੇ ਜੀ ਉਹ ਮਿਸ ਨਾ ਕਰਨ, ਸਾਡੇ ਕੋਲ ਬਹੁਤ ਹੀ ਸਪੈਸ਼ਲ ਪ੍ਰਾਈਸ ਆਈ ਹੈ, ਸੈਮਸੰਗ ਦਾ 75 ਇੰਚ ਸਿਰਫ 799 ਚ, 75 ਇੰਚ ਟੀਵੀ 799 ਦਾ। ਅੱਜ ਰੱਖੜੀ ਦਾ ਤਿਉਹਾਰ ਹੈ, ਜੇ ਤੁਸੀਂ ਆਪਣੀ ਭੈਣ ਨੂੰ ਇੱਕ ਗਿਫਟ ਲੈ ਕੇ ਦੇਣਾ ਚਾਹੁੰਦੇ ਹੋ ਤੇ 75 ਇੰਚ ਸੈਮਸੰਗ 799 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲ ਜਾਏਗਾ। ਜਿਹੜੇ ਕਸਟਮਰ 85 ਇੰਚ ਲੈਣਾ ਚਾਹੁੰਦੇ ਉਹਨਾਂ ਨੂੰ 85 ਇੰਚ $2200 ਵਾਲਾ $1599 ਦਾ ਮਿਲੇਗਾ। ਤੇ ਬਿਗ ਸਕਰੀਨ ਟੀਵੀ ਦੀ ਜਦੋਂ ਗੱਲ ਕਰਦੇ ਹਾਂ ਜੀ ਤੇ 98 ਇੰਚ ਜਿਹੜਾ ਅੱਜ ਅਸੀਂ ਦੇ ਰਹੇ $3500 ਵਾਲਾ $1999 ਦਾ, $1500 ਸੇਵ ਵੀ ਕਰੋਗੇ ਤੇ $1999 6 ਮਹੀਨੇ ਚ ਪੇ ਕਰਨਾ। ਇਸੇ ਤਰ੍ਹਾਂ ਬੈਕ ਟੂ ਸਕੂਲ ਹੈ ਨੈਕਸਟ ਵੀਕ, ਜੇ ਕੋਈ ਬੱਚੇ ਲੈਣਾ ਚਾਹੁੰਦੇ ਜੀ ਇਸ ਟਾਈਮ 50 ਇੰਚ ਟੀਵੀ ਸਿਰਫ $299 ਦਾ, 40 ਇੰਚ ਟੀਵੀ ਸਿਰਫ $199 ਦਾ। ਮਿਲਣਾ ਕਿੱਥੋਂ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, brampton appliances.com ਸਾਡੀ ਵੈਬਸਾਈਟ ਹੈ ਜੀ, 905-450-2828 ਸਾਡਾ ਨੰਬਰ ਹੈ। ਤੇ ਇਸੇ ਤਰ੍ਹਾਂ ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ ਉਹਨਾਂ ਨੂੰ 40% ਦਾ ਡਿਸਕਾਊਂਟ ਦੇ ਰਹੇ ਹਾਂ ਹਰਜੀਤ ਜੀ। ਸਾਡੇ ਆਲਰੇਡੀ ਅਪਲਾਈਸਿਸ ਇੰਡਸਟਰੀ ਤੇ 25% ਟੈਰਿਫ ਲੱਗ ਗਿਆ ਜੀ।
0: ਅੱਛਾ ਜੀ
1: ਜੀ, ਔਰ 25% ਦੇ ਨਾਲ ਫਰੇਟ ਦਾ ਜਿਹੜਾ 5% ਐਡ ਹੁੰਦਾ ਤੇ 30% ਜਿਹੜੀ ਹੈ ਪ੍ਰਾਈਸ 8 September ਤੋਂ ਬਾਅਦ ਇਨਕਰੀਜ਼ ਹੋਣ ਜਾ ਰਹੀ ਆ। ਸੋ ਉਹ ਸਾਨੂੰ ਆਲਰੇਡੀ ਨੋਟੀਫਿਕੇਸ਼ਨ ਆ ਗਿਆ ਹੈ ਕੰਪਨੀ ਵੱਲੋਂ ਜੀ। ਜੇ ਤੁਸੀਂ ਇਸ 30% ਤੋਂ ਬਚਣਾ ਚਾਹੁੰਦੇ ਹੋ, ਕਿਉਂਕਿ 30% $1,000 ਦੀ ਚੀਜ਼ $1,300 ਦੀ ਹੋ ਜਾਣੀ ਜੀ, $2,000 ਵਾਲੀ ਚੀਜ਼ $2,600 ਦੀ ਹੋ ਜਾਣੀ, $3,000 ਵਾਲੀ ਚੀਜ਼ $3,900 ਦੀ ਹੋ ਜਾਣੀ ਹੈ।
0: ਠੀਕ ਹੈ।
1: ਸੋ ਮੇਕ ਸ਼ੋਰ ਕਰਨਾ ਕਿ ਤੁਸੀਂ ਅੱਜ ਇਹਨਾਂ ਡੀਲਸ ਨੂੰ ਲੌਕ ਕਰ ਲਓਗੇ। ਜਿਹੜੀ ਇਨਵੈਂਟਰੀ ਸਾਡੇ ਕੋਲ ਸਟਾਕ ਹੈ ਉਸ ਇਨਵੈਂਟਰੀ ਨੂੰ ਲੌਕ ਕੀਤਾ ਜਾ ਸਕਦਾ। $5,000 ਵਾਲਾ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ $29.99 ਚ ਅਸੀਂ ਦੇ ਰਹੇ ਹਾਂ, ਜਦਕਿ ਇਹ ਅੱਗੇ ਜਾ ਕੇ $38.99 ਦਾ ਹੋ ਜਾਣਾ ਸੇਮ ਪੈਕੇਜ।
0: ਠੀਕ ਹੈ।
1: ਸੋ ਅੱਜ $29.99 ਦਾ ਲੈਣਾ ਜਾਂ ਤੁਸੀਂ ਅੱਗੇ ਜਾ ਕੇ ਪੈਕੇਜ ਜਿਹੜਾ ਜੀ $37.99 ਦਾ ਲੈਣਾ, ਇਟਸ ਅਪ ਟੂ ਯੂ। ਇਹਨੂੰ ਲੌਕ ਕੀਤਾ ਜਾ ਸਕਦਾ। ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ। 905-450-2828 ਨੰਬਰ ਹੈ। ਤੇ ਜਿਹੜੇ ਕਸਟਮਰ ਈਵਨ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਉਹਨਾਂ ਨੂੰ ਵੀ $2,600 ਵਾਲਾ $17.99 ਦਾ ਮਿਲੇਗਾ। ਉਹ ਵੀ $800 ਸੇਵ ਕਰਨਗੇ ਕਸਟਮਰ। ਅੱਜ ਜੇ ਤੁਸੀਂ ਇਹਨਾਂ ਨੂੰ ਬੁਕਿੰਗ ਕਰਦੇ ਹੋ ਸੁਬਾ 11 ਵਜੇ ਤੋਂ ਸ਼ਾਮ 7 ਵਜੇ ਤੱਕ 7 days a week ਸਟੋਰ ਖੁੱਲਦਾ। ਈਵਨ ਸਿੰਗਲ ਪੀਸ ਵਾਸ਼ਰ ਚਾਹੀਦਾ $1,000 ਵਾਲਾ $5.99 ਚ ਮਿਲੇਗਾ। ਸਿੰਗਲ ਪੀਸ ਡਰਾਇਰ ਚਾਹੀਦਾ $5.99 ਦਾ ਮਿਲੇਗਾ। ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ $7.99 ਦਾ ਮਿਲੇਗਾ। ਹਿਊਜ ਡਿਸਕਾਊਂਟ, $300-$400 ਦਾ ਡਿਸਕਾਊਂਟ ਸਿੰਗਲ ਪੀਸ ਅਪਲਾਈਸ ਤੇ ਬੰਡਲ ਪੈਕੇਜ ਦੇ ਉੱਪਰ 800 ਤੋਂ ਲੱਗ ਕੇ $2,000 ਦਾ ਡਿਸਕਾਊਂਟ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ। 905-450-2828 ਨੰਬਰ ਹੈ, 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਹੋਰ ਕੁਝ ਕਹਿਣਾ ਚਾਹੋਗੇ ਭਾਜੀ?
1: ਬਸ ਇਹੀ ਕਹਿਣਾ ਜੀ ਕਿ 6 months ਨੋ ਇੰਟਰਸਟ ਪੇਮੈਂਟ ਪਲਾਨ ਹੈ, ਫ੍ਰੀ ਹੋਮ ਡਿਲੀਵਰੀ ਹੋਏਗੀ, ਕੋਈ ਤੁਸੀਂ ਅਪਫਰੰਟ ਪੇਮੈਂਟ ਨਹੀਂ ਕਰਨੀ। 6 months ਦੇ ਵਿੱਚ ਥੋੜੇ ਥੋੜੇ ਕਰਕੇ ਦੇ ਸਕਦੇ ਹੋ
0: ਜੀ ਜੀ।
1: ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਕਿਉਂਕਿ ਸਟੈਕੇਬਲ ਵਾਸ਼ਰ ਐਂਡ ਡਰਾਇਰ ਵੀ $2,200 ਤੋਂ $14.99 ਦਾ, ਉਹਦੇ ਚ ਵੀ $700 ਦੀ ਸੇਵਿੰਗ ਹੈ
0: ਜੀ।
1: $14.99 6 months ਚ ਪੇ ਕਰਨਾ ਜੀ। 905-450-2828 ਨੰਬਰ ਹੈ, 905-450-2828।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ, ਬੜੀ ਮਿਹਰਬਾਨੀ ਜੀ। ਕੱਲ ਇੱਕ ਪ੍ਰੋਗਰਾਮ ਹੋ ਰਿਹਾ ਜੀ, ਮੈਨੂੰ ਹੁਣੇ ਕੁਲਦੀਪ ਗਿੱਲ ਸਾਹਿਬ ਨੇ ਕਾਫਲਾ ਟੀਵੀ ਤੋਂ ਮੈਸੇਜ ਭੇਜਿਆ ਹੈ, ਔਰ 29 ਤਰੀਕ ਕੱਲ ਹੀ ਬਣਦੀ ਹੈ ਜੀ। ਹਾਂਜੀ, ਅੱਜ 28 ਤਰੀਕ ਆ, ਹਾਂ ਕੱਲ 29 ਹੈ। ਮੇਲਾ ਮੇਰਾ ਰੰਗਲਾ ਪੰਜਾਬ ਕੈਲਡਨ ਦੇ ਵਿੱਚ ਹੋ ਰਿਹਾ ਜੀ ਇਹਲਾ, ਔਰ ਇਹਦੀ ਐਂਟਰੀ ਬਿਲਕੁਲ ਫ੍ਰੀ ਹੈ ਜੀ, ਫ੍ਰੀ ਇਵੈਂਟ ਹੈ ਜੀ ਤੁਹਾਡੇ ਵਾਸਤੇ। ਵੈਨਿਊ ਕਿਹੜਾ ਬਈ? ਇਹ ਹੈ ਜੀ ਵੈਨਿਊ ਕਿਹੜਾ ਬਈ, 12942 ਹਾਰਡਲੀ, ਇਹ ਜਿਹੜੀ ਬ੍ਰੈਂਪਟਨ ਫੇਅਰ ਗਰਾਊਂਡ ਆ ਉਹਨਾਂ ਦਾ ਵੈਨਿਊ ਆ, ਇੱਥੇ ਲਿਖਿਆ ਨਹੀਂ ਵੀਰਾਂ ਰਾਣੇ, ਬ੍ਰੈਂਪਟਨ ਫੇਅਰ ਗਰਾਊਂਡ ਹੈ ਨਾ, ਲਿਖਣਾ ਚਾਹੀਦਾ ਸੀ ਇਹਨਾਂ ਨੂੰ ਕੁਲਦੀਪ ਗਿੱਲ ਸਾਹਿਬ ਜੀ, ਉਹ ਜ਼ਿਆਦਾ ਈਜ਼ੀ ਹੋਣਾ ਲੋਕਾਂ ਨੂੰ। ਚਲੋ ਕੋਈ ਗੱਲ ਨਹੀਂ, ਜਿਹੜਾ ਬ੍ਰੈਂਪਟਨ ਫੇਅਰ ਗਰਾਊਂਡ ਆ ਵੀਰ ਮੇਰੇ, ਉੱਥੇ ਪ੍ਰੋਗਰਾਮ ਹੋ ਰਿਹਾ 12942 ਹਾਰਟਲੇਕ ਰੋਡ ਦੇ ਉੱਤੇ, ਔਰ ਤੁਸੀਂ ਕੱਲ੍ਹ ਜਾਓ, ਬਿਲਕੁਲ ਫ੍ਰੀ ਹੈ ਮਿਲਦਾ ਹੈ। 11 ਵਜੇ ਸ਼ੁਰੂ ਹੋ ਜਾਣਾ ਕੱਲ੍ਹ, ਅਤੇ 6 ਵਜੇ ਤੱਕ ਹੋਊਗਾ। ਕੱਲ੍ਹ ਅਸੀਂ ਵੀ ਆਵਾਂਗੇ ਕੁਲਦੀਪ ਗਿੱਲ ਸਾਹਿਬ, ਔਰ ਤੁਹਾਡਾ ਉੱਥੇ ਆ ਕੇ ਮੇਲੇ ਦਾ ਅਸੀਂ ਵੀ ਇੰਜੋਏ ਕਰਾਂਗੇ, ਤੁਸੀਂ ਵੀ ਜਾਣਾ ਕੱਲ੍ਹ ਮੇਲੇ ਦੇ, ਆ ਜਾਓ ਕੱਲ੍ਹ, ਆਪਾਂ ਉੱਥੇ ਰਲ ਕੇ ਮਿਲਦੇ ਹਾਂ ਅਤੇ ਵਧੀਆ ਭੰਗੜੇ ਛੰਗੜੇ ਪਾਉਂਦੇ ਹਾਂ। ਅਤੇ ਜੇ ਤੁਸੀਂ ਵੀ ਕੋਈ ਜਾਣਕਾਰੀ ਲੈਣੀ ਆ ਤਾਂ ਸਾਡੇ ਵੀਰੇ ਕੁਲਦੀਪ ਗਿੱਲ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ, 647-0770 'ਤੇ ਕਾਲ ਕੀਤੀ ਜਾ ਸਕਦੀ ਹੈ, 647-0770 'ਤੇ ਤੁਸੀਂ ਜਲਦੀ ਜਲਦੀ ਕਾਲ ਵੀ ਕਰ ਸਕਦੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇੱਕ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਹੈ। ਦੇਖੋ ਇਹ ਪੈੱਨ ਨੋਟ ਚੱਕ ਲਓ ਆਪਣਾ, ਇਹਦੇ ਵਿੱਚ ਕੋਈ ਇੰਗਲਿਸ਼ ਜ਼ਰੂਰੀ ਨਹੀਂ ਹੈ। ਕਈ ਵਾਰੀ ਕੀ ਹੁੰਦਾ ਕਿ ਇੰਗਲਿਸ਼ ਮਸਟ ਹੁੰਦੀ ਹੈ, ਬੰਦੇ ਨੂੰ ਬੋਲਣੀ ਚਾਹੀਦੀ ਹੈ। ਇਹ ਜੋਬ ਤੁਸੀਂ ਅੱਜ ਸ਼ੁਰੂ ਕਰ ਸਕਦੇ ਹਾਂ ਹੁਣੇ, ਸਿਰਫ ਤੁਹਾਡੇ ਕੋਲ ਸੇਫਟੀ ਸ਼ੂ ਚਾਹੀਦੇ ਆ ਵੀਰ ਮੇਰਿਓ, ਹੋਰ ਕੁਛ ਨਹੀਂ ਚਾਹੀਦਾ, ਅਤੇ ਇੱਕ ਸੇਫਟੀ ਵੈਸਟ ਚਾਹੀਦੀ ਹੈ। ਸੇਫਟੀ ਵੈਸਟ ਕਿਹੜੀ ਹੁੰਦੀ ਹੈ? ਸੇਫਟੀ ਸ਼ੂਜ਼ ਤਾਂ ਆਈ ਅੰਡਰਸਟੈਂਡ, ਸੇਫਟੀ ਵੈਸਟ ਵੀ ਕੀ ਹੁੰਦੀ ਹੈ? ਆਈ ਹੈਵ ਨੋ ਆਈਡੀਆ। ਐਨੀਵੇ ਕੋਈ ਵੀ ਹੁੰਦੀ ਹੈ, ਬਾਕੀ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਵੀਰਾਂ ਨਾਲ, ਤੁਹਾਨੂੰ ਮੈਂ ਨੰਬਰ ਦੇ ਰਿਹਾ। ਔਰ ਇਹ ਕੋਈ ਵੀ ਭਾਵੇਂ ਕੋਈ ਇੰਡੀਆ ਤੋਂ ਨਵਾਂ ਆਇਆ, ਕੋਈ ਪੁਰਾਣਾ ਹੈ, ਕੋਈ ਸਟੂਡੈਂਟ ਸੁਣ ਰਿਹਾ, ਕੋਈ ਸਾਡੀਆਂ ਲੇਡੀਜ਼ ਵੀਰ ਕੋਈ ਵੀ ਸੁਣ ਰਿਹਾ, ਇਹ ਨੰਬਰ 'ਤੇ ਤੁਸੀਂ ਕਾਲ ਕਰੀਏ, ਜੋਬ ਤੁਸੀਂ ਹੁਣੇ ਹੀ ਸ਼ੁਰੂ ਕਰ ਲਓ। ਤੁਸੀਂ ਨਾ ਜੇ ਕਿਤੇ ਜੋਬ ਲੱਭਣ ਜਾ ਰਹੇ ਆ ਤੇ ਇਹਨਾਂ ਨੂੰ ਫੋਨ ਕਰ ਲਓ, ਸਿੱਧੇ ਹੀ ਉੱਥੇ ਚਲ ਜਾਓ, ਜੋਬ ਸਟਾਰਟ ਹੈ ਤੁਹਾਡੀ, ਦੇਖ ਲਓ। ਇੱਦਾਂ ਦੀ ਇਨਫੋਰਮੇਸ਼ਨ ਤੁਹਾਨੂੰ ਪੰਜਾਬੀ ਵਿਰਸਾ ਰੇਡੀਓ ਦੇ ਰਿਹਾ, ਔਰ ਇਹ ਤੁਹਾਡੇ ਸਾਰੇ ਫੈਮਿਲੀ ਵਾਸਤੇ, ਜਿਹੜਾ ਵੀਰਾਂ ਸਾਡੇ ਕੋਲ ਫੈਮਿਲੀ ਕੋਲ ਜੋਬ ਨਹੀਂ ਹੈ। ਨੰਬਰ ਦੱਸਣ ਲੱਗਾ ਜੀ, ਮੈਂ ਪੈਨ ਚੱਕ ਲਓ ਆਪਣਾ ਜਲਦੀ ਜਲਦੀ, ਮੈਂ ਇਸ ਕਰਕੇ ਪਹਿਲਾਂ 2 ਮਿੰਟ ਲਾ ਦੇ ਰਹਾ, ਹੁਣ ਦੇਰ ਤੱਕ ਪੈਨ ਨਹੀਂ ਕਰੀ ਲੱਭਦਾ, ਕਰੀ ਪੈਨ ਕੋਲ ਪਿਆ ਵੀ ਉਹ ਚੱਲਦਾ ਹੀ ਨਹੀਂ ਹੁੰਦਾ, ਕਰਮ ਵਾਲਾ ਪੈਨ ਹੁੰਦਾ ਜਦੋਂ ਨੰਬਰ ਲਿਖ ਰਿਹਾ ਚੱਲਦਾ ਨਹੀਂ ਹੁੰਦਾ, ਪਰ ਹੁਣ ਤਾਂ ਲੱਭ ਪਿਆ ਹੋਣਾ ਪੈਨ। ਨੰਬਰ ਕਰ ਲਓ ਜੀ ਨੋਟ, 6477709 0549, ਕਰ ਲਿਆ ਵੀਰਾ ਜੀ ਨੰਬਰ ਨੋਟ, ਜਿੰਨੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ, ਵੀਰ ਸੁਣ ਰਹੇ, ਜਿਹੜਾ ਮਰਜ਼ੀ ਇੱਥੇ ਕਾਲ ਕਰ ਸਕਦਾ, 6477709 0549, ਠੀਕ ਆ ਜੀ, ਇਸ ਨੰਬਰ 'ਤੇ ਕਾਲ ਕਰ ਲਓ। ਜੇ ਨਹੀਂ ਵੀ ਲਿਖਿਆ ਗਿਆ, ਮੈਂ ਇੱਕ ਵਾਰੀ ਫਿਰ ਦੁਬਾਰਾ ਬੋਲ ਦਿੰਦਾ ਵੀਰੋ, ਕੋਈ ਗੱਲ ਨਹੀਂ, 6477709 0549 'ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਇਸ ਦੇ ਨਾਲ ਨਾਲ ਤੁਹਾਡੇ ਵਾਸਤੇ ਆਹ ਕਿਹਦੀ ਆ ਗਈ ਜੀ, ਵਾਸ ਥਿੰਕਿੰਗ ਔਰ ਬਾਇੰਗ ਫਿਊ ਹੰਸ ਰਾਜਾਂ ਸਟੇਕਰਸ ਔਨ ਟਿਕਟ ਮਾਸਟਰ, ਆਹਾ, ਅੱਛਾ ਜੀ ਬਾਏ ਕਰਨੀ ਆ ਜੀ, ਥੈਂਕ ਯੂ ਸਰ, ਡੈਫੀਨੇਟਲੀ, ਔਰ ਤੁਹਾਡਾ ਵੀ ਮਿਹਰਬਾਨੀ ਜੀ, ਤੁਸੀਂ ਟਿਕਟ ਮਾਸਟਰ ਨਾਲ ਮੈਸੇਜ ਵੀ ਮੈਨੂੰ ਕਰਤਾ, ਸੋ ਨਾਈਸ ਆਫ ਯੂ, ਥੈਂਕ ਯੂ ਵੈਰੀ ਮੱਚ। ਮੈਂ ਇੱਕੋ ਗੱਲ ਹੀ ਸਿਰਫ ਜਾਣਦਾ ਉਹਨਾਂ, ਦੇਖੋ ਮੈਂ ਜ਼ਿੰਦਗੀ 'ਚ ਕਦੀ ਇੱਦਾਂ ਦੇ ਸ਼ੋਅ ਤਾਂ ਕਰਾਏ ਨਹੀਂ ਜਿਹੜੇ ਕਿ ਤੁਸੀਂ ਫੈਮਿਲੀ 'ਚ ਬਹਿ ਕੇ ਸੁਣ ਨਾ ਸਕੋ, ਠੀਕ ਹੈ ਨਾ, ਜਾਂ ਤੁਹਾਨੂੰ ਉਹਨਾਂ ਲਫ਼ਜ਼ਾਂ ਦੀ ਸਮਝ ਨਾ ਆ ਸਕੇ, ਜਾਂ ਉਹ ਲਫ਼ਜ਼ਾਂ ਦੇ ਵਿੱਚ ਕੁਝ ਹੇਰਾ ਫੇਰੀ ਕੀਤੀ ਹੋਵੇ, ਇੱਕ ਵਰਡ ਦੇ ਦੋ ਦੋ ਮੀਨਿੰਗ ਨਿਕਲਦੇ ਹੋਣ, ਆਈ ਐਮ ਸ਼ੋਰ ਯੂ ਅੰਡਰਸਟੈਂਡ ਮਾਈ ਪੁਆਇੰਟ, ਠੀਕ ਹੈ ਨਾ, ਉਸ ਤਰ੍ਹਾਂ ਦੇ ਸ਼ੋਅ ਮੈਂ ਨਹੀਂ ਕਦੀ ਕਰਾਇਆ ਅੱਜ ਤੱਕ। ਪਰ ਜੇ ਤੁਸੀਂ ਸਾਥ ਨਾ ਦਿੱਤਾ ਤਾਂ ਆਪਾਂ ਫਿਰ ਕਰਾਉਣੇ ਸ਼ੁਰੂ ਕਰ ਦੇਣੇ ਭਾਈ, ਕੀ ਕਰੀਏ, ਪੈਸਾ ਤਾਂ ਹਰ ਬੰਦੇ ਲੋੜ ਆ, ਸਿੱਧੇ ਜੀ ਗੱਲ ਆ, ਰੋਟੀ ਪਾਣੀ ਖਾਣਾ, ਘਰੇ ਬਣਾਉਣਾ ਵੀ ਆ, ਠੀਕ ਹੈ ਨਾ, ਘਰ ਬਾਹਰ ਵੀ ਚਲਾਉਣਾ, ਅਤੇ ਸ਼ੋਆਂ ਦੇ ਤੁਹਾਡੇ ਖਿਆਲ ਨਾਲ ਇੰਨੇ ਪੁਰਾਣੇ ਹੋ ਗਏ ਆ, ਆਪਾਂ ਇੱਥੇ ਟੋਰਾਂਟੋ ਸ਼ਹਿਰ 'ਚ ਸ਼ੋਅ ਕਰਾਉਂਦੇ ਅਤੇ ਕਿੰਨੇ ਕਿੰਨੇ ਸ਼ੋਆਂ ਦੀ ਆਪਾਂ ਨੂੰ ਆਫਰ ਆਉਂਦੀ ਆ, ਆਪਾਂ ਕਿ ਰਿਜੈਕਟ ਕਰਦੇ, ਨਹੀਂ ਕਰਾਉਣਾ ਜੀ ਇਹ ਸ਼ੋਅ, ਠੀਕ ਆ, ਔਰ ਐਡੇ ਐਡੇ ਵੱਡੇ ਵੱਡੇ ਸ਼ੋਆਂ ਦੀ ਆਫਰ ਆਉਂਦੀ, ਆਪਾਂ ਕਿਤੇ ਨਹੀਂ ਕਰਾਉਣੇ, ਕਿਉਂਕਿ ਉਹ ਆਰਟਿਸਟ ਮੈਨੂੰ ਨਹੀਂ ਪਸੰਦ ਹੁੰਦਾ, ਪਰ ਜਿਹੜੇ ਆਰਟਿਸਟ ਮੈਨੂੰ ਪਸੰਦ ਆ ਉਹ ਤੁਹਾਨੂੰ ਹੀ ਨਾਲ ਹੀ ਪਸੰਦ ਹੈ, ਕਿਉਂਕਿ ਤੁਸੀਂ ਉਹਨਾਂ ਆਰਟਿਸਟ ਨੂੰ ਪਿਆਰ ਕਰਦੇ ਆ। ਹੁਣ ਹੰਸ ਰਾਜ ਹੰਸ ਨੂੰ ਕੌਣ ਨਹੀਂ ਪਿਆਰ ਕਰਦਾ, ਅਗਲਾ ਸਿਆਸਤ 'ਚ ਆਇਆ ਛੱਡ ਛੁੱਟ ਦਿੱਤੀ, ਅਗਲੇ 100 ਵਾਰੀ ਮਾਫੀਆਂ ਮੰਗ ਲਈਆਂ ਵੀ ਮੈਂ ਜੀ ਗਲਤੀ ਗੱਲ ਇਸ ਸਿਆਸਤ 'ਚ ਆ ਗਏ, ਪਰ ਆਪਾਂ ਉਹਦੇ ਗਵਈਏ ਨੂੰ, ਉਹ ਕਲਾਕਾਰ ਨੂੰ, ਉਹ ਸਾਡੇ ਪੰਜਾਬ ਦਾ ਜੰਮਿਆਂ ਦੇ ਪਲਿਆ ਹੋਇਆ ਕਲਾਕਾਰ ਆ, ਔਰ ਉਸ ਆਰਟਿਸਟ ਦਾ ਮਾਣ ਕਰਨਾ ਸਾਡਾ ਫਰਜ਼ ਆ।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾ
3: ਤੁਹਾਡਾ ਹਾਜ਼ਰ ਹੰਸ ਰਾਜ ਹੰਸ, ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

ਲੱਦ ਲੱਦ ਕੇ ਚਿਕਨ ਪਾਉਂਦੇ ਆ ਮਨੀਸ਼ਣੀ ਵਿੱਚ, ਮੈਨੂੰ ਨਹੀਂ ਸਮਝ ਆਉਂਦੀ ਕਿੱਥੋਂ ਲਿਆ ਕੇ ਆਉਂਦੇ ਆ। ਔਰ ਇਹ ਜਿਹੜੀ ਡੀਲ ਆ ਤੁਹਾਡੇ ਵਾਸਤੇ ਸਪੈਸ਼ਲ ਤੌਰ ਤੇ ਇੰਡੀਅਨ ਫੂਡ ਲੈਣ ਦੀ ਲੋਕੇਸ਼ਨ ਲੱਗੀ ਹੋਈ ਆ, 499 ਦੀ ਥਾਲੀ ਚਿਕਨ ਬਿਰਿਆਨੀ। ਮੈਂ ਕਹਿੰਦਾ ਚਿਕਨ ਇੰਨਾ ਲੱਦਿਆ ਵਿੱਚ ਰਾਈਸ ਘੱਟ ਮਿਲਣਾ, ਚਿਕਨ ਜ਼ਿਆਦਾ ਤੁਹਾਨੂੰ ਮਿਲਣਾ। ਔਰ ਐਸਾ ਕਮਾਲ ਦਾ ਇਹ ਤੁਹਾਡੇ ਵਾਸਤੇ ਫੂਡ ਤਿਆਰ ਕਰ ਦਿੰਦੇ ਆ। ਔਰ ਤੁਸੀਂ ਵੀ ਫੂਡ ਲੈਣਾ ਹੈ ਅਤੇ ਇੱਥੇ ਦੁੱਧ, ਚੌਲ, ਆਟੇ, ਦਾਲਾਂ, ਮਸਾਲਿਆਂ ਨਾਲ ਭਰਿਆ ਹੋਇਆ ਸਟੋਰ ਆ ਇੰਡੀਅਨ ਫੂਡ ਲੈਣ ਦਾ, ਔਰ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਲਓ ਜੀ, ਏਸੀ ਲਵਾਉਣੇ ਆ ਘਰ 'ਚ ਲਵਾ ਲਓ, ਗਰਮੀ ਅੱਜ ਫਿਰ ਹੋ ਗਈ ਹੈ। ਇੱਕ ਤਾਂ ਇਹ ਕੁਦਰਤ ਦਾ ਨਹੀਂ ਪਤਾ ਲੱਗਦਾ, ਹੇ ਰੱਬਾ ਤੇਰੇ ਰੰਗ ਨੇ ਆ ਰਹੇ, ਕਿੱਧਰ ਜਾਈਏ, ਤੇਰੇ ਭਾਣੇ 'ਚ ਰਹਿਣਾ ਪੈਣਾ ਸਾਨੂੰ ਜਿਨ੍ਹਾਂ ਦੇ ਏਸੀ ਬੰਦ ਸੀ, ਅੱਜ ਫਿਰ ਚੱਲ ਜਾਣੇ ਆ। ਏਅਰ ਪ੍ਰੋ ਮਕੈਨੀਕਲ ਕੰਪਨੀ ਨੂੰ ਕਾਲ ਕਰ ਲਓ, ਇਹ ਲਾਇਸੈਂਸ ਬੰਦੇ ਆ, ਬੜੇ ਪੁਰਾਣੇ ਆ, 40 ਸਾਲ ਤੋਂ ਇਸ ਫੀਲਡ ਦੇ ਵਿੱਚ ਆ। ਪਰਮਜੀਤ ਸਿੰਘ ਹਰਾਂ ਨੂੰ, ਬਾਈ ਹਰਾਂ ਨੂੰ ਸਾਰੀ ਦੁਨੀਆ ਜਾਣਦੀ ਆ, ਇੰਨੇ ਪੁਰਾਣੇ ਬੰਦੇ ਆ, 40 ਸਾਲ ਤੋਂ ਟੋਰਾਂਟੋ 'ਚ ਕੰਮ ਕਰ ਰਹੇ ਆ। ਮੈਂ ਕਿਹਾ ਭਾਅ ਜੀ ਤੁਸੀਂ ਤਾਂ ਜੰਮੇ ਇੱਥੇ ਹੀ ਹੋਣੇ ਆ, ਕਹਿੰਦੇ ਨਹੀਂ। ਮੈਂ ਪੁੱਛ ਲਿਆ ਤੁਸੀਂ ਇੱਥੇ ਜੰਮੇ ਹੋ, ਕਹਿੰਦੇ ਮੈਂ ਉਦੋਂ ਬ੍ਰਹਮਪੁਰ ਖੜੇ ਸੀ, ਕਹਿੰਦੇ ਮੈਂ ਬ੍ਰਹਮਪੁਰ ਨਹੀਂ ਜੰਮਿਆ, ਮੈਂ ਹੋਰ ਕਿਸੇ ਸ਼ਹਿਰ 'ਚ ਜੰਮਿਆ। ਮੈਂ ਕਿਹਾ ਅੱਛਾ, ਤਦ 40 ਸਾਲ ਹੋ ਗਏ ਕੰਮ ਕਰਦੇ ਨੂੰ, ਇੰਨਾ ਵਧੀਆ ਤਜਰਬਾ ਹੈ ਇਹਨਾਂ ਦਾ। ਹੀਟ ਘਰ ਦੀ ਖਰਾਬ ਹੋਣ ਵਾਲੀ ਆ, ਜੇ ਪਿਛਲੇ ਸਾਲ ਖਰਾਬ ਸੀ ਤਾਂ ਹੁਣੇ ਠੀਕ ਕਰਾ ਲਓ, ਜੇ ਘਰਾਂ ਦੀ ਫਰਨਸ ਖਰਾਬ ਹੋਈ ਆ ਹੁਣੇ ਠੀਕ ਕਰਾ ਲਓ, ਜੇ ਵਾਟਰ ਟੈਂਕ ਜਿਹੜੇ ਤੁਹਾਡੇ ਵੀ ਤੁਸੀਂ ਦੇਖੋ, ਕਈ ਚੀਜ਼ਾਂ ਨਾ ਬੜੀਆਂ ਮੈਂ ਵਿੱਚ ਤੁਹਾਨੂੰ ਇਸ਼ਾਰਾ ਦਿੰਦਾ ਉਹਨਾਂ ਚੀਜ਼ਾਂ ਦੇ ਵਿੱਚ। ਅਸੀਂ ਘਰ ਦੇ ਵਿੱਚ $50, $60 ਜਾਂ ਵਟ ਐਵਰ $60, $70, $40 ਮੰਥਲੀ ਪੇ ਕਰਦੇ ਹਾਂ ਜਿਹੜਾ ਵਾਟਰ ਟੈਂਕ ਹੁੰਦਾ ਸਾਡਾ। ਤੁਸੀਂ ਆਪਾਂ ਕੰਮ ਕਾਹਦੇ ਵਾਸਤੇ ਕਰਦੇ ਹਾਂ, ਪੈਸੇ ਵਾਸਤੇ ਕਰਦੇ ਹਾਂ ਨਾ, ਆਪਣੇ ਬੱਚਿਆਂ ਦਾ ਅੱਛਾ ਪਾਲਣ ਪੋਸ਼ਣ ਵਾਸਤੇ, ਉਹਨਾਂ ਨੂੰ ਅੱਛੀ ਲਾਈਫ ਦੇ ਸਕੀਏ, ਆਪਣੀ ਵਧੀਆ ਜ਼ਿੰਦਗੀ ਬਣਾ ਸਕੀਏ। ਤੁਸੀਂ ਉਹ ਟੈਂਕ ਲਵਾ ਦਿਓ, ਤੁਹਾਨੂੰ ਦੱਸ ਦੇਣਗੇ ਸਾਰਾ ਤਰੀਕਾ ਦੱਸਣਗੇ। ਉਹ ਟੈਂਕ ਤੁਸੀਂ ਮੂਵ ਕਰਾ ਦੇਣਾ ਉੱਥੋਂ, ਛੋਟਾ ਜਿਹਾ ਟੈਂਕ ਲਾਉਣਗੇ ਨਾਲੇ ਨਵਾਂ, ਨਾਲੇ ਤੁਹਾਡੀ ਸਟੋਰੇਜ ਦੀ ਜਗ੍ਹਾ ਬਣ ਜਾਂਦੀ ਉੱਥੇ ਜਿੱਥੇ ਤੁਹਾਡੀ ਫਰਨਸ ਲੱਗੀ ਹੁੰਦੀ, ਉਹ ਨਾਲ ਏਡਾ ਵੱਡਾ ਉਹ ਧੂਤੜੂ ਜਿਹਾ ਟੈਂਕ ਲਾਇਆ ਹੁੰਦਾ, ਉਹ ਲਵਾ ਦਿਓ ਉੱਥੋਂ, ਅਤੇ ਪੈਸੇ ਵੀ ਘੱਟ ਹੋਣਗੇ ਤੁਹਾਡੇ। ਜਿਹੜਾ ਤੁਸੀਂ ਟੈਂਕ ਲਵਾਉਣਾ ਹੈ ਨਾ, ਉਹਦੇ ਰੇਟ ਬੜਾ ਘੱਟ ਆ। ਮੈਂ ਪਰਮਜੀਤ ਭਾਅ ਜੀ ਨੂੰ ਕਿਹਾ, ਮੈਂ ਕਿਹਾ ਵੀਰੇ ਵੀਰ ਬਣ ਕੇ ਤੁਸੀਂ ਇਹਦਾ ਰੇਟ ਸਹੀ ਦੱਸੋ। ਇਸ ਵੀਕਡ ਦੇ ਅਸੀਂ ਸਿਰਫ 10 ਕੁ ਟੈਂਕ ਲਾਉਣੇ ਆ। ਮੈਂ ਪ੍ਰਾਈਜ਼ ਲਈ ਭਾਅ ਜੀ ਇਹਨਾਂ ਕੋਲ, ਮੈਂ ਅਨਾਊਂਸ ਨਹੀਂ ਪਰ, ਮੈਂ ਨਹੀਂ ਅਨਾਊਂਸ ਕਰਨੀ ਕਿਉਂਕਿ ਫਿਰ ਜ਼ਿਆਦਾ ਕੰਮ ਬਿਜ਼ੀ ਹੋ ਜਾਣਾ। 10 ਬੰਦੇ ਪਹਿਲੇ ਜਿਹੜੇ ਅੱਜ ਕਾਲ ਕਰਨਗੇ ਵੀਰੇ ਇਹਨਾਂ ਨੂੰ, ਔਰ ਇਹ ਪ੍ਰਾਈਜ਼ ਉਹਨਾਂ ਵਾਸਤੇ ਹੋਏਗੀ। ਅਤੇ ਟੋਨੀ ਭਾਅ ਜੀ ਸਾਡੇ ਬਹੁਤ ਪਿਆਰ ਵਾਲੇ ਵੀਰ ਆ, ਉਹ ਵੀ ਨਾਲ ਪੂਰੀ ਇਸ ਵੇਲੇ ਮਕੈਨੀਕਲ ਕੰਮ ਕਰ ਰਹੇ ਆ। ਔਰ ਏਅਰ ਪ੍ਰੋ ਮਕੈਨੀਕਲ ਕੰਪਨੀ ਤੁਸੀਂ ਕਾਲ ਕਰਨੀ ਆ, ਜਿਨ੍ਹਾਂ ਨੇ ਟੈਂਕ ਲਵਾ ਕੇ ਨਵੇਂ ਲਵਾਉਣੇ ਆ, ਛੋਟੇ ਜਿਹੇ ਬੜੇ ਸਲਿਮ ਜਿਹੇ ਟੈਂਕ ਆ, ਔਰ ਪਾਣੀ ਇੰਨਾ ਉੱਪਰ, 5 ਬੈਡਰੂਮ ਆ, ਥੱਲੇ ਵੀ 2 ਬੈਡਰੂਮ ਆ, ਭਾਵੇਂ ਬੇਸਮੈਂਟ ਕਿਰਾਏ ਦਿੱਤੀ, ਪਾਣੀ ਠੰਡਾ ਨਹੀਂ ਹੋਊ। 416-720-2081 ਦੇ ਕੌਕ 'ਤੇ ਜਾ ਸਕਦੀ ਹੈ। 416-720-2081 'ਤੇ ਕਾਲ ਤੁਸੀਂ ਜਲਦੀ ਜਲਦੀ ਜਲਦੀ ਜਲਦੀ ਕਰ ਲਿਓ। ਲਓ ਜੀ, ਹਰਜੀਤ ਜੀ ਠੰਡਾ ਨਾ ਕੰਮ ਪਾਓ, ਅੱਜ ਫਰਾਈਡੇ ਆ, ਬੰਦੇ ਖਿੱਚ ਕੇ ਰੱਖੋ ਯਾਰ, ਉਹ ਲਾਓ ਹਰਜੀਤ ਜੀ, ਰਾਤੀ ਇਸ਼ਕੇ ਦੀ ਹੋਈ ਬਰਸਾਤ ਨਾਲ ਲਾਓ ਯਾਰ, ਸਾਰੀ ਰਾਤ ਭਿੱਜਦੇ ਰਹੇ, ਅੱਜ ਉੱਦਾਂ ਵੀ ਫਰਾਈਡੇ ਆ, ਅੱਜ ਤਾਂ ਉੱਦਾਂ ਪੈਣਗੀਆਂ ਪਿਆਰ ਦੀਆਂ ਪੀਂਘਾਂ, ਹੈਂ, ਖਿੱਚ ਕੇ ਰੱਖੋ ਕੰਮ ਨੂੰ ਯਾਰ। ਲਓ ਵੀਰ ਮੇਰੇ, ਉਹ ਤੁਹਾਡੇ ਵਾਸਤੇ ਗੀਤ ਲੱਗਾ ਲਾਉਣ ਮੈਂ, ਰਾਤੀ ਇਸ਼ਕੇ ਦੀ ਹੋਈ ਬਰਸਾਤ, ਅਤੇ ਸਾਰੀ ਰਾਤ ਭਿੱਜਦੇ ਰਹੇ, ਸਾਨੂੰ ਨੀਂਦ ਨਾ ਆਈ ਸਾਰੀ ਰਾਤ, ਸਾਰੀ ਰਾਤ ਭਿੱਜਦੇ ਰਹੇ। ਜਿਹੜੇ ਪੈਗ ਲਾਉਂਦੇ ਆ 2-4 ਪੈਗ ਲਾਓ, ਜਿਹੜੇ ਨਹੀਂ ਲਾਉਂਦੇ ਆ ਉਹ ਫਿਰ ਮੂੰਗੀ ਦੀ ਦਾਲ ਖਾਓ ਅਤੇ ਨਾਲ ਪਨੀਰ ਖਾਓ, ਠੀਕ ਆ ਜੀ। ਜਿਨ੍ਹਾਂ ਨੇ ਬਾਰਬਿਕਿਊ ਕਰਨਾ, ਵਧੀਆ ਛੱਲੀਆਂ ਛੁੱਲੀਆਂ ਭੁੰਨੋ, ਸ਼ਕਰਕੰਦੀ ਭੁੰਨੋ, ਚਿਕਨ ਭੁੰਨੋ, ਅਤੇ ਨਾਲ 2-4 ਪੈਗ ਵੀ ਲਾਓ ਜਿਹੜੇ ਲਾਉਂਦੇ ਆ। ਮੇਰੇ ਕਹਿਣ 'ਤੇ ਨਹੀਂ ਲਾਉਣੇ, ਕਿਉਂਕਿ ਆਪਾਂ ਲਾਉਣੇ ਤਾਂ ਹੁੰਦੇ ਹੀ ਆ, ਆਪਾਂ ਕਿਹੜਾ ਹਟਣਾ, ਮੈਂ ਸਿਰਫ ਤੁਹਾਡਾ ਸਾਥ ਦੇ ਰਿਹਾ, ਹੋਰ ਕੋਈ ਗੱਲ ਨਹੀਂ। ਇਸ ਗੀਤ ਨੂੰ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ $35 ਦੇ ਵਿੱਚ ਅਸੀਂ ਵੀ ਤੁਹਾਡੇ ਘਰਾਂ ਵਿੱਚ ਕੁਆਰਟਸ ਲਾ ਰਹੇ ਹਾਂ, $35 ਸਕੇਅਰ ਫਿਟ ਦੇ ਵਿੱਚ। ਇਹ ਰੇਟ ਨਹੀਂ ਕਦੋਂ ਮਿਲਣਾ, ਫੈਕਟਰੀ ਹੈ, ਇਹ ਫੈਕਟਰੀ ਵਾਲੇ ਤੁਹਾਡੇ ਘਰੇ ਸਿੱਧੇ ਆਉਣਗੇ, ਨਾਪ ਲੈ ਕੇ ਜਾਣਗੇ, ਅਤੇ ਅਗਲੇ ਹਫ਼ਤੇ ਤੁਹਾਡੇ ਘਰੇ ਕੁਆਰਟਸ ਲਾ ਜਾਣਗੇ। ਕੋਈ ਘਰਾਂ 'ਚ ਵਿਆਹ ਸ਼ਾਦੀਆਂ ਆ ਰਹੀਆਂ, ਘਰ ਤੁਸੀਂ ਵੇਚਣਾ ਹੈ, ਵਾਸ਼ਰੂਮ ਦੇ ਵਿੱਚ ਵੈਂਟੀ ਨਵੀਂ ਲਾ ਕੇ ਦੇਣਗੇ, ਜਾਂ ਤੁਸੀਂ ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਾਉਣਾ, $35 ਸਕੇਅਰ ਫਿਟ ਕੁਆਰਟਸ ਲਾ ਕੇ ਦੇਣਗੇ, ਚਿੱਟੇ ਰੰਗ ਦਾ, ਲਾਈਟ ਬਰਾਊਨ ਦਾ, ਕਾਫੀ ਕਲਰ ਦਾ, ਜਿਹੜਾ ਮਰਜ਼ੀ ਲਵਾਓ। ਇੱਕ ਇਹਨਾਂ ਦੇ ਕੋਲ ਲਾਈਟ ਗ੍ਰੇ ਕਲਰ ਦਾ ਵੀ ਆਇਆ, ਨੰਬਰ ਮੈਂ ਲੱਗਾ ਤੁਹਾਨੂੰ ਦੱਸਣ, 647-400-4550, 647-400-4550।

ਔਰ ਖਿੱਚ ਕੇ ਰੱਖੋ ਹਰਜੀਤ ਜੀ ਟੁਡੇਜ਼ ਫਰਾਈਡੇ। ਉਹ ਬੱਲੇ ਸੁਖਵਿੰਦਰ ਭਾਜੀ ਤੁਸੀਂ ਮੈਸੇਜ ਕਰ ਰਹੇ ਆ, ਨਾਲ ਮੈਨੂੰ ਤੁਸੀਂ ਭੇਜਤੀ ਆ ਸੇਫਟੀ ਵੈਸਟ ਦੀ ਫੋਟੋ। ਅੱਛਾ ਇਹ ਹੁੰਦੀ ਆ ਔਰੰਗਜ਼ੇਬ ਕਲੋਂ ਦੀ, ਠੀਕ ਆ ਠੀਕ ਆ। ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਸਾਹ ਸੋਹਣਿਆਂ ਤੋਂ ਮੰਗਣੇ ਵਧਾਰੇ। ਆਏ ਹੋਏ ਰੱਬਾ ਮੇਰਿਆ, ਐਸਾ ਆਹ ਵੀ ਗੀਤ ਹੰਸ ਭਾਈ ਦਾ ਹੀ ਆ, ਮੈਂ ਤਾਂ ਭੁੱਲ ਹੀ ਗਿਆ ਬਈ। ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਸਾਹ ਸੋਹਣਿਆਂ ਤੋਂ ਮੰਗਣੇ ਵਧਾਰੇ। ਕਹਿੰਦੇ ਦੇਖੋ ਆਸ਼ਕਾਂ ਦੀ ਕਿਹੜੀ ਜ਼ਿੰਦਗੀ ਹੈ, ਜਿਹੜੇ ਸਾਹ ਵੀ ਆ ਤੁਸੀਂ ਆਪਣੇ ਸੋਹਣੇ ਮਹਿਬੂਬ ਦੇ ਕੋਲੋਂ ਮੰਗਦੇ ਆ। ਹੈਂ ਕਿਆ ਬਾਤ ਹੈ। ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋਅ।

ਜਿੱਦਾਂ ਨਾ ਵੀਰ ਮੇਰਿਓ, ਮੈਂ ਤੁਹਾਡਾ ਮਾਣ ਕਰਦਾ ਨਾ, ਤੁਹਾਡਾ ਤੁਹਾਡਾ ਮੈਨੂੰ ਤੇ ਬੜਾ ਆਉਂਦਾ, ਤੁਹਾਡਾ ਪਿਆਰ ਆਉਂਦਾ ਮੈਨੂੰ, ਕਿਉਂਕਿ ਬੜੇ ਚੈਨਲ ਚੱਲਦੇ ਆ ਸ਼ਹਿਰ ਦੇ ਵਿੱਚ, ਬਹੁਤ ਰੇਡੀਓ ਚੱਲਦੇ ਆ, ਸਾਰੇ ਵੀਰਾਂ ਵਾਸਤੇ ਸ਼ੁਭ ਛਾਵਾਂ। ਪਰ 11 ਤੋਂ 12 ਤੁਸੀਂ ਜਿੰਨਾ ਪਿਆਰ ਦਿੰਦੇ ਆ AM 530 ਦੇ ਸਿੰਘ ਹਰਜੀਤ ਸ਼ੋਅ ਨੂੰ, ਪੰਜਾਬੀ ਵਿਰਸਾ ਰੇਡੀਓ ਨੂੰ, ਮੈਂ ਤੁਹਾਡਾ ਕਿੰਨਾ ਮਾਣ ਕਰਦਾ, ਤੁਹਾਡਾ ਕਿੰਨਾ ਸਤਿਕਾਰ ਕਰਦਾ, ਤੁਸੀਂ ਮੇਰਾ ਵੀ ਮਾਣ ਕਰਿਆ ਕਰੋ। ਟਿਕਟਾਂ ticketmaster.ca। ਮੈਨੂੰ ਪਤਾ ਲੱਗਿਆ ਯਾਰ ਅੱਜ ਸ਼ਾਮ ਤੱਕ ਨਾ ਤੁਸੀਂ ਮੇਰਾ ਖਾਲੀ ਕਰਤਾ, ਸੀਟਾਂ ਹੀ ਹੈ ਨਹੀਂ ਉੱਥੇ। ਮੈਂ ਮੰਨੂੰਗਾ ਵੀ ਵਾਕਈ ਸਾਡੇ ਬੱਬਰ ਸ਼ੇ ਜਿਹੜੇ ਬੈਠੇ ਨਾ ਸ਼ਹਿਰ 'ਚ, ਇਹ ਪਿਆਰ ਕਰਦੇ ਆ ਮੈਨੂੰ। ਫਿਰ ਪੈਸੇ ਨਹੀਂ ਦੇਖੇ ਜਾਂਦੇ, ਇਸ਼ਕ ਮੁਹੱਬਤ ਯਾਰਾ ਕਹਿੰਦੇ ਰੱਬ ਦੇ ਨਾਂ ਵਰਗੇ, ਇਹਦੇ 'ਚ ਫਿਰ ਨਾ ਕੋਈ ਪੈਸੇ ਨਹੀਂ ਦੇਖਦੇ ਜਾਂਦੇ, $100-200। ਇਹਦੇ ਵਿੱਚ ਸਿਰਫ ਪਿਆਰ ਦੇਖਿਆ ਜਾਂਦਾ ਕਿ ਤੁਹਾਡਾ ਸਿੰਘ ਹਰਜੀਤ ਦੇ ਨਾਲ ਪਿਆਰ ਕਿੰਨਾ, ਤੁਹਾਡਾ ਪੰਜਾਬੀ ਵਿਰਸਾ ਰੇਡੀਓ ਨਾਲ ਪਿਆਰ ਕਿੰਨਾ, ਕਿ ਤੁਸੀਂ ਮੈਨੂੰ ਕਿੰਨਾ ਕਮਾਣ ਦਿੰਦੇ ਆ। ਅੱਜ ਸ਼ਾਮਾਂ ਨੂੰ ਮੈਨੂੰ ਪਤਾ ਲੱਗ ਜਾਂਦਾ ਜਦੋਂ ਘਰੇ ਜਾ ਕੇ ਠਾ ਠਾ ਟਿਕਟਾਂ ਚੱਕੀਆਂ ticketmaster.ca ਤੋਂ, ਫਿਰ ਲੱਗੂ ਮੈਨੂੰ ਪਤਾ।

ਗਾਣਾ ਸੀ ਹੰਸ ਭਾਈ ਦਾ, ਬੜਾ ਮਕਬੂਲ ਗਾਣਾ ਸੀ, ਸਾਨੂੰ ਤੇਰੇ ਸ਼ਹਿਰ ਦੀਆਂ ਗੇੜਿਆਂ ਨੇ ਖਾ ਲਿਆ। ਪਤਾ ਨਹੀਂ ਕਿਹੜੇ ਸਾਲ 'ਚ ਆਇਆ ਸੀ ਇਹ ਗੀਤ, ਮੈਨੂੰ ਯਾਦ ਨਹੀਂ। ਕਿਸੇ ਨੂੰ ਯਾਦ ਆ ਵੀਰ ਮੇਰੇ, ਉਹ ਕਿਹੜੇ ਈਅਰ ਦੇ ਵਿੱਚ ਗੀਤ ਆਇਆ ਸੀ, ਕੈਸੇ ਗੀਤ, ਕੈਸਾ ਗਵਈਆ, ਕੈਸਾ ਇਹ ਆਰਟਿਸਟ ਹੈ, ਜਿਹੜਾ ਕਿ ਜਿਹੜਾ ਵੀ ਇਹਦਾ ਗੀਤ ਲਾ ਲਓ ਦਿਲ ਕਰਦਾ ਬਸ ਆ ਯਾਰ ਅੱਜ ਹੀ ਗੀਤ ਨਵਾਂ ਆਇਆ ਹੈ। ਕਿਸੇ ਨੂੰ ਯਾਦ ਆ ਵੀਰ ਮੇਰੇ, ਉਹ ਕਿਹੜੇ ਸਾਲ 'ਚ ਗੀਤ ਆਇਆ ਸੀ, ਸਾਨੂੰ ਤੇਰੇ ਸ਼ਹਿਰ ਦੀਆਂ ਗੇੜਿਆਂ ਨੇ ਖਾ ਲਿਆ। ਲੱਭੀਏ ਚਰਨਜੀਤ ਊਰਜਾ ਸਾਹਿਬ ਤੁਹਾਨੂੰ ਹੁਣ।

0: ਇੱਕ ਮੇਰੇ ਭਾਜੀ ਮਿਲਿਆ ਸੀ ਮੈਨੂੰ ਉੱਥੇ ਪੰਜਾਬ ਡੇ ਮੇਲੇ ਦੇ ਡਾਇਮੰਡ ਦਾ ਕੰਮ ਕਰਦੇ ਆ ਔਰ ਉਹ ਪਰਿਵਾਰ ਆ ਰਿਹਾ ਪੂਰਾ ਕਹਿੰਦੇ ਹਰਜੀਤ ਭਾਜੀ 6 ਜਣੇ ਤਾਂ ਅਸੀਂ ਹੋ ਗਏ ਆ ਤੇ ਮੈਂ ਕੋਸ਼ਿਸ਼ ਕਰ ਰਿਹਾ 15 ਜਣੇ ਅਸੀਂ ਆਈਏ ਯਾਰ ਐਸਾ ਆਰਟਿਸਟ ਸਾਡੇ ਸ਼ਹਿਰ ਦੇ ਵਿੱਚ ਆ ਰਿਹਾ ਹੈਲੋ ਹੈਲੋ ਜੀ ਹਾਂਜੀ ਵੀਰਾ ਜੀ
1: ਹਾਂਜੀ
0: ਜੀ ਸਰ
1: ਓ
0: ਵਾਹਿਗੁਰੂ ਜੀ ਮੈਂ ਭਾਜੀ ਮੈਸੇਜ ਛੱਡਿਆ ਸੀ ਗੁਸਤਾਖੀ ਮਾਫ ਨੰਬਰ ਤੁਹਾਡਾ ਹੋਰ ਆਇਆ ਔਰ ਮੈਂ ਸਾਰੇ ਜਿੰਨੇ ਵੀ ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਆ ਔਰ ਜਿੱਥੇ ਅਸੀਂ ਅੱਜ ਪੂਰਾ ਦੇ ਪੂਰਾ ਸ਼ੋਅ ਭਾਜੀ ਦੇ ਗੀਤਾਂ ਦੇ ਨਾਲ ਭਾਜੀ ਦੀਆਂ ਉਸ ਮਿਊਜ਼ਿਕ ਦੀਆਂ ਖੂਬਸੂਰਤ ਤਰੰਗਾਂ ਦੇ ਨਾਲ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ ਸਿੰਘ ਹਰਜੀਤ ਸ਼ੋਅ ਦੇ ਵਿੱਚ ਔਰ ਮੇਰੀ ਲਾਈਨ 'ਤੇ ਇਸ ਟਾਈਮ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਪਿਆਰ ਵਾਲੇ ਜਨਾਬ ਹੰਸ ਰਾਜ ਹੰਸ ਸਾਹਿਬ ਲਾਈਨ 'ਤੇ ਆ ਗਏ ਆ ਔਰ ਉਹਨਾਂ ਨੇ ਇੱਕ ਅੱਧੇ ਮਿੰਟ 'ਚ ਨਾਲ ਹੀ ਗੱਲ ਕਰ ਰਹੇ ਆਪਾਂ

खूबसूरत गीत कैसियां वो आवाज़ां एक बारी फिर तो टोरंटो शहर दे विच वही तुहाडे वास्ते आ रहे साडे वड्डे वीर जी वड्डे भाजी साडे गवर्नमेंट इंडिया वालों जिन्हां नूं सन्मान प्यार दिता गया पद्म श्री अवार्ड दे नाल सन्मानिया गया जनाब हंस राज हंस ਗੀਤਾਂ ਦੀ ਤਾਰੀਫ ਕਰਾਂ ਰਾਤੀ ਇਸ਼ਕ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ ਉਹ ਸਾਨੂੰ ਨੀਂਦ ਨਾ ਆਈ ਸਾਰੀ ਰਾਤ ਭਿੱਜਦੇ ਰਹੇ ਇੱਕੋ ਵੇਲੇ ਹੁੰਦੀ ਬਰਸਾਤ ਵਸਲਦੀਆਂ ਘੜੀਆਂ ਨੂੰ ਹਰਜੀਤ ਜੀ ਨਾ ਰੋਕਿਆ ਗਿਆ ਨੈਣ ਲੱਗੀਆਂ ਸੌਣ ਦੀਆਂ ਝੜੀਆਂ ਨੂੰ ਖਾਲੀ ਦਿਲ ਨਹੀਂ ਹੈ ਜਾਨ ਵੀ ਮੰਗਦਾ ਇਸ਼ਕ ਦੀ ਗਲੀ ਵਿੱਚੋਂ ਸਿੰਘ ਹਰਜੀਤ ਜੀ ਕੋਈ ਕੋਈ ਕੋਈ ਲੰਘਦਾ

0: ਚਲੋ ਗੀਤ ਸੰਗੀਤ ਤਾਂ ਚੱਲਦੇ ਰਹਿੰਦੇ ਆ ਔਰ ਜਿੰਨੀ ਦੇਰ ਤੱਕ ਭਾਜੀ ਸਾਡੇ ਟੋਰਾਂਟੋ ਚ ਪਹੁੰਚਦੇ ਨਹੀਂ ਉਨੀ ਤੱਕ ਇਹਨਾਂ ਦੇ ਗੀਤਾਂ ਦੀ ਇਸੇ ਤਰ੍ਹਾਂ ਸ਼ਹਿਬਰ ਲੱਗਦੀ ਰਹਿ ਗਈ। ਭਾਜੀ ਹੰਸ ਰਾਜ ਹੰਸ ਜੀ, ਆਪ ਜੀ ਦਾ ਪੰਜਾਬੀ ਵਿਰਸਾ ਰੇਡੀਓ ਵਿੱਚ ਬਹੁਤ ਬਹੁਤ ਸਵਾਗਤ ਜੀ।
1: ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਸਾਰੇ ਲਿਸਨਰਸ ਨੂੰ, ਤੁਹਾਡਾ ਤੁਹਾਨੂੰ ਵੀ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ।
0: ਔਰ ਅਸੀਂ ਔਨ ਏਅਰ ਤੁਹਾਡਾ ਪੂਰੇ ਅਦਬ ਔਰ ਸਤਿਕਾਰ ਦੇ ਨਾਲ ਧੰਨਵਾਦ ਕਰ ਰਹੇ ਹਾਂ ਕਿ ਤੁਸੀਂ ਟੋਰਾਂਟੋ ਸ਼ਹਿਰ 'ਚ ਆ ਰਹੇ ਹੋ ਔਰ ਸਾਰੀਆਂ ਤੁਹਾਨੂੰ ਪਿਆਰ ਕਰਨ ਵਾਲੇ ਰੂਬਰੂ ਹੋਵੋਗੇ ਤੁਸੀਂ। ਸਭ ਤੋਂ ਪਹਿਲਾਂ ਆਪਣੇ ਵੱਲੋਂ ਇੱਕ ਪਿਆਰ ਦਾ ਮੈਸੇਜ ਜਿਹੜਾ ਕਿ ਜਿੰਨੇ ਵੀ ਤੁਹਾਡੇ ਚਾਹੁਣ ਵਾਲੇ ਆ, ਜਿੰਨੇ ਤੁਹਾਨੂੰ ਪਿਆਰ ਕਰਨੇ, ਉਹਨਾਂ ਨੂੰ ਜ਼ਰੂਰ ਦਿਓ।
1: ਮੇਰਾ ਇਹੀ ਮੈਸੇਜ ਹੈ ਕਿ ਪਿਛਲੇ ਸਾਲ ਆਇਆ ਸਾਂ, ਬੜਾ ਪਿਆਰ ਦਿੱਤਾ
0: ਜੀ,
1: ਇਸ ਵਾਰ ਵੀ ਉਮੀਦ ਕਰਦਾ ਹਾਂ ਕਿ ਹੁਮ ਆ ਕੇ ਤੁਸੀਂ ਆਓਗੇ, ਕੋਸ਼ਿਸ਼ ਕਰਾਂਗੇ ਕੁਛ ਨਵਾਂ ਤੇ ਬਾਕੀ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ।
0: ਬੜੀ ਅੱਛੀ ਗੱਲ ਹੈ,
1: ਹਮੇਸ਼ਾ ਕੁੱਗ ਵਸੋ, ਖੁਸ਼ ਵਸੋ, ਤੁਹਾਡਾ ਜੀਵਨ ਸੁਖਦ ਭਰਿਆ ਹੋਵੇ।
0: ਵਾਹ ਜੀ ਵਾਹ। ਔਰ ਤੁਹਾਡਾ ਭਾਅ ਜੀ ਅਸੀਂ ਟੂਰ ਜਿਹੜਾ ਹੈ ਅਮੈਰੀਕਾ ਦਾ ਚੱਲ ਰਿਹਾ ਹੈ, ਅਮੈਰੀਕਾ ਵਿੱਚ ਸ਼ੋਅ ਆਪ ਜੀ ਦੇ ਬੜੇ ਸਕਸੈਸ ਜਾ ਰਹੇ ਆ ਔਰ ਅਗਲੇ ਮਹੀਨੇ ਤੁਸੀਂ ਟੋਰਾਂਟੋ ਦੇ ਵਿੱਚ ਪਹੁੰਚ ਜਾਓਗੇ ਔਰ 18 ਸਤੰਬਰ ਨੂੰ ਜਿਹੜਾ ਸ਼ੋਅ ਹੈ ਤੁਹਾਡੇ ਵਾਸਤੇ ਲਿਵਿੰਗ ਆਰਟ ਸੈਂਟਰ 'ਚ ਸਾਰਿਆਂ ਦੇ ਸਹਿਯੋਗ ਨਾਲ ਰੱਖਿਆ ਗਿਆ ਹੈ ਔਰ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ, ਇੱਕ ਮੈਂ ਆਪਣੀ ਜੀ ਨੂੰ ਰਿਕੁਐਸਟ ਕਰੂੰਗਾ, ਬੜੇ ਸਾਡੇ ਚਾਹੁਣ ਵਾਲੇ ਇੱਦਾਂ ਦੇ ਹੁੰਦੇ ਆ ਜਿਹੜੇ ਕਲਾਸੀਕਲ ਮਿਊਜ਼ਿਕ ਨੂੰ ਬੜਾ ਪਿਆਰ ਕਰਦੇ ਆ ਔਰ ਜਿਹੜੇ ਕਈ ਉਹਨਾਂ ਨੂੰ ਪਿਆਰ ਨਹੀਂ ਵੀ ਕਰਦੇ, ਔਰ ਤੁਹਾਡੇ ਐਸੇ ਗੀਤ ਜ਼ਿੰਦਗੀ ਦੇ ਵਿੱਚ ਆਏ ਆ, ਐਸੇ ਸਮੇਂ ਦੇ ਨਾਲ ਨਾਲ ਤੁਸੀਂ ਗੀਤ ਗਾਇਆ, ਪਿੱਛੇ ਕਰਕੇ ਤੁਸੀਂ ਨਵਾਂ ਗੀਤ ਵੀ ਇੱਕ ਬੜਾ ਵਧੀਆ ਹਿੱਟ ਸੌਂਗ ਦਿੱਤਾ ਹੈ, ਸਾਰਿਆਂ ਨੂੰ ਨੱਚਣ ਦੇ ਮਜਬੂਰ ਕਰ ਦਿੱਤਾ ਉਸ ਗੀਤ 'ਤੇ। ਇਸ ਦੇ ਨਾਲ ਨਾਲ ਸਮਾਂ ਤਕਰੀਬਨ ਸਮਾਪਤੀ ਆ ਹੰਸ ਭਾਅ ਜੀ, ਜਾਣ ਤੋਂ ਪਹਿਲੇ ਹੋਰ ਕੀ ਕਰਨਾ ਚਾਹੋਗੇ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਹਾਲੇ ਤੱਕ ਤੁਹਾਨੂੰ ਮਿਲਣ ਵਾਸਤੇ?
1: ਮੈਂ ਇਹੀ ਕਹੂੰਗਾ ਕਿ ਤੁਸੀਂ ਜ਼ਰੂਰ ਤਸ਼ਰੀਫ ਲਿਆਓ, ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਸੈਟਿਸਫਾਈ ਕੀਤਾ ਜਾਵੇ
0: ਜੀ,
1: ਜੋ ਪਿਛਲੀ ਵਾਰੀ ਰਹਿ ਗਿਆ ਉਹ ਸੁਣਾਇਆ ਜਾਵੇ ਤੇ ਫਿਰ ਤੁਹਾਡੀਆਂ ਜੋ ਫਰਮਾਇਸ਼ਾਂ ਹੋਣਗੀਆਂ। ਮੇਰਾ ਤਾਂ ਇਹੀ ਫਾਇਦਾ ਹੈ ਕਿ ਜਿਸ ਟਾਈਪ ਦਾ ਵੀ ਤੁਸੀਂ ਕਹੋਗੇ ਮੈਂ ਉਹ ਪੇਸ਼ ਕਰਾਂਗਾ ਪ੍ਰੋਗਰਾਮ।
0: ਬੜੀ ਅੱਛੀ
1: ਮਿਹਰਬਾਨੀ ਸਰ ਜੀ,
0: ਬੜੀ ਮਿਹਰਬਾਨੀ ਜੀ। ਔਰ ਆਉਣ ਵਾਲੇ ਸਮੇਂ 'ਚ ਤੁਹਾਡੇ
1: ਬੜੀ ਦੇਰ ਤੋਂ ਤੁਹਾਡੀ ਵੀ ਇੱਛਾ ਸੀ, ਮੇਰੀ ਵੀ ਇੱਛਾ ਸੀ, ਆਪਾਂ ਰਲ ਕੇ ਕਰੀਏ ਪ੍ਰੋਗਰਾਮ, ਇਸ ਵਾਰੀ ਸੱਚੇ ਪਾਤਸ਼ਾਹ ਨੇ ਪੂਰਾ ਕੀਤਾ ਸੀ ਆਪਾਂ।
0: ਭਾਜੀ ਮੈਂ ਸੱਚੀ ਆਸ਼ਕ ਹਾਂ ਤੁਹਾਡਾ, ਤੁਹਾਡੇ ਗੀਤਾਂ ਦਾ ਆਸ਼ਕ ਹਾਂ ਔਰ ਜਿਨ੍ਹਾਂ ਨੇ ਸੁਰ ਦੇ ਨਾਲ ਆਪਣੀ ਜ਼ਿੰਦਗੀ ਲਾਈ ਹੈ, ਸੁਰ ਨੂੰ ਆਪਣੀ ਇਬਾਦਤ ਸਮਝਿਆ ਹੈ, ਉਹਨਾਂ ਆਰਟਿਸਟਾਂ ਦਾ ਮੈਂ ਵਾਕਈ ਦੀਵਾਨਾ ਹਾਂ ਔਰ ਤੁਹਾਡਾ ਬਹੁਤ ਸਤਿਕਾਰ ਹੈ, ਬਹੁਤ ਆਪ ਜੀ ਦਾ ਧੰਨਵਾਦ ਹੈ ਕਿ ਤੁਸੀਂ ਇਸ ਅਜ਼ੀਜ਼ ਦੀ ਗੱਲ ਨੂੰ ਮੰਨਿਆ ਔਰ ਸਾਡੇ ਟੋਰਾਂਟੋ ਸ਼ਹਿਰ ਦੇ ਵਿੱਚ ਤੁਸੀਂ 18 ਸਤੰਬਰ ਨੂੰ ਸ਼ੋਅ ਕਰਨ ਵਾਸਤੇ ਆ ਰਹੇ ਹੋ। ਆਪ ਜੀ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ
1: ਮਿਹਰਬਾਨੀ, ਬਹੁਤ ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ,
0: ਥੈਂਕ ਯੂ ਜੀ। ਲਓ ਜੀ, ਹੰਸ ਭਾਅ ਜੀ ਦੀ ਆਵਾਜ਼ ਵਿੱਚ ਤੁਸੀਂ ਸੁਣਿਆ ਹੈ 18 ਸਤੰਬਰ ਨੂੰ ਲਾਈਵ ਇਨ ਕਾਂਸਰਟ ਆਪਕੇ ਸ਼ਹਿਰ ਮੇਂ ਭਾਈ ਜਾਨ ਹੋਣੇ ਜਾ ਰਹਾ ਹੈ।

ticketmaster.ca ਜਿਹੜੇ ਹੰਸ ਭਾਜੀ ਨੂੰ ਪਿਆਰ ਕਰਦੇ ਆ, ਜਿਹੜੇ ਪੰਜਾਬੀ ਵਿਰਸਾ ਰੇਡੀਓ ਨੂੰ ਪਿਆਰ ਕਰਦੇ ਆ, ਜਿਹੜੇ ਸਿੰਘ ਹਰਜੀਤ ਸ਼ੋਅ ਨੂੰ ਪਿਆਰ ਕਰਦੇ ਆ, ਇਸ ਵੀਕਐਂਡ ਦੇ ਸ਼ੋਅ ਨੂੰ ਸੋਲਡ ਆਊਟ ਕਰ ਦਿਓ।

ਲਓ ਜੀ ਮੈਨੂੰ ਆਗਿਆ ਦਿਓ ਇੱਥੇ ਤੁਸੀਂ ਔਰ ਤੁਹਾਡੇ ਨਾਲ ਗੱਲਾਂ ਬਾਤਾਂ ਜਿਨ੍ਹਾਂ ਨੇ ਮੈਨੂੰ ਕਾਲ ਕਰਨੀ ਹੋਵੇ ਇੱਕ ਸਪੋਂਸਰਸ਼ਿਪ ਕਰਨੀ ਹੈ ਇਕੱਠੀਆਂ ਟਿਕਟਾਂ ਚਾਹੀਦੀਆਂ ਕਈ ਵੀਰ ਪਰਿਵਾਰਾਂ ਨੂੰ ਦਸ ਦਸ ਵੀਹ ਟਿਕਟਾਂ ਚਾਹੀਦੀਆਂ ਉਹ ਮੈਨੂੰ ਕਾਲ ਕਰ ਲਿਓ 6474481000 ਲਵ ਯੂ ਆਲ ਸੰਡੇ ਨੂੰ ਐਮੀ ਵਿਰਕ ਸਾਹਿਬ ਦੇ ਸ਼ੋਅ 'ਤੇ ਜ਼ਰੂਰ ਮਿਲਾਂਗੇ

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab. From the Dave Toddler News Desk, locally covered, nationally connected.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-10-647-739-8710।
7: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਂਦਾ
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
12: ਮੈਂ ਕਿਹਾ ਕਿੱਥੇ ਜਾ ਰਹੀ ਹੈ?
13: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
12: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
15: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
16: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
15: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
17: Ladies and gentlemen, introducing from CHLO AM 530, the number one radio host in the

0: गुड आफ्टरनून, वेलकम टू डे ट्रैवलर शो। आज के प्रोग्राम में बहनों और भाइयों, आप सबका स्वागत है। आशावादी उम्मीद करते हैं कि तुहाडा इहदा दिन अच्छा गुजर रहा होगा। साडे वालों तुहानू सारयां नू बहुत बहुत मुबारक। रखड़ी का शुभ दिन है और भैन भरा का जिहड़ा प्यार है आपस च जिन्ना मजबूत होवे उन्ना ही अच्छा है। ज्यों ज्यों उमरां वड्डियां हुंदियां मां बाप जांदे आ, फिर भैन भरा ही एक दूजे दे सहारा बणदे ने। सो रखड़ी दियां बहुत बहुत बहुत मुबारक। और रखड़ी दे शुभ अवसर ते इंडियन फ्रूट लैंड ने भी सेल ला दित्ती है। तुसीं ग्रोसरी कर सकदे हो, उहदे बचत कर सकदे हो। ਜਦੋਂ ਬਜਟ ਦਾ ਕੰਮ ਆਉਂਦਾ ਹੈ, ਪੈਸੇ ਸੇਵ ਕਰਨ ਦਾ ਕੰਮ ਆਉਂਦਾ ਹੈ, ਤਾਂ ਇੰਡੀਅਨ ਫਰੂਟ ਲੈਂਡ ਦੂਸਰਾ ਨਾਮ ਹੈ। ਸਵਰਨ ਚੱਕੀ ਆਟਾ 11.99 ਦਾ 20 ਪਾਊਂਡ, ਇੰਡੀਅਨ ਡੈਲੀਬਾਈਟ ਐਵਰੀਡੇ ਰਾਈਸ 6.99 ਦੇ 8 ਪਾਊਂਡ, ਇੰਡੀਅਨ ਡੈਲੀਬਾਈਟ ਬਰਾਊਨ ਸ਼ੂਗਰ ਹੈ ਜਿਹੜੀ 6.99 ਦੀ 8 ਪਾਊਂਡ ਮਿਲੇਗੀ। 1.6 ਕਿਲੋ ਦਾ ਜਿਹੜਾ ਦੇਸੀ ਘਿਓ ਹੈ 23.99 ਦਾ ਤੁਹਾਨੂੰ ਮਿਲੇਗਾ। ਔਰ ਇੰਡੀਅਨ ਡੈਲੀਬਾਈਟ ਬਾਲਟੀ ਦਾ ਗੁੜ ਹੈ ਇਹ ਮਿਲੇਗਾ ਜੀ 9.99 ਦਾ 5 ਕਿਲੋ ਬੱਲੇ। ਤੇ ਕਾਲੇ ਚਣੇ ਚਿੱਟੇ ਚਣੇ 3.99 ਦੇ 4 ਪਾਊਂਡ, 5 ਕਿਲੋ ਬਾਂਸੀ ਗੋੜਾ ਜਿਹੜਾ 7.99 ਦਾ ਹੈ। ਲਕਸ਼ਮੀ ਦੇਸੀ ਬੇਸਣ 3.99 ਦਾ 4 ਪਾਊਂਡ, 2.49 ਦੀ ਬ੍ਰੈਡ ਹੈ ਉੱਥੇ ਸੇਲ 'ਤੇ ਲੱਗੀ, ਚਿੱਟੀ ਹੋਵੇ ਜਾਂ ਹੋਲ ਵੀਟ ਹੋਵੇ। ਹਲਦੀਰਾਮ ਦੇ ਸਨੈਕ 1.99 ਦੇ 7 ਲੋਕੇਸ਼ਨਾਂ ਨੇ, 7 ਲੋਕੇਸ਼ਨਾਂ 'ਤੇ ਇਹ ਸੇਲ ਚੱਲ ਰਹੀ ਹੈ ਰੱਖੜੀ ਦੀ, ਇੰਡੀਅਨ ਫਰੂਟ ਲੈਂਡ। ਔਰ ਲੱਗਿਆ ਤਾਂ ਛਤਰੀ ਛਾਤਾ ਦੀ ਰਿਪੋਰਟ ਹਾਜ਼ਰ ਹੈ। ਛਤਰੀ ਛਾਤਾ ਦੀ ਰਿਪੋਰਟ ਇਹ ਹੈ ਕਿ ਅੱਜ ਸੂਰਜ ਸਿੰਘ 6:36 ਤੇ ਆਇਆ, 8:01 ਤੇ ਚਲੇ ਜਾਣਾ। ਮਾਮਾ ਚੰਦ ਸਿੰਘ 8:10 ਤੇ ਰਾਤ ਨੂੰ ਆਏਗਾ, 7:02 ਤੇ ਸਵੇਰੇ ਜਾਏਗਾ। ਅੱਜ ਦਾ ਤਾਪਮਾਨ 24-25 ਦੇ ਕਰੀਬ ਰਹੇਗਾ, ਤਕਰੀਬਨ ਸੂਰਜ ਚਮਕਦਾ ਰਹੇਗਾ। ਕੱਲ ਨੂੰ ਵੀ ਸੂਰਜ ਚਮਕਦਾ ਰਹੇਗਾ, ਤਾਪਮਾਨ 25 ਡਿਗਰੀ। ਸੰਡੇ ਨੂੰ ਮਿਕਸ ਆਫ ਸਨ ਐਂਡ ਕਲਾਊਡ 26 ਡਿਗਰੀ। ਮੰਡੇ ਨੂੰ ਬਾਰਿਸ਼ ਪਏਗੀ, ਝੱਖੜ ਝੋਲੇ ਆਉਣਗੇ, ਹਨੇਰੀ ਆਏਗੀ, ਆਹ ਹੋਏਗਾ ਉਹ ਹੋਏਗਾ, ਥੰਡਰ ਸਟੋਰਮ ਵੀ ਆਉਣਗੇ ਤੇ ਤਾਪਮਾਨ 27 ਡਿਗਰੀ। ਤੇ ਟਿਊਜ਼ਡੇ ਨੂੰ ਵੀ ਝੱਖੜ ਝੋਲੇ ਥੰਡਰ ਸਟੋਰਮ ਬਿਜਲੀ ਕੜਕੇਗੀ, ਹਨੇਰੀ ਆਏਗੀ, ਤਾਪਮਾਨ 28 ਡਿਗਰੀ। ਬੁੱਧਵਾਰ ਨੂੰ 27 ਡਿਗਰੀ ਤਾਪਮਾਨ, ਮਿਕਸ ਆਫ ਸਨ ਐਂਡ ਕਲਾਊਡ। ਡਕ ਸਿਸਟਮ ਸਾਫ਼ ਕਰਾ ਲਓ, ਘਰਾਂ ਦੇ ਡਕ ਸਿਸਟਮ ਨੂੰ ਸਾਫ਼ ਕਰਾਉਣੇ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਵਿੰਟਰ ਆਏ, ਤੁਸੀਂ ਹੁਣ ਇਹਨਾਂ ਕੋਲ ਟਾਈਮ ਵੀ ਹੈ, ਮਨ ਉਹਨਾਂ ਕੋਲ ਬਿਜ਼ੀ ਵੀ ਨੇ, ਇਹਨਾਂ ਦੀ ਕਈ ਟਰੱਕ ਨੇ, ਇੱਕ ਅੱਧਾ ਨਹੀਂ ਹੈ। ਔਰ $99 ਤੋਂ ਤੁਹਾਡਾ ਜਿਹੜਾ ਘਰ ਦਾ ਡਕ ਸਿਸਟਮ ਸਾਫ਼ ਕਰ ਦਿੰਦੇ ਨੇ। 416-277-4416 ਇਹਨਾਂ ਦਾ ਨੰਬਰ ਹੈ।
1: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9056711800, 905-671-1800।
2: ਕੰਡੀਸ਼ਨਸ ਅਪਲਾਈ।
3: ਆ ਭੈਣੇ, ਖਰੀਦ ਲਿਆ ਗਹਿਣੇ?
4: ਕਿੱਥੇ?
3: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
4: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
3: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
1: ਜਨਕ ਜਵੈਲਰਸ। ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800।
5: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
6: Quick Truck Lube. Are you ready?
0: ਇੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040। 647-429-4040।
7: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: ਆਪਣੀ ਕਮਿਊਨਿਟੀ ਲਈ खुशखबरी हीलैक्स वेलनेस फिजियो एंड रीहैब सेंटर खुल चुका है जिथों तुसी फिजियोथेरेपी मसाज थेरेपी कायरोप्रैक्टर वर्गीआं सेवावां प्रोफेशनल्स वल्लों दित्तीआं जांदीआं हन इह तकरीबन सारीआं इंश्योरेंस कंपनीआं नाल खुद डील करदे ने काउंसलिंग सर्विस भी अवेलेबल हन हीलैक्स वेलनेस फिजियो रीहैब 10930 गोरवे ड्राइव यूनिट CX1 गोरवे एंड कंट्री साइड दे कॉर्नर ते ज्यादा जानकारी लई प्लीज कॉल 905-913-5256 905-913-5256 मॉर्गेज सॉल्यूशन दे गुरप्रीत समराज जी तुहाडे मकान दी रिन्यूअल आ रही है तुसी अपनी मॉर्गेज बी सी लैंडर तो हटा के ए लैंडर नाल करवानी है और इंटरेस्ट रेट ते भी बचत करनी है कॉल 905-460-9099 प्री अप्रूवल भी करवा के दिंदे हन ताकि कॉन्फिडेंस नाल मकान लै सकदे हो 80-90 हज़ार बेस नूं बनाउण लई चाहीदे ने मकान लैण वेले इस दा भी अरेंजमेंट कीता जांदा है गुरप्रीत समरा नाल बैठ के डिस्कस करो 2155 B स्टील्स एवन्यू नियर टॉप रूम यूनिट 32 905-460-9099 905-460-9099 इन्हां दा नंबर है
2: ताया साडा मीट मच्छी दा बड़ा ही शौकीन आ कहिंदा पार्टी विच नॉन वेज स्पेशल होना चाहिदा बस वे असी करता फोन पंजाबी बाय नेचर वालेयां नूं ओ घरे आके लाइव कुकिंग करके गए पंजाबी बाय नेचर वालेयां नूं कॉल करियो
8: पंजाबी बाय नेचर एयरपोर्ट एंड वे टिको रोड 9057944667
9: उठो एक मिनट उठो उठो चलो
10: जी डॉक्टर जी
9: एक मिनट आ गोली खा लो तुसी सुते में मैं थानू नींद दी गोली देना भूल गई सी
11: फट्टे मुतेरे
12: फॉर द डेव टैटला न्यूज़ डेस्क लोकली कवर्ड नेशनली कनेक्टेड
0: ਖਬਰਾਂ ਚੋਂ ਖਬਰ ਆ ਰਹੀ ਹੈ ਆਪਣੇ ਸਕਾਰਬਰੋ ਵਿਚ ਦੇ ਜਿਹੜੇ ਐਮ ਪੀ ਨੇ ਸਲਮਾ ਜ਼ਾਹਿਦ ਲਿਬਰਲ ਦੇ ਨੇ ਸਕਾਰਬਰੋ ਵਿਚ ਉਹਨਾਂ ਦੇ ਘਰ ਮੂਹਰੇ ਗੱਡੀਆਂ ਖੜੀਆਂ ਸੀ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਰਹੀ ਗੱਲ ਲੇਕ ਓਨਟੇਰੀਓ ਲੇਕ ਅਮਰੀਕਾ ਦੀ ਮਾਰਕ ਕਾਰਨੀ ਸਾਹਿਬ ਨੇ ਬੜਾ ਸੋਹਣਾ ਦੈਨ ਨਾਓ ਐਂਡ ਆਲਵੇਸ ਇਹ ਲੇਕ ਓਨਟੇਰੀਓ ਰਹੇਗੀ 70% ਜਿਹੜੇ ਲੋਕ ਨੇ ਕੈਨੇਡਾ ਦੇ ਮਾਰਕ ਕਾਰਨੀ ਦਾ ਜਿਹੜਾ ਡਿਸੀਜਨ ਸੀ ਵੀ ਜਿਹੜੀ ਟਰੇਡ ਡੀਲ ਆ ਉਹਦੋਂ ਪਿੱਛੇ ਹਟਣਾ ਉਹਦਾ ਸਹਿਯੋਗ ਦਿੰਦੇ ਨੇ ਟਰੰਪ ਨੇ ਜਿਹੜਾ ਲੇਟੈਸਟ ਲੇਕ ਓਨਟੇਰੀਓ ਲੇਕ ਅਮਰੀਕਾ ਦੀ ਗੱਲ ਕੀਤੀ ਆ ਇਹਦੇ ਨਾਲ ਇਹਨੂੰ ਆਪਣੀ ਪਾਰਟੀ ਜਿਹੜੀ ਅਮਰੀਕਾ ਵਿੱਚ ਹੈ ਉਹਦੇ 'ਚ ਵੀ ਇਸਦਾ ਨੁਕਸਾਨ ਹੋ ਰਿਹਾ ਹੈ ਔਰ ਜੇ ਲੇਕ ਓਨਟੇਰੀਓ 'ਤੇ ਇਹਦੀ ਗੱਲ ਕਰਦੇ ਹਾਂ ਤਾਂ ਥੋੜ੍ਹਾ ਜਿਹਾ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੋਰ ਦੇ ਦਈਏ ਇਹ ਜਿਹੜਾ ਵਰਡ ਓਨਟੇਰੀਓ ਹੈ ਇਹ ਜਿਹੜੇ ਆਦਿਵਾਸੀ ਲੋਕ ਨੇ ਇੱਥੇ ਦੇ ਜਿਨ੍ਹਾਂ ਨੂੰ ਆਪਾਂ ਨੇਟਿਵ ਇੰਡੀਅਨ ਕਹਿ ਦਿੰਦੇ ਕਈ ਵਾਰ ਜਾਂ ਨੇਟਿਵ ਲੋਕ ਨੇ ਉਹਨਾਂ ਦੀ ਲੈਂਗੁਏਜ 'ਚੋਂ ਲਿਆ ਗਿਆ ਇਹਦਾ ਮਤਲਬ ਹੈ ਸਪਾਰਕਲਿੰਗ ਵਾਟਰ ਗ੍ਰੇਟ ਲੇਕਸ ਲੇਕ ਇਜ਼ ਬਿਊਟੀਫੁਲ ਲੇਕ ਇਜ਼ ਬਿਗ ਇੱਕ ਇਹ ਜਿਹੜਾ ਹੈ ਅਨੁਵਾਦ ਹੈ ਚਮਕਣਾ ਪਾਣੀ ਮਹਾਨ ਝੀਲ ਜਾਂ ਝੀਲ ਸੁੰਦਰ ਹੈ ਝੀਲ ਵੱਡੀ ਹੈ ਇਹਦੇ ਰੂਪ ਵਿੱਚ ਹੈ ਔਰ ਇਹ ਨਾਮ ਪਹਿਲੀ ਵਾਰ 400 ਸਾਲ ਪਹਿਲਾਂ ਲੇਕ ਓਨਟੇਰੀਓ ਲਈ ਵਰਤਿਆ ਗਿਆ ਸੀ ਔਰ ਜਿਹੜਾ ਵਰਡ ਓਨਟੇਰੀਓ ਹੈ ਇਹ ਜੇ ਆਪਾਂ ਨਾਗਰਾ ਫਾਲੋ ਜਾਈਏ ਤਾਂ ਰਾਹ 'ਚ ਇੱਕ ਸੜਕ ਆਉਂਦੀ ਹੈ ਹਾਈਵੇ ਤੋਂ ਨਿਕਲਦੀ ਉਹਦਾ ਨਾਮ ਓਨਟੇਰੀਓ ਹੈ ਕੈਲੀਫੋਰਨੀਆ 'ਚ ਇੱਕ ਸ਼ਹਿਰ ਹੈ ਓਨਟੇਰੀਓ ਹੈ ਓਨਟੇਰੀਓ ਬਹੁਤ ਜਗ੍ਹਾ ਨੇ ਪਰ ਹੁਣ ਇਹਨੂੰ ਕਿਹੜਾ ਸਮਝਾਵੇ ਕਮਲੇ ਨੂੰ ਖੈਰ ਅੱਜ ਦਿਨ ਵਧੀਆ ਹੈ ਰੱਖੜੀ ਦਾ ਦਿਨ ਹੈ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀ ਵੀ ਅਪਲਾਈਸਿਸ 'ਤੇ ਔਰ ਸਪੈਸ਼ਲ ਡੀਲ ਤੁਹਾਨੂੰ ਦਵਾਉਂਦੇ ਹਾਂ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ ਵੈਲਕਮ ਟੂ ਦਾ ਸ਼ੋਅ
13: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
0: ਅੱਜ ਰੱਖੜੀ ਦਾ ਦਿਨ ਇਸ ਉੱਪਰ ਕੀ ਸਪੈਸ਼ਲ ਹੈ ਜਨਾਬ
13: ਜੇ ਟੀਵੀਆਂ ਦੀ ਗੱਲ ਕਰੀਏ ਜੀ ਤੇ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਤੇ ਤੁਸੀਂ ਆਪਣੀ ਭੈਣ ਨੂੰ ਇੱਕ ਗਿਫਟ ਦੇਣਾ ਹੋਵੇ ਤੇ ਡੈਫੀਨੇਟਲੀ ਤੁਸੀਂ ਟੀਵੀ ਸਿਲੈਕਟ ਕਰ ਸਕਦੇ ਹੋ ਅੱਜ ਅਸੀਂ ਤੁਹਾਨੂੰ 75 ਇੰਚ ਸੈਮਸੰਗ ਦਾ ਟੀਵੀ ਦੇ ਰਹੇ ਹਾਂ ਸਿਰਫ 799 ਦਾ ਅੱਜ ਦੇ ਦਿਨ ਵਾਸਤੇ 1 ਡੇ ਸੇਲ ਲਗਾਈ ਹੈ ਅੱਜ ਸ਼ਾਮ 7 ਵਜੇ ਤੱਕ ਜਿਹੜੇ ਕਸਟਮਰ ਲੈਣਾ ਚਾਹੁੰਦੇ 75 ਇੰਚ ਸੈਮਸੰਗ ਦਾ 799 ਦਾ ਕੰਟੈਕਟ ਕਰ ਸਕਦੇ ਜੀ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਵੈਸੇ ਤਾਂ ਸਾਡੇ ਕੋਲ ਜੀ 50 ਇੰਚ 299 ਸੇਲ ਤੇ ਹੈ ਕਿਉਂਕਿ ਬੈਕ ਟੂ ਸਕੂਲ ਬੱਚੇ ਨੇ ਜਾਣਾ ਅਗਰ ਉਹ ਸਿਲੈਕਟ ਕਰਨਾ ਚਾਹੁਣ ਤੇ 40 ਇੰਚ 199 ਦਾ ਸੇਲ ਤੇ ਦੇ ਰਹੇ ਹਾਂ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ
0: ਤੇ 55 ਇੰਚ
13: 55 ਇੰਚ 399 ਦਾ ਜੀ,
0: 65 ਇੰਚ
13: 599 ਦਾ ਮਿਲ ਜਾਏਗਾ,
0: 75 ਇੰਚ
13: 75 ਇੰਚ ਅੱਜ 799 ਦਾ ਦੇ ਰਹੇ ਜੀ।
0: ਵਾਹ ਜੀ ਵਾਹ, ਨਹੀਂ ਨਹੀਂ ਨਹੀਂ 75 ਕਰ ਦੋ 699 ਦਾ,
13: 75 ਨੋ ਪ੍ਰੋਬਲਮ, ਜੇ ਕੋਈ ਲੈਣਾ ਚਾਹੁੰਦਾ 699 ਅੱਜ ਦਵਾਂਗੇ ਜੀ, ਪਰ ਅੱਜ ਵਨ ਡੇ ਸੇਲ ਹੈ, ਅੱਜ ਸ਼ਾਮ 7 ਵਜੇ ਤੱਕ ਹੀ ਮਿਲਣਾ ਜੀ।
0: ਠੀਕ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲਾਂਡਰੀ ਸੈਕਸ਼ਨ ਚ,
13: ਲਾਂਡਰੀ ਚ ਜੀ ਅਗਰ ਸਿੰਗਲ ਵਾਸ਼ਰ ਲੈਣਾ $1,000 ਵਾਲਾ ਵਾਸ਼ਰ 599 ਚ ਲੈ ਕੇ $400 ਸੇਵ ਕਰ ਸਕਦੇ ਕਸਟਮਰ, ਤੇ ਜੇ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣਾ ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,200 ਵਾਲਾ ਸਿਰਫ $1,499 ਦਾ ਮਿਲੇਗਾ, ਇਹਦੇ ਚ ਵੀ $800 ਦੀ ਸੇਵਿੰਗ ਹੈ, ਤੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ $2,600 ਵਾਲਾ $1,799 ਦਾ ਮਿਲੇਗਾ, ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਜੀ, ਡਿਲੀਵਰੀ ਬਿਲਕੁਲ ਫ੍ਰੀ ਹੈ, ਪਹੁੰਚਣਾ ਹੈ ਤੁਸੀਂ ਬੋਵੇਡ ਐਂਡ ਚੰਕੂਜ਼ੀ ਤੇ 905-450-2828 ਸਾਡਾ ਨੰਬਰ ਹੈ ਜੀ, 905-450-2828 ਤੇ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਜ਼ਰੂਰ ਵਿਜ਼ਿਟ ਕਰਨਾ ਤਾਂ ਕਿ ਤੁਹਾਨੂੰ ਸੇਵਿੰਗਸ ਹੁੰਦੀਆਂ ਰਹਿਣ ਇਲੈਕਟ੍ਰੋਨਿਕਸ ਹੋਮ ਅਪਲਾਈਸਿਸ ਐਂਡ ਲਾਂਡਰੀ ਚ ਜੀ।
0: ਬੜੀ ਮਿਹਰਬਾਨੀ, 905-450-2828 ਤੇ ਟੈਲੀਵਿਜ਼ਨ ਵਾਲੇ ਸੋਰੀ ਕੀ ਕਹਿੰਦੇ ਆਪਾਂ ਕਿਚਨ ਵਾਲੇ ਪਾਸੇ ਚੱਲੀਏ,
13: ਹੋਮ ਅਪਲਾਈਸਿਸ ਚ ਭਾਜੀ ਸਾਡੇ ਕੋਲ ਇਸ ਟਾਈਮ ਸਪੈਸ਼ਲ ਪ੍ਰਮੋਸ਼ਨ ਹੈ ਜਿਹਦੇ ਚ ਬੰਡਲ ਪੈਕੇਜ, ਕਿਉਂਕਿ ਟੈਰਿਫ ਜਿਹੜਾ 25% ਹੋਮ ਅਪਲਾਈਸਿਸ ਦੇ ਉੱਪਰ ਲੱਗਣ ਜਾ ਰਿਹਾ, ਇਸ ਕਰਕੇ ਟੈਰਿਫ ਦੀ ਪ੍ਰਾਈਸ ਤੋਂ ਬਚਣ ਵਾਸਤੇ ਤੁਸੀਂ ਅੱਜ ਇਸ ਪੈਕੇਜ ਨੂੰ ਡੀਲ ਨੂੰ ਲੌਕ ਕਰ ਸਕਦੇ ਹੋ, $5,000 ਵਾਲਾ ਬੰਡਲ ਪੈਕੇਜ $29.99 ਦਾ ਮਿਲਣਾ, $2,000 ਤੁਸੀਂ ਸੇਵ ਕਰਨੇ ਆ, ਤੇ ਨਾਲ ਦੀ ਨਾਲ ਇਹ ਵੀ ਯਾਦ ਰੱਖਣਾ ਕਿ $29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ, ਚਾਹੇ ਬਿਲਟ ਇਨ ਕਿਚਨ ਲੈਣਾ ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਜੀ ਉਹ ਵੀ ਤੁਹਾਨੂੰ $12,000 ਵਾਲਾ $6,900 ਚ ਮਿਲਣਾ, ਉਹਦੇ ਚ ਵੀ $6,100 ਤੁਸੀਂ ਸੇਵ ਕਰਨੇ ਆ, ਤੇ ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕੀਤੀ ਜਾ ਸਕਦੀ ਹੈ, $300-$400 ਯਾਨੀ 10% ਡਿਪੋਜ਼ਿਟ ਦੇ ਕੇ ਡੀ ਲੌਕ ਕਰ ਲੈਣਾ ਤੇ ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕਰ ਸਕਦੇ ਹੋ, ਬ੍ਰੈਂਪਟਨ ਅਪਲਾਈਸਿਸ .com 905-450-2828 905-450-2828 ਜੀ,
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਉਹ ਹਾਂ ਯਾਦ ਰਹੇ, 6 ਮਹੀਨੇ ਚਵਾਨੀ ਨਹੀਂ ਦੇਣੀ ਮਿੱਤਰੋ, ਨਾ ਕੋਈ ਵਿਆਜ ਆ ਨਾ ਕੋਈ ਇੰਟਰਸਟ ਆ, 6 ਮਹੀਨਿਆਂ ਦੇ ਵਿੱਚ ਦੇ ਦੋ ਥੋੜੇ ਥੋੜੇ ਕਰਕੇ, ਜਾਂ ਜਿਦਨ 6 ਮਹੀਨੇ ਖਤਮ ਹੋਣੇ ਹਫ਼ਤਾ ਖੰਡ ਪਹਿਲਾਂ ਇਕੱਠੇ ਦੇ ਦੋ, ਮਰਜ਼ੀ ਤੁਹਾਡੀ ਆ, ਨੰਬਰ ਇੱਕੋ ਹੀ ਆ 905-450-2828। ਥੈਂਕ ਯੂ ਜਨਾਬ,
13: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਜਾਣਨੇ ਆਉਂਦੇ ਆ ਤੁਹਾਨੂੰ ਕੁਝ ਜੋਕ ਵੀ ਸੁਣਾਉਂਦੇ ਆ,
2: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
14: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ,
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
14: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗੇ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ,
2: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ,
14: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ, ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ,
2: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
14: 905-671-8400 or 905-796-8800 or visit giltravels.ca.
15: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
0: ਇੱਕ ਵਾਰ ਇਹਨਾਂ ਨਾਲ ਗੱਲ ਕਰੋ, ਤੁਹਾਡੇ ਘਰ ਨੂੰ 4 ਚੰਦ ਲਾ ਦੇਣਗੇ, ਬਾਹਰੋਂ ਬਹੁਤ ਵਧੀਆ ਸਾਫ਼ ਸੁਥਰਾ ਬਣਾ ਦੇਣਗੇ, ਘਾਹ ਵੀ ਹਰਾ ਹਰਾ ਹੋਏਗਾ, ਦਿਨੇ ਰਾਤ ਪਿਆ ਕਰੇਗੀ ਮਹਾਰਾਜ, ਦਿਨੇ ਰਾਤ ਪਿਆ ਕਰੇਗੀ। AAA ਲੈਂਡਸਕੇਪਿੰਗ 647-784-1213। ਜੇ ਟੈਂਟ ਲਵਾਉਣੇ ਆ ਤਾਂ ਆਹ ਸੁਣੋ।
16: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
17: ਜਸ਼ਨ ਟੈਂਟਸ ਦੇ ਨਾਲ।
16: ਵਿਆਹ ਹੋਵੇ, ਬਰਥਡੇ ਪਾਰਟੀ,
17: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
16: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
17: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
16: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
17: 416-294-2857।
16: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
18: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
19: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
18: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
0: ਔਰ ਇਹਨਾਂ ਦੀ ਜੇ ਸੱਤੇ ਲੋਕੇਸ਼ਨ ਤੇ ਜੀ ਰੱਖੜੀ ਦੀ ਸੇਲ ਹੈ। ਸਵਰਨ ਚੱਕੀ ਆਟਾ 11.99 ਦਾ 20 ਪਾਊਂਡ ਅਤੇ ਇੰਡੀਅਨ ਡੈਲੀਬਰਡ ਐਵਰੀਡੇ ਰਾਈਸ 6.99 ਦੇ, ਇੰਡੀਅਨ ਡੈਲੀਬਰਡ ਜਿਹੜੀ ਬਰਾਊਨ ਸ਼ੂਗਰ ਹੈ 6.99 ਦੀ 8 ਪਾਊਂਡ ਹੈ। ਦੇਸੀ ਘਿਓ 3.99 ਦਾ 1.6 ਕਿਲੋ ਹੈ। ਬਾਂਸੀ ਗੌਰ 7.99 ਦਾ, ਕਾਲੇ ਚਿੱਟੇ ਚਣੇ 3.99 ਦੇ 4 ਪਾਊਂਡ ਹੈ। ਜਿੰਨੇ ਮਰਜ਼ੀ ਲੈ ਆਓ, ਚਿੱਟੀ ਬ੍ਰੈਡ ਲੈ ਲਓ ਜਾਂ ਹੋਲ ਵੀਟ ਬ੍ਰੈਡ ਲੈ ਲਓ 2.49 ਈਚ ਹੈ। ਹਲਦੀ ਰਾਮ ਦੇ ਸਨੈਕ 1.99 ਦੇ ਨੇ। ਮਿਹਰਬਾਨ ਦੀਆਂ ਜਿਹੜਾ ਜੂਸ ਹੈ 3.99 ਦਾ 3 ਲੀਟਰ ਹੈ। ਸੱਤ ਦੀਆਂ ਸੱਤੇ ਲੋਕੇਸ਼ਨਾਂ ਇੰਡੀਅਨ ਫਰੂਟ ਲੈਂਡ। ਆਲਰਾਈਟ, ਇਹਦੇ ਨਾਲ ਇੱਕ ਫਰਮ ਹੈ ਜਿਨ੍ਹਾਂ ਨੂੰ AZ ਡਰਾਈਵਰ ਚਾਹੀਦੇ ਆ ਜੀ, ਬਹੁਤ ਸਾਰੇ ਡਰਾਈਵਰ ਚਾਹੀਦੇ ਆ। ਔਰ ਇਹ ਜਿਹੜੇ ਡਰਾਈਵਰ ਆ ਇਹ ਜਾਣਗੇ ਜੀ ਆਪਣੇ ਕੀ ਕਹਿੰਦੇ ਹੁੰਦੇ ਆ ਟੋਰਾਂਟੋ ਟੂ ਮੋਂਟਰੀਅਲ, ਟੋਰਾਂਟੋ ਟੂ USA। ਬਾਈ ਵੀਕਲੀ ਪੇ ਆ, ਟੌਪ ਦੀ ਪੇ ਆ, ਕਹਿੰਦੀ ਕਹਾਉਂਦੀ ਪੇ ਆ ਤੇ ਸਮੇਂ ਸਿਰ ਪੇ ਮਿਲੇਗੀ। ਕੁਲਦੀਪ ਮੰਗਠੋਰਾਂ ਤੋਂ ਜਾਣਕਾਰੀ ਲੈ ਲਓ 647-972-64-55। ਡਕ ਸਿਸਟਮ ਸਾਫ਼ ਕਰਾ ਲਓ ਘਰਾਂ ਦੇ ਜੀ, ਵਧੀਆ ਰਹੋਗੇ। ਜੇ ਡਕ ਸਿਸਟਮ ਸਾਫ਼ ਆ, ਜਿਨ੍ਹਾਂ ਨੂੰ ਦਮੇ ਦੀ ਪ੍ਰੋਬਲਮ ਆ, ਸਾਹ ਦਾ ਇਸ਼ੂ ਆ ਜਾਂ ਕੋਈ ਹੋਰ ਸਿਹਤ ਸੰਬੰਧੀ ਇਸ਼ੂ ਆ, ਬਜ਼ੁਰਗ ਰਹਿੰਦੇ ਨੇ ਘਰੇ, ਤੁਹਾਡੇ ਲਈ ਚੰਗਾ $99 ਤੋਂ ਸਾਫ਼ ਕਰਦੇ ਨੇ। 416-277-4416 ਇਹਨਾਂ ਦਾ ਨੰਬਰ ਹੈ। ਐਂ ਕਰਦੇ ਹਾਂ ਆਪਾਂ, ਜਾਂਦੇ ਹਾਂ ਤੇ ਆਉਂਦੇ ਹਾਂ। ਪਹਿਲਾਂ ਆ ਸੁਣੋ
20: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ।
21: ਹੈ ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
20: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-355-1870 ਪੈ ਗਈ ਪੱਲੇ।
22: ਚਿੰਟੂ ਪੁੱਤਰ।
23: ਹਾਂਜੀ ਮੈਡਮ ਜੀ।
22: ਚੱਲ ਪੁੱਤ ਸ਼ਾਬਾਸ਼, ਮੈਨੂੰ ਦੱਸ ਕਿ ਜਵਾਨੀ ਤੇ ਬੁਢਾਪੇ ਵਿੱਚ ਕੀ ਫਰਕ ਹੁੰਦਾ।
23: ਮੈਡਮ ਜੀ, ਜਵਾਨੀ ਵਿੱਚ ਬੰਦੇ ਦੇ ਮੋਬਾਈਲ ਵਿੱਚ ਹਸੀਨਾ ਦੇ ਨੰਬਰ ਹੁੰਦੇ ਹਨ ਤੇ ਬੁਢਾਪੇ 'ਚ ਹਕੀਮਾਂ ਦੇ।
11: ਫਿੱਟੇ ਮੁਤੇਰੇ।
5: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
24: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
12: From the Dave Tatla News Desk, locally covered, nationally connected.

0: ਬਲੂ ਜੇ ਵਾਲੇ ਬੜਾ ਵਧੀਆ ਖੇਲੇ, ਸਿਰਫ 13-2 ਦੇ ਫਰਕ ਨਾਲ ਹਾਰੇ। ਕਰਨ ਵੀ ਕੀ ਵਿਚਾਰੇ, 6 ਜਿਹੜੇ ਉਹਨਾਂ ਦੇ ਸਟਾਰਟਰ ਨੇ ਉਹ ਤਾਂ ਇੰਜਰਡ ਲਿਸਟ ਤੇ ਨੇ। ਬਹੁਤ ਸਾਰੇ ਸਾਡੇ ਲਿਸਨਰ ਹੋਣਗੇ ਜਿਨ੍ਹਾਂ ਨੂੰ ਸ਼ਨਾਇਆ ਟਵੇਨ ਦਾ ਪਤਾ ਹੋਏਗਾ। ਸ਼ੀ ਇਜ਼ ਅ ਬਿਊਟੀਫੁਲ ਗਰਲ ਐਂਡ ਅ ਬਿਊਟੀਫੁਲ ਸਿੰਗਰ। ਅਗਸਤ 28, 1965 ਨੂੰ ਉਹਦਾ ਜਨਮ ਹੋਇਆ ਸੀ ਅੱਜ ਦੀ ਤਰੀਕ ਉੱਪਰ। ਜਿਹੜੀ ਡਰਾਈਵਿੰਗ ਕਰਦੇ ਹਾਂ ਅਸੀਂ, ਇਹ ਪ੍ਰਿਵਿਲੇਜ ਹੈ। ਦਾਰੂ ਪੀ ਕੇ ਗੱਡੀ ਚਲਾਉਣੀ ਪ੍ਰਿਵਿਲੇਜ ਨਹੀਂ ਹੈ। ਬਿਨਾਂ ਇੰਡੀਕੇਟਰ ਦੇ ਤੇ ਲਾਈਨਾਂ ਚੇਂਜ ਕਰਨੀਆਂ, ਗੱਡੀ ਕਦੇ ਸੱਜੇ ਕਦੇ ਖੱਬੇ, ਉਹ ਗੱਡੀ ਦੇ ਨਾ ਸਟੀਅਰਿੰਗ ਦੇ ਇੱਕ ਪਾਸੇ ਟੂਟੀ ਲੱਗੀ ਹੈ ਲੈਫਟ ਤੇ ਰਾਈਟ ਸਿਗਨਲ ਦੇਣ ਲਈ। ਇਹ ਨਹੀਂ ਵੀ ਜਦੋਂ ਤੁਸੀਂ ਲਾਈਨ ਚੇਂਜ ਕਰ ਲਈ ਉਦੋਂ ਇੱਕ ਵਾਰ ਅੱਖ ਜੀ ਮਾਰ ਕੇ ਵਿੱਚ ਵੜ ਗਏ। ਉਹਨੂੰ 10 ਸਕਿੰਟ 5 ਸਕਿੰਟ ਪਹਿਲਾਂ ਆਨ ਕਰ ਦਿਓ ਜਿਹੜਾ ਪਿੱਛੇ ਵਾਲਾ ਸਮਝੇ। ਇਹ ਗੱਲ ਵੱਖਰੀ ਹੈ, ਪਿਛਲੇ ਵਾਲੇ ਨੇ ਵੀ ਨਹੀਂ ਰਾਹ ਦੇਣਾ ਤੁਹਾਨੂੰ। ਐਨੀਵੇ, ਅੱਛਾ ਗੱਲ ਇੱਦਾਂ, ਜਿਨ੍ਹਾਂ ਨੂੰ ਨੌਕਰੀ ਚਾਹੀਦੀ ਹੈ ਜਿਹੜਾ ਧਿਆਨ ਨਾਲ ਸੁਣ ਲਿਓ, ਫੇਰ ਨਾ ਕਿ ਉਹ ਦੱਸਿਆ ਨਹੀਂ ਹੈ। ਤੁਹਾਨੂੰ ਅੰਗਰੇਜ਼ੀ ਆਉਂਦੀ ਹੈ ਨਹੀਂ ਆਉਂਦੀ, ਨੌਕਰੀ ਪੱਕੀ। ਤੁਹਾਡੇ ਕੋਲ ਕੋਈ ਹੁਨਰ ਹੈ ਨਹੀਂ ਹੈ, ਨੌਕਰੀ ਪੱਕੀ। ਕੋਈ ਸਕਿੱਲ ਨਹੀਂ ਤੁਹਾਡੇ ਕੋਲ, ਤਾਂ ਵੀ ਨੌਕਰੀ ਪੱਕੀ। ਸ਼ਰਤ ਇੱਕ ਹੈ, ਸੇਫਟੀ ਸ਼ੂ ਤੇ ਸੇਫਟੀ ਵੈਸਟ ਹੋਣੀ ਬਹੁਤ ਜ਼ਰੂਰੀ ਹੈ। ਹੁਣ ਕਿੰਨੇ ਵਜੇ ਆ? 11:12, 12:27 ਹੋ ਗਏ। 1 ਵਜੇ ਕੰਮ ਸ਼ੁਰੂ ਕਰ ਲਓ ਜਾ ਕੇ, ਬੇਸ਼ੱਕ ਪੈਸੇ ਚੰਗੇ ਮਿਲਣਗੇ। ਜਨਰਲ ਹੈਲਪ ਚਾਹੀਦੀ ਹੈ, ਜਨਰਲ ਲੇਬਰ ਚਾਹੀਦੀ ਹੈ, ਰਾਈਟ ਵੇ ਚਾਹੀਦੀ ਹੈ, ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ ਹੈ। ਤੁਸੀਂ ਅੱਜ ਕੰਮ ਸ਼ੁਰੂ ਕਰਦੇ ਹੋ, ਸਿਰਫ ਤੇ ਸਿਰਫ ਸੇਫਟੀ ਸ਼ੂ ਤੇ ਸੇਫਟੀ ਵੈਸਟ ਚਾਹੀਦੇ ਆ। ਨੰਬਰ ਮੈਂ ਦੇ ਦਿੰਦਾ 6477-709-0549-647-709-0549. ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤ ਤੋਂ 2 ਸੈਂਟ ਉੱਪਰ ਜਾ ਰਹੀ ਹੈ। ਮੰਡੀਆਂ ਦੇ ਭਾਅ ਦੱਸ ਦਿੰਦੇ ਹਾਂ ਜਨਕ ਜੋਲਰ ਦੇ ਸਹਿਯੋਗ ਨਾਲ। ਟੋਰਾਂਟੋ ਸਟਾਕ ਚੇਂਜ, ਕਰੂਡ ਆਇਲ, ਡਾਲਰ, ਸੋਨਾ ਥੱਲੇ ਜਾ ਰਿਹਾ ਹੈ। ਡਾਓ ਤੇ ਨੈਸਡੇਕ ਜਿਹੜਾ ਇਸ ਸਮੇਂ ਉੱਪਰ ਚੱਲ ਰਿਹਾ ਹੈ। ਆਲਰਾਈਟ, ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀ ਫਰਮ ਹੈ ਉਹ ਜਿਨ੍ਹਾਂ ਨੂੰ ਏਜ ਦਾ ਡਰਾਈਵਰ ਚਾਹੀਦਾ ਉਹਦਾ ਨੰਬਰ ਮੰਗਿਆ ਸੀ 6479726455। ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US, ਪੇ ਚੰਗੀ ਹੈ, ਟੌਪ ਦੀ ਹੈ, ਬਾਈ ਵੀਕਲੀ ਪੇ ਮਿਲੇਗੀ। ਤੁਸੀਂ ਮਾਂਗੜ ਸਾਹਿਬ ਨਾਲ ਗੱਲ ਕਰ ਲਓ, 6479726455 ਇਹਨਾਂ ਦਾ ਨੰਬਰ ਹੈ। ਨਾਰੇ ਬੈਂਕਟ ਹਾਲ ਜਾਂ ਲੋ। ਆਲਰਾਈਟ ਆਲਰਾਈਟ ਆਲਰਾਈਟ, ਤੁਹਾਡੀ ਪਾਰਟੀ ਕਰਾਈਏ ਟਿੱਕਾ ਜੰਕਸ਼ਨ ਤੇ। ਆ ਸੁਣੋ,
1: ਆਰ ਯੂ ਰੈਡੀ
0: ਟਿੱਕਾ ਜੰਕਸ਼ਨ ਲਈ? 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ? ਨੋ ਪ੍ਰੋਬਲਮ। 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ? ਨੋ ਪ੍ਰੋਬਲਮ। 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ? ਨੋ ਪ੍ਰੋਬਲਮ। 6474294040। 647-429-4040-4040।
2: ਇਫਰੈਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ। ਬਹੁਤ ਹੀ ਸ਼ਾਨਦਾਰ ਅਪਰਚੁਨਿਟੀ। ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ। ਸਟਾਰਟਿੰਗ ਫਰੋਮ ਉਸ਼ਾਵਾ, ਇਟੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਫਰੈਸ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8822, ਐਕਸਟੈਂਸ਼ਨ ਹੈ 4।
3: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ CX1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 9059135256, 905-913-5556,
4: 913-5556. From the Dave Tatla News Desk, locally covered, nationally connected.
0: Donald Trump ਨੇ ਇੱਕ ਫੋਟੋ ਜੀ ਬਣਾ ਕੇ ਰਿਲੀਜ਼ ਕੀਤੀ ਹੈ। ਕੈਨੇਡਾ ਦਾ ਜਿਹੜਾ ਬਰਡ ਹੈ ਗੀਸ, ਉਹਨੂੰ ਥੱਲੇ ਸਿੱਟਿਆ ਹੈ ਉੱਤੇ ਜਿਹੜੀ ਈਗਲ ਹੈ ਉਹ ਉਹਦੇ ਉੱਤੇ ਬੈਠੇ, ਉਹਦੇ ਗਰਦਨ ਘੁੱਟੀ ਹੋਈ ਆ। ਮਿੱਤਰਾ, ਜਿਹੜਾ ਕੋਈ ਮਰਜ਼ੀ ਕਰ ਲਾ, ਤੇਰਾ ਕੱਖ ਨਹੀਂ ਬਣਨਾ ਹੈਗਾ। ਜਿਹੜਾ ਨਾਮ ਚੇਂਜ ਕਰਨ ਦੀ ਗੱਲ ਕਰਦਾ ਨਾ, ਇੰਟਰਨੈਸ਼ਨਲ ਹਾਈਡਰੋਗ੍ਰਾਫਿਕ ਆਰਗਨਾਈਜੇਸ਼ਨ ਵਰਗੀਆਂ ਸੰਸਥਾਵਾਂ ਵਿਸ਼ਵ ਪੱਧਰ 'ਤੇ ਸਰਵੇਖਣ ਚਾਰਟਿੰਗ ਅਤੇ ਸਮੁੰਦਰੀ ਨੇਵੀਗੇਸ਼ਨ ਮਿਆਰਾਂ ਦਾ ਤਾਲਮੇਲ ਕਰਦੀਆਂ ਨੇ ਤੇ ਫੇਰ ਨਾਮ ਚੇਂਜ ਹੁੰਦੀਆਂ। ਤੇਰੇ ਘੁੱਗੀ ਮਾਰਨਾ ਕੁਛ ਨੀ ਮਰਨਾ, ਘੁੱਗੀ ਵੀ ਨੀ ਮਰਨੀ, ਨਾ ਤਿੰਨਾਂ ਚੋਂ, ਨਾ ਤੇਰਾਂ ਚੋਂ, ਨਾ ਟੋਕਰੀ ਦੀਆਂ ਬੇਰਾਂ ਚੋਂ। ਹੁਣ ਤਾਂ ਤੇਰੀ ਪਾਰਟੀ ਵੀ ਨੀ ਤੈਨੂੰ ਲਾਈਕ ਕਰਦੀ। ਖੈਰ, ਰੱਖੜੀ ਦੇ ਤਿਉਹਾਰ ਦੀਆਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਸੁੱਖ ਬਾਈ ਇਸ ਉੱਤੇ ਬੜੀ ਵੱਡੀ ਸੇਲ ਲੈ ਕੇ ਗ੍ਰੈਂਡ ਫਰਨੀਚਰ ਤੋਂ ਆ ਚੁੱਕੇ ਨੇ ਜਨਾਬ।
5: ਬਹੁਤ ਸ਼ੁਕਰੀਆ, ਧੰਨਵਾਦ ਦੀਪ ਭਾਜੀ। ਬਿਲਕੁਲ, ਰੱਖੜੀ ਦੀਆਂ ਪਹਿਲਾਂ ਸਾਰੇ ਸਾਡੇ ਜਿੰਨੇ ਵੀ ਸਰੋਤੇ ਨੇ ਮੁਬਾਰਕਾਂ ਸਾਰੇ ਪਰਿਵਾਰਾਂ ਨੂੰ, ਤੇ ਨਾਲ ਦੀ ਨਾਲ ਜਿਹੜੀ ਅੱਜ ਸਪੈਸ਼ਲ ਪ੍ਰਾਈਜ਼ ਮਿਲ ਰਹੀਆਂ ਫਰਨੀਚਰ ਦੇ ਉੱਪਰ, ਜਿਨ੍ਹਾਂ ਭੈਣਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ ਸਿਕਸ ਸ਼ੇਅਰ, ਜਿਹਦੀ ਰੈਗੂਲਰ ਕੀਮਤ $1200 ਸੀ, ਰੱਖੜੀ ਸਪੈਸ਼ਲ। ਅੱਜ ਜਿੰਨੀਆਂ ਵੀ ਭੈਣਾਂ ਪਹੁੰਚਣਗੀਆਂ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ ਛੇ ਜਣਾ ਸਿਰਫ $399 ਦੇ ਵਿੱਚ, ਸੋਲਿਡ ਵੁੱਡ ਦਾ ਟੇਬਲ ਤੇ ਛੇ ਚੇਰਾਂ $399 ਦਾ ਮਿਲੂਗਾ, ਤੇ ਨਾਲ ਤੋਹਫਾ ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ, ਤੇ ਇੱਕ ਤੋਹਫਾ ਰੱਖੜੀ ਦਾ ਵੀ ਸਪੈਸ਼ਲ ਨਾਲ ਮਿਲਣਾ। ਸੋ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ ਸਿਕਸ ਸ਼ੇਅਰ $399 ਦਾ, ਮਾਈਕਰੋਵੇਵ ਵੀ ਫ੍ਰੀ ਮਿਲੂਗਾ, ਤੇ ਇੱਕ ਨਾਲ ਇਲੈਕਟ੍ਰੋਨਿਕ ਤੋਹਫਾ ਹੋਰ ਵੀ ਦਿੱਤਾ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $600 ਸੀ, ਸਿਰਫ $99 ਦਾ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ $99 ਦੇ ਵਿੱਚ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਅੱਜ ਇੰਤਜ਼ਾਰ ਕਰ ਰਹੇ ਆ। ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ। ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6427200000462000. ਧੰਨਵਾਦ ਜੀ ਭਾਜੀ,
0: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ।
6: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ, ਦਾ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦਾ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦਾ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
7: ਬਦਤਮੀ, ਸਟੂਪਿਡ, ਨੌਨਸੈਂਸ, ਤੈਨੂੰ ਸ਼ਰਮ ਨਹੀਂ ਆਉਂਦੀ? 5 ਨੰਬਰ ਲੈ ਕੇ ਵੀ ਤੂੰ ਹੱਸੀ ਜਾ ਰਹੇ। ਓਏ ਚਿੱਟੂ, ਤੈਨੂੰ ਅਕਲ ਹੈਗੀ ਹੈ ਕਿ ਨਹੀਂ? ਤੂੰ ਕਿਉਂ ਹੱਸੀ ਜਾ ਰਿਹਾ 5 ਨੰਬਰ ਲੈ ਕੇ ਵੀ?
8: ਮੈਡਮ ਜੀ, ਮੈਂ ਤਾਂ ਹੱਸਦਾ ਪਿਆ ਵੀ ਲਿਖਿਆ ਤਾਂ ਮੈਂ ਕੁਛ ਨਹੀਂ ਸੀ, 5 ਨੰਬਰ ਕਿੱਦਾਂ ਮਿਲ ਗਏ?
7: ਫਿੱਟੇ ਮੂੰਹ ਤੇਰੇ।
0: ਆਈ ਐਮ ਡੇਵ ਟਾਟਲਾ ਐਂਡ ਯੂ ਆਰ ਨਾਟ।

0: दुख ए नहीं कि सज्जन कुत्ते निकले, ना ना ना ना, दुख ए नहीं कि सज्जन कुत्ते निकले, कुत्ते हुंदे तां वफा ना कर दे, जनाब तां कुत्तियां तो भी उत्ते निकले।
1: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com, QTL because we care.
2: ਜਿਹੜਾ ਟੈਰਫ ਲਾ ਰਿਹਾ ਹੈ ਟਰੰਪ, ਉਹਦੇ ਨਾਲ ਯੂਐਸ ਨੂੰ ਵੀ ਹਰਟ ਹੋਏਗਾ, ਯੂਐਸ ਦੀ ਜਿਹੜੀ ਆਟੋ ਇੰਡਸਟਰੀ ਆ ਉਹਨੂੰ ਵੀ ਨੁਕਸਾਨ ਹੋਏਗਾ, ਇਕੱਲਾ ਕੈਨੇਡਾ ਨੂੰ ਨਹੀਂ ਦੋਨੇ ਮੁਲਕਾਂ ਨੂੰ ਨੁਕਸਾਨ ਹੋਏਗਾ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਜਿਹੜੀ ਸਾਡੀ ਇਕਾਨਮੀ ਦਾ ਭੱਠਾ ਬਹਿ ਜਾਏਗਾ, ਉਹ ਨਹੀਂ ਹੋਣ ਲੱਗਿਆ। ਜਿਹੜੇ ਜਾਲੀ ਮੀਡੀਆ ਵਾਲੇ ਐਵੇਂ ਚੀਕਾਂ ਜਿਹੀਆਂ ਮਾਰੀ ਜਾਂਦੇ ਆ, ਕੁਰਸੀ 'ਤੇ ਬਹਿ ਕੇ ਛਾਲਾਂ ਜਿਹੀਆਂ ਮਾਰੀ ਜਾਂਦੇ ਆ, ਦੇ ਆਰ ਜਸਟ ਆਪਦੇ ਨੰਬਰ ਬਣਾਉਣ ਲਈ ਲੱਗੇ ਹੋਏ ਆ, ਕਿਉਂਕਿ ਉਹ ਗੱਲਾਂ ਕਰਦੇ ਜਿਹੜੇ ਲੋਕੀ ਸੁਣਨਾ ਚਾਹੁੰਦੇ ਆ, ਉਹ ਕਰੋ ਜਿਹੜੀਆਂ ਸੱਚਾਈ ਆ, ਅਸਲੀ ਆ। ਵਾਟਸ ਰੋਂਗ ਵਿਦ ਯੂ ਪੀਪਲ? ਖੈਰ, ਕੈਲੀਫੋਰਨੀਆ ਦੇ ਅੰਦਰ ਇੱਕ ਰੋਲਰ ਕੋਸਟਰ ਹੈ ਸਿਕਸ ਫਲੈਗ, ਇਹ ਸਿਕਸ ਫਲੈਗ ਮੇਰੇ ਖਿਆਲ ਹਰ ਸੂਬੇ 'ਚ ਹੀ ਹੋਣਾ, ਉੱਥੇ ਹਰ ਸਟੇਟ 'ਚ ਹੀ ਹੋਣੇ ਆ। ਉੱਥੇ ਇੱਕ ਰੋਲਰ ਕੋਸਟਰ ਸੀ, ਉਹਦੇ ਨਾਲ ਦੱਸਿਆ ਜਾ ਰਿਹਾ ਕਿ 2 ਲੋਕਾਂ ਦੀ ਮੌਤ ਹੋ ਗਈ। ਟੋਰਾਂਟੋ ਸਟਾਰ ਦੇ ਇਕਾਨਮੀ ਬਿਜ਼ਨਸ ਸੈਂਟਰ 'ਚ ਉਹਨਾਂ ਨੇ ਖਬਰ ਲਾਈ ਆ, ਇਕਾਨਮੀ ਐਸ ਅ ਹੋਲ ਵੋਂਟ ਬੀ ਹਰਟ ਮਚ, ਕੋਈ ਜ਼ਿਆਦਾ ਨੁਕਸਾਨ ਨਹੀਂ ਹੋ ਰਿਹਾ। ਕੈਲਗਰੀ ਵਿਖੇ ਜਿੱਥੇ ਆਪਣੇ ਦੇਸੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਇੱਕ ਘਰ ਨੂੰ ਭੇਤ ਭਰੇ ਹਾਲਾਤ ਵਿੱਚ ਅੱਗ ਲੱਗਣ ਮਗਰੋਂ ਮੌਤ ਹੋਣ ਦੀ ਰਿਪੋਰਟ ਆਈ ਹੈ। ਰੱਖੜੀ ਮੌਕੇ ਆ ਸੁਣਨ ਵਾਲੀ ਗੱਲ ਆ, ਬਾਬਾ ਰਾਮਦੇਵ ਨੇ ਕੰਗਣਾ ਨੂੰ ਭੇਜੀ ਮਠਿਆਈ, ਕੰਗਣਾ ਨੇ ਕਿਹਾ ਇਹ ਮੇਰਾ ਭਰਾ ਵਾ, ਲੋਕਾਂ ਲੋਕ ਉਹਨੂੰ ਭਾਂਡਾ ਕੀ ਕਹਿੰਦੇ ਆ, ਲੱਕ ਟੁਣੂ ਟੁਣੂ। ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002। ਲਓ ਜੀ, ਰੱਖੜੀ ਦੇ ਸ਼ੁਭ ਅਵਸਰ ਤੇ ਆਪਣੇ ਇੰਡੀਅਨ ਫਰੂਟ ਲਾਈਨ ਦੀਆਂ ਸਾਰੀਆਂ ਸੱਤੇ ਲੋਕੇਸ਼ਨ ਦੇ ਬੜੀ ਜ਼ਬਰਦਸਤ ਸੇਲ ਦਾ ਐਲਾਨ ਕਰ ਦਿੱਤਾ ਗਿਆ ਹੈ। ਸਵਰਨਾ ਚੱਕੀ ਆਟਾ 11.99 ਦਾ ਮਿਲੇਗਾ ਜੀ, 20 ਪਾਊਂਡ ਹੈ, 8 ਪਾਊਂਡ ਇੰਡੀਅਨ ਡੈਲੀਵਰਡ ਐਵਰੀ ਡੇ ਰਾਈਸ 699 ਦੇ ਹੋਣਗੇ। ਜਿਹੜਾ ਬਰਾੜ ਦਾ ਦਹੀਂ ਹੈ 2%, 3 point, ਨਾਲੇ 2% ਜਾਂ 3.25%, 1.8 ਕਿਲੋ ਦੀ ਬਾਲਟੀ 599 ਦੀ ਹੈ, ਦੇਸੀ ਘਿਓ 1.6 ਕੇਜੀ 399 ਦਾ ਹੈ, ਤੇ ਖੰਡ ਲੈ ਲਓ ਬਰਾਊਨ ਸ਼ੂਗਰ 699 ਦੀ ਮਿਲੇਗੀ। ਜੇ ਬਾਲਟੀ ਲੈਣੀ ਹੈ 5 ਕਿਲੋ ਵਾਲੀ, ਬਾਲਟੀ ਦਾ ਜਿਹੜਾ ਗੁੜ ਹੈ ਇਹ 5 ਕਿਲੋ 999 ਦਾ ਮਿਲੇਗਾ। ਲਕਸ਼ਮੀ ਦੇਸੀ ਬੇਸਣ 390 ਦਾ 4 ਪਾਊਂਡ ਹੈ, ਮਿਹਰਬਾਨ ਜੂਸ ਲਓ ਭਾਈ ਸਾਹਿਬ, 399 ਕੇ 3 ਲੀਟਰ ਕੀ ਬੋਤਲ ਮਿਲੇਗੀ। ਹਲਦੀਰਾਮ ਦੇ ਸਨੈਕ ਚੱਕੋ ਸ਼ਾਮ ਨੂੰ, ਨਾਲੇ ਮੂਡ ਬਣਾਓ, 199 ਦੇ ਨੇ। ਤੇ ਨਾਲ ਦੀ ਨਾਲ ਜਿਹੜੀ ਬ੍ਰੈਡ ਹੈ, ਚਿੱਟੀ ਬ੍ਰੈਡ ਲੈ ਲਓ, ਵਾਈਟ ਬ੍ਰੈਡ ਜਾਂ 100% ਹੋਲ ਵੀ 249 ਦੀ ਹੈ, ਕਾਲੇ ਚਿੱਟੇ ਚਣੇ 399 ਦੇ। ਸਾਰੀਆਂ ਲੋਕੇਸ਼ਨਾਂ ਤੇ ਇਹ ਸੇਲ ਚੱਲ ਰਹੀ ਹੈ। ਐਵਰੈਸਟ ਟਰਾਂਸਪੋਰਟ ਇਹਨਾਂ ਨੂੰ ਇਸ ਦਾ ਡਰਾਈਵਰ ਚਾਹੀਦੇ ਆ ਕ੍ਰੋਸ ਬਾਰਡਰ ਦੇ ਲਈ, ਆਟੋ ਪਾਰਟਸ ਦੇ ਡੈਡੀਕੇਟਡ ਰੂਟ ਨੇ, ਸ਼ਾਮ ਨੂੰ ਘਰੇ 3000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ, ਸੋ ਸੁਨਹਿਰੀ ਮੌਕਾ ਹੈ ਵੱਡੀ ਫਰਮ ਨਾਲ ਕੰਮ ਕਰਨ ਦਾ। 905-846-2229, 846-2229, ਐਕਸਟੈਂਸ਼ਨ 4। ਵਪਾਰਕ ਤਨਾਮ ਵਧਣ ਮਗਰੋਂ ਜਿਹੜੀ ਚੈਂਪੀਅਨਸ ਆਈਸਕ੍ਰੀਮ ਹੈ, ਜਿਹੜੀ ਅਮਰੀਕਾ ਦਾ ਸਮਾਨ ਵੀ ਵਿੱਚ ਆਪਦੀ ਆਈਸਕ੍ਰੀਮ ਦੇ ਪਾਉਂਦੇ ਸੀ, ਉਹ ਕਹਿੰਦੇ ਅਸੀਂ ਨਹੀਂ ਅਮਰੀਕਾ ਤੋਂ ਕੁਛ ਲੈਣਾ, ਹੁਣ ਬੀ ਕੈਨੇਡੀਅਨ ਬਾਈ ਕੈਨੇਡੀਅਨ। ਰਿਚਮੰਡ ਹਿੱਲ ਦੇ ਕਾਰੋਬਾਰ ਨੂੰ 3 ਵਾਰ ਅੱਗ ਲਗਾਉਣ ਦੇ ਮਾਮਲੇ 'ਚ ਮੁਲਜ਼ਮਾਂ ਦੀ ਭਾਲ ਜਾਰੀ ਹੈ। ਨਾਇਗਰਾ ਫਾਲ ਦੇ ਵਿੱਚ ਜਿਹੜਾ ਕਤਲ ਹੋਇਆ ਸੀ, ਕਤਲ ਮਾਮਲੇ 'ਚ ਮੌਂਟਰੀਅਲ ਪੁਲਿਸ ਵੱਲੋਂ ਇੱਕ ਗ੍ਰਿਫਤਾਰ, ਦੂਜਾ ਫਰਾਰ। ਟਰੱਕ ਖਰੀਦਣਾ ਆ ਸੁਣੋ,
3: महीने मैकेनिक नू पैसे दे देंदे हो। ट्रक खरीदे आया मैकेनिक नू गोद ले ले है।
4: ओ मैं की करा, ये पुराना ट्रक ता रोज नखरे करता है।
3: नखरे छड़ो ते सिद्धे जाओ निस्कू ट्रक सेल्स ते।
5: वधिया हालत वाले यूज्ड ट्रक्स, ट्रक वेचना होवे या खरीदना, रेट बिल्कुल वाजब लौंदे ने।
3: फाइनेंस दी सुविधा भी उपलब्ध है,
5: मतलब जेब भी सेफ ते घर वाली भी खुश। बस फिर आज ही चलदे हां निस्कू ट्रक सेल्स, टोरब्रम डेरी दे नजदीक, 7055 टोरब्रम रोड, मिसिसागा। कॉल 6745189999। ट्रक ऐसे के मैकेनिक भी कहेगा हुन मैं की करा।
2: अभिषेक जी वेलकम टू द शो सर।
6: सत श्री अकाल देव पाजी, मैं अभिषेक रियल्टर आज बहुत ही सोनी एक्सक्लूसिव लिस्टिंग्स लेके आया जी। उस तो पहले सारे लिस्टनर्स नु बहुत बहुत धन्यवाद। आपा लंदन वाला घर करता है फर्म सोल्ड। हुन सुनो जी कमर्शियल लिस्टिंग्स, जे तुसी अपना बिजनेस शुरू करना चाहते हो, साडे कोल प्रॉफिटेबल ब्रेकफास्ट प्लेस बहुत ही वड्डी फेमस फ्रेंचाइजी दे नाल विद पैटियो एंड इनडोर सिटिंग अवेलेबल है GTA दे अंदर। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ। ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਖ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈੱਡਰੂਮ ਦਾ ਘਰ, 1 ਬੈੱਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ 6347927000, 6477927000।
2: ਇੱਕ ਵਾਰ ਫੇਰ ਨੋਟ ਕਰ ਲਓ, ਖਾਸ ਕਰਕੇ ਕਈ ਵਾਰ ਹੁੰਦਾ ਘਰਾਂ ਚ ਬੱਚੇ ਜਾਂ ਸਟੂਡੈਂਟ ਬੈਠੇ ਨੇ, ਉਹਨਾਂ ਕੋਲ ਕੰਮ ਨਹੀਂ ਹੈ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਜਿਹੜੇ ਸਟੂਡੈਂਟ ਆ ਕਈ ਵਾਰ ਧਿਆਨ ਘੱਟ ਦਿੰਦੇ ਆ। ਜਨਰਲ ਲੇਬਰ ਦੀ ਲੋੜ ਹੈ, ਕੋਈ ਹੁਨਰ ਨਹੀਂ ਚਾਹੀਦਾ, ਕੋਈ ਸਕਿੱਲ ਨਹੀਂ ਚਾਹੀਦੀ।

0: ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਜ਼ ਯੋਰ ਪ੍ਰੋਬਲਮ, ਯਾ ਇਜ਼ ਯੋਰ ਪ੍ਰੋਬਲਮ।
1: ਜੀ ਜੇ ਮੈਂ ਮਰ ਗਈ ਤੇ ਫਿਰ ਤੁਸੀਂ ਕੀ ਕਰੋਗੇ?
2: ਮੈਂ ਵੀ ਸ਼ਾਇਦ ਮਾਰੀ ਜਾਵਾਂ।
1: ਹੈ ਇੰਨਾ ਜ਼ਿਆਦਾ ਪਿਆਰ?
2: ਨਹੀਂ ਪਿਆਰ ਪਿਓਰ ਤਾਂ ਕਾਹਦਾ, ਹੁਣ ਡਾਕਟਰਾਂ ਦੇ ਨਾ ਜ਼ਿਆਦਾ ਖੁਸ਼ੀ ਨਾਲ ਮੇਰਾ ਅਟੈਕ ਹੋ ਜਾਂਦਾ।
3: ਫਿੱਟੇ ਮੂੰਹ ਤੇਰੇ।
4: From the Dave Tatlin News Desk, locally covered, nationally connected.
0: ਆਪਣੇ ਹਿੰਦੁਸਤਾਨ ਦੇ ਵਿੱਚ ਇੱਕ ਹੋਰ ਬੜੀ ਅਜੀਬ ਗੱਲ ਹੈ। ਕਹਿੰਦੇ ਹੈਲੋ ਆਵਾਜ਼ ਨਹੀਂ ਆ ਰਹੀ, ਚੰਗਾ ਮੈਂ ਲਾਈਨ ਕੱਟ ਕੇ ਲਾਉਣਾ। ਲਾਈਨ ਕੱਟ ਕੇ ਆਵਾਜ਼ ਸਾਫ਼ ਆਉਣ ਲੱਗ ਜਾਂਦੀ ਹੈ, ਓਨਲੀ ਇਨ ਇੰਡੀਆ। ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਸਾਬਕਾ ਮੌਂਟਰੀਅਲ ਪਾਦਰੀ ਤੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦੇ ਮਾਮਲੇ ਚ ਮਾਮਲਾ ਦਰਜ ਕੀਤਾ ਗਿਆ ਹੈ। ਆਪਣੇ ਕੱਲ ਪਰਸੋਂ ਇਸ ਤੇ ਮੰਦਰ ਦਾ ਪੁਜਾਰੀ ਚੱਕ ਲਿਆ ਪੁਲਿਸ ਨੇ। ਐਮਪੀ ਸਰਬਜੀਤ ਖਾਲਸਾ ਦੀ ਅਚਾਨਕ ਵਿਗੜੀ ਸਿਹਤ, ਨੇਪਾਲ ਦੇ ਜਿਹੜੇ ਫਲੱਡ ਆਏ ਨੇ, ਮੈਨ ਓ ਮੈਨ, ਦੇ ਸੋ ਬੈਡ, ਸੋ ਬੈਡ। ਨੇਪਾਲ ਵਿੱਚ ਆਏ ਹੜ੍ਹਾਂ ਕਾਰਨ ਮਰਨ ਦੀ ਗਿਣਤੀ 538 ਤੋਂ ਉੱਪਰ ਹੋ ਚੁੱਕੀ ਹੈ। ਚੀਨ ਨੇਪਾਲ ਸਰਹੱਦ ਤੇ ਗਲੇਸ਼ੀਅਰ ਟੁੱਟਣ ਨਾਲ ਬਣੀ ਝੀਲ ਜਿਹੜੀ ਓਵਰਫਲੋ ਹੋ ਗਈ, ਝੀਲ ਵਿੱਚ ਪਾਣੀ ਦੀ ਮਾਤਰਾ ਵੱਧ ਕੇ 2.5 ਮਿਲੀਅਨ ਕਿਊਬਿਕ ਮੀਟਰ ਤੋਂ ਪਾਰ ਹੋ ਗਈ। ਟੋਰਾਂਟੋ ਤੋਂ ਲਾਪਤਾ ਤੈਰਾਕ ਓਨਟੇਰੀਓ ਪ੍ਰੋਵਿੰਸ਼ੀਅਲ ਪਾਰਕ ਵਿੱਚ ਮਰਿਆ ਲੱਭਿਆ। ਮਾਰਚ ਵਿੱਚ ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਇੱਧਰ ਆਪਣੇ ਅਮੈਰੀਕਾ ਵਿੱਚ ਏਅਰ ਕੈਨੇਡਾ ਦਾ ਜਹਾਜ਼ ਉਤਰਿਆ, ਫਲਾਈਟ ਕੰਟਰੋਲਰ 1 ਘੰਟਾ ਪਹਿਲਾਂ ਹੀ ਕਾਰਡ ਪੰਚ ਕਰਕੇ ਚਲੇ ਗਏ ਸੀਗੇ, ਜਿਹੜੇ ਨਾਲ ਦੋ ਹੋਰ ਬੈਠੇ ਸੀ, ਦੋ ਰਹਿ ਗਏ ਸੀਗੇ। ਹੁਣ ਉਹਨਾਂ ਦੀ ਜਾਂਚ ਹੋ ਰਹੀ ਹੈ। ਉਹਦੇ ਵਿੱਚ ਇੱਕ ਟਰੱਕ ਜਿਹਾ ਸੀ, ਮੂਹਰੇ ਤੁਰਿਆ ਜਾਂਦਾ ਆਪਣਾ ਜਹਾਜ਼ ਜਾ ਵੱਜਿਆ ਵਿੱਚ, ਅਤੇ ਦੋ ਪਾਇਲਟ ਸੀ ਵਿਚਾਰੇ, ਉਹਨਾਂ ਦੀ ਮੌਤ ਹੋ ਗਈ। ਔਰ US ਇਰਾਨ ਦਾ ਜਿਹੜਾ ਕੌਨਫਲਿਕਟ ਹੈ, ਉਹਦੇ ਵਿੱਚ ਜਿਹੜਾ ਡਾਇਲੋਗ ਹੈ ਜਾਂ ਗੱਲਬਾਤ ਹੈ, ਉਹ ਚੱਲ ਨਹੀਂ ਰਹੀ। ਭਾਈ ਸਾਹਿਬ ਹਮ ਆਪਕੋ ਬਤਾਤੇ ਹੈਂ, ਗੱਲ ਕਰੋਗੇ ਤਾਂ ਹੱਲ ਨਿਕਲਣਾ ਮਿੱਤਰੋ, ਨਹੀਂ ਕਰੀ ਚੱਲੋ। ਇਹ ਲੇਕ ਅਮੈਰੀਕਾ ਹੈ, ਇਹ ਜੀ ਗੋਲਫ ਆਫ ਮੈਕਸੀਕੋ ਹੁਣ ਗੋਲਫ ਆਫ ਅਮਰੀਕਾ ਹੈ, ਮੈਂ ਹੁਣ ਹੋਰ ਦੱਸ ਦਿੰਦਾ, ਲੇਕ ਆਫ ਮਿਸ਼ੀਗਨ ਇਹ ਲੇਕ ਆਫ ਪੰਜਾਬਟਨ ਹੈ, ਪੰਜਾਬਟਨ ਨਾਂ ਰੱਖਣਾ ਚਾਹੀਦਾ ਇਹਦਾ।
5: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
6: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
5: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040। ਟਿੱਕਾ ਜੰਕਸ਼ਨ, 2958 Main Street East, Unit 26, Brampton.

ਹੋਰ ਖਬਰਾਂ ਦੀ ਸੁਣ ਲਓ। ਭਾਰਤ ਨੇ ਐਂਟੀ ਟੈਂਕ ਮਿਜ਼ਾਇਲ ਸਿਸਟਮ ਖਰੀਦਣ ਲਈ ਅਮਰੀਕਾ ਨਾਲ ਸਮਝੌਤੇ ਤੇ ਦਸਤਖਤ ਕੀਤੇ। ਪੰਜਾਬ ਤੋਂ ਖਬਰ ਆਈ ਹੈ, ਭਾਜਪਾ ਦੇ 3 ਆਗੂਆਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ। ਆਪਾਂ ਜਿਹੜਾ ਸਵੀਟਨਰ ਪਾਉਂਦੇ ਹਾਂ, ਚੂਈਂਗ ਗਮ ਵਿੱਚ ਯੂਜ਼ ਕੀਤਾ ਜਾਂਦਾ ਜਾਂ ਜੈਮ ਵਿੱਚ ਯੂਜ਼ ਕੀਤਾ ਜਾਂਦਾ, ਦੱਸਿਆ ਜਾ ਰਿਹਾ ਹੈ ਰਿਪੋਰਟ ਦੇ ਮੁਤਾਬਕ ਇਹ ਸਟ੍ਰੋਕ ਅਤੇ ਹਾਰਟ ਅਟੈਕ ਦੇ ਲਈ ਵੀ ਸਹਿਯੋਗੀ ਬਣਦਾ ਹੈ। ਕੈਨੇਡਾ ਦੀ ਜਿਹੜੀ ਇਕੋਨਮੀ ਹੈਗਾ ਉਹ ਵਧੀ ਹੈ 3.3%। ਬੰਗਲਾਦੇਸ਼ ਚੀਨ ਤੋਂ J-10 ਲੜਾਕੂ ਜਹਾਜ਼ ਖਰੀਦੇਗਾ। ਬਿਲਾਸਪੁਰ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਜਹਾਜ਼ ਦਾ ਟਾਇਰ ਪਾਟ ਗਿਆ। ਦਿੱਲੀ ਤੋਂ ਆਏ ਸਾਰੇ ਜਿਹੜੇ 37 ਯਾਤਰੀ ਸੀ ਉਹ ਇਸ ਸਮੇਂ ਸੇਫ ਨੇ। ਮੁੱਖ ਮੰਤਰੀ ਭਗਵੰਤ ਮਾਨ, ਦੇਖੋ ਜ਼ਮਾਨੇ ਦੀ ਟਾਈਮ ਦੀ ਗੱਲ ਹੈ, ਅਬੀਨੋ ਢਿੱਲੋਂ ਹੋਣੀ ਇਹਦੇ ਥੱਲੇ ਆਉਂਦੇ ਹੁੰਦੇ ਸੀ ਨਾਟਕ ਨੂਟਕ ਕਰਨ ਇੱਥੇ, ਜਿੰਨੇ ਅਬੀਨੋ ਢਿੱਲੋਂ ਤੇ ਹੋਰ ਸੀਗੇ 2-4, ਹੁਣ ਉਹ ਆਪਦੇ ਆਪ ਨੂੰ ਸਟਾਰ ਸਮਝਦੇ ਆ। ਏਅਰ ਇੰਡੀਆ ਜਹਾਜ਼ ਚੜ੍ਹ ਕੇ ਫਿਰ ਏਅਰ ਇੰਡੀਆ ਦੀ ਬੇਸ

0: ਕਰੀ ਜਾਂਦੇ ਆ, ਇਹ ਇੰਡੀਆ ਦੀ ਬੇਇੱਜ਼ਤੀ ਕਰੀ ਜਾਂਦੇ ਆ। ਇਹ ਸ਼ੇਰ ਮੁੱਖ ਮੰਤਰੀ ਬਣਿਆ, ਮੁੱਖ ਮੰਤਰੀ। ਸਿੰਗਰ ਆਉਂਦੇ ਸੀਗੇ, ਸਿੰਗਰਾਂ ਨੇ ਝੱਗੇ ਜੇ ਬਦਲਣੇ ਹੁੰਦੇ ਸੀ ਗਰਮੀ ਜੇ ਵਾਲੇ, ਉਹ 10 ਮਿੰਟ ਸ਼ਰਟ ਬਦਲਣ ਨੂੰ ਲਾ ਦਿੰਦੇ ਸੀ, ਇਹਨਾਂ ਵਿਚਾਰੇ ਨੂੰ 10 ਮਿੰਟ ਮਿਲਦੇ ਵਿੱਚ ਜੋਕ ਸੁਣਾ ਲਾ ਚਾਰ। ਆ ਜਿਹੜੇ ਬਾਦਲ ਹੋਣੀ ਆ, ਇਹਨਾਂ ਨੇ ਸੱਦੇ ਹੁੰਦੇ ਸੀ ਜੀ ਬਾਦਲ ਸਾਹਿਬ ਫਲਾਨੀ ਜਗ੍ਹਾ ਆ ਰਿਹਾ, ਜਾਂ ਕਾਂਗਰਸ ਦਾ ਕੋਈ ਲੀਡਰ ਫਲਾਨੀ ਜਗ੍ਹਾ ਆ ਰਿਹਾ, ਉੱਥੇ ਲੋਕਾਂ ਨੂੰ ਸੌਣ ਨੂੰ ਭਗਵੰਤ ਮਾਨ ਨੂੰ ਸੱਦਿਆ ਹੁੰਦਾ ਸੀ। ਹੁਣ ਭਗਵੰਤ ਮਾਨ ਹੀ ਆ। ਖੈਰ, ਕਹਿੰਦਾ ਜੀ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਸਿਰਫ ਕੁਰਸੀ ਦੀ ਨਹੀਂ। ਮੁੱਖ ਮੰਤਰੀ ਭਗਵੰਤ ਮਾਨ, 90% ਪੰਜਾਬੀ ਪਰਿਵਾਰਾਂ ਨੂੰ ਮਿਲ ਰਹੀ ਮੁਫ਼ਤ ਬਿਜਲੀ, 42 ਲੱਖ ਪਰਿਵਾਰਾਂ ਦੇ ਬਣੇ ਮੁੱਖ ਮੰਤਰੀ ਸਿਹਤ ਯੋਗ ਕਾਰਡ।
1: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
2: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
1: ਇੰਡੀਅਨ ਫਰੂਟਲੈਂਡ ਹੈ ਸੱਚੀ।
3: ਅਰਜ਼ ਕੀਆ ਹੈ ਕਿ ਅੱਜ ਬੜੀ ਬਦਲਵਾਈ ਹੈ ਤੇਰੇ ਸ਼ਹਿਰ ਅੰਦਰ, ਕਾਲੀ ਕਟਾਸ਼ਾਈ ਹੈ ਤੇਰੇ ਸ਼ਹਿਰ ਅੰਦਰ। ਕਦੀ ਹਵਾ ਦੇ ਬੁੱਲੇ ਨਾਲ ਨੱਚਦਾ ਤੇ ਕਦੀ ਕਣੀਆਂ ਸੰਗ ਰੋਂਦਾ ਹੈ, ਅੱਜ ਮੌਸਮ ਹੋਇਆ ਸ਼ੁਦਾਈ ਹੈ ਤੇਰੇ ਸ਼ਹਿਰ ਅੰਦਰ।
4: ਪਾਗਲਖਾਨੇ ਲਿਜਾਓ ਫਿਰ।
3: ਮੈਂ ਵੀ ਸੋਚਦਾ ਹਾਂ ਕਿ ਅੱਜ ਘਰ ਸਭ ਕੁਝ ਹੀ ਲੈ ਜਾਵਾਂ, ਪਰ ਪਤਾ ਨਹੀਂ ਸੌਦੇ ਵਾਲੀ ਪਰਚੀ ਗਵਾਚ ਗਈ ਹੈ ਤੇਰੇ ਸ਼ਹਿਰ ਅੰਦਰ।
0: ਬਿਹਾਰ ਦੇ 20 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਵਾਰਨਿੰਗ ਹੈ ਜੀ। 50,000 ਤੋਂ ਵੱਧ ਘਰ ਡੁੱਬ ਗਏ ਨੇ। ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਦੇ ਚਾਂਸ ਨੇ। ਹਿਮਾਚਲ ਵਿੱਚ 70 ਸੜਕਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਨੇ। ਔਰ ਇਹਦੇ ਨਾਲ ਨਾਲ ਇੰਡੀਅਨ ਫਰੂਟ ਲੈਂਡ 'ਤੇ ਜਿਹੜੀ ਰੱਖੜੀ ਦੀ ਸੇਲ ਚੱਲ ਰਹੀ ਆ, ਉਹਦਾ ਵੇਰਵਾ ਕੁਛ ਇਸ ਤਰ੍ਹਾਂ ਹੈ। ਇੱਕ ਵਾਰ ਫਿਰ ਧਿਆਨ ਦਿਓ, ਇਹ ਬਾਹਲੀ ਲੰਮੀ ਸੇਲ ਨਹੀਂ ਹੈ, ਇਹ 6 ਅਗਸਤ ਤੱਕ ਹੈ। ਸਵਰਨ ਚੱਕੀ ਆਟਾ 11 ਪਾਉਂਡ 20 ਪਾਉਂਡ 11.99 ਦਾ ਹੈ। 6.99 ਦਾ 8 ਪਾਉਂਡ ਇੰਡੀਅਨ ਡੈਲੀਵਰਡ ਐਵਰੀਡੇ ਰਾਈਸ ਹੈ। ਬਰਾਊਨ ਸ਼ੂਗਰ ਹੈ ਇੰਡੀਅਨ ਡੈਲੀਵਰਡ ਦੀ, 6.99 ਦੀ 8 ਪਾਉਂਡ ਹੈ। ਦਹੀਂ ਚੱਕ ਲਓ ਬਰਾੜ ਵਾਲਿਆਂ ਦਾ 1.8 ਕਿਲੋ, ਵੱਡੀ ਸਾਰੀ ਬਾਲਟੀ ਹੈ, 5.99 ਦੀ ਹੈ। ਇਹਨਾਂ ਦਾ ਇੱਕ ਘਿਓ ਹੈ 1.6 ਕਿਲੋ, 3.99 ਦਾ ਹੈ। ਬਰਾੜ ਰਸ ਮਲਾਈ ਚੱਕੋ 805 ਗ੍ਰਾਮ, 7.99 ਦੀ ਹੈ। ਔਰ ਇਹਦੇ ਨਾਲ ਨਾਲ ਕਾਲੇ ਚਿੱਟੇ ਚਣੇ ਚੱਕ ਲਓ 3.99 ਦੇ 4 ਪਾਉਂਡ, 5 ਕਿਲੋ ਬਾਂਸੀਗੌੜ 7.99 ਦਾ ਹੈ। ਲਕਸ਼ਮੀ ਦੇਸੀ ਬੇਸਣ 3.99 ਦਾ 4 ਪਾਉਂਡ ਹੈ। ਔਰ ਇਹਦੇ ਨਾਲ ਜਿਹੜਾ ਬ੍ਰੈਡ ਹੈ 2.49 ਈਚ ਹੈ। ਇਹ ਬ੍ਰੈਡ ਆਮ 3.49 ਜਾਂ ਇਸ ਤੋਂ ਉੱਪਰ ਹੁੰਦੀ ਹੈ, ਇਹ ਲੈ ਲਓ ਜਾ ਕੇ। ਮਿਹਰਬਾਨ, ਜੂਸ ਪੀਓ ਜਨਾਬ, 3.99 ਦਾ 3 ਲੀਟਰ ਮਿਲੇਗਾ। ਔਰ ਹਲਦੀਰਾਮ ਦੇ ਸਨੈਕ ਖਾਓ ਸ਼ਾਮ ਨੂੰ, ਨਾਲੇ ਮੂਡ ਬਣਾਓ, 1.99 ਦੇ ਮਿਲਣਗੇ। ਇੰਡੀਅਨ ਫਰੂਟਲੈਂਡ ਦੀਆਂ ਸਾਰੀ ਲੋਕੇਸ਼ਨਾਂ ਤੇ ਇਹ ਸੇਲ ਚੱਲ ਰਹੀ ਹੈ ਇਸ ਸਮੇਂ।
5: IT professional ya incorporated business owner ho and you have retained earnings in your corporation as well, the problem is ke jadon vi tusi is paise nu withdraw karna hai in the form of salary or dividends, both are taxable, but the solution to this problem is ke thodiya retained earnings nu specialized tax efficient strategies ch invest kita ja sakda hai jithe paisa tax sheltered grow karega aur tusi is paise nu tax efficiently use karna hai for any future goal or for your retirement. Need to know more? This is Umarpreet Chawla, designated financial advisor, and number to call is 6474461616, 647-446-1616.
6: Holdar Gunda Singh reporting, sir. ਕੀ ਹਾਲ ਚਾਲ ਗੁੱਡੀ ਤੇਰਾ?
7: ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਤੇ ਹੈ, ਕਦੋਂ ਕਿਹਾ ਨਹੀਂ ਸਤਿ ਸ਼੍ਰੀ ਅਕਾਲ?
7: ਅੱਜ ਤੁਹਾਡੀ ਸ਼ਰਟ ਦਾ ਕਲਰ ਬਹੁਤ ਸੋਹਣਾ ਲੱਗ ਰਿਹਾ।
6: ਹਾਏ ਹਾਏ ਹਾਏ ਹਾਏ, ਏਦਾਂ ਦੀਆਂ ਗੱਲਾਂ ਨਾ ਕਰਿਆ ਕਰ।
7: ਕਿਉਂ?
6: ਕੱਲ ਔਖੀ ਹੋਏਗੀ ਕਦੇ ਛੇੜ ਕੇ ਸਾਨੂੰ।
7: ਮੈਂ ਕਦ ਲਈ ਔਖੀ ਹੋਣਾ ਜੀ? ਵੈਸੇ ਮਤਲਬ ਮੈਨੂੰ ਕਦੀ ਤੰਗੀ ਆ?
6: ਸ਼ਰਟ ਦਾ ਰੰਗ ਪਸੰਦ ਹੈ, ਕੱਲ ਨੂੰ ਆਖੇਗੀ ਤੇਰਾ ਰੰਗ ਪਸੰਦ ਹੈ।
7: ਤੁਹਾਡਾ ਰੰਗ ਤਾਂ ਆਲਰੇਡੀ ਬਹੁਤ ਸੋਹਣਾ ਹੈ।
6: ਉਹੀ ਗਾਣਾ ਗਾ ਦੇਂਗੇ, ਇੱਕ ਤੇਰਾ ਰੰਗ ਮੁਸ਼ਕਿਲ, ਦੂਜਾ ਮੁਸ਼ਕ ਅੱਛਾ ਚੋ ਤੇਰੇ ਆਵੇ। ਆਹ ਕੀ ਗਾਤਾ ਮੈਂ? ਓਏ
7: ਐਕਚੁਅਲੀ ਬੰਦੇ ਨੂੰ ਆਪਣੀ ਰਿਐਲਿਟੀ ਪਤਾ ਹੀ ਹੁੰਦੀ ਹੈ।
6: ਘੋਰ ਲਾਓ ਇਹ ਗੱਲ।
7: ਨਹੀਂ ਚਲੋ ਛੱਡੋ, ਹਾਂਜੀ ਮੈਂ ਕੱਟ ਦਾਂਗੀ। ਤੁਹਾਡੀ ਅਸਲੀਅਤ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿਆਂਗੀ।
6: ਇਹ
7: ਮੇਰਾ ਕਰਤੱਵ ਹੈ ਜਿਹੜਾ ਮੈਂ ਨਿਭਾਉਣ ਦਿਆਂਗੀ।
6: ਇਹ
7: ਮੇਰਾ ਕਰਤੱਵ ਹੈ ਜਿਹੜਾ ਮੈਂ ਨਿਭਾਵਾਂਗੀ।
6: ਕਰਤੱਵ ਰੱਖ ਲਿਆ ਤੂੰ?
7: ਕਰਤੱਵ ਮਤਲਬ ਕਿ ਇਹ ਮੇਰੀ ਰਿਸਪਾਂਸਿਬਿਲਟੀ ਹੈ
6: ਜਿਹਨੂੰ
7: ਮੈਂ ਪੂਰਾ ਕਰਾਂਗੀ।
6: ਅੱਗੋਂ ਪਿਛੋਂ ਕਦੀ ਕਦੀ ਕਹਿੰਦੇ ਘਰੇ ਰੋਟੀ ਖਾਂਦੇ ਨੀ, ਘਰੇ ਤਵਾ ਨੀ ਕਰਨਾ ਕੀ ਸੀ?
7: ਪਰ ਵੈਸੇ ਤੁਸੀਂ ਕੋਈ ਡੀਓ ਵਗੈਰਾ ਕਿਉਂ ਨੀ ਟਰਾਈ ਕਰਦੇ?
6: ਡੀਓ? ਹਾਂ,
7: ਜਿਹਦੇ ਨਾਲ ਕਿ ਤੁਹਾਡੇ ਕੋਲ ਖੂਬਸੂਰਤ ਖੁਸ਼ਬੂ ਨਾ ਆਏ।
6: ਮੈਨੂੰ ਕਿਉਂ ਲੱਗ ਰਿਹਾ ਵੀ ਤੂੰ ਬੇਇੱਜ਼ਤੀ ਕਰ ਰਹੀ ਮੇਰੀ?
7: ਮੈਂ ਬੇਇੱਜ਼ਤੀ ਨਹੀਂ ਕਰ ਰਹੀ, ਆਪਣਿਆਂ ਨੂੰ ਹੀ ਆਪਣਿਆਂ ਦਾ ਫਿਕਰ ਹੁੰਦਾ।
6: ਆ ਬੰਦ ਕਰ, ਇਹਦੇ ਗਾਣਾ ਲਾ,
7: ਫਿਰ
6: ਮੈਨੂੰ ਗੱਲ ਦੱਸ।
7: ਓਕੇ ਓਕੇ ਚਲੋ ਠੀਕ ਆ। ਦੇਖੋ ਮੈਂ ਬੰਦ ਕਰਤਾ ਉਹਨੂੰ। ਹੁਣ ਗੱਲ ਇਹ ਆ ਵੀ ਜਿਹੜੀ ਤੁਸੀਂ ਹੁਣੇ ਗੱਲ ਕਹੀ ਸੀ ਮੁਸ਼ਕ ਕੱਛਾ ਚੋਂ ਆਵੇ, ਉਸ ਗੱਲ ਨੂੰ ਕਵਰ ਅਪ ਕਰਨ ਦੇ ਲਈ ਮੈਂ ਤੁਹਾਨੂੰ ਡੀਓ ਗਿਫਟ ਕਰ ਦਿੰਦੀ ਹਾਂ, ਜਾਂ ਕੋਈ ਪਰਫਿਊਮ ਵਧੀਆ ਜਿਹਾ ਉਹਦੇ ਨਾਲ। ਤੁਸੀਂ ਜੇ ਮਤਲਬ 30 ਦਿਨ ਨਹੀਂ ਮਿਲਾਉਂਗੇ ਨਾ ਤਾਂ ਕਿਸੇ ਨੂੰ ਨੀ ਪਤਾ ਲੱਗੂਗਾ, ਨਹੀਂ ਤਾਂ 29ਵੇਂ ਇੱਕ ਦਿਨ ਪਤਾ ਲੱਗਣ ਲੱਗ ਜਾਂਦਾ।
6: ਕੁੜੀਏ ਤੂੰ ਆਪਣੇ ਤਜਰਬੇ ਇੱਥੇ ਨਾ ਸਾਂਝੇ ਕਰ ਮੇਰੇ ਨਾਲ, ਜੇ ਕਿਤੇ ਮੈਕ ਜਿਹਾ ਆਉਣ ਹੋਇਆ ਸਾਰਿਆਂ ਨੂੰ ਪਤਾ ਲੱਗ ਜਾਣਾ ਤੇਰੀ ਸੱਚਾਈ।
8: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ।
9: ਸਹੀ ਹੈ ਬਾਈ।
8: ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
10: ਟਰੱਕ ਖਰੀਦਣਾ ਤਾਂ ਆ ਸੁਣੋ,
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
13: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
13: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
14: The Dave Tatla Show, for you, with

ਸਾਡੇ ਦੇਸ਼ ਦੇ ਮਹਾਨ ਵਿਗਿਆਨਿਕ ਇਹ ਸਿਰਫ ਹਿੰਦੁਸਤਾਨ ਚ ਨੇ, ਹੋਰ ਕਿਤੇ ਨੀ ਮਿਲਣੇ। ਉਹਨਾਂ ਨੇ ਬਹੁਤ ਸਾਰੀਆਂ ਖੋਜਾਂ ਕੱਢੀਆਂ ਨੇ, ਖੋਜਾਂ ਤੁਹਾਨੂੰ ਦੱਸਦੇ ਆ। ਕਾਂ ਦਾ ਬਨੇਰੇ ਤੇ ਕਾਂ ਕਾਂ ਕਰਨ ਨਾਲ ਕੋਈ ਰਿਸ਼ਤੇਦਾਰ ਆਉਂਦਾ ਹੈ, ਚੱਪਲ ਪੁੱਠੀ ਰੱਖਣ ਨਾਲ ਘਰ ਵਿੱਚ ਲੜਾਈ ਹੋ ਜਾਂਦੀ ਹੈ, ਦੰਦਾਂ ਥੱਲੇ ਜੀਵ ਆਉਣ ਦਾ ਕਾਰਨ ਕੋਈ ਤੁਹਾਨੂੰ ਗਾਲ ਕੱਢ ਰਿਹਾ ਹੈ, ਆਪਣੇ ਘਰ ਵੱਲ ਨੂੰ ਮੰਜੇ ਦੀਆਂ ਪੈਦਾ ਕਰਕੇ ਪੈਣਾ ਨੀ ਚਾਹੀਦਾ, ਕਹਿੰਦੇ ਮਾੜਾ ਹੁੰਦਾ ਹੈ, ਨਗੋ ਫਿਕ ਦਹਿਰਾ। ਲੱਤਾਂ ਥੱਲੇ ਟੱਪਣ ਨਾਲ ਬੱਚੇ ਦਾ ਕੱਦ ਛੋਟਾ ਰਹਿ ਜਾਂਦਾ ਹੈ। ਇੱਕ ਨਾਰ ਦੇ 365 ਚਲਿੱਤਰ ਹੁੰਦੇ ਹਨ, ਜੇ ਬਿੱਲੀ ਰਾਹ ਕੱਟ ਜੇ ਜਾਂ ਛਿੱਕ ਆ ਜੇ ਘਰੋਂ ਨੀ ਤੁਰਨਾ ਚਾਹੀਦਾ। ਲਾਲ ਮਿਰਚਾਂ ਚੁੱਲ੍ਹੇ 'ਚ ਸਾੜਨ ਨਾਲ ਲੱਗੀ ਨਜ਼ਰ ਲੈ ਜਾਂਦੀ ਹੈ, ਉਹ ਜੇਕਰ ਆਟਾ ਗੁੰਦਿਆਂ ਪਰਾਂ 'ਚੋਂ ਆਟਾ ਬੁੜਕ ਜੇ ਫਿਰ ਕੋਈ ਪ੍ਰਾਹੁਣਾ ਆ ਸਕਦਾ ਹੈ। ਕਾਲਾ ਟਿੱਕਾ ਲਾਉਣ ਨਾਲ ਨਜ਼ਰ ਲੱਗਦੀ ਹੀ ਨਹੀਂ, ਕੈਂਚੀ ਖੜਕਾਉਣ ਨਾਲ ਘਰ 'ਚ ਲੜਾਈ ਪੈ ਜਾਂਦੀ ਹੈ, ਜੇ ਬੈਠੇ ਬੈਠੇ ਛਿੱਕ ਆ ਜੇ ਤਾਂ ਭੂਆ ਯਾਦ ਕਰਦੀ ਹੈ। ਸੁਪਨੇ 'ਚ ਮੌਤ ਦੇਖੋ ਤਾਂ ਉਮਰ ਲੰਬੀ ਹੁੰਦੀ ਹੈ, ਸੁਪਨੇ 'ਚ ਸੱਪ ਦੇਖੋ ਤਾਂ ਧਨ ਪ੍ਰਾਪਤ ਹੁੰਦਾ ਹੈ। ਸੋ ਅੱਜ ਰਾਤ ਨੂੰ ਸੁਪਨੇ 'ਚ ਸੱਪ ਦੇਖਿਓ, ਸੱਪ ਸੱਪ ਸੱਪ ਕਰੀਏ ਤੇ ਸ਼ਾਇਦ ਸੱਪ ਦੇ ਸੁਪਨੇ ਹੋਣ, ਫਿਰ ਕੱਲ੍ਹ ਨੂੰ ਧਨ ਮਿਲੇਗਾ ਤੁਹਾਨੂੰ। ਰੀਲੀ ਅੱਧੀ ਰਾਤੀ ਕੁੱਤਾ ਰੋਵੇ ਤਾਂ ਕਿਸੇ ਦਾ ਟਾਈਟਮ ਪੂਰਾ ਹੋਣ ਦੇ ਸਿਗਨਲ ਨੇ, ਸੱਜੀ ਅੱਖ ਫੜ ਕੇ ਤਾਂ ਲੜਾਈ ਹੁੰਦੀ ਹੈ, ਸੱਜੇ ਹੱਥ 'ਚ ਖੁਰਕੋਵੇ ਤਾਂ ਪੈਸੇ ਮਿਲਦੇ ਨੇ, ਬਿੱਲੀਆਂ ਰਾਸਤਾ ਕੱਟ ਜਾਣ ਦਾ ਖਤਰਾ ਹੋ ਸਕਦਾ ਹੈ, ਸ਼ੀਸ਼ੇ ਦਾ ਟੁੱਟਣਾ ਵੀ ਅਪਸ਼ਗਨ ਦੀ ਨਿਸ਼ਾਨੀ ਹੈ, ਜਦੋਂ ਬਿਜਲੀ ਕੜਕਦੀ ਹੋਵੇ ਉਦੋਂ ਮਾਮਾ ਭਾਣਜਾ ਇਕੱਠੇ ਨਹੀਂ ਹੋਣੇ ਚਾਹੀਦੇ। ਨਵੀਂ ਕਾਰ ਜਾਂ ਬਾਈਕ ਨੂੰ ਕਾਲੀਆਂ ਪਰਾਂਦੀਆਂ ਬੰਨਣ ਨਾਲ ਨਜ਼ਰ ਨਹੀਂ ਲੱਗਦੀ। ਨਵਾਂ ਘਰ ਬਣਾਉਣ ਵੇਲੇ ਜਾਂ ਬਣ ਜਾਣ ਤੇ ਕੋਈ ਵੀ ਨਜ਼ਰ ਵੱਟੂ ਲਗਾਉਣਾ ਲਾਜ਼ਮੀ ਹੈ, ਜਿਵੇਂ ਰਾਕਸ਼ ਜਾਂ ਚੁੜੇਲ ਦੀ ਮੂਰਤੀ ਆਦਿ। ਸ਼ਾਮ ਨੂੰ ਝਾੜੂ ਨਹੀਂ ਲਾਉਣਾ, ਸ਼ਾਮ ਨੂੰ ਹੱਥ ਪੈਰ ਦੇ ਨਹੁੰ ਨਹੀਂ ਕੱਟਣੇ, ਬੱਚੇ ਨੂੰ ਸ਼ੀਸ਼ਾ ਦਿਖਾਉਣ ਦੇ ਨਾਲ ਉਹਦੇ ਦੰਦ ਨਹੀਂ ਆਉਂਦੇ, ਬੱਚਾ ਮੰਜੇ ਤੋਂ ਡਿੱਗ ਪੈਂਦਾ ਹੈ। ਘਰੋਂ ਬਾਹਰ ਜਾਣ ਲੱਗਿਆਂ ਪਿੱਛੋਂ ਆਵਾਜ਼ ਮਾਰਨਾ ਠੀਕ ਨਹੀਂ ਹੈ, ਕੰਮ ਨਹੀਂ ਪੂਰੇ ਹੁੰਦੇ। ਘਰੋਂ ਬਾਹਰ ਜਾਣ ਲੱਗਿਆਂ ਦਹੀਂ ਖਾ ਕੇ ਜਾਣਾ ਚਾਹੀਦਾ ਹੈ, ਵਿਗੜੇ ਕੰਮ ਵੀ ਠੀਕ ਹੋ ਜਾਂਦੇ ਨੇ। ਇਹ ਸਾਰੇ ਵਿਗਿਆਨੀ ਆਪਣੇ ਹਿੰਦੁਸਤਾਨ 'ਚ ਬੈਠੇ ਨੇ।

0: the Dave Tatla News Desk. Locally covered, nationally connected.
1: ਸਾਡੇ ਕੋਲੇ ਵੀਕਐਂਡ ਤੇ ਏਅਰ ਟਾਈਮ ਅਵੇਲੇਬਲ ਹੈ। ਅਗਰ ਤੁਸੀਂ ਖੁਦ ਦਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ ਔਰ ਤੁਹਾਨੂੰ ਇਹ ਯਕੀਨ ਹੈ ਕਿ ਤੁਸੀਂ ਵਧੀਆ ਪ੍ਰੋਗਰਾਮ ਪੇਸ਼ ਕਰ ਸਕਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਲਓ। ਇੱਕ ਘੰਟਾ ਚਾਹੀਦਾ, ਦੋ ਘੰਟੇ ਚਾਹੀਦਾ, ਤੁਹਾਨੂੰ ਦੇ ਦਾਂਗੇ। ਨੰਬਰ ਹੈ 416-677-0609, 6770609। ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ ਕਰਨੇ ਚਾਹੁੰਦੇ ਹੋ, ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਵੀ ਸਾਨੂੰ ਫੋਨ ਕਰ ਲਓ 416-677-0609। ਸੋਨਾ ਅੱਜ ਹਿੰਦੁਸਤਾਨ 'ਚ 1192 ਰੁਪਈਏ ਮਹਿੰਗਾ ਹੋਇਆ, 1,60,000 ਰੁਪਈਏ ਤੱਕ ਪਹੁੰਚ ਗਿਆ ਹੈ। ਆਈ ਡੋਨਟ ਨੋ, ਨਕਲੀ ਸੋਨਾ ਲੈ ਲਓ, ਕਿਸੇ ਨੂੰ ਕਿਹੜਾ ਪਤਾ ਲੱਗਦਾ ਅੱਜ ਕੱਲ੍ਹ। ਆਪਣੇ ਨੰਬਰ ਨੇ 416-677-0609, 6770609। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਹੈਵ ਅ ਬਿਊਟੀਫੁਲ ਵੀਕਐਂਡ।
2: ਹੈਲੋ
3: ਹੈਲੋ, ਕਟਾਰੀਆ ਟੂਰਸ ਐਂਡ ਟਰੈਵਲ।
2: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
3: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ?
2: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ, ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
3: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਮ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 9056781200, 9056781200, ਕਟਾਰੀਆ ਟੂਰਸ ਐਂਡ ਟਰੈਵਲ।

0: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
3: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
2: This is Vatno Dur Radio.

0: ਆਜ ਖੁਸ਼ਨਬਾਤ ਹੋ ਗਏ ਤਾਂ
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
2: ਆਜ ਮੇਰੇ ਪਾਸ ਬਿਲ ਗਿਆ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
3: ਚੱਲ ਕੇ ਰਹੇ ਹੋ ਪਰ
1: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
5: ਜੇ ਮੈਨੂੰ ਯਾਰ ਨਾ ਮਿਲੇ ਤੇ ਮਰ ਜਾਵਾਂ ਜੇ ਮੈਨੂੰ ਪਿਆਰ ਨਾ ਮਿਲੇ ਤੇ ਮਰ ਜਾਵਾਂ
6: What's up everybody, this is Jasmine Sandler ਤੇ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਵਿਦ ਸੁਖੀ ਨਿੱਜਰ

0: जी आया जी, गुड आफ्टरनून। बतरों दूर नाल इस टाइम जुड़ गए, 1:07 के कुछ सैकंड हो गए ने। और बतरों दूर अज फ्राइडे है, फ्राइडे दे विच तुहानू काफी वधिया एंटरटेन करन दी कोशिश करांगे। रौनकां लगनगियां, कुछ आर्टिस्टां दे नाल गल्लां बातां होणगियां, कुछ रखड पुन्निया दी गलबात होवेगी, और किरण होनी भी स्टूडियो च पहुंच गए। किरण जी, बड़ा सज धज के आए हो अज।
1: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸਜਣਾ ਧਜਣਾ ਹੈਗਾ ਕਿਉਂਕਿ ਅੱਜ ਰੱਖੜੀ ਆ, ਤੇ ਸਾਡੇ ਵੱਲੋਂ ਵੀ ਸਾਡੇ ਸਾਰੇ ਹੀ ਲਿਸਨਰਸ ਨੂੰ, ਸਾਡੇ ਸਾਰੇ ਭੈਣ ਭਰਾਵਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਰੱਬ ਨੂੰ ਅਸੀਂ ਅਰਦਾਸ ਕਰਦੇ ਹਾਂ ਕਿ ਸਾਰਿਆਂ ਦਾ ਪਿਆਰ ਜਿਹੜਾ ਜੀ ਇੱਦਾਂ ਹੀ ਬਣਿਆ ਰਹੇ, ਤੇ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਜਿਹੜਾ ਜੀ ਇਸ ਸਾਲ ਦਾ ਤਿਉਹਾਰ ਵੀ ਬਹੁਤ ਵਧੀਆ ਨਾਲ ਜਿਹੜਾ ਜੀ ਮਨਾਉਣ।
0: ਬਿਲਕੁਲ ਜੀ, ਸਾਰਿਆਂ ਨੂੰ ਬਹੁਤ ਬਹੁਤ ਇਸ ਸ਼ੁਭ ਦਿਨ ਦੀਆਂ ਮੁਬਾਰਕਾਂ। ਔਰ ਮਨਪ੍ਰੀਤ ਹੋਰੀ ਸਾਡੇ ਨਾਲ ਆ ਗਏ ਨੇ, ਪਹਿਲਾਂ ਕੁਝ ਗੱਲਬਾਤ ਇਹਨਾਂ ਨਾਲ ਸ਼ੁਰੂਆਤ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਹੋਰ ਅੱਜ ਕੁਝ ਗਿਫਟ ਵੀ ਦੇਵਾਂਗੇ ਸਪੌਂਸਰਾਂ ਵੱਲੋਂ। ਸੋ ਮਨਪ੍ਰੀਤ ਜੀ, ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ। ਸੁਖੀ ਜੀ, ਤੁਹਾਨੂੰ ਵੀ ਜੀ ਆਇਆਂ ਨੂੰ, ਤੇ ਸਾਡੇ ਪਿਆਰੇ ਪਿਆਰੇ ਲਿਸਨਰਸ ਨੂੰ ਵੀ ਜੀ ਆਇਆਂ ਨੂੰ, ਸਾਰਿਆਂ ਨੂੰ ਰੱਖੜ ਪੁੰਨਿਆਂ ਦੀਆਂ ਬਹੁਤ ਬਹੁਤ ਵਧਾਈਆਂ। ਸੋ ਹੈਪੀ ਰਕਸ਼ਾ ਬੰਧਨ।
0: ਅੱਛਾ, ਰੱਖੜ ਪੁੰਨਿਆਂ ਦਾ ਇੱਕ ਤਾਂ ਚਲੋ ਭੈਣ ਭਰਾ ਦਾ ਰਿਸ਼ਤਾ ਹੁੰਦਾ, ਰੱਖੜੀ ਬੰਨਦੇ ਹੋ, ਇੱਕ ਰੱਖੜ ਪੁੰਨਿਆਂ ਦਾ ਤਿਉਹਾਰ ਵੀ ਜਿਹੜਾ ਹੈਗਾ ਉਹ ਮਨਾਇਆ ਜਾਂਦਾ ਬੜੀ ਧੂਮ ਧਾਮ ਨਾਲ, ਮੇਰੇ ਖਿਆਲ ਬਾਬਾ ਬਕਾਲਾ ਵਿਖੇ।
2: ਹਾਂਜੀ ਸੁਖੀ ਜੀ, ਬਾਬਾ ਬਕਾਲਾ ਵਿਖੇ ਬਹੁਤ ਵੱਡਾ ਇਕੱਠ ਹੁੰਦਾ, ਔਰ ਸਾਰੇ ਉੱਥੇ ਦਰਸ਼ਨਾਂ ਦੇ ਲਈ ਜਾਂਦੇ ਨੇ, ਨਤਮਸਤਕ ਹੁੰਦੇ ਨੇ। ਸੋ ਕਹਿ ਸਕਦੇ ਹਾਂ ਕਿ ਇੱਕ ਵੱਡਾ ਮੇਲਾ ਲੱਗਦਾ ਹੈ, ਵੱਡੇ ਸਮਾਗਮ ਹੁੰਦੇ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ।
0: ਅੱਛਾ ਜੀ, ਇਹ ਕੋਈ ਹੈ ਇਤਿਹਾਸ ਬਾਰੇ ਜਾਣਕਾਰੀ ਕਿ ਜਿਹੜਾ ਇਹ ਰੱਖੜੀ ਦਾ ਤਿਉਹਾਰ ਹੈ, ਕਿ ਇੱਕ ਤਾਂ ਰੱਖੜੀਆਂ ਭੈਣਾਂ ਬੰਨ੍ਹਦੀਆਂ ਨੇ ਭਰਾਵਾਂ ਦੇ ਗੁੱਟ ਦੇ ਉੱਤੇ ਕਿ ਭਰਾ ਦੀ ਰੱਖਿਆ ਲਈ, ਤੇ ਦੂਸਰਾ ਫਿਰ ਉਹ ਭਰਾ ਉਹਨੂੰ ਕੁਛ ਨਾ ਕੁਛ ਪੈਸੇ ਦਿੰਦਾ, ਉਹ ਕਾਹਤੋਂ ਰਿਸ਼ਵਤ ਹੈ ਜਾਂ ਕੀ ਚੱਕਰ ਹੈ, ਜਾਂ ਉਹ ਕਹਿੰਦਾ ਕਿ ਆਪ ਤੁਹਾਡੀ ਪੇ ਹੈ ਜਾਂ ਕੀ ਰੱਖਿਆ ਕਰਨ ਦੇ ਲਈ।
2: ਸੁਖੀ ਜੀ, ਹੁਣ ਸਿਸਟਮ ਕਿਤੇ ਨਾ ਕਿਤੇ ਬਦਲਿਆ ਆ। ਹੁਣ ਇਸ ਵਾਰੀ ਤਾਂ ਇਹ ਦੇਖਿਆ ਗਿਆ ਕਿ ਬਹੁਤ ਸਾਰੀਆਂ ਭੈਣਾਂ ਨੇ ਬਹੁਤ ਸਾਰੇ ਆਪਣੇ ਭਰਾਵਾਂ ਨੂੰ ਤੋਹਫੇ ਦਿੱਤੇ ਨੇ। ਸੋ ਹੁਣ ਥੋੜੀ ਜਿਹੀ ਬਰਾਬਰਤਾ ਚੱਲ ਰਹੀ ਹੈ। ਪਹਿਲਾਂ ਹੁੰਦਾ ਸੀ ਵੀ ਕੁਝ ਲਿਆ ਹੀ ਜਾਂਦਾ ਸੀ ਪੇਕਿਆਂ ਦੇ ਘਰੋਂ ਜਾਂ ਭਰਾਵਾਂ ਤੋਂ, ਤੇ ਹੁਣ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਔਰਤ ਗਾਂਹ ਵਧੂ ਆ, ਕੰਮ ਕਾਰ ਕਰਦੀਆਂ ਨੇ ਥੋੜਾ ਬਹੁਤਾ, ਤੇ ਚਾਹ ਜਿਹੜੇ ਨੇ ਉਹ ਬਦਲੇ ਨੇ, ਤਰੀਕੇ ਵੀ ਥੋੜੇ ਜਿਹੇ ਬਦਲੇ ਨੇ। ਸੋ ਅੱਜ ਕੱਲ ਤਾਂ ਸੁੱਖੀ ਜੀ, ਪਹਿਲਾਂ ਇਕੱਲੇ ਭਰਾਵਾਂ ਨੂੰ ਰੱਖੜੀ ਬੰਨੀ ਜਾਂਦੀ ਸੀ, ਤੁਸੀਂ ਵੀ ਦੇਖਿਆ ਹੋਊਗਾ ਬਹੁਤ ਸਾਰੀਆਂ ਫੋਟੋਸ ਦੇ ਵਿੱਚ। ਅੱਜ ਕੱਲ ਬਰਾਬਰ ਔਰ ਮਤਲਬ ਮਰਦਾਂ ਦੇ ਬਰਾਬਰ ਤਕਰੀਬਨ ਘਰਾਂ ਦੇ ਵਿੱਚ ਔਰਤਾਂ ਨੂੰ ਵੀ ਰੱਖੜੀਆਂ ਬੰਨੀਆਂ ਜਾਂਦੀਆਂ ਨੇ, ਸੋ ਇੱਕ ਦੂਜੇ ਨੂੰ ਰੱਖੜੀ ਬੰਨ ਦਿੰਦੇ ਨੇ। ਤੇ ਮੈਨੂੰ ਲੱਗਦਾ ਚਲੋ ਵਧੀਆ ਗੱਲ ਵੀ ਹੈ, ਜ਼ਰੂਰੀ ਨੀ ਰੱਖਿਆ ਭਰਾ ਨੇ ਕਰਨੀ ਹੁੰਦੀ ਆ, ਭੈਣਾਂ ਵੀ ਬੜੇ ਵਧੀਆ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਬਹਾਨੇ ਹਨਾ ਰੱਖਿਆ ਕਰਦੀਆਂ ਨੇ।
0: ਅੱਛਾ, ਤੁਸੀਂ ਔਰਤਾਂ ਨੂੰ ਮਤਲਬ ਭਰਾ ਹੀ ਭੈਣਾਂ ਨੂੰ ਰੱਖੜੀ ਬੰਨਦੇ ਨਾ, ਉਦਾਂ ਤਾਂ ਨਹੀਂ ਘਰ ਦੇ ਵਿੱਚ ਕੋਈ ਮਤਲਬ, ਵੈਸੇ ਮੈਨੂੰ ਸਮਝ ਨਹੀਂ ਆਈ।
2: ਸੁਖੀ ਜੀ, ਤੁਸੀਂ ਕੋਈ ਗੱਲ ਨੀ, ਖੁੱਲ ਕੇ ਬੋਲੋ ਆਪਣੇ ਵਿਸ਼ੇ ਦੇ ਨਾਲ, ਤੇ ਲੋਕ ਬਹੁਤ ਜੁੜ ਜਾਣੇ ਨੇ।
0: ਨਹੀਂ, ਲੋਕਾਂ ਨੇ ਨੰਬਰ ਦਿੰਦੇ ਆ ਜੀ 9057990999 ਤੇ, ਉਹ ਵੀ ਸਾਂਝ ਪਾ ਸਕਦੇ ਆ। ਔਰ ਦੇਖਿਆ ਜਾਵੇ ਮਨਪ੍ਰੀਤ ਜੀ, ਤਿਉਹਾਰਾਂ ਚ ਬੜੀ ਤਬਦੀਲੀ ਆਈ ਆ, ਜਿਵੇਂ ਤੁਸੀਂ ਅੱਜ ਆਹ ਨਵੀਂ ਗੱਲ ਦੱਸ ਦਿੱਤੀ ਆ ਕਿ ਜਿੱਥੇ ਕੁੜੀਆਂ ਆਪਣੇ ਭਰਾਵਾਂ ਨੂੰ ਰੱਖੜੀ ਪਾਉਂਦੀਆਂ, ਉੱਥੇ ਭਰਾ ਵੀ ਕੁੜੀਆਂ ਨੂੰ ਰੱਖੜੀ ਪਾਉਂਦੇ, ਹਨਾ? ਇਹੀ ਕਹਿਣ ਦਾ ਮਤਲਬ ਸੀ ਤੁਹਾਡਾ ਕਿ ਹੋਰ ਸੀ?
2: ਭਰਾ ਵੀ ਕੁੜੀਆਂ ਨੂੰ ਰੱਖੜੀ ਬੰਨ ਦਿੰਦੇ, ਕੁੜੀਆਂ ਵੀ ਕੁੜੀਆਂ ਨੂੰ ਰੱਖੜੀ ਬੰਨ ਦਿੰਦੀਆਂ ਨੇ, ਬਾਪ ਨੂੰ ਰੱਖੜੀ ਬੰਨ ਦਿੰਦੀਆਂ ਨੇ, ਹਨਾ?
0: ਅੱਛਾ,
2: ਸੋ ਨਨਾਣ ਭਰਜਾਈ ਨੂੰ ਰੱਖੜੀ ਬੰਨ ਦਿੰਦੀ ਆ ਜਦੋਂ ਘਰ ਚ ਆਉਂਦੀ ਆ ਤਾਂ। ਸੋ ਏਦਾਂ ਜਿਹੜਾ ਉਹ ਬਹੁਤ, ਤੁਸੀਂ ਤਸਵੀਰਾਂ ਦੇਖੀਆਂ ਹੋਣਗੀਆਂ, ਨਹੀਂ ਤਾਂ ਸੋਸ਼ਲ ਮੀਡੀਆ ਤੇ ਸਵੇਰ ਤੱਕ ਤੁਹਾਨੂੰ ਮਿਲ ਜਾਣੀਆਂ ਨੇ। ਸੋ ਰੱਖੜੀ ਜਿਹੜੀ ਹੁਣ ਕਿਤੇ ਨਾ ਕਿਤੇ ਬਰਾਬਰ ਹੋ ਗਈ, ਮੇਰੇ ਕਹਿਣ ਦਾ ਮਤਲਬ ਵੀ ਜਿੱਥੇ ਕੇਵਲ ਤੇ ਕੇਵਲ ਭੈਣਾਂ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਸੀ, ਉੱਥੇ ਹੁਣ ਔਰਤਾਂ ਨੂੰ ਵੀ ਰੱਖੜੀ ਜਿਹੜੀ ਬੰਨ੍ਹੀ ਜਾਂਦੀ ਹੈ।
0: ਹਾਂ, ਕਿਉਂਕਿ ਇੱਕ ਹੋਰ ਜਿੱਦਾਂ ਜੇ ਲੋਹੜੀ ਦਾ ਤਿਉਹਾਰ ਨੂੰ ਵੀ ਆਪਾਂ ਗੱਲ ਕਰੀਏ, ਤੇ ਲੋਹੜੀ ਜਿੱਥੇ ਮੁੰਡਿਆਂ ਦੇ ਜੰਮਣ ਦੀ ਖੁਸ਼ੀ ਚ ਜਾਂ ਮੁੰਡੇ ਦੇ ਵਿਆਹ ਦੀ ਖੁਸ਼ੀ ਚ ਮਨਾਈ ਜਾਂਦੀ ਸੀ, ਉੱਥੇ ਹੁਣ ਕੁੜੀਆਂ ਦੀ ਵੀ ਲੋਹੜੀਆਂ, ਸਾਰੇ ਤਿਉਹਾਰ ਮੇਰੇ ਖਿਆਲ ਹੁਣ ਹੋਰ ਹੀ ਤਰ੍ਹਾਂ ਚੇਂਜ ਹੋ ਗਿਆ, ਤਬਦੀਲੀ।
1: ਬਿਲਕੁਲ ਜੀ
2: ਜੀ, ਮੈਂ ਅੱਜ ਇੱਕ ਵੀਡੀਓ ਦੇਖ ਰਹੀ ਸੀ, ਮਤਲਬ ਨਾਲ ਦੀ ਨਾਲ ਹੀ ਤੁਹਾਨੂੰ ਪਤਾ ਅਪਡੇਟਸ ਚੜ ਜਾਂਦੀਆਂ ਨੇ। ਸੋ ਕਿਸੇ ਭਰਾ ਨੂੰ ਮਤਲਬ ਭੈਣਾਂ ਜਿਹੜੀਆਂ ਸੀ ਉਹ ਦੋਨੋਂ ਵਿਆਹੀਆਂ ਸੀ, ਭਰਾ ਵੀ ਉਹਨਾਂ ਦਾ ਵਿਆਹਿਆ ਹੀ ਸੀਗਾ, ਫਾਦਰ ਦੀ ਕਿਤੇ ਡੈਥ ਹੋ ਗਈ ਹੋਣੀ ਆ, ਔਰ ਫਾਦਰ ਦਾ ਕਿਤੇ ਸੁਪਨਾ ਹੋਣਾ ਕਿ ਮੈਂ ਇਹਨੂੰ ਬੁਲੇਟ ਲੈ ਕੇ ਦੇਣਾ, ਹਨਾ? ਉਦੋਂ ਭੈਣਾਂ ਕੁਵਾਰੀਆਂ ਹੁੰਦੀਆਂ ਗੀਆਂ, ਉਹ ਭੈਣਾਂ ਨੇ ਗਿਫਟ ਦਿੱਤਾ ਦੋਨਾਂ ਨੇ ਰਲ ਕੇ ਭਰਾ ਨੂੰ ਬੁਲੇਟ ਲੈ ਕੇ ਦਿੱਤਾ, ਤੇ ਨਾਲੇ ਉਹਨੇ ਕਿਹਾ ਵੀ ਚਾਬੀ ਪੈਕ ਸੀਗੀ, ਉਹਨਾਂ ਨੇ ਗਿਫਟ ਪੈਕ ਕੀਤਾ ਹੋਇਆ ਸੀ ਵੀ ਵੀਰੇ ਕੀ ਆ। ਫਿਰ ਨਾਲੇ ਉਹਨਾਂ ਦੀਆਂ ਅੱਖਾਂ ਭਰ ਆਈਆਂ, ਤੇ ਨਾਲੇ ਉਹਨਾਂ ਨੇ ਕਿਹਾ ਵੀ ਜ਼ਰੂਰੀ ਨੀ ਹੁੰਦਾ, ਪੇਕਿਆਂ ਦੇ ਘਰ ਤੋਂ ਹਮੇਸ਼ਾ ਲੈਣਾ ਹੀ ਹੁੰਦਾ ਹੈ, ਤੇ ਅਸੀਂ ਵੀ ਭੈਣਾਂ ਕੁਝ ਦੇ ਵੀ ਸਕਦੀਆਂ। ਜਦੋਂ ਅਸੀਂ ਕੁਵਾਰੀਆਂ ਸੀ ਤੇ ਸਾਡੇ ਫਾਦਰ ਦਾ ਇੱਕ ਸੁਪਨਾ ਸੀ ਵੀ ਮੈਂ ਬੁਲਟ ਲੈ ਕੇ ਦੇਣਾ ਆ ਬੇਟੇ ਨੂੰ ਤੇ ਤੁਸੀਂ ਦੋਨੋਂ ਉਹਦੇ ਪਿੱਛੇ ਬੈਠ ਕੇ ਵੀ ਝੂਟਾ ਲਓਗੀਆਂ। ਤੇ ਉਹਨੇ ਕਿਹਾ ਵੀ ਵੀਰੇ ਅੱਜ ਅਸੀਂ ਲੈ ਕੇ ਆਈਆਂ ਹਨਾ। ਸੋ ਇੱਕ ਇਮੋਸ਼ਨਲ ਟੱਚ ਵੀ ਸੀਗਾ ਉਸ ਵੀਡੀਓ ਦੇ ਵਿੱਚ ਤੇ ਬੜਾ ਮਤਲਬ ਕਹਿ ਸਕਦੇ ਰਿਸ਼ਤਿਆਂ ਦੀ ਗੰਭੀਰਤਾ ਪਿਆਰ ਦਾ ਲੈਵਲ ਹੀ ਬਹੁਤ ਸੀਗਾ। ਇੱਕ ਸੰਦੇਸ਼ ਵੀ ਸੀ ਵੀ ਜ਼ਰੂਰੀ ਨਹੀਂ ਕਿ ਅਸੀਂ ਲੈਣਾ ਹੀ ਆ ਭਰਾਵਾਂ ਤੋਂ, ਜੇ ਅਸੀਂ ਕੁਝ ਦੇਣ ਜੋਗੇ ਆ ਤਾਂ ਉਸ ਘਰ ਨੂੰ ਦੇਣਾ ਵੀ ਚਾਹੀਦਾ, ਬਰਾਬਰ ਦਾ ਪਿਆਰ ਤੇ ਬਰਾਬਰ ਦਾ ਲੈਣ ਦੇਣ ਜਿਹੜਾ ਹੋਣਾ ਚਾਹੀਦਾ।
0: ਬਿਲਕੁਲ ਜੀ। ਸੋ ਮਨਪ੍ਰੀਤ ਜੀ, ਇਸ ਦੇ ਨਾਲ ਨਾਲ ਹੋਰ ਕੋਈ ਖਾਸ ਖਬਰ ਹੋਵੇ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ?
2: ਸੁੱਖੀ ਜੀ, ਤੁਸੀਂ ਬਾਬਾ ਬਕਾਲਾ ਸਾਹਿਬ ਦਾ ਜ਼ਿਕਰ ਕੀਤਾ। ਪੰਜਾਬ ਦੀ ਸਿਆਸਤ ਦੇ ਵਿੱਚ ਆਪਣੇ ਪੈਰ ਪੱਕੇ ਕਰਨ ਦੀ ਕਵਾਇਤ ਦੇ ਤਹਿਤ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਅੱਜ ਬਾਬਾ ਬਕਾਲਾ ਸਾਹਿਬ ਦੇ ਵਿਖੇ ਪਹਿਲੀ ਵਾਰੀ ਕਹਿ ਸਕਦੇ ਹਾਂ ਸਿਆਸੀ ਸਟੇਜ ਲਗਾਈ, ਔਰ ਇਸ ਭਰਵੇਂ ਮੇਲੇ ਦੇ ਵਿੱਚ ਕਹਿ ਸਕਦੇ ਉਹਨਾਂ ਨੇ ਆਪਣੇ 2027 ਦੀਆਂ ਚੋਣਾਂ ਦੇ ਲਈ ਜਨਤਾ ਤੋਂ ਫਤਵਾ ਮੰਗਿਆ ਹੈ। ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਉਹਨਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਤੇ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਤੇ ਲਸਾਨੀ ਕੁਰਬਾਨੀ ਨੂੰ ਉਹਨਾਂ ਨੇ ਨਮਨ ਕੀਤਾ। ਤੇ ਨਾਲ ਦੀ ਨਾਲ ਜੋ ਵੀ ਪੰਜਾਬ ਦੇ ਵਿੱਚ ਮੁੱਦੇ ਚੱਲ ਰਹੇ ਨੇ ਉਹਨਾਂ ਤੇ ਵੀ ਉਹਨਾਂ ਨੇ ਝਾਤ ਪਾਈ ਤੇ ਕਿਹਾ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਆਹ ਚੀਜ਼ਾਂ ਨਹੀਂ ਹੋਣਗੀਆਂ। ਖੈਰ ਹਰ ਵਾਰੀ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਾਕੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਆਪਣੇ ਚੋਣ ਮੈਨੀਫੈਸਟੋ ਰੱਖਦੀਆਂ ਨੇ ਉਹਨਾਂ ਨੇ ਵੀ ਰੱਖਿਆ। ਸੋ ਇਹਦੇ ਨਾਲ ਹੀ ਉੱਥੇ ਸਿਆਸੀ ਸਟੇਜ ਜਿਹੜੀ ਸੀਗੀ ਆਪ ਦੀ ਵੀ ਸੱਜੀ ਹੋਈ ਸੀ, ਔਰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਜਿਹੜੀ ਅੱਜ ਰੱਖੜੀ ਵਾਲੇ ਦਿਨ ਔਰਤਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੀ, ਔਰ ਇਸ ਯੋਜਨਾ ਦੇ ਤਹਿਤ 5.5 ਲੱਖ ਔਰਤਾਂ ਨੂੰ ਜਿਹੜਾ 3,000 ਰੁਪਏ ਜਨਰਲ ਕੈਟਾਗਰੀ ਤੇ 4,500 ਰੁਪਏ ਐਸ ਸੀ ਕੈਟਾਗਰੀ ਨੂੰ ਦਿੱਤੇ ਗਏ, ਤੇ ਇਹ ਪੈਸੇ ਜਿਹੜੇ ਸੀਗੇ 5,30,303 ਖਾਤਿਆਂ ਦੇ ਵਿੱਚ ਪਾਏ ਗਏ। ਜਿੱਥੇ ਆਮ ਜਨਤਾ ਨੂੰ ਭਗਵੰਤ ਮਾਨ ਉਹਨਾਂ ਨੇ ਸੰਬੋਧਨ ਕੀਤਾ, ਆਪਣੇ ਕੰਮਾਂ ਦੇ ਕਹਿ ਸਕਦੇ ਹਾਂ ਜਾਣੂ ਕਰਵਾਇਆ, ਆਪਣੇ ਕੰਮ ਗਣਾਏ। ਨਾਲ ਦੀ ਨਾਲ ਉਹਨਾਂ ਨੇ ਤਿੰਨੇ ਹਮਲੇ ਜਿਹੜੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਹੋਣਾ ਤੇ ਬੋਲੇ, ਭਾਜਪਾ ਤੇ ਬੋਲੇ। ਸੋ ਕਹਿ ਸਕਦੇ ਹਾਂ ਵੀ ਚੋਣਾਂ ਦੇ ਅਖਾੜੇ ਹੁਣ ਸਮਾਗਮਾਂ ਮੇਲਿਆਂ ਤੋਂ ਜਿਹੜੇ ਭਖਣੇ ਸੁੱਖੀ ਜੀ ਸ਼ੁਰੂ ਹੋ ਗਏ ਨੇ, ਰੈਲੀਆਂ ਦਾ ਰੂਪ ਜਿਹੜਾ ਲੈ ਰਹੇ ਨੇ। ਤੇ ਦੇਖੋ 2027 ਵੀ ਨੇੜੇ ਆ ਗਿਆ ਤੇ ਅੱਗੇ ਅੱਗੇ ਆਪਾਂ ਨੂੰ ਐਵੇਂ ਦਾ ਮਾਹੌਲ ਹੀ ਦੇਖਣ ਨੂੰ ਮਿਲਣਾ ਹੈ।
0: ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ, ਕਿਉਂਕਿ ਅੱਜ ਫਰਾਈਡੇ ਥੋੜਾ ਜਿਹਾ ਪ੍ਰੋਗਰਾਮ ਕਾਫੀ ਬਿਜ਼ੀ ਆ, ਫਿਰ ਆਪਾਂ ਗੱਲਬਾਤ ਕਰਾਂਗੇ ਸੋਮਵਾਰ ਨੂੰ। ਤੁਹਾਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ, ਸ਼ੁਭਕਾਮਨਾਵਾਂ। ਔਰ 9057990999 ਸਾਡਾ ਨੰਬਰ ਹੈ, ਅਗਰ ਤੁਸੀਂ ਕਿਸੇ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਰੱਖੜੀ ਦੀਆਂ ਮੁਬਾਰਕਾਂ ਦੇਣੀਆਂ ਚਾਹੁੰਦੇ ਹੋ, ਜਾਂ ਹੋ ਸਕਦਾ ਤੁਹਾਡੇ ਭੈਣ ਭਰਾ ਦੂਰ ਨੇੜੇ ਹੋਣ, ਆਪਣੀਆਂ ਤੁਸੀਂ ਅਰਦਾਸਾਂ ਦੁਆਵਾਂ ਪਿਆਰ ਮੁਹੱਬਤ ਭੇਜਣਾ ਚਾਹੁੰਦੇ ਹੋ, 9057990999 ਤੇ ਲਾਈਨਾਂ ਸਾਡੀਆਂ ਖੁੱਲੀਆਂ ਨੇ। ਤੇ ਅੱਜ ਦਾ ਪ੍ਰੋਗਰਾਮ ਸਾਡਾ ਹੈਗਾ, ਸਾਡੀ ਰੀਮੈਕਸ ਗੋਲ ਦੀ ਟੀਮ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ, ਔਰ ਪਲਾਜ਼ਾ ਬਣਨ ਜਾ ਰਿਹਾ ਹਾਈਵੇ 10 ਤੇ 410 ਦੇ ਬਿਲਕੁਲ ਨਜ਼ਦੀਕ। 2 ਸਾਲ ਚ ਬਣ ਕੇ ਇਹਨੇ ਤਿਆਰ ਹੋਣਾ, ਕਿਸੇ ਤਰ੍ਹਾਂ ਦਾ ਵੀ ਵਪਾਰ ਖੋਲਣ ਲਈ ਤੁਸੀਂ ਆਪਣਾ ਯੂਨਿਟ ਖੁਦ ਦਾ ਲੈ ਸਕਦੇ ਹੋ, ਕਿਰਾਏ ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ, ਸਿਰਫ 5% ਡਾਊਨ ਦੇ ਕੇ ਤੁਸੀਂ ਇਸ ਨੂੰ ਹੋਲਡ ਕਰਨਾ। ਇੱਥੇ ਤੁਸੀਂ ਆਪਣਾ ਗਰੋਸਰੀ ਸਟੋਰ, ਮੀਟ ਸ਼ਾਪ, ਰੈਸਟੋਰੈਂਟ, ਕੋਈ ਕਿਸੇ ਤਰੀਕੇ ਦਾ ਕੋਈ ਵੀ ਦਫ਼ਤਰ, ਮੈਡੀਕਲ ਸ਼ਾਪ, ਕੁਛ ਵੀ ਬਣਾਉਣਾ ਚਾਹੁੰਦੇ ਹੋ ਤੇ ਸਾਡੀ ਟੀਮ ਨਾਲ ਗੱਲ ਕਰ ਲਓ। 416-8810-7070 416-8710-7070 ਦੇ ਉੱਤੇ, ਇਹ ਹੈ ਹਾਈਵੇ 410 ਅਤੇ ਜਿਹੜਾ ਹਾਈਵੇ 10 ਦਾ ਕਾਰਨਰ। ਤੇ ਦੂਸਰਾ ਪਲਾਜ਼ਾ ਬਣ ਜਾ ਰਿਹਾ ਹੈ ਜੀ, ਉਹ ਹੈ ਹੈਰੀਟੇਜ ਅਤੇ ਸਟੀਲ ਦੇ ਏਰੀਆ ਦੇ ਵਿੱਚ, ਉੱਥੇ ਵੀ ਸੇਮ ਚੀਜ਼ ਹੀ ਹੈ, ਨੰਬਰ ਵੀ ਸੇਮ ਹੈ 416-8810-7070 ਦੇ ਉੱਤੇ। ਅਗਰ ਤੁਸੀਂ ਕੋਈ ਰਿਪੇਅਰ ਸ਼ਾਪ, ਟਰੱਕ ਰਿਪੇਅਰ ਸ਼ਾਪ ਜਾਂ ਕਾਰ ਰਿਪੇਅਰ ਸ਼ਾਪ ਰੈਂਟ ਤੇ ਲੱਭ ਰਹੇ ਹੋ ਤੇ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ ਕੈਨੇਡੀ ਕਲੀਅਰੈਂਸ ਦੇ ਏਰੀਆ ਦੇ ਵਿੱਚ ਸਾਡੇ ਕੋਲ ਇੱਕ ਕਿਰਾਏ ਦੇ ਲਈ ਸ਼ਾਪ ਆਈ ਹੈ, ਨੰਬਰ 416-8810-7070 ਤੇ ਗੱਲ ਕਰ ਸਕਦੇ ਹੋ ਜੀ। ਔਰ ਇਸ ਦੇ ਨਾਲ ਨਾਲ ਤੁਹਾਡੇ ਵੱਲੋਂ ਕਾਲਸ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ, ਜ਼ਰੂਰ ਆਨ ਏਅਰ ਕਰਾਂਗੇ ਸਾਰੀਆਂ ਕਾਲਸ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਢਿੱਲੋਂ ਵੀਡੀਓ ਨੇ ਵੀ ਰੱਖੜੀ ਦੇ ਉੱਤੇ ਸਪੈਸ਼ਲ ਜੋ ਸੇਲ ਚੱਲ ਰਹੀ ਹੈ ਉਹਦੀ ਜਾਣਕਾਰੀ ਸੈਮੀ ਹੋਣੀ ਆਣ ਕੇ ਸਾਡੇ ਨਾਲ ਸਾਂਝੀ ਕਰਨਗੇ। ਸਮੋਸਾ ਸਵੀਟ ਫੈਕਟਰੀ ਵੱਲੋਂ ਵੀ ਆਪ ਸਭ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਕਿਸੇ ਭੈਣ ਭਰਾ ਦੇ ਘਰ ਜਾਣਾ ਚਾਹੁੰਦੇ ਹੋ, ਮਠਿਆਈ ਲੈ ਕੇ ਲੈਣੀ ਚਾਹੁੰਦੇ ਹੋ ਤੇ ਫਰੈਸ਼ ਤਾਜ਼ਾ ਮਠਿਆਈ ਤੁਹਾਨੂੰ ਸਮੋਸਾ ਸਵੀਟ ਫੈਕਟਰੀ ਤੋਂ ਮਿਲਦੀ ਹੈ। ਕਿਉਂਕਿ ਕਿਰਨ ਜੀ ਕਹਿੰਦੇ ਹੁੰਦੇ ਕਿ ਮਠਿਆਈ ਕਿਉਂ ਲੈ ਕੇ ਜਾਂਦੇ ਆ ਕਿਸੇ ਦੇ ਘਰੇ, ਕੀ ਕਾਰਨ ਵੈਸੇ ਤੁਸੀਂ ਦੱਸੋ?
1: ਇਸ ਕਰਕੇ
0: ਤਾਂ ਕਿ ਤੁਸੀਂ ਸਵੇਰੇ ਸਵੇਰੇ ਡੱਬਾ ਲੈ ਕੇ ਆਏ ਹੋ ਮਠਿਆਈ ਦਾ,
1: ਇਸ ਕਰਕੇ ਤਾਂ ਕਿ ਪਿਆਰ ਬਣਿਆ ਰਹੇ ਇੱਕ ਦੂਜੇ ਦੇ ਵਿੱਚ, ਮਿਠਾਸ
0: ਉਹ ਕਹਿੰਦੇ ਹੁੰਦੇ ਕਿ ਜਿਹੜੀ ਮਾੜੀ ਮੋਟੀ ਕੜੱਤਣ ਆ ਉਹ ਵੀ ਅਗਲੇ ਦੇ ਮੂੰਹ ਚ ਮਿੱਠਾ ਪਾ ਕੇ ਬੰਦ ਕਰ ਦੋ ਵੀ ਆ ਲੈ ਜੀ ਮਿੱਠਾ ਮਿੱਠਾ ਬੋਲ। ਸੋ ਨਾਲ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਵੁਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਉਹਨਾਂ ਵੱਲੋਂ ਵੀ ਤੁਹਾਨੂੰ ਇਸ ਰੱਖੜੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਮੁਬਾਰਕਾਂ। ਸਿੰਘਾਪੁਰ ਜੋਧਰ ਵਾਲਿਆਂ ਨੇ ਕਿਹਾ ਕਿ ਰੱਖੜੀ ਦੇ ਮੌਕੇ ਤੇ ਕੋਈ ਸੋਨੇ ਦਾ ਗਿਫਟ ਲੈ ਕੇ ਦੇਣਾ ਚਾਹੁੰਦੇ ਹੋ ਆਪਣੇ ਸਿਸਟਰ ਨੂੰ ਜਾਂ ਆਪਣੇ ਬ੍ਰਦਰ ਨੂੰ ਤੇ ਪਹੁੰਚੋ, ਉੱਥੇ ਵੀ ਸਪੈਸ਼ਲ ਡੀਲ ਚੱਲ ਰਹੀ ਹੈਗੀ ਆ। ਸਿੰਘਾਪੁਰ ਜੁਲਰ 9056121500 ਤੇ ਕਟਾਰੀਆ ਟੂਰ ਐਂਡ ਟਰੈਵਲ ਨੇ ਵੀ ਕਿਹਾ ਕਿ ਜੇ ਤੁਸੀਂ ਗਿਫਟ ਦੇਣਾ ਕਿਸੇ ਪਰਿਵਾਰ ਨੂੰ ਕਿਤੇ ਉਹਨਾਂ ਨੂੰ ਵਕੇਸ਼ਨ ਤੇ ਭੇਜਣਾ ਜਾਂ ਭਾਰਤ ਭੇਜਣਾ ਤੇ ਉਹਨਾਂ ਕੋਲ ਟਿਕਟਾਂ ਵੀ ਸਪੈਸ਼ਲ ਚੱਲ ਰਹੀਆਂ ਨੇ ਇਸ ਟਾਈਮ ਡੀਲ 9056781200 ਤੇ ਗੱਲ ਕਰ ਲਓ। ਤੇ ਜੇ ਤੁਸੀਂ ਆਪਣੇ ਪਰਿਵਾਰ ਕਿਸੇ ਮੈਂਬਰ ਨੂੰ ਭੈਣ ਨੂੰ ਭਰਾ ਨੂੰ ਲੰਚ ਤੇ ਡਿਨਰ ਤੇ ਲੈ ਕੇ ਜਾਣਾ ਚਾਹੁੰਦੇ ਹੋ ਤੇ ਫਿਰ ਟਿੱਕਾ ਜੰਕਸ਼ਨ ਵਰਗੀ ਜਗ੍ਹਾ ਨਹੀਂ ਤੁਹਾਨੂੰ ਲੱਭਣੀ, ਬਹੁਤ ਵਧੀਆ ਖਾਣਾ ਤੇ ਨਾਲ ਬਹੁਤ ਵਧੀਆ ਮਿਊਜ਼ਿਕ ਚੱਲਦਾ, ਲਾਈਵ ਮਾਹੌਲ ਹੁੰਦਾ। ਟੇਬਲ ਬੁੱਕ ਕਰਵਾ ਲਓ 6474294040 ਦੇ ਉੱਤੇ ਤੇ ਪੀਜ਼ਾ ਡੀਪੂ। ਅੱਛਾ ਕਿਉਂ ਨਾ ਹੋਵੇ, ਜੇ ਮਠਿਆਈ ਦੀ ਜਗ੍ਹਾ ਪੀਜ਼ਾ ਦਾ ਡੱਬਾ ਲੈ ਜਾਓ ਘਰ ਨੂੰ।
1: ਚਕੌੜਾ ਨੀ ਹੈਗਾ ਉਹਦੇ ਵਿੱਚ ਤਾਂ,
0: ਨਹੀਂ ਕਿਉਂਕਿ ਸਾਰੇ ਬੱਚੇ ਵੀ ਖੁਸ਼ ਹੋ ਕੇ ਖਾਣਗੇ।
1: ਇਹ ਵੀ ਆਈਡੀਆ ਬੈਡ ਨਹੀਂ ਹੈਗਾ, ਪਰ ਮਿੱਠਾ ਜ਼ਰੂਰੀ ਹੁੰਦਾ।
0: ਨਹੀਂ ਪਰ ਪੀਜ਼ਾ ਡਿਪੋ ਵਾਲੇ ਕਹਿੰਦੇ ਕਿ ਜੇ ਤੁਸੀਂ ਡੱਬਾ ਸਾਡੇ ਕੋਲੋਂ ਪੀਜ਼ੇ ਦਾ ਲੈ ਕੇ ਜਾਓਗੇ ਨਾ ਪੀਟਰ ਰੋਬਸਨ ਵਾਲੀ ਲੋਕੇਸ਼ਨ ਤੋਂ, ਪੀਟਰ ਰੋਬਸਨ ਤੇ ਬ੍ਰੈਮਲੇ ਲੋਕੇਸ਼ਨ ਤੇ, ਤੇ ਨਾਲ ਉੱਥੇ ਆਈਸਕ੍ਰੀਮ ਵੀ ਮਿਲਦੀ ਹੈ।
1: ਓ
0: ਹਾਂ, ਉਹ ਮਿੱਠੀ ਹੁੰਦੀ ਹੈ ਹਨਾ, ਮੈਂਗੋ ਆਈਸਕ੍ਰੀਮ। ਔਰ ਤੁਸੀਂ ਲਾਈਕ ਕਰਦੇ ਹੋ ਆਈਸਕ੍ਰੀਮ?
1: ਹਾਂਜੀ।
0: ਕਿਹੜੇ ਵਾਲੀ?
1: ਮੈਂਗੋ।
0: ਅੱਛਾ ਮੈਂਗੋ। ਅੱਛਾ ਮੈਨੂੰ, ਮੈਂ ਪਿਛਲੇ, ਮੈਂ ਵੈਸੇ ਬਹੁਤ ਘੱਟ ਆਈਸਕ੍ਰੀਮ ਖਾਧੀ ਤੇ ਇੰਡੀਆ ਮੌਕਾ ਮਿਲਿਆ ਖਾਣ ਦਾ, ਉੱਥੇ ਨਾ ਇੱਕ ਟੂਟੀ ਫਰੂਟੀ ਆਉਂਦੀ।
1: ਅੱਛਾ, ਟੂਟੀ ਫਰੂਟੀ, ਹਾਂਜੀ, ਉਹ ਬਹੁਤ ਫੇਮਸ ਹੁੰਦੀ
0: ਹੈ, ਉਹ ਜ਼ਿਆਦਾ ਮੈਨੂੰ ਵਧੀਆ ਲੱਗਦੀ, ਉਹ ਚ ਫਰੂਟ ਵਗੈਰਾ ਹੁੰਦਾ ਨਾਲ, ਮਿੱਠੇ ਦਾ ਮਿੱਠਾ ਨਾਲ ਫਰੂਟ ਦਾ ਫਰੂਟ। ਅੱਛਾ, ਜੇ ਕਿਸੇ ਨੂੰ ਪਤਾ ਹੋਵੇ ਉਹਦੇ ਚ ਕਿਹੜਾ ਕਿਹੜਾ ਫਰੂਟ ਹੁੰਦਾ ਜਾਂ ਉਹ ਕਿੱਦਾਂ ਬਣਾਈ ਜਾਂਦੀ ਆ ਤੇ ਜ਼ਰੂਰ ਸਾਨੂੰ ਦੱਸੋ 9057990999 ਦੇ ਉੱਤੇ। ਤੇ ਲਓ ਫਿਰ ਇੱਕ ਹੋਰ ਕਿਰਨ ਜੀ, ਕਿ ਜੇ ਕੋਈ ਰੱਖੜੀ ਦੇ ਮੌਕੇ ਤੇ ਐਨਕਾਂ ਦਾ ਗਿਫਟ ਦੇਣਾ ਚਾਹੁੰਦਾ ਤੇ ਲਓ ਫਿਰ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਆ ਗਿਆ। ਰੱਖੜੀ ਮੁਬਾਰਕ ਸਰ।
3: ਬਹੁਤ ਬਹੁਤ ਧੰਨਵਾਦ ਜੀ ਸੁੱਖੀ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ।
0: ਜੀ, ਤੇ ਰੱਖੜੀ ਤੇ ਜੇ ਤੋਹਫਾ ਦੇਣਾ ਹੋਵੇ, ਜੇ ਤੁਹਾਡੇ ਕੋਲੋਂ ਕੋਈ ਗਿਫਟ ਲਵੇ ਐਨਕਾਂ ਦਾ, ਕਿਉਂਕਿ ਤੁਸੀਂ ਸਪੈਸ਼ਲ ਡੀਲ ਵੀ ਚੱਲ ਰਹੀ ਆ ਤੇ ਨਾਲ ਮੈਂ ਕਹੂੰਗਾ ਥੋੜਾ ਬਹੁਤਾ ਉਹਨਾਂ ਨੂੰ ਕੋਈ ਗਿਫਟ ਮਠਿਆਈ ਦਾ ਵੀ ਦਿਓ, ਕਿਉਂਕਿ ਜਾ ਕੇ ਉਹ ਉਹਨਾਂ ਜਿੱਥੇ ਐਨਕਾਂ ਦੇਣ ਤੇ ਮੂੰਹ ਵੀ ਮਿੱਠਾ ਕਰਾਉਣ।
3: ਬਿਲਕੁਲ ਜੀ, ਮਿਠਾਈ ਵਾਲਾ ਕੰਮ ਤੁਸੀਂ ਕਰਦੇ ਹੋ ਕਿ ਸਾਡੇ ਸਟੋਰ ਦੇ ਉੱਤੇ ਮਿਠਾਈ ਹੈ ਨੀ। ਹਾਂ, ਤੁਸੀਂ ਕਿਸੇ ਸਟੋਰ ਦੀ ਰੈਫਰੈਂਸ ਦੇਣੀ ਹੈ ਤੇ ਉੱਥੋਂ ਡਿਸਕਾਊਂਟ ਤੁਸੀਂ ਕਰਾ ਸਕਦੇ ਹੋ, ਤੁਸੀਂ ਜ਼ਰੂਰ ਉਹ ਚ ਹੋਰ ਵਾਧਾ ਪਾ ਦਾਂਗੇ।
0: ਜ਼ਰੂਰ ਜੀ, ਜ਼ਰੂਰ ਆਪਾਂ, ਮੈਂ ਤਾਂ ਕਹਾਂਗਾ ਸਮੋਸਾ ਸਵੀਟ ਫੈਕਟਰੀ ਦੀ ਮਿਠਾਈ ਬੜੀ ਮਸ਼ਹੂਰ ਹੈ, ਜਿੱਥੇ ਵੀ ਚਲ ਜਾਓ, ਜੇ ਕਿਸੇ ਦੇ ਵਿਆਹ ਸ਼ਾਦੀ ਦੇ ਚਲ ਜਾਓ ਉੱਥੇ ਡੱਬੇ ਉਹਨਾਂ ਦੇ ਪਏ ਆ, ਕਿਤੇ ਧਾਰਮਿਕ ਸਥਾਨ ਤੇ ਚਲ ਜਾਓ ਉੱਥੇ ਪਈ ਹੁੰਦੀ ਆ, ਤੇ ਉਹਨਾਂ ਤੋਂ ਵਧੀਆ ਤਾਂ ਮਿਠਾਈ ਨਹੀਂ ਕਿਤੇ ਮਿਲਣੀ।
3: ਬਿਲਕੁਲ ਬਿਲਕੁਲ, ਇਹ ਗੱਲ 100% ਸੱਚ ਹੈ ਜੀ, ਸਮੋਸਾ ਐਂਡ ਸਵੀਟ ਫੈਕਟਰੀ ਵਾਲਿਆਂ ਦੀ ਮਿਠਾਈ ਸਾਰੀ ਥਾਵਾਂ ਤੇ ਮਿਲਦੀ ਹੈ, ਹੁੰਦੀ ਵੀ ਵਧੀਆ। ਸੋ ਅੱਜ ਜਿਹੜੀ ਆਪਾਂ ਹੁਣ ਐਨਕਾਂ ਦੀ ਜੇ ਗੱਲ ਕਰੀਏ ਤੇ ਸਪੈਸ਼ਲ ਸਪੈਸ਼ਲ ਡੀਲ ਰੱਖੜੀ ਦੀਆਂ ਜਿਹੜੀਆਂ ਅਸੀਂ ਲਗਾਈਆਂ ਜੀ, ਉਹਦੇ ਚ ਜਿਹੜੇ ਸਾਨੂੰ ਕਾਲਰ ਕਾਲ ਕਰਨਗੇ ਤੇ ਵਤਨੋਂ ਦੂਰ ਦਾ ਹਵਾਲਾ ਦੇਣਗੇ ਵੀ ਹਾਂਜੀ ਜੀ ਵਤਨੋਂ ਦੂਰ ਸੁਖੀ ਨਿੰਜਰ ਭਾਜੀ ਦੇ ਪ੍ਰੋਗਰਾਮ ਨੂੰ ਸੁਣਿਆ, ਉਹਨਾਂ ਵਾਸਤੇ ਅਸੀਂ ਸਪੈਸ਼ਲ ਡੀਲ ਹੈ ਜੀ, ਟਿਫਨੀ ਦੀਆਂ ਬ੍ਰਾਂਡਡ ਸਨਗਲਾਸਿਸ ਤੁਸੀਂ ਆਪਣੀਆਂ ਭੈਣਾਂ ਵਾਸਤੇ ਲੈ ਕੇ ਜਾਂਦੇ ਹੋ, ਲੈ ਕੇ ਜਾਣਾ ਚਾਹੁੰਦੇ ਹੋ ਤੇ ਫਲੈਟ 50% ਆਫ ਦਿਆਂਗੇ ਜਿਹੜੇ ਵੀ ਪਹਿਲੇ ਸਾਨੂੰ 10 ਕਾਲਰ ਕਾਲ ਕਰ ਦੇਣਗੇ। ਅੱਜ ਅਸੀਂ 10 ਗਿਫਟ ਕਰ ਦਿੱਤੇ ਜੀ, 10 ਕਾਲਰ ਕਾਲ ਕਰਨਗੇ ਉਹਨਾਂ ਨੂੰ ਟਿਫਨੀ ਦੀਆਂ ਬ੍ਰਾਂਡਡ ਸਨਗਲਾਸਿਸ ਫਲੈਟ 50% ਆਫ ਮਿਲਣਗੀਆਂ। ਕਾਲ ਕਰਕੇ ਆਪਣੇ ਕਾਲ ਕਰਕੇ ਆਪਣਾ ਨਾਮ ਲਿਖਾ ਦੇਣ 905-460-8888 ਤੇ ਜੇ ਤੁਸੀਂ ਅੱਜ ਬਿਜ਼ੀ ਹੋ ਵੀ ਹਾਂਜੀ ਅੱਜ ਰੱਖੜੀ ਬੰਨਣ ਗਏ ਆ ਤੇ ਟਾਈਮ ਨਹੀਂ ਲੱਗਣਾ, ਤੁਸੀਂ ਕਾਲ ਕਰਕੇ ਸਿਰਫ ਆਪਣਾ ਨਾਮ ਲਿਖਾ ਦਿਓ ਤੇ ਗਿਫਟ ਤੁਸੀਂ ਕੱਲ ਪਰਸੋਂ ਜਦੋਂ ਮਰਜ਼ੀ ਇਹਨੂੰ ਅਗਲੇ ਹਫ਼ਤੇ ਤੱਕ ਲੈ ਸਕਦੇ ਹੋ। ਸੋ ਨੰਬਰ ਵੀ ਫਿਰ ਜੀ 905-460-8888 ਤੇ ਨਾਲ ਦੀ ਨਾਲ ਸੁੱਖੀ ਭਾਜੀ ਇਸ ਵੇਲੇ ਨਾ ਬੈਕ ਟੂ ਸਕੂਲ ਦਾ ਬਹੁਤ ਚੱਲ ਰਿਹਾ ਕਿਉਂਕਿ ਬੱਚਿਆਂ ਦੇ ਸਕੂਲ ਅਗਲੇ ਹਫ਼ਤੇ ਖੁੱਲ ਜਾਣੇ ਨੇ, ਬਹੁਤ ਸਾਰੇ ਪੇਰੈਂਟਸ ਨੇ ਜਿਹਨਾਂ ਨੂੰ ਕਹਾ ਵੀ ਆਪਾਂ ਬੱਚਿਆਂ ਦੀਆਂ ਨਵੀਆਂ ਐਨਕਾਂ ਬਣਵਾਈਏ, ਉਹਨਾਂ ਵਾਸਤੇ ਸਪੈਸ਼ਲ ਸਪੈਸ਼ਲ ਡੀਲ ਹੈ ਜੀ। ਤੁਸੀਂ ਆਪਣੇ ਬੱਚਿਆਂ ਦੀਆਂ ਐਨਕਾਂ ਬਣਵਾਉਣੀਆਂ ਤੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਸਿਰਫ, ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇ ਰਹੇ ਹਾਂ। ਰੀਜ਼ਨ ਬੀਇੰਗ ਬੱਚੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਕੰਪਿਊਟਰ ਦੇ ਉੱਤੇ, ਲੈਪਟਾਪ, ਟੈਬਲੇਟ, ਸੈੱਲਫੋਨ ਦੇ ਉੱਤੇ, ਤੇ ਜਿਹੜੀ ਹੈ ਨਾ ਸਕਰੀਨਾਂ 'ਚੋਂ ਬਲੂ ਲਾਈਟ ਨਿਕਲਦੀ ਹੈ ਅੱਖਾਂ ਨੂੰ ਡੈਮੇਜ ਕਰਦੀ ਹੈ, ਕਈ ਫੈਮਿਲੀਜ਼ ਅਫੋਰਡ ਕਰ ਪਾਉਂਦੀਆਂ ਕਈ ਨਹੀਂ। ਸੋ ਇਸ ਕਰਕੇ ਅਸੀਂ ਸਪੈਸ਼ਲ ਕੀਤਾ ਜੀ, ਜਿੰਨੇ ਵੀ ਬੱਚੇ ਆਉਣਗੇ ਐਂਟੀ ਗਲੇਅਰ ਕੋਟਿੰਗ ਬਾਏ ਕਰੋ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ, ਤੇ ਜਿਹੜੇ ਤੁਸੀਂ ਫਰੇਮ ਬਾਏ ਕਰਨੇ ਨੇ ਉਹਨਾਂ ਵਿੱਚ ਵੀ ਬਹੁਤ ਵਧੀਆ ਤੁਹਾਨੂੰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਰੇਵਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ ਤੇ ਬੈਕ ਟੂ ਸਕੂਲ ਜਿਹੜੀ ਸਪੈਸ਼ਲ ਸਪੈਸ਼ਲ ਸਪੈਸ਼ਲ ਡੀਲ ਚੱਲ ਰਹੀ ਹੈ ਜੀ ਲੰਡਨ ਫੋਗ ਲਿਵਾਈਸ ਰੈਂਗਲਰ ਵੈਨ ਹਿਊਸਨ ਐਡੀ ਬਾਵਰ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦੇ ਜਾ ਰਹੇ ਨੇ ਸੁੱਕੀ ਭਾਜੀ ਦਿਮਾਗ ਚ ਆਉਂਦਾ ਵੀ ਜੋ 90% ਆਫ ਹੈ ਵੀ ਕਿਤੇ ਫਰੇਮ $1,000 ਦਾ ਤੇ ਨਹੀਂ ਹੋਗਾ ਸਿਰਫ ਫਰੇਮ ਸਿਰਫ $299 ਦਾ ਹੈ ਤੇ 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਤੇ ਇਹ ਵੀ ਨੀ ਕੋਈ ਵੀ 10-50 ਫਰੇਮ ਪਏ ਨੇ ਤਕਰੀਬਨ 700-800 ਫਰੇਮ ਉੱਥੇ ਸਟੋਰ ਦੇ ਉੱਤੇ ਲੱਗਾ ਆਪਣੀ ਮਰਜ਼ੀ ਦਾ ਫਰੇਮ ਚੇਂਜ ਕਰੋ ਤੇ ਸਿਰਫ $29 ਚ ਇਹ ਬ੍ਰਾਂਡਡ ਫਰੇਮ ਤੁਸੀਂ ਲੈ ਕੇ ਜਾ ਸਕਦੇ ਹੋ ਪਹੁੰਚਣਾ ਕਿੱਥੇ ਡੀਲਾਂ ਲੈਣ ਲਈ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਤੇ ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਤੇ ਡਾਕਟਰ ਸਾਡੇ ਕੋਲ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਰਹਿਣਗੇ ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888 905-460-8888 ਬਹੁਤ ਬਹੁਤ ਧੰਨਵਾਦ
0: ਥੈਂਕ ਯੂ ਸਰ ਥੈਂਕ ਯੂ ਮਾਮ

0: ਪੁੱਤਰਾਂ ਤੋਰ ਚ ਇੱਕ ਵਾਰੀ ਫਿਰ ਸਵਾਗਤ ਹੈ ਔਰ ਬੜੀਆਂ ਵਧੀਆ ਲਾਈਨਾਂ ਕਿਰਨ ਜੀ ਇਹਦੇ ਚ ਬੋਲੀਆਂ ਕਿ ਖੂਨ ਦੇ ਰਿਸ਼ਤੇ ਹਨਾ ਤੇ ਅੱਜ ਕੱਲ ਖੂਨ ਦੇ ਰਿਸ਼ਤੇ ਖੂਨ ਕਰਦੇ ਇੱਕ ਦੂਜੇ ਦਾ ਮਾਹੌਲ ਹੀ ਇੱਦਾਂ ਦਾ ਹੋ ਗਿਆ। ਸੋ 5:30 AM ਦੇ ਉੱਤੇ ਤੁਸੀਂ ਇਸ ਟਾਈਮ ਪੁੱਤਰਾਂ ਤੋਰ ਦੇ ਨਾਲ ਜੁੜੇ ਹੋ। ਕਿਰਨ ਹੋਰੀ ਮੇਰੇ ਨਾਲ ਸਟੂਡੀਓ ਚ ਸਾਥ ਦੇ ਰਹੇ ਨੇ, ਮੈਂ ਸੁਖੀ ਨਿੱਜਰ ਤੇ ਮੇਰੇ ਨਾਲ ਗਗਨ ਸੰਧੂ ਜੀ ਇਸ ਟਾਈਮ ਲਾਈਨ ਤੇ ਨੇ ਕਿਉਂਕਿ ਕਾਫੀ ਸਮਰ ਦੇ ਵਿੱਚ ਫੈਸਟੀਵਲ ਹੋਣ ਜਾ ਰਹੇ ਹੁੰਦੇ ਵੀ ਨੇ, ਹੋ ਚੁੱਕੇ ਵੀ ਨੇ ਤੇ ਪਰ ਬੈਕ ਟੂ ਸਕੂਲ ਕਹਿ ਲਈਏ ਜਾਂ ਇਸ ਰੱਖੜੀ ਦੇ ਮੌਕੇ ਤੇ ਕਹਿ ਲਈਏ, ਇਸ ਵੀਕਐਂਡ ਦੇ ਉੱਤੇ ਵੀ ਇੱਕ ਬਹੁਤ ਵੱਡਾ ਮੇਲਾ ਲੱਗਣ ਜਾ ਰਿਹਾ ਜਿਹਦੀ ਜਾਣਕਾਰੀ ਲੈ ਕੇ ਹਾਜ਼ਰ ਨੇ ਜੀ ਆਇਆਂ ਨੂੰ ਗਗਨ ਜੀ।
1: ਜੀ ਨਿਜਰ ਸਾਹਿਬ, ਕੁਲਦੀਪ ਗਿੱਲ ਬੋਲਦਾ ਸੀਗਾ।
0: ਜੀ ਜੀ ਜੀ ਜੀ ਗਿੱਲ ਸਾਹਿਬ, ਕੀ ਹਾਲ ਹੈ?
1: ਨਿਜਰ ਸਾਹਿਬ ਕੀ ਹਾਲ ਹੈ ਜੀ?
0: ਗਿੱਲ ਸਾਹਿਬ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ, ਮੈਂ ਦੇਖਦਾ ਰਹਿੰਦਾ ਸੋਸ਼ਲ ਮੀਡੀਆ ਤੇ ਤੁਹਾਨੂੰ।
1: ਥੈਂਕ ਯੂ ਜੀ, ਬਸ ਭਰਾਵਾਂ ਨਾਲ ਆ ਜੀ, ਸਾਰਾ ਕੁਝ ਰਲ ਮਿਲ ਕੇ ਆ ਤੇ ਚਾਹੀਦਾ ਹੈਗਾ ਥੋੜਾ ਜਿਹਾ, ਕਿਉਂਕਿ ਇਸ ਸਾਲ ਦਾ ਜਿਹੜਾ ਸੀਗਾ ਫਿਰ ਮੇਲਾ, ਕਾਫੀ ਕਾਲਾਂ ਆਈਆਂ ਤੇ ਮੈਂ ਕਿਹਾ ਵੀ ਕਿਉਂ ਨੀ ਆਪਾਂ ਇੱਕ ਸਾਰੇ ਭਰਾ ਸਾਰੀ ਆਪਣੀ ਕਮਿਊਨਿਟੀ ਰਲ ਮਿਲ ਕੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ ਤੇ ਇਸ ਸਾਲ ਦੇ ਵਿੱਚ ਆਪਾਂ ਅਖੀਰਲਾ ਮੇਲਾ ਹੈਗਾ ਇੰਜੋਏ ਕਰੀਏ ਰਲ ਮਿਲ ਕੇ ਜੀ, ਖੁੱਲੇ ਪਾਰਕਾਂ ਦੇ ਵਿੱਚ, ਉਹ ਵੀ ਫ੍ਰੀ ਮੇਲਾ।
0: ਬਿਲਕੁਲ ਜੀ, ਕਿਉਂਕਿ ਸਮਰ ਦਾ ਕਹਿ ਲਈਏ ਇੱਕ ਲਾਸਟ ਵੀਕਐਂਡ ਹੈਗਾ, ਲੌਂਗ ਵੀਕਐਂਡ ਵੀ ਆ ਤੇ ਉਸ ਤੋਂ ਬਾਅਦ ਬੈਕ ਟੂ ਸਕੂਲ ਬੱਚਿਆਂ ਨੇ ਚਲੇ ਜਾਣਾ ਤੇ ਉਸ ਤੋਂ ਬਾਅਦ ਥੋੜਾ ਮੌਸਮ ਚ ਵੀ ਚੇਂਜ ਆਊਗੀ, ਠੰਡ ਵੀ ਦਿਨ ਵੀ ਹੁਣ ਜਿਹੜੇ ਥੋੜੇ ਜਿਹੇ ਛੋਟੇ ਹੋਣ ਲੱਗ ਪਏ ਨੇ। ਸੋ ਦੱਸੋ ਫਿਰ ਇਹ ਮੇਲੇ ਚ ਕੀ ਖਾਸੀਅਤ ਆ, ਕੌਣ ਕੌਣ ਆਰਟਿਸਟ ਆ ਰਹੇ ਨੇ, ਕਿੰਨੇ ਵਜੇ ਸ਼ੁਰੂ ਹੋਣਾ, ਕਿੱਥੇ ਹੋਣਾ ਤੇ ਕੀ ਕੀ ਇਹਦੇ ਚ ਜਿਹੜੇ ਲੋਕ ਉੱਥੇ ਪਹੁੰਚਣ ਕਿੱਦਾਂ?
1: ਜੀ ਪਹਿਲਾਂ ਤਾਂ ਤੁਹਾਡਾ ਨਿਜਰ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ ਤੇ ਤੁਸੀਂ ਟਾਈਮ ਦੇਣ ਦਾ। ਤੇ ਆਪਾਂ ਜੀ ਕੱਲ ਨੂੰ ਸੈਟਰਡੇ ਕੁਛ ਘੰਟੇ ਰਹਿ ਗਏ ਨੇ ਇਸ ਪ੍ਰੋਗਰਾਮ ਦੇ ਤੇ ਕੱਲ ਨੂੰ ਜਿਹੜਾ 12 ਵਜੇ ਸ਼ੁਰੂ ਹੋ ਜਾਊਗਾ ਮੇਲਾ ਤੇ 8 ਵਜੇ ਤੱਕ ਚੱਲੂਗਾ ਸ਼ਾਮ ਨੂੰ ਤੇ ਬਿਲਕੁਲ ਹੀ ਫ੍ਰੀ ਮੇਲਾ ਬ੍ਰੈਂਪਟਨ ਫੇਅਰ ਗਰਾਊਂਡ। ਬ੍ਰੈਂਪਟਨ ਫੇਅਰ ਗਰਾਊਂਡ ਸਾਰੇ ਜਾਣਦੇ ਨੇ ਜੀ, ਹਾਰਟ ਲੇਕ ਅਤੇ ਓਲਡ ਸਕੂਲ ਦੇ ਕੋਰਨਰ ਦੇ ਉੱਤੇ ਪੈਂਦਾ, ਘੱਟੋ ਘੱਟ 100-150 ਏਕੜ ਦੇ ਵਿੱਚ ਇਹ ਜਗ੍ਹਾ ਹੈਗੀ। ਆਪਾਂ ਨੂੰ ਕੋਈ ਮੀਂਹ ਦਾ ਡਰ ਨਹੀਂ, ਕੋਈ ਧੁੱਪ ਦਾ ਡਰ ਨਹੀਂ, ਇਨਡੋਰ ਇਹ ਮੇਲਾ ਹੈਗਾ ਜੀ, ਕਿਉਂਕਿ 40,000-45,000 ਸਕੁਅਰ ਫੀਟ ਦੀ ਬਿਲਡਿੰਗ ਹੈਗੀ ਆ ਤੇ ਇਨਡੋਰ ਜਿਹੜਾ ਇਹ ਮੇਲਾ ਹੋਣ ਜਾ ਰਿਹਾ ਬਿਲਕੁਲ ਇਹ ਫ੍ਰੀ ਮੇਲਾ ਹੈਗਾ 12 ਵਜੇ ਤੋਂ ਲੈ ਕੇ 8 ਵਜੇ ਤੱਕ। ਜਿਹੜੇ ਗਾਇਕ ਆਪਣੇ ਕੋਲ ਸਿੰਗਰ ਪਹੁੰਚ ਰਹੇ ਨੇ ਉਸ ਤੋਂ ਪਹਿਲਾਂ ਆਪਾਂ ਜਿਹੜਾ ਕੁਛ ਕੁ ਦੱਸ ਦਈਏ ਸਰੋਤਿਆਂ ਨੂੰ ਜੀ, ਜਿੰਨੇ ਵੀ ਸਾਡੇ ਲਿਸਨਰ ਇਸ ਸਮੇਂ ਸੁਣ ਰਹੇ ਨੇ, ਸੋਨੇ ਦੇ ਗਿਫਟ ਆਪਾਂ ਕਾਫੀ ਕੱਢ ਰਹੇ ਆ ਕਿਉਂਕਿ ਅੱਜ ਰੱਖੜੀ ਦਾ ਤਿਉਹਾਰ ਹੈਗਾ ਤੇ ਪਹਿਲਾਂ ਤਾਂ ਉਸ ਤੋਂ ਸਾਰੀਆਂ ਸਾਡੀਆਂ ਭੈਣਾਂ ਨੂੰ ਬਹੁਤ ਬਹੁਤ ਰੱਖੜੀ ਦੀ ਮੁਬਾਰਕਬਾਦ। ਸਾਡੀਆਂ ਭੈਣਾਂ ਹਮੇਸ਼ਾ ਖੁਸ਼ ਰਹਿਣ, ਆਪਦੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਜੋ ਕਿ ਬੜੀ ਆਹ ਦਿਨ ਸਾਡੀਆਂ ਭੈਣਾਂ ਬੇਸਬਰੀ ਦਾ ਇੰਤਜ਼ਾਰ ਕਰਦੀਆਂ ਨੇ, ਆਹ ਦਿਨ ਆਊਗਾ ਅਸੀਂ ਆਪਦੇ ਭਰਾ ਦੇ ਗੁੱਟ ਦੇ ਉੱਤੇ ਜਿਹੜੀ ਰੱਖੜੀ ਸਜਾਵਾਂਗੇ। ਸਾਰੇ ਭਰਾਵਾਂ ਨੂੰ, ਸਾਰੀਆਂ ਭੈਣਾਂ ਨੂੰ ਤੱਤੀ ਵਾਹ ਨਾ ਲੱਗੇ, ਪਰਮਾਤਮਾ ਸਾਹਿਬ ਦੇ ਉੱਤੇ ਮਿਹਰ ਭਰਿਆ ਜਿਹੜਾ ਹੱਥ ਰੱਖੇ। ਉਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਕਰਦੇ ਹਾਂ ਮੇਲੇ ਦੀ ਗੱਲ। ਮੇਲਾ ਬਿਲਕੁਲ ਹੀ ਫ੍ਰੀ ਹੈਗਾ ਬ੍ਰੈਂਪਟਨ ਫੇਅਰ ਗਰਾਊਂਡਾਂ ਦੇ ਵਿੱਚ 12 ਵਜੇ ਤੋਂ 8 ਵਜੇ ਤੱਕ ਤੇ ਕਾਫੀ ਗੋਲਡ ਦੇ ਜਿਹੜੇ ਨੇ ਗਿਫਟ ਕੱਢੇ ਜਾਣਗੇ, ਡਰਾ ਕੱਢੇ ਜਾਣਗੇ ਤੇ ਨਿਜਰ ਸਾਹਿਬ ਆਪਾਂ 24 ਕੈਰਟ ਦੀ ਸੋਨੇ ਦੀ ਜਿਹੜੀ ਵਾਰ ਹੁੰਦੀ ਹੈ ਕਿ ਨਾ ਉਹ ਬਿਲਕੁਲ ਹੀ ਲੱਕੀ ਡਰਾ ਦੇ ਵਿੱਚ ਪਾਉਣੀ ਹੈਗੀ ਆ। ਤੁਹਾਨੂੰ ਸਰਟੀਫਿਕੇਟ ਦੇ ਨਾਲ ਗੋਲਡ ਵਾਰ ਅਸੀਂ ਇੱਕ ਜਿਹੜਾ ਗੋਲਡ ਸਟੋਰ ਦਾ ਨੰਬਰ ਦਵਾਂਗੇ ਉੱਥੋਂ ਜਾ ਕੇ ਪਿੱਕ ਕਰ ਸਕਦੇ ਨੇ ਤੇ ਨਾਲ ਦੀ ਨਾਲ ਤੁਹਾਨੂੰ ਸਰਟੀਫਿਕੇਟ ਵੀ ਮਿਲੂਗਾ। ਇਹ ਨਹੀਂ ਕਈ ਵਾਰ ਹੁੰਦਾ ਸੋਨੇ ਦੀ ਵਾਰ ਕਿਉਂ ਦਵਾਂਗੇ, ਇਹ ਅਸੀਂ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਕਿਹੜੇ ਕਿਹੜੇ ਹਾਸਲ ਉਹ ਸੋਨੇ ਦੀ ਵਾਰ ਕਰ ਸਕਣਗੇ ਤੇ ਨਾਲ ਦੀ ਨਾਲ ਸਾਡੀਆਂ ਭੈਣਾਂ ਵਾਸਤੇ ਸੋਨੇ ਦੀ ਰਿੰਗਸ, ਟੌਪਸ ਤੇ ਨਾਲ ਦੀ ਨਾਲ ਚਾਂਦੀ ਦੇ ਝਾਂਜਰਾਂ ਬਹੁਤ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਇਹ ਵੀ ਕੱਢਾਂਗੇ ਤੇ ਹੋਰ ਵੀ ਸਾਡੇ ਕੋਲ ਕਾਫੀ ਜਿਹੜੇ ਗਿਫਟ ਪਹੁੰਚੇ ਹੋਏ ਨੇ। ਤੇ ਹੁਣ ਆ ਜੀ ਆਪਾਂ ਸਿੰਗਰ ਦੇ ਉੱਤੇ, ਸਿੰਗਰ ਨੇ ਜਿਹੜੇ ਸਾਡੇ ਕੋਲ ਹਰਜੀਤ ਹਰਮਨ, ਕੌਣ ਨੀ ਪਿਆਰ ਕਰਦਾ ਹੈਗਾ ਸਦਾ ਬਹਾਰ ਜਿਹੜਾ ਹਰਜੀਤ ਹਰਮਨ, ਬਹੁਤ ਹੀ ਵਧੀਆ ਗਾਇਕੀ ਦੇ ਮਾਲਕ ਤੇ ਨਾਲ ਦੀ ਨਾਲ ਜੀ ਸਦਾ ਬਹਾਰ ਪ੍ਰੀਤ ਬਰਾੜ, ਕਹਿੰਦਾ ਫੋਨ ਦਾ ਪਿੱਕ ਆਂਦਰਾਂ ਦੇ ਖੜ ਜਾਂਦਾ, ਉਹ ਵੀ ਸਾਡੇ ਨਾਲ ਹੀ ਬੈਠੇ ਨੇ, ਨਾਲ ਕਮਲ ਬਰਾੜ, ਧੀਰਾ ਗਿੱਲ, ਹਰਿੰਦਰ ਹਰਵੀ ਤੇ ਹੋਰ ਵੀ ਜਿਹੜੇ ਸਾਡੇ ਕੋਲ ਕਾਫੀ ਜ਼ਿਆਦਾ ਆਲਾ ਫੜਲਾ ਗੱਡੀ ਦੀ ਚਾਬੀ ਜੱਟ ਹੋ ਗਿਆ ਸ਼ਰਾਬੀ, ਉਹ ਵੀ ਉੱਥੇ ਪਹੁੰਚ ਰਹੀ ਹੈਗੀ ਆ। ਹੋਰ ਵੀ ਬਹੁਤ ਜ਼ਿਆਦਾ ਜਿਹੜੇ ਸਿੰਗਰ ਇਸ ਜਗ੍ਹਾ ਦੇ ਵਿੱਚ ਮੇਲੇ ਦੇ ਵਿੱਚ ਬਿਲਕੁਲ ਫ੍ਰੀ ਮੇਲਾ, ਮੈਂ ਇੱਕ ਵਾਰੀ ਫੇਰ ਦੱਸਦਾ ਨਿਜਰ ਸਾਹਿਬ ਬਿਲਕੁਲ ਹੀ ਇਹ ਫ੍ਰੀ ਮੇਲਾ ਹੈਗਾ, ਕੋਈ ਟਿਕਟ ਨੀ, ਖਾਣ ਪੀਣ ਦੇ ਸਟਾਲ ਨੇ ਜਿਹੜੇ ਜਲੇਬੀਆਂ ਦੇ, ਪਕੌੜਿਆਂ ਦੇ, ਮੱਛੀ ਦੇ, ਚਣੇ ਭਟੂਰੇ ਤੇ ਹੋਰ ਵੀ ਜਿਹੜੇ ਨੇ ਕਾਫੀ ਜ਼ਿਆਦਾ ਜਿਹੜੇ ਹੋ ਰਹੇ ਨੇ। ਤੇ ਐਡਰੈਸ ਤੁਹਾਨੂੰ ਦੱਸ ਦਿੰਦੇ ਆ ਜੀ, ਜਿਹੜਾ ਐਡਰੈਸ ਵੀ ਹੈਗਾ ਇਹਦਾ ਜੀ 12942 ਹਾਰਟ ਲੇਕ, 12942 ਜੀ, ਗੱਲ ਸਾਹਿਬ ਕਹਿ ਰਹੀ ਹਾਂ
0: ਜੀ ਜੀ।
2: ਸਤਿ ਸ੍ਰੀ ਅਕਾਲ ਭਾਜੀ, ਆਪ ਜੀ ਨੂੰ ਔਰ ਪੂਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਥੈਂਕ
2: ਯੂ ਸੋ ਮਚ, ਹਾਂਜੀ ਜੀ, ਸਭ ਤੋਂ ਪਹਿਲਾਂ ਜੀ ਥੈਂਕ ਯੂ ਸੋ ਮਚ ਜੀ, ਤੁਸੀਂ ਆਪਣਾ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਜੀ, ਤਹਿ ਦਿਲ ਤੋਂ ਧੰਨਵਾਦ ਜੀ ਆਪ ਜੀ ਦਾ।
0: ਨਹੀਂ ਜੀ ਕੋਈ ਗੱਲ ਨੀ, ਆਲਵੇਜ਼ ਆਲਵੇਜ਼ ਤੁਹਾਡੇ ਨਾਲ ਹੈ ਤੇ ਦਿਓ ਫਿਰ ਆਪਣੇ ਵੱਲੋਂ ਸੱਦਾ ਸਾਰੇ ਲਿਸਨਰ ਨੂੰ।
2: ਬਿਲਕੁਲ ਜੀ, ਸਾਰੇ ਜ਼ਰੂਰ ਪਹੁੰਚੋ ਜੀ 29 ਅਗਸਤ ਕੱਲ ਨੂੰ 12 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਮੇਲਾ ਚੱਲਣਾ ਜੀ। ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਨੇ ਤੇ ਅਸੀਂ ਵੀ ਉੱਥੇ ਲਾਵਾਂਗੇ ਰੌਣਕਾਂ, ਪਾਵਾਂਗੇ ਭੰਗੜੇ ਤੇ ਪੰਜਾਬੀ ਅੱਧੀ ਗੱਲ ਕਰਾਂਗੇ। ਸੋ ਇੱਕ ਦੋ ਲਾਈਨਾਂ ਜੇ ਤੁਹਾਡੀ ਆਗਿਆ ਹੋਵੇ ਤੇ ਕਹਿ ਦੇਣਾ
0: ਜ਼ਰੂਰ ਜੀ, ਭਾਵੇਂ 4 ਕਹੋ।
2: ਥੈਂਕ ਯੂ ਸੁਖੀ ਭਾਈ, ਥੈਂਕ ਯੂ।
3: ਜੀ ਵੈਰ ਬੁਰਾ ਹੁੰਦਾ ਏ ਨੇਹੋਲੇ ਸੱਪ ਦਾ, ਦਰਾਂ ਮੂਰੇ ਰੱਖੀਏ ਨਾ ਬੂਟਾ ਅੱਕ ਦਾ, ਸੱਥ ਵਿੱਚ ਖੜ ਕੇ ਨੀ ਉੱਚਾ ਬੋਲੀ ਦਾ, ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ, ਵੱਡੇ ਛੋਟਿਆਂ ਦਾ ਸਤਿਕਾਰ ਆਉਣਾ ਚਾਹੀਦਾ, ਓ ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ, ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ, ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ।
0: ਵਾਹ ਜੀ ਵਾਹ, ਕੱਚੀ
3: ਗੈਰ ਵੇੜੇ ਬੈਠ ਨਹੀਂ ਅੰਦਰ ਝਾਕੀ ਦਾ, ਤੇ ਕੁੜੀ ਕਤਰੀ ਨੂੰ ਪੁਰਜਾ ਨੀ ਆਖੀ ਦਾ, ਵਿਗਾੜ ਦਿੰਦਾ ਕੰਮ ਜੀ ਚੋਰੀ ਦਾ ਅਸਲਾ, ਵਿਗਾੜ ਦਿੰਦਾ ਕੰਮ ਜੀ ਚੋਰੀ ਦਾ ਅਸਲਾ, ਅੱਗੇ ਜਾ ਕੇ ਔਖਾ ਫੇਰ ਹੁੰਦਾ ਮਸਲਾ, ਬਾਪ ਦਾ ਜੀ ਨਾਮ ਨਹੀਂ ਮਿੱਟੀ ਚ ਰੋਲੀ ਦਾ, ਤੇ ਗੁਰੂ ਘਰ ਜਾ ਕੇ ਨੀ ਕੁਫਰ ਤੋਲੀ ਦਾ, ਔ ਗੁਰੂ ਘਰ ਜਾ ਕੇ ਨੀ ਕੁਫਰ ਤੋਲੀ ਦਾ। ਸੋ ਨਵੇਂ ਨਵੇਂ ਲੋਕ ਤੱਤ, ਨਵੇਂ ਨਵੇਂ ਗੀਤ ਤੁਹਾਡੇ ਰੂਬਰੂ ਕਰਾਂਗੇ ਕੱਲ ਨੂੰ ਮੇਲਾ ਮੇਰਾ ਰੰਗੜਾ ਪੰਜਾਬ ਬ੍ਰੈਂਪਟਨ ਫੇਅਰ ਗਰਾਊਂਡ ਚ ਜ਼ਰੂਰ ਪਹੁੰਚੋ ਸਾਰੇ ਜੀ।
0: ਗੁੱਡ ਲੱਕ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ।
1: ਨਿਜਾ ਸਾਹਿਬ ਆਪਣੇ ਨਾਲ ਪ੍ਰੀਤ ਬਰਾੜ ਸਾਹਿਬ ਵੀ ਬੈਠੇ ਨੇ ਤੇ ਫੋੜ ਦਾ ਪਿੱਕਾ ਤੇ ਨਾਲ ਦੇ ਨਾਲ ਤੇ ਹੋਰ ਜਿਹੜੇ ਨਾਲ ਸਾਰੀ ਵਾਲੇ ਗਾਣੇ ਨੇ ਜੀ ਘਰ
0: ਕਿਆ ਬਾਤ ਬਰਾੜ ਸਾਹਿਬ ਜੀ।
1: ਸੁੱਖੀ ਭਾਜੀ ਸਤਿ ਸ਼੍ਰੀ ਅਕਾਲ ਜੀ, ਵਤਨੋਂ ਦੂਰ ਸੁਣ ਰਹੇ ਸਾਰੇ ਲਿਸਨਰ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ, ਇੱਕ ਕੰਪਲੇਂਟ ਹੈ ਤੁਹਾਡੇ ਤੱਕ।
1: ਹਾਂਜੀ ਹੁਕਮ ਕਰੋ ਮੇਰੀ ਜਾਨ।
0: ਮੈਂ ਕਿਹਾ ਤੁਸੀਂ ਹੁਣ ਤਾਂ ਬ੍ਰੈਂਪਟਨ ਚ ਰਹਿੰਦੇ ਹੀ ਇੰਨਾ ਚਿਰ ਮਿਲਣ ਨੂੰ ਲਾ ਦਿੰਦੇ ਹੋ, ਇਹਨਾਂ ਚੰਗਾ ਤਾਂ ਤੁਸੀਂ ਜਦੋਂ ਆਪਾਂ ਇੰਡੀਆ ਛੇਤੀ ਮਿਲ ਲੈਂਦੇ ਸੀ।
1: ਲਵ ਯੂ ਮੇਰੇ ਬਾਈ ਜੀ, ਤੁਸੀਂ ਮੈਨੂੰ ਯਾਦ ਕਰਿਆ, ਮੈਂ ਤੁਹਾਡੇ ਕੋਲੇ ਲੈ ਮੇਲੇ ਤੋਂ ਬਾਅਦ ਹੀ ਆ ਜਾਂਦਾ ਮੇਰਾ ਭਰਾ। ਮੈਂ ਤਾਂ ਤੁਹਾਨੂੰ ਬੜੇ ਵਾਰੀ ਇਨਵਾਈਟ ਕੀਤਾ, ਨਾ ਤੁਸੀਂ ਨਾ ਭੈਣ ਜੀ ਬਾਈ, ਤੁਸੀਂ ਸਾਨੂੰ ਟਾਈਮ ਵੀ ਨੀ ਦਿੰਦੇ।
0: ਨਹੀਂ ਨਹੀਂ ਤੁਸੀਂ ਦੇਖੋ ਹੁਣ ਤੁਸੀਂ ਮੇਲੇ ਤੋਂ ਬਾਅਦ ਕਿਉਂ, ਕੱਲ ਮੇਲੇ ਚ ਹੀ ਮਿਲਦੇ ਆਪਾਂ।
1: ਹਾਂ ਕੱਲ ਮੇਲੇ ਚ ਮਿਲਦੇ ਫਿਰ। ਨਹੀਂ ਨਹੀਂ ਸਟੂਡੀਓ ਦਾ ਕਹਿਣਾ,
0: ਸਟੂਡੀਓ ਐਨੀ ਟਾਈਮ ਜਦੋਂ
1: ਲਾਵਾਂਗੇ ਆਪਾਂ,
0: ਜਦੋਂ ਮਰਜ਼ੀ।
1: ਸਾਡਾ ਆਪਣਾ ਸਟੂਡੀਓ ਹੈ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕੱਲ ਨੂੰ ਬਹੁਤ ਵਧੀਆ ਸੱਭਿਆਚਾਰਕ ਮੇਲਾ ਹੋ ਰਿਹਾ ਜੀ, ਬਹੁਤ ਸਾਰੇ ਕਲਾਕਾਰ, ਸਾਡਾ ਵੀਰ ਹਰਜੀਤ ਹਰਮਨ, ਅਸੀਂ ਦੋਨੇ ਡਿਊਟ ਸੌਂਗ ਸੁਣਾਵਾਂਗੇ, ਧੀਰਾ ਗਿੱਲ, ਹੋਰ ਬਹੁਤ ਸਾਰੇ ਫਨਕਾਰ, ਨਵੇਂ ਮੁੰਡੇ ਆਰਟਿਸਟ ਕੁੜੀਆਂ ਆ ਰਹੇ ਨੇ, ਤੁਸੀਂ ਸਾਰਿਆਂ ਨੇ ਬੱਚਿਆਂ ਨਾਲ ਆਪਣੀ ਫੈਮਲੀਆਂ ਨਾਲ ਸੱਜ ਧੱਜ ਕੇ ਆਉਣਾ। ਉਦੋਂ ਪਹਿਲਾਂ ਭੈਣਾਂ ਦੇ ਇਹ ਵੀ ਪ੍ਰੋਗਰਾਮ ਨੇ, ਗਿੱਧਾ ਤੀਆਂ ਦਾ ਪ੍ਰੋਗਰਾਮ ਹੈ, ਸਾਡੇ ਬਹੁਤ ਸਾਰੇ ਦੁਗਾਣੇ ਨਵੇਂ ਪੁਰਾਣੇ ਸਾਰੇ ਸੁਣਾਉਣੇ ਆ ਅਸੀਂ ਤੁਹਾਨੂੰ। ਹਰਜੀਤ ਹਰਮਨ ਬਾਈ ਨੂੰ ਕੌਣ ਨੀ ਜਾਣਦਾ, ਇੰਨੀ ਸੁਰੀਲੀ ਆਵਾਜ਼ ਦੇ ਮਾਲਕ, ਤੇ ਬਹੁਤ ਵੱਡਾ ਖੁੱਲਾ ਅਖਾੜਾ ਲੱਗਣਾ ਕੱਲ ਨੂੰ, ਤੇ ਸਭ ਨੂੰ ਬੇਨਤੀ ਆ ਹੁਮ ਹੁਮਾ ਕੇ ਫੇਰ ਗਰਾਊਂਡ ਦੇ ਵਿੱਚ ਪਹੁੰਚੋ ਤੇ ਆਓ, ਆਪਾਂ ਰਲ ਮਿਲ ਕੇ ਲਾਈਏ ਰੌਣਕਾਂ ਦੀ, ਫੋੜ ਦਾ ਪਿੱਕਾ ਪੈਟਰੋਲ ਪਜਾਰੋ ਸਭ ਚੱਕ ਦੇਣੇ ਆਪਾਂ ਕੱਲ ਨੂੰ ਬਾਈ ਜੀ।
0: ਕਿਆ ਬਾਤ ਕਿਆ ਬਾਤ, ਸੋ ਬਹੁਤ ਬਹੁਤ ਤੁਹਾਨੂੰ ਸ਼ੁਭ ਕਾਮਨਾਵਾਂ ਐਡਵਾਂਸ ਦੇ ਵਿੱਚ ਹੀ, ਔਰ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਕੱਲ ਨੂੰ ਮੌਸਮ ਵੀ ਬੜਾ ਅੱਛਾ ਤੇ ਪਹੁੰਚਣ ਉੱਥੇ ਹੁਮ ਹੁਮਾ ਕੇ, 12 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲੇਗਾ, ਔਰ ਜਿੱਥੇ ਮੇਲਾ ਫ੍ਰੀ ਆ, ਪਾਰਕਿੰਗ ਫ੍ਰੀ ਆ, ਖਾਣ ਪੀਣ ਦੇ ਸਟਾਲ ਹੋਣਗੇ, ਪੰਜਾਬ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ। ਸੋ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸੁਖੀ ਭਾਈ, ਤੁਹਾਡਾ ਬਹੁਤ ਬਹੁਤ ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਗੱਲ ਸਾਹਿਬ ਹੋਰ ਕੁਝ ਕਹਿਣਾ ਚਾਹੋਗੇ?
1: ਨਹੀਂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਸੁਖੀ ਵੀਰ। ਆਪਣੇ ਸਭ ਨੂੰ ਇਹੀ ਇੱਕ ਵਾਰੀ ਫੇਰ ਬਿਲਕੁਲ ਫ੍ਰੀ ਮੇਲਾ, ਸਾਡੇ ਬੱਚੇ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ ਮਤਾਵਾਂ, ਇਹ ਮੈਂ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਦਾ, ਸਾਡੇ ਬਜ਼ੁਰਗ ਵੱਧ ਤੋਂ ਵੱਧ ਸਾਡੀਆਂ ਮਤਾਵਾਂ ਪਹੁੰਚਣ, ਕਿਉਂਕਿ ਵੱਡਿਆਂ ਦਾ ਆਸ਼ੀਰਵਾਦ, ਸਾਡੇ ਬਜ਼ੁਰਗਾਂ ਦਾ, ਸਾਡੇ ਬਾਪੂਆਂ ਦਾ, ਸਾਡੀਆਂ ਮਾਤਾਵਾਂ ਦਾ ਆਸ਼ੀਰਵਾਦ ਲੈਣ ਵਾਸਤੇ ਅਸੀਂ ਉੱਥੇ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ ਬਹੁਤ ਹੀ, ਤੇ ਜ਼ਰੂਰ ਉਸ ਮੇਲੇ ਦੇ ਵਿੱਚ ਵੱਧ ਤੋਂ ਵੱਧ ਪਹੁੰਚਣ, ਕਿਉਂਕਿ ਬਜ਼ੁਰਗ ਪਹੁੰਚ ਗਏ ਤਾਂ ਸਾਡਾ ਮੇਲਾ, ਵੱਡੇ ਵਡੇਰੇ ਪਹੁੰਚ ਗਏ ਤਾਂ ਕਾਮਯਾਬ ਸਫਲ ਹੈਗਾ। ਇਸ ਕਰਕੇ ਮੈਂ ਸਾਡੇ ਜਿਹੜੇ ਬਾਪੂ ਨੇ, ਸਾਡੀਆਂ ਮਤਾਵਾਂ ਹੈਗੀਆਂ ਨੇ, ਹੱਥ ਜੋੜ ਕੇ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਸਾਡੇ ਜਿਹੜੇ ਬਜ਼ੁਰਗ ਪਹੁੰਚਣ ਤੇ ਉਹਨਾਂ ਵਾਸਤੇ ਕਾਫੀ ਕੁਛ ਅਸੀਂ ਜਿਹੜਾ ਹੈਗਾ ਗਿਫਟ ਵੀ ਗਿਵਵੇ ਕਰ ਰਹੇ ਹੈਗੇ ਜੀ।
0: ਥੈਂਕ ਯੂ ਸਰ, ਥੈਂਕ ਯੂ।
1: ਤੇ ਫੋਨ ਨੰਬਰ 6474907070 6479600077070 ਐਡਰੈਸ 42912942 ਹਰਟ ਲੇਕ, ਜੋ ਕਿ ਹਰਟ ਲੇਕ ਅਤੇ ਓਲਡ ਸਕੂਲ ਦੇ ਕਾਰਨਰ ਦੇ ਉੱਤੇ, ਬ੍ਰੈਂਪਟਨ ਫੇਅਰ ਗਰਾਊਂਡ ਤੇ ਫ੍ਰੀ ਮੇਲਾ। ਬਹੁਤ ਬਹੁਤ ਧੰਨਵਾਦ ਨਿੱਜਾ ਸਾਹਿਬ, ਤੁਸੀਂ ਜ਼ਰੂਰ ਆਉਣਾ, ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਜ਼ਰੂਰ ਦਰਸ਼ਨ ਦੇਣੇ।
0: ਜ਼ਰੂਰ ਜ਼ਰੂਰ ਜ਼ਰੂਰ ਪਹੁੰਚਣਾ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।

0: ਜੰਕਸ਼ਨ ਤੇ
1: ਉਹ ਕਿਹੜੇ ਜੰਕਸ਼ਨ ਤੇ
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਇੱਕਾ ਜੰਕਸ਼ਨ ਬ੍ਰੈਂਪਟਨ
3: ਇੱਕ ਲਾਈਫ ਹੈ ਜਿਸ ਲਵ
4: ਯੇ ਕਹਤੇ ਮੁਝਸੇ ਸਭ ਹੈ
5: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: one-stop solution for all your mortgage needs. Bank decline. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਵਿੱਚ ਟੌਪਿੰਗਸ ਨਾਨ ਸਟਾਪ
4: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ

0: 416-817-6500.
1: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956, 905-458-5956।
2: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
3: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट, नायग्रा फॉल्स। कॉल 905-358-0864
2: Dhaba on the Falls.
4: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607
5: 647-822-9607 ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਰੇਡੀਓ।
6: ਜੀ ਦੋਸਤੋ, ਵਤਨੋਂ ਦੂਰ ਚ ਇੱਕ ਵਾਰੀ ਫਿਰ ਸਵਾਗਤ ਹੈ। ਲਓ ਫਿਰ ਰੱਖੜੀ ਦੇ ਸ਼ੁਭ ਮੌਕੇ ਦੇ ਉੱਤੇ ਤੁਹਾਡੇ ਲਈ ਹੋਰ ਖੁਸ਼ਖਬਰੀ, ਇਸ ਟਾਈਮ ਸਾਡੀ ਲਾਈਨ ਕਟਾਰੀਆ ਟੂਰ ਐਂਡ ਟਰੈਵਲ ਦੇ ਨਾਲ ਜੁੜ ਗਈ ਹੈ। ਦੇਖਦੇ ਹਾਂ ਕਿਹੜੇ ਕਿਹੜੇ ਸਪੈਸ਼ਲ ਗਿਫਟ ਤੁਹਾਨੂੰ ਅੱਜ ਮਿਲ ਰਹੇ ਨੇ। ਜੀ ਆਇਆਂ ਨੂੰ ਸਰ
7: ਬਿਲਕੁਲ ਜੀ, ਸੁੱਖੀ ਭਾਜੀ, ਪਹਿਲਾਂ ਤਾਂ ਸਾਡੀਆਂ ਸਾਰੀਆਂ ਭੈਣਾਂ ਨੂੰ ਰੱਖੜੀ ਦੀ ਬਹੁਤ ਬਹੁਤ ਵਧਾਈ ਹੋਵੇ, ਤੇ ਬਾਕੀ ਇਹਨਾਂ ਲਈ ਆਪਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ। ਇਹਦੇ ਲਈ ਰੱਖੜੀ ਲਈ ਤਾਂ ਪੈਣਾ, ਮੇਰੀਆਂ ਭੈਣਾਂ ਲਈ ਅੱਜ ਸਪੈਸ਼ਲ ਹੈਗਾ ਜੀ। ਜੋ ਵੀ ਸਾਡੇ ਕੋਲ ਰੈਫਰੈਂਸ ਲੈ ਕੇ ਆਏਗਾ ਸੁੱਖੀ ਭਾਜੀ ਦਾ, ਵੀ ਜੀ ਅਸੀਂ ਤੁਹਾਡੀ ਰੇਡੀਓ ਤੋਂ ਐਡ ਸੁਣ ਕੇ ਆਏ ਹਾਂ। ਪਹਿਲੀ ਗੱਲ, ਟਿਕਟ ਜਿਹੜੀ $1,090 ਦੀ ਆ, ਉਹਨਾਂ ਨੂੰ ਆਹ ਤਿੰਨ ਡੇਟਾਂ ਦੇ ਉੱਤੇ 5 ਸਪਤੰਬਰ, 8 ਸਪਤੰਬਰ, 11 ਤੇ 13 ਸਪਤੰਬਰ, ਇਹ ਤੁਹਾਨੂੰ ਸਿਰਫ ਤੇ ਸਿਰਫ $999 ਦੇ ਵਿੱਚ 1-way ਟਿਕਟ ਦਿੱਤੀ ਜਾਊਗੀ ਦੋ ਬੈਗਾਂ ਦੇ ਨਾਲ, ਤੇ ਇੱਕ ਸਪੈਸ਼ਲ ਜਿਹਾ ਪਿਆਰਾ ਜਿਹਾ ਗਿਫਟ ਵੀ ਦਿੱਤਾ ਜਾਊਗਾ।
6: ਕਿਆ ਬਾਤ,
7: ਠੀਕ ਹੈ ਜੀ। ਇਹ ਰੱਖੜੀ ਦੀ ਵਧਾਈ ਦੇ ਲਈ ਸਾਰੀਆਂ ਮੇਰੀਆਂ ਭੈਣਾਂ ਨੂੰ ਗਿਫਟ ਹੋਊਗਾ ਜੀ।
6: ਤੁਸੀਂ ਕਹਿੰਦੇ ਹੁੰਦੇ ਇੱਕ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਵੀ ਫ੍ਰੀ।
7: ਪਿਆਰੀ ਜੀ, ਗਿਫਟ ਦਾ ਮਤਲਬ ਸਮਝਿਆ ਕਰੋ ਨਾ, ਤੁਸੀਂ ਰੌਲਾ ਨਾ ਪਾਓ।
6: ਠੀਕ ਹੈ। ਅੱਛਾ, ਜੇ ਕਿਸੇ ਨੇ ਲਾਸਟ ਵੀਕ ਤੁਹਾਡੇ ਕੋਲ ਟਿਕਟ ਬੁੱਕ ਕਰਾਈ, ਜਿੱਦਾਂ ਮੈਨੂੰ, ਮੈਂ ਪਿਛਲੇ ਵੀਕ ਬੁੱਕ ਕਰਵਾਈ ਸੀ, ਉਹ ਹੁਣ ਗਈ ਕਿ ਮੈਨੂੰ ਵੀ ਮਿਲੂਗੀ ਟਿਕਟ?
7: ਵੈਸੇ ਤਾਂ ਜੀ ਮੀਡੀਆ ਵਾਲਿਆਂ ਨੂੰ ਤਾਂ ਬਿਲਕੁਲ ਨੀ ਦਿੱਤੀ ਜਾਊਗੀ, ਉਹਨਾਂ ਨੂੰ ਆਪ ਵੀ ਬਹੁਤ ਹੁੰਦੀਆਂ ਹੈਗੀਆਂ, ਤਾਂ ਸਾਡੇ ਭੈਣ ਭਰਾਵਾਂ ਲਈ ਆ
6: ਵੈਸੇ। ਨਹੀਂ ਜੀ, ਸ਼ੋਅ ਕਹਿੰਦੇ ਬਹੁਤ ਕਾਮਯਾਬ ਹੈ, ਮੈਨੂੰ ਹਾਲੇ ਤੱਕ ਤਾਂ ਨਹੀਂ ਪਹੁੰਚੀ ਟਿਕਟ ਪ੍ਰਮੋਟਰਾਂ ਵੱਲੋਂ ਨਾ ਤੁਹਾਡੇ ਵੱਲੋਂ। ਚਲੋ ਫਿਰ ਵੀ ਦੇਖ ਲਾਂਗੇ ਉੱਥੇ।
7: ਨਹੀਂ ਨਹੀਂ, ਤੁਸੀਂ ਤੁਹਾਨੂੰ ਟਿਕਟਾਂ ਦੀ ਲੋੜ ਹੀ ਨੀ ਹੁੰਦੀ ਸਰ, ਤੁਹਾਡੇ ਤਾਂ ਗੱਲ ਦੇ ਵਿੱਚ ਵੈਸੇ ਹੀ ਪਾਸ ਤੰਗੇ ਹੁੰਦੇ ਆ, ਜਿਵੇਂ ਕਹਿੰਦੇ ਨੀ ਹੁੰਦੇ ਵੀ ਪੂਰੇ ਜਿੰਨੇ ਓਂਟਾਰੀਓ ਦੇ ਜਿੰਨੇ ਵੀ ਸ਼ੋਅ

0: ਤੇ ਆਹ ਜਿਹੜੀ 1080 ਡਾਲਰ ਵਾਲੀ ਟਿਕਟ 999 ਦੀ ਦਿੱਤੀ ਜਾਊਗੀ ਆਹ ਡੇਟਾਂ ਦੇ ਉੱਤੇ, ਤੇ ਬਾਕੀ ਡੇਟਾਂ ਤੇ 1050 ਡਾਲਰ ਦੀ ਦਿੱਲੀ ਦੀ ਟਿਕਟ ਆ 1 ਵੇ ਪੂਰਾ ਆਪਣੇ ਕੋਲ ਅਕਤੂਬਰ ਤੱਕ ਪਈ ਹੈ ਜੀ, ਉਹ ਜਦੋਂ ਮਰਜ਼ੀ ਲੈ ਲਓ 24 ਅਕਤੂਬਰ ਤੱਕ ਲਾਸਟ ਹੈਗੀ ਹੈ, ਉਸ ਤੋਂ ਬਾਅਦ ਥੋੜਾ ਜਿਹਾ ਡਿਫਰੈਂਸ ਹੋ ਜਾਂਦਾ। ਤੇ ਵਾਪਸ ਜੇ ਅੰਮ੍ਰਿਤਸਰ ਦੀ ਕੋਈ ਲੈਣਾ ਚਾਹੋਗੇ 1290 ਡਾਲਰ ਤੋਂ ਲੈ ਕੇ 1350 ਡਾਲਰ ਤੱਕ 1 ਵੇ ਟਿਕਟ ਹੈਗੀ ਹੈ ਜੀ, ਇਹ ਥਰੂ ਆਊਟ ਨਵੰਬਰ ਤੱਕ ਪਈ ਹੈ, ਦਸੰਬਰ ਥੋੜੇ ਜਿਹੇ ਡਿਫਰੈਂਟ ਹੋ ਜਾਂਦੇ ਰੇਟ। ਤੇ ਰਿਟਰਨ ਟਿਕਟ ਜੇ ਕਿਸੇ ਨੇ ਲੈਣੀ ਆ 1699 ਡਾਲਰ ਤੋਂ ਸ਼ੁਰੂ ਹੋ ਕੇ 1899 ਡਾਲਰ ਤੱਕ ਤੁਹਾਨੂੰ ਇਹ ਟਿਕਟ ਮਿਲ ਜਾਂਦੀ ਹੈ ਜੀ। ਇਹ ਗਰੁੱਪ ਪ੍ਰਾਈਜ਼ ਹੁੰਦੇ ਆ ਜੀ, ਕੁਛ ਲਿਮਿਟਡ ਡੇਟਾਂ ਹੁੰਦੀਆਂ, ਉਸੇ ਡੇਟ ਤੇ ਜਿਵੇਂ ਕਹਿ ਲੋ ਜਾਣਾ ਹੁੰਦਾ ਉਸੇ ਤੇ ਆਉਣਾ ਹੁੰਦਾ, ਇਹ ਡੇਟ ਚੇਂਜ ਅਲਾਓ ਨਹੀਂ ਕਰਦੇ, ਰੀਫੰਡ ਅਲਾਓ ਨਹੀਂ ਕਰਦੇ। ਤੇ ਮੈਂ ਤਾਂ ਅਵੇਅਰ ਕਰਦਾ ਜੀ ਵੀ ਪਤਾ ਹੋਣਾ ਚਾਹੀਦਾ ਜਦੋਂ ਆਪਾਂ ਕਿਸੇ ਤੋਂ ਵੀ ਕੋਈ ਟਿਕਟ ਬਾਏ ਕਰਦੇ ਤੇ ਜ਼ਰੂਰ ਪੁੱਛ ਲਿਆ ਜਾਵੇ ਵੀ ਇਹ ਟਿਕਟ ਤੁਹਾਡੀ ਫਿਕਸ ਡਿਪਾਰਚਰ ਆ ਜਾਂ ਨਾਰਮਲ ਟਿਕਟ ਆ ਜਾਂ ਰਿਫੰਡੇਬਲ ਆ ਜਾਂ ਕੁਝ, ਜ਼ਰੂਰ ਪੁੱਛਿਆ ਕਰੋ ਇਹ, ਆਪ ਤੁਹਾਨੂੰ ਜਵਾਬ ਦੇਣ ਨੂੰ ਰੈਡੀ ਹੁੰਦੇ ਆ ਕਿ ਕੱਲ ਨੂੰ ਕੋਈ ਦਿੱਕਤ ਨਾ ਆਵੇ ਤੁਹਾਨੂੰ।
1: ਤੇ ਕਟਾਗੇ ਸਾਹਿਬ, ਇੱਕ ਹੋਰ ਬਹੁਤ ਵੱਡਾ ਤੁਸੀਂ ਕੰਮ ਕਰਦੇ ਹੋ, ਚਲੋ ਟਿਕਟਾਂ ਦਾ ਤਾਂ ਕਰ ਹੀ ਰਹੇ ਹੋ ਔਰ ਨਾਲ ਦੀ ਨਾਲ ਜੇ ਕਿਸੇ ਨੇ ਕਿਸੇ ਮੁਲਕ ਨੂੰ ਜਾਣਾ ਉਹਦੇ ਵੀਜ਼ੇ ਦਾ ਵੀ ਤੁਸੀਂ ਪ੍ਰਬੰਧ ਕਰ ਦਿੰਦੇ ਹੋ, ਪੇਪਰ ਵਰਕ ਵਗੈਰਾ ਦਾ ਜਾਂ ਉਹਨੂੰ ਸਲਾਹ ਦੇ ਦਿੰਦੇ ਹੋ ਕਿ ਕਿਵੇਂ ਲੈਣਾ?
0: ਬਿਲਕੁਲ ਜੀ ਬਿਲਕੁਲ, ਆਪਣੇ ਕੋਲ ਜਿਵੇਂ ਕਹਿ ਲੋ ਵੀ ਕਟਾਰੀਆ ਟਰੈਵਲ ਵਨ ਸਟਾਪ ਸ਼ਾਪ ਹੈ ਜੀ ਟਰੈਵਲ ਦੀ, ਜਿੱਥੇ ਵੀਜ਼ੇ ਦਾ ਇੰਤਜ਼ਾਮ ਹੈ, ਜਿਵੇਂ ਕੋਈ ਲੰਮੀਆਂ ਲਾਈਨਾਂ ਤੋਂ ਬਾਅਦ ਈ ਵੀਜ਼ਾ ਲੈਣਾ ਹੈਗਾ, ਅੱਜ ਕੱਲ ਤਾਂ ਈ ਵੀਜ਼ੇ ਦੀ ਤੁਹਾਨੂੰ ਮੇਰੇ ਆਫਿਸ ਆਉਣ ਦੀ ਲੋੜ ਨਹੀਂ, ਤੁਸੀਂ ਮੈਨੂੰ ਸਿਰਫ ਪੇਪਰ ਵਰਕ ਭੇਜੋ, ਤੁਹਾਡਾ 24 ਘੰਟਿਆਂ ਦੇ ਵਿੱਚ ਤੁਹਾਡਾ ਵੀਜ਼ਾ ਤੁਹਾਡੇ ਕੰਪਿਊਟਰ ਤੇ ਪਹੁੰਚ ਜਾਏਗਾ, ਤੁਹਾਡੇ ਫੋਨ ਤੇ ਪਹੁੰਚ ਜਾਏਗਾ, ਤੁਹਾਡੇ ਕਿਤੇ ਵੀ ਤੁਹਾਡੇ ਹੈਂਡ ਪਹੁੰਚ ਜਾਏਗਾ ਜੀ, ਬਸ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ, ਪੇਪਰ ਵਰਕ ਭੇਜੋ ਤੇ ਪੇਮੈਂਟ ਦੇਵਾਂ ਗਰਾਊ ਤੇ ਲੈ ਲਓ। ਉਸ ਤੋਂ ਬਾਅਦ ਈ ਓਸੀਆਈ ਆ ਉਹਦੇ ਲਈ ਆਉਣਾ ਪਏਗਾ, ਜੇ ਕਿਸੇ ਨੇ ਪਾਸਪੋਰਟ ਰਿਨਿਊ ਕਰਾਉਣਾ ਉਹ ਵੀ, ਤੇ ਜਾਂ ਕਿਸੇ ਨੇ ਯੂਐਸ ਦਾ ਅਪੁਆਇੰਟਮੈਂਟ ਹੈਗਾ ਜਾਂ ਯੂਐਸ ਦਾ ਵੀਜ਼ਾ ਕਰਾਉਣਾ, ਜੇ ਨੇੜੇ ਅਪੁਆਇੰਟਮੈਂਟ ਲੈਣੀ ਆ ਵਿਦਇਨ 2-3 ਮੰਥਸ, ਉਹ ਵੀ ਸਾਡੇ ਕੋਲ ਬਹੁਤ ਵਧੀਆ ਇੰਤਜ਼ਾਮ ਆ, ਤੇ ਉਹ ਤੁਹਾਨੂੰ ਆਲਵੇਜ਼ ਪ੍ਰੋਮਿਸ ਕਰਦੇ ਆ ਜੀ, ਜੇ ਲੈਟਸ ਸੇ ਅਸੀਂ 2-3 ਮਹੀਨਿਆਂ ਦੇ ਵਿੱਚ ਅਪੁਆਇੰਟਮੈਂਟ ਨਾ ਲੈ ਕੇ ਦਿੱਤੀ, ਉਹ ਜਿਹੜਾ ਤੁਸੀਂ ਸਾਡੇ ਨੂੰ ਉਸ ਚੀਜ਼ ਲਈ ਸਰਵਿਸ ਫੀਸ ਦਿੱਤਾ ਹੋਊਗਾ ਫੁੱਲ ਰਿਫੰਡੇਬਲ ਹੋਏਗਾ ਜੀ। ਤੋ ਇਹਦੇ ਵਿੱਚ ਬਿਲਕੁਲ ਓਨੈਸਟੀ ਨਾਲ ਤੁਹਾਨੂੰ ਪਤਾ ਪਿਛਲੇ 25-30 ਸਾਲ ਤੋਂ ਅਸੀਂ ਤੁਹਾਨੂੰ ਸਰਵ ਕਰ ਰਹੇ ਹੈਗੇ ਜੀ, 2 ਲੋਕੇਸ਼ਨਾਂ ਹੈਗੀਆਂ ਜੀ, ਇਹ ਨੀ ਹੈਗਾ ਇਕੱਲਾ ਇੱਥੋਂ ਦਾ ਹੈਗਾ, ਅਰਾਊਂਡ ਦਾ ਵਰਲਡ ਸਾਡੇ ਕੋਲ ਪੇਪਰ ਵਰਕ ਸਾਰਾ ਚੱਲਦਾ। ਇੱਕ ਹੋਰ ਅਵੇਅਰਨੈਸ ਹੈ, ਪਲੀਜ਼ ਇਹ ਨਾ ਸੋਚਿਆ ਕਰੋ ਸਾਡੇ ਕੋਲ ਕੈਨੇਡੀਅਨ ਪਾਸਪੋਰਟ ਆ, ਸਾਨੂੰ ਇਹ ਵੀਜ਼ੇ ਦੀ ਲੋੜ ਨਹੀਂ। ਸਾਨੂੰ ਜਿਵੇਂ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਕੇ, ਇਹਦੇ ETR ਜ਼ਰੂਰ ਚਾਹੀਦੇ ਹੁੰਦੇ ਆ, ਅਥਾਰਟੀ ਲਾਈਕ ਆਥੋਰਾਈਜੇਸ਼ਨ ਫਾਰਮ ਹੁੰਦੇ ਆ ਜੀ, ਸ਼ਾਰਟ ਟਰਮ ਵੀਜ਼ਾ ਕਹਿੰਦੇ ਆ। ਸੋ ਇਹ ਜ਼ਰੂਰ ਲੈ ਕੇ ਜਾਣੇ ਆ ਆਪਾਂ, ਇਹ ਨਾ ਸੋਚੋ ਵੀ ਸਾਡੇ ਕੋਲ ਕੈਨੇਡੀਅਨ ਪਾਸਪੋਰਟ ਜਦੋਂ ਮਰਜ਼ੀ ਜਿੱਥੇ ਮਰਜ਼ੀ ਚਲੇ ਜਾਈਏ, ਨਹੀਂ, ਇਹ ਚੀਜ਼ਾਂ ਜ਼ਰੂਰੀ ਹੈ। ਤੇ ਇਹਨਾਂ ਸਾਰੀ ਇਨਫੋਰਮੇਸ਼ਨ ਲਈ ਕਟਾਰੀਆ ਟਰੈਵਲ ਦੇ 2 ਆਫਿਸ ਨੇ ਜੀ, ਡੈਰੀ ਐਂਡ ਏਅਰਪੋਰਟ ਤੇ ਜਿਹੜਾ ਕਿ 2883 ਡੈਰੀ ਰੋਡ ਈਸਟ, ਤੇ ਦੂਸਰਾ ਹੈਗਾ ਬ੍ਰਾਂਟਨ 4550 ਅਬਲੇਜ਼ਰ ਰੋਡ ਬ੍ਰਾਂਟਨ ਯੂਨਿਟ, ICICI ਬੈਂਕ ਵਾਲੇ ਪਾਸੇ ਯੂਨਿਟ ਨੰਬਰ 12। ਨੰਬਰ ਦੋਨਾਂ ਦਾ ਇੱਕੋ ਹੈ ਜੀ, 905-678-1200, 905-678-1200। ਤੇ ਇਹ ਆਫਿਸ ਮੇਰੇ ਦੋਨੇ 7 ਤੋਂ 7 ਦਿਨ ਖੁੱਲਦੇ ਜੀ, ਸਵੇਰੇ 9:30 ਵਜੇ ਤੋਂ ਲੈ ਕੇ 7 ਵਜੇ ਤੱਕ ਤੁਸੀਂ ਵਿਜਿਟ ਕਰ ਸਕਦੇ ਹੋ। ਜੇ ਕਿਸੇ ਨੇ ਆਨ ਕਾਲ ਵੀ ਇਨਕੁਆਇਰੀ ਲੈਣੀ ਹੋਵੇ ਉਹ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਵੇਲੇਬਲ।
1: ਥੈਂਕ ਯੂ ਸਰ। 9056781200 ਕਟਾਰੀਆ ਟੂਰ ਐਂਡ ਟਰੈਵਲ ਦੇ ਹੈੱਡ ਆਫਿਸ ਦਾ ਨੰਬਰ ਹੈ। ਸੋ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਵੈਰੀ ਮਚ।
1: ਨਾਲ ਇੱਕ ਵਾਰੀ ਫਿਰ ਅਸੀਂ ਆਪਣਾ ਨੰਬਰ ਵੀ ਦੱਸ ਦਈਏ ਕਰਨ ਜੀ, 9057990999 ਤੇ ਕਾਲ ਕਰ ਸਕਦੇ ਹੋ। ਤਕਰੀਬਨ 13 ਮਿੰਟ ਸਾਡੇ ਕੋਲ ਹੋਰ ਬਾਕੀ ਨੇ, ਤੇ ਸਾਡੀ ਕੋਸ਼ਿਸ਼ ਹੈ ਕਿ ਸਾਡੇ ਸਪੌਂਸਰਾਂ ਦੇ ਹੋਰ ਵੀ ਸੁਨੇਹੇ ਤੇ ਗਿਫਟ ਤੁਹਾਨੂੰ ਦਿੱਤੇ ਜਾਣ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਪੀਜ਼ਾ ਡੀਪੂ ਦੇ ਸਹਿਯੋਗ ਨਾਲ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਆ। ਪੀਜ਼ਾ ਡੀਪੂ ਦੇ ਪੂਰੀ ਮੈਨੇਜਮੈਂਟ ਵੱਲੋਂ, ਪੂਰੇ ਸਟਾਫ ਵੱਲੋਂ ਤੇ ਪੂਰੀਆਂ ਲੋਕੇਸ਼ਨਾਂ ਵੱਲੋਂ ਆਪ ਸਭ ਨੂੰ ਰੱਖੜੀ ਮੁਬਾਰਕ।
2: ਬਿਲਕੁਲ ਜੀ, ਔਰ ਜਿੱਥੇ ਕਿ ਕੀਆ 427 QW ਤੇ ਵੀ ਜਿਹੜੀ ਹੈ ਜੀ ਇਸ ਟਾਈਮ ਬਹੁਤ ਭਾਰੀ ਜਿਹੜੀ ਜੀ ਸੇਲ ਲੱਗੀ ਹੋਈ ਹੈ, ਔਰ ਅੱਜ ਤੋਂ ਇਹ ਜਿਹੜੀ ਹੈ ਜੀ ਸੇਲ ਸਟਾਰਟ ਹੋ ਗਈ। ਇਹ ਮੰਥ ਐਂਡ ਵੀਕਐਂਡ ਸੇਲ ਆ ਜੀ, 28 ਤੋਂ ਲੈ ਕੇ 30 ਅਗਸਤ ਤੱਕ ਇਹ ਸੇਲ ਰਹਿਣੀ, ਜਿਹਦੇ ਵਿੱਚ ਕਿ ਬਹੁਤ ਸਾਰੀਆਂ ਗੱਡੀਆਂ ਕੀਆ ਦੀਆਂ ਉਹਨਾਂ ਨੇ ਸ਼ੋਰੂਮ ਦੇ ਵਿੱਚ ਸੇਲ ਤੇ ਜਿਹੜੀਆਂ ਜੀ ਉਹ ਸਪੈਸ਼ਲ ਆਫਰਸ ਤੇ ਲਾਈਆਂ ਹੋਈਆਂ ਆ। ਤੇ ਤੁਸੀਂ ਭਾਵੇਂ EV9 ਲੈਣੀ ਆ ਜਾਂ 2027 ਸਲੈਂਟੋਜ਼ ਲੈਣੀ ਆ ਜਾਂ ਹੋਰ ਕੋਈ ਗੱਡੀ ਲੈਣੀ ਆ, ਤੇ ਬਿਲਕੁਲ ਤੁਸੀਂ ਕੀਆ 427 QW ਪਹੁੰਚ ਸਕਦੇ ਆ। ਔਰ ਜਿਹੜੇ ਇੰਸ਼ੋਰੈਂਸ ਦਾ ਮੈਸੇਜ ਦੇਜੀਏ, ਸਾਡੇ ਕਿਸੇ ਵੀ ਭੈਣ ਭਰਾ ਨੇ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਕੋਈ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਆ, ਔਰ ਜਾਂ ਕੋਈ ਇਵੈਂਟ ਇੰਸ਼ੋਰੈਂਸ ਜਾਂ ਤੁਸੀਂ ਕੋਈ ਗਰੁੱਪ ਬੈਨੀਫਿਟਸ ਦੇ ਬਾਰੇ ਗੱਲਬਾਤ ਕਰਨੀ ਆ, ਤੇ ਬਿਲਕੁਲ ਜੀ ਜਿਹੜੀ ਇੰਸ਼ੋਰੈਂਸ ਦੇ ਨਾਲ ਹੋ ਸਕਦੀ ਆ। ਔਰ ਨਾਲ ਦੀ ਨਾਲ ਇਹਨਾਂ ਨੂੰ ਜਿਹੜੇ ਜੀ 2 ਕੁ ਬੰਦੇ ਚਾਹੀਦੇ ਨੇ ਜਿਹੜੇ ਕਿ ਰੀਬੋ ਲਾਇਸੈਂਸ ਹੋਵੇ ਉਹਨਾਂ ਕੋਲ, ਤੇ ਇਹਨਾਂ ਦੀ ਟੀਮ ਜੁਆਇਨ ਕਰ ਸਕਣ, ਤੇ ਤੁਸੀਂ ਬਿਲਕੁਲ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਇਫ ਯੂ ਆਰ ਇੰਟਰਸਟਿਡ ਔਰ ਸਟਿਲ ਤੁਹਾਡੇ ਕੋਲ ਰੀਬੋ ਲਾਇਸੈਂਸ ਨਹੀਂ ਹੈਗਾ, ਡੋਂਟ ਵਰੀ।

0: ਇਹ ਤੁਹਾਡੀ ਪੂਰੀ ਜਿਹੜੀ ਜੀ ਹੈਲਪ ਕਰਨਗੇ ਰਿਬੋ ਲਾਇਸੈਂਸ ਲੈਣ ਦੇ ਵਿੱਚ ਅਤੇ ਟ੍ਰੇਨਿੰਗ ਦੇ ਵਿੱਚ। ਸੋ ਗੱਲਬਾਤ ਕਰ ਸਕਦੇ ਹਾਂ 416-902-0706 'ਤੇ ਗੱਲਬਾਤ ਹੋ ਸਕਦੀ ਹੈ ਇਹਨਾਂ ਦੇ ਨਾਲ। ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦਾ ਮੈਸੇਜ ਵੀ ਸਾਂਝਾ ਕਰਦੇ ਹੋਏ ਦੱਸਦੇ ਕਿ ਮੋਰਗੇਜ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ, ਫਸਟ ਮੋਰਗੇਜ ਲੈਣੀ ਆ ਜਾਂ ਸੈਕਿੰਡ ਮੋਰਗੇਜ ਲੈਣੀ ਆ, ਜਾਂ ਤੁਸੀਂ ਜਿਹੜਾ ਹੈ ਜੀ ਕੋਈ ਤੁਹਾਡੇ ਸਿਰ 'ਤੇ ਕਰਜ਼ੇ ਚੜ ਚੁੱਕੇ ਨੇ, ਜਾਂ ਤੁਹਾਨੂੰ ਅਰਜੈਂਟਲੀ ਲੋਨ ਦੀ ਜਿਹੜੀ ਆ ਜੀ ਲੋੜ ਪੈ ਗਈ ਆ, ਘਰ ਦੇ ਵਿੱਚੋਂ ਤੁਸੀਂ ਇਕੁਇਟੀ ਕੱਢਣੀ ਆ, ਤੇ ਬਿਲਕੁਲ ਜੀ ਗੱਲਬਾਤ ਹੋ ਸਕਦੀ ਹੈ ਮੁਕੇਸ਼ ਚੌਹਾਨ ਦੇ ਨਾਲ। 6475127000 ਤੇ ਇਹਨਾਂ ਦੇ ਨਾਲ ਗੱਲਬਾਤ ਕਰਨੀ। ਔਰ ਜੇ ਤੁਸੀਂ PSW ਦਾ ਕੋਈ ਕੋਰਸ ਕਰਨਾ ਚਾਹੁੰਦੇ ਜਾਂ ਅਰਲੀ ਚਾਈਲਡਹੁੱਡ ਅਸਿਸਟੈਂਟ ਜਾਂ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਜਾਂ ਪੇਰੋਲ, ਔਰ ਤੁਸੀਂ ਚਾਹੁੰਦੇ ਆ ਕਿ ਇਹ ਕੋਰਸਿਸ ਬਹੁਤ ਸ਼ੋਰਟ ਟੂ ਸ਼ੋਰਟ ਟਰਮ ਹੋਣ, ਜਾਣੀ ਕਿ 24 ਤੋਂ 25 ਹਫ਼ਤਿਆਂ ਦਾ ਸਿਰਫ ਕੋਰਸ ਹੋਵੇ, ਤੇ ਬਿਲਕੁਲ ਜੀ ਗੱਲਬਾਤ ਤੁਸੀਂ ਕਰ ਸਕਦੇ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ। ਇਹਨਾਂ ਦਾ ਨੰਬਰ 6474991009 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਔਰ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈਗੀ ਆ, ਅਸੀਂ ਆਲਵੇਜ਼ ਤੁਹਾਨੂੰ ਜਿਹੜਾ ਜੀ ਵੇਰਵਾ ਦਿੰਦੇ ਹਾਂ ਕਿ ਸਾਡੇ ਕੋਲ ਬਹੁਤ ਹੀ ਸਪੈਸ਼ਲ ਹਾਈਵੇ 10 ਐਂਡ ਮੇਫੀਲਡ ਤੇ ਇੱਕ ਪਲਾਜ਼ਾ ਆਇਆ ਜਿਹਦੇ ਵਿੱਚ ਕਿ ਯੂਨਿਟਸ ਅਵੇਲੇਬਲ ਨੇ, 2 ਸਾਲ ਬਾਅਦ ਕਲੋਜ਼ਿੰਗ ਹੈਗੀ। ਤੁਸੀਂ ਅੱਜ ਡਾਊਨ ਪੇਮੈਂਟ ਥੋੜ੍ਹੀ ਜਿਹੀ ਦੇ ਕੇ ਆਪਣਾ ਇਹ ਜਿਹੜਾ ਹੈ ਜੀ ਬੁੱਕ ਕਰ ਸਕਦੇ ਆ। ਔਰ ਬਿਲਕੁਲ ਜੀ ਬਹੁਤ ਪ੍ਰਾਈਮ ਲੋਕੇਸ਼ਨ ਆ, ਤੇ ਕਿਸੇ ਤਰੀਕੇ ਦਾ ਵੀ ਤੁਸੀਂ ਉੱਥੇ ਆਪਣਾ ਬਿਜ਼ਨਸ ਵਪਾਰ ਕਰ ਸਕਦੇ ਹਾਂ। ਸਾਡੇ ਨਾਲ ਗੱਲਬਾਤ ਕਰਨੀ 416-881-7070 ਤੇ ਗੱਲਬਾਤ ਹੋ ਸਕਦੀ ਹੈ।
1: ਔਰ ਇਸ ਦੇ ਨਾਲ ਨਾਲ ਕਿਰਨ ਜੀ ਦੱਸੀਏ ਕਿ ਹੋ ਸਕਦਾ ਹੈ ਤੁਹਾਡੇ ਘਰ ਦੀ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਕੁਛ ਵੀ ਜਿਹੜਾ ਇਲੈਕਟ੍ਰੀਕਲ ਦਾ ਸਮਾਨ ਹੋਵੇ ਉਹ ਖਰਾਬ ਹੋ ਜਾਵੇ, ਤੇ ਤੁਹਾਨੂੰ ਨਵਾਂ ਲੈਣ ਦੀ ਜ਼ਰੂਰਤ ਨਹੀਂ ਹੈ, ਤੁਹਾਡੇ ਘਰ ਆ ਕੇ ਹੀ ਉਹਨੂੰ ਫਿਕਸ ਕਰ ਦਿੰਦੇ ਨੇ ਕੁਇਕ ਫਿਕਸ ਵਾਲੇ, ਕੁਇਕ ਫਿਕਸ ਮਾਸਟਰ ਵਾਲੇ। ਬਹੁਤ ਵੱਡਾ ਐਕਸਪੀਰੀਅੰਸ ਹੈ, ਲਾਇਸੈਂਸਡ ਹੋਲਡ ਨੇ, ਤੁਹਾਡੇ ਘਰੇ ਆਉਣਗੇ ਔਰ ਉਹਨੂੰ ਠੀਕ ਕਰ ਦੇਣਗੇ। ਨੰਬਰ ਨੋਟ ਕਰ ਲਓ 9052262425, 905-226-2425 ਤੇ ਤੁਸੀਂ ਕਾਲ ਕਰ ਲਓ ਔਰ ਤੁਹਾਡੀ ਕੋਈ ਕਿਸੇ ਵੀ ਮਸ਼ੀਨਰੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਲੈ ਕੇ ਜਾਣ ਦੀ ਵੀ ਕਿਤੇ ਲੋੜ ਨਹੀਂ, ਤੁਹਾਡੇ ਘਰੇ ਹੀ ਜਾਂ ਤੁਹਾਡੇ ਦਫ਼ਤਰ ਦੇ ਵਿੱਚ ਉੱਥੇ ਪਹੁੰਚ ਕੇ ਠੀਕ ਕਰ ਦੇਣਗੇ। ਨਾਲ ਹੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਜਿਵੇਂ ਕਿਰਨ ਹੋਰਾਂ ਨੇ ਦੱਸਿਆ ਕਿ ਸਾਡੀ ਟੀਮ ਰੀਅਲ ਸਟੇਟ ਦੇ ਕੰਮ ਕਰਦੀ ਹੈ, ਹਾਈਵੇ ਜਿਵੇਂ ਦੱਸਿਆ ਇਹਨਾਂ ਨੇ ਕਿ ਹਾਈਵੇ 10 ਤੇ ਮੇਫੀਲਡ ਦੇ ਨਜ਼ਦੀਕ ਬਹੁਤ ਵੱਡਾ ਪਲਾਜ਼ਾ 17-18 ਏਕੜ ਦੇ ਵਿੱਚ ਬਣਨ ਜਾ ਰਿਹਾ ਹੈਗਾ। ਕਿਸੇ ਸਾਈਜ਼ ਦਾ ਵੀ ਤੁਹਾਨੂੰ ਯੂਨਿਟ ਚਾਹੀਦਾ, 750 ਸਕੇਅਰ ਫਿੱਟ ਤੋਂ ਯੂਨਿਟ ਉੱਥੇ ਸ਼ੁਰੂ ਹੋ ਜਾਂਦੇ ਨੇ, ਤੇ ਉਸ ਤੋਂ ਬਾਅਦ ਤੁਹਾਡੀ ਇੱਛਾ ਹੈ ਤੁਸੀਂ 750 ਵਾਲਾ ਲੈਣਾ, ਤੁਸੀਂ 1400 ਵਾਲਾ ਲੈਣਾ, ਤੁਸੀਂ 2000 ਵਾਲਾ ਲੈਣਾ, ਤੁਸੀਂ 3000, ਜਿੰਨਾ ਵੀ ਹੈ, ਜਿਹੜੇ ਵੀ ਬਿਜ਼ਨਸ ਲਈ ਤੁਸੀਂ ਯੂਨਿਟ ਬੁੱਕ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ। 5% ਡਾਊਨ ਹੀ ਦੇਣਾ ਪਵੇਗਾ। 416-881-7070 ਔਰ ਇੱਕ ਗਰਾਜ ਸਾਡੇ ਕੋਲ ਅਵੇਲੇਬਲ ਹੈ ਕਿਰਾਏ ਵਾਸਤੇ। ਅਗਰ ਤੁਸੀਂ ਕੋਈ ਆਟੋ ਰਿਪੇਅਰ ਦੀ ਸ਼ਾਪ ਲੱਭ ਰਹੇ ਹੋ ਰੈਂਟ ਲਈ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ, ਤਾਂ ਵੀ ਤੁਹਾਡੇ ਲਈ ਨੰਬਰ ਹੈ 416-881-7070। ਤੇ ਇੱਕ ਪਲਾਜ਼ਾ ਹੋਰ ਬਣ ਜਾ ਰਿਹਾ ਹੈਰੀਟੇਜ ਅਤੇ ਸਟੀਲ ਦੇ ਨਜ਼ਦੀਕ, ਉਸ ਲਈ ਵੀ ਇਹੀ ਨੰਬਰ ਹੈ 416-881-7070। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਸਾਡੇ ਕੋਲ ਕੁਝ ਯੂਨਿਟ ਅਵੇਲੇਬਲ ਨੇ ਕਿਰਾਏ ਲਈ ਵੀ ਤੇ ਸੇਲ ਕਰਨ ਲਈ ਵੀ। ਅਗਰ ਤੁਸੀਂ ਇੱਕ ਰੈਂਟ ਤੇ ਲੈਣਾ ਚਾਹੁੰਦੇ ਹੋ ਜਾਂ ਬਾਏ ਕਰਨਾ ਚਾਹੁੰਦੇ ਹੋ, ਤੇ ਬਹੁਤ ਹੀ ਵਧੀਆ ਲੋਕੇਸ਼ਨ, ਖੁੱਲੀ ਡੁੱਲੀ ਪਾਰਕਿੰਗ ਹੈ, ਏਅਰਪੋਰਟ ਅਤੇ ਡਰੂ ਦਾ ਕਾਰਨਰ ਹੈ, ਗੁਰੂ ਘਰ ਦੇ ਬਿਲਕੁਲ ਨਜ਼ਦੀਕ ਹੈ, ਜਿੱਦਾਂ ਦਾ ਮਰਜ਼ੀ ਤੁਸੀਂ ਇੱਥੇ ਬਿਜ਼ਨਸ ਕਰ ਸਕਦੇ ਹੋ। ਬਣੇ ਹੋਏ ਆਫਿਸ ਨੇ, ਨੰਬਰ ਹੈ 416-881-7070, 416-881-7070 ਤੇ ਕਾਲ ਕਰ ਸਕਦੇ ਹੋ।

0: ਹਜ਼ੂਰ ਸਵਾਗਤ। ਇੱਕ ਮੈਂ ਕੁਐਰੀ ਨੰਬਰ ਫਿਰ ਦੇ ਦਿੰਦਾ ਕੁਇਕ ਫਿਕਸ ਵਾਲਿਆਂ ਦਾ, ਜਿਹੜੇ ਤੁਹਾਡੇ ਘਰ ਆ ਕੇ ਤੁਹਾਡੀ ਫਰਿੱਜ, ਤੁਹਾਡਾ ਸਟੋਵ, ਤੁਹਾਡੀ ਵਾਸ਼ਰ, ਡਰਾਇਰ, ਮਾਈਕ੍ਰੋਵੇਵ, ਕੁਛ ਵੀ ਜਿਹੜਾ ਜਿਹਦੇ ਵਿੱਚ ਕੋਈ ਵੀ ਢਿੱਲ ਮਿੱਠ ਹੋ ਗਈ ਹੈ, ਖਰਾਬ ਹੋ ਗਿਆ, ਤੇ ਉਹਨੂੰ ਠੀਕ ਕਰਦੇ ਨੇ, ਈਵਨ ਏਅਰ ਕੰਡੀਸ਼ਨ ਵੀ। ਵਾਹ ਜੀ ਵਾਹ, ਮੈਂ ਤਾਂ ਹੁਣੇ ਦੇਖਿਆ। ਤੇ ਨੰਬਰ ਹੈ 9052262425। ਬੜਾ ਈਜ਼ੀ ਨੰਬਰ ਹੈ, 9052262425 ਤੇ ਕਾਲ ਕਰ ਸਕਦੇ ਹੋ। ਕਿਰਨ ਜੀ, ਇਸ ਦੇ ਨਾਲ ਆਪਾਂ ਦੱਸੀਏ ਕਿ ਇੱਕ ਵਾਰੀ ਫਿਰ ਕਿ ਜਿਹੜੀ ਆਪਣੀ ਟੀਮ ਦੇ ਕੋਲ ਦੋ ਹੋਰ ਇੱਕ ਐਕਸਕਲੂਸਿਵ ਲਿਸਟਿੰਗ ਨੇ ਜਿਹੜੀਆਂ MLS ਦੇ ਉੱਤੇ ਨਹੀਂ ਹਨ। ਲੰਡਨ ਇਲਾਕੇ ਦੇ ਵਿੱਚ ਇੱਕ 13,000 ਦੀ ਸਕੁਅਰ ਫੀਟ ਦੀ ਬਿਲਡਿੰਗ ਹੈ ਜਿਹੜੀ ਕਿਰਾਏ ਦੇ ਉੱਤੇ ਚੜੀ ਹੋਈ ਹੈ। 13,000 ਹੀ ਮਹੀਨੇ ਦਾ ਕਿਰਾਇਆ ਆ ਰਿਹਾ ਹੈ ਤੇ ਉਹ ਵੀ ਵਿਕਣ ਲਈ ਤਿਆਰ ਹੈ। ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ, ਤੁਹਾਡੇ ਮੰਥਲੀ ਅਕਾਊਂਟ ਦੇ ਵਿੱਚ ਆਟੋਮੈਟਿਕ ਪੈਸੇ ਆ ਜਾਣੇ, ਕਿਉਂਕਿ ਬੜੀ ਵੱਡੀ ਕੰਪਨੀ ਨੂੰ ਕਿਰਾਏ ਤੇ ਚੜੀ ਹੈ 2038 ਤੱਕ। ਤੇ ਕੀਮਤ ਹੈ ਸਿਰਫ ਪਤਾ ਕਿੰਨੀ, 2.22 ਲੱਖ ਡਾਲਰ ਚ ਤੁਹਾਨੂੰ ਮਿਲ ਜਾਣੀ ਆ ਤੇ 13,000 ਤੁਹਾਡੇ ਇਨਕਮ ਆਉਣੀ ਸ਼ੁਰੂ ਹੋ ਜਾਣੀ ਆ। ਨੰਬਰ 4168817070। ਤੇ ਦੂਸਰਾ ਹੈ ਜੀ, ਇੱਕ ਨਾਗਰਾ ਫਾਲ ਦੇ ਵਿੱਚ ਹੈ, ਲਓ ਜੀ ਇੱਕ ਨਾਗਰਾ ਫਾਲ ਦੇ ਵਿੱਚ ਬਿਲਡਿੰਗ ਹੈ, ਔਰ ਉਹ ਵੀ ਬਿਲਡਿੰਗ ਜਿਹੜੀ ਆ ਬਹੁਤ ਵਧੀਆ ਲੋਕੇਸ਼ਨ, ਫਾਲ ਤੋਂ ਸਿਰਫ 3-4 ਮਿੰਟ ਦੀ ਦੂਰੀ ਦੇ ਉੱਤੇ ਹੈ। ਇਹ ਵੀ ਕਿਰਾਏ ਦੇ ਉੱਤੇ ਚੜੀ ਆ, ਇਹਦੇ ਵਿੱਚੋਂ ਤਕਰੀਬਨ 8,000 ਤੋਂ ਔਰ ਕੁਛ ਡਾਲਰ ਜਿਹੜਾ ਕਿਰਾਇਆ, ਯਾਨੀ ਕਿ 8,500 ਡਾਲਰ ਮਹੀਨੇ ਦਾ ਰੈਂਟ ਆ ਰਿਹਾ ਹੈਗਾ। ਤੇ ਇਸ ਦੀ ਜਿਹੜੀ ਕੀਮਤ ਹੈ ਉਹ ਸਿਰਫ ਤੇ ਸਿਰਫ ਹੈ 1.2 ਯਾਨੀ 12 ਲੱਖ ਡਾਲਰ ਦੇ ਵਿੱਚ ਮਿਲ ਜਾਵੇਗੀ। ਨੰਬਰ 4168817070 416-881-7070 ਤੇ ਤੁਸੀਂ ਜਿਹੜੀ ਹੈਗੀ ਆ ਕਾਲ ਕਰ ਲੈਣੀ ਆ ਸਾਡੀ ਟੀਮ ਨੂੰ। ਤੇ ਜੇਕਰ ਤੁਸੀਂ ਮਾਲਟਨ ਦੇ ਇਲਾਕੇ ਦੇ ਵਿੱਚ, ਬਿਲ ਧਿਆਨ ਦੇ ਨਾਲ ਸੁਣਨਾ, ਮਾਲਟਨ ਵਾਸੀਆਂ ਨੂੰ ਇੱਕ ਸੂਚਨਾ ਹੈ, ਮਾਲਟਨ ਦੇ ਇਲਾਕੇ ਦੇ ਵਿੱਚ ਤੁਸੀਂ ਆਪਣਾ ਘਰ ਵੇਚਣਾ ਚਾਹੁੰਦੇ ਹੋ, ਬੰਗਲੋ, ਤਾਂ ਸਾਡੇ ਕੋਲ ਇੱਕ ਕਲਾਇੰਟ ਹੈ ਮੋਰਗੇਜ ਦੀ, ਉਹਨੂੰ ਕੋਈ ਪ੍ਰੋਬਲਮ ਨਹੀਂ ਹੈ, ਮੋਰਗੇਜ ਅਪਰੂਵਡ ਹੈ, ਤੇ ਤੁਹਾਡੀ ਮੂੰਹ ਮੰਗੀ ਕੀਮਤ ਲਈ ਉਹ ਰਾਤੋ ਰਾਤ ਅਸੀਂ ਘਰ ਉਹਨਾਂ ਨੂੰ ਵੇਚ ਦਾਂਗੇ। ਨੰਬਰ 4168817070। ਹਾਂ, ਤੁਹਾਨੂੰ ਕੋਈ ਪ੍ਰਾਈਵੇਟ ਮੋਰਗੇਜ ਦੀ ਲੋੜ ਹੈ, ਤੁਹਾਨੂੰ ਲੋਨ ਚਾਹੀਦਾ, ਬਿਜ਼ਨਸ ਲੋਨ ਚਾਹੀਦਾ, ਜਾਂ ਕਿਸੇ ਇਨਵੈਸਟਮੈਂਟ ਦੀ ਲੋਨ ਚਾਹੀਦਾ, ਜਾਂ ਫਿਰ ਤੁਸੀਂ ਕੋਈ ਪ੍ਰੋਪਰਟੀ ਖਰੀਦੀ ਹੈ ਤੇ ਤੁਸੀਂ ਤੁਹਾਨੂੰ ਲੋਨ ਚਾਹੀਦਾ, ਤਾਂ ਵੀ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਲਓ, ਤੁਹਾਡੀ ਹੈਲਪ ਕਰਾਂਗੇ। 416-881-7070 ਦੇ ਉੱਤੇ ਗੱਲ ਹੋ ਸਕਦੀ ਹੈ ਜੀ। ਸੋ ਜੁੜੇ ਹੋ ਤੁਸੀਂ ਵਤਨੋ ਦੂਰ ਦੇ ਨਾਲ, ਤਕਰੀਬਨ 3-4 ਮਿੰਟ ਹੋਰ ਬਾਕੀ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਵੁੱਡਵਾਈਨ ਬੈਂਕੋਟਾਲ ਦੇ ਸਹਿਯੋਗ ਨਾਲ ਅਸੀਂ ਪੇਸ਼ ਕੀਤਾ। 416-743-0003 ਤੇ ਕਾਲ ਕਰ ਲੈਣੀ ਆ। ਆਉਣ ਵਾਲੇ ਦਿਨਾਂ ਚ ਕੋਈ ਵੀ ਆਪਣਾ ਫੰਕਸ਼ਨ ਕਰਨਾ ਚਾਹੁੰਦੇ ਹੋ, ਵਧੀਆ ਜਗ੍ਹਾ ਦੇ ਉੱਤੇ ਆਏ ਹੋਏ ਮਹਿਮਾਨ ਵੀ ਨਾਲ ਰਹਿ ਸਕਦੇ ਨੇ, ਕਿਉਂਕਿ ਉੱਥੇ ਨਾਲ ਹੀ ਉਹਨਾਂ ਦਾ ਹੋਟਲ ਹੈ ਜੀ।
1: ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਦਾ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਔਰ ਜਿੱਦਾਂ ਕਿ ਅਸੀਂ ਪਹਿਲਾਂ ਵੀ ਦੱਸ ਕੇ ਹਟੇ ਕਿ ਦਿਨ ਛੋਟੇ ਹੋਣ ਲੱਗ ਗਏ, ਕਿਉਂਕਿ ਆਲਮੋਸਟ ਸਮਰ ਜਿਹੜੀ ਹੈ ਜੀ ਜਾ ਰਹੀ ਹੈਗੀ। ਤੁਸੀਂ ਘਰਾਂ ਦਾ ਕੋਈ ਕੰਮ ਕਰਾਉਣਾ ਹੈ, ਘਰਾਂ ਦੇ ਬਾਹਰ ਕੋਈ ਸ਼ਾਨਦਾਰ ਕਿਚਨਸ ਬਣਾਉਣੀਆਂ, ਗਰਾਜ ਦੇ ਵਿੱਚ ਕੋਈ ਕਿਚਨਸ ਬਣਵਾਉਣੀਆਂ, ਫੈਂਸ ਜਾਂ ਗੇਟਸ ਦਾ ਕੋਈ ਕੰਮ ਕਰਾਉਣਾ ਹੈ, ਜਾਂ ਤੁਸੀਂ ਕੋਈ ਰੇਲਿੰਗਸ ਲਵਾਉਣੀਆਂ, ਵੇਸਮੈਂਟ ਵਿੰਡੋ ਕਵਰਸ ਕਰਾਉਣੇ ਆ ਕਿਉਂਕਿ ਸਨੋ ਆਉਣ ਵਾਲੀ ਆ, ਕੋਈ ਸਨ ਰੂਮ ਬਣਵਾਉਣਾ ਆ, ਤੇ ਬਿਲਕੁਲ ਜੀ ਦ ਮਾਸਟਰ ਬਿਲਡ ਫੈਬ ਵਾਲਿਆਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ। ਇਹ ਫੈਬਰੀਕੇਟਰ ਸਪਲਾਇਰ ਨੇ, ਅਸੀਂ ਵਿਦਿਨ ਕੈਨੇਡਾ ਇਹਨਾਂ ਦਾ ਸਾਰਾ ਪ੍ਰੋਡਕਟ ਹੁੰਦਾ ਆ। ਸੋ ਗੱਲਬਾਤ 4375555000 ਤੇ ਹੋ ਸਕਦੀ ਹੈ।
0: ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਸੈਮੀ ਢਿੱਲੋਂ ਨੇ ਆਉਣਾ ਸੀ, ਕੁਝ ਰੱਖੜੀ ਦੇ ਗਿਫਟ ਤੁਹਾਨੂੰ ਦੇਣੇ ਨੇ, ਔਰ ਰੱਖੜੀ ਸਪੈਸ਼ਲ ਚੱਲ ਰਹੇ ਨੇ, ਗੁਰਬਾਣੀ ਰੇਡੀਓ ਤੁਸੀਂ ਕਿਸੇ ਆਪਣੇ ਸਿਸਟਰ ਨੂੰ, ਕਿਸੇ ਮਾਤਾ ਨੂੰ ਲੈ ਕੇ ਦੇਣਾ, ਤੇ ਉੱਥੋਂ ਬਹੁਤ ਰੀਜਨੇਬਲ ਕੀਮਤ ਦਿੱਤੀ ਹੋ, ਕਹਿੰਦੇ ਨੇ ਜਿੰਨੀ ਕੋਸਟ ਹੈ ਉਹਦੇ ਉੱਤੇ ਇਸ ਰੱਖੜੀ ਦੇ ਮੌਕੇ ਤੇ ਤੁਹਾਨੂੰ ਦੇ ਦੇਣਾ, ਜਾ ਕੇ ਤੁਸੀਂ ਆਪਣੇ ਪਰਿਵਾਰ ਨੂੰ ਤੋਹਫਾ ਦੇ ਸਕਦੇ ਹੋ। 9052021313 ਤੇ ਕਾਲ ਕਰ ਲਓ। IP ਟੀਵੀ ਚਾਹੀਦਾ ਤੁਹਾਨੂੰ, IP ਬਾਕਸ ਚਾਹੀਦਾ, ਐਪ ਉਹਨਾਂ ਕੋਲ ਕਾਫੀ ਨੇ ਜਿਹੜੇ, ਜਿੱਥੇ ਤੁਹਾਨੂੰ ਬਾਕਸ ਦੀ ਜ਼ਰੂਰਤ ਵੀ ਨਹੀਂ ਹੈ। ਪੂਰੇ ਵਰਲਡ 'ਚ ਜਿੱਥੇ ਜਾਓਗੇ ਤੁਸੀਂ ਫਿਲਮਾਂ ਦੇਖੋ, TV ਦੇਖੋ, ਹੈਲਪ ਲੈਣ ਲਈ ਨੰਬਰ ਹੈ 905-204-1313।
1: ਬਿਲਕੁਲ ਜੀ, ਔਰ ਨਾਲ ਦੀ ਨਾਲ ਜਾਂਦੇ ਜਾਂਦੇ ਇੱਕ ਵਾਰੀ ਫੇਰ ਰੱਖੜੀਆਂ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਜਿਹੜੀਆਂ ਜੀ ਮੁਬਾਰਕਾਂ, ਔਰ ਨਾਲ ਦੀ ਨਾਲ ਵਤਨੋ ਦੂਰ ਦੀ ਸਾਰੀ ਟੀਮ ਦੀ ਜਿਹੜੀ ਹੈ ਜੀ ਇਸ ਟਾਈਮ ਅਰਦਾਸਾਂ ਨੇਪਾਲ ਦੇ ਨਾਲ ਹੈਗੀ, ਜਿਹੜੀ ਹੈ ਕਿ ਨੇਪਾਲ ਚਾਈਨਾ ਦੇ ਬਾਰਡਰ 'ਤੇ ਫਲੱਡ ਆਈ ਹੈ, ਉਹਦੇ ਵਿੱਚ ਬਹੁਤ ਸਾਰੇ ਲੋਕ ਹਲੇ ਵੀ ਜਿਹੜੇ ਜੀ ਮਿਸਿੰਗ ਆ, ਪਰਿਵਾਰ ਉਹਨਾਂ ਨੂੰ ਲੱਭ ਰਹੇ ਨੇ, ਬਟ ਉਹਨਾਂ ਦਾ ਕੋਈ ਜਿਹੜਾ ਜੀ ਅਤਾ ਪਤਾ ਨਹੀਂ ਹੈਗਾ। ਸੋ ਬਿਲਕੁਲ ਜੀ ਅਰਦਾਸ ਜਿਹੜੀ ਜੀ ਆਪਾਂ ਸਾਰਿਆਂ ਨੂੰ, ਵੀ ਸ਼ੁਡ ਕੀਪ ਨੇਪਾਲ ਇਨ ਆਰ ਪ੍ਰੇਅਰਸ ਐਂਡ ਥੈਂਕ ਯੂ ਸੋ ਮਚ। ਆਪਾਂ ਹੁਣ ਜਿਹੜਾ ਜੀ ਮੰਡੇ ਨੂੰ ਮਿਲਦੇ ਹਾਂ ਦੁਬਾਰਾ ਤੇ ਨਵੇਂ ਰੇਡੀਓ ਪ੍ਰੋਗਰਾਮ ਦੇ ਨਾਲ ਇੱਕ ਨਵੀਂ ਜਿਹੜੀ ਹੈ ਜੀ ਗੱਲਬਾਤ ਤੁਹਾਡੇ ਤੱਕ ਲੈ ਕੇ ਆਵਾਂਗੇ।
0: ਬਿਲਕੁਲ ਜੀ, ਔਰ ਧੰਨਵਾਦ ਕਰਦੇ ਹਾਂ ਅੱਜ ਦਾ ਸਮੋਸਾ ਸਵੀਟ ਫੈਕਟਰੀ ਦਾ ਵੀ, ਉਹਨਾਂ ਵੱਲੋਂ ਵੀ ਰੱਖੜੀ ਦੀਆਂ ਵਧਾਈਆਂ ਤੇ ਮਠਿਆਈ ਲੈਣ ਲਈ ਪਹੁੰਚੋ। ਸਮੋਸਾ ਸਵੀਟ ਫੈਕਟਰੀ ਦੀਆਂ 3 ਲੋਕੇਸ਼ਨਾਂ ਨੇ, ਨੰਬਰ ਹੈ 416-213-1165 ਤੇ ਮੋਨਾ ਮਹਿੰਗੀ ਜੀ 416-509-1509 ਤੇ ਨਾਲ ਸਿੰਗਾਪੁਰ ਜੂਲਰ 905-612-1500 ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕੀਤਾ। ਦਿਓ ਇੱਥੇ ਹੀ ਇਜਾਜ਼ਤ, ਪ੍ਰਮਾਤਮਾ ਨੇ ਚਾਹਿਆ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਤੁਸੀਂ ਸਾਨੂੰ ਫੋਨ ਤੇ ਗੱਲਬਾਤ ਕਰ ਸਕਦੇ ਹੋ, ਟੈਲੀਫੋਨ ਨੰਬਰ ਸਾਡਾ ਚੱਲਦਾ ਹੀ ਹੈ 905-799-0999 905-799-0999।

0: जिंदड़ी में
1: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

di Soganda Varga, che se cerca di Tanda Varga. Caute saggeri tre Varga, to delande hunde mele Varga. Budde babble de hat ti dengori Varga, amadi di mitti jahi lori Varga. Kabru te char di giovanni Varga, che se piana ditti hoi nishani Varga. ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: आज खुश तबाह हो गया
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤਾਂ ਨਕਤ ਬਣਦਾ ਹੀ ਹੈ
2: ਆ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਕੀ ਤੁਹਾਡੇ ਕੋਲ
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
3: ਚੱਲ ਕੇ ਰਹੇ ਆਪਰ
1: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਤੇਰਾ ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
5: मतलब शायद तुसी स्वीट महल नहीं गए
6: नी मैं मर जा उठे क्यों होने
5: GTA दा सब तो स्वादला खाना उठी ता मिलता है सही सुने बई जिन्ना सोना रेस्टोरेंट है उस तो भी ज्यादा स्वाद स्वीट महल दी हर एक डिश है जलेबियां पकौड़े समोसे टिक्कियां व्याह होवे पार्टी या होण किट्टियां स्वीट महल दी वेज या नॉन वेज आइटम्स ले डाइन इन करो या केटरिंग करवाओ इको नंबर घुमाओ 416-679-9999 और विजिट यूनिट 9680 रेक्सडेल बुलेवार्ड टॉबिको स्वीट महल ट्रेडिशन ऑफ टेस्ट लाओ जी चक्को फिर खुशखबरी ब्रैम्पटन निवासियों ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो तो ब्रैम्पटन विच इंडियन फ्रूट लैंड दी चारों लोकेशन विचों जिथे मर्जी आ जाओ चाहे 15 फेंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफिल रोड ब्रैम्पटन ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 905-456-9900
7: चांदी की बैंगल्स और चांदी की पायल
8: इतनी बस नहीं जेंट्स ले चांदी के कड़े चांदी की चेन चांदी के ब्रेसलेट
7: बर्तन और चांदी के किसी भी तरह का सामान लेने के लिए वन एंड ओनली सिल्वर हट
8: फोर एंड अवनीजर इंटरसेक्शन ते गुरुद्वारे बाय प्लाजा दे विच सिल्वर हट
7: 647-339-3521
8: 647-339-3521 4525 अवनीजर रोड ब्रैम्पटन
7: सिल्वर हट
9: ਜੀ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਹਲ ਗੱਲਾਂ ਬਾਤਾਂ ਹੋਣਗੀਆਂ 3 ਵਜੇ ਤੱਕ ਗੀਤ ਸੰਗੀਤ ਹੋਵੇਗਾ ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਹੈ ਅੱਜ ਦਾ ਦਿਨ ਬੜਾ ਹੀ ਪਿਆਰਾ ਅਤੇ ਬੜਾ ਹੀ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਲਾ ਦਿਨ ਹੈ ਕਿਉਂਕਿ ਅੱਜ ਰੱਖੜੀ ਹੈ ਰੱਖੜੀ ਦਾ ਤਿਉਹਾਰ ਜਿਹੜਾ ਹੁੰਦਾ ਇਹ ਭੈਣ ਭਰਾਵਾਂ ਦੇ ਅਤੁੱਟ ਪਿਆਰ ਦਾ ਇੱਕ ਤਿਉਹਾਰ ਵਜੋਂ ਆਪਾਂ ਮਨਾਉਂਦੇ ਹਾਂ ਰੱਖੜੀ ਸਿਰਫ ਭੈਣ ਵੱਲੋਂ ਭਰਾ ਦੇ ਗੁੱਟ ਉੱਪਰ ਬੰਨਿਆ ਸਿਰਫ ਇੱਕ ਧਾਗਾ ਨਹੀਂ ਹੁੰਦਾ ਇਹ ਦੋਵਾਂ ਦੇ ਪਿਆਰ ਦਾ ਸਤਿਕਾਰ ਦਾ ਅਤੇ ਹਰ ਹਾਲਾਤ ਵਿੱਚ ਇੱਕ ਦੂਜੇ ਦੇ ਨਾਲ ਰਹਿਣ ਦਾ ਪ੍ਰਤੀਕ ਵਜੋਂ ਆਪਾਂ ਇਹਨੂੰ ਦੇਖਦੇ ਹਾਂ ਦੁਨੀਆ ਭਾਵੇਂ ਕਿੰਨੀ ਵੀ ਅੱਗੇ ਵੱਧ ਜਾਵੇ ਪਰ ਭੈਣ ਅਤੇ ਭਰਾ ਦਾ ਜਿਹੜਾ ਰਿਸ਼ਤਾ ਹੁੰਦਾ ਗਾ ਉਹ ਦੁਨੀਆ ਵਿੱਚ ਹਮੇਸ਼ਾ ਇੱਕ ਦੂਜੇ ਦੇ ਨੇੜੇ ਰਹਿੰਦਾ ਹੈ ਸੋ ਅੱਜ ਸਾਰੀਆਂ ਭੈਣਾਂ ਨੂੰ ਮੁਬਾਰਕ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਦੇ ਉੱਪਰ ਸੋ ਮੈਂ ਇਹ ਗੁਰਜਾਸ਼ ਕਰਦਾ ਵੀ ਜਿਹਦੀਆਂ ਜਿਹਦੀਆਂ ਭੈਣਾਂ ਆਪਣੇ ਨੇੜੇ ਨੇਗੀਆਂ ਉਹਨਾਂ ਤੋਂ ਰੱਖੜੀ ਜ਼ਰੂਰ ਬਣਾਓ ਅਤੇ ਬਹੁਤ ਸਾਰੀਆਂ ਭੈਣਾਂ ਨੇ ਆਪਣੇ ਕੈਨੇਡਾ ਵਿੱਚ ਰਹਿੰਦੇ ਭਰਾਵਾਂ ਵਾਸਤੇ ਰੱਖੜੀਆਂ ਵੀ ਭੇਜੀਆਂ ਹੋਣਗੀਆਂ ਅਤੇ ਬਹੁਤ ਸਾਰੀਆਂ ਭੈਣਾਂ ਜੋ ਕੈਨੇਡਾ ਵਿੱਚ ਰਹਿੰਦੀਆਂ ਨੇ ਉਹਨਾਂ ਨੇ ਆਪਣੇ ਬੈਕ ਹੋਮ ਮਤਲਬ ਕਿ ਪੰਜਾਬ ਜਾਂ ਜਿੱਥੇ ਵੀ ਉਹ ਰਹਿੰਦੇ ਨੇਗੇ ਉੱਥੇ ਉਹਨਾਂ ਨੂੰ ਜ਼ਰੂਰ ਰੱਖੜੀਆਂ ਭੇਜੀਆਂ ਹੋਣਗੀਆਂ ਸੋ ਮੇਰੇ ਵੱਲੋਂ ਦੁਬਾਰਾ ਫਿਰ ਇਸ ਪਵਿੱਤਰ ਰਿਸ਼ਤੇ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਅਤੇ ਅੱਜ ਦੇ ਇਸ ਪ੍ਰੋਗਰਾਮ ਦੀ ਵੀ ਸ਼ੁਰੂਆਤ ਕਰਦੇ ਹਾਂ ਇੱਕ ਭੈਣ ਭਰਾ ਦੇ ਇਸ ਤਰ੍ਹਾਂ ਦੇ ਗੀਤ ਦੇ ਨਾਲ ਸੋ ਸੁਣਦੇ ਹਾਂ ਗੀਤ ਉਸ ਤੋਂ ਬਾਅਦ ਫਿਰ ਜੁੜਦੇ ਹਾਂ

0: ਜੀ ਦੋਸਤੋ, ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੋਨਾ ਮੰਗੀ ਜੀ ਵੀ ਹੋਣਗੇ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਰੱਖੜੀ ਦਾ ਤਿਉਹਾਰ ਆ, ਸਭ ਨੂੰ ਮੁਬਾਰਕਬਾਦ। ਸੋ ਮੋਨਾ ਜੀ ਦਾ ਨੰਬਰ ਨੋਟ ਕਰਕੇ ਰੱਖ ਲਓ, 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। 416-509-1509 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਹੋ ਕਰ ਸਕਦੇ ਹੋ। ਜਿਸ ਦਿਨ ਯਾਰ ਮੁਕੰਮਲ ਹੋ ਗਏ ਉਸ ਦਿਨ ਸਾਤੋਂ ਤੁਰ ਨਹੀਂ ਹੋਣਾ। ਮਾਲ ਸਾਹਿਬ
1: ਜੀ,
0: ਜਿਸ ਦਿਨ ਯਾਰ ਮੁਕੰਮਲ ਹੋ ਗਏ
1: ਜੀ,
0: ਉਸ ਦਿਨ ਸਾਤੋਂ ਤੁਰ ਨਹੀਂ ਹੋਣਾ, ਰੂਹ ਵਾਲਾ ਸੁਰ ਹਿੱਲ ਜਾਣਾ ਏ, ਪਿਆਰ ਵਿੱਚ ਜਦ ਜੁਦ ਨਹੀਂ ਹੋਣਾ, ਜਾ ਨਹੀਂ ਹੋਣਾ, ਆ ਨਹੀਂ ਹੋਣਾ, ਜਿਸ ਦਿਨ ਸ਼ੁਕਰ ਮਨਾ ਨਹੀਂ ਹੋਣਾ, ਮੈਂ ਤੇ ਉਸ ਦਿਨ ਗੂੰਗਾ ਹੋ ਜੂ ਜਦ ਕੁਝ ਗੁਣ ਗਣਾ ਨਹੀਂ ਹੋਣਾ। ਗੁਣ ਗਣਾਉਂਦੇ ਰਹਿਣਾ ਪੈਣਾ, ਨਹੀਂ ਤਾਂ ਫਿਰ ਬੰਦਾ ਗੂੰਗਾ ਬਣ ਜਾਂਦਾ। ਗੁਣ ਗਣਾਉਣ ਲਈ, ਗਾਉਣ ਲਈ, ਐ ਰੂਹ ਨੂੰ ਖੜਾਉਣ ਲਈ ਆਪਣੇ ਸ਼ਹਿਰ ਦੇ ਵਿੱਚ
1: ਕੋਈ ਵੀ ਚੀਜ਼ ਆ, ਜੇ ਖੜ ਜੂਗੀ ਉਹ ਤਾਂ ਬੇਕਾਰ ਹੋ ਜਾਂਦੀ ਆ। ਪਾਣੀ ਆ, ਪਾਣੀ ਖੜੇ ਗੱਡੇ ਖੜੇ ਜਿੰਗਾਰ ਪੈ ਜਾਂਦੇ ਆ, ਕੋਈ ਵੀ ਚੀਜ਼ ਲਾ ਲਓ,
0: ਦਿਮਾਗ ਖੜੇ ਆ,
1: ਦਿਮਾਗ ਖੜੇ ਆ, ਉਹ ਸੁੰਨ ਹੋ ਜਾਂਦੇ ਆ।
0: ਹਾਂ, ਜੇ ਬੰਦੇ ਦੀ ਧੜਕਣ ਖੜ ਜਾਵੇ ਤਾਂ ਉਹ ਜਿਹੜੀ ਮਸ਼ੀਨ ਜੀ ਟੂੰ ਟੂੰ ਟੂੰ ਟੂੰ ਕਰਦੀ ਹੁੰਦੀ ਉਹ ਵੀ ਖੜ ਜਾਂਦੀ ਆ, ਹਨਾ
1: ਜੀ? ਬਿਲਕੁਲ, ਦਿਲ ਦੀ ਬਿਮਾਰੀ ਆ, ਫਿਰ ਕਿਹਨੂੰ ਮਿਲਣਾ
0: ਪਊਗਾ? ਮੋਨਾ ਜੀ ਨੇ ਮਿਲਣ, ਇਹਨਾਂ ਡਾਕਟਰ ਨੂੰ ਮਿਲਣਾ ਪੈਣਾ, ਮੋਨਾ ਜੀ ਨੂੰ ਤਾਂ ਮਿਲਣਾ ਕਿਉਂਕਿ ਇਹ ਫਿਰ ਕ੍ਰਿਟੀਕਲ ਇਲਨੈਸ ਕਰ ਦੇਣਗੇ। 416-509-1509 ਮੋਨਾ ਜੀ ਦਾ ਨੰਬਰ ਹੈ। ਸੋ ਕੁਲਦੀਪ ਗਿੱਲ ਸਾਹਿਬ ਸਾਡੇ ਨਾਲ ਆ ਗਏ ਆ। ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਇਹਨੂੰ
2: ਜੀ ਵਪਾਰਾ ਸਾਹਿਬ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਸਾਡੇ ਮਿੱਤਰ ਵੀ ਨੇ
1: ਜੀ,
0: ਅਜ਼ੀਜ਼ ਵੀ ਨੇ ਤੇ ਬੜੇ ਪਿਆਰੇ ਵੀਰ ਨੇ, ਬਹੁਤ ਮਿਹਨਤ ਵੀ ਕਰਦੇ ਆ ਤੇ ਇਹ ਇੱਕ ਬਹੁਤ ਵਧੀਆ ਆਰਗੇਨਾਈਜ਼ ਕਰ ਰਹੇ ਨੇ ਮੇਲਾ।
1: ਮੇਲਾ ਜੀ,
0: ਮੇਲਾ ਮੇਲੀਆਂ ਦਾ, ਯਾਰਾਂ ਵੇਲੀਆਂ ਦਾ, ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ, ਹੀਰ ਛੱਡ ਗਈ ਪੂਰ ਸਹੇਲੀਆਂ ਦਾ।
1: ਵਾਹ ਜੀ ਵਾਹ।
0: ਇੱਕ ਦਿਨ ਅਸਾਂ ਪਰਦੇਸੀਆਂ ਵੀ ਤੁਰ ਜਾਣਾ, ਬੂਹਾ ਮਾਰ ਕੇ ਨਾ ਹਵੇਲੀਆਂ ਦਾ, ਇੱਥੇ ਬਣਦੀ ਗੱਲਬਾਤ। ਗਿੱਲ ਸਾਹਿਬ, ਬਣਦੀ ਕਿ ਨਹੀਂ?
2: ਬਣਦੇ ਆ ਜੀ 100% ਦਾ, ਤੇ ਬਾਕੀ ਤੁਹਾਨੂੰ ਪਤਾ ਹੀ ਆ ਜੀ, ਸਿੰਗਰ ਦੇ ਬਹੁਤ ਹੀ ਵਧੀਆ ਪਹੁੰਚ ਰਹੇ ਨੇ, ਬਿਲਕੁਲ ਫ੍ਰੀ ਮੇਲਾ ਦੇ ਨਾਲ ਨਾਲ ਜਿਹੜਾ ਹੈਗਾ
0: ਨਗੀਨਾ ਜੜਤਾ ਇਸ ਮੇਲੇ ਦੇ ਵਿੱਚ। ਉਹ ਨਗੀਨਾ ਗਿੱਲ ਸਾਹਿਬ ਦੱਸ ਦਵਾਂ?
2: ਦੱਸੋ ਜੀ, ਦੱਸੋ। ਲੈ ਜੀ, ਹੋਰ ਤੂੰ ਖੁਸ਼ੀ ਕਿਹੜੀ ਹੋ ਸਕਦੀ ਆ?
0: ਉਹ ਨਗੀਨਾ ਇਹ ਆ, ਉਹ 24 ਕੈਰਟ ਦੇ ਸੋਨੇ ਵਰਗਾ ਜਿਵੇਂ ਤੁਸੀਂ ਕਹਿ ਲਈਏ, ਉਹ ਨਗੀਨਾ ਸਾਡਾ ਮਿੱਤਰ ਵੀ ਆ, ਤੇ ਜਦੋਂ ਉਹਨਾਂ ਦੀ ਪਹਿਲੀ ਟੇਪ ਆਈ ਸੀ ਉਹਦੇ ਵਿੱਚ ਇੱਕ ਗੀਤ ਉਹਨਾਂ ਦੇ ਨਾਲ ਮੈਂ ਕੀਤਾ ਹੋਇਆ ਸੀ, ਤੇ ਉਹ ਗੀਤ ਦੇ ਵਿੱਚ ਲੀਡ ਰੋਲ ਐਜ਼ ਏ ਐਕਟਰ ਮੈਂ ਕੰਮ ਕੀਤਾ। ਉਹ ਗੀਤ ਸੀਗਾ ਨਾ ਨੁੱਕਰ ਜੀ ਕਰਦੇ ਕਰਦੇ ਚੱਕ ਕੇ ਮੂੰਹ ਨੂੰ ਲਾਤਾ ਨਹੀਂ ਇੱਕ ਪਿੱਗ ਮਿੱਤਰਾਂ ਨੇ ਧੱਕੇ ਨਾਲ ਪਿਆ ਤਾ। ਸੋ ਉਹ ਉਹਨਾਂ ਦੇ ਗੀਤ ਆ। ਸੋ ਬਹੁਤ ਸਾਰੇ ਅਨੇਕਾਂ ਹਿੱਟ ਗੀਤ ਦੇਣ ਵਾਲਾ, ਜਿੱਥੋਂ ਮਰਜ਼ੀ ਬੰਗਾ ਚੜਵਾ ਲਈ ਨੇ ਮਿੱਤਰਾਂ ਦਾ ਨਾ ਚੱਲਦਾ, ਹੈਂ ਜੱਟੀ ਸਾਡੇ ਕੀ ਪਰੀਆਂ ਤੋਂ ਸੋਹਣੀ, ਹੈ ਨਾ? ਸੋ ਮਤਲਬ ਕਮਾਲ ਦੇ ਗੀਤ ਨੇ, ਪਰਿਵਾਰਕ ਗੀਤ ਵੀ ਬਹੁਤ ਸਾਰੇ ਆ। ਸੋ ਮੇਰੀ ਮੁਰਾਦ ਆ ਹਰਜੀਤ ਹਰਮਨ, ਹਰਜੀਤ ਹਰਮਨ ਵੀ ਇਹਨਾਂ ਨੇ ਇਸ ਜਿਹੜੀ ਕੜੀ ਦੇ ਵਿੱਚ ਹੋਰ ਨਗੀਨਾ ਜੜਤਾ, ਜਿਹਨੂੰ ਲੋਕ ਸੁਣਨ ਲਈ ਉਤਸੁਕ ਹੋਏ ਬੈਠੇ ਆ। ਕੱਲ੍ਹ ਮੇਰੀ ਹਰਜੀਤ ਬਾਈ ਨਾਲ ਗੱਲਬਾਤ ਹੋ ਰਹੀ ਸੀ, ਬਹੁਤ ਬਹੁਤ ਉਹ ਵੀ ਐਕਸਾਈਟਡ ਨੇ ਕਿ ਆ ਕੇ ਮੈਂ ਮਿਲਾਂ। ਸੋ ਕੋਈ ਟਿਕਟ ਨਹੀਂ ਹੈ, ਕਿਉਂ ਬਾਈ ਜੀ?
2: ਜੀ 100% ਵਪਾਰਾ ਸਾਹਿਬ, ਬਿਲਕੁਲ ਹੀ ਫ੍ਰੀ ਮੇਲਾ, ਫ੍ਰੀ ਪਾਰਕਿੰਗ ਤੇ ਖਾਣ ਪੀਣ ਦੇ ਜਿਹੜੇ ਸਟਾਲ ਵੱਖੋ ਵੱਖਰੇ ਮੇਲੇ ਦੇ ਵਿੱਚ, ਜਲੇਬੀਆਂ ਪਕੌੜੇ ਤੇ ਮੱਛੀ ਵਾਲੇ ਪਕੌੜੇ ਤੇ ਬਾਕੀ ਜਿਹੜਾ ਸਮਾਨ ਹੋਊਗਾ ਜੀ, ਬੱਚਿਆਂ ਵਾਸਤੇ ਵੀ ਐਕਸਾਈਟਮੈਂਟ ਜਿਹੜੀਆਂ ਕਾਫੀ ਜ਼ਿਆਦਾ ਅਟ੍ਰੈਕਸ਼ਨ ਜਿਹੜੀਆਂ ਹੈਗੀਆਂ ਨੇ ਉੱਥੇ।
0: ਤੇ ਹੋਰ ਆਪਣੇ ਨਾਲ ਕੋਈ ਹੈ ਸਿੰਗਰ ਇਸ ਟਾਈਮ?
2: ਜੀ ਸਾਰੇ ਸਿੰਗਰ ਜੀ ਉਹਨਾਂ ਦੇ ਉੱਤੇ ਕੋਈ ਜੁੜੇ ਹੋਏ ਨੇ, ਨਾਲ ਬੈਠੇ ਨੇ ਪ੍ਰੀਤ ਬਰਾੜ ਸਾਹਿਬ, ਫੋੜ ਦਾ ਪਿੱਕਾ ਧੀਰਾ ਗਿੱਲ, ਜੋ ਕਿ ਇੱਕ ਚਿਮਟੇ ਦੇ ਨਾਲ ਜਦੋਂ ਚੜ੍ਹਦੇ ਨੇ, ਕਿ ਨਾ ਸਟੇਜ ਵੀ ਕਹਿੰਦੀ ਆ ਵੀ ਖਮਨੀ ਸਟੇਜ ਤੇ ਕੌਣ ਚੜ੍ਹ ਗਿਆ, ਤੇ ਸਟੇਜ ਵੀ ਓਦਾਂ ਹੀ ਜਿੱਦਾਂ ਚਿਮਟਾ ਨੱਚਦਾ ਤੇ ਸਟੇਜ ਵੀ ਨੱਚਣ ਲੱਗ ਜਾਂਦੀ ਆ। ਬਰਾੜ ਸਾਹਿਬ ਕੈਰੀ ਆਨ ਜੀ, ਕਰੋ।
0: ਬਰਾੜ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ। ਪਰ ਵਧੀਆ ਮਿਲ ਜਾਣ, ਪਰ ਹੁੰਦੇ ਆ ਮਜੀਸ਼ੀਅਨ ਜਿਹੜੇ, ਉਹ ਜਦੋਂ ਸਾਥ ਦਿੰਦੇ ਆ ਫਿਰ ਗੱਲਬਾਤ ਬਣਦੀ ਆ। ਫਿਰ ਫੋੜ ਦਾ ਫਿੱਕਾ ਹੋਵੇ, ਫੋੜ ਦਾ ਫਰਾਟੇ ਮਾਰਦਾ ਆਉਂਦਾ, ਉਹ ਬਹੁਤ ਕਮਾਲ ਦਾ ਗੀਤ ਆ। ਇਹਨਾਂ ਦਾ ਵਿੱਚ ਹੀ ਸਾਰਾ ਇਹਨਾਂ ਨੇ ਕੈਨੇਡੀਅਨ ਲਾਈਫ ਵੀ ਲੈ ਲਈ ਆ। ਸੋ ਬਰਾੜ ਸਾਹਿਬ, ਤਿਆਰੀਆਂ ਪੂਰੀਆਂ ਫਿਰ?
2: ਬਿਲਕੁਲ ਤਿਆਰੀਆਂ ਜੀ, ਬਸ ਸਾਰਿਆਂ ਨੂੰ ਬੇਨਤੀ ਹੈ ਵੀ ਪਰਿਵਾਰਾਂ ਸਹਿਤ ਬੱਚਿਆਂ ਨਾਲ ਬਜ਼ੁਰਗਾਂ ਨੂੰ ਨਾਲ ਲੈ ਕੇ ਫੁੱਲ ਫੈਮਿਲੀ ਆਓ, ਸਾਰੀਆਂ ਫੈਮਿਲੀਆਂ ਘਰੋਂ ਕੋਈ ਬੰਦਾ ਨਾ ਰਵੇ ਘਰੇ, ਤੇ ਕਿਉਂਕਿ ਮਿਸ ਨਾ ਕਰਨ। ਬਹੁਤ ਵਧੀਆ ਕਲਾਕਾਰ, ਬਹੁਤ ਵਧੀਆ ਸਾਰਾ ਅਰੇਂਜਮੈਂਟ ਉੱਥੇ, ਮੀਂਹ ਕਣੀ ਦੀ ਕੋਈ ਟੈਨਸ਼ਨ ਨਹੀਂ, ਕੋਈ ਗਰਮੀ ਦੀ ਪ੍ਰੋਬਲਮ ਨਹੀਂ, ਇਨਡੋਰ ਮੇਲਾ ਤੇ ਹੁੰਮ ਹੁਮਾ ਕੇ ਪਹੁੰਚੋ ਸਾਰੇ, ਤੇ ਸਾਰੇ ਟੌਪ ਦੇ ਕਲਾਕਾਰ ਨੇ ਜੀ, ਮੈਨੂੰ ਛੱਡ ਕੇ ਸਾਰੇ ਟੌਪ ਦੇ ਨੇ।
0: ਮਿਸ ਨਾ ਕਰਨ, ਮਿਸ ਇਹ ਵੀ ਕਰਦੇ ਆ, ਮਿਸ ਪੂਜਾ, ਮਿਸ ਨਾ ਕਰਨ, ਮਿਸ ਪੂਜਾ, ਮਿਸ ਪੂਜਾ, ਮਿਸ ਪੂਜਾ ਨਾਲ ਬੜੇ ਹਿੱਟ ਗੀਤ ਇਹਨਾਂ ਨੇ ਦਿੱਤੇ ਆ। ਸੋ ਬਰਾੜ ਸਾਹਿਬ, ਅਸੀਂ ਵੀ ਤੁਹਾਨੂੰ ਸੁਣਨ ਲਈ ਬਹੁਤ ਉਤਸੁਕ ਹਾਂ, ਬਹੁਤ ਸਾਰੀਆਂ ਫੈਮਿਲੀ ਤੁਹਾਨੂੰ ਸੁਣਨ ਲਈ ਪਹੁੰਚ ਰਹੀਆਂ ਨੇ, ਸੋ ਬੈਸਟ ਵਿਸ਼ਸ, ਗੁੱਡ ਲੱਕ।
2: ਥੈਂਕ ਯੂ ਬਾਈ, ਥੈਂਕ ਯੂ। ਤੇ ਧੀਰਾ ਗਿੱਲ ਨੇ ਜੀ ਨਾਲ ਸਾਡੇ, ਇਹਨਾਂ ਨਾਲ ਕਰੋ ਗੱਲ ਜੀ।
0: ਜੀ ਜੀ ਧੀਰੇ ਧੀਰੇ ਬਾਈ ਜੀ, ਆਇਆਂ ਨੂੰ ਵੈਲਕਮ।
3: ਸਤਿ ਸ੍ਰੀ ਅਕਾਲ ਬੋਪਰਾਜ ਸਾਹਿਬ, ਆਪ ਜੀ ਨੂੰ ਔਰ ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਕੱਲ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ, ਸੋ ਤੁਹਾਡੀ ਸ਼ਖਸੀਅਤ ਐਸੀ ਆ ਬੜੀ ਪਿਆਰ ਵਾਲੀ, ਮੋਹ ਵਾਲੀ ਆ, ਸੋ ਤੁਹਾਡੀਆਂ ਵੀ ਤਿਆਰੀਆਂ ਚੱਲਦੀਆਂ, ਅੱਜ ਰਿਹਰਸਲ ਮੇਰਾ ਖਿਆਲ 3-4 ਵਜੇ ਸ਼ੁਰੂ ਹੋ ਜਾਣੀ ਹੈ।
3: 4 ਵਜੇ ਰਿਹਰਸਲਾਂ ਸ਼ੁਰੂ ਹੈ ਜੀ, ਇਹ ਪੂਰੀਆਂ ਤਿਆਰੀਆਂ ਨੇ ਜੀ, ਸਾਰਿਆਂ ਨੂੰ ਸੱਦਾ ਜੀ, ਬੇਨਤੀ ਹੱਥ ਜੋੜ ਕੇ ਵੀ ਤੁਸੀਂ ਸਾਰੇ ਜਾਣੇ ਟਾਈਮ ਸਿਰ ਪਹੁੰਚਿਓ, ਤੇ ਆਪਾਂ ਕੱਲ ਨੂੰ ਬ੍ਰੈਂਪਟਨ ਫੇਅਰ ਗਰਾਊਂਡ 'ਚ ਲਾਉਣੀਆਂ ਰੌਣਕਾਂ। ਪੰਜਾਬ ਦਾ ਮੇਲਾ ਹੈ, ਤੁਹਾਡਾ ਆਪਣਾ ਮੇਲਾ ਹੈ, ਮੇਲਾ ਮੇਰਾ ਰੰਗਲਾ ਪੰਜਾਬ, ਸੋ ਸਾਰਿਆਂ ਨੇ ਰੰਗਲੇ ਪੰਜਾਬ ਨੂੰ ਹੋਰ ਰੰਗਲਾ ਤੁਸੀਂ ਆ ਕੇ ਬਣਾਉਣਾ ਸਾਰਿਆਂ ਨੇ ਜੀ। ਬੋਪਰਾਜ ਸਾਹਿਬ, ਤੁਸੀਂ ਟਾਈਮ ਸਿਰ ਪਹੁੰਚਣਾ ਜੀ, ਤੁਹਾਡੀ ਸੰਗਤ ਮੰਨਣੀ ਅਸੀਂ, ਕਿਉਂਕਿ ਤੁਹਾਡੇ ਕੋਲੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ।
0: ਮੈਂ ਬਿਲਕੁਲ ਬਾਈ, ਮੈਂ ਪਹਿਲਾਂ ਪਹੁੰਚ ਜਾਣਾ, ਸੋ ਇਕੱਠੇ ਆਪਾਂ ਬੈਠ ਕੇ ਰੌਣਕਾਂ ਲਾਵਾਂਗੇ। ਸੋ ਹਰਜੀਤ ਹਰਮਨ ਬਾਈ ਵੀ ਪਹੁੰਚ ਰਹੇ ਆ, ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ, ਉਹਨਾਂ ਨੇ ਹਾਜ਼ਰੀ ਲਗਵਾਉਣੀ ਆ, ਸੋ ਧੀਰਾ ਗਿੱਲ ਉਹਨਾਂ ਦਾ
3: ਬਿਲਕੁਲ ਜੀ
0: ਇੱਕ ਵੱਖਰਾ ਅੰਦਾਜ਼ ਆ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲਣਾ। ਪਹਿਲਾਂ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਇਹਨਾਂ ਨੂੰ ਦੇਖਿਆ ਇੱਥੇ ਇੱਕ ਵਾਰ, ਮੈਂ ਕਿਹਾ ਯਾਰ ਚੁੰਮਟਾ ਲੈ ਕੇ ਮੁੰਡਾ ਚੜ੍ਹੇ, ਮੈਂ ਬਾਅਦ 'ਚ ਕਿਹਾ, ਮੈਂ ਕਿਹਾ ਯਾਰ ਮਿਲ ਕੇ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਸੋ ਜਿਹੜਾ ਬੰਦਾ ਕੋਈ ਚੰਗਾ ਗਾਇਕ ਆ, ਚੰਗਾ ਲਿਖਦਾ, ਚੰਗਾ ਲਿਖਾਰੀ ਆ, ਚੰਗਾ ਬੋਲਦਾ, ਚੰਗਾ ਬੋਲਰ ਕੋਈ ਵੀ ਆ, ਜਦੋਂ ਤੁਸੀਂ ਉਹਨੂੰ ਐਪਰੀਸ਼ੀਏਟ ਕਰ ਦਿੰਦੇ ਹੋ ਤਾਂ ਉਹ ਦੁੱਗਣਾ ਹੋ ਜਾਂਦਾ, ਆਕਸੀਜਨ ਦਾ ਕੰਮ ਕਰਦੀ ਆ। ਕਿਉਂ ਕਿਉਂ ਤੀਰਾ ਸਾਹਿਬ?
3: ਬਿਲਕੁਲ ਜੀ, ਬਿਲਕੁਲ ਜੀ, ਜਿਹੜੀ ਹੱਲਾ ਸ਼ੇਰੀ ਆ ਜੀ, ਜਦੋਂ ਭਰਾਵਾਂ ਦਾ ਤੁਹਾਡਾ ਸਾਥ ਹੁੰਦਾ ਜੀ ਨਾਲ, ਉਹ ਫਿਰ ਆਰਟਿਸਟ ਵੀ ਦੂਣਾ ਹੋ ਜਾਂਦਾ, ਕਿਉਂਕਿ ਕਲਾਕਾਰ ਘਰੇ ਬੈਠਾ ਜਿੰਨੀਆਂ ਮਰਜ਼ੀ ਹੇਕਾਂ ਲਾਈ ਜਾਵੇ, ਕਲਾਕਾਰ ਜਦੋਂ ਸਰੋਤੇ ਉਹਨੂੰ ਪਿਆਰ ਕਰਦੇ ਆ, ਤੁਹਾਡੇ ਵਰਗੇ ਭਰਾ ਪਿਆਰ ਕਰਦੇ ਨੇ, ਸੰਸੀਅਰ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਹੁੰਦਾ ਇੰਡਸਟਰੀ 'ਚ, ਉਦੋਂ ਫਿਰ ਸਾਡੇ ਵਾਸਤੇ ਸ਼ਬਦ ਨਹੀਂ ਹੈਗੇ ਵੀ ਅਸੀਂ ਕਿੱਦਾਂ ਸ਼ੁਕਰਾਨਾ ਕਰੀਏ ਆਪ ਸਭ ਦਾ। ਸੋ ਬਹੁਤ ਧੰਨਵਾਦ ਆ, ਜਦੋਂ ਵੀ ਕੈਨੇਡਾ ਆਈਦਾ ਤੁਸੀਂ ਇੰਨੇ ਪਿਆਰ ਨਾਲ ਨਵਾਜਦੇ ਹੋ। ਜਿਹੜੇ ਨਵੇਂ ਗੀਤ ਰਿਲੀਜ਼ ਹੋਏ ਆ ਜੀ ਲਾਸਟ ਮੰਥ ਵੀ, ਇਸ ਮੰਥ ਵੀ EPI 4 ਗੀਤਾਂ ਦੀ, ਉਸ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ। ਸੋ ਕੱਲ ਨੂੰ ਵੀ ਤੁਸੀਂ ਆ ਕੇ ਮੇਲੇ ਦੇ ਵਿੱਚ ਆਪਣੇ ਪਿਆਰ ਨਾਲ ਨਵਾਜਣਾ ਜੀ, ਮੇਲਾ ਮੇਰਾ ਰੰਗਲਾ ਪੰਜਾਬ, ਤੇ ਉੱਥੇ ਨਵੇਂ ਗਾਣੇ ਗਾਵਾਂਗੇ ਆਪਾਂ, ਨਵੇਂ ਲੋਕ ਤਾਂ ਸੁਣਾਵਾਂਗੇ ਤੁਹਾਨੂੰ ਜੀ।
0: ਬਹੁਤ ਬਹੁਤ ਸ਼ੁਕਰੀਆ ਬਾਈ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਸੋ ਕੁਲਦੀਪ ਬਾਈ ਹੈਗੇ ਆ, ਕਰਾਇਓ ਗੱਲ।
2: ਥੈਂਕ ਯੂ ਜੀ ਬਪਾਰਾ ਸਾਹਿਬ ਜੀ।
0: ਜੀ ਬਾਈ ਜੀ, ਤਿਆਰੀਆਂ ਅਸੀਂ ਇੱਥੋਂ ਹੋਕਾ ਦਿੰਦੇ ਰਹਿਣਾ, ਸੋ ਕੱਲ ਨੂੰ ਕਿੰਨੇ ਵਜੇ ਸ਼ੁਰੂ ਹੋ ਜਾਊਗਾ?
2: ਕੱਲ ਨੂੰ ਜੀ 12 ਵਜੇ ਜਿਹੜਾ ਹੈਗਾ ਸ਼ੁਰੂ ਹੋ ਜਾਊਗਾ, ਤੇ 8 ਵਜੇ ਤੱਕ ਚੱਲੂਗਾ ਸ਼ਾਮ ਨੂੰ ਜੀ।
0: ਜਲੇਬੀਆਂ ਦੇਸੀ ਘਿਓ ਦੀਆਂ ਮਿਲਣਗੀਆਂ ਉੱਥੇ?
2: 100% ਜੀ ਪਿਓਰ ਦੇਸੀ ਘਿਓ ਜੀ।
0: ਆ ਚੱਕ ਤੇ ਐ ਮੇਲੇ ਦਾ ਮਾਹੌਲ ਹੋਣਾ, ਅਖਬਾਰ ਤੇ ਜਿਵੇਂ ਜਲੇਬੀਆਂ ਰੱਖ ਕੇ ਖਾ ਲੈ ਜਣਾ,
2: ਜਿਹੜਾ ਆਪਾਂ ਫੂਡ ਟਰੱਕ ਵਾਲਾ ਕਹਿੰਦਾ ਫਰੈਸ਼ ਫਰੈਸ਼ ਜਿਹੜੀ ਹੈਗੀ ਆ ਪੜਕੇ ਲੈ ਕੇ ਆਉਂਦੇ ਆ ਲੇਕ ਦੇ ਵਿੱਚੋਂ ਮੱਛੀਆਂ, ਤੇ ਉਹ ਵੀ ਕਹਿੰਦੇ ਤਾਜ਼ੀਆਂ ਤਾਜ਼ੀਆਂ ਮਿਲਣਗੀਆਂ ਜੀ।
0: ਹਲੋ, ਸੋ ਬਹੁਤ ਬਹੁਤ ਧੰਨਵਾਦ ਬਾਈ ਜੀ, ਅਸੀਂ ਫਿਰ ਗਾਹੇ ਬਗਾਹੇ ਦੱਸ ਦੇਵਾਂਗੇ ਫੇਅਰ ਗਰਾਊਂਡ ਦੇ ਵਿੱਚ ਕੱਲ ਨੂੰ ਮੇਲਾ, ਜਿੱਥੇ ਬਹੁਤ ਸਾਰੇ ਆਰਟਿਸਟ ਹੋਰ ਪਹੁੰਚ ਰਹੇ ਆ। ਸੋ ਬਾਈ ਉਹਨਾਂ ਦਾ ਸਕੇਜੂਲ ਬਹੁਤ ਬੜਾ ਟਾਈਟ ਆ, ਕਿਉਂਕਿ ਤੁਹਾਨੂੰ ਪਤਾ ਇੱਕ ਦਿਨ ਪਹਿਲਾਂ ਸਾਰੀਆਂ ਰਿਹਰਸਲ, ਸਾਰੇ ਮਿਊਜ਼ੀਸ਼ੀਅਨ, ਸਾਰਾ ਕੁਝ ਤਾਮ ਜਾਮ ਦੇਖਣਾ, ਸਾਰਾ ਕੁਝ। ਸੋ ਕੁਲਦੀਪ ਬਾਈ ਜੀ, ਥੈਂਕ ਯੂ ਵੈਰੀ ਮੱਚ।
2: ਬਹੁਤ ਬਹੁਤ ਧੰਨਵਾਦ ਬਪਾਰਾ ਸਾਹਿਬ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ। ਸੋ ਲਓ ਜੀ ਆਪਾਂ ਚੱਲਦੇ ਹਾਂ ਮੋਨਾ ਮਿੰਗ ਜੀ ਕੋਲ। ਮੋਨਾ ਜੀ, ਜਿਵੇਂ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਕਿ ਬਹੁਤ ਹੀ ਬਾਰੇ ਹੁੰਦਾ ਕਿ ਅਸੀਂ ਸੋਚ ਲੈਂਦੇ ਹਾਂ ਕਿ ਯਾਰ ਇੰਸ਼ੋਰੈਂਸ ਕਰਵਾਉਣ ਦੇ ਲਈ ਹਜੇ ਥੋੜ੍ਹਾ ਜਿਹਾ ਪੈਰਾਂ ਸਰ ਹੋ ਜਾਈਏ।
1: ਬਿਲਕੁਲ ਜੀ,
0: ਤੇ ਸਾਰੀ ਜ਼ਿੰਦਗੀ ਬੰਦਾ ਪੈਰਾਂ ਸਰ ਹੀ ਨਹੀਂ ਹੁੰਦਾ, ਜਾਨੂੰ ਪੈਰ ਚੱਕੇ ਜਾਂਦੇ ਆ
1: ਜੀ, ਬਿਲਕੁਲ ਚਾਰ ਪਾਈ ਚੱਕ ਲੈਂਦੇ।
0: ਸੋ ਉਦੋਂ ਪਹਿਲਾਂ ਪੈਰਾਂ ਸਰ ਹੋ ਜਾਈਏ, ਪੋਜ਼ਿਟਿਵ ਰਹਿਣਾ ਚਾਹੀਦਾ, ਬੰਦੇ ਨੂੰ ਹਮੇਸ਼ਾ ਪੋਜ਼ਿਟਿਵ ਸੋਚੋ। ਜਦੋਂ ਨਾ ਕੋਈ ਦਿੱਕਤ ਤਕਲੀਫ ਜ਼ਿੰਦਗੀ 'ਚ ਆਉਂਦੀ ਆ, ਪ੍ਰੋਬਲਮ ਆਉਂਦੀ ਆ, ਜਦੋਂ ਤੁਸੀਂ ਉਸ ਪ੍ਰੋਬਲਮ ਦੇ ਉੱਤੇ ਸਮਾਈਲ ਕਰਕੇ ਉਹਨੂੰ ਇਹ ਕਹਿਣ ਲੱਗ ਗਏ ਆ ਗਲੇ ਲੱਗ ਜਾ, ਹਨਾ,
1: ਬਿਲਕੁਲ,
0: ਖੁਸ਼ੀ ਨੂੰ ਤਾਂ ਹਰੇਕ ਕਹਿੰਦਾ ਆ ਗਲੇ ਲੱਗ ਜਾ, ਜੇ ਪ੍ਰੋਬਲਮ ਆਈ ਉਹਨੂੰ ਵੀ ਕਹਿਣਾ ਆ ਗਲੇ ਲੱਗ ਜਾ, ਕਿਉਂਕਿ ਉਹ ਤਾਂ ਭੱਜਣ ਦੀ ਲੋੜ ਨਹੀਂ, ਉਹਨੂੰ ਫੇਸ ਕਰਨਾ ਪੈਣਾ, ਸੋ ਉਹ ਆਪਣੇ ਆਪ ਭੱਜਣ ਲੱਗ ਜੂਗੀ
1: ਜੀ। ਬਿਲਕੁਲ,
0: ਹਨਾ,
1: ਉਹ ਤਾਂ ਦੇਖੋ ਦੁਨੀਆਂ ਦਾ ਦਸਤੂਰ ਹੀ ਹੈ ਜੀ, ਜਿਹੜੀ ਚੀਜ਼ ਤੋਂ ਤੁਸੀਂ ਭੱਜੋਗੇ ਉਹ ਤੁਹਾਡੇ ਮਗਰ ਆਊਗੀ।
0: ਹਾਂ, ਦੂਜੀ ਗੱਲ,
1: ਭਜਾਓਗੇ ਉਹ ਤੋਂ ਦੂਰ ਜਾਊ,
0: ਉਹ ਦੂਰ ਜਾਊਗੀ। ਜਦੋਂ ਤੁਸੀਂ ਜੇ ਥੋਟ ਤੁਹਾਡੇ ਆਵੇ ਦਿਮਾਗ ਦੇ ਵਿੱਚ ਕਿ ਨਹੀਂ ਯਾਰ ਆਹ ਤਾਂ ਨਹੀਂ ਹੋਣਾ, ਆਹ ਤਾਂ ਨਹੀਂ ਹੋਣਾ, ਐਂ ਹੋ ਜੂ ਮੇਰੀ ਜ਼ਿੰਦਗੀ 'ਚ, ਆਹ ਕੀ ਹੋ ਗਿਆ, ਉਹ ਕੀ ਹੋ ਗਿਆ, ਐਂ ਤਾਂ ਨਹੀਂ ਹੋਣਾ, ਹੁਣ ਤਾਂ ਲੁੱਟੇ ਗਏ, ਪੱਟੇ ਗਏ, ਤਬਾਹ ਹੋ ਗਏ
1: ਜੀ,
0: ਹਨਾ, ਉਹ ਉਦਾਂ ਦੇ ਥੋਟ ਆ ਜਿਹੜੇ ਜੇ ਤੁਸੀਂ ਉਹਨਾਂ ਨੂੰ ਆਉਣਗੇ, ਉਹ ਆਉਂਦੇ ਹਰੇਕ ਦੀ ਜ਼ਿੰਦਗੀ 'ਚ ਆਉਂਦੇ ਆ, ਪਰ ਉਹਨਾਂ ਨੂੰ ਰੋਕਣਾ ਤੁਸੀਂ ਆ। ਜੇ ਉਹਨਾਂ ਨੂੰ ਤੁਸੀਂ ਰੋਕਤਾ ਇੱਕ ਵਾਰ, ਰੋਕਤਾ ਉਹ ਫਿਰ ਦੂਜੀ ਵਾਰ ਆਊ, ਫਿਰ ਤੁਸੀਂ ਦੂਜੀ ਵਾਰ ਵੀ ਰੋਕਤਾ, ਫਿਰ ਤੀਜੀ ਵਾਰ ਆਊ, ਤੁਸੀਂ ਤੀਜੀ ਵਾਰ ਵੀ ਰੋਕਤਾ, ਚੌਥੀ, ਪੰਜਵੀਂ, ਛੇਵੀਂ, ਉਹ ਕਹਿੰਦਾ ਯਾਰ ਛੱਡ, ਫਿਰ ਉਹ ਕਹਿੰਦਾ ਵੀ ਇਹ ਤਾਂ ਨੋ ਵੈਲਕਮ ਆ ਇੱਥੇ ਤਾਂ ਮੇਰਾ, ਮੈਨੂੰ ਜਾਣ ਦਾ ਕੋਈ ਫਾਇਦਾ ਨਹੀਂ। ਜੇ ਕੋਈ ਭਿਖਾਰੀ ਦਰ ਤੇ ਤੁਹਾਡੇ ਮੰਗਣ ਆ ਗਿਆ, ਤੁਸੀਂ ਉਹਨੂੰ ਕੁਛ ਨਹੀਂ ਦਿੱਤਾ, ਉਹ ਦੂਜੀ ਵਾਰ ਆ ਗਿਆ, ਤੀਜੀ ਵਾਰ ਆ ਗਿਆ, ਚੌਥੀ ਵਾਰ ਉਹ ਤੁਹਾਡਾ ਦਰਸ਼ਕ ਗਾਹਾਂ ਨਿਕਲੂ, ਕਹਿੰਦਾ ਛੱਡ, ਪਰੇ ਟਾਈਮ ਖਰਾਬ ਕਰਨਾ, ਇੱਥੋਂ ਆਪਾਂ ਨੂੰ ਕੁਛ ਨਹੀਂ ਮਿਲਣਾ, ਉਹ ਫਿਰ ਨੈਗੇਟਿਵ ਥੋਟ ਵੀ ਕਹਿਣਗੇ ਯਾਰ ਇੱਥੋਂ ਮੈਨੂੰ ਕੱਖ ਨਹੀਂ ਮਿਲਣਾ, ਇਹਨੇ ਕਿਹੜਾ ਮੈਨੂੰ ਬੰਨ ਦੇਣਾ ਅੰਦਰ, ਸੋ ਜਦੋਂ ਹੁਣ ਅਸੀਂ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ ਤੇ ਅਸੀਂ ਇੰਸ਼ੋਰੈਂਸ ਬਾਬਤ ਵੀ ਕਈ ਵਾਰ ਇਹੀ ਸੋਚਣ ਲੱਗ ਜਾਂਦੇ ਹਾਂ, ਗੱਲ ਸਿਰਫ ਮੈਨੂੰ ਲੱਗਦਾ ਹੁੰਦਾ ਕਿ ਸੋਚ ਤੇ ਆ। ਅਸੀਂ ਪਹਿਲਾਂ ਜਿੰਨੀ ਅਸੀਂ ਪੇਮੈਂਟ ਕਮਾਉਂਦੇ ਹਾਂ ਕਿਸੇ ਵੀ ਕੰਮ ਦੇ ਵਿੱਚ, ਚਾਹੇ ਉਹ ਟਰੱਕਿੰਗ 'ਚ, ਟੈਕਸੀ 'ਚ, ਕੋਈ ਵੀ ਕੰਮ ਕਰਦੇ ਹਾਂ, ਅਸੀਂ ਸੋਚਦੇ ਹਾਂ ਕਿ ਯਾਰ ਆਹ ਖਰਚ ਲਿਆ, ਆਹ ਖਰਚ ਲਿਆ, ਆਹ ਖਰਚ ਲਿਆ, ਆਹ ਮੇਰੀ ਸੇਵਿੰਗ ਹੋ ਗਈ ਆ। ਜੇ ਪਹਿਲਾਂ ਹੀ ਆਪਾਂ ਕਹਿ ਦਈਏ ਕਿ ਆਹ ਮੇਰੀ ਸੇਵਿੰਗ ਆ, ਹੁਣ ਮੈਂ ਇਹਦੇ 'ਚੋਂ ਖਰਚੇ ਕਰਨੇ ਆ,
1: ਬਿਲਕੁਲ।
0: ਹੁਣ ਸੇਵਿੰਗ ਬੰਦਾ ਕਹਿੰਦਾ ਯਾਰ ਪੈਸੇ ਤਾਂ ਮੈਂ ਇੰਨੇ ਕਮਾਏ, ਸੇਵਿੰਗ ਇੰਸ਼ੋਰੈਂਸ ਮੈਂ ਕਿੱਥੋਂ ਕਰਾ ਲਵਾਂ, ਇਹ ਕਾਹਦੀ ਸੇਵਿੰਗ ਆ? ਇੰਸ਼ੋਰੈਂਸ ਵਿੱਚ ਕ੍ਰਿਟੀਕਲ ਇਲਨੈਸ ਸੇਵਿੰਗ ਆ, ਤੁਸੀਂ ਉਹਦੇ ਵਿੱਚ $100 ਕੱਢ ਲਓ ਵੀ ਯਾਰ ਮੈਂ, ਜਾਂ $50 ਕੱਢ ਲਓ ਵੀ ਯਾਰ ਮੈਂ, ਬਾਈ 50 ਤਾਂ ਮੈਂ ਇੱਕ ਤਰ੍ਹਾਂ ਦੇ ਸੇਵਿੰਗ ਅਕਾਊਂਟ 'ਚ ਪਾ ਲਏ ਜਾਂ ਮੈਂ ਆਪਣੀ ਕ੍ਰਿਟੀਕਲ ਇਲਨੈਸ ਦੇ ਵਿੱਚ ਪਾ ਲਏ ਮਨੀ ਬੈਕ ਵਾਲੀ 'ਚ, ਉਹ ਤੁਹਾਡੇ ਇੱਕ ਤਾਂ ਦੋ ਕੰਮ ਕਰ ਗਈ, ਇੱਕ ਤਾਂ ਤੁਹਾਡੀ ਸੇਵਿੰਗ ਦੀ ਆਦਤ ਪਾ ਗਈ, ਇੱਕ ਤੁਹਾਡੀ ਉਹ ਨਾਲ ਦੀ ਨਾਲ ਹੀ ਇਨਵੈਸਟਮੈਂਟ ਵਾਂਗੂ ਤੁਸੀਂ ਉਹ 'ਚ ਪੈਸੇ ਜਦੋਂ ਤੁਹਾਨੂੰ ਜ਼ਰੂਰਤ ਹੋਈ ਉਹ 'ਚ ਬਾਅਦ 'ਚ ਐਂਡ 'ਤੇ ਜਾ ਕੇ ਤੁਸੀਂ ਉਹ ਕੱਢ ਕੇ ਵਰਤ ਲੈਣੇ ਆ, ਜੇ ਨਾ ਤੁਹਾਨੂੰ ਕੁਛ ਵੀ ਹੋਵੇ, ਜੇ ਹੋ ਗਿਆ ਤਾਂ ਲੰਬਸਮ ਮਿਲ ਜਾਣੇ ਆ।
1: ਬਿਲਕੁਲ।
0: ਹੁਣ ਤੁਸੀਂ ਸੇਵਿੰਗ ਨਹੀਂ ਕਰ ਰਹੇ, ਇੰਸ਼ੋਰੈਂਸ ਲਈ ਹੋਈ ਆ, ਜੇ ਤੁਸੀਂ ਇੰਸ਼ੋਰੈਂਸ ਦੇ ਪੁਆਇੰਟ ਆਫ ਵਿਊ ਤੋਂ ਦੇਖੋਗੇ ਤਾਂ ਇੱਕ ਪਾਸੇ ਸੇਵਿੰਗ ਵੀ ਹੈਗੀ ਆ, ਇੱਕ ਪੰਥ ਦੋ ਕਾਜ ਹੋ ਗਏ।
1: ਜੀ ਜੀ ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਪੈਰਾਂ ਤੇ ਖੜੇ ਹੋ ਜਾਈਏ ਫਿਰ ਇੰਸ਼ੋਰੈਂਸ ਕਰਾਵਾਂਗੇ।
0: ਹਾਂ,
1: ਸ਼ਾਇਦ ਜਦੋਂ ਪੈਰਾਂ ਤੇ ਖੜੇ ਹੋ ਕੇ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਸ਼ਾਇਦ ਅਸੀਂ ਫੇਸ ਕਰ ਲਈਏ।
0: ਹਾਂ,
1: ਪਰ ਜਦੋਂ ਪੈਰਾਂ ਤੇ ਖੜੇ ਨਹੀਂ ਹੈਗੇ ਜੇ ਉਦੋਂ ਕੋਈ ਪ੍ਰੋਬਲਮ ਆ ਗਈ ਫਿਰ।
0: ਮੈਨੂੰ ਬਾਈ ਕਿਸੇ ਨੇ 20 ਸਾਲ ਪਹਿਲਾਂ ਕਿਹਾ ਸੀ ਵੀ ਕ੍ਰਿਟੀਕਲ ਇਲਨੈਸ ਕਰਾਉਣੀ, ਮੈਂ ਕਿਹਾ ਇਹਦੀ ਕੀ ਲੋੜ ਆ,
1: ਇਹਦੀ ਕੀ ਲੋੜ ਆ,
0: ਇਹਦੀ ਮੈਂ ਕਿਹਾ ਕੀ ਲੋੜ ਆ, ਨਾ ਇਹ ਨਹੀਂ ਕੁਛ ਹੁੰਦਾ ਹੈਗਾ। ਪਰ ਉਹ ਜਦੋਂ ਮੈਂ ਕਰਾਉਣੀ ਬਈ, ਉਹ ਤੋਂ ਬਾਅਦ ਜਾ ਕੇ ਉਹ ਤੋਂ ਬਹੁਤ ਫਰਕ ਪੈ ਗਿਆ ਪ੍ਰੀਮੀਅਮ, ਉਦੋਂ ਦਾ ਪ੍ਰੀਮੀਅਮ ਦਾ ਬਹੁਤ ਫਰਕ ਪੈ ਗਿਆ, ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ 20 ਸਾਲਾਂ ਦੇ ਵਿੱਚ ਤਾਂ।
1: ਜੀ ਬਿਲਕੁਲ ਬਿਲਕੁਲ ਪਊਗਾ ਜੀ।
0: ਆਪਾਂ ਪੁੱਛਦੇ ਮੋਨਾ ਜੀ। ਜੀ ਮੋਨਾ ਜੀ,
4: ਬਿਲਕੁਲ ਰਾਜਵੀਰ ਜੀ, ਫਿਰ ਵੀ ਲੱਕੀ ਰਹੇ ਜੇ ਚਾਹੇ ਪ੍ਰੀਮੀਅਮ ਮਹਿੰਗਾ ਮਿਲਿਆ ਪਰ ਤੁਹਾਨੂੰ ਕਵਰੇਜ ਮਿਲ ਗਈ, ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਕੀ ਹੁੰਦਾ ਕਿ ਅਕਸਰ ਜੇ ਹੈਲਥ ਦੇ ਵਿੱਚ ਚੇਂਜਸ ਆ ਜਾਣ ਤੱਕ ਜਾਂ ਤਾਂ ਪਾਲਿਸੀ ਮਿਲਣੀ ਮੁਸ਼ਕਿਲ ਹੈਗੀ ਹੈ, ਡਿਕਲਾਈਨ ਹੋਣ ਦੇ, ਰੇਟਿਡ ਹੋਣ ਦੇ ਚਾਂਸਿਸ ਹੁੰਦੇ ਹੈ। ਐਂਡ ਕਾਫੀ ਵਾਰ ਇਹ ਵੀ ਦੇਖਿਆ ਹੈਗਾ ਕਿ ਪਰਸਨ ਦੀ ਹੈਲਥ ਹਿਸਟਰੀ ਬਿਲਕੁਲ ਠੀਕ ਹੈਗੀ ਹੈ, ਮੈਡੀਕਲ ਹਿਸਟਰੀ ਬਿਲਕੁਲ ਠੀਕ ਹੈ, ਪਰ ਫੈਮਿਲੀ ਦੀ ਮੈਡੀਕਲ ਹਿਸਟਰੀ ਕਰਕੇ ਕਾਫੀ ਵਾਰ ਐਕਸਕਲੂਜਨਸ ਆ ਜਾਂਦੇ ਨੇ। ਜੇ ਕੋਈ ਫੀਮੇਲ ਦੀ ਕਿਸੇ ਦੀ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰ ਰਹੇ ਹਾਂ, ਆਲਰੇਡੀ ਮਦਰ ਨੂੰ ਕਿਸੇ ਤਰੀਕੇ ਦੇ ਨਾਲ ਅਰਲੀ ਏਜਿਸ ਦੇ ਵਿੱਚ 30s 40s ਦੇ ਵਿੱਚ ਜਿੱਦਾਂ ਕਿ ਅਕਸਰ ਅਸੀਂ ਸੁਣ ਲੈਂਦੇ ਹਾਂ ਕਿ ਬ੍ਰੈਸਟ ਕੈਂਸਰ ਦੀ ਪ੍ਰੋਬਲਮ ਆ ਜਾਂਦੀ ਹੈ, ਤਾਂ ਚਾਹੇ ਅੱਜ ਬੱਚੇ ਦੀ ਪਾਲਿਸੀ 5 ਸਾਲ ਦੇ ਬੱਚੇ ਦੀ ਕਰ ਰਹੇ ਹਾਂ, 10 ਸਾਲ ਦੇ ਬੱਚੇ ਦੀ ਕਰ ਰਹੇ ਹਾਂ, ਉਹਦੇ ਲਈ ਆਲਰੇਡੀ ਉਹ ਐਕਸਕਲੂਜਨ ਪਾ ਦਿੰਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੋਰਮਲ ਲਾਈਫ ਦੇ ਵਿੱਚ ਅਕਸਰ ਹੋ ਰਹੀਆਂ ਨੇ। ਫੈਮਿਲੀ ਦੇ ਵਿੱਚ ਕੈਂਸਰ ਦੀ ਜਾਂ ਹਾਰਟ ਦੀ ਕੰਡੀਸ਼ਨ ਜ਼ਿਆਦਾ ਹੈਗੀਆਂ ਨੇ, 2 ਤੋਂ ਵੱਧ ਪਰਸਨ ਹੈਗੇ ਹੈ, ਤਾਂ ਉਸ ਟਾਈਮ ਤੇ ਜੇ ਬੱਚਿਆਂ ਦੀ ਪਾਲਿਸੀ ਕਰਾਂਗੇ ਤਾਂ ਮੋਸਟ ਆਫ ਦਾ ਚਾਂਸਿਸ ਹੁੰਦੇ ਨੇ ਕਿ ਉਹ ਕੰਡੀਸ਼ਨ ਐਕਸਕਲੂਜਨ ਦੇ ਵਿੱਚ ਚਲੇ ਜਾਂਦੀ ਹੈ। ਸੋ ਮੇਕ ਸ਼ੋਰ ਕਰੋ ਅਰਲੀ ਏਜਿਸ ਦੇ ਵਿੱਚ ਆਪਣੇ ਲਈ ਵੀ ਪਾਲਿਸੀ ਕਰਵਾਈ ਜਾਵੇ, ਬੱਚਿਆਂ ਦੀ ਜੇ ਹਜੇ ਨਹੀਂ ਕਰਵਾਈ ਉਹਨਾਂ ਦੀ ਅਰਲੀ ਏਜ ਵਿੱਚ ਕਰਵਾਈ ਜਾਵੇ, ਕਿਉਂਕਿ ਜਦੋਂ ਬੱਚਿਆਂ ਦੇ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ 2 ਬੈਨੀਫਿਟ ਹੋ ਜਾਂਦੇ ਨੇ। ਇੱਕ ਤਾਂ ਇਹ ਹੈਗਾ ਕਿ ਜੋ ਵੀ ਟਾਈਮ ਫਰੇਮ 10 ਸਾਲ ਦਾ 20 ਸਾਲ ਦਾ ਤੁਸੀਂ ਚੂਜ਼ ਕੀਤਾ ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਸਾਰੀ ਉਮਰ ਚੱਲਦੀ ਰਹੇਗੀ। ਦੂਜੀ ਚੀਜ਼ ਇਹ ਹੈਗੀ ਕਿ ਜਦੋਂ ਬੱਚੇ ਛੋਟੇ, ਇੱਕ ਤਾਂ ਉਹਨਾਂ ਦੀ ਮੈਡੀਕਲ ਹਿਸਟਰੀ ਵਧੀਆ ਹੈਗੀ ਹੈ, ਜੇ ਤੁਸੀਂ ਖੁਦ ਵੀ, ਕਿਉਂਕਿ ਬੱਚੇ ਛੋਟੇ ਆ ਤਾਂ ਓਬਵੀਅਸਲੀ ਤੁਸੀਂ ਖੁਦ ਵੀ ਯੰਗਰ ਏਜਿਸ ਦੇ ਵਿੱਚ ਹੈਗੇ ਹੋ, ਗੁੱਡ ਹੈਲਥ ਹੈਗੀ ਹੈ ਇਸ ਟਾਈਮ ਤੇ, ਤਾਂ ਬੱਚਿਆਂ ਨੂੰ ਵਿਦਆਊਟ ਐਨੀ ਐਕਸਕਲੂਜਨ ਕਵਰੇਜ ਮਿਲ ਸਕਦੀ ਹੈਗੀ ਹੈ। ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਹ ਨਹੀਂ ਹੁੰਦਾ ਹੈਗਾ ਕਿ ਅਸੀਂ ਜਿਮ ਜਾਂਦੇ ਹਾਂ, ਅਸੀਂ ਬਹੁਤ ਹੈਲਦੀ ਖਾਂਦੇ ਹਾਂ, ਸਬਜ਼ੀ ਸੈਲਡ ਜਾਂ ਫਰੂਟਸ ਹੀ ਖਾਂਦੇ ਹਾਂ, ਬਹੁਤ ਹੈਲਦੀ ਲਾਈਫ ਸਟਾਈਲ ਰੱਖਿਆ, ਸਾਨੂੰ ਕੁਛ ਨਹੀਂ ਹੋਣਾ। ਅਸੀਂ ਇੱਦਾਂ ਦੇ ਪਰਸਨ ਦੇਖੇ, ਐਥਲੀਟਸ ਦੇਖੇ ਹੈਗੇ ਆ, ਬਹੁਤ ਸਾਰੇ ਹੈਲਦੀ ਪਰਸਨ ਦੇਖੇ ਹੈ ਜਿਨ੍ਹਾਂ ਦੀਆਂ ਰੀਅਲ ਐਗਜ਼ਾਮਪਲਸ ਪਈਆਂ ਨੇ, ਗੂਗਲ 'ਤੇ ਦੇਖ ਲਓ ਚਾਹੇ ਆਮ ਆਪਾਂ ਨਿਊਜ਼ ਦੇ ਵਿੱਚ ਦੇਖਦੇ ਹੈਗੇ ਹਾਂ, ਜਿਨ੍ਹਾਂ ਨੂੰ ਈਵਨ ਹੈਲਦੀ ਲਾਈਫ ਸਟਾਈਲ ਹੋਣ ਦੇ ਬਾਵਜੂਦ ਵੀ ਕੈਂਸਰ ਦੀ, ਹਾਰਟ ਡਿਜ਼ੀਜ਼ ਦੀ ਪ੍ਰੋਬਲਮਸ ਆ ਚੁੱਕੀਆਂ ਨੇ। ਸੋ ਜਿੱਦਾਂ ਕਿ ਮੈਂ ਵੈਨਸਡੇ ਵੀ ਮੈਨੂੰ ਲੱਗਦਾ ਕਿ ਇੰਸ਼ੋਰੈਂਸ ਕੰਪਨੀ ਦਾ ਸਟੈਟਸ ਸ਼ੇਅਰ ਕੀਤਾ ਸੀਗਾ ਕਿ ਲਾਸਟ ਈਅਰ ਉਹਨਾਂ ਨੇ ਜਸਟ ਓਨਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਜਿਹੜੇ ਕਲੇਮਸ ਪੇ ਆਊਟ ਕੀਤੇ ਆ $79 million ਪੇ ਕੀਤੇ ਆ, ਜਿਹਦੇ ਵਿੱਚ ਕਿ 74% ਕੈਂਸਰ ਦੇ ਕਲੇਮ ਸੀਗੇ। ਨਾਲ ਦੀ ਨਾਲ 2023 ਦਾ ਸਟੈਟਸ ਦੇਖਾਂ, ਇੱਕ ਸਾਲ ਪਹਿਲਾਂ, ਉਸ ਤੋਂ ਇੱਕ ਸਾਲ ਛੱਡ ਕੇ ਇੱਕ ਸਾਲ ਪਹਿਲਾਂ ਦਾ ਦੇਖਿਆ, ਉਸ ਤੋਂ 2023 ਦੇ ਵਿੱਚ ਤਾਂ ਉਸ ਟਾਈਮ ਤੇ ਉਹਨਾਂ ਨੇ $61 million ਪੇ ਕੀਤੇ ਸੀਗੇ ਜਸਟ ਓਨਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕਲੇਮਸ ਤੇ, ਜਿਹੜੇ ਕੈਂਸਰ ਦੇ ਕਲੇਮ ਸੀਗੇ 61%। ਸੋ ਮਤਲਬ ਇਹ ਹੈ ਕਿ ਕੈਂਸਰ ਹੀ ਇੰਨੀ ਜ਼ਿਆਦਾ ਉਸਦੇ ਵਿੱਚ ਨੰਬਰ ਦੇ ਵਿੱਚ ਹੈਗਾ ਕਿ ਜਦੋਂ ਅਸੀਂ 25 diseases ਦੀ ਗੱਲ ਕਰਦੇ ਹਾਂ ਤਾਂ ਓਬਵੀਅਸਲੀ ਇੰਨੀਆਂ ਜ਼ਿਆਦਾ ਕਵਰੇਜਿਸ ਆਪਾਂ ਨੂੰ ਮਿਲ ਰਹੀਆਂ ਨੇ। ਐਂਡ ਨਾਲ ਦੀ ਨਾਲ ਗਰੰਟੀ ਇਸ ਚੀਜ਼ ਦੀ ਮਿਲ ਰਹੀ ਹੈ ਕਿ ਜੇ ਸਾਨੂੰ ਕੁਛ ਵੀ ਨਾ ਹੋਇਆ 100% ਪ੍ਰੀਮੀਅਮ ਵਾਪਸ ਹੋ ਜਾਣੇ ਆ, ਤਾਂ ਮੈਨੂੰ ਲੱਗਦਾ ਕਿ ਵਰਲਡ ਵਾਈਡ ਇਸ ਤੋਂ ਵੱਧ ਬੈਟਰ ਆਪਸ਼ਨ ਕਿਤੇ ਵੀ ਨਹੀਂ ਹੋ ਸਕਦੀ, ਕਿਉਂਕਿ ਕਿਉਂਕਿ ਜੇ ਅਸੀਂ ਸੋਚੀਏ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ $100 ਕਿਤੇ ਜਮ੍ਹਾਂ ਕਰਨ ਲੱਗਦੇ ਹਾਂ, ਸਾਲ ਦੇ ਵਿੱਚ 2 ਸਾਲਾਂ ਦੇ ਵਿੱਚ ਅਸੀਂ $200 ਬਾਅਦ $2400 ਬਣੂਗਾ, ਪਰ ਜੇ ਇਹ ਚੀਜ਼ ਅਸੀਂ $100,000 ਦੀ $100,000 ਦੀ ਕਵਰੇਜ ਰੱਖਦੇ ਹੈਗੇ ਹਾਂ ਤਾਂ $100,000 ਮਿਲ ਜਾਣਾ ਗੋਡ ਫੋਰਬਿਡ ਚ ਕੋਈ ਵੀ ਡਿਜ਼ੀਜ਼ ਡਾਇਗਨੋਸ ਹੁੰਦੀ ਹੈ, ਨਾਲ ਦੀ ਨਾਲ ਇਹ ਵੀ ਗਰੰਟੀ ਹੈਗੀ ਕਿ ਜੇ ਸਾਨੂੰ ਨਹੀਂ ਵੀ ਕੁਛ ਹੋਇਆ ਤਾਂ ਸਾਰੇ ਮਨੀ ਵਾਪਸ ਹੋ ਜਾਣੀ ਹੈ ਫਿਊਚਰ ਟਾਈਮ ਦੇ ਵਿੱਚ, ਜੋ ਵੀ ਟਾਈਮ ਫਰੇਮ ਅਸੀਂ ਚੂਜ਼ ਕੀਤਾ ਹੋਊਗਾ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਜ਼ਰੂਰ ਮੇਕ ਸ਼ੋਰ ਕਰੋ ਤੁਸੀਂ ਆਪਣੇ ਲਈ ਲਿਵਿੰਗ ਬੈਨੀਫਿਟਸ ਜ਼ਰੂਰ ਹੋਣੇ ਚਾਹੀਦੇ ਨੇ, ਕਿਉਂਕਿ ਜੇ ਗੋਡ ਫੋਰਬਿਡ ਸਾਨੂੰ ਇੱਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ, ਕੋਈ ਰਿਲੇਟਿਵ, ਕੋਈ ਫਰੈਂਡ ਸਰਕਲ, ਕੋਈ ਵੀ ਇੰਨਾ ਤੁਹਾਡਾ ਸਾਥ ਨਹੀਂ ਨਿਭਾ ਪਾਏਗਾ ਜੋ ਤੁਹਾਨੂੰ ਇੰਸ਼ੋਰੈਂਸ ਪਾਲਿਸੀ ਤੁਹਾਡਾ ਸਾਥ ਨਿਭਾਏਗੀ। ਸਿਰਫ ਇੱਕੋ ਇੱਕ ਚੀਜ਼ ਨੇ ਸਟੈਂਡ ਆਊਟ ਕਰਨਾ, ਤੁਹਾਡੀ ਇੰਸ਼ੋਰੈਂਸ ਪਾਲਿਸੀ। ਮੇਕ ਸ਼ੋਰ ਕਰੋ ਰਾਈਟ ਟਾਈਮ ਤੇ ਰਾਈਟ ਕਵਰੇਜ ਲਿੱਤੀ ਜਾਵੇ। ਐਂਡ ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜਿੱਦਾਂ ਕਿ 18+ ਕੋਈ ਲਾਈਨ ਦੇ ਵਿੱਚ ਹੈਗੇ ਆ, ਨੋਟ ਓਨਲੀ ਕਿ ਪਾਲਿਸੀ ਕਰਨ ਦੇ ਟਾਈਮ ਤੇ, ਕਲੇਮ ਦੇ ਟਾਈਮ ਤੇ ਪੂਰੀ ਸਪੋਰਟ ਸਾਡੇ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ, ਚਾਹੇ ਉਹ ਕ੍ਰਿਟੀਕਲ ਇਲਨੈਸ ਹੈਗਾ, ਡਿਸੇਬਿਲਟੀ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਜਾਂ ਸੁਪਰਵਾਈਜ਼ਰ ਇੰਸ਼ੋਰੈਂਸ ਦੇ ਕਲੇਮਸ ਹੈਗੇ ਆ। ਅਕਸਰ ਇਹ ਚੀਜ਼ ਮੈਨੂੰ ਕੁਐਸਚਨ ਜ਼ਰੂਰ ਆਉਂਦੀ ਹੈ ਕਲਾਇੰਟਸ ਵੱਲੋਂ ਕਿ ਕਲੇਮ ਦੇ ਟਾਈਮ ਤੇ ਕੀ ਤੁਸੀਂ ਹੈਲਪ ਆਊਟ ਕਰੋਗੇ। ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਡੈਫੀਨੇਟਲੀ 100% ਐਂਡ ਕਲੇਮ ਦੇ ਟਾਈਮ ਤੇ ਕੋਈ ਤੁਹਾਨੂੰ ਕੰਸਲਟੇਸ਼ਨ ਚਾਰਜਿਸ ਨਹੀਂ ਹੁੰਦੇ, ਕੋਈ ਓਬਲੀਗੇਸ਼ਨ ਨਹੀਂ ਹੁੰਦੀ, ਤੁਹਾਨੂੰ ਫ੍ਰੀ ਆਫ ਕੋਸਟ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਉਸ ਟਾਈਮ ਤੇ ਵੀ। ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509-09

0: 6585 ਡੋਮਗਨ ਤੇ ਚਲੀਏ
1: ਜੀ ਬਿਲਕੁਲ ਜੀ
0: ਚਲੀਏ ਤੇ
1: ਜਾਏ ਬਿਨਾ ਤਾਂ ਵੀਕਐਂਡ ਹੋਣਾ ਨਹੀਂ ਪੂਰਾ
0: ਪੱਕੀ ਗੱਲ
1: ਜੀ ਬਿਲਕੁਲ ਜਾਣਾ ਪੈਣਾ ਜੀ
0: ਅੱਛਾ ਲੈਣਾ ਦੱਸੋ ਕੀ ਅੱਜ ਜਿਹੜੀ ਚੀਜ਼ ਕਹੋਗੇ ਉਹੀ ਲਵਾ ਦਿੰਦੇ ਕੀ ਚਾਹੁੰਦੇ ਹੋ ਅੱਜ
1: ਦੇਖ ਲਓ ਜੀ ਬੈੱਡ ਹੀ ਦੇਖ ਲਓ
0: ਬੈੱਡ ਕਿਹੜਾ ਕੁਈਨ ਦਾ ਕਿੰਗ ਦਾ
1: ਕੁਈਨ
0: ਕੁਈਨ ਬੈੱਡ
1: ਕੁਈਨ ਠੀਕ ਆ
0: ਪੱਕੀ ਗੱਲ
1: ਪੱਕੀ ਗੱਲ
0: ਇਕੱਲਾ ਬੈੱਡ ਕਿ ਨਾਲ ਸਾਰਾ ਸਮਾਨ
1: ਸਮਾਨ ਤਾਂ ਫਿਰ ਸਾਰਾ ਦੇਣਾ ਪਊਗਾ
0: ਕਿੰਨੇ ਕੁ ਦਾ ਸੋਚਦੇ ਹੋ
1: ਸਾਰੇ ਘਰ ਦਾ
0: ਨਹੀਂ ਸਾਰੇ ਘਰ ਦਾ ਨਹੀਂ ਜੇ ਬੈੱਡ ਲੈਣਾ ਹੋਵੇ ਕੁਈਨ ਬੈੱਡ ਕੁਈਨ ਦਾ ਹਾਂ ਰੂਮ ਦਾ ਕੁਈਨ ਬੈੱਡ ਹੋਵੇ ਵਿੱਚ ਕਿੰਨੇ ਕੁ ਦਾ ਸੋਚਦੇ ਵੀ ਬੈੱਡ ਤੇ ਨਾਲ ਜੇ ਆਪਾਂ ਕਹਿ ਦਈਏ ਵੀ ਉਹਦੇ ਉਹ ਜਿਹੜੀ ਸਾਈਡ ਟੇਬਲ ਤੇ ਚੈਸਟ ਜਿਹੜੀ ਹੁੰਦੀ ਹੈ ਉਹ ਅਲਮਾਰੀ ਜਿਹੀ ਤੇ ਡਰੈਸਰ ਮਿਰਰ ਇਹ ਸਾਰਾ ਸਮਾਨ ਹੋ ਗਿਆ ਸਾਰੇ ਪੀਸ ਕਿੰਨੇ ਕੁ ਦੇ ਸੋਚਦੇ ਹੋ
1: ਸਾਰੇ ਪੀਸ ਹੋਣਗੇ 2200-2500
0: ਦੇ ਕੁਈਨ ਦੇ ਤੇ ਜੇ ਵਿੱਚ ਪੇਟੀ ਵੀ ਪਾ ਦਈਏ
1: ਫਿਰ 2-400 ਹੋਰ ਵਧਾ ਲਓ
0: ਜੀ ਤੇ ਜੇ ਵਿੱਚ ਮੈਟਰਸ ਵੀ ਦੇ ਦਈਏ
1: 100 ਮੈਟਰਸ ਦਾ ਪਾ ਲਓ
0: ਮੈਟਰਸ ਦਾ ਬੜਾ ਘੱਟ ਨਹੀਂ ਪਾਇਆ 100
1: ਨਹੀਂ ਨਹੀਂ ਇੰਨਾ ਕਿਉਂ 100
0: ਦਾ ਚੱਲ 100 ਜਿੰਨਾ ਕਹੋਗੇ ਆਪਾਂ ਤੁਹਾਡੇ ਹਿਸਾਬ ਨਾਲ ਚੱਲਣਾ
1: ਜੇ ਤੁਸੀਂ ਟੋਂਗੋ ਰੋਡ ਦੀ ਗੱਲ ਕੀਤੀ
0: ਹਾਂ ਤੁਹਾਡਾ ਪਾ ਲਿਆ ਕਿੰਨੇ ਦਾ ਬਣ ਗਿਆ 3000 ਦਾ ਬਣ ਗਿਆ 2900 ਦਾ ਬਣ ਗਿਆ
1: 3900 ਜੀ
0: ਤੇ ਨਾਲ ਜੇ ਗਿਫਟ ਵੀ ਦਵਾ ਦਈਏ ਤੁਹਾਨੂੰ ਖੁਸ਼ ਹੋ
1: ਫਿਰ ਤਾਂ ਵਾਗੋ ਵਾਗ
0: ਅੱਛਾ
1: ਜੀ
0: ਸੁੱਖ ਨਾਲ ਸਾਡੇ ਆ ਗਏ ਆ ਸੁੱਖ ਨੂੰ ਪੁੱਛਦੇ ਸੁੱਖ ਜੀ
2: ਜੀ ਸਰ
0: ਤੁਹਾਨੂੰ ਸ਼ਾਇਦ ਸੁਣਿਆ ਜਾਂ ਨਹੀਂ ਸੁਣਿਆ ਪਤਾ ਨਹੀਂ ਕੀ ਗੱਲਬਾਤ ਸੁਣਿਆ ਪੈਸੇ ਤੁਹਾਨੂੰ ਕੀ ਅਸੀਂ ਗੱਲਬਾਤ ਕੀਤੀ ਕਿ ਨਹੀਂ
2: ਬਾਈ ਜੀ ਮੈਨੂੰ ਇਹ ਪੇਟੀ ਵਾਲੇ ਬੈਡਰੂਮ ਸੈਟ ਨਾਲ ਮੈਟਰਸ ਤੇ ਨਾਲ ਤੋਹਫਾ $3000 ਦੀ ਗੱਲ ਹੋਈ
0: 2900-3000 ਮੈਂ ਇਹਨਾਂ ਨੂੰ ਪੁੱਛ ਰਿਹਾ ਵੀ ਤੁਸੀਂ ਕਿੰਨੇ ਕੁ ਦਾ ਵੀ ਸੋਚਦੇ ਹੋ ਕਿ ਜੇ ਤੁਸੀਂ ਲੈਣਾ ਕਹਿੰਦੇ ਕੁਈਨ ਬੈੱਡ ਦਾ ਤੇ ਵਿੱਚ ਸਾਰਾ ਪਾ ਕੇ ਸਾਰੇ ਡਰੈਸਰ ਮਿਰਰ ਪਾ ਕੇ ਐਵਰੀਥਿੰਗ ਪਾ ਕੇ ਤੇ ਵਿੱਚ ਮੈਟਰਸ ਪਾ ਕੇ ਤੇ 2900 ਤੱਕ ਇਹ ਲੈ ਗਏ ਹੁਣ 29
2: ਉੱਪਰ ਸਭ ਇੱਕ ਰੱਖੜੀ ਸਪੈਸ਼ਲ ਪ੍ਰਾਈਜ਼ ਦਵਾਂ ਭੈਣਾਂ ਨੂੰ ਜਿੰਨੀਆਂ ਵੀ ਭੈਣਾਂ ਸ਼ਾਮ 8 ਵਜੇ ਤੱਕ ਅਸੀਂ ਓਪਨ ਆ 6685 ਟੋਮਕਨ ਰੋਡ ਦੇ ਉੱਪਰ
0: ਇੱਕ ਮਿੰਟ
2: 6685 ਟੋਮ ਜੀ ਜੀ ਜੀ
0: ਮੈਂ ਦੇ ਦਾਂ
2: ਦੇ ਦਿਓ ਸਰ ਡਨ
0: ਮੈਂ ਜਿਹੜੀ ਪ੍ਰਾਈਜ਼ ਦਿੱਤੀ ਫਿਰ ਤੁਸੀਂ ਖੜ ਜਿਓ ਤੇ ਗੱਲ
2: ਬਿਲ ਸਰ ਕਦੀ ਭੱਜਿਆ ਨਾ ਭੱਜਾਂਗੇ
0: ਅੱਛਾ ਚਲੋ ਇੱਕ ਚਾਹੇ 2 ਬੈੱਡ ਦਵਾਂਗੇ ਆਪਾਂ ਠੀਕ ਆ
2: ਡਨ
0: 2 ਦਵਾਂਗੇ ਲੈ ਹੁਣ ਓਕੇ 2 ਬੈੱਡ ਦੇਣੇ ਬਾਈ ਜੀ ਸੁਣ ਲਿਓ ਫਿਰ ਉਹ ਤੋਂ ਬਾਅਦ ਟਹਿਣਾ ਸਾਹਿਬ ਲਾਉਂਦੇ ਆ ਰੱਖੜੀ ਦਾ ਗਿਫਟ ਹੀ ਸਮਝ ਲਓ ਇਹਨਾਂ ਵੱਲੋਂ ਸਿਰਫ 2 ਬੈੱਡ ਸੈੱਟ ਦੀ ਮੈਂ ਪ੍ਰਾਈਜ਼ ਦਊਂਗਾ ਬਾਲਿਆਂ ਦੀ ਨੀ ਦਿੰਦਾ 3000 ਦਾ ਸਮਾਨ ਬਣ ਗਿਆ ਤੁਸੀਂ 3000 ਦਾ ਕਿਹਾ ਮੋਨਾ ਜੀ ਇੰਨੇ ਕੁ ਦਾ ਬਣ ਗਿਆ 3000 ਦਾ ਅੱਧ ਕਿੰਨਾ ਹੁੰਦਾ ਬਾਜੀ 3000 ਨੂੰ ਦੇ 2 ਤੇ ਡਿਵਾਈਡ ਕਰਦੀ ਹੈ
1: 1500
0: ਬਣ ਗਿਆ
3: ਇੰਨਾ ਨਾ ਕਰੋ ਰਾਜਵੀਰ ਜੀ ਤੇ ਸੁੱਖ ਜੀ ਦਾ ਧਿਆਨ
0: ਰੱਖੋ ਇੰਨਾ ਅਜੇ ਤਾਂ ਮੋਨਾ ਜੀ ਇੰਨਾ ਕੀਤਾ ਹੀ ਨਹੀਂ ਮੈਂ ਇੰਨਾ ਕੀਤਾ ਹੀ ਨਹੀਂ
1: ਹੁਣ ਖੋਲੀ ਬੈਠਾ
0: ਅੱਜ ਤਾਂ ਮੈਂ ਕੈਲਕੂਲੇਟਰ ਖੋਲੀ ਬੈਠਾ ਇੱਧਰ 1500 ਹੋ ਗਿਆ
1: ਜੀ
0: ਅੱਜ ਹੈਗੀ ਰੱਖੜੀ 1500 ਦਾ ਅੱਧ ਕਿੰਨਾ ਹੁੰਦਾ ਬਾਈ ਜੀ $750 ਦੇ ਵਿੱਚ ਪਹਿਲੇ 2 ਜਿਹੜੇ ਹੋਏ ਸਾਢੇ ਸੱਤ ਸੌ ਮੈਂ ਜ਼ੋਰ ਬਹੁਤ ਲਾਤਾ ਪਤਾ ਨਹੀਂ ਦੇਣਾ ਪਤਾ ਨਹੀਂ ਇਹਨਾਂ ਨੇ ਪੁੱਛ ਲਈਏ ਬਾਈ ਹਾਂਜੀ ਸੁੱਖ ਜੀ ਸੁੱਖ ਨੂੰ
2: ਡਨ ਸਰ ਅੱਜ ਸ਼ਾਮ 8 ਵਜੇ ਤੱਕ $750 $6085 ਟੋਮਕਨ ਰੋਡ ਉੱਪਰ
0: 2 ਬੰਦੇ ਪਹਿਲੇ ਜਿਹੜੇ 2 ਹੋਣਗੇ ਉਹ ਲੈ ਆਓ ਹਨਾ ਠੀਕ ਹੈ
2: ਹੁਣੇ ਚੱਲ ਜਾਓ 6085 ਟੋਮਕਨ ਰੋਡ ਉੱਪਰ ਸਰ
0: ਨਹੀਂ ਤੁਸੀਂ ਖੁਸ਼ ਹੋ ਵੈਸੇ ਮੈਂ ਤਾਂ ਕਦੇ ਨਹੀਂ ਕਰਕੇ ਬਾਲਾ
2: ਸਰ ਜਦੋਂ ਸਾਰੰਗ ਰੇਡੀਓ ਤੇ ਆਈਦਾ ਨਾ ਦਿਲ ਵੱਡਾ ਲੈ ਕੇ ਆਈਦਾ ਪਤਾ ਵੀ ਬੋਪਰ ਐਸਾ ਮੋਰੇ ਬੈਠੇ ਆ ਕੁਛ ਵੱਖਰਾ ਕਰਨਗੇ ਕੁਛ ਨਵਾਂ ਕਰਨਗੇ ਕੁਛ ਨਵੇਕਲੇ ਨਾਲੇ ਬਾਈ ਜੀ ਅੱਜ ਰੱਖੜੀ ਆ ਭੈਣਾਂ ਨੂੰ ਤਾਂ ਵੈਸੇ ਹੀ ਨਾ ਨਹੀਂ ਕਰ ਸਕਦੇ $750 ਤੇ ਮੇਰੇ ਵੱਲੋਂ 2 ਬੈਡਰੂਮ ਸੈੱਟ ਦੇ ਨਾਲ 2 ਤੋਹਫੇ ਹੋਰ ਨਾਲ ਐਡ ਕਰ
0: ਇਹਨਾਂ ਨੇ ਤੁਸੀਂ ਵੈਸੇ ਮੈਨੂੰ ਲੱਗਦਾ ਕਿ 12-1500 ਦਾ ਸੋਚਿਆ ਹੋ ਕਿੰਨੇ ਦਾ ਸੋਚਿਆ ਸੀਗਾ 1800 ਦਾ 1700 ਦਾ ਕਿੰਨੇ ਦਾ ਸੋਚਿਆ ਸੀਗਾ
2: ਬੋਪਰ ਐਸਾ ਮੈਂ ਮਿਨੀਮਮ 1800-1900
0: ਦਾ ਸੋਚਿਆ ਸੀਗਾ ਸੋ ਲਓ ਬਾਈ ਜੀ ਆ ਜਿਹੜੇ ਪਹਿਲੇ 2 ਨੰਬਰ ਦਈਏ ਜਾਂ ਕੀ ਕਰੀਏ ਬਾਈ ਹੁਣ
2: ਜੀ
0: ਨੰਬਰ ਦਈਏ ਜਾਂ ਕੀ ਕਰੀਏ ਪਹਿਲੇ 2
2: ਕਿਵੇਂ ਬਿਲਕੁਲ ਨਹੀਂ ਪਰਿਵਾਰ ਪਹੁੰਚ ਜਾਣੇ 6085 ਟੋਮਕਨ ਰੋਡ ਦੇ ਉੱਪਰ ਜੀ
0: ਤੁਸੀਂ ਹੋਵੋਗੇ ਉੱਥੇ
2: ਬਿਲਕੁਲ ਸਰ ਮੈਂ ਉੱਥੇ ਹਾਂ ਜੀ ਪਹੁੰਚੋ
0: ਕੀ ਕਹਿਣਾ ਅੱਗੇ ਕਿਹੜੀ ਡੀਲ ਆ ਇਹ
2: ਬਿਲਕੁਲ ਆ ਗਏ ਨੇ ਵੀ ਸੁੱਖ ਬਾਈ ਵਾਲੀ ਡੀਲ ਲੈਣੀ ਆ ਸਾਰੰਗ ਰੇਡੀਓ ਕਹਿ ਦੇਣਾ ਅੱਗੇ
0: ਕਹਿ ਦੋ ਉੱਥੇ ਮੁੰਡੇ ਨੂੰ ਸਾਰਿਆਂ ਨੂੰ ਬਾਈ ਜੀ ਜਿਹੜੇ ਹੈਗੇ ਆ ਤੇ ਪਹਿਲੇ 2 ਜਿਹੜੇ ਪਹੁੰਚ ਗਏ ਉਹਨਾਂ ਦੇ ਲਈ ਇਹ ਉਹਨਾਂ ਦੇ ਨੰਬਰ ਕੱਲ ਨੂੰ ਆਪਾਂ ਅਨਾਉਂਸ ਕਰ ਦਾਂਗੇ ਜਿਨ੍ਹਾਂ ਨੂੰ ਪਹਿਲਾਂ ਇਹ ਡੀਲ ਗ੍ਰੈਬ ਹੋਊਗੀ ਠੀਕ ਹੈ ਜੀ
2: ਜੀ ਸਰ
0: ਓਕੇ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਸ਼ੁਕਰੀਆ ਪਰ ਮੈਂ ਚਾਹੁੰਦਾ ਕਿ ਨੰਬਰ ਸੁੱਖ ਤੁਸੀਂ ਦੇ ਦਿਓ ਯਾਰ ਜੇ ਨੰਬਰ ਮੇਰੇ ਖਿਆਲ ਕਾਲ ਉਹਨਾਂ ਦੇ ਕੱਟੋਗੇ ਤੁਸੀਂ ਬਾਈ ਚਲੇ ਜਾਓ ਬੇਸ਼ੱਕ ਤੁਸੀਂ ਹੁਣੇ ਜੇ ਉੱਥੇ ਗੱਡੀਆਂ ਘੁਮਾ ਲਓ ਜੇ ਕਿਤੇ ਨੇੜੇ ਤੇੜੇ ਹੈਗੇ ਹੋ ਇਹੋ ਜਿਹੀ ਡੀਲ ਆ ਜਿਹੜੀ ਮੁੜ ਕੇ ਨਹੀਂ ਲੱਭਣੀ ਹੈਗੀ
1: ਜੀ
0: ਐਮੀ ਵਰਖ ਉਹਨਾਂ ਦਾ ਸ਼ੋਅ ਹੈ ਜਿਹੜਾ
1: ਜੀ ਬਿਲਕੁਲ
0: ਬਰੂਹਾਂ ਤੇ ਆ ਕੇ ਖੜ ਗਿਆ
1: ਬਿਲਕੁਲ ਜੀ

0: ਤੁਸੀਂ ਲੁੱਟ ਜਾਣਾ ਸੀ, ਦਿਲ ਤੇਰੇ ਲਈ ਵਿਚਾਰ ਰੱਖੇ
1: ਜੀ, ਬਿਲਕੁਲ ਕੱਲ ਲੁੱਟਾ ਜੋ
0: ਹੈ,
1: ਕੱਲ ਲੁੱਟਾ,
0: ਹਾਂ ਕੱਲ ਤੁਸੀਂ ਜਾਓਗੇ। ਤੇ ਸਿਆਣੇ ਕਹਿੰਦੇ ਆ ਸ਼ੋ ਬਾਈ ਉਹ ਆ ਰਿਹਾ, ਸੋ ਤੁਸੀਂ ਉਹਦੀਆਂ ਵੀ ਤਿਆਰੀਆਂ ਖਿੱਚ ਲਓ। ਸਿਆਣੇ ਕਹਿੰਦੇ ਆ, ਸਿਆਣੇ ਨੇ ਤਾਂ ਕਹਿਣਾ ਹੀ ਆ, ਸਿਆਣੇ ਦੀਆਂ ਗੱਲਾਂ ਜਿਹੜੀਆਂ ਤੁਸੀਂ ਸੁਣੋਗੇ। ਜਰਨੈਲ ਬਾਈ ਹੁਣਾਂ ਨੇ ਬਹੁਤ ਕਮਾਲ ਦੀਆਂ ਗੱਲਾਂ ਕੱਲ੍ਹ ਕੀਤੀਆਂ, ਸੋ ਅੱਜ 6 to 8 PM ਤੱਕ ਕੋਟਯਾਰਡ ਮੈਰਿਟ ਦੇ ਵਿੱਚ ਪ੍ਰਭ ਸਿੰਧੂ ਹੁਣਾਂ ਨੂੰ ਤੁਸੀਂ ਸੰਪਰਕ ਕਰ ਲਿਓ। ਸਿਆਣੇ ਕਹਿੰਦੇ ਆ ਸ਼ੋ ਆ ਜਿਹੜਾ ਉਹ ਅੱਜ ਹੋਣ ਜਾ ਰਿਹਾ ਬਾਈ ਜੀ। ਤੇ ਗੋਗੀ ਲੂਥਰਾ ਸਾਹਿਬ ਸਾਡੇ ਨਾਲ ਆ ਗਏ ਆ। ਗੋਗੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ ਤੇ ਸਾਰੇ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਪਹਿਲਾਂ ਗੋਗੀ ਬਾਈ ਤੋਂ ਪਹਿਲਾਂ ਆਪਾਂ ਇੱਕ ਜੌਬ ਜਿਹੜੀ ਕਹਿ ਦਿੰਦੇ ਨਾ ਕਿ ਰੁਜ਼ਗਾਰ ਕੇ ਲਈ ਹੈ ਨਾ, ਰੁਜ਼ਗਾਰ ਆਪਾਂ ਅਨਾਊਂਸ ਕਰ ਦਈਏ ਇੱਕ, ਇਹ ਬਹੁਤ ਜ਼ਰੂਰੀ ਹੈ ਬਾਈ ਜੀ। ਇਹ ਜਿਹੜੇ ਜਿਹੜੇ ਬੰਦੇ ਕੋਈ ਕੰਮ ਜਿਹਨਾਂ ਨੂੰ ਨਹੀਂ ਸੀ ਲੱਭ ਰਿਹਾ, ਨਹੀਂ ਸੀ ਮਿਲ ਰਿਹਾ, ਟੈਨਸ਼ਨ ਸੀ, ਚਿੰਤਾ ਕਰਦੇ ਸੀ ਕਿ ਵਿਹਲੇ ਬੈਠੇ ਹਾਂ, ਉਹਨਾਂ ਦੀ ਟੈਨਸ਼ਨ ਖਤਮ ਹੋਣ ਜਾ ਰਹੀ ਆ। ਇਹਦੇ ਲਈ ਜਨਰਲ ਲੇਬਰ ਦੇ ਲਈ ਐਸ ਸੂਨ ਐਜ ਪੋਸੀਬਲ ਜਿੰਨੀ ਛੇਤੀ ਹੋ ਸਕਦਾ ਤੁਸੀਂ ਚਾਹੇ ਹੁਣੇ ਕਾਲ ਕਰ ਲਿਓ। ਕੋਈ ਇੰਗਲਿਸ਼ ਨਹੀਂ ਚਾਹੀਦੀ
1: ਜੀ,
0: ਕੋਈ ਇੰਗਲਿਸ਼ ਨਹੀਂ ਚਾਹੀਦੀ, ਜ਼ਰੂਰੀ ਨਹੀਂ ਹੈ। ਆਮ ਜਿਹੜੇ ਜਨਰਲ ਲੇਬਰ ਆ ਉਹਦੇ ਲਈ ਜਿਹੜੇ ਹੈਗੇ ਜੀ, ਇਹਨਾਂ ਨੂੰ ਵਰਕਰ ਚਾਹੀਦੇ ਆ। ਕੰਮ ਚਾਹੇ ਤੁਸੀਂ ਅੱਜ ਹੀ ਸਟਾਰਟ ਕਰ ਲਿਓ, ਸਿਰਫ ਤੁਹਾਡੇ ਕੋਲ ਚਾਹੀਦਾ ਕੀ ਆ, ਸੇਫਟੀ ਸ਼ੂਜ਼ ਹੋਣੇ ਚਾਹੀਦੇ ਆ ਅਤੇ ਸੇਫਟੀ ਵੈਸਟ ਹੋਣੀ ਚਾਹੀਦੀ ਆ। ਨੰਬਰ ਹੁਣੇ ਨੋਟ ਕਰ ਲਓ, ਇਸ ਨੰਬਰ 'ਤੇ ਕਾਲ ਕਰ ਲਿਓ, 6 47 709 0549, 6 47 709 0549, 6 47 709 0549 'ਤੇ ਕਾਲ ਕਰ ਲਿਓ। ਆਪ ਨੰਬਰ ਨੋਟ ਕਰਕੇ ਆਪਣੇ ਮਿੱਤਰਾਂ ਦੋਸਤਾਂ ਨੂੰ ਦੱਸ ਦਿਓ, ਰਿਸ਼ਤੇਦਾਰਾਂ ਨੂੰ ਦੱਸ ਦਿਓ, ਜਿਨ੍ਹਾਂ ਨੂੰ ਕੰਮ ਦੀ ਭਾਲ ਸੀ, ਅੱਜ ਹੀ ਚਾਹੇ ਕੰਮ ਸਟਾਰਟ ਕਰ ਲਿਓ। 6 47 709 0549, 6 47 709 0549 'ਤੇ ਹੁਣੇ ਕਾਲ ਕਰ ਸਕਦੇ ਹੋ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਚੱਲਦੇ ਹਾਂ ਆਪਾਂ ਗੋਗੀ ਲੂਥਰਾ ਸਾਹਿਬ ਵੱਲ ਜੀ। ਬਾਈ ਜੀ,
2: ਹਾਂਜੀ ਰਾਜਵੀਰ ਜੀ, ਅੱਜ ਗੱਲ ਕਰਦੇ ਹਾਂ ਕਿਉਂਕਿ ਅੱਜ ਕੱਲ੍ਹ ਕਾਫੀ ਮੇਰੇ ਕੋਲ ਕਾਲਾਂ ਆ ਰਹੀਆਂ ਨੇ, ਬੰਦੇ ਕਹਿ ਰਹੇ ਨੇ ਯਾਰ ਮੇਰੇ ਕ੍ਰੈਡਿਟ 'ਚ ਚੈਲੇਂਜਸ ਆ ਗਏ ਨੇ, ਮੇਰੀ ਪੇਮੈਂਟਾਂ ਮਿਸ ਹੋ ਗਈ, ਮੈਨੂੰ ਚਾਹੇ ਪ੍ਰੋਪਰਟੀ ਖਰੀਦਣੀ ਹੈ ਮਿਲ ਸਕਦੀ ਹੈ, ਲੋਨ ਮਿਲ ਸਕਦਾ ਜਾਂ ਮੈਂ ਰੀਫਾਈਨੈਂਸ ਕਰਾ ਸਕਦਾ, ਤੋ ਉਹਨਾਂ ਲਈ ਮੈਂ ਕਿਹਾ ਚਲੋ ਮੈਂ ਦੱਸ ਦਿੰਦਾ ਕੀ ਸਟੇਜਸ ਹੁੰਦੀਆਂ ਪਹਿਲਾਂ ਕ੍ਰੈਡਿਟ ਦੀ ਅਤੇ ਕੀ ਆਪਸ਼ਨਸ ਅਵੇਲੇਬਲ ਹੁੰਦੇ ਨੇ। ਸੋ ਸਭ ਤੋਂ ਜਿਹੜਾ ਕ੍ਰੈਡਿਟ ਦਾ ਚੈਲੇਂਜ ਸਭ ਤੋਂ ਵੱਡਾ ਆਉਂਦਾ ਜਦ ਬੰਦੇ ਨੇ ਕਿਸੇ ਨੇ ਬੈਂਕਰਪਸੀ ਜਾਂ ਕੰਜ਼ਿਊਮਰ ਪ੍ਰਪੋਜ਼ਲ ਕੀਤਾ ਹੋਇਆ, ਠੀਕ ਹੈ ਨਾ ਰਾਜਵੀਰ ਜੀ
0: ਜੀ।
2: ਤੇ ਜੇ ਉਹ ਪ੍ਰੋਪਰਟੀ ਖਰੀਦਣਾ ਚਾਹੁੰਦਾ ਹੈ ਤਾਂ 3 ਚੀਜ਼ਾਂ ਦਾ ਧਿਆਨ ਰੱਖਣਾ ਪਏਗਾ। ਜੇ ਤੁਸੀਂ ਬੈਂਕ ਕੋਲ ਜਾਣਾ ਚਾਹੁੰਦੇ ਹੋ, ਬੈਂਕ ਨੇ ਕਹਿਣਾ ਇੱਕ ਤਾਂ ਤੁਹਾਡਾ ਚਾਹੇ ਪ੍ਰਪੋਜ਼ਲ ਹੋਏ ਬੈਂਕਰਪਸੀ, ਉਹ ਤੁਹਾਨੂੰ ਡਿਸਚਾਰਜ ਹੋਇਆ ਵਾਲਾ ਪੀਰੀਅਡ ਹੈ, 2 ਸਾਲ ਹੋ ਜਾਣੇ ਚਾਹੀਦੇ ਕਿ ਡਿਸਚਾਰਜ ਹੋ ਗਿਆ, ਤੇ ਇਨ 2 ਸਾਲਾਂ 'ਚ ਤੁਹਾਡੇ ਕੋਲ 2 ਟ੍ਰੇਡ ਲਾਈਨਸ ਹੋਣੀ ਚਾਹੀਏ ਜਾਂ ਕ੍ਰੈਡਿਟ ਕਾਰਡ ਹੋ ਗਿਆ, ਕੁਛ 2 ਕ੍ਰੈਡਿਟ ਲਾਈਨਸ ਹੋਣੀ ਚਾਹੀਦੀ ਹੈ ਜਿਹਦੇ 'ਤੇ ਕੋਈ ਮਿਸ ਪੇਮੈਂਟ ਨਾ ਹੋ। ਤੀਜੀ ਚੀਜ਼, ਜੇ ਤੁਸੀਂ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ ਉਹਦੇ 'ਚ ਮਿਨੀਮਮ ਤੁਹਾਡੀ ਡਾਊਨ ਪੇਮੈਂਟ ਰਿਕੁਆਇਰਮੈਂਟ 10% ਬਣ ਜਾਂਦੀ ਹੈ, ਤੇ ਜਦ ਇਹ ਤੁਹਾਡਾ ਪੂਰਾ 3 ਚੀਜ਼ਾਂ ਫੁੱਲ ਹੈਗੀਆਂ ਨੇ ਤੇ ਕੋਈ ਮਿਸ ਪੇਮੈਂਟ ਨਹੀਂ ਹੈਗੀ, ਇਨਕਮ ਨਾਲ ਕੁਆਲੀਫਾਈ ਕਰਿਓ, ਤੁਹਾਨੂੰ ਬੈਂਕ ਜਿਹੜਾ ਹੈਗਾ 2 ਸਾਲ ਬਾਅਦ ਉਹ ਤੁਹਾਨੂੰ ਲੋਨ ਦੇ ਸਕਦਾ ਘਰ ਖਰੀਦਣ ਵਾਸਤੇ। ਹੁਣ ਬੰਦਾ ਕਹਿੰਦਾ ਯਾਰ ਮੈਂ ਤੇ ਲੈਟਸ ਸੇ ਲਾਸਟ ਈਅਰ ਡਿਸਚਾਰਜ ਹੋਇਆ, ਮੇਰਾ ਟਾਈਮ ਨਹੀਂ ਹੈ, ਬਟ ਮੈਂ ਹੁਣ ਮਾਰਕੀਟ 'ਚ ਹੈਗੀ, ਮੈਂ ਪ੍ਰੋਪਰਟੀ ਖਰੀਦਣਾ ਚਾਹੁੰਦਾ, ਮੇਰੇ ਕੋਲ ਆਪਸ਼ਨ ਹੈਗਾ। ਹਾਂ ਬਿਲਕੁਲ ਆਪਸ਼ਨ ਹੈਗਾ ਤੁਹਾਡੇ ਕੋਲ, ਬਟ ਡਾਊਨ ਪੇਮੈਂਟ ਵਧਾਉਣੀ ਪੈਂਦੀ ਹੈ, ਫਿਰ ਤੁਸੀਂ ਬੈਂਕ ਨਹੀਂ ਜਾ ਸਕਦੇ ਕਿਉਂਕਿ ਉਹ ਇੰਸ਼ੋਰਡ ਮੋਰਗੇਜ ਨਹੀਂ ਹੋਣੀ, ਤੁਹਾਨੂੰ ਜਾਣਾ ਪੈਣਾ ਆਲਟਰਨੇਟਿਵ ਲੈਂਡਰ ਕੋਲ, ਕ੍ਰੈਡਿਟ ਯੂਨੀਅਨ ਕੋਲ, ਉਹਨਾਂ ਦੀ ਰਿਕੁਆਇਰਮੈਂਟ 20% ਮਿਨੀਮਮ 20% ਡਾਊਨ ਪੇਮੈਂਟ ਹੈਗੀ ਹੈ, ਉਹ ਤੁਸੀਂ 20% ਡਾਊਨ ਪੇਮੈਂਟ ਦਿਓਗੇ, ਚਾਹੇ ਤੁਸੀਂ ਲੈਟਸ ਸੇ ਕੱਲ੍ਹ ਡਿਸਚਾਰਜ ਹੋਏ ਹੋਏ, ਤੁਹਾਨੂੰ ਲੋਨ ਆਪਾਂ 20% ਡਾਊਨ 'ਚ ਕਰਵਾ ਕੇ ਦੇ ਦਿਲਵਾ ਸਕਦੇ ਹਾਂ, ਤਾਂ ਉਹ ਕਵਰ ਹੋ ਜਾਂਦਾ। ਹੁਣ ਬੰਦਾ ਕਹਿੰਦਾ ਯਾਰ ਮੈਨੂੰ, ਮੈਂ ਤੇ ਕੰਜ਼ਿਊਮਰ ਪ੍ਰਪੋਜ਼ਲ 'ਚ ਚੱਲ ਰਿਹਾ ਬਟ ਮੈਨੂੰ ਰੀਫਾਈਨੈਂਸ ਕਰਾਉਣਾ ਹੈ ਤਾਂ ਕਿ ਮੈਂ ਕੁਛ ਪੇ ਆਫ ਕਰ ਸਕਾਂ, ਮੇਰੇ ਉਧਾਰਾ ਬਹੁਤ ਜ਼ਿਆਦਾ ਹੋ ਗਿਆ, ਤਾਂ ਕੋਈ ਮੈਨੂੰ ਕਰੇਗਾ? ਇਹਦੇ 'ਚ ਵੀ ਸੇਮ ਚੀਜ਼ ਅਪਲਾਈ ਹੁੰਦੀ ਹੈ ਰਾਜਵੀਰ ਜੀ, ਇਹਦੇ 'ਚ ਬੈਂਕ ਜਾਓਗੇ, ਬੈਂਕ ਠੀਕ ਹੈ ਚੱਲਦਾ ਪਿਆ, ਬੈਂਕ ਨੇ ਤੁਹਾਨੂੰ ਲੋਨ ਨਹੀਂ ਦੇਣਾ ਕਿਉਂਕਿ ਪ੍ਰਪੋਜ਼ਲ ਤੁਹਾਡਾ ਚੱਲ ਰਿਹਾ। ਹਾਂ ਬਟ ਸਾਡੇ ਕੋਲ ਲੈਂਡਰ ਹੈਗੇ ਨੇ ਜਿਹਨੂੰ ਤੁਹਾਨੂੰ ਰੀਫਾਈਨੈਂਸ ਕਰ ਸਕਦੇ ਨੇ, ਤੇ ਉਹ ਰੀਫਾਈਨੈਂਸ ਹੀ ਤੁਹਾਡਾ ਪ੍ਰਪੋਜ਼ਲ ਵੀ ਪੇ ਆਊਟ ਕਰ ਸਕਦੇ ਨੇ, ਤੇ ਤਾਂ ਕਿ ਤੁਹਾਡੀ ਜਿਹੜੀ ਸਿਚੁਏਸ਼ਨ ਹੈ ਬਿਹਤਰ ਹੋ ਜਾਏ। ਦੇਖੋ ਜਿੰਨੀ ਛੇਤੀ ਤੁਸੀਂ ਪੇ ਆਊਟ ਕਰੋਗੇ ਆਪਣੇ ਡੈਟ ਨੂੰ, ਆਪਣੇ ਉਧਾਰੇ ਨੂੰ, ਉਨੀ ਛੇਤੀ ਤੁਸੀਂ ਆਪਣੇ ਕ੍ਰੈਡਿਟ ਨੂੰ ਰੀਸਟੈਬਲਿਸ਼ ਕਰ ਸਕਦੇ ਹੋ ਤੇ ਬਿਹਤਰ ਲੈਂਡਰ ਕੋਲ ਜਾ ਸਕਦੇ ਹੋ। ਦੇਖੋ ਸਿਚੁਏਸ਼ਨ ਕਿਸੇ ਕੋਲ ਵੀ ਆ ਸਕਦੀ ਹੈ, ਕਹਿੰਦੇ ਨਾ ਕਿ ਸਮੇਂ ਖਰਾਬ ਹੁੰਦਾ ਹੈ ਬੰਦਾ ਖਰਾਬ ਨਹੀਂ ਹੁੰਦਾ, ਤੋ ਉਸ ਸਿਚੁਏਸ਼ਨ ਤੋਂ ਕਿਸ ਤਰ੍ਹਾਂ ਬਾਹਰ ਨਿਕਲਣਾ ਹੈ, ਸਾਰੇ ਆਪਸ਼ਨ ਸਾਡੇ ਕੋਲ ਹੈਗੇ ਨੇ, ਬਟ ਡਿਪੈਂਡ ਕਰਦਾ ਤੁਹਾਡੀ ਆਪਣੀ ਸਿਚੁਏਸ਼ਨ ਕੀ ਹੈਗੀ ਹੈ, ਕਿੱਥੇ ਤੁਸੀਂ ਫਸੇ ਹੋਏ ਹੋ। ਬਾਕੀ ਤੁਹਾਡਾ ਭਰਾ ਹੈਗਾ ਤੇ ਗੋਗੀ ਲੂਥਰਾ, ਕੋਈ ਵੀ ਦਿੱਕਤ ਹੋ, ਕੋਈ ਵੀ ਇਸ਼ੂ ਹੋ ਮੋਰਗੇਜ ਲਈ, ਤੁਸੀਂ ਬੇਝਿਜਕ ਮੈਨੂੰ ਕਾਲ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 416-262-8937। 416-262-8937। ਬਹੁਤ ਬਹੁਤ ਧੰਨਵਾਦ ਰਾਜਵੀਰ ਜੀ।
0: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ,
3: ਬਹੁਤ ਬਹੁਤ ਧੰਨਵਾਦ ਜੀ। ਤੇ ਹੁਣ ਗੱਲ ਕਰਾਂਗੇ ਆਪਾਂ ਮੋਨਾ ਜੀ ਨਾਲ। ਮੋਨਾ ਜੀ, ਕਈ ਲੋਕਾਂ ਦੇ ਇਹ ਹੁੰਦਾ ਜੀ ਮਨ ਦੇ ਵਿੱਚ ਕਿ ਮੈਂ ਪੇਮੈਂਟ ਭੁੱਲ ਜਾਂਦਾ, ਵੀ ਮੇਰੇ ਅਕਾਊਂਟ 'ਚ ਪੇਮੈਂਟ ਹੁੰਦੀ ਨਹੀਂ, ਵੀ ਜੇ ਪੇਮੈਂਟ ਮੇਰੀ ਮਿਸ ਹੋ ਗਈ ਤਾਂ ਮੈਨੂੰ ਕੀ ਨੁਕਸਾਨ ਹੋ ਸਕਦਾ। ਜੋ ਕਿ ਬੰਦਾ ਚਾਹੇ ਮੈਂ ਇੱਕ ਸਾਲ ਦੀ ਇਕੱਠੀ ਪੇਮੈਂਟ ਕਰਦਾ ਜੀ, ਉਹਦਾ ਕੀ ਉਹਨੂੰ ਫਾਇਦਾ ਹੋ ਸਕਦਾ ਜਾਂ ਨਹੀਂ? ਅਤੇ ਟਾਣਾ ਸਾਹਿਬ ਵੀ ਆਪਣੇ ਨਾਲ ਉੱਧਰ ਰੈਡੀ ਨੇ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੀ ਟਾਣਾ ਸਾਹਿਬ ਤੋਂ ਪਹਿਲਾਂ ਪਹਿਲਾਂ?
4: ਬਿਲਕੁਲ ਜੀ, ਬਿਲਕੁਲ ਬਹਾਲ ਜੀ, ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਪੇਮੈਂਟਸ ਦੀ ਜੇ ਗੱਲ ਕਰੀਏ, ਡੈਫੀਨੇਟਲੀ ਐਨੂਅਲ ਪੇਮੈਂਟਸ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਕਾਫੀ ਕੰਪਨੀਜ਼ ਹੁੰਦੀਆਂ, ਕਾਫੀ ਪਾਲਿਸੀਜ਼ ਹੁੰਦੀਆਂ, ਜਿੱਦਾਂ ਹੋਲ ਲਾਈਫ ਪਾਰਟੀਸੀਪੇਟਿੰਗ ਪਾਲਿਸੀਜ਼ ਹੋ ਗਈਆਂ, ਟਰਮ ਇੰਸ਼ੋਰੈਂਸ ਹੋ ਗਈਆਂ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋ ਗਈਆਂ। ਇਹਨਾਂ ਸਾਰੀਆਂ ਪਾਲਿਸੀਜ਼ ਦੇ ਵਿੱਚ ਆਲਮੋਸਟ 1 month ਦਾ ਪ੍ਰੀਮੀਅਮ ਤੁਸੀਂ ਸੇਵ ਕਰ ਲੈਂਦੇ ਹੋ। ਮਤਲਬ ਇਹ ਹੈ ਕਿ ਜੇ ਤੁਸੀਂ $100 ਦਾ ਮੰਥਲੀ ਪ੍ਰੀਮੀਅਮ ਸੀਗਾ, ਤੁਸੀਂ $1200 ਪੇ ਕਰਨ ਦੀ ਬਜਾਏ ਹੁਣ ਤੁਸੀਂ ਪੇ ਕਰੋਗੇ ਮੇ ਬੀ 1110। ਸੋ ਜੇ ਤੁਸੀਂ ਸਾਲ ਦਾ ਪੇ ਕਰੋਗੇ ਇਕੱਠਾ, ਪਰ ਉਸ ਕੇਸ ਦੇ ਵਿੱਚ ਇੱਕ ਚੀਜ਼ ਇੱਕ ਹੋਰ ਆ ਜਾਂਦੀ ਹੈਗੀ ਕਿ ਹਾਂ, ਇਹ ਜ਼ਰੂਰ ਹੈਗਾ ਕਿ ਆਪਣੀ ਰਿਸਪੋਂਸੀਬਿਲਟੀ ਆਪਾਂ ਨੂੰ ਜ਼ਰੂਰ ਰੱਖਣੀ ਪੈਂਦੀ ਹੈ, ਕਿਉਂਕਿ ਤੁਹਾਨੂੰ ਲੈਟਰ ਜ਼ਰੂਰ ਆਉਂਦੀ ਇੰਸ਼ੋਰੈਂਸ ਕੰਪਨੀ ਵੱਲੋਂ। ਇਹ ਨਹੀਂ ਹੈਗਾ ਕਿ ਤੁਸੀਂ ਜੇ ਭੁੱਲ ਗਏ ਤਾਂ ਕੋਈ ਰਿਮਾਈਂਡਰ ਨਹੀਂ ਆਏਗਾ, ਇੰਸ਼ੋਰੈਂਸ ਕੰਪਨੀ ਵੱਲੋਂ ਬਕਾਇਦਾ ਲੈਟਰ ਆਉਂਦੀ ਹੈਗੀ ਹੈ। ਤੁਸੀਂ ਜੇ ਆਨਲਾਈਨ ਰਜਿਸਟਰ ਕਰਵਾਇਆ ਹੋਇਆ ਤੁਹਾਨੂੰ ਈਮੇਲ ਜਾਂਦੀ ਹੈਗੀ ਹੈ, ਐਂਡ ਮੋਸਟ ਆਫ ਦਾ ਟਾਈਮ ਜਦੋਂ ਤੁਹਾਨੂੰ ਲੈਟਰ ਜਾਂਦੀ ਹੈ, ਜੇ ਵਿਦ ਇਨ 10-15 ਡੇਜ਼ ਦੇ ਵਿੱਚ ਤੁਹਾਡੇ ਵੱਲੋਂ ਉਹ ਅਪਡੇਟ ਨਹੀਂ ਹੁੰਦਾ, ਪੇਮੈਂਟ ਨਹੀਂ ਜਾਂਦੀ, ਐਜ਼ ਅ ਐਡਵਾਈਜ਼ਰ ਅਸੀਂ ਖੁਦ ਵੀ ਫੋਲੋ ਅਪ ਕਰਦੇ ਹਾਂ। ਇਹ ਜ਼ਰੂਰ ਹੈਗਾ ਕਿ ਬਹੁਤ ਸਾਰੇ ਪਰਸਨ ਹੁੰਦੇ ਆ, ਕਈ ਵਾਰ ਉਹਨਾਂ ਦੀ ਪਾਲਿਸੀ ਕਿਸੇ ਐਡਵਾਈਜ਼ਰ ਤੋਂ ਇੱਦਾਂ ਚੱਲ ਰਹੀ ਹੁੰਦੀ, ਜਿਹੜੇ ਕਈ ਵਾਰ ਪਾਰਟ ਟਾਈਮ ਕੰਮ ਕਰ ਰਹੇ ਹੈ, ਓਬਵੀਅਸਲੀ ਉੱਦਾਂ ਦੀ ਸਰਵਿਸ ਉਹ ਨਹੀਂ ਮਿਲ ਪਾਉਂਦੀ ਅਨਫੋਰਚੁਨੇਟਲੀ ਕਈ ਵਾਰ। ਪਰ ਜਿਹੜੇ ਸਾਡੇ ਕਲਾਇੰਟਸ ਹੈਗੇ ਆ, ਉਹਨਾਂ ਨੂੰ ਪੂਰੀ ਇਹ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹੈਗੇ ਹਾਂ ਕਿ ਐਨੂਅਲ ਬੇਸਿਸ ਦੇ ਉੱਤੇ ਜਦੋਂ ਵੀ ਜੇ ਕਦੇ ਉਹਨਾਂ ਦੀ ਪੇਮੈਂਟ ਕਦੇ ਲੱਗ ਰਿਹਾ ਕਿ ਲੇਟ ਹੋ ਰਹੇ ਨੇ, ਹਫ਼ਤਾ ਰਹਿ ਗਿਆ, 10 ਦਿਨ ਰਹਿ ਗਿਆ ਉਹਨਾਂ ਦੀ ਪੇਮੈਂਟ ਨੂੰ, ਤਾਂ ਉਹਨਾਂ ਨੇ ਹਜੇ ਤੱਕ ਪੇਮੈਂਟ ਨਹੀਂ ਕੀਤੀ, ਅਸੀਂ ਹਮੇਸ਼ਾ ਡਬਲ ਚੈੱਕ ਕਰਦੇ ਹੈਗੇ ਹਾਂ। ਇਹਦੀ ਕਈ ਵੀ ਚੀਜ਼ ਹੈਗੀ ਹੈ ਕਿ ਇਨ ਕੇਸ ਜੇ ਤੁਹਾਡੀ ਮੰਥਲੀ ਪੇਮੈਂਟ ਜਾ ਰਹੀ ਸੀ ਇਸ ਟਾਈਮ ਤੇ, ਅਕਾਊਂਟ ਦੇ ਵਿੱਚ ਮਨੀ ਨਹੀਂ ਸੀਗੀ, NSF ਹੋ ਗਿਆ, ਇਹ ਜ਼ਰੂਰ ਹੈਗਾ ਕਿ ਮਿਸ ਹੋ ਗਈ ਹੈ ਪੇਮੈਂਟ, ਪਰ ਕੰਪਨੀ ਵੱਲੋਂ ਤੁਹਾਨੂੰ 30 days ਦਾ ਗ੍ਰੇਸ ਪੀਰੀਅਡ ਦਿੱਤਾ ਜਾਂਦਾ ਹੈਗਾ। 30 days ਦੇ ਵਿੱਚ ਜੇ ਤੁਸੀਂ ਆਪਣੀ ਪੇਮੈਂਟ ਨੂੰ ਪੇ ਆਊਟ ਕਰ ਦਿੰਦੇ ਹੈ ਕਿ ਉਹ ਡੈਫੀਨੇਟਲੀ ਸੇਮ ਕਵਰੇਜ ਚੱਲਦੀ ਰਹਿੰਦੀ ਹੈਗੀ ਆ, ਕੋਈ ਉਹਦੇ ਵਿੱਚ ਕੋਈ ਐਕਸਕਲੂਜਨ ਨਹੀਂ ਆਉਂਦੇ। ਪਰ ਜੇ 30 days ਵੀ ਤੁਸੀਂ ਪੇਮੈਂਟ ਨਹੀਂ ਕਰਦੇ ਗ੍ਰੇਸ ਪੀਰੀਅਡ ਦੇ ਵਿੱਚ, ਤਾਂ ਡੈਫੀਨੇਟਲੀ ਅਨਦਰ ਪ੍ਰੋਸੈਸ ਰੀਇਨਸਟੇਟਮੈਂਟ ਵੱਲ ਚਲਾ ਜਾਂਦਾ ਹੈ। ਸੋ ਡਿਪੈਂਡਿੰਗ ਅਪੋਨ ਦਾ ਸਿਚੁਏਸ਼ਨ, ਜੇ ਕਿਸੇ ਪਰਸਨ ਦੀ ਇੱਦਾਂ ਦੀ ਸਿਚੁਏਸ਼ਨ ਹੋਈ ਵੀ ਹੈਗੀ ਆ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਵੀ ਕਰ ਸਕਦੇ ਹੋ ਜੇ ਤੁਹਾਨੂੰ ਆਪਣੇ ਐਡਵਾਈਜ਼ਰ ਦੇ ਨਾਲ ਇਨ ਟੱਚ ਨਹੀਂ ਹੈਗੇ ਹੋ, ਕੋਈ ਵੀ ਤੁਹਾਡੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਚੱਲ ਰਹੀ ਸੀਗੀ, ਪੇਮੈਂਟ ਕਿਤੇ ਮਿਸ ਹੋ ਗਈ ਹੈਗੀ ਆ, 2-4 weeks ਹੋ ਗਏ ਨੇ ਜਾਂ ਮਹੀਨਾ ਹੋ ਚੁੱਕਿਆ ਹੈਗਾ ਆਲਰੇਡੀ, ਤਾਂ ਉਹਦੇ ਵਿੱਚ ਕੀ ਆਪਸ਼ਨਸ ਹੋ ਸਕਦੀਆਂ ਨੇ, ਡੈਫੀਨੇਟਲੀ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾਏਗੀ ਕਿ ਕਿੱਦਾਂ ਉਹ ਪਾਲਿਸੀ ਨੂੰ ਆਪਾਂ ਰੀਇਨਸਟੇਟ ਕਰਵਾ ਸਕਦੇ ਹਾਂ। ਇਹ ਜ਼ਰੂਰ ਹੈਗਾ ਕਿ ਰੀਇਨਸਟੇਟ ਤੱਕ ਨਾ ਨੌਬਤ ਆਵੇ ਪਹਿਲਾਂ ਹੀ ਤੁਸੀਂ ਆਪਣੀਆਂ ਪੇਮੈਂਟਸ ਨੂੰ ਜ਼ਰੂਰ ਅਪ ਟੂ ਡੇਟ ਰੱਖੋ, ਕਿਉਂਕਿ ਹੈਲਥ ਦੇ ਰਿਲੇਟਿਡ ਫਿਰ ਕੁਐਸਚਨਰ ਆਉਣੇ ਸ਼ੁਰੂ ਹੋ ਜਾਂਦੇ ਨੇ, ਜੋ ਕੋਈ ਵੀ ਚੇਂਜਿਸ ਹੋਈਆਂ ਹੁੰਦੀਆਂ ਤੁਹਾਡੀ ਪਾਲਿਸੀ ਦੇ ਉੱਤੇ ਇੰਪੈਕਟ ਪੈਂਦਾ ਹੈ। ਬਾਕੀ ਤੁਸੀਂ ਜ਼ਰੂਰ 1-on-1 ਬੇਸਿਸ ਤੇ ਸਾਨੂੰ ਕਾਲ ਕਰਕੇ ਜਾਂ ਸਾਡੇ ਆਫਿਸ ਆ ਕੇ ਜ਼ਰੂਰ ਤੁਸੀਂ ਆਪਣੇ ਜਿਹੜੀ ਸਿਚੁਏਸ਼ਨ ਹੈ ਡਿਸਕਸ ਕਰ ਸਕਦੇ ਹੋ। ਦਿਸ ਇਜ਼ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509, 416-509-1509।
3: ਜੀ ਬਹੁਤ ਬਹੁਤ ਧੰਨਵਾਦ ਮੋਨਾ ਜੀ, ਤੇ ਅੱਗੇ ਜਾ ਕੇ ਹੋਰ ਵੀ ਗੱਲਬਾਤ ਕਰਾਂਗੇ। ਸਵਰਨ ਸਿੰਘ ਟਹਿਣਾ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਬਿਲਕੁਲ ਤਿਆਰ ਬਰ ਤਿਆਰ ਨੇ। ਪ੍ਰੋਗਰਾਮ ਦਾ ਇਹ ਹਿੱਸਾ ਮੋਨਾ ਮਹਿੰਗੀ ਵੱਲੋਂ ਸਪੈਸ਼ਲੀ ਸਪੋਂਸਰ ਕੀਤਾ ਜਾ ਰਿਹਾ, ਤੇ ਪ੍ਰੋਗਰਾਮ ਦਾ ਇਹ ਹਿੱਸਾ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਆ, ਤੁਹਾਨੂੰ ਡਿਸਪੋਜ਼ੇਬਲ ਚਾਹੀਦਾ ਗਾ, ਤੁਹਾਨੂੰ ਕਲੀਨਿੰਗ ਦੇ ਪ੍ਰੋਡਕਟ ਚਾਹੀਦੇ ਨੇ, ਤੁਸੀਂ ਕੋਈ ਰੈਸਟੋਰੈਂਟ ਰਨ ਕਰ ਰਹੇ ਹੋ ਜਾਂ ਘਰ ਤੋਂ ਕੋਈ ਟਿਫਨ ਸਰਵਿਸ ਕਰ ਰਹੇ ਹੋ, ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਹੋ ਰਿਹਾ ਹੈਗਾ, ਜਿਵੇਂ ਮੰਨ ਲਓ ਬਰਥਡੇ ਪਾਰਟੀ ਹੋ ਰਹੀ ਹੈਗੀ, ਤੁਸੀਂ ਜਸਟ ਉਹਨੂੰ ਜਾ ਕੇ ਦੱਸਣਾ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲਿਆਂ ਨੂੰ ਕਿ ਸਾਡੇ ਘਰ ਦੇ ਵਿੱਚ ਬਰਥਡੇ ਅਸੀਂ ਸੈਲੀਬ੍ਰੇਟ ਕਰਨਾ, ਉਸ ਦੇ ਵਿੱਚ ਸਾਡੇ ਕੋਲ 15-20 ਜਾਂ 20-40 ਜਿੰਨੇ ਬੰਦਿਆਂ ਦੀ ਵੀ ਗੈਦਰਿੰਗ ਹੈਗੀ ਹੈ, ਦੱਸ ਦਿਓ ਉਸ ਹਿਸਾਬ ਦੇ ਨਾਲ ਤੁਹਾਨੂੰ ਸਾਰਾ ਕੁਛ, ਕੱਪ ਪਲੇਟਾਂ ਚਮਚੇ ਟਿਸ਼ੂ ਪੇਪਰ ਈਵਨ ਕਿ ਸਾਰਾ ਕੁਛ ਤੁਹਾਨੂੰ ਬਿਲਕੁਲ ਤਿਆਰ ਬਾਰ ਤਿਆਰ ਕਰਕੇ ਦੇ ਦੇਣਗੇ। ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ, 416-748-2116, 416-648-2116, 7482116 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਤੁਸੀਂ ਇੰਡੀਆ ਨੂੰ ਜਾ ਰਹੇ ਹੋ ਜਾਂ ਇੰਡੀਆ ਤੋਂ ਆਉਣਾ ਗਾ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਘੁੰਮਣ ਜਾ ਰਹੇ ਹੋਗੇ, ਤੁਸੀਂ ਹੋਲੀਡੇਜ ਪੈਕੇਜ ਬਣਵਾਉਣੇ ਹੈਗੇ, ਤਾਂ ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਨੂੰ ਹਮੇਸ਼ਾ ਯਾਦ ਰੱਖੋ, ਕਿਉਂਕਿ ਇਹ ਬੜੀ ਹੀ ਭਰੋਸੇਯੋਗ ਸਰਵਿਸ ਪ੍ਰੋਵਾਈਡ ਕਰਵਾਉਂਦੇ ਨੇ। ਕਿਸੇ ਪ੍ਰਕਾਰ ਦੇ 99% ਦਾ ਕੋਈ ਪ੍ਰੋਬਲਮ ਆਉਂਦੀ ਨਹੀਂ, ਜੇਕਰ ਆਉਂਦੀ ਵੀ ਆ ਤਾਂ ਤੁਹਾਨੂੰ ਇਹ ਪੂਰੀ ਵਧੀਆ ਸਰਵਿਸ ਦੇਣਗੇ। ਤੁਸੀਂ ਡਾਇਰੈਕਟ ਫਲਾਈਟ ਚਾਹੀਦਾ ਤੁਹਾਨੂੰ, ਜਿਵੇਂ ਹਲਵਾਰੇ ਦੇ ਟਿਕਟਾਂ ਵੀ ਇਹਨਾਂ ਕੋਲ ਅਵੇਲੇਬਲ ਹੁੰਦੀਆਂ ਨੇਗੀਆਂ, ਕੁਨੈਕਟਡ ਫਲਾਈਟਾਂ ਹੁੰਦੀਆਂ ਨੇਗੀਆਂ। ਅਤੇ ਅਕਤੂਬਰ ਦੇ ਸਟਾਰਟਿੰਗ ਦੇ ਵਿੱਚ ਟਰੈਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਹੋਏਗੀ, ਨਵੰਬਰ 'ਚ ਰਿਟਰਨ ਹੋ ਜੇ ਤੁਸੀਂ ਕਰਨਾ ਚਾਹੁੰਦੇ ਹੋ, ਵਾਪਸ ਆਉਣਾ ਚਾਹੁੰਦੇ ਹੋ ਦਿਵਾਲੀ ਵਗੈਰਾ ਦੇਖ ਕੇ ਸਾਰਾ ਕੁਛ, ਤਾਂ ਇੱਕ ਬੈਗ ਦੇ ਨਾਲ ਤਾਂ ਤੁਸੀਂ $1470 ਦੀ ਇਹਨਾਂ ਤੋਂ ਲੈ ਸਕਦੇ ਹੋ। ਜੇ ਤੁਸੀਂ ਇਹੀ 2 ਬੈਗ ਨਾਲ ਲੈਣੀ ਚਾਹੁੰਦੇ ਹੋਗੇ ਤਾਂ ਤੁਸੀਂ $50 ਐਕਸਟਰਾ ਦੇ ਕੇ ਇਹਨਾਂ ਨੂੰ 2 ਬੈਗ ਵੀ ਲੈ ਸਕਦੇ ਹੋ, ਉਹਦਾ ਪ੍ਰਾਈਜ਼ ਹੋਏਗਾ $1520। ਬੜੇ ਸੋਹਣੇ ਪ੍ਰਾਈਜ਼ ਨੇਗੇ। ਤੁਸੀਂ ਇਹਨਾਂ ਨੂੰ ਗੱਲਬਾਤ ਕਰਨ ਲਈ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ, 905-673-1400 905-673-1400 ਦੇ ਉੱਪਰ। ਅਤੇ ਬਿਲਕੁਲ ਸਵਰਨ ਸਿੰਘ ਟਹਿਣਾ ਜੀ ਤਿਆਰ ਬਾਰ ਤਿਆਰ ਨੇ ਜੀ। ਟਹਿਣਾ ਸਾਹਿਬ, ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਪੰਜਾਬ ਦੀਆਂ ਖਬਰਾਂ ਨੇ ਉਹ ਥੋੜ੍ਹਾ ਦੱਸੋ, ਪੰਜਾਬ ਦੇ ਵਿੱਚ ਇਸ ਵਕਤ ਕਿੱਦਾਂ ਦਾ ਮਾਹੌਲ ਆ, ਕੀ ਪੋਲੀਟਿਕਸ ਚੱਲ ਰਹੀ ਆ ਜਾਂ ਕਿੱਦਾਂ ਦੇ ਵੈਦਰ ਦੀ ਕੰਡੀਸ਼ਨ ਆ ਜੀ?
5: ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ, ਪੰਜਾਬੀ ਪਿਆਰਿਆਂ ਨੂੰ ਪਿਆਰ ਭਰੀ ਧੰਨਵਾਦ, ਸਤਿ ਸ਼੍ਰੀ ਅਕਾਲ ਹੈ ਜੀ। ਪਹਿਲੀ ਸਭ ਤੋਂ ਵੱਡੀ ਖਬਰ ਇਹ ਹੈ ਜੀ ਕਿ ਬਾਬਾ ਬਕਾਲਾ ਦੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਰੱਖੜ ਪੁੰਨਿਆ ਦੇ ਮੇਲੇ ਦੇ ਮੌਕੇ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ। ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ, ਅੱਜ ਵੀ ਇਹ ਗੱਲ ਦੱਸਦਾ ਕਿ ਭਾਵੇਂ ਰੈਲੀ ਇੱਕ ਪਾਰਟੀ ਕਰੇ ਤੇ ਭਾਵੇਂ ਕਰਨ 10, ਗੱਲਾਂ ਉਹੀ ਕਰਨੀਆਂ ਹੁੰਦੀਆਂ ਜਿਹੜੀਆਂ ਹੁਣ ਤੱਕ ਆਪਾਂ ਸੁਣੀਆਂ, ਤੇ ਜਿਹੜੀਆਂ ਰੱਖੜ ਪੁੰਨਿਆ ਦੇ ਮੌਕੇ ਦੇ ਉੱਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਆ, ਭਾਵੇਂ ਆਮ ਆਦਮੀ ਪਾਰਟੀ ਆ, ਭਾਵੇਂ ਕਾਂਗਰਸ ਆ, ਭਾਵੇਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੇ ਭਾਵੇਂ ਅੰਮ੍ਰਿਤਪਾਲ ਸਿੰਘ ਦੀ ਧਿਰ, ਇਹਨਾਂ ਨੇ ਵੀ ਜਿਹੜੀਆਂ ਗੱਲਾਂ ਕੀਤੀਆਂ ਸਾਰਿਆਂ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ, ਕੋਈ ਨਵਾਂ ਕੁਝ ਨਹੀਂ ਸੀਗਾ। ਉਹੀ ਕੀੜੇ ਕੱਢ ਪ੍ਰੋਗਰਾਮ ਸੀਗਾ ਵੀ ਅਸੀਂ ਚੰਗੇ ਬਹੁਤ ਆ, ਦੂਜਾ ਮਾੜਾ ਬਹੁਤ ਆ, ਇੱਦਾਂ ਦਾ ਕੰਮ ਚੱਲਿਆ ਉੱਥੇ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਰੱਖੜ ਪੁੰਨਿਆ ਦੇ ਮੇਲੇ ਦੇ ਮੌਕੇ ਇਤਿਹਾਸਿਕਤਾ ਦੀ, ਸਿੱਖੀ ਦੀ, ਪੰਥ ਦੀ ਗੱਲ ਤਾਂ 10% ਵੀ ਨਹੀਂ ਹੋਈ ਤੇ 90% ਕੀੜੇ ਕੱਢੇ ਆ, ਜਿਹਦਾ ਜਿਵੇਂ ਦਿਲ ਕੀਤਾ, ਜਿਵੇਂ ਆਮ ਆਦਮੀ ਪਾਰਟੀ ਨੇ ਗੱਲ ਕਹੀ ਆ ਵਿਕਾਸ ਅਸਲ ਅਸੀਂ ਹੀ ਕੀਤਾ, ਅਕਾਲੀਆਂ ਨੇ ਆਪਣੀ ਸਟੇਜ ਤੋਂ ਇਹ ਗੱਲ ਕਹੀ ਆ ਕਿ ਲੋਕ ਸਾਨੂੰ ਉਡੀਕ ਰਹੇ ਆ, ਪੁਰਾਣੇ ਰਾਜ ਨੂੰ ਚੇਤੇ ਕਰ ਰਹੇ ਆ, ਖੇਤਰੀ ਪਾਰਟੀ ਕਿਵੇਂ ਕਮਾਲਾ ਕਰਦੀ ਆ। ਵਾਰਸ ਪੰਜਾਬ ਦੇ ਧਿਰ ਵਾਲਿਆਂ ਨੇ ਗੱਲ ਕਹੀ ਆ, ਖਾਸ ਕਰਕੇ ਸਰਦਾਰ ਤਰਸੇਮ ਸਿੰਘ ਹੋਰਾਂ ਨੇ, ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ, ਉਹਨਾਂ ਨੇ ਗੱਲ ਕਹੀ ਆ ਕਿ ਅਸੀਂ ਨਸ਼ੇ ਮੁਕਾਵਾਂਗੇ ਤੇ ਵਾਈਟ ਪੇਪਰ ਜਾਰੀ ਕਰਾਂਗੇ ਸਭ ਚੀਜ਼ਾਂ ਦੇ ਉੱਤੇ। ਉਧਰ ਕਾਂਗਰਸ ਦੀ ਰੈਲੀ ਦੇ ਵਿੱਚ ਕਮਾਲ ਇਹ ਸੀ ਕਿ ਰਾਜਾ ਵੜਿੰਗ ਧੜੇ ਨੂੰ ਦੂਰ ਰੱਖਿਆ ਗਿਆ ਜਾਂ ਉਹ ਆਏ ਨਹੀਂ, ਤੇ ਚੰਨੀ ਗਰੁੱਪ ਆ ਜਿਹੜਾ ਉਹਦੇ ਵੱਲੋਂ ਰੈਲੀ ਕੀਤੀ ਗਈ ਆ। ਚੰਨੀ ਹੋਰਾਂ ਨੇ ਗੱਲ ਕਹੀ ਆ ਕਿ ਭਾਈ ਪੰਜਾਬ ਦੇ ਵਿੱਚ ਇਸ ਵੇਲੇ ਨਸ਼ਿਆਂ ਦੇ ਕਰਕੇ ਬਰਬਾਦੀ ਹੋਈ ਪਈ ਆ ਤੇ ਕੁਝ ਨਹੀਂ ਕੀਤਾ ਇਸ ਸਰਕਾਰ ਨੇ, ਸੱਤਾਧਾਰੀ ਧਿਰ ਨੇ। ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਸੀਐਮ ਨੇ ਵੀ ਇਹੀ ਗੱਲਾਂ ਕਹੀਆਂ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਆਪਦੀਆਂ ਗੱਲਾਂ ਕਹੀਆਂ ਜਿਹੜੀਆਂ ਆਪਾਂ ਬਹੁਤ ਵਾਰ ਸੁਣੀਆਂ ਹੋਈਆਂ। ਸੋ ਕੁੱਲ ਮਿਲਾ ਕੇ ਜੀ ਕਿ ਜਿਹੜਾ ਇਹ ਰੱਖੜ ਪੁੰਨਿਆ ਦਾ ਮੇਲਾ, ਇਹਦੀ ਇਤਿਹਾਸਿਕਤਾ ਨੂੰ ਵਿਸਾਰ ਕੇ ਤੇ ਆਪੋ ਆਪਣੇ ਕਹਿ ਰਹੀ ਹੈ ਵੀ ਸੋਹਲੇ ਗਾਏ ਗਏ ਤੇ ਦੂਜੇ ਦੀ ਦਫ਼ਾ ਪੱਟਣ ਦੇ ਲਈ ਉਹ ਕਸਰ ਨਹੀਂ ਛੱਡੀ ਗਈ। ਤੇ ਮੈਂ ਪੰਜਾਬ ਦੇ ਲੋਕਾਂ ਦੇ ਉੱਤੇ ਵੀ ਹੈਰਾਨ ਹਾਂ ਵੀ ਨਾਲੇ ਕਹੀ ਜਾਣਗੇ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਦੁਖੀ ਹਾਂ, ਸਾਨੂੰ ਸਾਰਾ ਕੁਝ ਪਤਾ, ਤੇ ਇਕੱਠ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਪੰਡਾਲਾਂ ਦੇ ਵਿੱਚ ਇੱਕੋ ਜਿਹਾ ਹੀ ਸੀਗਾ। ਕਿਸੇ ਦੇ ਪਾਰਟੀ ਦੇ ਵਿੱਚ ਹੋ ਜਾਂਦਾ ਥੋੜ੍ਹਾ ਬਹੁਤ ਘੱਟ ਵੱਧ ਵੀ ਹੋਵੇ, ਪਰ ਪੰਜਾਬ ਦੇ ਲੋਕਾਂ ਨੂੰ ਵੀ ਮੇਰਾ ਖਿਆਲ ਵੀ ਤਮਾਸ਼ਾ ਜਿਹਾ ਚਾਹੀਦਾ ਹੁੰਦਾ, ਕਿਉਂਕਿ ਵਿਹਲੇ ਬਹੁਤ ਆ, ਵਿਹਲ ਤੋਂ ਬਿਨਾਂ ਤਾਂ ਹੋਰ ਕੁਝ ਹੈ ਨਹੀਂ ਪੰਜਾਬ ਦੇ ਪੱਲੇ। ਸੋ ਇਸ ਕਰਕੇ ਵਿਹਲੇ ਪੰਜਾਬੀਆਂ ਨੇ ਉੱਥੇ ਜਾ ਕੇ ਆਪਦਾ ਸਿਆਸੀ ਲੋਕਾਂ ਦਾ ਕੁਫਰ ਸੁਣਿਆ, ਰੱਖੜ ਪੁੰਨਿਆ ਦੇ ਇਤਿਹਾਸਿਕ ਦਿਨ ਦੇ ਮੌਕੇ ਜਾਣਾ ਬਾਬਾ ਬਕਾਲਾ ਦੇ ਵਿੱਚ, ਇਹ ਤਾਂ ਪੁੰਨ ਦਾ ਕੰਮ ਆ, ਇਹ ਤਾਂ ਕਿਰਪਾ ਦਾ ਕੰਮ ਆ ਜੋ ਮਹਾਰਾਜ ਨੇ ਕੀਤੀ, ਪਰ ਸਿਆਸੀ ਲੋਕਾਂ ਦੀਆਂ ਗਪੌੜਾਂ ਸੁਣਨੀਆਂ, ਇਹ ਕੋਈ ਕਿਰਪਾ ਕੁਰਪਾ ਨਹੀਂ ਗੀ, ਇਹ ਤਾਂ ਐਵੇਂ ਉੱਥੇ ਜਾ ਕੇ ਆਪਦਾ ਵਕਤ ਜ਼ਾਇਆ ਕਰਨ ਵਾਲੀ ਗੱਲ ਆ। ਦੂਜੀ ਗੱਲ ਹੈ ਜੀ ਕਿ ਰਾਹੁਲ ਗਾਂਧੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਕਹਿੰਦੇ ਆ ਵੀ ਕਿਸੇ ਵੀ ਵੇਲੇ ਕਾਰਵਾਈ ਕਰ ਸਕਦੇ ਆ, ਕਹਿੰਦੇ ਵੀ ਰਾਹੁਲ ਗਾਂਧੀ ਚੰਨੀ ਹੋਰਾਂ ਤੋਂ ਖਫਾ ਚੱਲ ਰਹੇ ਆ, ਇਸ ਕਰਕੇ ਖਫਾ ਚੱਲ ਰਹੇ ਆ ਵੀ ਚੰਨੀ ਹੋਰੀ ਲੀਹ ਪਾੜ ਕੇ ਚੱਲਦੇ ਆ ਤੇ ਪਾਰਟੀ ਦੀ ਸੁਣਦੇ ਹੀ ਨਹੀਂ। ਲੁਧਿਆਣਾ ਦੇ ਵਿੱਚ ਪਹਿਲਾਂ ਇੱਕ ਰੈਲੀ ਹੋਈ ਸੀ, ਉੱਥੇ ਚੰਨੀ ਨੇ ਸੰਬੋਧਨ ਕੀਤਾ, ਵੜਿੰਗ ਗਰੁੱਪ ਨੂੰ ਨੁਕਰੇ ਲਾ ਕੇ ਰੱਖਿਆ,

0: ਜੇ ਚੰਨੀ ਦੀਆਂ ਸਿਫਤਾਂ ਕੀਤੀਆਂ ਸੀ ਤਰਸੇਮ ਸਿੰਘ ਹੋਰਾਂ ਨੇ ਤੇ ਚੰਨੀ ਨੇ ਉਹ ਤਰਸੇਮ ਸਿੰਘ ਦੀਆਂ ਸਿਫਤਾਂ ਵਾਲੀ ਪੋਸਟ ਆਪਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸਾਂਝੀ ਕਰ ਲਈ। ਕਹਿੰਦੇ ਆ ਵੀ ਰਾਹੁਲ ਗਾਂਧੀ ਹੋਰੀ ਇਸ ਗੱਲੋਂ ਖਫਾ ਚੱਲਦੇ ਆ ਵੀ ਚੰਨੀ ਹੋਰੀ ਪਾਰਟੀ ਲਾਈਨ ਤੋਂ ਪਰੇ ਹੋ ਕੇ ਚੱਲ ਰਹੇ ਆ ਜੋ ਕਿ ਪਾਰਟੀ ਦੇ ਲਈ ਸ਼ੁਭ ਨਹੀਂ। ਇਸ ਕਰਕੇ ਕਹਿੰਦੇ ਆ ਵੀ ਕਿਸੇ ਵੀ ਵੇਲੇ ਉਹ ਕਾਰਵਾਈ ਕਰ ਸਕਦੇ ਆ, ਕੋਈ ਉਹਨਾਂ ਦੇ ਵੱਲੋਂ ਵੱਡੀ ਕਾਰਵਾਈ ਕਰਨ ਲਈ ਸ਼ਾਇਦ ਯੋਜਨਾ ਬਣਾਈ ਜਾਵੇ। ਕਹਿੰਦੇ ਆ ਵੀ ਇਸ ਤਰੀਕੇ ਦੀ ਯੋਜਨਾ ਬਣੀ ਪਈ ਆ।
1: ਜੀ ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ, ਤੇ ਇਹ ਸਨ ਸਵਰਨ ਸਿੰਘ ਟਹਿਣਾ ਪੰਜਾਬ ਦੀ ਧਰਤੀ ਤੋਂ ਰੱਖੜ ਪੁੰਨਿਆ ਉੱਪਰ ਜੋ ਵੀ ਗੱਲਬਾਤ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਉੱਪਰ ਕੁਫਰ ਤੋਲਿਆ ਗਾ ਉਹਦੇ ਬਾਰੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਇਹ ਗੱਲ ਬਿਲਕੁਲ ਸੱਚ ਆ ਕਿ ਸਾਡੇ ਪੰਜਾਬ ਦੇ ਲੋਕ ਇਹ ਗੱਲ ਆਮ ਹੀ ਕਹਿੰਦੇ ਰਹਿੰਦੇ ਆ ਕਿ ਸਾਨੂੰ ਸਭ ਕੁਝ ਪਤਾ ਗਾ, ਪਰ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਲੀਡਰਾਂ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਨਾਅਰੇਬਾਜ਼ੀਆਂ ਕਰਦੇ ਨੇ ਜਾਂ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਨੇਗੇ। ਤੇ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇਗੇ ਨਾਗਪਾਲ ਜੀ, ਕਿਉਂਕਿ ਨਾਗਪਾਲ ਜੀ ਇੱਕ ਐਸੇ ਇਨਸਾਨ ਨੇ ਜਿਹੜੇ ਲੋਕਾਂ ਦੀਆਂ ਬਹੁਤ ਹੀ ਵੱਡੀਆਂ ਵੱਡੀਆਂ ਸਮੱਸਿਆਵਾਂ ਦੂਰ ਕਰਦੇ ਨੇ, ਕਿਉਂਕਿ ਆਮ ਤੌਰ 'ਤੇ ਸਭ ਤੋਂ ਵੱਡੀ ਸਮੱਸਿਆ ਅੱਜ ਕੱਲ੍ਹ ਲੋਕਾਂ ਦੇ ਮਨ 'ਚ ਕੀ ਚੱਲ ਰਹੀ ਹੈ? ਪੈਸਾ। ਪੈਸਾ ਤੁਸੀਂ ਬੈਂਕ ਕੋਲ ਚਲੇ ਜਾਓ ਤਾਂ ਤੁਹਾਨੂੰ ਐਡੀ ਵੱਡੀ ਲਿਸਟ ਫੜਾ ਦਿੰਦੇ ਆ ਕਿ ਆਹ ਚੀਜ਼ਾਂ ਲੈ ਕੇ ਆਵੋ, ਅਸੀਂ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਇੰਟਰਸਟ ਰੇਟ ਦੇ ਉੱਪਰ ਲੋਨ ਦੇਵਾਂਗੇ। ਇਹ ਨਾਗਪਾਲ ਜੀ ਕੋਲ ਇੰਨੇ ਵਧੀਆ ਪ੍ਰੋਗਰਾਮ ਨੇਗੇ, ਨਾਲੇ ਤਾਂ ਬੰਦਾ ਸਿੱਖਦਾ, ਦੋ ਕੰਮ ਹੋ ਰਹੇ ਆ, ਨਾਲੇ ਪੁੰਨ ਨਾਲੇ ਫਲੀਆਂ, ਨਾਲ ਤਾਂ ਤੁਹਾਡੇ ਕੋਲ ਐਜੂਕੇਸ਼ਨ ਆ ਰਹੀ ਆ, ਨਾਲੇ ਤੁਹਾਡੀ ਜੇਬ ਦੇ ਵਿੱਚ ਪੈਸਾ ਪੈ ਰਿਹਾ ਹੈਗਾ। ਸੋ ਨਾਗਪਾਲ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ ਕਿ ਨਾਗਪਾਲ ਜੀ ਤੋਂ ਪੁੱਛਦੇ ਹਾਂ ਕਿ ਇਸ ਜਿਹੜਾ ਐਜੂਕੇਸ਼ਨ ਲੋਨ ਚੱਲ ਰਿਹਾ ਹੈਗਾ ਇਹਦੇ ਵਿੱਚ ਕੌਣ ਕੌਣ ਬੰਦੇ ਐਲੀਜੀਬਲ ਨੇ ਅਤੇ ਕੀ ਪ੍ਰੋਸੈਸ ਹੈ? ਜੀ ਨਾਗਪਾਲ ਜੀ ਸਤਿ ਸ਼੍ਰੀ ਅਕਾਲ।
2: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਪੂਰੇ ਟ੍ਰੇਨ ਹੋ ਗਏ ਆਫ
1: ਬਸ ਆਪਦੀ ਦਇਆ ਹੈ, ਆਪ ਕੀ ਕਿਰਪਾ ਹੈ।
3: ਨਾਗਪਾਲ
1: ਜੀ ਕੈਸੇ ਹੋ?
3: ਟੂੰਟੂ ਟੂੰਟੂ ਨੂੰ ਕੀ ਕਹਿਣਗੇ ਹਿੰਦੀ ਚ?
1: ਟੂੰਟੂ ਕੈਸੇ ਹੋਤੀ ਹੈ? ਜੈਸੇ ਪੰਜਾਬ ਮੇ ਭਗਵੰਤ ਮਾਨ ਜੀ ਟੂੰਟੂ ਕਰਵਾ ਰਹੇ ਆਜ ਵੀ ਵੋ ਰੱਖੜ ਪੁੰਨਿਆ ਪਰ ਬੋ ਰਹੇ ਥੇ ਕਿ ਮੈਨੇ ਪੰਜਾਬ ਕੀ ਦੀਓ ਬਹਿਨੋ ਕੋ। ਨਹੀਂ ਇਹ ਹਿੰਦੀ ਨਾਲ ਆਪਾਂ ਥੋੜ੍ਹਾ ਜਿਹਾ ਗਲਤ ਕਰ ਰਹੇ ਹਾਂ ਜੀ, ਆਪਾਂ ਨੂੰ ਹਿੰਦੀ ਵਿੱਚ ਆਪਾਂ ਇੰਨੇ ਐਕਸਪਰਟ ਨਹੀਂ ਹੈਗੇ। ਸੋ ਜਿਵੇਂ ਭਗਵੰਤ ਮਾਨ ਜੀ ਕਹਿ ਰਹੇ ਸੀ, ਮੈਂ ਪੰਜਾਬ ਦੀਆਂ ਸਾਰੀਆਂ ਮਾਵਾਂ ਧੀਆਂ ਯੋਜਨਾ ਚਲਾਈ ਇੱਕ ਵੀ ਬਹੁਤ ਖਾਤਿਆਂ ਵਿੱਚ ਪਤਾ ਨਹੀਂ ਕਿੰਨੇ ਲੱਖ ਰੁਪਇਆ ਕਹਿੰਦੇ ਮੈਂ ਅੱਜ ਪਾਇਆ ਗਾ।
3: ਤੇ ਜੇ ਨਾਗਪਾਲ ਸਾਹਿਬ ਦਾ ਦੇਖਿਆ ਜਾਵੇ ਇਹਨਾਂ ਨੂੰ ਵੋਟਾਂ ਮੋਟਾਂ ਖੜਾ ਸਕਦੇ ਆ, ਇਹਨਾਂ ਨੇ ਹੁਣ ਤੱਕ ਪਵਾਤੇ ਹੋਣੇ ਤੋਂ,
1: ਮੈਂ ਉਹੀ ਗੱਲ ਤੇ ਆ
3: ਰਿਹਾ। ਇਹਨੇ ਆਪਦੇ ਕੋਲ ਨਹੀਂ ਪਾਏ, ਇਹਨਾਂ ਨੇ ਗੌਰਮੈਂਟ ਦੇ ਪਰ ਪਾਏ ਤਾਂ ਉਹਨਾਂ ਨੇ ਵੀ ਗੌਰਮੈਂਟ ਦੇ ਖਾਤੇ 'ਚ ਹੀ ਆ,
1: ਗੌਰਮੈਂਟ ਦੇ ਖਾਤੇ ਵੀ ਪਾਇਆ ਜੀ।
3: ਨਾਗਪਾਲ ਸਾਹਿਬ ਗੱਲ ਸੱਚੀ ਆ,
1: ਇਹ ਬ੍ਰਹਮਟਨ ਦੇ ਨਾਲੋਂ ਆਪਣੇ ਪੂਰੇ ਓਨਟਾਰੀਓ ਦੇ ਭਗਵੰਤ ਮਾਨ ਜੀ ਨੇ ਨਾਗਪਾਲ।
2: ਛੋਟੇ ਮੋਟੇ ਬੰਦੇ ਜੀ, ਬਟ ਯੈਸ ਬਹੁਤੋਂ ਕੋ ਅਸਿਸਟ ਕਰ ਪਾਏ ਆਪਕੇ ਥਰੂ ਹਮ
1: ਜੀ,
2: ਐਂਡ ਦੈਨ ਬਹੁਤ ਲੋਕ ਲਾਈਕ
3: 1000 ਬੰਦੇ ਨੂੰ ਕਰਤਾ ਹੂੰ ਨਾਗਪਾਲ ਸਾਹਿਬ, 1000 ਬੰਦੇ ਨੂੰ ਕਰਤਾ
2: ਹੂੰ। ਹਾਂਜੀ,
3: ਕੀ ਬਾਤ
1: ਹੈ, ਬਿਲਕੁਲ ਜੀ।
3: ਸੋ ਲਓ ਤੁਸੀਂ ਵੀ ਜੇਕਰ ਇਹ ਲੋਨ ਬਾਬਤ ਪੁੱਛਣਾ ਚਾਹੁੰਦੇ, ਜਿਵੇਂ ਇਹਨਾਂ ਨੇ ਪੁੱਛਿਆ ਸੀਗਾ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਆ, ਕੀ ਡਾਕੂਮੈਂਟ ਕਿਉਂ ਐਲੀਜੀਬਲ ਹੋ ਸਕਦਾ, ਕਿੰਨਾ ਟਾਈਮ ਦਾ, ਥੋੜ੍ਹਾ ਜਿਹਾ ਦੱਸੋ ਬਰੀਫ ਦੇ ਵਿੱਚ।
2: ਬਿਲਕੁਲ ਜੀ, ਐਂਡ ਦੈਨ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪ ਓਨਟਾਰੀਓ ਮੇਂ ਰਹਿਤੇ ਹੈਂ, ਕੋਈ ਏਜ ਲਿਮਿਟ ਨਹੀਂ ਹੈ, ਸਕਿੱਲ ਹਾਸਿਲ ਕਰੇ, ਸਾਥ ਮੇਂ ਆਪ 0% ਪੇ ਬਿਨਾਂ ਗਾਰੰਟੀ ਕੇ ਲੋਨ ਮੇਰੇ ਨਹੀਂ ਆਪਣੇ ਖਾਤੇ ਮੇਂ ਡਾਇਰੈਕਟ ਗਵਰਨਮੈਂਟ ਸੇ ਹਾਸਿਲ ਕਰੇ, ਕਹੀਂ ਵੀ ਇਸ ਪੈਸੇ ਕੋ ਆਪ ਵਰਤ ਸਕਤੇ ਹੈ, ਕਹੀਂ ਵੀ 0% ਪੇ ਹੈ, 2.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ, $50,000 ਸੇ ਲੈ ਕੇ $1,70,000 ਤੱਕ ਕੀ ਰੇਂਜ ਹੈ, ਕਾਲ ਕਰੇ, ਅਸੈਸਮੈਂਟ ਕਰਾਏ, ਸਾਫ ਕਾਮ ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਪ੍ਰੋਪਰ ਆਫਿਸ ਹੈ, 218 ਐਕਸਪੋਰਟ ਬੁਲੇਵਾਰਡ ਪੇ ਆਪ ਆਫਿਸ ਵੀ ਆ ਸਕਤੇ ਹੈ, ਕੋਈ ਵੀ ਚਲਾਕੀ ਮਿੱਠੀ ਬਾਤੇ ਨਹੀਂ ਹੈ ਇਸਕੇ ਅੰਦਰ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ $199 ਹੈ, ਓਨੈਸਟ ਫੀਸ ਹੈ, ਕੋਈ ਚਲਾਕੀ ਨਹੀਂ ਹੈ, ਆਪ ਰੀਫਾਈਨੈਂਸਿੰਗ ਕਰਾ ਕੇ ਔਰੋ ਕੋ ਅਮੀਰ ਨਾ ਬਣਾਏ, ਰਿਸ਼ਵਤ ਦੇ ਕੇ ਹਮਾਰੇ ਪਾਸ ਆਏ, ਸਕਿੱਲ ਡਿਵੈਲਪ ਕਰੇ, ਫੰਡਿੰਗ ਆਪਣੇ ਅਕਾਊਂਟ ਮੇਂ ਹਾਸਿਲ ਕਰੇ, ਕਿਤਨੇ ਲੋਕੋ ਕੋ ਅਸਿਸਟ ਕਰ ਚੁੱਕੇ ਹੈ।
1: ਜੀ ਬਿਲਕੁਲ ਜੀ, ਨਾਗਪਾਲ ਜੀ ਇਹਦੇ ਲਈ ਐਲੀਜੀਬਲ ਕਿਹੜੇ ਕਿਹੜੇ ਕੈਂਡੀਡੇਟ ਨੇ, ਜਿਵੇਂ ਵਿਜ਼ਟਰ ਵੀਜ਼ੇ 'ਤੇ ਵੀ ਆਉਂਦੇ ਨੇ ਕੁਛ ਲੋਕ, ਵਰਕ ਪਰਮਿਟ 'ਤੇ ਆਉਂਦੇ ਨੇ ਜਾਂ ਕੋਈ ਸਟੱਡੀ ਵੀਜ਼ੇ 'ਤੇ ਹੁੰਦੇ ਨੇ, ਕੀ ਉਹ ਐਲੀਜੀਬਲ ਹੈਗੇ ਨੇ ਜਾਂ PR ਅਤੇ ਸਿਟੀਜ਼ਨ ਬੰਦੇ ਇਹਦੇ ਵਿੱਚ ਐਲੀਜੀਬਲ ਹੋਣਗੇ?
2: ਸਿਰਫ PR ਐਂਡ ਸਿਟੀਜ਼ਨ, ਗਵਰਨਮੈਂਟ ਕੀ ਪਾਲਿਸੀ ਆਪਣੇ ਲਾਈਕ ਮੰਨ ਕੇ ਚੱਲੇ ਵੋਟਰਸ ਕੇ ਲੀਏ, ਸਿਟੀਜ਼ਨ ਕੇ ਲੀਏ ਹੋਤੀ ਹੈ, ਤੋ ਸਿਰਫ ਵੋਹੀ ਲੋਕ ਐਲੀਜੀਬਲ ਹੈ, ਇੱਕ ਤਰਫ ਵੋ 2-3 ਘੰਟੇ ਲਗਾ ਕੇ ਆਸਾਨ ਸੇ ਕੋਰਸ ਕਰਤੇ ਹੈ, ਬਿਜ਼ਨਸ ਕੀ ਡਿਗਰੀ, ਅਕਾਊਂਟਿੰਗ ਕਾ ਕੋਰਸ ਕਾ ਡਿਗਰੀ ਵੀ ਹਾਸਿਲ ਕਰਤੇ, ਪੜ੍ਹਤੇ ਵੀ ਹੈ, ਫੁੱਲੀ ਆਨਲਾਈਨ ਕਲਾਸਿਸ ਲਗਾਤੇ, ਕਹੀਂ ਨਹੀਂ ਜਾ ਰਹੇ, ਹਾਊਸ ਵਾਈਫ ਹੈ, ਉਬਰ ਡਰਾਈਵਰ ਹੈ, ਅਨਇੰਪਲੋਇਡ ਇੰਪਲੋਇਡ ਲੋਕ ਹੈ, ਅਦਰ ਹੈਂਡ 0% ਬਿਨਾਂ ਗਰੰਟੀ ਕੇ ਲੋਨ, ਲੋਕ ਆਤੇ ਹੈ, ਕਹਤੇ ਹੈ ਸਰ ਟਫ

0: टाइम से गुजर रहे हैं, आपने हेल्प कर दिया राइट, हमने अपने रिश्तेदारों से हेल्प मांगा था नहीं हो पाई राइट,
1: बिल्कुल
0: जी, कई सही तरीका है, आप फंडिंग भी हासिल करते हैं, स्किल भी हासिल करते हैं
2: जी। नंबर एक बार नोट कर लो इन्हों का, 437-264-3175, वैसे ही चेते हो गया होना सारे, 437-264-3175, 437-264-3175
1: ਦੇ ਉੱਪਰ ਤੁਸੀਂ ਨਾਗਪਾਲ ਜੀ ਨਾਲ ਗੱਲਬਾਤ ਕਰ ਸਕਦੇ।
2: ਬਾਕੀ ਤੁਹਾਨੂੰ ਦੱਸ ਦੇਣਗੇ ਜਦੋਂ ਤੁਸੀਂ ਕਾਲ ਕਰੋਗੇ, ਇਹਨਾਂ ਦਾ ਸਟਾਫ ਹੈ, ਪ੍ਰੋਪਰ ਐਡਰੈਸ ਹੈਗਾ, ਆਫਿਸ ਹੈਗਾ, ਤੁਸੀਂ ਉਹਨਾਂ ਨੂੰ ਜਾ ਵੀ ਸਕਦੇ ਹੋ, ਨਹੀਂ ਤਾਂ ਦੂਰ ਦਰੇਡੇ ਕਿਤੇ ਬੈਠੇ ਹੋ, ਪੂਰੇ ਜੀ ਟੀ ਏਰੀਏ ਦੇ ਵਿੱਚ ਬੈਠੇ ਹੋ, ਪੂਰੇ ਅੰਟਾਰੀਓ ਦੇ ਵਿੱਚ ਹੋ, ਕਿਤੋਂ ਵੀ ਕਾਲ ਕਰਕੇ ਤੁਸੀਂ ਇਹਨਾਂ ਤੋਂ ਇਹ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਅਤੇ ਅਪਲਾਈ ਵੀ ਕਰਾ ਸਕਦੇ ਹੋ। ਇਨਰੋਲਮੈਂਟ ਤੁਹਾਡੀ ਉੱਥੇ ਬੈਠੇ ਬਿਠਾਉਣ ਦੀ ਹੋ ਜਾਣੀ, ਤੁਹਾਨੂੰ ਆਉਣ ਦੀ ਜ਼ਰੂਰਤ ਵੀ ਨਹੀਂ ਪੈਣੀ, ਆਉਣਾ ਚਾਹੁੰਦੇ ਹੋ ਜਾਂ ਆਪਣੇ ਰਿਸ਼ਤੇਦਾਰ ਮਿੱਤਰ ਨੂੰ ਭੇਜਣਾ ਚਾਹੁੰਦੇ, ਇਹਨਾਂ ਦੇ ਆਫਿਸ 'ਚ ਜੀ ਸਦ ਕੇ ਜੀ ਆਇਆਂ ਨੂੰ ਕੋਕੋਨਟ ਵਾਟਰ ਵੀ ਪਿਲਾਉਣਗੇ ਨਾਲੇ। ਹਾਂ, 437-264-3175 ਇਹਨਾਂ ਦਾ ਨੰਬਰ ਹੈ। ਨਾਗਪਾਲ ਜੀ ਮਿਲਦੇ ਅਗਲੇ ਲਿੰਕ ਦੇ ਵਿੱਚ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਤੇ ਲਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਮੋਨਾ ਜੀ ਨਾਲ, ਮੋਨਾ ਜੀ ਤੋਂ ਆਪਾਂ ਜਾਂਦੇ ਜਾਂਦੇ ਇੱਕ ਪੁੱਛ ਲਈ, ਮੋਨਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
3: ਜ਼ਰੂਰ ਰਾਜਵੀਰ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ, ਜਿੱਦਾਂ ਕਿ ਅੱਜ ਆਪਾਂ ਗੱਲ ਕਰ ਰਹੇ ਸੀਗੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ, ਸੋ ਸਾਡੇ ਲਿਸਨਰਸ ਨੂੰ ਇੱਦਾਂ ਕੋਈ ਵੀ ਕੰਸਰਨ ਹੈਗੇ ਆ ਕਿਸੇ ਵੀ ਇੰਸ਼ੋਰੈਂਸ ਪੋਲਿਸੀਜ਼ ਦੇ ਬਾਰੇ, ਕਾਫੀ ਵਾਰ ਸਾਨੂੰ ਕੁਸ਼ਚਨ ਇਹ ਆਉਂਦਾ ਜ਼ਰੂਰ ਹੈਗਾ ਕਿ ਇੱਕ ਪੋਲਿਸੀ ਅਸੀਂ ਲਿੱਤੀ ਹੋਈ ਹੈ $1,00,000 ਦੀ ਹੈ, $2,00,000 ਦੀ ਹੈ, ਪਰ ਅੱਜ ਕਵਰੇਜ, ਅੱਜ ਜਿਹੜੀਆਂ ਲਾਇਬਿਲਿਟੀਜ਼ ਹੈਗੀਆਂ ਮਿਲੀਅਨਸ ਆਫ ਡਾਲਰ ਦੇ ਵਿੱਚ ਚੱਲੀ ਗਈਆਂ ਨੇ, ਸੋ ਕੀ ਸਾਨੂੰ ਪੁਰਾਣੀ ਵਾਲੀ ਨੂੰ ਪੋਲਿਸੀ ਨੂੰ ਬੰਦ ਕਰਨਾ ਪਊਗਾ ਤਾਂ ਨਵੀਂ ਹੋਊਗੀ, ਜਾਂ ਕਿਸ ਤਰੀਕੇ ਦੇ ਨਾਲ ਹੋਣਾ ਹੈ? ਸੋ ਜ਼ਰੂਰ ਇੱਕ ਸ਼ਾਰਟ ਟਿਪ ਜ਼ਰੂਰ ਦੇਣਾ ਚਾਹਾਂਗੀ, ਚਾਹੇ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੈ, ਚਾਹੇ ਕ੍ਰਿਟੀਕਲ ਇਲਨੈਸ ਹੈਗੀ ਹੈ, ਚਾਹੇ ਡਿਸੇਬਿਲਿਟੀ ਇੰਸ਼ੋਰੈਂਸ ਹੈ, ਤੁਸੀਂ ਅਨਦਰ ਪੋਲਿਸੀ ਲੈ ਕੇ ਆਪਣੇ ਆਪ ਨੂੰ ਜ਼ਰੂਰ ਕਵਰ ਕਰ ਸਕਦੇ ਹੋ। ਇਹ ਮੈਨੂੰ ਲੱਗਦਾ ਕਿ ਇੱਕ ਜਸਟ ਭਰਮ ਬਣਿਆ ਹੋਇਆ ਹੁੰਦਾ ਹੈ ਕਿ ਸ਼ਾਇਦ ਸਾਨੂੰ ਪੁਰਾਣੀ ਕੈਂਸਲ ਹੋਏਗੀ ਤਾਂ ਹੀ ਨਵੀਂ ਮਿਲੂਗੀ, ਏਦਾਂ ਦਾ ਕੁਛ ਨਹੀਂ ਹੈਗਾ। ਤੁਸੀਂ ਨਵੀਂ ਪੋਲਿਸੀ ਲੈ ਕੇ ਐਡੀਸ਼ਨਲ ਕਵਰੇਜ ਲੈ ਸਕਦੇ ਹੁੰਦੇ ਹੋ, ਤੇ ਜੇ ਕੱਲ ਨੂੰ ਕੋਈ ਵੀ ਏਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ, ਚਾਹੇ ਤੁਹਾਡੀਆਂ 2 ਪੋਲਿਸੀਜ਼ ਹੈ, 4 ਪੋਲਿਸੀਜ਼ ਹੈ, ਸਾਰਿਆਂ ਵੱਲੋਂ ਕਲੇਮ ਪੇ ਆਊਟ ਹੁੰਦਾ ਹੈਗਾ, ਕਿਉਂਕਿ ਜਦੋਂ ਵੀ ਨਵੀਂ ਐਪਲੀਕੇਸ਼ਨ ਕੀਤੀ ਜਾਂਦੀ ਤਾਂ ਦੱਸਿਆ ਜਾਂਦਾ ਹੈਗਾ ਕਿ ਪਹਿਲਾਂ ਤੁਹਾਡੇ ਕੋਲ ਕਿਹੜੀ ਕਵਰੇਜ ਚੱਲ ਰਹੀ ਹੈ, ਕਿੰਨੀ ਅਮਾਊਂਟ ਦੀ ਚੱਲ ਰਹੀ ਹੈ, ਐਂਡ ਕਿੰਨਾ ਤੁਸੀਂ ਇਸ ਟਾਈਮ ਤੇ ਕਵਰੇਜ ਲੈ ਰਹੇ ਹੈਗੇ ਹੋ ਆਲ ਟੂਗੈਦਰ। ਇਸੇ ਤਰੀਕੇ ਦੇ ਨਾਲ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਇਸੇ ਤਰੀਕੇ ਦੇ ਨਾਲ ਮਾਈਂਡ ਦੇ ਵਿੱਚ ਕਾਫੀ ਵਾਰ ਕਈਆਂ ਦੇ ਮਿਸਟੇਕਨ ਹੁੰਦੀ ਹੈਗੀ ਹੈ ਕਿ ਅਸੀਂ 2000 ਪਰ ਮੰਥ ਦਾ ਬੈਨੀਫਿਟ ਲਿਆ ਸੀ ਉਸ ਟਾਈਮ ਤੇ ਅੱਜ ਦੀ ਡੇਟ ਦੇ ਵਿੱਚ ਇਨਕਮ ਜ਼ਿਆਦਾ ਹੈਗੀ ਹੈ ਕਿ ਸਾਨੂੰ ਉਹ ਵਾਲੀ ਬੰਦ ਕਰਨੀ ਪੈਣੀ ਹੈ। ਜੇ ਤੁਸੀਂ ਐਲੀਜੀਬਲ ਹੈਗੇ ਹੋ, ਡੈਫੀਨੇਟਲੀ ਐਡੀਸ਼ਨਲ ਪੋਲਿਸੀ ਲੈ ਕੇ ਦੋਨੋਂ ਪੋਲਿਸੀਜ਼ ਵੱਲੋਂ ਕਲੇਮ ਲੈ ਸਕਦੇ ਹੋ, ਐਸ ਲੌਂਗ ਐਸ ਤੁਸੀਂ ਐਲੀਜੀਬਿਲਿਟੀ ਕਵਰੇਜ ਅਮਾਊਂਟ ਤੋਂ ਉੱਤੇ ਨਹੀਂ ਜਾਂਦੇ ਹੈਗੇ ਹੋ ਤਾਂ ਦੋਨੋਂ ਪਾਸੇ ਤੁਹਾਨੂੰ ਕਲੇਮ ਮਿਲੂਗਾ। ਸੋ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਕਾਫੀ ਵਾਰ ਤੁਹਾਨੂੰ ਗਰੁੱਪ ਬੈਨੀਫਿਟਸ ਜਿਹੜੇ ਐਮਪਲੋਇਰ ਵੱਲੋਂ ਦਿੱਤੇ ਹੁੰਦੇ ਆ, ਗਰੁੱਪ ਟਰੱਕਿੰਗ ਕੰਪਨੀਜ਼ ਵੱਲੋਂ ਕਵਰੇਜ ਚੱਲ ਰਹੀ ਹੁੰਦੀ ਹੈ। ਡਿਸੇਬਿਲਿਟੀ ਇੰਸ਼ੋਰੈਂਸ ਉੱਥੇ ਜਿਹੜਾ ਜਨਰਲ ਸਟੈਂਡਰਡ ਜਿਹੜਾ ਹੈਗਾ ਕਵਰੇਜ ਅਮਾਊਂਟ 2000 ਹੁੰਦਾ ਹੈ, ਪਰ ਬੇਸਿਕਲੀ ਤੁਸੀਂ ਖੁਦ ਸੋਚੋ ਕਿ ਜੇ ਅੱਜ ਤੁਸੀਂ 10,000 ਜਾਂ 15,000 ਮਹੀਨੇ ਦਾ ਕਮਾ ਰਹੇ ਹੈਗੇ ਹੋ, ਤੇ ਜੇ ਕੱਲ ਨੂੰ ਕੋਈ ਵੀ 4-6 ਮਹੀਨੇ ਸਾਲ ਘਰ ਰਹਿਣਾ ਪੈ ਗਿਆ ਕਿਸੇ ਇੰਜਰੀ ਕਰਕੇ, ਕੀ 2000 ਪਰ ਮੰਥ ਨਾਲ ਤੁਹਾਡਾ ਗੁਜ਼ਾਰਾ ਹੋ ਸਕਦਾ ਕਿ ਨਹੀਂ? ਸੋ ਜੇ ਨਹੀਂ ਹੋ ਸਕਦਾ ਤਾਂ ਡੈਫੀਨੇਟਲੀ ਐਡੀਸ਼ਨਲ ਪੋਲਿਸੀ ਲੈ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰੋ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਐਟ 416-5091-509। ਆਉਂਦੇ ਦਿਨਾਂ ਦੇ ਵਿੱਚ ਡੈਫੀਨੇਟਲੀ ਬੈਕ ਟੂ ਸਕੂਲ ਹੋ ਜਾਣਾ ਹੈਗਾ ਬੱਚਿਆਂ ਨੇ ਅਗਲੇ ਵੀਕ ਤੋਂ ਬਾਅਦ, ਤਾਂ ਇਸ ਟਾਈਮ ਤੇ ਬਹੁਤ ਸਾਰੀ ਫੈਮਿਲੀਜ਼ ਟਰੈਵਲ ਕਰ ਰਹੀਆਂ ਨੇ। ਕੋਈ ਵੀ ਤੁਹਾਨੂੰ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈ, ਆਪਣੀਆਂ ਇਨਵੈਸਟਮੈਂਟਸ ਦੇ ਬਾਰੇ ਤੁਹਾਨੂੰ ਕੋਈ ਕੰਸਰਨ ਹੋਵੇ, ਆਰਓਐਸਪੀ, ਟੀਐਫਐਸਏ ਜਾਂ ਐਫਐਚਐਸ ਦੇ ਬਾਰੇ, ਜਾਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਜ਼ਰੂਰ ਆਫਿਸ ਮਿਲ ਸਕਦੇ ਹੋ ਜੀ, 9280 ਗੋਰਵੇ ਡਰਾਈਵ, ਯੂਨਿਟ C110, ਜਾਂ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਜੀ,
2: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।

0: ਪਾਣੀ ਗੁਲਾਬੀ ਹੋ ਜਾਂਦਾ ਭਾਜੀ?
1: ਬਿਲਕੁਲ ਜੀ,
0: ਕਿਵੇਂ
1: ਬੰਦੇ ਦੀ ਨਜ਼ਰ ਚਾਹੀਦੀ ਹੈ ਜੀ, ਉਹ ਪਿਆਰ ਮੁਹੱਬਤ ਇਸ ਵਕਤ ਪੂਰੇ ਮਸਤ ਨੇ ਤਾਂ ਸਾਰਾ ਕੁਛ ਉਹਨਾਂ
0: ਤਾਂ ਹੀ ਕਹਿੰਦੇ ਬਾਈ ਗੁਲਾਬੀ ਜਿਹਾ ਬਣਿਆ ਫਿਰਦਾ, ਕਈ ਹੱਥ ਨੇ ਜੇ ਗੁਲਾਬੀ ਜਿਹਾ ਬਣ ਜਾਂਦੇ ਨੇ।
1: ਨਹੀਂ ਇਹ ਸਮੇਂ ਦੇ ਡਿਪੈਂਡ ਕਰਦਾ ਜੀ, ਤੁਸੀਂ ਕਿਸ ਮੂਡ ਦੇ ਵਿੱਚ ਹੋ, ਇਹ ਮੂਡ ਤੇ ਡਿਪੈਂਡ ਕਰਦਾ। ਕਈ ਵਾਰ ਪਿਆਰ ਦੇ ਵਿੱਚ ਸਾਰਾ ਕੁਛ ਹੀ ਗੁਲਾਬੀ ਗੁਲਾਬੀ ਲੱਗਦਾ, ਜਦੋਂ ਦੁੱਖ ਮੁਸੀਬਤ ਹੁੰਦਾ ਤਾਂ ਸਾਰਾ ਕੁਛ ਕਾਲਾ ਕਾਲੀ ਲੱਗਦਾ, ਵੀ ਇਹ ਵੀ ਉਹ ਆ, ਇਹ ਵੀ ਇਹੋ ਆ।
0: ਉਸਦੇ ਤਾਂ ਹੀ ਫਿਰ ਪਾਣੀ ਗੁਲਾਬੀ ਹੋਇਆ ਇੱਧਰ
1: ਜੀ।
0: ਖੂਹਾਂ ਦਾ ਗੁਲਾਬੀ ਪਾਣੀ ਕਿਤੇ ਉਹਦਾ ਵਰੂਹ ਜਾਣਾ ਪਤਾ ਵਿੱਚ। ਸੁਲਤਾਨ ਜੀ ਆ ਗਿਆ ਨਾਲ ਸਾਡੇ, ਸੁਲਤਾਨ ਜੀ ਜੀ ਆਇਆਂ ਨੂੰ
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
0: ਉਧਰ ਪਾਣੀ ਗੁਲਾਬੀ ਹੋਇਆ ਫਿਰਦਾ ਦੇਖ ਲਓ।
2: ਹਾਂਜੀ ਹੁਣ ਇੱਧਰ ਵੀ ਟੈਰਿਫ ਲੱਗਣ ਨਾਲ ਗੁਲਾਬੀ ਹੋ ਜਾਣਾ ਸਾਰਾ ਕੁਛ। ਉਹ ਟਰੰਪ ਸਾਹਿਬ ਕਹਿ ਰਹੇ ਆ ਲੇਕ ਓਨਟੇਰੀਓ ਵੀ ਮੈਂ ਲੇਕ ਅਮੈਰੀਕਾ ਕਰਨੀ ਹੈ, ਪਰ ਇਹ ਆ ਕਿ ਉਹ ਹੋ ਨਹੀਂ ਸਕਣੀ। ਚਲੋ ਵਿਸ਼ ਕਰਨ ਚ ਕਿਸੇ ਨੂੰ ਕੋਈ ਅਸੀਂ ਰੋਕ ਨਹੀਂ ਸਕਦੇ, ਉਹ ਜਿੱਦਾਂ ਦੇ ਮਰਜ਼ੀ ਡ੍ਰੀਮ ਦੇਖ ਲੈਣ, ਜਿੱਦਾਂ ਦੀ ਮਰਜ਼ੀ ਵਿਸ਼ ਕਰ ਲੈਣ, ਪਰ ਕੈਨੇਡਾ ਯੂਨਾਈਟਿਡ ਰਹੇਗਾ। ਔਰ ਕੈਨੇਡਾ ਜਿਹੜੇ ਕੈਨੇਡੀਅਨ ਹੈ ਉਹ ਕੈਨੇਡਾ ਚ ਹੀ ਬਾਇੰਗ ਸੈਲਿੰਗ ਕਰਨਗੇ, ਕੈਨੇਡੀਅਨ ਪ੍ਰੋਡਕਟ ਨੂੰ ਹੀ ਸਪੋਰਟ ਕਰਨਗੇ, ਤਾਂ ਕਿ ਆਪਣੇ ਬਿਜ਼ਨਸ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਚੱਲਦੇ ਰਹਿਣ।
0: ਨਹੀਂ ਇਹ ਤਾਂ ਗੱਲ ਆ, ਮੈਨੂੰ ਆ ਜਗਜੀਤ ਮਾਨ ਬੈਠੇ ਨਾਲ ਮੈਨੂੰ ਕਹਿੰਦੇ ਬਾਈ ਮੈਂ ਸੋਚਦਾ ਮੈਂ ਕੀ ਕਹਿੰਦੇ ਮੈਂ ਮਤਲਬ ਏਅਰ ਕੈਨੇਡਾ ਦਾ ਜਹਾਜ਼ ਚਲਾਉਣ ਲੱਗ ਜਾਂ ਰੇਡੀਓ ਗੱਲ ਕਰਾਂ। ਮੈਂ ਕਹਿੰਦੇ ਰੇਡੀਓ ਗੱਲ ਕਰ, ਮੈਨੂੰ ਪਤਾ ਵੀ ਏਅਰ ਕੈਨੇਡਾ ਦਾ ਹੋਣਾ ਨੀ ਕੰਮ ਜਿਹੜਾ ਕਹੀ ਜਾਂਦੇ ਤੁਸੀਂ।
2: ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਹੁਣ ਦੇਖੋ ਸਾਨੂੰ ਈਮੇਲ ਆ ਗਈਆਂ, ਹੋਮ ਅਪਲਾਈਸਿਸ ਦੇ ਉੱਪਰ 25% ਦਾ ਟੈਰਿਫ ਲਗਾ ਦਿੱਤਾ ਗਿਆ ਜੀ। ਸਟੀਲ ਤੇ ਐਂਡ ਜਿਹੜੇ ਅਪਲਾਈਸਿਸ ਬਣਦੇ ਆ ਉਸ ਸਟੀਲ ਦੇ ਉੱਪਰ ਤੇ ਅਪਲਾਈਸਿਸ ਦੀ ਮੈਨੂਫੈਕਚਰਿੰਗ ਦੇ ਉੱਪਰ ਤੇ 5% ਫਰੇਟ ਜਿਹੜਾ ਹੈ ਉਹ ਇਨਕਰੀਜ਼ ਹੋ ਰਿਹਾ। ਸੋ ਟੋਟਲ 30% ਦੀ ਇਨਕਰੀਜ਼ ਜਿਹੜੀ ਹੈ 8 ਸਪਤੰਬਰ ਤੋਂ, ਜਿਹੜੀਆਂ ਹੁਣ ਅਸੀਂ ਪ੍ਰਾਈਸ ਲਿਸਟਾਂ ਆਈਆਂ ਜੀ, 8 ਸਪਤੰਬਰ ਤੋਂ 30% ਪ੍ਰਾਈਸ ਇਨਕਰੀਜ਼ ਹੋਣ ਜਾ ਰਹੀ ਹੈ। ਜਿਨ੍ਹਾਂ ਨੇ ਵੀ ਇਹਦਾ ਫਾਇਦਾ ਚੁੱਕਣਾ, ਪਹਿਲੇ ਪਹਿਲੇ 10% ਡਿਪੋਜ਼ਿਟ ਦੇ ਕੇ $300-400 ਤੇ ਡੀਲਾਂ ਨੂੰ ਲੌਕ ਕਰ ਲੈਣ। ਫਰਕ ਮੈਂ ਤੁਹਾਨੂੰ ਦੱਸ ਦਿੰਦਾ ਕਿੰਨਾ ਪੈ ਜਾਣਾ। ਜਿਹੜਾ ਪੈਕੇਜ ਅਸੀਂ $5,000 ਵਾਲਾ ਅੱਜ $29.99 ਦਾ ਦੇ ਰਹੇ ਹਾਂ, 30% ਇਨਕਰੀਜ਼ ਦੇ ਨਾਲ ਇਹ $38.99 ਦਾ ਹੋ ਜਾਣਾ। ਸੋ $1,000 ਵਾਲੀ ਚੀਜ਼ $1,300 ਦੀ, $2,000 ਵਾਲੀ ਚੀਜ਼ $2,600 ਦੀ, $3,000 ਦੀ ਪਰਚੇਜ਼ ਤੁਹਾਨੂੰ $3,900 ਦੀ ਪੈਣੀ ਹੈ ਹੁਣ। ਇਸ ਕਰਕੇ ਮਿਸ ਨਾ ਕਰ ਲੈਣਾ ਇਸ ਤੋਂ ਪਹਿਲੇ ਕਿ ਪ੍ਰਾਈਸਿਸ ਇਨਕਰੀਜ਼ ਹੋਣ ਦਾ ਟਾਈਮ ਆ ਜਾਏ। ਪਹਿਲੇ ਪਹਿਲੇ ਬੁਕਿੰਗ ਕਰਕੇ ਤੁਸੀਂ ਇਹਨਾਂ ਪ੍ਰਾਈਸਿਸ ਨੂੰ ਲੌਕ ਕਰ ਸਕਦੇ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਅੱਜ ਦੇ ਦਿਨ ਦੇਖਿਆ ਜਾਏ ਐਜ਼ ਆਫ ਟੂਡੇ ਤੁਸੀਂ $2,000 ਸੇਵ ਵੀ ਕਰ ਰਹੇ ਹੋ, ਤੇ $5,000 ਦਾ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $29.99 ਦਾ ਵੀ ਲੈ ਰਹੇ, ਤੇ $29.99 ਪੇ ਵੀ ਤੁਸੀਂ 6 ਮਹੀਨੇ ਚ ਕਰਨਾ। ਸੋ ਸਪਤੰਬਰ, ਅਕਤੂਬਰ, ਨਵੰਬਰ ਚ ਵੀ ਡਿਲੀਵਰੀ ਜਾਣੀ ਹੈ, ਇਹਨੂੰ ਤੁਸੀਂ ਲੌਕ ਕਰ ਸਕਦੇ ਹੋ ਜੀ। ਇਸੇ ਤਰ੍ਹਾਂ ਵਾਸ਼ਰ ਐਂਡ ਡਰਾਇਰ ਹੈ ਜਿਹੜਾ ਅੱਜ ਤੁਹਾਨੂੰ $2,600 ਵਾਲਾ $17.99 ਦਾ ਮਿਲ ਰਿਹਾ, $800 ਤੁਸੀਂ ਸੇਵ ਕਰ ਰਹੇ ਹੋ, ਪਰ ਅੱਗੇ ਜਾ ਕੇ 8 ਸਪਤੰਬਰ ਤੋਂ ਬਾਅਦ ਤੁਹਾਨੂੰ ਇਹ $2,300 ਦਾ ਮਿਲਣਾ। ਸੋ ਮਿਸ ਨਾ ਕਰਨਾ ਇਹਨਾਂ ਪ੍ਰਾਈਸਿਸ ਇਨਕਰੀਜ਼ ਤੋਂ ਪਹਿਲੇ ਪਹਿਲੇ ਆਪਣੀਆਂ ਡੀਲਸ ਨੂੰ ਲੌਕ ਕਰ ਲੈਣਾ ਜੀ। ਪਹੁੰਚਣਾ ਹੈ ਤੁਸੀਂ 801 Bovade Drive West, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਤੇ ਫਿਰ ਜਦੋਂ ਬੈਕ ਟੂ ਸਕੂਲ ਦੀ ਗੱਲ ਹੁੰਦੀ ਹੈ, 50-ਇੰਚ ਟੀਵੀ $299 ਦਾ ਆਪਣੀ ਜਗ੍ਹਾ ਤੇ ਇੱਕ ਲੋਐਸਟ ਪ੍ਰਾਈਸ ਬੱਚਿਆਂ ਲਈ ਆਫਰ ਕੀਤੀ ਜਾ ਰਹੀ ਹੈ। 40-ਇੰਚ ਟੀਵੀ $199 ਦਾ ਸਪੈਸ਼ਲ ਤੇ ਦਿੱਤਾ ਜਾ ਰਿਹਾ। 75-ਇੰਚ ਟੀਵੀ ਈਵਨ ਉਹ ਵੀ ਸੈਮਸੰਗ ਕੰਪਨੀ ਦਾ $799 ਦਾ ਦਿੱਤਾ ਜਾ ਰਿਹਾ। 85-ਇੰਚ ਟੀਵੀ ਸੈਮਸੰਗ ਦਾ ਲੈਣਾ, ਉਹ ਵੀ ਤੁਹਾਨੂੰ $15.99 ਦਾ ਮਿਲੇਗਾ। ਸੋ 32-ਇੰਚ ਤੋਂ ਲੱਗ ਕੇ 98-ਇੰਚ ਤੱਕ ਐਨੀ ਸਾਈਜ਼ ਆਫ ਟੀਵੀ, ਸੋਨੀ ਬਰੇਵੀਆ ਮਾਡਲ ਗੂਗਲ ਫੀਚਰਸ ਦੇ ਨਾਲ ਗੂਗਲ ਟੀਵੀ ਹੈ, ਤੇ ਸੈਮਸੰਗ ਮਿੰਨੀ ਐਲਈਡੀ 2026 ਦੀ ਲੇਟੈਸਟ ਟੈਕਨੋਲੋਜੀ ਹੈ। ਐਨੀ ਆਫ ਵਨ ਬ੍ਰਾਂਡ ਸਿਲੈਕਟ ਕਰੋਗੇ ਤੇ ਲੋਐਸਟ ਪ੍ਰਾਈਸ ਗਾਰੰਟੀ ਮਿਲਣਗੀਆਂ। ਪਰ 8 ਸਪਤੰਬਰ ਤੋਂ ਪਹਿਲੇ ਪਹਿਲੇ ਇਹਨਾਂ ਡੀਲਸ ਨੂੰ ਲੌਕ ਕਰਨਾ ਪੈਣਾ ਜੇ ਤੁਸੀਂ 30% ਦੀ ਸੇਵਿੰਗ ਵੀ ਕਰਨੀ ਹੈ, ਤੇ ਅੱਜ ਦੇ ਦਿੱਤੇ ਹੋਏ ਡਿਸਕਾਊਂਟ ਦਾ ਫਾਇਦਾ ਵੀ ਚੁੱਕਣਾ ਜੀ। 905-450-2828 ਨੰਬਰ ਹੈ, 801 Bovade Drive West, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਆਉਣਾ ਜੀ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828, 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
0: ਲਓ ਜੀ ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤੀ ਚਲੇ ਗਿਆ। ਰੱਖੜੀ ਦਾ ਤਿਉਹਾਰ ਆ, ਸਵੀਟ ਮਹਿਲ ਤੇ ਜਾਓ, ਨਾਲੇ ਤਾਂ ਡੱਬੇ ਲੈ ਕੇ ਆਓ ਰੱਖੜੀ ਦੇ ਲਈ, ਰੱਖੜੀਆਂ ਵੀ ਹੈਗੀਆਂ ਨੇ। ਸਵੀਟ ਮਹਿਲ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਦਿੱਤੀ ਜਾ ਰਹੀ ਹੈ। ਬਾਲੋ ਸ਼ਾਹੀਆਂ ਦੇ ਡੱਬੇ ਜ਼ਰੂਰ ਲੈ ਕੇ ਆਇਓ, ਉਹਨਾਂ ਦੇ ਕੋਲੋਂ ਬਹੁਤ ਕਮਾਲ ਦੀਆਂ ਬਣਾਈਆਂ ਹੋਈਆਂ ਨੇ
1: ਬਿਲਕੁਲ।
0: ਅਤੇ ਜਾਂਦੇ ਜਾਂਦੇ ਫਿਰ ਤੁਹਾਨੂੰ ਇੱਕ ਵਾਰ ਦੱਸ ਦਈਏ ਕਿ ਜੇ ਤੁਸੀਂ ਗੱਡੀ ਦੀ ਇੰਸ਼ੋਰੈਂਸ ਵੱਧ ਪੇ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਬ੍ਰੈਂਪਟਨ 'ਚ ਬੈਠ ਕੇ ਜਿਹੜਾ ਇੰਸ਼ੋਰੈਂਸ ਵੱਧ ਪੇ ਕਰ ਰਹੇ ਹਾਂ ਅਸੀਂ, ਬਾਹਰਲਾ ਐਡਰੈਸ ਦੇਣ ਦੀ ਜ਼ਰੂਰਤ ਨਹੀਂ ਪੈਣੀ ਹੈ। ਇੰਸ਼ੋਰੈਂਸ ਤੁਹਾਡੀ ਇੱਥੇ ਬੈਠੇ ਬਿਠਾਇਆਂ ਦੀ ਵੀ ਘੱਟ ਸਕਦੀ ਹੈ, ਬਸ ਕਾਲ ਕਰਨੀ ਹੈ ਤੁਸੀਂ। ਮਾਲ ਸਾਹਿਬ ਮੇਰੇ ਨਾਲ ਬੈਠੇ ਆ, ਕਾਲ ਇਹਨਾਂ ਨੂੰ ਕਰ ਲਿਓ, ਪ੍ਰੋਗਰਾਮ ਤੋਂ ਬਾਅਦ ਤੁਸੀਂ ਪਤਾ ਕਰ ਲਿਓ, ਕੋਟੇਸ਼ਨ ਲੈ ਲਿਓ ਕਿ ਤੁਹਾਡਾ ਕਿੰਨਾ ਫਰਕ ਪੈ ਸਕਦਾ। ਮਾਲ ਸਾਹਿਬ ਨੰਬਰ ਦਿਓ
1: ਜੀ। ਬਿਲਕੁਲ ਜੀ, 6476782820, 6476782728 ਦੇ ਉੱਪਰ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਬਿਲਕੁਲ ਸੰਪਰਕ ਕਰਿਓ ਜੀ।
0: ਅੱਜ ਸਿਆਣੇ ਕਹਿੰਦੇ ਆ ਸ਼ੋਅ ਸ਼ਾਮ ਨੂੰ 6 ਤੋਂ 8 ਹੈ, ਅਤੇ ਅਸੀਂ ਨੰਬਰ ਤੁਹਾਨੂੰ ਪ੍ਰਭ ਸੰਧੂ ਉਹਨਾਂ ਦਾ ਦੇ ਦਿੰਦੇ ਹਾਂ, 4378700001 'ਤੇ ਤੁਸੀਂ ਕਾਲ ਕਰ ਲੈਣੀ ਹੈ। ਅਤੇ ਫਿਰ ਐਮੀ ਵਿਰਕ ਉਹਨਾਂ ਦਾ ਸ਼ੋਅ ਜਿਹੜਾ ਉਹ 30 ਅਗਸਤ ਨੂੰ ਦਿਓ ਜਾਏ। ਤਰਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God.
3: Sat
0: Naam. The Supreme Truth.
3: Karta Purakh.
0: The Creator. Without fear,
3: Nirvair.
0: Without hate,
3: Akal Murat.
0: Omnipresent,
3: Ajuni Sepam.
0: Immortal,
3: Guru Parsad.
0: Through His grace,
3: Jap.
0: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardeshradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha. CIC Immigration, hune hi call karo 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ।
5: ਟਾਈਮ ਰੇਡੀਓ
6: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
5: 905-564-6444।
6: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
7: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
8: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
7: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
8: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
9: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
8: 416-509-1509,
9: ਔਰ ਵਿਜ਼ਿਟ insuranceforyou.ca।
6: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
10: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca. Lakha Dila Di Tadkan, the superstar, Ami Weir. True Sound Live and Cellular Point present Ami Weir live in Toronto. At Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
6: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ

0: ਦੱਸੋ ਕੀ ਹਾਲ ਚਾਲ ਨੇ ਤੁਹਾਡੇ? ਜੀਆਂ ਨੂੰ ਲੰਘਿਆ ਸਾਰੇ ਸਾਡੇ ਨਾਲ ਹੀ ਤੁਸੀਂ ਆ ਗਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਔਨ ਕਰ ਚੁੱਕੇ ਹੋ। ਸਾਡਾ ਤੁਹਾਡਾ ਸਭ ਦਾ ਪਸੰਦ ਦਿਨ ਯਾਨੀ ਕਿ ਫਰਾਈਡੇ ਸ਼ੁੱਕਰਵਾਰ ਹੈ। ਔਰ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂਆਂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਜੀ, ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ ਅਤੇ ਤੁਹਾਡਾ ਵੀਕਐਂਡ ਵੀ ਅਸੀਂ ਵਧੀਆ ਬਣਾਉਣਾ ਗੱਲਾਂ ਬਾਤਾਂ ਰਾਹੀਂ, ਗੀਤ ਸੰਗੀਤ ਰਾਹੀਂ। ਕੁਝ ਤੁਸੀਂ ਕਹੋਗੇ, ਕੁਝ ਅਸੀਂ ਕਹਾਂਗੇ, ਅਤੇ ਜਿਹੜਾ ਸਫ਼ਰ ਆ ਸ਼ਾਮ ਦਾ 3 ਘੰਟੇ ਦਾ ਤੁਹਾਡੇ ਨਾਲ ਰਹੇਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ।
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਵੀਕਐਂਡ ਦਾ ਤੁਸੀਂ ਪੂਰੀ ਤਿਆਰੀ ਦੇ ਵਿੱਚ ਹੋਵੋਗੇ ਅਤੇ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹੁੰਦਾ ਆ ਅਤੇ 3 ਘੰਟੇ ਦੇ ਸਾਥ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਗੀਤ ਸੰਗੀਤ ਵੀ ਹੋਏਗਾ
0: ਅਤੇ
1: ਸਾਡੇ ਨਾਲ ਤੁਹਾਡੀ ਸਾਂਝ ਪੈ ਸਕਦੀ ਹੈ। ਇੱਕੋ ਇੱਕ ਸਟੂਡੀਓ ਨੰਬਰ ਤੋਂ 905-564-4444 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਗੱਲਾਂ ਬਾਤਾਂ ਕਰਾਂਗੇ ਪੂਰੇ 3 ਘੰਟੇ ਦੇ ਲਈ।
0: ਲਓ ਫਿਰ ਪ੍ਰੋਗਰਾਮ ਦੀ ਆਰੰਭ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਉਸ ਪਰਮਾਤਮਾ ਵਾਹਿਗੁਰੂ ਦੇ ਓਟ ਆਸਰੇ ਨਾਲ ਅਤੇ ਫਿਰ ਬਾਕੀ ਗੱਲਾਂ ਬਾਅਦ 'ਚ ਚੱਲਦੀਆਂ ਰਹਿਣੀਆਂ ਨੇ, ਠੀਕ ਹੈ, ਸ਼ਾਮ ਦੇ 6 ਵਜੇ ਤੱਕ
1: ਜੀ
0: ਰੇਡੀਓ ਪ੍ਰੋਗਰਾਮ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿਹਤ ਦਿਮਾਗ ਵਾਲਾ। ਸਭ ਤੋਂ ਪਹਿਲਾਂ ਤਾਂ ਮਨਪ੍ਰੀਤ, ਸਾਡੀ ਸਮੁੱਚੀ ਕਮਿਊਨਿਟੀ ਨੂੰ ਆਪਾਂ ਵਧਾਈਆਂ ਦਈਏ ਰੱਖੜੀ ਦੇ ਤਿਉਹਾਰ ਦੀਆਂ।
1: ਬਿਲਕੁਲ,
0: ਰੱਖੜ ਪੁੰਨਿਆ ਵੀ ਕਿਹਾ ਜਾਂਦਾ।
1: ਹਾਂਜੀ,
0: ਇਸ ਤਿਉਹਾਰ ਨੂੰ ਬਹੁਤ ਲੰਬੇ ਸਮੇਂ ਤੋਂ ਸਦੀਆਂ ਤੋਂ ਚੱਲਦਾ ਆ ਰਿਹਾ ਤਿਉਹਾਰ ਹੈ।
1: ਹਾਂਜੀ,
0: ਲੰਬੀ ਲੰਬੀ ਇਹਦੀ ਸਟੋਰੀ ਹੈ ਅਤੇ ਜਿਹਨਾਂ ਘਰਾਂ ਦੇ ਵਿੱਚ ਔਰ ਸੋਹਣੇ ਜਿਹੇ ਗੁੱਟ ਅਤੇ ਰੱਖੜੀ ਬਣਾ ਲਾ ਵੀਰ ਵੇ, ਹੈ ਕਿਆ ਬਾਤ ਆ। ਅੱਜ ਰੱਖੜੀਆਂ ਬਣਨੀਆਂ ਨੇ ਅਤੇ ਨਾਲ ਮਠਿਆਈ ਵੀ ਖਾਣੀ ਹੈ ਥੋੜ੍ਹੀ ਬਹੁਤੀ।
1: ਹਾਂਜੀ,
0: ਅਤੇ ਫਿਰ ਜੇਬ ਵੀ ਖਾਲੀ ਕਰਨੀ ਆ ਭਾਈ, ਹਾਂਜੀ, ਥੋੜ੍ਹਾ ਬਹੁਤਾ ਆਸ਼ੀਰਵਾਦ ਵੀ ਦੇਣਾ ਭੈਣਾਂ ਨੂੰ। ਅਤੇ ਸਭ ਨੂੰ ਰੱਖੜੀ ਦੇ ਤਿਉਹਾਰ ਦੀਆਂ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਸਮੁੱਚੀ ਕਮਿਊਨਿਟੀ ਨੂੰ ਬਹੁਤ ਬਹੁਤ ਮੁਬਾਰਕਾਂ। ਬੜੇ ਅੱਛੇ ਢੰਗ ਨਾਲ ਤੁਸੀਂ ਮਨਾਓਗੇ ਕਿਉਂਕਿ ਮੂਰੀ ਵੀਕਐਂਡ ਆ ਗਿਆ, ਹੁਣ ਤਿੰਨ ਦਿਨ ਵੀ ਚਲ ਪੈਲੂਗਾ ਸਰ ਨਾ।
1: ਹਾਂਜੀ ਹਾਂਜੀ,
0: ਡਬਲ ਖੁਸ਼ੀਆਂ ਹੋ ਜਾਂਦੀਆਂ ਕਿਉਂਕਿ ਜਦੋਂ ਵੀਕਐਂਡ ਆਉਂਦਾ ਨਾ ਅਤੇ ਫਿਰ ਕਈਆਂ ਨੇ ਅੱਜ ਬੰਨੇ ਆਉਣੀ ਆ, ਕਈਆਂ ਨੇ ਕੱਲ੍ਹ ਨੂੰ ਬੰਨ ਲੈਣੀ ਆ, ਆਪਣੇ ਆਪਣੇ ਸਮੇਂ ਦੇ ਮੁਤਾਬਕ ਤੁਸੀਂ ਰੱਖੜੀ ਦਾ ਤਿਉਹਾਰ ਮਨਾਉਣਾ ਹੈਗਾ। ਅਸੀਂ ਵੀ ਤੁਹਾਡੇ ਨਾਲ ਮਨਾਵਾਂਗੇ ਥੋੜ੍ਹਾ ਬਹੁਤ, ਅਤੇ ਕੱਲ੍ਹ ਨੂੰ ਵੀ ਭਰਾ ਦੇ ਵਿੱਚ ਕਾਫੀ ਗੱਲਾਂ ਤਾਂ ਹੋਣਗੀਆਂ।
1: ਬਿਲਕੁਲ ਜੀ, ਬਿਲਕੁਲ, ਭੈਣ ਭਰਾ ਦੇ ਪਿਆਰ ਦਾ ਇੱਕ ਕਹਿ ਲਓ ਕਿ ਇਹ ਸੰਦੇਸ਼ ਵੀ ਜਾਂਦਾ ਹੈ ਅਤੇ ਇੱਕ ਹੈ ਨਾ ਪੂਰਾ ਕਹਿ ਲਓ ਕਿ ਜਿੰਨਾ ਇੱਕ ਦੂਸਰੇ ਦੇ ਲਈ ਆਪਾਂ ਫੀਲ ਕਰਦੇ ਹਾਂ, ਭੈਣਾਂ ਆਪਣੇ ਭਰਾ ਦੇ ਲਈ ਦੁਆਵਾਂ ਕਰਦੀਆਂ ਨੇ, ਭਰਾ ਵੀ ਆਪਣੀਆਂ ਭੈਣਾਂ ਦੀ ਹੈ ਨਾ ਰੱਖਿਆ ਕਰਦੇ ਨੇਗੇ, ਐਂਡ ਉਹਨਾਂ ਦੇ ਪਿਆਰ ਦਾ ਇਹ ਕਹਿ ਲਓ ਪ੍ਰਤੀਕ ਹੈ ਜਿਹੜਾ ਰੱਖੜੀ ਦਾ ਤਿਉਹਾਰ ਹੈ। ਅਤੇ ਸਾਡੀ ਪੂਰੀ ਟੀਮ ਦੇ ਵੱਲੋਂ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ।
0: ਦੁੱਖ ਵਧਾਉਂਦੀਆਂ ਧੀਆਂ ਪੁੱਤ ਪਾਲੀਆਂ ਜ਼ਿਆਦਾ ਤਾਂ ਵਡਾਉਂਦੇ ਨੇ, ਵੈਸੇ ਇੱਕ ਹਾਬਤ ਆ, ਪਰ ਅੱਜ ਕੱਲ੍ਹ ਤਾਂ ਉਲਟਕਾ ਅੱਗੇ ਜਾ ਕੇ ਗਲਤ ਕਰਾਂਗੇ ਇਹਦੇ 'ਤੇ, ਪਰ ਰੱਖੜੀ ਦੀ ਗੱਲ ਚੱਲੂਗੀ ਹਾਲ ਦੀ ਘੜੀ। ਰੈਡੀ ਪ੍ਰੈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਮੈਂ ਤੁਹਾਨੂੰ ਜਾਣਕਾਰੀ ਦਿਆਂ ANJ ਆਟੋਮੋਟਿਵ ਰਿਪੇਅਰ ਦੀ, ਔਰ ANJ ਆਟੋਮੋਟਿਵ ਰਿਪੇਅਰ ਵਾਲੇ ਕਹਿੰਦੇ ਕਿ ਤੁਸੀਂ ਹੁਣ ਟਾਇਰ ਆਲ ਸੀਜ਼ਨ ਪਾਉਣੇ ਨੇ ਜਿਹੜੇ ਕਿ ਹਰ ਵੈਦਰ ਵਿੱਚ ਚੱਲਣ, ਉਹ ਵੀ ਪਵਾ ਸਕਦੇ ਹੋ, ਅਲਾਈਨਮੈਂਟ ਵੀ ਨਾਲ ਹੀ ਹੋ ਜੂਗੀ, ਪਲੱਸ ਸਸਪੈਂਸ਼ਨ ਵਰਕ ਹੈਗਾ ਕਾਰ ਦਾ, ਇੰਜਨ ਦਾ ਕੰਮ ਆ, ਬ੍ਰੇਕਾਂ ਦਾ ਕੰਮ ਆ, ਐਗਜ਼ੋਸਟ ਸਿਸਟਮ ਵੀ ਆਪਾਂ ਕਹਿੰਦੇ ਹਾਂ ਮਫਲਰ, ਉਹਦਾ ਕੋਈ ਕੰਮ ਆ, ਓਇਲ ਚੇਂਜ ਕਰਾਉਣਾ ਹੈਗਾ, ਓਇਲ 'ਚ ਤਾਂ ਨੋਰਮਲ ਚੀਜ਼ਾਂ, ਰਸ ਪਰੂਫਿੰਗ ਕਰਦੇ ਨੇ ਬੜੇ ਅੱਛੇ ਢੰਗ ਦੇ ਨਾਲ, ਤਾਂ ਕਿ ਤੁਹਾਡੀ ਗੱਡੀ ਥੱਲੇ ਹੋਣਾ ਰਸ ਨਾ ਲੱਗੇ, ਇਹ ਸਾਰਾ ਕੰਮ ਕਰਦੇ ਨੇ ANJ ਆਟੋ ਰਿਪੇਅਰ ਵਾਲੇ, 91 ਹਿੱਲੀ ਰੋਡ
1: ਜੀ,
0: ਹਾਈਵੇ 50 ਅਤੇ ਬੇਫੀਲਡ ਦੇ ਬਾਰਡਰ 'ਤੇ ਨੇ, ਹੈ ਹੋਮ ਡਿਪੂ ਤੋਂ ਬਿਲਕੁਲ ਨਜ਼ਦੀਕ ਨੇ। ਨੰਬਰ ਹੈ 905-857-7596, ਟੈਲੀਫੋਨ ਨੰਬਰ ਹੈ 905-857-7596
1: ਜੀ। ਅਤੇ ਨਾਲ ਦੀ ਨਾਲ ਹੀ ਤੁਸੀਂ ਮਨੀਤ ਗਿਰੀ ਜੀ ਨੂੰ ਜ਼ਰੂਰ ਯਾਦ ਰੱਖੋ, ਗਿਰੀ ਲੀਗਲ ਤੋਂ ਨੇ। ਜੇ ਤੁਸੀਂ ਪ੍ਰੀ ਕੰਸਟਰਕਸ਼ਨ ਘਰ ਦੀ APR ਸਾਈਨ ਕੀਤੀ ਸੀ ਬਟ ਹੁਣ ਮੌਰਗੇਜ ਤੁਹਾਡੀ ਅਪਰੂਵ ਨਹੀਂ ਹੋ ਰਹੀ, ਬਿਲਡਰ ਨੇ ਬਹੁਤ ਜ਼ਿਆਦਾ ਡਿਲੇ ਕਰਨ ਤੋਂ ਬਾਅਦ ਤੁਹਾਨੂੰ ਕੋਈ ਲੀਗਲ ਨੋਟਿਸ ਭੇਜ ਦਿੱਤਾ ਹੋਵੇ, ਜਾਂ ਤੁਹਾਨੂੰ ਬਿਲਡਰ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੀਗਲ ਨੋਟਿਸ ਆਇਆ, ਕਿਸੇ ਨੇ ਤੁਹਾਡੇ ਪੈਸੇ ਲੋਨ ਲੈ ਕੇ ਵਾਪਸ ਨਹੀਂ ਦਿੱਤੇ, ਜਾਂ ਇੰਪਲੋਇਰ ਨੇ ਬਿਨਾਂ ਕੋਈ ਪ੍ਰੋਪਰ ਨੋਟਿਸ ਦਿੱਤੇ ਤੁਹਾਨੂੰ ਜੋਬ ਤੋਂ ਕੱਢ ਦਿੱਤਾ ਹੋਵੇ, ਜਾਂ ਤੁਹਾਨੂੰ ਕੋਰਟ ਤੋਂ ਸਟੇਟਮੈਂਟ ਆਫ ਕਲੇਮ ਆਇਆ ਹੋਵੇ, ਕੋਈ ਵੀ ਲੀਗਲ ਮੈਟਰ ਹੋਵੇ, ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਕੰਟੈਕਟ ਕਰੋ। ਇਹ ਤੁਹਾਨੂੰ ਸਿਵਲ ਲਿਟੀਗੇਸ਼ਨ, ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ ਐਂਡ ਫੈਮਿਲੀ ਲਾਅ ਮੈਟਰਸ ਦੇ ਵਿੱਚ ਤੁਹਾਡੀ ਪੂਰੀ ਤਰ੍ਹਾਂ ਨਾਲ ਹੈਲਪ ਕਰਦੇ ਨੇ। ਕੋਈ ਵੀ ਸਿਨੈਰੀਓ ਹੋਵੇ, ਕੋਈ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੋਵੇ, ਮਨੀਤ ਗਿਰੀ ਜੀ ਦੇ ਨਾਲ ਗੱਲਬਾਤ ਕਰੋ। ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ, ਓਕਵਲ ਦੇ ਵਿੱਚ, ਅਤੇ ਨੰਬਰ 437-551-8000, 437-551-8000 ਤੇ ਤੁਸੀਂ ਕਾਲ ਕਰਨੀ ਆ ਗਿਰੀ ਲੀਗਲ ਲਾਅ ਆਫਿਸ ਤੋਂ ਨੇ, ਮਨੀਤ ਗਿਰੀ ਜੀ।
0: ਬੱਚਿਓ, ਤੁਸੀਂ ਬਹੁਤ ਮਸਤੀ ਕਰ ਲਈ ਆ ਕਾਫੀ, ਪਰ ਇੱਕ ਵੀਕ ਹੈਗਾ ਹਜੇ ਪੇਰੈਂਟਸ ਦੇ ਕੋਲੇ, ਇੱਕ ਵੀਕ ਹੋਰ ਇੰਜੋਏ ਕਰ ਲਓ, ਫਿਰ ਬੈਕ ਟੂ ਪਵੀਲੀਅਨ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ। ਸਕੂਲਾਂ 'ਚ ਪਹਿਲਾਂ ਸਕੂਲਾਂ ਵਾਲੇ ਜਾਣਗੇ, ਫਿਰ ਯੂਨੀਵਰਸਿਟੀਆਂ ਵਾਲੇ ਜਾਣਗੇ, ਨਵੀਆਂ ਕਲਾਸਾਂ ਦੇ ਵਿੱਚ ਨਵੀਂ ਯੂਨੀਵਰਸਿਟੀ ਜਾਣਗੇ।
1: ਹਾਂਜੀ,
0: ਅਤੇ ਕਹਿਣ ਦਾ ਭਾਵ ਆ ਕਿ ਨਵੇਂ ਨਵੇਂ ਤੁਸੀਂ ਅਨੁਭਵ ਬੱਚੇ ਲੈਣਗੇ, ਅਤੇ ਤੁਸੀਂ ਹਾਲੇ ਪੇਰੈਂਟਸ ਨੂੰ ਮੈਂ ਕਹਾਂਗਾ ਕਿ ਪੂਰਾ ਵੀਕ ਤੁਹਾਡੇ ਕੋਲ ਹੈਗਾ ਬਿਫੋਰ ਦੇ ਗੋ ਟੂ ਸਕੂਲ, ਹੈ ਨਾ
1: ਜੀ,
0: ਘੁੰਮਣ ਫਿਰਨ ਵਾਸਤੇ, ਅਤੇ ਆਹ ਵੀਕ ਤੁਹਾਡੇ ਵਾਸਤੇ ਸਪੈਸ਼ਲ ਆ।
1: ਹਾਂਜੀ,
0: ਟਾਈਮ ਕੱਢ ਕੇ ਜਾਓ ਬਾਹਰ ਅੰਦਰ, ਅਤੇ ਫਿਰ ਸਤੰਬਰ ਦੇ ਅਗਲੇ ਵੀਕਰ ਤੋਂ ਬਾਅਦ ਫਿਰ ਉਹਨਾਂ ਨੇ ਬੈਕ ਟੂ ਸਕੂਲ
1: ਜੀ। ਬਿਲਕੁਲ,
0: ਜਿਹੜੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ
1: ਜੀ। ਸਟੂਡੀਓ ਦਾ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਪ੍ਰੋਗਰਾਮ ਦੇ ਵਿੱਚ ਤਾਂ ਜ਼ਰੂਰ ਤੁਸੀਂ ਸ਼ਾਮਿਲ ਕਰ ਸਕਦੇ ਹੋ। ਕਿਸੇ ਵੀ ਸਪੌਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਤੁਸੀਂ ਸਾਨੂੰ ਕਾਲ ਕਰੋ 905-564-6444।
0: ਜਦੋਂ ਮਨਪ੍ਰੀਤ ਆਪਾਂ ਇਹ ਕਰਨਾ ਕੋਈ ਤੁਹਾਡੀ ਪਸੰਦ ਦਾ ਕੋਈ ਗੀਤ ਆ, ਉਹਦਾ ਸਾਡਾ ਨਾ ਇੱਕ ਪਰਪਸ ਹੁੰਦਾ, ਗੀਤ ਅਸੀਂ ਵੀ ਵਧੀਆ ਲਾਉਂਦੇ ਹਾਂ ਜੀ, ਗੱਲ ਨਹੀਂ ਸੁਣਾ ਦਿੰਦੇ ਹਾਂ, ਪਰ ਉਹ ਕਹਿੰਦੇ ਨਾ ਫਲਾਵਰ ਦੇ ਵਿੱਚ ਭਾਂਤ ਭਾਂਤ ਦੇ ਫਲਾਵਰ ਹੁੰਦੇ ਨੇ ਪੋਟ ਦੇ ਵਿੱਚ, ਜਦੋਂ ਤੁਸੀਂ ਰਿਕੁਐਸਟ ਕਰਦੇ ਹੋ ਕੋਈ, ਤੁਸੀਂ ਕਦੇ ਪੁਰਾਣਾ ਹੁੰਦਾ ਗੀਤ ਅਸੀਂ ਵੀ ਨਹੀਂ ਸੁਣਿਆ ਹੁੰਦਾ ਬਹੁਤ, ਉਹਦੇ ਨਾਲ ਵੰਨਗੀ ਪੈਦਾ ਹੋ ਜਾਂਦੀ ਹੈ ਪੁਰਾਣ ਦੇ ਵਿੱਚ, ਗੀਤ ਅਸੀਂ ਲਾਉਣੇ ਹੁੰਦੇ ਆ ਦੋ ਚਾਰ ਜਿੰਨੇ ਵੀ ਲਾਉਣੇ ਆਪਣੇ ਘਰ ਦੇ ਨਾਲ, ਪਰ ਹੁਣ ਪੈਂਦੇ ਬਹਿੰਦੇ ਸਾਰ ਹੀ ਸਾਡੇ ਵੀਰ ਨੇ ਪਰਮੈਸ਼ ਕਰ ਵੀ ਦਿੱਤੀ, ਉਹ ਕਹਿੰਦੇ ਜੀ ਪਹਿਲਾਂ ਤਾਂ ਅੱਜ ਫਰਾਈਡੇ ਦੀਆਂ ਤੁਹਾਨੂੰ ਮੁਬਾਰਕਾਂ,
1: ਹਾਂਜੀ
0: ਸੁਰਿੰਦਰ ਸਿੰਘ 8713 ਜਿਹੜਾ ਮਰਜ਼ੀ ਲਾ ਦਿਓ, ਚਲੋ ਕੋਈ ਨੀ ਆਪਾਂ ਗੀਤ ਸੰਗੀਤ ਲਗਾਉਣ ਵਾਸਤੇ ਬੈਠੇ ਹਾਂ, ਪਰ ਤੁਸੀਂ ਸਾਨੂੰ ਲਿਖਾ ਦਿਆ ਕਰੋ ਕਾਲ ਕਰਕੇ ਸਟੂਡੀਓ 'ਚ, ਅੱਗੇ ਜਾ ਕੇ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਕੁਛ, ਹੈ ਨਾ 9055564644 'ਤੇ ਨਾ ਕਾਲ ਕਰਕੇ, ਉਹਦੇ ਨਾਲ ਸਾਨੂੰ ਵੀ ਵਧੀਆ ਜਿਹਾ ਮਟੀਰੀਅਲ ਮਿਲ ਜਾਂਦਾ
1: ਜੀ
0: ਵੱਖੋ ਵੱਖਰੇ। ਵੈਸੇ ਤਾਂ ਮੈਂ ਦੱਸ ਦਿਆਂ ਕਿ ਤੁਸੀਂ ਨਾ ਤਿਆਰੀਆਂ ਖਿੱਚ ਲਓ ਪੂਰੀਆਂ, ਆਪਾਂ ਤਿਆਰੀਆਂ ਖਿੱਚਣ ਜਾ ਰਹੇ ਹਾਂ ਕਿਉਂਕਿ ਐਮੀ ਵਿਰਕ ਨੂੰ ਆਪਾਂ ਸੰਡੇ ਨੂੰ ਮਿਲਣਾ, ਕਹਿਣ ਦਾ ਭਾਵ ਸ਼ੋਅ ਵੇਖਣਾ ਉਹਨਾਂ ਦਾ
1: ਜੀ,
0: ਕਿੱਥੇ ਵੇਖਣਾ ਵਾ, ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ, ਹੈ ਨਾ
1: ਜੀ,
0: ਟਿਕਟਾਂ ਹੁਣੇ ਲੈ ਲਓ ticketmaster.ca,
1: ਬਿਲਕੁਲ ਦੋ ਦਿਨ ਰਹਿ ਗਏ ਨੇ ਤੇ ਬੜਾ ਕਮਾਲ ਦਾ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ
0: ਜੀ। ਹੋ ਸਕਦਾ ਮੈਂ ਕੁਝ ਟਿਕਟਾਂ ਕੱਢਾਂ ਕਿਉਂਕਿ ਮੈਂ, ਮੈਨੂੰ ਪੁੱਛਣਾ ਪੈਣਾ ਪ੍ਰਮੋਟਰ ਤੋਂ ਕਿ ਅਜੇ ਵੀ ਅਵੇਲੇਬਲ ਹੈਗੀਆਂ 25 ਡਾਲਰ ਦੀ ਟਿਕਟਾਂ,
1: ਹਾਂਜੀ
0: ਫਿਰ ਆਪ ਕੱਢ ਜਾਂਗੇ ਉਸ ਨਾ
1: ਜੀ ਜੀ,
0: ਤੇ ਕਾਲਰ ਨੂੰ ਲੈ ਲਓ ਅਗਰ ਤੁਸੀਂ,
1: ਹਾਂਜੀ 1000, ਸਤਿ ਸ਼੍ਰੀ ਅਕਾਲ ਜੀ।
0: ਅੱਜ
1: ਕੋਸ਼ਿਸ਼ ਰਹੇਗੀ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਪਸੰਦ ਦੇ ਗਾਣੇ ਸੁਣਾਈਏ, ਕਿਉਂਕਿ ਦੋ ਦਿਨ ਤੋਂ ਥੋੜਾ ਜਿਹਾ ਅਸੀਂ ਟਾਕ ਸ਼ੋਅ ਵਿੱਚ ਜ਼ਿਆਦਾ ਬਿਜ਼ੀ ਸੀ, ਗਾਣੇ ਜ਼ਿਆਦਾ ਪ੍ਰੋਪਰਲੀ ਲਗਾਏ ਨਹੀਂ, ਬਟ ਅੱਜ ਜ਼ਰੂਰ ਲਗਾਵਾਂਗੇ ਕਿਉਂਕਿ ਵੈਸੇ ਵੀ ਫਰਾਈਡੇ ਹੈ ਤੇ ਸਾਰਿਆਂ ਦੀ ਫਰਮਾਇਸ਼ਾਂ ਅੱਜ ਜ਼ਰੂਰ ਪੂਰੀਆਂ ਕਰਾਂਗੇ ਤੇ ਅਗਲੇ ਕਾਲਰ 5094, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਹੈਪੀ ਹੈਪੀ ਫਰਾਈਡੇ।
1: ਹੈਪੀ ਫਰਾਈਡੇ ਜੀ, ਕੀ ਹਾਲ ਹੈ ਤੁਹਾਡਾ?
2: ਸਭ ਵਧੀਆ, ਸਿੱਧੂ ਸਾਨੂੰ ਫਤਿਹ ਬੁਲਾਓ ਮੇਰੀ,
0: ਫਤਿਹ ਫਤਿਹ, ਮੈਂ ਕੋਲੇ ਹੀ ਬੈਠਾ ਤੁਹਾਡੇ,
2: ਮਹਾਰਾਜ ਬੱਲੇ ਬੱਲੇ ਬੱਲੇ ਬੱਲੇ, ਬਾਕੀ ਸਾਹਿਬ ਸਿੱਧੂ ਸਾਹਿਬ ਕਿਆ ਬਾਤ ਹੈ,
0: ਵਧੀਆ, ਕੋਈ ਮੁਰਗੀ ਮੁਰਗੀ ਬਣਾਓ, ਬੱਕਰੀ ਬੁੱਕਰੀ, ਅੱਜ ਫਰਾਈਡੇ ਆ
2: ਤੇ ਅੱਜ ਮੇਰਾ ਗ੍ਰੈਂਡ ਸਨ ਮੈਂ ਲੈ ਕੇ ਆਇਆ, ਏਅਰਪੋਰਟ ਤੋਂ ਲੈ ਕੇ ਆ ਰਿਹਾ, ਇਹਦਾ
1: ਬਰਥਡੇ
2: ਸੀਗਾ, ਇੱਕ ਬਰਥਡੇ ਸੰਗ ਇੱਕ ਵੈਲਕਮ ਸੰਗ, ਦੋ ਸੰਗ ਤੁਸੀਂ ਲਾ ਲਓ ਜਦੋਂ ਮਰਜ਼ੀ ਮਜ਼ਾ ਆ ਜਾਏਗਾ, ਪਲੀਜ਼,
0: ਠੀਕ ਹੈ ਜੀ,
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ।
1: ਹਾਂਜੀ
2: ਇੱਕ ਹੈਗਾ ਨਾ ਫਰਜ਼ ਦਾ ਗਾਣਾ ਹੈਗਾ ਹੈਪੀ ਬਰਥਡੇ, ਇੱਥੇ ਹੈਗਾ ਨਾ ਫਰਜ਼ ਦਾ ਗਾਣਾ ਹੈਗਾ ਹੈਪੀ ਬਰਥਡੇ, ਫਰਜ਼ ਪੀਚਾ ਦਾ ਗਾਣਾ,
1: ਫਰਜ਼ ਬਾਰ
2: ਦਿਲ ਯੇ
0: ਆਏ, ਬਾਰ ਬਾਰ ਦਿਨ ਆਏ,
1: ਠੀਕ ਹੈ,
2: ਤੇ ਇੱਕ ਪੀਚਾ ਕਿਸੀ ਵਿਰਾਸਤ ਦਾ ਗਾਣਾ,
0: ਵਿਰਾਸਤ
2: ਦਾ ਗਾਣਾ,
3: ਜਿਵੇਂ ਲੋਹੜੀ ਦਿਵਾਲੀ ਹੁੰਦੀ ਆ, ਜਿਵੇਂ ਰੱਖੜੀ ਦੇ ਦੇਣਾ ਜੀ, ਇੱਕ ਸੋਲ ਨੂੰ ਵੀ ਸੇਲ ਹੋਣੀ ਚਾਹੀਦੀ ਆ,
0: ਰੱਖੜੀ ਦੇ ਮੌਕੇ ਤੇ ਲੇਡੀਜ਼ ਨੇ ਪੀਣੀ ਆ,
3: ਰੀਠੇ ਖੇਡਣ ਲਾਤੀ ਕੰਤ ਨਿਆਣੇ ਨੇ,
0: ਚਮਕੀਲਾ ਸਾਹਿਬ ਦਾ ਗੀਤ ਹੈ ਨਾ ਅਮਰਜੋਤ,
3: ਬਹੁਤ ਵਧੀਆ ਗੀਤ ਹੈ, ਉਸਨੇ ਸੁਣਨਾ ਜੀ,
0: ਠੀਕ ਹੈ ਜੀ, ਲਾਉਂਦੇ ਹਾਂ ਜੀ, ਲਿਖ ਲਓ ਭਾਈ ਸਾਰੇ ਵਾਰ ਵਾਰ ਲਾਉਂਦੇ ਹਾਂ, ਅਸੀਂ ਪਹਿਲਾਂ ਇੱਕ ਚਮਕੀਲਾ ਸਾਹਿਬ ਦਾ ਸੁਣਿਆ ਹੋਇਆ, ਅੱਗੇ ਜਾ ਕੇ ਅਗਲੇ ਘੰਟੇ ਅੱਧੇ ਘੰਟੇ 'ਚ ਪਹੁੰਚ 40 ਮਿੰਟ ਬਾਅਦ ਉੱਥੋਂ ਚਲਾ ਦਿਆਂਗੇ, ਅਗਲੇ ਕਾਲ ਲਓ ਜੀ,
1: ਹਾਂਜੀ 0490, ਸਤਿ ਸ਼੍ਰੀ ਅਕਾਲ ਜੀ,
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ,
1: ਸਤਿ ਸ਼੍ਰੀ ਅਕਾਲ ਜੀ,
3: ਇੱਕ ਕਿਸ਼ੋਰ ਕੁਮਾਰ ਦਾ ਸੁਣਾ ਦਿਓ ਜੀ।
4: ਹਾਂਜੀ।
3: ਫੂਲੋਂ ਕੋ ਫੂਲੋਂ ਕਾ ਤਾਰੋਂ ਕਾ ਸਭ ਕਾ ਕਹਿਣਾ ਹੈ, ਇੱਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ।
0: ਮੇਰੀ ਬਹਿਨਾ ਹੈ ਸਾਰੀ ਉਮਰ ਹਮੇ ਸੰਗ ਰਹਿਣਾ ਹੈ।
4: ਬਿਲਕੁਲ, ਅੱਜ ਤਾਂ ਰੱਖੜੀ ਦਾ ਤਿਉਹਾਰ ਹੈ, ਜ਼ਰੂਰ
0: ਕਪੜਾ ਲਗਾ ਕੇ ਆਂਦੇ ਸਾਰੀ ਉਮਰ ਸੰਗ ਕੇ, ਉਹਨਾਂ ਆਪਦੇ ਘਰੇ ਨਹੀਂ ਜਾਣਾ। ਇਹ ਫਿਰ ਦੂਜੇ ਵਜੋਂ ਕਮੇਡੀ ਵੀ ਹੋ ਜਾਂਦੀ ਪੁਰਾਣੀ ਗੀਤਾਂ ਦੀ, ਹਨਾ।
4: ਚਲੋ ਕੋਈ ਨਹੀਂ,
0: ਉਹ ਗੀਤ ਬਣੇ।
4: ਹਾਂਜੀ ਹਾਂਜੀ,
0: ਜੋ ਉਸ ਤੋਂ ਪਾਰਟ ਬੈਠੇ ਅਸੀਂ ਵੀ ਹੱਸ ਨੂੰ ਜਾ ਕੇ ਖਾਣੇ।
4: ਹਾਂਜੀ
0: ਫਰਡੇ ਹੈਗਾ।
4: ਹਾਂਜੀ ਹਾਂਜੀ, ਬਿਲਕੁਲ ਰੱਖੜੀ ਦਾ ਤਿਉਹਾਰ ਹੈ ਤੇ ਗਾਣਾ ਤਾਂ ਜ਼ਰੂਰ ਆਪਾਂ ਵਿੱਚ ਵਿੱਚ ਲਗਾਉਂਦੇ ਰਵਾਂਗੇ। 1000 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
5: ਅੱਜ ਤਾਂ ਮੇਰਾ ਲਾ ਦੀ, ਮੈਂ ਦੋ ਦਿਨ ਹੋ ਗਏ ਫਿਰ ਮੈਂ
4: ਨਹੀਂ ਨਹੀਂ ਏਦਾਂ ਦੀ ਗੱਲ ਨਹੀਂ, ਕੱਲ ਵੀ ਅਸੀਂ ਗੱਲਾਂ ਚ ਜ਼ਿਆਦਾ ਬਿਜ਼ੀ ਹੋ ਗਏ
5: ਕਰਦੀ ਹਾਂ ਨਾ, ਪਤਾ ਤੁਹਾਡਾ ਟਾਈਮ ਥੋੜਾ ਹੁੰਦਾ।
4: ਹਾਂਜੀ ਹਾਂਜੀ, ਦੱਸੋ
5: ਨਾ। ਮਨਮੋਹਨ ਵਾਰਿਸ਼ ਦਾ ਲਾਰੇ ਲਾ ਕੇ ਮੁਕਰ ਗਈ,
4: ਇਹ ਤੁਸੀਂ ਮੈਨੂੰ ਤਾਂ ਨਹੀਂ ਕਹਿ ਰਹੇ ਕਿਤੇ?
0: ਲਾਰੇ ਲਾ ਕੇ ਮੁਕਰ ਗਈ?
5: ਨਹੀਂ ਨਹੀਂ ਨਹੀਂ ਨਹੀਂ ਨਹੀਂ, ਸਾਨੂੰ ਕਿੰਨਾ
0: ਤਾਂ ਹੋਰ ਇਹ ਗਾਣੇ ਦੇ
5: ਕਹਿ ਰਹੀ, ਮੈਂ ਤਾਂ ਨਾ ਇਦਾਂ ਥੋੜੀ ਕਹਿ ਸਕਦੀ ਆ।
4: ਲਾਰੇ ਲਾ ਕੇ ਮੁਕਰ ਵੀ ਕੱਲ ਵੀ ਗਾਣਾ ਲਾਉਣ ਦਾ ਲਾਰਾ ਲਾਤਾ, ਵੀ ਕੱਲ ਵੀ ਗਾਣਾ ਲਾਉਣ ਦਾ ਲਾਰਾ ਲਾਤਾ, ਫਿਰ ਅੱਜ ਕੱਲ ਵੀ।
0: ਉਹਨਾਂ ਨੂੰ ਪਤਾ ਸੀ ਆਪਣੇ ਕੋਲ 1 ਘੰਟਾ ਸੀ ਨਾ ਕੱਲ, ਆਪਣੇ ਕੋਲ 1 ਘੰਟਾ ਸੀ, ਉਹਨਾਂ ਨੂੰ ਇਹ ਵੀ ਇਹਨਾਂ ਨੂੰ ਪਤਾ ਸੀ ਵੀ ਟਾਈਮ ਨਹੀਂ ਹੈ।
5: ਹਾਂਜੀ ਹਾਂਜੀ, ਬੇਟੀਆਂ ਨੂੰ ਵੀ ਸਤਿ ਸ੍ਰੀ ਅਕਾਲ, ਸਭ ਨੂੰ ਪਹਿਲਾਂ ਹੋ ਜਾਣਾ।
0: ਕੋਈ ਨਹੀਂ ਨਹੀਂ ਗੁੱਸੇ ਕਰਦਾ ਤੇ ਉਹਨਾਂ, ਮੈਂ ਨਹੀਂ ਕਹਿੰਦਾ ਗੁੱਸੇ ਹੁੰਦਾ ਕਦੇ ਵੀ ਕਿਸੇ ਨਾਲ,
5: ਹੋ ਜਾਂਦੇ ਹੁੰਦੇ ਆ ਤੁਸੀਂ?
0: ਨਾ ਨਾ ਨਾ ਨਾ, ਨੈਵਰ ਨੈਵਰ, ਉਹ ਮਾੜਾ ਮੋਟਾ ਸ਼ੋਅ ਕਰਦੇ ਹੁੰਦੇ ਬਸ।
4: ਹਾਂਜੀ ਹਾਂਜੀ, ਨਹੀਂ ਕੋਈ ਗੱਲ ਨਹੀਂ,
0: ਸ਼ੋਅ ਕਰਦੀ ਦਾ ਪਰ ਗੁੱਸੇ ਨਹੀਂ ਹੁੰਦੇ, ਕਿਉਂਕਿ ਮੈਂ ਗੁੱਸੇ ਹੋ ਕੇ ਕਿਸੇ ਦਾ ਜਾਣਾ ਕਿੱਥੇ ਤੱਤ ਹੋ ਗਿਆ, ਹਨਾ।
4: ਹਾਂਜੀ ਹਾਂਜੀ,
0: ਨਾਲੇ ਤੁਸੀਂ ਨਾ ਜੇ ਕਿਸੇ ਨਾਲ ਗੁੱਸੇ ਵੀ ਹੁੰਦੇ ਹੋ ਨਾ, ਤੁਸੀਂ ਦਿਨ ਪੁਸ਼ਿੰਗ ਯੂਰ ਸੈਲਫ, ਤੁਸੀਂ ਵੀ ਆਫ ਰਹੋਗੇ।
4: ਹਾਂਜੀ ਬਿਲਕੁਲ,
0: ਇਸ ਤਰ੍ਹਾਂ ਮਾੜੀ ਮੋਟੀ ਹੁੰਦੀ ਵੀ ਆ, ਤੁਸੀਂ ਨਾ ਬਾਹਰ ਜਾਓ, ਹਵਾ ਹੱਲੀ ਲਾਓ ਤੇ ਨਹੀਂ ਆਇਆ।
4: ਬਿਲਕੁਲ ਹਾਂਜੀ, ਹਾਂਜੀ ਹਾਂਜੀ,
0: ਦੋਵੇਂ ਮੈਂ ਡਾ ਦਿਓ ਤੁਸੀਂ, ਕਿਸੇ ਨਾਲ ਗੁੱਸਾ ਕਰਦਾ ਤੇ ਚੱਲਦਾ ਰਹਿੰਦਾ ਥੋੜਾ ਬਹੁਤਾ।
4: 3631 ਜੀ, ਸਤਿ ਸ਼੍ਰੀ ਅਕਾਲ।
6: ਮਨਪ੍ਰੀਤ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ। ਅਮਰਜੀਤ ਜੀ, ਮੈਂ ਬਹੁਤ ਤੋਂ,
4: ਸਤਿ ਸ਼੍ਰੀ ਅਕਾਲ ਜੀ।
6: ਹੋਰ ਸੁਣਾਓ, ਸਭ ਠੀਕ ਠਾਕ?
4: ਹਾਂਜੀ ਸਭ ਵਧੀਆ,
0: ਵੀਕਐਂਡ ਆ ਗਿਆ ਬਾਬੇ ਦੀ ਫੁੱਲ ਕਿਰਪਾ।
6: ਹਾਂਜੀ ਹਾਂਜੀ, ਮੇਰੇ ਕੋਲੋਂ ਤੁਹਾਨੂੰ ਤੇ ਆਪਣੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
0: ਅੱਜ ਤਾਂ ਤੁਹਾਡਾ ਜਿਹੜਾ ਅਮਰੀਕਾ ਤੋਂ ਪਾਰ ਤੋਹਫਾ ਲੈ ਕੇ ਆਇਆ ਨਾ, ਗੂਸ ਬੂਸ ਦਾ, ਗੂਸ ਬੂਸ ਹੀ ਸੀ ਨਾ?
6: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਉਹ ਮੈਂ ਸਾਂਭ ਕੇ ਰੱਖੀ ਹੋਈ ਆ ਤੇ ਅੱਜ ਫਿਰ ਵੀਕਐਂਡ ਤੇ ਜਾ ਕੇ ਨਾ ਉੱਥੇ ਫਾਰਮ ਦੇ ਵਿੱਚ ਫਿਰ ਲਾਵਾਂਗੇ ਥੋੜਾ ਬਹੁਤਾ।
4: ਗੱਲ ਨਹੀਂ ਹੋਈ ਇੰਨੀ ਆਪਣੀ ਤੇ ਥੈਂਕ ਯੂ ਸੋ ਮਚ, ਤੁਸੀਂ ਚੋਕਲੇਟ ਸਿੱਧੂ ਸਰ ਕੋਲ ਭੇਜੇ ਸੀ ਐਂਡ ਮੈਨੂੰ ਮਿਲ ਗਏ ਸੀਗੇ, ਥੈਂਕ ਯੂ ਸੋ ਮਚ।
6: ਮੈਂ ਇੱਕ ਵਾਰ ਤੁਹਾਨੂੰ ਸੁਣਿਆ ਸੀ ਰੇਡੀਓ ਤੋਂ, ਕਹਿੰਦੇ ਆ ਵੀ ਮੈਨੂੰ ਚੋਕਲੇਟ ਸਵਾਲ ਲੱਗਦੀ, ਉਦੋਂ ਨਾ ਦਿਮਾਗ ਚ ਰੱਖਿਆ ਸੀ, ਮੈਂ ਕਦੇ ਗਿਆ
4: ਨਹੀਂ। ਥੈਂਕ ਯੂ ਬਹੁਤ ਸ਼ੁਕਰੀਆ।
6: ਅੱਛਾ ਜੀ, ਸਿੱਧੂ ਸਾਹਿਬ, ਆਪਣੇ ਰੱਖੜੀ ਦਾ ਗੀਤ ਆਪਾਂ ਉਹ ਲਾ ਸਕਦੇ ਹਾਂ ਕਿ ਜੇ ਜਿਹੜਾ ਤੁਹਾਨੂੰ ਭੇਜਿਆ ਮੈਂ?
0: ਹਾਂ ਤੁਸੀਂ, ਮੈਨੂੰ ਲੱਗਦਾ ਭੇਜਿਆ ਵਾ, ਹਾਂਜੀ ਫੋਨ ਤੇ ਇੱਕ ਵਾਰ ਲਿਖਾ ਵੀ ਦਿਓ, ਦੱਸੀ ਚੰਦ ਜਲਦਾ ਜੀ ਨਾ ਇਹ
6: ਜੱਸੀ ਢੰਗ ਜਲਦਾ ਤੇ ਹੈਗਾ ਰੱਖੜੀ
0: ਨਵਾਂ, ਉਹਨਾਂ ਨੇ ਹੁਣੇ ਰਿਕਾਰਡ ਕਰਾਇਆ ਨਾ?
6: ਹਾਂਜੀ
0: ਮੈਂ ਲੱਭ ਲੈਂਦਾ, ਲਾ ਦਿੰਦੇ ਮੈਨੂੰ ਫੋਨ 'ਚ ਤਾਂ ਆਇਆ ਹੋਇਆ, ਮੈਂ ਲੱਭ ਲੈਂਦਾ, ਠੀਕ ਹੈ ਲਾ ਦਿੰਦੇ ਹਾਂ। ਰੈਡੀ ਪ੍ਰੋਗਰਾਮ ਬੇਸ ਪਰਦੇ, ਇੱਕ ਵਾਰੀ ਫਿਰ ਮੈਂ ਦੱਸਦਾ ਕਿ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਤੁਸੀਂ ਫਟਾਫਟ ਨਾ ਬੁੱਕ ਕਰ ਲਓ, ਆਪਾਂ ਐਤਵਾਰ ਨੂੰ ਸ਼ੋਅ ਬਣਨਾ ਹੈਗਾ 30 ਅਗਸਤ ਨੂੰ ਅਤੇ ਪਰਸੋਂ ਨੂੰ,
4: ਹਾਂਜੀ
0: ਠੀਕ, ਸ਼ਾਮ ਦੇ 7 ਵਜੇ ਗ੍ਰੇਟ ਕਸੀਨੋ ਰਿਜ਼ੋਰਟ, ਨਾਲੇ ਤਾਂ ਆਪਦਾ ਮੁੰਡਾ ਪਹਿਲਾਂ ਥੋੜ੍ਹਾ ਅਰਲੀ ਚਲੇ ਜਾਓ, ਕਸੀਨੋ 'ਚ ਗੜੇ ਗੁੜੇ ਦੇ ਲਿਓ ਆਸੇ ਪਾਸੇ, ਘੋੜੇ ਘੜੇ ਦੇਖ ਲਿਓ ਭੱਜਦੇ, ਹੁੰਦਾ ਇੰਜੋਏ ਬੰਦਾ ਜਾਣਾ ਹੀ ਆ ਤਾਂ ਇੰਜੋਏ ਦੂਤਾ ਚੀਜ਼ਾਂ ਇੰਜੋਏ ਕਰ ਲਓ। ਬਾਅਦ ਦੇ ਵਿੱਚ ਸ਼ਾਮ ਨੂੰ 7 ਵਜੇ ਸ਼ੋਅ ਵੇਖੋ, ਟਿਕਟ ਮਾਸਟਰ .ca ਤੇ ਜਾ ਕੇ ਤੁਸੀਂ ਟਿਕਟਾਂ ਬੁੱਕ ਕਰਾ ਸਕਦੇ ਹੋ, ਟਿਕਟ ਮਾਸਟਰ .ca। ਰੇਡੀਓ ਪ੍ਰੋਗਰਾਮ ਬੇਸ ਪਰਦੇਸ ਨਾਲ ਤੁਸੀਂ ਜੁੜੇ ਹੋਏ ਹੋ, ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-4444। ਪਹਿਲਾ ਫਰਮਾਇਸ਼ੀ ਗੀਤ
4: ਜੀ
0: ਸੁਰਿੰਦਰ ਹੋਣਾ ਦੀ ਫਰਮਾਇਸ਼ 'ਤੇ ਲਾ ਦਈਏ ਅਤੇ ਫਿਰ ਆਪਾਂ ਵਾਪਸ ਆਉਂਦੇ ਹਾਂ।
4: ਹਾਂਜੀ
0: ਜੁੜੇ ਰਹੋ ਸਾਡਾ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹਾਂ। ਸ਼ੁੱਕਰਵਾਰ ਦਾ ਦਿਨ ਦੋਸਤੋ, ਇੱਕ ਨਾ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਇੰਡੀਅਨ ਫਰੂਟ ਲੈਂਡ ਨੇ ਰੱਖੜੀ 'ਤੇ ਬਹੁਤ ਵੱਡੀ ਸੇਲ ਆਈ ਆ ਅਤੇ ਪਿਆਰੀਆਂ ਪਿਆਰੀਆਂ ਰੱਖੜੀਆਂ ਉਹਨਾਂ ਦੇ ਕੋਲ ਪਹੁੰਚੀਆਂ ਹੋਈਆਂ। ਬਣੋ ਜਾ ਕੇ ਪਿੱਕ ਕਰ ਲਓ ਜੇ ਨਹੀਂ ਹਾਲੇ ਤੁਹਾਡੇ ਪਾਸ ਹੈਗੀਆਂ। ਕਈ ਵਾਰੀ ਹੁੰਦਾ ਕਿ ਲੱਗ ਵੀ ਜਾਂਦੀਆਂ ਨੇ। ਬਹੁਤ ਹੀ ਡਿਫਰੈਂਟ ਸਟਾਈਲ ਦੀਆਂ ਉਹਨਾਂ ਕੋਲ ਰੱਖੜੀਆਂ ਆਈਆਂ ਹੋਈਆਂ ਨੇ ਇੰਡੀਅਨ ਫਰੂਟ ਲੈਂਡ। ਨਾਲੇ ਉਹਨਾਂ ਦੀ ਸੇਲ ਲੱਗੀ ਆ, ਇਹ ਅੱਜ ਤੋਂ ਸ਼ੁਰੂ ਆ। ਮਨੀਸ਼ ਹੋਰਾਂ ਨੇ ਮੈਨੂੰ ਦੱਸਿਆ ਕਿ ਅੱਜ ਤੋਂ ਸੇਲ ਸ਼ੁਰੂ ਹੈਗੀ ਆ, ਸਤੰਬਰ 6 ਤੱਕ ਚੱਲਣੀ ਆ
1: ਜੀ।
0: ਉਹ ਕਹਿੰਦੇ ਕਿ ਅਸੀਂ ਲਾਇਆ ਸਵਰਨਾ ਚੱਕੀ ਆਟਾ 20 ਪਾਉਂਡ 11.99 ਦਾ, ਰਾਈਸ ਲਗਾਏ ਨੇ ਇੰਡੀਅਨ, ਹਾਂਜੀ ਡਾਇਬਟੀਜ਼ ਐਵਰੀ ਡੇ ਰਾਈਸ ਹੈਗੇ ਨੇ 6.99 ਦੇ 8 ਪਾਉਂਡ, ਇੰਡੀਅਨ ਸੋਹਣਾ ਮਨਸੂਰੀ ਰਾਈਸ ਲਗਾਏ ਨੇ 11.99 ਦੇ 20 ਪਾਉਂਡ, ਬਰਾਡ ਦਹੀਂ 2% ਲੈ ਲਓ ਚਾਹੇ 3.25 1.8 kg, ਪ੍ਰਾਈਸ ਸੇਮ ਹੀ ਆ 5.99 ਦੀ ਆ। ਅਤੇ ਇਡਲੀ ਰਾਈਸ ਨੇ ਇੱਕ, ਇਹ 11.99 ਦੇ 20 ਪਾਉਂਡ ਨੇ। ਬਰਾਊਨ ਸ਼ੂਗਰ ਲਾਈ ਆ 6.99 ਦੀ 8 ਪਾਉਂਡ, ਰਸ ਮਲਾਈ ਲਗਾਈ ਆ 3 ਫਲੇਵਰ ਦੇ ਵਿੱਚ ਉਹਨਾਂ ਨੇ, ਔਰ ਇਹ ਹੈਗੀ ਆ ਜੀ 7.99 ਦੀ। ਇਹਦੇ 3 ਫਲੇਵਰ ਨੇ, ਤੁਸੀਂ ਇੰਜੋਏ ਕਰ ਸਕਦੇ ਹੋ। ਔਰ ਘਿਓ ਹੈਗਾ 1.6 kg ਬਰਾਡ ਘਿਓ $23.99 ਦਾ। ਤੁਸੀਂ ਕੱਲ੍ਹ ਮਹਿੰਗਾ ਲਿਆ ਮਨਪ੍ਰੀਤ, ਸੇਲ 'ਤੇ
1: ਹਾਂਜੀ
0: ਦੱਸ ਰਹੇ ਸੀ, ਪੜ੍ਹ ਰਹੇ ਸੀ ਪ੍ਰਾਈਸ ਤੁਸੀਂ,
1: ਮੈਨੂੰ
0: ਯਾਦ ਆ ਗਿਆ। ਅੱਛਾ ਨਾਲ ਦੀ ਨਾਲ ਟਾਟਾ ਪ੍ਰੀਮੀਅਰ ਟੀ ਹੈਗੀ ਆ 1 kg $99.99 ਆ ਕੀ ਲਗਾਇਆ ਉਹਨਾਂ ਨੇ, ਗੁੜ ਲਗਾਇਆ ਬਾਲਟੀ ਬਾਲਟੀ ਵਾਲਾ ਗੁੜ
1: 5 ਕਿਲੋ ਵਾਲੀ
0: 9 ਇਹ ਵੀ ਸਸਤਾ ਬਹੁਤ 9.99
1: ਜੀ। ਇਹ
0: ਬਾਲਟੀ ਲਿਆਓ, ਮੈਂ ਤਾਂ ਚਾਹ ਵੀ ਇਹਦੀ ਬਣਾਓ ਹਨਾ, ਮੈਂ ਤਾਂ
1: ਗੁੜ ਵਾਲੀ ਚਾਹ,
0: ਗੁੜ ਵਾਲੀ ਚਾਹ ਸਾਡੇ ਪਿੰਡ ਆਈ ਬੱਲੀ ਹੈ, ਜਦੋਂ ਗੁੜ ਵਾਲੀ ਚਾਹ ਪਿਆਵਾਂਗੇ, ਗਾਣਾ ਵੀ ਬੜਾ ਵਧੀਆ। ਚਲੋ ਐਨੀਵੇ ਪਿੰਡਾਂ ਦੀ ਗੱਲ ਆ ਤਾਂ
1: ਹਾਂਜੀ। ਨੈਕਸਟ ਕਾਲਰ 3531 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ,
2: ਮੈਂ ਜੀ ਗੀਤ ਲਵਾਉਣਾ ਸੀ।
1: ਹਾਂਜੀ ਦੱਸੋ,
2: ਗੀਤ ਹੈਗਾ ਹੁਣ ਕਲਾਕਾਰ ਦਾ ਨੀ ਪਤਾ, ਦੁੱਧ ਨੂੰ ਮਧਾਣੀ ਪੁੱਛਦੀ ਰਾਤੀ ਜਾਗ ਹੰਝੂਆਂ ਦਾ ਕਿਹਨੇ ਲਾਇਆ।
0: ਦੁੱਧ ਨੂੰ ਮਧਾਣੀ ਪੁੱਛਦੀ, ਦਿਦਾਰ ਸਿੰਘ ਪਰਦੇਸੀ ਦਾ ਵੇਖਾ ਹਨਾ।
2: ਅੱਛਾ ਜੀ,
0: ਮੈਨੂੰ ਲੱਗ ਰਿਹਾ, ਦੇਖ ਲੈਣੇ ਆ, ਕੋਈ ਗੱਲ ਨਹੀਂ।
2: ਉਹ ਨੇਪਾਲ ਦਾ ਹਾਸਾ ਜਿਹਾ ਦੇਖ ਰਿਹਾ ਸੀ, ਮੈਨੂੰ ਗੀਤ ਯਾਦ ਆ ਗਿਆ ਵੀ ਬੜਾ।
0: ਹਾਂ ਕੁਦਰਤ ਅੱਗੇ ਹੁਣ ਕਿਸੇ ਪੇਸ਼ ਨਹੀਂ ਆਉਂਦੀ, ਪਰ ਬੜਾ ਵੱਡਾ ਨੁਕਸਾਨ ਹੋਇਆ ਨਾ।
2: ਬਿਲਕੁਲ ਜੀ, ਬਹੁਤ ਮਾੜੀ ਗੱਲ ਹੋਈ।
0: ਕੁਦਰਤੀ ਕਰੋਪੀ ਜਦੋਂ ਆਉਂਦੀ ਹੈ ਨਾ, ਪੁੱਛ ਕੇ ਨਹੀਂ ਆਉਂਦੀ ਹੈ ਨਾ।
2: ਹਾਂਜੀ ਹਾਂਜੀ,
0: ਪਰ ਉਹਦੇ ਬਾਰੇ ਬੱਸ ਨਹੀਂ ਕਿਤੇ ਚੱਲਦਾ ਕੀ ਕਰੇ ਇਹਨਾਂ ਚੀਜ਼ਾਂ ਦਾ।
2: ਹਾਂਜੀ ਬਿਲਕੁਲ ਬਿਲਕੁਲ।
0: ਕੀ ਸ਼ੁਭ ਨਾਮ ਆਪਣਾ?
2: ਜਗਦੀਸ਼ ਸਿੰਘ ਜੀ।
0: ਜਗਦੀਸ਼ ਸਿੰਘ ਜੀ, ਲੱਭਦੇ ਆ ਬੱਸ ਲਾਦੇ ਆ, ਦੁੱਧ ਨੂੰ ਵਧਾਣੀ ਪੁੱਛਦੀ ਰਾਤੀ ਜਾਗ ਹੰਝਵਾਂ ਦਾ ਕਿਨੇ ਲਾਇਆ। ਮੈਂ ਪਹਿਲਾਂ ਬਹੁਤ ਵਧੀਆ ਲਗਾਇਆ ਹੈ, ਦੁੱਧ ਨੂੰ ਮਧਾਣੀ ਪੁੱਛਦੀ।
1: ਇਹ ਆਈ ਥਿੰਕ 2-3 ਜਣੇ ਨੇ ਗਾਇਆ ਹੋਇਆ।
0: ਕੋਈ ਨਹੀਂ ਆਪਾਂ ਲੱਭ, ਮੈਂ ਤੁਹਾਨੂੰ ਦੱਸ ਦਿੰਦਾ ਕਿਹਦਾ ਲਾਉਣਾ ਆਪਾਂ। ਚਲੋ ਜਦ ਤੱਕ ਆਪਾਂ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈਏ ਅਤੇ ਫਿਰ ਵਾਪਸ ਆਉਂਦੇ ਹਾਂ
1: ਜੀ।
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ 'ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7011 905-239-7711 ਕੋਮਲ ਟਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive Fenderbay Brampton, 9985 McQueen Drive Brampton, 1465 Mayfield Road Brampton, 33 Farley Drive Guelph ਦੇ ਵਿੱਚ, 600 ਹੈਸਟਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਸਟੂਡੀਓ
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ ਇਹ ਹਮ 5:30 ਤੋਂ
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ RESP ਤੇ ਹੋਰ ਇਨਵੈਸਟਮੈਂਟਸ ਲਈ ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616
0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਇੱਕ ਵਾਰ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀ ਅਗਲੇ ਕਾਲਰ ਤੁਹਾਡੇ ਨਾਲ ਨੇ ਉਹਨਾਂ ਨੂੰ ਲਈਏ
1: ਹਾਂਜੀ 5402 ਜੀ ਸਤਿ ਸ਼੍ਰੀ ਅਕਾਲ
4: ਹੈਲੋ
1: ਹਾਂਜੀ ਸਤਿ
0: ਸ਼੍ਰੀ ਅਕਾਲ ਜੀ ਜੀਆਂ ਨੂੰ
4: ਤੁਹਾਡਾ ਪ੍ਰੋਗਰਾਮ ਸੁਣ ਕੇ ਨਾ ਇੰਨਾ ਜਿਹਨੂੰ ਕਹਿੰਦੇ ਨਾ ਸ਼ਾਂਤੀ ਮਿਲਦੀ ਹੈ ਨਾ ਤੁਸੀਂ ਹਸਾਸ ਆ ਗਏ ਨਾ ਬੰਦੇ ਨੂੰ ਬਸ ਕੀ ਮੇਰੇ ਕੋਲ ਜਵਾਬ ਨਹੀਂ ਹੈਗਾ
0: ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਹਮੇਸ਼ਾ ਨਾ ਇੱਕ ਦੂਜੇ ਨਾਲ ਆਪਾਂ ਇੱਕ ਸਾਡੀ ਆਪਣੀ ਕਮਿਊਨਿਟੀ ਹੈਗੀ ਆ ਕੋਸ਼ਿਸ਼ ਕਰਨੀ ਚਾਹੀਦੀ ਆ ਵੈਸੇ ਤਾਂ ਇਹ ਚੀਜ਼ਾਂ ਮੈਂ ਕਹਿੰਦਾ ਵੀ ਹਰ ਇਨਸਾਨ ਦੇ ਵਿੱਚ ਜਿਉਂ ਜਿਉਂ ਬੰਦਾ ਇਨਸਾਨ ਥੋੜ੍ਹਾ ਜਿਹਾ ਵੱਡਾ ਹੁੰਦਾ ਚੇਂਜ ਹੁੰਦੀਆਂ ਯੰਗ ਦੇ ਵਿੱਚ ਜ਼ਿਆਦਾ ਗੁੱਸਾ ਹੁੰਦਾ ਕੁਝ ਕਹਿੰਦੇ ਨਾ ਯੰਗ ਬੱਚਾ ਮੋਢੇ ਤੱਕ ਥੁੱਕਦਾ ਰਹਿੰਦਾ ਨਾ ਜਦੋਂ ਬੰਦਾ ਢਿੱਲ ਬੁੜਾ ਜਿਹਾ ਹੁੰਦਾ ਫਿਰ ਹਾਂ ਵੀ ਪਰ ਨਹੀਂ ਫਿਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਆਪਾਂ ਖਾਸ ਕਰਕੇ ਕਈ ਵੀ ਲੋਕ ਨਾ ਆਪਣੇ ਸਮੇਂ ਏਜ ਦੇ ਨਾਲ ਨਹੀਂ ਬਦਲਦੇ
1: ਹਾਂਜੀ
0: ਉਹ ਉਹਨਾਂ ਨੇ ਜਦੋਂ ਗੱਲ ਵੀ ਕਰਨੀ ਹੁੰਦੀ ਕਦੇ ਮਹਿਫਲ 'ਚ ਬੈਠੇ ਹੋਣਗੇ ਤੁਸੀਂ ਚੁੱਪ ਕਰ ਜਾਂਦੇ ਹੋ ਵੀ ਚਲੋ ਠੀਕ ਹੈ ਜੀ ਅੱਖਾਂ 'ਚ ਬੋਲਣਾ ਨਾ
1: ਹਾਂਜੀ
0: ਵੀ ਚੁੱਪ ਹੀ ਭਲੀ ਆ ਕਿਉਂਕਿ ਕੋਈ ਚੰਗੀ ਗੱਲ ਨਹੀਂ ਕਰਨੀ ਹੁੰਦੀ ਹੈ ਨਾ ਜਦੋਂ ਆਮ ਆਪਾਂ ਵਿਆਹ ਸ਼ਾਦੀ ਜਾਂਦੇ ਹਾਂ ਇਕੱਠੇ ਬੰਦੇ ਬੈਠੇ ਆ
1: ਹਾਂਜੀ
0: ਤੁਸੀਂ ਕਦੇ ਕੁਛ ਕਹਿ ਵੀ ਨਹੀਂ ਸਕਦੇ ਕਿਉਂਕਿ 8-10 ਬੰਦੇ ਇਕੱਠੇ ਬੈਠੇ ਆ
1: ਹਾਂਜੀ ਹਾਂਜੀ
0: ਪਰ ਕੋਸ਼ਿਸ਼ ਇਹ ਹੁੰਦੀ ਆ ਜੇ ਹਾਂ ਇੱਕ ਮੈਂ ਕਹਿ ਦੂੰ ਗੱਲ ਜੇਕਰ ਤੁਸੀਂ ਕਿਸੇ ਦਾ ਪਿਆਰ ਕਰੋਗੇ ਤੁਹਾਨੂੰ ਬੈਕ ਮਿਲੇਗਾ ਕਿਸੇ ਦੀ ਰਿਸਪੈਕਟ ਕਰੋਗੇ ਤੁਹਾਨੂੰ ਰਿਸਪੈਕਟ ਮਿਲੋਗੇ ਜੇ ਤੁਸੀਂ ਕਹੋਗੇ ਮੈਂ ਤਾਂ ਹੌਸਲੇ ਹੀ ਹਾਂ ਹਰ ਵਕਤ 'ਤੇ ਮੇਰੀ ਰਿਸਪੈਕਟ ਮਿਲੇ ਕਰੇਗੀ ਇਸ ਤਰ੍ਹਾਂ ਲੋਕ ਨਹੀਂ ਕਰਦੇ ਰਿਸਪੈਕਟ ਤੁਹਾਨੂੰ ਪਿਆਰ ਮਿਲਦਾ ਤੁਸੀਂ ਜੇ ਪਿਆਰ ਵੰਡੋਗੇ ਪਿਆਰ ਵੰਡ ਤੇ ਚਲੋ ਹਨਾ
1: ਬਿਲਕੁਲ ਇਹ ਤਾਂ ਆਪਣੇ ਆਪ ਆਉਂਦਾ ਹੁੰਦਾ ਨਾ ਜੇ ਤੁਸੀਂ ਕਿਸੇ ਦੀ ਇੱਜ਼ਤ ਕਰਦੇ ਹੋ ਤੁਹਾਨੂੰ ਆਪਣੇ ਤੁਹਾਨੂੰ ਵੀ ਬੰਦਾ ਫਿਰ ਉਹਦੀ ਇੱਜ਼ਤ ਦਿੰਦਾ ਆ
0: ਡੈਫੀਨਿਟਲੀ ਕਈ ਵਾਰੀ ਲੋਕ ਤੁਸੀਂ ਕਿਸੇ ਦਾ ਹਮੇਸ਼ਾ ਹੀ ਚਾਹੇ ਕੋਈ ਛੋਟਾ ਤੁਹਾਡੇ ਤੋਂ ਉਹਦੇ ਨਾਲ ਪਿਆਰ ਨਾਲ ਗੱਲ ਕਰ ਸਕਦੇ ਤੁਸੀਂ ਉਹਨੂੰ ਪਿਆਰ ਨਾਲ ਸਮਝਾ ਸਕਦੇ ਹੋ
1: ਤੁਹਾਡੇ
0: ਹਮ ਉਮਰ ਨੇ ਉਸ ਤਰ੍ਹਾਂ ਗੱਲ ਕਰ ਸਕਦੇ ਹੋ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਛੋਟਾ ਵਾ ਇਹਨੂੰ ਮੈਂ ਗਬਕਾ ਦਿਆਂ ਫਿਰ ਬੱਚੇ ਵੀ ਕਦੇ ਤੁਹਾਨੂੰ ਲੜ ਨਹੀਂ
1: ਫਿਰ ਉਹ ਡਰ ਜਿਹੜਾ ਹੁੰਦਾ ਨਾ ਡਰ ਡਿਫਰੈਂਟ ਚੀਜ਼ ਹੋ ਜਾਂਦੀ ਪਰ ਡਰ ਦੇ ਨਾਲ ਰਿਸਪੈਕਟ ਨਹੀਂ ਆਉਂਦੀ ਉਹ ਡਰ ਹੀ ਹੁੰਦਾ ਹੈ ਹਨਾ ਤੇ ਜੇ ਕਿਸੇ ਨਾਲ ਤੁਹਾਡਾ ਪਿਆਰ ਹੁੰਦਾ ਹੈ ਤਾਂ ਫਿਰ ਉਹ ਰਿਸਪੈਕਟ ਵੀ ਆਟੋਮੈਟਿਕਲੀ ਆਉਂਦੀ ਹੈ
0: ਨਹੀਂ ਇੱਥੇ ਤਾਂ ਪਰ ਕਹਿ ਵੀ ਤੁਸੀਂ ਜਵਾਕ ਵੀ ਹਟਦਾ ਨਹੀਂ ਤੂੰ ਔਖਾ ਕਰਦਾ ਕਰਨ ਨਹੀਂ ਮਰਨ ਗੱਲ
1: ਕਿਉਂਕਿ ਉਹਨਾਂ ਨੂੰ ਸਟਾਰਟਿੰਗ ਤੋਂ ਉਹੀ ਸਿਖਾਇਆ ਜਾਂਦਾ ਨਾ ਪਹਿਲੇ ਦਿਨ ਤੋਂ ਉਹਨਾਂ ਨੂੰ ਸਿਖਾਇਆ ਜਾਂਦਾ ਰਾਈਟਸ ਸਿਖਾਉਂਦੇ ਕਈ ਵਾਰ ਨਾ ਉਹ ਜਿਹੜੇ ਬੇਸਿਕ ਮੋਰਲਸ ਹੁੰਦੇ ਨੇ ਉਹ ਪਿੱਛੇ ਰਹਿ ਜਾਂਦੇ ਆ ਨਾ
0: ਮੈਂ ਨਾ ਆਪਣੇ ਸੱਜਣ ਦਾ ਫੋਨ ਆਇਆ ਸੀ ਉਹਨਾਂ ਦੇ ਕੋਈ ਆਪਣਾ ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ ਇੱਕ ਕੌਣ ਆਇਆ ਉਹਨਾਂ ਦਾ
1: ਉਹਨਾਂ ਦੇ ਗ੍ਰੈਂਡਸਨ
0: ਗ੍ਰੈਂਡਸਨ ਆਏ ਨੇ ਹਾਂ
1: ਸਤਨਾਮ ਸਿੰਘ ਜੀ ਦੇ ਹਨਾ ਯੁਵਰੈਨ ਸਿੰਘ ਉਹਨਾਂ ਦੇ ਗ੍ਰੈਂਡਸਨ ਦਾ ਨਾਮ ਹੈ
0: ਆਪਣੇ ਗਾਣੇ
1: ਸੁਣੇ ਕੱਲ ਉਹਨਾਂ ਦਾ ਬਰਥਡੇ ਸੀ ਅੱਜ ਉਹ ਕਹਿੰਦੇ ਆਏ ਨੇ ਉਹਨਾਂ ਨੂੰ ਏਅਰਪੋਰਟ ਤੋਂ ਲੈ ਕੇ ਆ ਰਹੇ ਨੇ ਤੇ ਵੈਲਕਮ ਯੁਵਰੇਨ ਵੈਲਕਮ ਟੂ ਕੈਨੇਡਾ ਐਂਡ ਬਿਲੇਟਡ ਹੈਪੀ ਬਰਥਡੇ ਟੂ ਯੂ
0: ਗੀਤ ਬਹੁਤ ਅੱਛਾ ਪਿੱਕ ਕੀਤਾ ਜੀ ਆਰ ਨੂੰ ਕਹਿਣ ਵਾਸਤੇ ਚਲੋ
1: ਜੀ ਜੀ ਜੀ ਬਿਲਕੁਲ

0: बहुत ही प्यारा खूबसूरत गीत नंबर ਤੁਹਾਡੇ ਲਈ ਫਰਮਾਇਸ਼ ਗੀਤ ਪੇਸ਼ ਕੀਤਾ ਦੇਖਿਆ ਕਿੰਨੀਆਂ ਬਾਨੀਆਂ ਸੋਹਣੀਆਂ ਮਿਲਦੀਆਂ
1: ਹਾਂਜੀ
0: ਡਿਫਰੈਂਟ ਗੀਤ ਪ੍ਰਾਂ ਬਹੁਤ ਮੂਵੀ ਬੜੀ ਜ਼ਬਰਦਸਤੀ ਹੈ ਵਿਰਾਸਤ ਨਾਨਾ ਪਾਟੇਕਰ ਸਾਹਿਬ ਦਾ ਕਿਆ ਰੋਲ ਸੀ ਇਹਦੇ ਵਿੱਚ ਦੇਖਣ ਵਾਲੀ ਸੀ ਕਰੀਨਾ ਕਪੂਰ ਵੀ ਹੈਗੇ ਇਹਦੇ ਵਿੱਚ ਅਤੇ ਕਾਫੀ
1: ਤੱਬੂ ਪੂਜਾ ਬੱਤਰਾ ਅਨਿਲ ਕਪੂਰ ਹੈ ਨਾ
0: ਅੱਛਾ ਮੈਂ ਅਗਲੇ ਕਾਲਰ ਲਈਏ 0244 ਸਾਡੇ ਨਾਲ ਹੈਗੇ ਨੇ
1: ਜੀ ਜੀ ਸਤਿ ਸ਼੍ਰੀ ਅਕਾਲ
0: ਸਰੋਤਿਆਂ ਦੱਸੀਆਂ ਜਿਹੜੀਆਂ ਰੈਸਪੀਆਂ ਅੱਜ ਫਿਰ ਆਪਾਂ ਉਸ ਤਰ੍ਹਾਂ ਬਣਾ ਕੇ ਦੇਖੀ ਮੈਨੂੰ ਵੀ ਤੁਹਾਡਾ ਡਿਫਰੈਂਟ ਲੱਗਿਆ ਟੇਸਟ ਨਾ
1: ਹਾਂਜੀ
0: ਰੇਡੀਓ ਪ੍ਰੋਗਰਾਮ ਇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ ਮੇਰੇ ਕੋਲ ਹਾਲੇ ਛੋਟੀ ਪਈ ਆ ਠੰਡੀ ਨਹੀਂ ਹੁੰਦੀ ਆਪਾਂ ਪੀ ਲੈਂਦੇ ਹਾਂ ਅੱਛਾ ਮੈਂ ਤੁਹਾਨੂੰ ਲੈ ਕੇ ਚੱਲਣਾ ਹੈਗਾ ਇਸ ਸਮੇਂ ਇੰਡੀਅਨ ਫਰੂਟ ਲੈਣ ਦੇ ਕੁਕਿੰਗ ਯਾਨੀ ਕਿ ਬਣੇ ਬਣਾਏ ਖਾਣੇ ਵੱਲ ਨੂੰ ਕਿਉਂਕਿ ਲੋੜ ਪੈਣੀ ਆ ਵੀਕਨ 'ਤੇ ਅਤੇ ਉੱਥੇ ਲੱਗ ਚੁੱਕੀ ਹੈ ਸੇਲ ਜਦੋਂ ਵੀ ਸੇਲ ਲੱਗਦੀ ਹੈ ਤੁਸੀਂ ਪੂਰਾ ਫਾਇਦਾ ਉਠਾਉਂਦੇ ਹੋ ਪਹਿਲੀ ਆਈਟਮ ਤਾਂ ਮੈਂ ਤੁਹਾਨੂੰ ਦੇਵਾਂ ਕਿ ਬੈਜੀ ਥਾਲੀ ਫਿਰ ਲੱਗ ਗਈ ਆ 499 ਦੀ ਵੀਕ ਵਾਸਤੇ
1: ਜੀ
0: ਅਤੇ ਇਹਦੇ ਵਿੱਚ ਤੁਸੀਂ ਰੋਟੀ ਲੈ ਸਕਦੇ ਹੋ ਗਾਰਲਿਕ ਨਾਨ ਲੈ ਸਕਦੇ ਹੋ ਰਾਈਸ ਮਿਲਣਗੇ ਰਾਇਤਾ ਮਿਲੇਗਾ ਤਿੰਨ ਸਬਜ਼ੀਆਂ ਪਵਾ ਲਓ ਤਿੰਨ ਦਾਲਾਂ ਮਿਕਸ ਕਰਕੇ ਪਵਾ ਲਓ ਗਜਰੇਲਾ ਹੋਏਗਾ ਜਾਂ ਫਿਰ ਤੁਸੀਂ ਗੁਲਾਬ ਜਾਮਣ ਖਾ ਸਕਦੇ ਹੋ ਜੋ ਵੀ ਇਸ ਡਿਸ਼ ਤੁਹਾਨੂੰ ਚਾਹੀਦੀ ਹੈਗੀ ਆ ਵੈਜ ਥਾਲੀ 499 ਲੱਗ ਗਈ ਆ ਵੈਜ ਬਰਗਰ ਵੀ 399 ਦਾ ਹੈਗਾ ਵੈਜ ਬਰਿਆਨੀ 499 ਦੀ ਵੈਜ ਨੂਡਲ ਹੈਗੀਆਂ 699 ਦੀਆਂ ਸਟੱਫ ਕੁਲਚਾ 299 ਈਚ ਹੈ ਆਲੂ ਕੁਲਚਾ 499 ਦਾ ਚਿਕਨ ਕਰੀ ਵਿਦ ਨਾਨ $9.99 ਦੇ ਵਿੱਚ ਚਿਕਨ ਬਰਿਆਨੀ 699 ਚਨਾ ਭਟੂਰਾ 399 ਦਾ ਔਰ ਜੀ ਮੀਡੀਅਮ ਵੈਜ ਮੀਡੀਅਮ ਪੀਜ਼ਾ ਦੋ ਟੋਪਿੰਗ ਦੇ ਨਾਲ 699 ਦਾ ਕਈ ਬ੍ਰਾਂਚਾਂ ਉੱਤੇ ਨਾ ਜਿਵੇਂ ਗੋਲਫ ਵਾਲੀ ਕੇਂਬਰਿਜ ਵਾਲੀ ਜਿਹੜੀ ਨਵੀਂ ਖੁੱਲ੍ਹੀ ਆ ਇੱਥੇ
1: ਉੱਥੇ
0: ਵੀ ਆਪਣੇ ਪੀਜ਼ਾ ਮਿਲਦਾ
1: ਬਿਲਕੁਲ
0: ਕਿਸੇ ਵੀ ਬ੍ਰਾਂਚ 'ਤੇ ਪਹੁੰਚੋ ਨੇੜਲੀ 'ਤੇ ਤੁਹਾਨੂੰ ਸਾਰੀਆਂ 'ਤੇ ਇਹ ਸੇਲ ਮਿਲੇਗੀ ਸਭ ਤੋਂ ਪਹਿਲੀ ਜਿਹੜੀ ਇਹਨਾਂ ਦੀ ਹੈਗੀ ਆ ਬ੍ਰਾਂਚ ਉਹ ਹੈਗੀ ਆ 45 ਡਸਕ ਡਰਾਈਵ ਉਸ ਤੋਂ ਬਾਅਦ ਖੁੱਲ੍ਹੀ ਇਹਨਾਂ ਦੀ 15 ਫੈਂਡਰਵੇ ਫਿਰ ਖੁੱਲ੍ਹੀ ਇਹਨਾਂ ਦੀ ਮਕਵੀਨ ਅਤੇ ਕੈਸਲਮੋਰ ਫਿਰ ਖੁੱਲ੍ਹੀ ਮੇਫੀਲਡ ਅਤੇ ਕ੍ਰਿਡ ਵਿਊ ਫਿਰ ਅਸੀਂ ਗਏ ਆਪਣੇ ਗੋਲਫ ਉੱਥੇ ਖੁਲਾਈ ਇਹਨਾਂ ਦੀ ਬ੍ਰਾਂਚ ਫਿਰ ਕੇਂਬਰਿਜ ਖੁਲਾਈ ਅਤੇ ਫਿਰ ਲੇਟੈਸਟ ਜਿਹੜੀ ਹੈਗੀ ਆ ਸੈਂਡਲਵੁੱਡ ਅਤੇ ਹਾਈਵੇ 10
1: ਹਾਂਜੀ
0: ਸਟਾਰ ਬਕਸ ਵਾਲੇ ਪਲਾਜ਼ੇ ਵਿੱਚ ਉੱਥੇ ਗ੍ਰੈਂਡ ਪੰਗਰਾਈ ਸਿਪਾ
1: ਬਿਲਕੁਲ ਹਾਂਜੀ
0: ਉਹ ਜਿਹੜੀ ਵੀ ਨੇੜਲੀ ਬ੍ਰਾਂਚ ਤੁਹਾਡੇ ਕੋਲ ਹੈਗੀ ਉੱਥੇ ਪਹੁੰਚੋ ਇਹ ਸਾਰਾ ਸਟੱਪ ਤੁਹਾਨੂੰ ਇਹ ਸੇਲ ਜਿਹੜੀ ਅੱਜ ਦੀ ਆ ਰੱਖੜੀ ਸੇਲ ਜਿਹੜੀ ਹੈਗੀ ਆ ਇਹ ਸਾਰੀਆਂ ਹੀ ਬ੍ਰਾਂਚਾਂ 'ਤੇ ਹੈਗੀ ਆ
1: ਹਾਂਜੀ ਅਤੇ ਨਾਲੇ ਤੁਸੀਂ ਸੰਦਲ ਪੇਂਟਿੰਗ ਨੂੰ ਯਾਦ ਰੱਖੋ ਜੇ ਤੁਸੀਂ ਆਪਣੇ ਘਰਾਂ 'ਚ ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਤੋਂ ਪੇਂਟ ਕਰਵਾਓ ਪ੍ਰੋਫੈਸ਼ਨਲ ਪੇਂਟਰਸ ਨੇ ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ ਤੁਸੀਂ ਕਿਤੇ ਵੀ ਰਹਿੰਦੇ ਹੋਵੋ ਰੈਜੀਡੈਂਸ਼ੀਅਲ ਕਮਰਸ਼ੀਅਲ ਹਰ ਜਗ੍ਹਾ ਦੇ ਉੱਪਰ ਆਪਣੀ ਸਰਵਿਸ ਦਿੰਦੇ ਨੇ ਸਾਰਾ GTA ਏਰੀਆ ਕਵਰ ਕਰਦੇ ਨੇ ਬ੍ਰੈਂਪਟਨ ਮਿਸਿਸਾਗਾ ਲੰਡਨ ਕੇਂਬਰਿਜ ਗਲਫ ਨਾਇਗਰਾ ਫਾਲਸ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ ਹਰ ਜਗ੍ਹਾ ਦੇ ਉੱਪਰ ਆ ਕੇ ਤੁਹਾਡੇ ਲਈ ਪੇਂਟ ਕਰਕੇ ਜਾਣਗੇ ਚਾਹੇ ਤੁਸੀਂ ਘਰਾਂ 'ਚ ਪੇਂਟ ਕਰਾਉਣਾ ਕਿਸੇ ਆਫਿਸ ਰੈਸਟੋਰੈਂਟ ਵੇਅਰ ਹਾਊਸ ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਹੋਵੇ ਸੰਦਲ ਪੇਂਟਿੰਗ ਦੇ ਸੁਖਜੀਤ ਸਿੰਘ ਜੀ ਨੂੰ ਕਾਲ ਕਰੋ ਅਤੇ ਤੁਸੀਂ ਇਹਨਾਂ ਦੇ ਕੋਲੋਂ ਕਮਾਲ ਦੀ ਸਰਵਿਸ ਲਓ ਪੂਰਾ ਸਾਫ਼ ਸੁਥਰਾ ਕੰਮ ਕਰਦੇ ਨੇ ਨੰਬਰ 6478233136478223 ਸੰਦਲ ਪੇਂਟਿੰਗ ਦਾ ਨੰਬਰ ਹੈ
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਜਿਹੜੇ ਹੋਏ ਤੁਸੀਂ ਤਾਂ ਛੋਟੀ ਜਿਹੀ ਨਾ ਬ੍ਰੇਕ ਲੈਣੀ ਆ ਕਮਰਸ਼ੀਅਲ ਰਿਕਾਰਡਿੰਗ ਦੀ ਅਤੇ ਬੜੀ ਜਲਦ ਆਉਂਦੇ ਹਾਂ ਦੋ ਚਾਰ ਕਮਰਸ਼ੀਅਲ ਤੋਂ ਬਾਅਦ ਵਾਪਸ
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
3: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
4: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
3: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 ਔਰ ਵਿਜ਼ਿਟ insuranceforyou.com

0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਦੋਸਤੋ ਇੱਕ ਵਾਰੀ ਸਭ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ ਔਰ ਜੀ ਵੀਕਿੰਡ ਆ ਗਿਆ ਹੈ ਖਾਓ ਪੀਓ ਐਸ਼ ਕਰੋ ਮਿੱਤਰੋ ਬੜਾ ਪਿਆਰਾ ਸਲੋਗਨ ਹੈ ਗੀਤ ਵੀ ਹੈ ਸਲੋਗਨ ਵੀ ਆ ਪਰ ਦਿਲ ਨਹੀਂ ਕਹਿ ਤੋੜਨਾ ਇੰਜੋਏ ਜਿੰਨਾ ਮਰਜ਼ੀ ਕਰੋ ਅਤੇ ਬਾਕੀ ਪੀ ਕੇ ਗੱਡੀ ਡਰਾਈਵ ਨਹੀਂ ਕਰਨੀ ਕੋਈ ਵੀਕਐਂਡ ਤਾਂ ਹੁੰਦਾ ਹੀ ਮਸਤੀ ਮਾਰਨ ਕਿਉਂਕਿ ਇਹ ਵੀਕਐਂਡ ਕਿਉਂਕਿ ਹੁਣ ਸਮਰ ਦੇ ਆਖਰੀ ਵੀਕਐਂਡ ਹੈਗੇ ਨੇ ਬਾਹਰ ਅੰਦਰ ਘੁੰਮਣ ਵੀ ਜਾਣਾ ਤੁਸੀਂ ਆਪਣੇ ਬੱਚਿਆਂ ਦੇ ਨਾਲ ਕਿਉਂਕਿ ਸਕੂਲਾਂ ਬੱਚੇ ਫਿਰ ਅਗਲੇ ਹਫ਼ਤੇ ਤੋਂ ਬਾਅਦ ਇਹਨਾਂ ਨੇ ਪ੍ਰਵੇਸ਼ ਕਰਨਾ ਸਕੂਲਾਂ ਦੇ ਵਿੱਚ ਹਲੇ ਤੁਹਾਡੇ ਪਾਸ ਇੱਕ ਵੀਕ ਹੈਗਾ ਘੁੰਮਣ ਫਿਰਨ ਨੂੰ ਹੈ ਨਾ ਅਤੇ ਤੁਸੀਂ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਵਿਆਹ ਸ਼ਾਦੀਆਂ ਵੀ ਕਾਫੀ ਨੇ ਬਈ
1: ਹਾਂਜੀ
0: ਕੜਾਹੀ ਚੜ੍ਹਦੀ ਕਿਸੇ ਪਾਸੇ ਕੁਛ ਚੜ੍ਹਦਾ ਚੱਲਦਾ ਰਹਿੰਦਾ ਕੰਮ ਚੱਲਦਾ ਰਹਿੰਦਾ
1: ਚਲੋ ਕੋਈ ਨੀ
0: ਇਹ ਵੀ ਇੰਜੋਏ ਕਰਨ ਚੀਜ਼ਾਂ
1: ਬਿਲਕੁਲ
0: ਪਰ ਮੈਨੂੰ ਨਾ ਚੰਗਾ ਲੱਗਦਾ ਇੱਥੋਂ ਦੇ ਵਹਿਮ ਚੰਗੇ ਲੱਗਦੇ ਆ ਇੰਡੀਆ ਨਾਲੋਂ ਮੈਨੂੰ ਬਿਹਤਰ ਲੱਗਣ ਲੱਗ ਗਏ ਕਿਉਂਕਿ ਇੱਥੇ ਐਟਲੀਸਟ 7 ਦਿਨ ਤਾਂ ਮਨਾਉਣੇ ਨਾ ਆਪਾਂ ਇੰਜੋਏ ਤਾਂ ਕਰਦੇ ਨਾ ਆਪਾਂ ਪੁਰਾਣੇ ਵਿਰਾਸਤ ਨੂੰ ਇੰਜੋਏ ਕਰਦੇ ਨਾ ਉੱਥੇ ਤਾਂ ਹੁਣ ਇੱਕੋ ਦਿਨ ਦੀ ਕੰਮ ਨਿਬੇੜ ਦਿੰਦੇ ਆ ਵੀਰਵਾਰ ਵੀ ਹੋ ਜਾਂਦੀਆਂ ਸ਼ੁੱਕਰਵਾਰ ਨੂੰ ਹੋ ਜਾਂਦਾ
1: ਬਿਲਕੁਲ ਕਿਉਂਕਿ ਫਿਰ ਇੱਕ ਇੱਕ ਦਿਨ ਸਾਰੇ ਫੰਕਸ਼ਨ ਇੱਕ ਇੱਕ ਦਿਨ ਕਰਨ ਲੱਗ ਗਏ ਨਾ ਪਹਿਲਾਂ ਜਿਵੇਂ ਇੱਕ ਦਿਨ ਚ ਦੋ ਫੰਕਸ਼ਨ ਵੀ ਹੋ ਜਾਂਦੇ ਸੀ
0: ਇੱਕ ਤਾਂ ਹੁਣ ਬੱਚਿਆਂ ਨੇ ਨਵਾਂ ਹੀ ਰੱਖਿਆ ਆਪਣੀ ਨਵਾਂ ਵਾਧਾ ਕਰਤਾ ਉਹਨਾਂ ਨੇ ਜਾਫਾ ਮੁੰਡਿਆਂ ਨੇ ਆਪਣੀ ਬੱਕਰਾ ਪਾਰਟੀ ਬੱਕਰਾ ਪਾਰਟੀ ਪਤਾ ਨਹੀਂ ਬੱਚੇ ਤਾਂ ਇੱਥੋਂ ਦੇ ਹੁਣ ਜਾ ਰਹੇ ਬੋਰਨ ਸਾਡੀ ਤਾਂ ਜੀ ਸਟੈਗ ਪਾਰਟੀ ਹੈ ਪਤਾ ਨਹੀਂ ਇਕੱਲੇ ਬੱਚਿਆਂ ਦੀ ਮੁੰਡਿਆਂ ਦੀ
1: ਬੋਇਜ਼ ਦੀ
0: ਬੋਇਜ਼ ਦੀ ਆਪਦੀ ਪਾਰਟੀ ਆ ਕੁੜੀਆਂ ਦੀ ਆਪਣੀ ਪਾਰਟੀ ਸਟੈਗ ਪਾਰਟੀ ਆ ਚਲੋ ਕਰੋ ਇੰਜੋਏ ਹੋਣਾ ਚਾਹੀਦਾ ਵੱਡੀ ਗੱਲ ਕੀ ਅਸੀਂ ਬੱਚੇ ਖੁਸ਼ ਤੇ ਸਾਡੀ ਮੈਨੂੰ ਕੀ ਫਰਕ ਪੈਣ ਗਿਆ
1: ਚਲੋ ਫਿਰ ਆਪਾਂ ਗਾਣਾ ਸੁਣੀਏ
0: ਚੱਕਰ ਇਹ ਹੁੰਦਾ ਕਿ ਜਿਹੜੀਆਂ ਖੁਸ਼ੀਆਂ ਹੁੰਦੀਆਂ ਨਾ
1: ਹਾਂਜੀ
0: ਉਹਨੂੰ ਕਿਸੇ ਨਾਲ ਸਾਂਝਾ ਕਰ ਲਓ ਕਿਸੇ ਨਾਲ ਤੁਸੀਂ ਸ਼ੇਅਰ ਕਰ ਲਓ ਦੁੱਗਣੀਆਂ
1: ਹੋ ਜਾਂਦੀਆਂ ਬਿਲਕੁਲ ਸਹੀ ਗੱਲ ਹੈ
0: ਤੇ ਦੁੱਖ ਵੀ ਹੁੰਦਾ ਜਦੋਂ ਵੰਡ ਲਓ
1: ਵੰਡਿਆ ਜਾਂਦਾ
0: ਘਟ ਜਾਂਦਾ ਇਹ ਕੁਦਰਤੀ ਆ ਤੇ
1: ਹਾਂਜੀ
0: ਕੁਝ ਲਓ ਤੇ ਵੀਕਐਂਡ ਕਰੋ ਇੰਜੋਏ ਤੇ ਅਗਲਾ ਗੀਤ ਸੀ ਆਪਣਾ ਰੱਖੜੀ ਦਾ ਹੀ ਆ
1: ਹਾਂਜੀ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਤੇ ਲਓ ਫਿਰ ਸਾਰੇ ਅੱਜ ਭੈਣ ਭਰਾ ਬਹੁਤ ਖੁਸ਼ ਹੋਣਗੇ ਹੈ ਨਾ ਸਾਰੇ ਓਬਵੀਅਸ ਹੀ ਗੱਲ ਹੈ ਕਿ ਰੱਖੜੀ ਦਾ ਤਿਉਹਾਰ ਅੱਜ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਤੇ ਸਟੂਡੀਓ ਦਾ ਨੰਬਰ 905-564-4444 905-564-6444 ਤੇ ਲਓ ਆਪਾਂ ਨੈਕਸਟ ਕਿਸ਼ੋਰ ਕੁਮਾਰ ਜੀ ਦੀ ਆਵਾਜ਼ 'ਚ ਗਾਣਾ ਸੁਣੀਏ ਤੇ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ਡ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8657-7596 905-857-7596 ANJ Auto Repair। ਜਿਹੜੇ ਕਿ

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: लाइव सुनना चाहते लाइव से क्लिक कर लो जी वाच करना चाहते हैं तो उसे क्लिक करो या फिर अपने आईपीटीवी बॉक्स के उत्ते पंजाबी सेक्शन क्लिक करो उदे उत्ते जाके देश परदेश टीवी नु क्लिक करो उत्ते तुसी सुन भी सकते हो देख भी सकते हो 24/7
2: देयर आर सिंगर्स देयर आर परफॉर्मर्स एंड देन देयर आर लेजेंड्स That has defined generations. The one and only Rahat Fateh Ali Khan. Live in Toronto. With Shah Zaman Ali Khan. Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Malli Tent Services to our special event say harek size de waterproof tents provide kar dene. 10 by 10 feet to like 40 by 100 feet de tambu ne. Tables de kursiyan vi naal leke aunde ne te tuhade backyard nu banquet hall vaangu banaunde ne. Fancy chairs vi available han. LED glow in the dark bani banaiyan bars, tables de kursiyan vi tusi rent kar sakde ho. Ajji Malli Tent Services nu call 647-999-2569
1: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ ਜੀਐਸਟੀ ਪੀਐਸਟੀ ਕਾਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਨ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
4: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
1: ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਸਰਦਨਿਕ ਸਵਾਗਤ ਆ ਰੱਖੜੀ ਦਾ ਤਿਉਹਾਰ ਆ ਪਰ ਰਲ ਮਿਲ ਕੇ ਸਾਰੇ ਮਨਾ ਰਹੇ ਹਾਂ ਤੁਸੀਂ ਵੀ ਅਸੀਂ ਵੀ ਮਨਾ ਰਹੇ ਹਾਂ ਹਾਂਜੀ ਸਾਰੇ ਪਰਿਵਾਰ ਮਨਾ ਰਹੇ ਨੇ ਅਤੇ ਆਪਾਂ ਪੂਰਾ ਵੀਕਐਂਡ ਹੀ ਮਨਾਉਣੀ ਆ ਕਿਉਂਕਿ ਕੋਈ ਵੀ ਤਿਉਹਾਰ ਆ ਜਦੋਂ ਵੀਕਐਂਡ ਮਨਪ੍ਰੀਤ ਐਡ ਹੋ ਜਾਣਾ ਨਾਲ
5: ਹਾਂਜੀ
1: ਅਤੇ ਮੈਨੂੰ ਪਤਾ ਤੁਸੀਂ ਵੀ ਲੇਟ ਆਏ ਹੋ ਅੱਜ ਮੈਨੂੰ ਪਤਾ ਤੁਸੀਂ ਕੱਲ੍ਹ ਹੀ ਛੁੱਟੀ ਕਹਿ ਦਿਆ ਮੈਂ ਕਿ ਰੱਖੜੀ ਬੰਨਣੀ ਹੈ ਨਾ
5: ਹਾਂਜੀ
1: ਖੈਰ ਕਹਿੰਦਾ ਭਾਵ ਇਹ ਕਿ ਤੁਸੀਂ ਵੀਕਐਂਡ 'ਤੇ ਵੀ ਬੰਨੀ ਹੁਣ ਰੱਖਣੀਆਂ ਪਲੱਸ ਪੂਰਾ ਵੀਕ ਇੰਜੋਏ ਕਰਨਾ ਅੱਛਾ ਮੈਂ ਨਾ ਕੁਐਸਚਨ ਪਾਉਣਾ ਇਹ ਲੇਡੀਜ਼ ਵਾਸਤੇ ਕੁਐਸਚਨ ਆ ਮੈਂ ਕਿਸੇ ਨੂੰ ਨਾਂ ਨਹੀਂ ਪੁੱਛਾਂਗਾ ਇਹ ਕੁਐਸਚਨ ਇਹ ਆ ਕਿ ਵੀਰ ਹਰ ਸਾਲ ਰੱਖੜੀ ਤਾਂ ਬੰਨਦੇ ਤੁਸੀਂ ਬੰਨਦੀ ਆਪਣੇ ਭਰਾਵਾਂ ਦੇ ਹੈ ਨਾ
5: ਹਾਂਜੀ
1: ਮੇਰਾ ਕੁਐਸਚਨ ਇਹ ਆ ਕਿ ਜਦੋਂ ਵੀਰ ਕੁਆਰੇ ਹੁੰਦੇ ਆ ਪੈਸੇ ਵੱਧ ਉਦੋਂ ਦਿੰਦੇ ਆ ਜਾਂ
5: ਅਨਮੈਰਿਡ ਹੁੰਦੇ ਉਦੋਂ ਭਰਾ ਇਕੱਲਾ ਹੁੰਦਾ ਹੈ ਨਾ ਜਿਹਦੇ ਇਕੱਲੇ ਰੱਖੜੀ
1: ਮੈਂ
5: ਫਿਰ ਜਦੋਂ ਵਿਆਹ ਤੋਂ ਬਾਅਦ ਭਾਬੀ ਦੇ ਵੀ ਰੱਖੜੀ ਬੰਨਦੇ ਆ ਨਾ
1: ਅੱਛਾ ਉਹ ਚਲੋ ਕਿਤੇ ਹੋਊਗਾ ਫਰਿਸ਼ਤਾ ਤਾਂ ਕਈ ਸਾਰਿਆਂ ਦਾ ਨਹੀਂ ਮੰਨਦੇ ਇਹ ਹੋਰ ਕੋਈ ਪ੍ਰਵਾਹ ਕਰਦਾ
5: ਫਿਰ ਉਹ ਡਬਲ ਹੋ ਗਿਆ ਨਾ ਕੰਮ
1: ਨਹੀਂ ਕਹਿਣ ਦਾ ਭਾਵ ਇਹ ਆ ਮੇਰਾ ਕਿਸ ਕੱਲਾ ਹੀ ਕਿ ਜਦੋਂ ਤੁਸੀਂ ਆਪਣੇ ਭਰਾ ਨੂੰ ਰੱਖੜੀ ਬੰਨਦੇ ਹੋ ਜਦੋਂ ਸਿੰਗਲ ਸੀਗਾ ਉਦੋਂ ਜ਼ਿਆਦਾ ਪੈਸੇ ਮਿਲਦੇ ਸੀ ਜਾਂ ਹੁਣ ਜਿਵੇਂ ਹੁਣ ਵਿਆਹਿਆ ਗਿਆ ਉਸ ਤੋਂ ਬਾਅਦ ਕਿ ਸੇਮ ਹੀ ਚੱਲਦਾ ਜਿੰਨਾ ਕੁ ਪਹਿਲਾਂ ਚੱਲਦਾ ਸੀ ਓਨਾ ਹੀ
5: ਮੇਰਾ ਤਾਂ ਸੇਮ
1: ਇਹ ਤਾਂ ਵੈਸੇ ਹੀ ਆਪਾਂ ਇੱਕ ਤਰ੍ਹਾਂ ਦਾ ਸ਼ੁਗਰ ਕਰ ਰਹੇ ਹਾਂ ਮੈਂ ਤੈਨੂੰ ਕਿਸੇ ਦਾ ਨਾਂ ਨਹੀਂ ਪੁੱਛਾਂਗਾ
5: ਹਾਂਜੀ
1: ਇਹ ਵੈਸੇ ਹੀ ਇੱਕ ਮੈਨੂੰ ਇਹ ਨਾ ਕਰੋੜੀ ਸੀ ਹੈਗੀ ਆ ਬਈ
5: ਹਾਂਜੀ
1: ਹੋ ਸਕਦਾ ਕਿਉਂਕਿ ਥੋੜ੍ਹੇ ਜਿਹੇ ਘੱਟ ਜਾਣ ਵਿਆਹ ਤੋਂ ਬਾਅਦ ਕਿਉਂਕਿ ਕਈ ਵਾਰੀ ਜ਼ਿੰਮੇਵਾਰੀਆਂ ਪੈ ਜਾਂਦੀਆਂ
5: ਇਹ ਤਾਂ ਹੈ ਹੀ ਆ
1: ਆਟਾ ਲੂਣ ਤੇਲ ਸਾਰਾ ਹਨਾ ਰੱਖਣਾ ਪੈਂਦਾ ਜਿੱਥੇ ਬੰਦਾ 200 ਦਿੰਦਾ ਸੀਗਾ ਉੱਥੇ ਘਟਾ ਕੇ 100 ਕਰਤਾ ਹੋਇਆ 150 ਕਰਤਾ ਇਹ ਤਾਂ ਆਈ ਡੋਨਟ ਨੋ ਮੈਨੂੰ ਜਾਂ ਲੇਡੀਜ਼ ਪਾਰਟੀਸਪੇਟ ਕਰ ਸਕਦੀਆਂ
5: ਹਾਂਜੀ
1: 905-564-6444 905-564-6444 ਪਰ ਲੇਡੀਜ਼ ਨਾ ਲੜਕੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਉਹਨਾਂ ਨੇ ਕਹਿਣਾ ਨਹੀਂ ਜੀ ਸੇਮ ਹੀ ਮਿਲਦੇ ਮੈਨੂੰ ਪਤਾ ਜੇ ਘੱਟ ਵੱਧ ਵੀ ਮਿਲਦੇ ਹੁਣ ਉਹਨਾਂ ਨੇ ਕਹਿਣਾ ਨਹੀਂ ਸੇਮ
5: ਇਹ ਮੇਲਸ ਵੀ ਦੱਸ ਸਕਦੇ ਨੇ ਹਨਾ ਵੀ ਤੁਸੀਂ ਕੀ ਸਮਝਦੇ ਹੋ ਵੀ ਪਹਿਲਾਂ ਜ਼ਿਆਦਾ ਸੀਗਾ ਜਾਂ ਹੁਣ ਜ਼ਿਆਦਾ ਕਰਦੇ ਹੋ ਹਨਾ
1: ਜੀ ਚਲੋ ਮੈਂ ਇੱਕ ਕੁਦਰਤੀ ਨੇਚਰ ਹੁੰਦੀ ਆ ਮੈਂ ਵੈਸੇ ਤਾਂ ਆਪੋ ਆਪਣਾ ਹੈਗਾ ਕਿ ਜਾਂ ਮੈਂ ਸਮਝਦਾ ਕਿ ਲੜਕੀਆਂ ਜਿਹੜੀਆਂ ਹੈਗੀਆਂ ਆਪਣੇ ਪਿਓ ਦਾ ਜ਼ਿਆਦਾ ਖਿਆਲ ਰੱਖਦੀਆਂ,
5: ਹਾਂਜੀ
1: ਮੁੰਡੇ ਨਾ ਜਿਹੜੇ ਕੁੜੀਆਂ ਸਿਸਟਮ ਹੁੰਦੀਆਂ,
5: ਹਾਂਜੀ
1: ਬੰਦੇ ਥੋੜੇ ਜਿਹੇ ਮੁੰਡੇ ਹੁੰਦੇ ਹੋਣਾ ਪੈਂਦਾ ਉਹਨਾਂ ਨੂੰ ਉਹ ਜਿਹੇ ਹੋਣਾ, ਕਿਉਂਕਿ ਇੱਕ ਕੰਮ ਥੋੜਾ ਹੁੰਦਾ ਅਤੇ ਕਿੰਨੀਆਂ ਹੋਰ ਬਾਹਰ ਅੰਦਰ ਜਿੰਨੇ ਖਰਚ ਖੁਰਚੇ ਪਰੇਸ਼ਾਨੀਆਂ ਹੁੰਦੀਆਂ ਨੇ। ਅਤੇ ਤੁਸੀਂ ਅੱਜ ਸਾਂਝ ਪਾ ਸਕਦੇ ਹੋ ਭਾਈ, ਅਸੀਂ ਤੁਹਾਨੂੰ ਕੁਐਸਚਨ ਪੁੱਛਿਆ ਕਿ ਦੇਖਦਾ ਤੁਹਾਡਾ ਕੀ ਵਿਚਾਰ ਨੇ, ਤੁਸੀਂ ਪਾਰਟੀਸਪੇਟ ਕਰਨਾ ਚਾਹੋ ਤਾਂ ਮੋਸਟ ਵੈਲਕਮ 905-564-6444। ਹਾਂ ਮਠਿਆਈ ਦਾ ਡੱਬਾ ਤਾਂ ਉਨਾ ਹੀ ਮਿਲਦਾ ਹੋਊਗਾ, ਉਹ ਤਾਂ ਮਿੱਠੇ ਹੈ ਵੀ ਰੱਖੜੀ ਦੇ ਮੌਕੇ 'ਤੇ, ਪਰ ਨਾਲ ਆਸ਼ੀਰਵਾਦ ਜਿਹੜਾ ਮਿਲਦਾ ਉਹ ਕੀ ਵਿਆਹ ਤੋਂ ਪਹਿਲਾਂ ਜ਼ਿਆਦਾ ਮਿਲਦਾ ਸੀ ਜਾਂ ਹੁਣ ਵੀ ਉਨਾ ਕੀ ਮਿਲਦਾ? ਮੈਨੂੰ ਤਾਂ ਲੱਗਦਾ ਮੋਸਟ ਲਾਈਕਲੀ ਉਨਾ ਕੀ ਹੋਊਗਾ ਨਾ।
5: ਪਤਾ ਕੀ ਆ, ਦੇਖੋ ਪਹਿਲਾਂ ਜਿਹੜੇ ਬ੍ਰਦਰਸ ਹੁੰਦੇ ਆ ਨਾ ਉਹ ਆਪਣੇ ਹਿਸਾਬ ਨਾਲ ਦਿੰਦੇ ਆ ਭੈਣਾਂ ਨੂੰ ਗਿਫਟਸ, ਹੋ ਗਏ
1: ਰੋਕ-ਟੋਕ ਨਹੀਂ ਹੁੰਦੀ
5: ਕੋਈ ਹੈਨਾ, ਤੇ ਦੂਸਰ ਜੇ ਆਪਾਂ ਦੋਵੇਂ ਪਾਸੇ ਦੇਖ ਸਕਦੇ ਆ ਕਿਉਂਕਿ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਆਈਡੀਆਜ਼ ਜ਼ਿਆਦਾ ਮਿਲ ਜਾਂਦੇ ਨੇ।
1: ਮੈਨੂੰ ਲੱਗਦਾ ਇਹ ਵੀ ਹੋ ਜਾਂਦਾ ਵੀ ਕੈਸ਼ ਨਾਲੋਂ ਨਾ ਕੋਈ ਸੂਟ ਸਾਟ ਲਾ ਦਈਏ, ਐਵੇਂ ਹੁੰਦਾ
5: ਹਾਂ, ਗਿਫਟ ਵੀ ਹੋ ਜਾਂਦੇ ਆ ਜਿਵੇਂ ਆਪਣੀ ਆਪਣੀ ਮਰਜ਼ੀ ਆ, ਕਈ ਹੈਨਾ ਥੋੜਾ ਗਿਫਟ ਪ੍ਰੈਫਰ ਕਰਦੇ ਨੇ, ਕਈ ਸਿਰਫ ਸ਼ਗਨ ਪ੍ਰੈਫਰ ਕਰਦੇ ਆ, ਕਈ ਕਹਿ ਦਿੰਦੇ ਨੇ ਅੱਜ ਤੂੰ ਚੋਕਲੇਟ ਨਾਲ ਹੀ ਸਾਰ ਲਾ, ਡਿਫਰੈਂਟ ਡਿਫਰੈਂਟ ਗੱਲਾਂ ਨੇ ਹਨਾ, ਤੇ ਹਰੇਕ ਦੀ ਆਪਣੀ ਆਪਣੀਆਂ ਚੋਇਸਿਸ ਹੁੰਦੀਆਂ ਨੇਗੀਆਂ। ਬਟ ਸਾਡੇ ਲਿਸਨਰ ਸਾਨੂੰ ਜ਼ਿਆਦਾ ਬੈਟਰ ਦੱਸ ਸਕਦੇ ਨੇ ਵੀ ਉਹ ਰੱਖੜੀ ਦੇ ਤਿਉਹਾਰ ਤੇ ਕੀ ਇਸ ਵਾਰ ਕੀ ਸਪੈਸ਼ਲ ਕਰ ਰਹੇ ਆ, ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਓ। 905-564-5444 905-564-6444 ਸਟੂਡੀਓ ਦਾ ਨੰਬਰ ਹੈ।
1: ਸਪੈਕਸ ਐਕਸਪ੍ਰੈਸ ਦੀ ਮੈਂ ਗੱਲਬਾਤ ਕਰਾਂ, ਉਹ ਕਹਿੰਦੇ ਕਿ ਕਸਟਮਰ ਐਪਰੀਸ਼ੀਏਸ਼ਨ ਸੇਲ ਲਗਾਈ ਆ ਉਹਨਾਂ ਨੇ, ਲੋਅਸਟ ਪ੍ਰਾਈਸ ਲਗਾਈਆਂ, ਸਨ ਗਲਾਸਿਸ ਦੇ ਵੀ ਜਿਹੜੀਆਂ ਹੈਗੀਆਂ ਤੁਹਾਡੀਆਂ ਨੇਮ ਬ੍ਰੈਂਡ ਉਹਨਾਂ 'ਤੇ ਵੀ ਬਹੁਤ ਸਾਰਾ ਡਿਸਕਾਊਂਟ ਹੈ। ਸਿੰਗਲ ਵਿਜ਼ਨ ਗਲਾਸਿਸ ਲਗਾਈਆਂ, $400 ਦੀ ਕੋਸਟ ਹੈਗੀ ਆ, $129 ਵਿੱਚ ਲਗਾਈਆਂ ਉਹਨਾਂ ਨੇ। ਲੰਡਨ ਫੋਗ, ਲੈਵੀਜ਼, ਰੈਂਗਲਰ, ਮੈਨੀ ਅਦਰ ਬ੍ਰੈਂਡ ਨੇਮ ਫਰੇਮ ਹੈਗੇ ਨੇ। ਪ੍ਰੋਗਰੈਸਿਵ ਗਲਾਸਿਸ ਲਗਾਈਆਂ $258 ਦੀਆਂ, ਅਤੇ ਪੈਸੇ ਉਹ ਖੁਦ ਚਾਰਜ ਕਰਨਗੇ ਇੰਸ਼ੋਰੈਂਸ ਤੋਂ, ਅਤੇ ਲੈਂਸ ਅਕੋਰਡਿੰਗ ਕਰਕੇ ਦੇਣਗੇ ਉੱਥੇ 50% ਤੁਹਾਨੂੰ ਆਫ ਹੋਏਗਾ। ਅਤੇ ਤੁਸੀਂ ਜ਼ਰੂਰ ਚੱਕ ਲਗਾਓ, ਉਹਨਾਂ ਨੇ ਦੱਸਿਆ ਕਿ ਸਪੈਸ਼ਲ ਆਫਰ ਹੈ, ਵੈਨ ਯੂ ਬਾਏ 2 ਪੇਅਰ ਆਫ ਗਲਾਸਿਸ ਯੂ ਵਿਲ ਗੈਟ ਫਰੀ ਕੋਟਿੰਗ ਔਨ ਸੈਕਿੰਡ ਪੇਅਰ। ਅਤੇ ਇਹ ਜਦੋਂ ਕੰਪਿਊਟਰ ਵਗੈਰਾ 'ਤੇ ਬਹਿੰਦੇ ਤੁਸੀਂ ਪੜ੍ਹਦੇ ਆਪਣਾ ਕੁਛ ਦੇਖਦੇ ਹੋ ਉਹਦੇ ਤੁਹਾਨੂੰ ਪ੍ਰੋਟੈਕਟ ਕਰਦੇ ਤੁਹਾਡੇ ਆਇਜ਼ ਨੂੰ। ਅਤੇ ਸਪੈਕਸ ਐਕਸਪ੍ਰੈਸ ਵਾਲੇ ਨੇ 35 ਰੈਜੂਲੇਸ਼ਨ ਡਰਾਈਵ ਕੈਨੇਡੀ ਦੇ ਸਟੀਲ ਦੇ ਕੋਲੇ ਨੇ। ਟੈਲੀਫੋਨ ਨੰਬਰ 905-460-8888 905-460-8888 ਟੈਲੀਫੋਨ ਨੰਬਰ ਹੈ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ। ਅੱਛਾ, ਇਹਦਾ ਜਿਵੇਂ ਹੁਣ ਭੈਣ ਭਰਾ ਦਾ ਰਿਸ਼ਤਾ ਹੈਗਾ,
5: ਹਾਂਜੀ,
1: ਵੈਸੇ ਤਾਂ ਪੇਰੈਂਟਸ ਜਿਵੇਂ ਹੁਣ ਪੇਰੈਂਟਸ ਜਦੋਂ ਬੱਚੇ ਨੂੰ ਪੈਦਾ ਕਰਦੇ ਆ ਉਹ ਇਹ ਕਹਿ ਦਿੰਦੇ ਆ ਹਮੇਸ਼ਾ, ਹੁਣ ਤਾਂ ਖੈਰ ਟੋਟਲੀ ਚੇਂਜ ਹੋਣ ਲੱਗੀ ਗੱਲਾਂ, ਮਤਲਬ ਪੰਜਾਬ ਦੇ ਵਿੱਚ ਅਸੀਂ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਸਮਝਦੇ, ਹੈਨਾ,
5: ਹਾਂਜੀ,
1: ਜਦੋਂ ਉਹਦਾ ਜ਼ਮੀਨ ਜਾਇਦਾਦ ਦੀ ਆਉਂਦੀ ਆ ਵੰਡ ਵੰਡੀਏ ਦਾ ਕੰਮ, ਜਿਹੜੇ ਮੇਰੇ ਵਰਗੇ ਖੜ੍ਹੇ ਵੀਰ ਹੁੰਦੇ ਆ ਬੜੇ ਛਾਲਾਂ ਜਿਹੀਆਂ ਮਾਰਦੇ ਹੁੰਦੇ ਆ, ਕਹਿੰਦੇ ਭੈਣ ਦਾ ਹਿੱਸਾ ਮੈਨੂੰ ਆ ਜੇ, ਹੈ ਲਾਲਾਂ ਡਿੱਗਦੇ ਹੁੰਦੇ ਨਾ ਲਾਲਚ। ਅਤੇ ਹੁਣ ਦੇਖਿਆ ਜਾਵੇ ਜੇ ਪੇਰੈਂਟਸ ਕਿ ਇਹ ਪੇਰੈਂਟਸ ਵੀ ਕਈ ਵਾਰੀ ਰਲ ਜਾਂਦੇ ਨਾਲ, ਤੈਨੂੰ ਕੀ ਲੋੜ ਆ ਕੁੜੀ ਹੈ, ਤੂੰ
5: ਕੁੜੀਆਂ ਨੇ ਅੱਗੇ ਚਲੇ ਜਾਣਾ ਵਿਆਹ ਕੇ,
1: ਅੱਗੇ ਚਲੇ ਜਾਣਾ,
5: ਹਾਂਜੀ
1: ਇਹ ਆਵੇਂ ਹੁੰਦਾ। ਪਰ ਜੇ ਤੁਸੀਂ ਇੰਨਾ ਹੀ ਆਓ ਜਦੋਂ ਤੁਸੀਂ ਕਹਿ ਰਹੇ ਹੋ ਕਿ ਬੱਚੇ ਸਾਡੇ ਸੇਮ ਨੇ, ਜਾਂ ਤਾਂ ਫਿਰ ਵੰਡ ਵੰਡਈਆ ਨਾ ਹੋਵੇ, ਘੱਟ ਬੱਚੇ ਪੈਦਾ ਕਰ ਲਓ, ਇੱਕ ਕਰ ਲਓ, ਦੋ ਕਰ ਲਓ, ਜਦ ਬਾਹਲਾ ਨਹੀਂ ਵੰਡ ਵੰਡਈਆ ਹੋਊਗਾ, ਇਹ 4-5 ਹੋਣਗੇ ਫਿਰ ਤਾਂ ਹੋਣਗੇ। ਅੱਛਾ, ਫਿਰ ਤੁਸੀਂ ਕੁਛ ਰੋਕ ਨਹੀਂ ਸਕਦੇ ਕਿਸੇ ਨੂੰ, ਕਿਉਂਕਿ ਗਵਰਨਮੈਂਟ ਆਫ ਇੰਡੀਆ ਸਾਰਿਆਂ ਨੇ ਬਹੁਤ ਸਾਰਾ ਲਾਅ ਪਾਸ ਕਰਤਾ ਕਿ ਚਾਹੇ ਕੁੜੀਆਂ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਪ੍ਰੋਪਰਟੀ ਦੇ ਵਿੱਚ ਓਨਾ ਹੀ ਕੁੜੀਆਂ ਦਾ ਹਿੱਸਾ ਜਿੱਦਾਂ ਮੁੰਡਿਆਂ ਦਾ,
5: ਹਾਂਜੀ
1: ਰਾਈਟ। ਪਰ ਮੈਂ ਬਹੁਤ ਚਿਰ ਦੇਖਿਆ ਜੇ ਤੁਸੀਂ ਆਪਣੇ ਭੈਣਾਂ ਤੁਹਾਡੀਆਂ ਨਾਲ ਠੀਕ ਹੋਏ ਹੋ, ਤੁਸੀਂ ਉਹਨਾਂ ਚੰਗੀ ਤਰ੍ਹਾਂ ਇੱਜ਼ਤ ਮਾਣ ਕਰਦੇ ਹੋ, ਪਿਆਰ ਮੁਹੱਬਤ ਕਰਦੇ ਹੋ, ਉਹ ਆਪ ਹੀ ਕਹਿ ਦਈਏ ਮੈਨੂੰ ਭਾਈ ਲੋੜ ਤੇਰੇ ਨਾਲ ਕਰ ਦੇਣੀ ਆ।
5: ਹਾਂਜੀ ਹਾਂਜੀ,
1: ਮੇਰੇ ਸਾਡੇ ਕਾਫੀ ਹੋਏ ਆ, ਸਾਡੇ ਮਦਰ ਨੇ ਆਪ ਕੀਤਾ ਸਾਰੇ ਸਿਸਟਮ 'ਚ। ਪਰ ਜਿੱਥੇ ਕਿਤੇ ਤੁਸੀਂ ਲਾਲਚ ਕਰ ਲਓ ਜਾਂ ਪਹਿਲਾਂ ਹੀ ਕੁੜੀਆਂ ਨੂੰ ਬਈ ਲੈ ਨਾ ਜਾਣ ਕਿਤੇ, ਤੁਹਾਡੀ ਦਾੜੀ 'ਚ ਚੋਰ ਦੀ ਦਾੜੀ 'ਚ ਤਣਕਾ,
5: ਬਿਲਕੁਲ ਹਾਂਜੀ,
1: ਫਿਰ ਕੰਮ ਖਰਾਬ ਵੀ ਹੁੰਦੇ ਆ।
5: ਹਾਂਜੀ,
1: ਪਰ ਮੈਂ ਬਹੁਤ ਜ਼ਿਆਦਾ ਦੇਖਿਆ, ਬਹੁਤ ਜ਼ਿਆਦਾ ਕੁੜੀਆਂ ਕਹਿ ਦਿੰਦੀਆਂ ਕਿ ਭਾਈ ਸਾਨੂੰ ਕੁਛ ਨਹੀਂ ਚਾਹੀਦਾ, ਸਾਡੇ ਵੀਰ ਨੂੰ ਦੇ ਦੇ, ਹਨਾ,
5: ਬਿਲਕੁਲ,
1: ਇਹ ਵੀ ਇੱਕ ਗਿਵ, ਇੱਕ ਤਰ੍ਹਾਂ ਖੁੱਲ੍ਹਾ ਹੈ ਦਿਲ ਦੀ ਗੱਲ ਆ।
5: ਹਾਂਜੀ ਹਾਂਜੀ, ਪਰਸਨ ਟੂ ਪਰਸਨ ਡਿਪੈਂਡ ਕਰਦਾ ਕਿ
1: ਬਈ, ਜ਼ਿਆਦਾਤਰ ਮੈਂ ਵਿਛੜਿਆ ਲੋਕਾਂ ਦੇ ਵਿੱਚ ਹਾਂ ਇੱਕ ਦੋ ਹੋਰ ਮੈਮਰੀ ਹੁਣ ਬਹੁਤੇ ਹਸਬੈਂਡ ਵੀ ਕਹਿ ਦਿੰਦੇ ਉਹ ਯਾਰ ਆਪਣੀ ਕੋਈ ਬੱਚਾ ਰੱਖ ਦਿੱਤਾ ਰੱਬ ਨੇ ਤੂੰ ਆਪਦੇ ਭਰਾ ਨੂੰ ਦੇ ਦੇ
5: ਦੇਖ ਲਓ ਸਬਰ ਹੈ ਨਾ ਸਬਰ ਬਹੁਤ ਵੱਡੀ ਚੀਜ਼ ਹੈ ਹੈ ਨਾ ਜਿਹਨੇ ਸਬਰ ਕਰਨਾ ਸਿੱਖ ਲਿਆ ਉਹਨੇ ਸਾਰਾ ਕੁਛ ਸਿੱਖ ਲਿਆ ਤੇ ਉਹਨਾਂ ਕੋਲ ਸਾਰਾ ਕੁਛ ਮਿਲ ਵੀ ਜਾਂਦਾ ਉਹਨੂੰ
1: ਜੀ ਜੇ ਕਈ ਵਾਰੀ ਫਿਰ ਤੁਸੀਂ ਉਹ ਜਦੋਂ ਪੰਗੇ ਲੈਣ ਲੱਗ ਜਾਂਦੇ ਫਿਰ ਗਾਂਹ ਨੀ ਗੱਲ ਵੱਧ ਜਾਂਦੀ ਫਿਰ ਦੂਜਾ ਵੀ ਕਹਿੰਦਾ ਆ ਜਾਓ ਫਿਰ
5: ਬਿਲਕੁਲ
1: ਅਸੀਂ ਜਿਹੜਾ ਪਿੱਛੇ ਹਟਦੇ ਫਿਰ ਤੁਸੀਂ ਫਿਰ ਹੁਣ ਕੋਰਟਾਂ 'ਚ ਚੱਲਦੇ ਹਾਂ ਨਾ
5: ਆਪਣੇ ਰਹਿਣ ਦੇ ਲਈ ਇੱਕ ਵਧੀਆ ਵਧੀਆ ਘਰ ਲੱਭ ਰਹੇ ਹੋ ਤਾਂ ਇਹਨਾਂ ਦੇ ਕੋਲ ਬਹੁਤ ਵਧੀਆ ਪ੍ਰੋਜੈਕਟ ਆ ਰਹੇ ਆ ਜਿਨ੍ਹਾਂ ਦੀ ਕਲੋਜ਼ਿੰਗ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਹੋ ਜਾਣੀ ਹੈ ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲਡ ਰੋਡ ਐਂਡ ਹਰਨਟਾਰੀਓ ਸਟਰੀਟ ਦੇ ਉੱਪਰ ਨਵੀਂ ਫ੍ਰੀ ਹੋਲਡ ਟਾਊਨ ਹਾਊਸਿਸ ਲੈ ਕੇ ਆ ਰਹੇ ਨੇ ਜਿਨ੍ਹਾਂ ਦੀ ਪ੍ਰਾਈਸ 5,96,000 ਤੋਂ ਸ਼ੁਰੂ ਹੁੰਦੀ ਹੈ 5,96,000 ਤੋਂ ਅਤੇ ਇਹ ਇਹਨਾਂ ਦੀ ਕਲੋਜ਼ਿੰਗ 2027 ਦੇ ਐਂਡ ਤੋਂ ਲੈ ਕੇ 2028 ਦੀ ਸਟਾਰਟਿੰਗ ਦੇ ਵਿੱਚ ਹੋ ਜਾਣੀ ਹੈ ਤਿੰਨ ਟਾਈਪ ਦੇ ਟਾਊਨ ਹਾਊਸਿਸ ਨੇ ਜੋ ਕਿ ਤੁਹਾਡੇ ਲਈ ਆ ਰਹੇ ਨੇ ਜਿਨ੍ਹਾਂ ਦੇ ਵਿੱਚ 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਪ੍ਰਾਈਵੇਟ ਬੈਕਯਾਰਡ ਦੇ ਨਾਲ 3 ਫਲੋਰ ਦੇ ਸਿਟੀ ਟਾਊਨਸ ਨੇ ਡਬਲ ਕਾਰ ਗਰਾਜ ਦੇ ਨਾਲ ਜਿਹਦੇ ਵਿੱਚ ਤੁਸੀਂ 4 ਕਾਰਸ ਨੂੰ ਪਾਰਕ ਕਰ ਸਕੋਗੇ 3 ਫਲੋਰ ਦੇ ਬੈਕ ਟੂ ਬੈਕ ਟਾਊਨ ਹਾਊਸਿਸ ਵੀ ਆ ਰਹੇ ਨੇ ਸਾਰੇ ਫ੍ਰੀ ਹੋਲਡ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਅਤੇ ਓਕ ਦੀਆਂ ਸਟੇਅਰਸ ਹੋਣਗੀਆਂ ਹਰੇਕ ਫਲੋਰ ਦੇ ਉੱਪਰ ਹਰੇਕ ਫਲੋਰ ਤੇ 9 ਫੁੱਟ ਦੀ ਸੀਲਿੰਗ ਹੋਏਗੀ 0 ਡਿਵੈਲਪਮੈਂਟ ਚਾਰਜਿਸ ਨੇ ਫ੍ਰੀ ਅਸਾਈਨਮੈਂਟ ਕਲੋਜ਼ ਹੈ ਫ੍ਰੀ 5 ਅਪਲਾਇੰਸਿਸ ਦਾ ਪੈਕੇਜ ਹੈ ਅਤੇ 10,000 ਡਿਪਕੋਰ ਡਾਲਰਸ ਵੀ ਹੈਗੇ ਨੇ ਅਤੇ ਇਹਦੇ ਲਈ ਤੁਸੀਂ ਗੱਲਬਾਤ ਕਰੋ ਟੀਮ ਸਿੱਧੂ ਦੇ ਨਾਲ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇਣਗੇ ਘਰਾਂ ਦੀ ਪੂਰੀ ਪ੍ਰੋਪਰ ਜਾਣਕਾਰੀ ਲਓ ਅਤੇ ਆਪਣੇ ਘਰਾਂ ਦੀ ਬੁਕਿੰਗ ਕਰਵਾਓ ਉਹਨਾਂ ਦੇ ਕੋਲੋਂ 416-316-4163-02-0016 ਟੀਮ ਸਿੱਧੂ ਦਾ ਨੰਬਰ ਹੈ
1: ਲਓ ਫਿਰ ਅਗਲਾ ਫਰਮਾਇਸ਼ੀ ਗੀਤ ਵੀ ਤੁਹਾਡੇ ਲਈ ਪੇਸ਼ ਕਰਦੇ ਹਾਂ ਅਮਰਜੋਤ ਚਮਕੀਲਾ ਸਾਹਿਬ ਦੀ ਆਵਾਜ਼ ਦੇ ਵਿੱਚ ਫਰਮਾਇਸ਼ੀ ਗੀਤ ਹੈਗਾ ਜੀ

0: ਮੈਂ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਖੁਰਾ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 9055-64-6444
0: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
5: Simply Indian brings you all simply delicious deals buy one get one free every day sure 10 to sham 7 baje tak on dine in and take outs maza lavo sunday no paratha plate monday manpasand kulcha plate tuesday chana bhatura wednesday lajawab veg thali thursday yummy haka thali friday maza lavo saag makki di roti da eh yummy deals simply indian this sariya hi locations te dine in take out and catering also available call at 905-794-8111 simply delicious matlab simple

0: फर्स्ट या सेकंड मॉर्गेज या रीफाइनेंस करवाना चाहते हो तब तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
1: मॉर्गेज दी दुनिया दे विच चमकदा सितारा प्रभदीप सिंह ई ताडी मॉर्गेज रिन्यू होने वाली है तुसी प्राइवेट मॉर्गेज स्टक हो गए हो ते बद इंटरेस्टेड पे कर रहे हो ए ताडी मॉर्गेज बैंकां नाल करवा के लो इंटरेस्ट रेट ते गारंटी नाल करवाउणगे ते नाल दी नाल लाइन ऑफ क्रेडिट भी बनवा देंगे $3500 तुहानू कैश वापस भी दिता जाएगा जां फिर बिजनेस लोन लेना जां लाइन ऑफ क्रेडिट बनानी है अज ही कॉल करो प्रभदीप सिंह 416-710-7524 416-710-7524 ते प्रभदीप सिंह नू कॉल करो। दोस्तों देश प्रदेश दी शुक्रवार दी महफिल नाल जुड़े हुए हो और एक बार फिर तेजेंद्र सिंह सिद्धू सिद्धमा वाले वालों सारे का निघा स्वागत है। उन्होंने घर के बच्चे भर खुशियाँ, किसी बच्चे का हैप्पी बर्थडे हैगा, किसी की एनिवर्सरी हैगी किसी की विआह शादी हैगी उन्होंने परिवारों वास्ते असी देश प्रदेश की सारी टीम वालों शुभ इच्छावां भेजते हैं। तो तुहाडा वीकेंड बड़ा अच्छा हो इंजॉय करो इन सारे ही फंक्शन
2: जी। सिटी ऑफ ब्रैम्पटन का एक छोटा जहा मैसेज तुहानू दे दिए स्प्रिंग समर एनफोर्समेंट रिमाइंडर्स ने जड़े जदों हुण वैसे तो समर थोड़ी जी रह गई है तो सिटी ऑफ ब्रैम्पटन वाले कह रहे हैं कि जदों भी तुसीं अपने घरां दे विच कोई भी गैट टूगैदरस करदे हो कोई भी गैदरिंग्स करदे हो तो अपना शोर शराबा थोड़ा जिहा घट रखो वीकेंड्स ते स्पैशली जदों भी ਤੁਸੀਂ ਆਪਣੇ ਘਰਾਂ 'ਚ ਕੋਈ ਵੀ ਤੁਹਾਡੇ ਫੰਕਸ਼ਨਸ ਹੁੰਦੇ ਨੇ ਕੋਈ ਪਾਰਟੀ ਦਾ ਮਾਹੌਲ ਹੁੰਦਾ ਤਾਂ ਤੁਹਾਡੇ ਨੇਬਰਸ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਚੰਗੇ ਨੇਬਰ ਬਣਾਂਗੇ ਜਾਂ ਹੀ ਇੱਕ ਚੰਗੀ ਕਮਿਊਨਿਟੀ ਆਪਾਂ ਬਣਾ ਸਕਦੇ ਹਾਂ। ਅਤੇ ਦੂਸਰੀ ਗੱਲ ਕਿ ਆਪਣੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ ਨਾਲੇ ਤਾਂ ਤੁਸੀਂ ਸ਼ੋਰ ਸ਼ਰਾਬਾ ਘੱਟ ਰੱਖੋ ਜਿੰਨੇ ਸਾਈਡ ਵਾਕਸ ਨੇ ਬਾਈਕ ਲੇਨਸ ਨੇ ਉਹਨਾਂ ਨੂੰ ਹਮੇਸ਼ਾ ਕਲੀਅਰ ਰੱਖੋ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਸਾਈਡ ਵਾਕਸ ਅਤੇ ਬਾਈਕ ਲੇਨਸ ਹਮੇਸ਼ਾ ਕਲੀਅਰ ਹੋਣੇ ਚਾਹੀਦੇ ਨੇ ਉਹਨਾਂ ਨੂੰ ਬਲੋਕ ਨਾ ਕਰੋ ਅਤੇ ਜਦੋਂ ਵੀ ਕੋਈ ਵੇਸਟ ਵਗੈਰਾ ਹੁੰਦਾ ਆ ਉਹਨਾਂ ਨੂੰ ਹਮੇਸ਼ਾ ਪ੍ਰੋਪਰਲੀ ਬਿਨਸ ਦੇ ਵਿੱਚ ਡਿਸਪੋਜ਼ ਕਰੋ ਇੱਧਰ ਉੱਧਰ ਗਾਰਬੇਜ ਨਾ ਸੁੱਟੋ ਚਾਹੇ ਕੋਈ ਪਬਲਿਕ ਪ੍ਰੋਪਰਟੀ ਹੋਵੇ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ ਕਲੀਨਿੰਗਨੈਸ ਦਾ ਪੂਰਾ ਧਿਆਨ ਰੱਖੋ। ਸਟਰੀਟ ਪਾਰਕਿੰਗ 3 ਦਿਨ ਦੇ ਟਾਈਮ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ ਅਤੇ ਸਵੇਰ ਦੇ ਯਾਨੀ ਕਿ ਕਹਿ ਲਓ ਰਾਤ ਦੇ 2 ਵਜੇ ਤੋਂ ਲੈ ਕੇ 2 AM to 6 AM ਪਾਰਕਿੰਗ ਸਟਰੀਟ ਦੇ ਉੱਪਰ ਬਿਲਕੁਲ ਮਨਾ ਕੀਤੀ ਹੋਈ ਹੈ ਤੁਹਾਨੂੰ ਟਿਕਟ ਮਿਲ ਸਕਦੀ ਹੈ ਜੇ ਤੁਸੀਂ ਉੱਥੇ ਪਾਰਕ ਕਰੋਗੇ ਸਟਰੀਟਸ ਦੇ ਉੱਪਰ ਛੋਟੇ ਛੋਟੇ ਜਿਹੇ ਸਿੰਪਲ ਜਿਹੇ ਐਕਸ਼ਨ ਨੇ ਇਹਨਾਂ ਨੂੰ ਤੁਸੀਂ ਜ਼ਰੂਰ ਫੋਲੋ ਕਰੋ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜੋ ਕਿ ਸਿਟੀ ਆਫ ਬ੍ਰੈਮਪਟਨ ਵਾਲੇ ਤੁਹਾਡੇ ਤੱਕ ਪਹੁੰਚਾ ਰਹੇ ਨੇ brampton.ca/bylaws ਇਹਨਾਂ ਦੀ ਵੈਬਸਾਈਟ ਹੈ ਤੁਸੀਂ ਜਾ ਕੇ ਪੂਰੀ ਇਨਫੋਰਮੇਸ਼ਨ ਵੀ ਲੈ ਸਕਦੇ ਹੋ।
1: ਦੋਸਤੋ ਤੁਹਾਨੂੰ ਲੈ ਕੇ ਚੱਲੀਏ ਅਸੀਂ ਕਿਸੇ ਵੀ ਬ੍ਰਾਂਚ 'ਤੇ ਪਹੁੰਚ ਜਾਓ ਲੈ ਕੇ ਜਾ ਰਿਹਾ ਇੰਡੀਅਨ ਫਰੂਟ ਲੈਂਡ 'ਤੇ ਰੱਖੜੀ ਸਪੈਸ਼ਲ ਸੇਲ ਆ ਅੱਜ ਤੋਂ ਸ਼ੁਰੂ ਹੋ ਗਈ ਇਹਦਾ ਫਾਇਦਾ ਉਠਾਓ ਆਪਾਂ ਨੂੰ ਗ੍ਰੋਸਰੀ ਘਰ ਚਾਹੀਦੀ ਹੈ ਮਤਲਬ ਕੁਝ ਸਾਨੂੰ ਵਸਤੂਆਂ ਬੋਲਦਾ ਹੈਗਾ ਬਲੈਕ ਚਨਾ ਅਤੇ ਵਾਈਟ ਚਨਾ 3.99 ਨੂੰ 4 ਪਾਊਂਡ ਬਾਂਸੀ ਗੁੜ ਹੈਗਾ 7.99 5 ਕਿਲੋ ਸਵਰਨਾ ਸੂਜੀ ਹੈਗੀ 4 ਪਾਊਂਡ 3.99 ਦੀ $3.99 ਦੀ ਅਤੇ ਲਕਸ਼ਮੀ ਕੱਦੂਕਾਸ਼ ਕੀਤਾ ਹੋਇਆ ਮੈਂ ਸ਼ਨਾਡ ਲਿਖਿਆ ਇੱਥੇ ਉਹਨਾਂ ਨੇ ਇੰਗਲਿਸ਼ 'ਚ ਕੱਦੂਕਾਸ਼ ਪੰਜਾਬੀ 'ਚ ਹੋ ਗਿਆ ਕੱਦੂਕਾਸ਼ ਕੀਤਾ ਹੋਇਆ ਕੋਕੋਨਟ ਖੋਪਾ ਇਹ ਹੈਗਾ 2.49 ਨੂੰ 400 ਗ੍ਰਾਮ ਅਤੇ ਕਵਾਨ ਪਰਾਂਠੇ ਹੈਗੇ ਨੇ 6.99 ਦੇ ਫਰੂਜ਼ਨ ਔਰ ਪਰਾਂਠੇ ਦੇ ਨਾਲ ਦੇ ਦੀਪ ਪਰਾਂਠੇ ਵੀ ਹੈਗੇ ਲੱਗੇ ਹੋਏ ਨੇ 6.99 ਦੇ ਬੇਸਣ ਲੱਗਿਆ ਲਕਸ਼ਮੀ 3.99 4 ਪਾਊਂਡ ਔਰ ਅੱਗੇ ਕੀ ਆ ਡਬਲ ਰੋਟੀ ਨੂੰ ਕਹਿੰਦੇ ਆ ਮਨਪ੍ਰੀਤ ਡਬਲ ਰੋਟੀ
2: ਬੰਸ ਨੂੰ ਬ੍ਰੈਡ ਨੂੰ ਜਿਹੜੇ ਬੰਨ ਹੁੰਦੇ ਨੇ
1: ਬੰਨ ਹੋੜੋ ਬੰਨ ਤਾਂ ਬਰਗਰ ਹੋ ਗਏ
2: ਨਹੀਂ ਬਰਗਰ ਬੰਨ ਵੀ ਹੁੰਦੇ ਦੂਸਰੇ ਨੂੰ ਵੀ ਉਹ ਡਬਲ ਰੋਟੀ ਹੋਈ ਹੋ ਗਈ
1: ਕਨਫਿਊਜ਼ ਹੋ ਗਈ ਤੂੰ ਕਨਫਿਊਜ਼ ਹੋ ਗਈ ਤੂੰ ਇਹ ਕਹਿ ਸਕਦਾ ਵੀ ਬ੍ਰੈਡ ਨੂੰ ਕਹਿੰਦੇ
2: ਆਪਣੇ ਬ੍ਰੈਡ ਬ੍ਰੈਡ ਬੰਸ ਹੀ ਹੋ ਗਏ ਉਹ ਵੀ
1: ਇੰਡੀਆ 'ਚ ਡਬਲ ਰੋਟੀ ਕਹਿੰਦੇ ਆਪਾਂ ਉਹ ਜਾਂ ਵੀ ਡਬਲ ਰੋਟੀ ਲਿਆ ਆਪਣੇ ਸ਼ਹਿਰੋਂ ਲਿਆ ਜਾਂ ਕਿਸੇ ਦੁਕਾਨ ਤੋਂ ਲਿਆ ਅੱਛਾ ਡਬਲ ਰੋਟੀ ਇਹਨਾਂ ਕੋਲ 2 ਕਿਸਮ ਦੀ ਹੈਗੀਆਂ ਨੇ ਡੈਂਪਸਟਰ ਕੰਪਨੀ ਦੀਆਂ
2: ਜੀ
1: ਵਾਈਟ ਅਤੇ ਹੋਲ ਵੀਟ 2.49 ਨੂੰ ਈਚ ਹੈਗੀ ਆ ਮੂੰਗ ਦਾਲ ਲਗਾਈ ਆ ਇਹਨਾਂ ਨੇ ਇੰਡੀਅਨ 3.99 4 ਪਾਊਂਡ ਤੂਰ ਦਾਲ ਲਗਾਈ ਆ ਜੀ ਇਹਨਾਂ ਨੇ 10 ਪਾਊਂਡ ਲਗਾਈ ਹੈਗੇ ਅੰਗੂਰ ਤੂਰ ਦਾਲ 11.99 10 ਪਾਊਂਡ ਇੱਥੇ ਇਕੱਠੇ ਚੱਕ ਲਿਆਓ ਇਹ ਤਾਂ ਬੜੇ ਵਧੀਆ ਲੱਗਦੀ ਹੈ ਘਰਾਂ 'ਚ ਮਿਹਰਬਾਨ ਜੂਸ ਕਿਆ ਬਾਤ 3.99 ਨੂੰ 3 ਲੀਟਰ ਲਕਸ਼ਮੀ ਜਿੰਜਰ ਗਾਰਲਿਕ ਪੇਸਟ ਹੈਗਾ ਜੀ ਹੈ
2: 299 ਦਾ 680 ਗ੍ਰਾਮ।
1: ਅੱਗੇ ਕੀ ਹੈਗਾ ਜੀ, ਹਲਦੀਰਾਮ ਸਨੈਕ ਜਿਹਦੇ ਨੇ $99 ਲਗਾਏ ਨੇ, ਔਰ ਸੂਜੀ ਲਗਾਈ ਆ, ਸੂਜੀ ਦੇ ਬਿਸਕੁਟ ਨੇ ਐਕਚੁਲੀ ਹੈ, ਇਹ ਹੈਗੇ ਨੇ $499/kg। ਬਾਕੀ ਪ੍ਰਾਈਸ ਬਾਅਦ ਦੱਸਾਂਗੇ। ਤੁਸੀਂ ਖਾਣ ਪੀਣ ਦੇ ਵੀ ਉਹਨਾਂ ਨੇ ਸੈਕਸ਼ਨ 'ਚ ਕਾਫੀ ਸਪੈਸ਼ਲ ਲੱਗੇ ਹੋਏ ਨੇ।
2: ਹਾਂਜੀ,
1: ਅਤੇ ਇੰਡੀਅਨ ਫਰੂਟ ਲੈਣੇ, ਇਹ ਸੇਲ ਅੱਜ ਤੋਂ ਸ਼ੁਰੂ ਹੋ ਗਈ ਆ ਜਿਹੜੀ ਕਿ ਚੱਲੇਗੀ ਪੂਰਾ ਵੀਕ, ਰੱਖੜੀ ਸਪੈਸ਼ਲ ਸੇਲ
2: ਜੀ।
1: ਹੁਣ ਟਾਈਮ ਹੋ ਗਿਆ ਆਪਣਾ ਗੀਤ ਸੰਗੀਤ ਦਾ।
2: ਹਾਂਜੀ,
1: ਫਰਮੈਸ਼ ਆਪਣੇ ਕੋਲ ਪਹਿਲਾਂ ਹੀ ਬਹੁਤ ਲਿਖਾਈਆਂ ਪਈਆਂ।
2: ਬਿਲਕੁਲ, ਹਾਂਜੀ ਹਾਂਜੀ,
1: ਅਗਲਾ ਫਰਮੈਸ਼ ਜੀ ਨਾ ਦਾਓ ਲਿਖ ਲਿਆ ਕਰੋ ਸਾਡੇ ਬੱਚੇ।
2: ਹਾਂਜੀ ਹਾਂਜੀ,
1: ਇਹ ਹੈਗਾ ਨੇ ਮਨਮੋਹਣ ਵਾਸਤੇ ਗੀਤ ਦੀ ਫਰਮੈਸ਼ ਕੀਤੀ ਹੈ ਨਾ।
2: ਹਾਂਜੀ ਬਿਲਕੁਲ, ਅਤੇ ਆਪਾਂ ਲੋਕ ਸੁਣਦੇ ਹਾਂ, ਫਿਰ ਇੰਜੋਏ ਕਰੋ, ਤੁਸੀਂ ਵੀ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੋਸਤੋ ਅਪਲਾਈਂਸ ਤੁਹਾਨੂੰ ਲੈ ਕੇ ਦਈਏ ਔਰ ਬੜੀ ਵੱਡੀ ਸੇਲ ਲੱਗੀ ਹੋਈ ਆ ਰੱਖੜੀ ਸਪੈਸ਼ਲ ਵੀ ਨੇ ਕੋਈ ਗਿਫਟ ਲੈ ਕੇ ਦੇਣਾ ਆਪਣੀ ਸਿਸਟਰ ਨੂੰ ਤਾਂ ਲੈ ਕੇ ਚੱਲਦੇ ਤੁਹਾਨੂੰ ਅਪਲਾਈਂਸ ਜੰਕਸ਼ਨ ਰਿਵਰ ਮਾਊਂਟ ਅਤੇ ਸਟੀਲ ਕਹਿ ਲਓ ਮਿਸਾਗਾ ਸਟੀਲ ਕਹਿ ਲਓ ਜਾਂ ਏਅਰਪੋਰਟ 'ਤੇ ਕੋਈ ਅਤੇ ਦੂਸਰੀ ਬ੍ਰਾਂਚ ਹੈਗੀ ਆ ਮਨਜੀਤ ਹੋਰੀ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਮਨਜੀਤ ਜੀ ਇਹਨੂੰ ਨਿੱਘਾ ਸਵਾਗਤ
1: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲ ਨੇ ਰੱਖੜੀ ਸਪੈਸ਼ਲ ਵੀਕਐਂਡ ਹੈ ਜੀ ਜਿੱਥੇ ਕਿ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਨਵੇਂ ਘਰ 'ਚ ਮੂਵ ਹੋ ਰਹੇ ਨੇ ਪੰਜ ਪੀਸ ਦਾ ਅਪਲਾਇੰਸ ਬੰਡਲ ਹੈ ਜਿਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ $6500 ਦੀ ਵੈਲਿਊ ਦੇ ਪੰਜ ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਤੁਸੀਂ ਅਪਲਾਇੰਸ ਜੰਕਸ਼ਨ ਤੇ ਰੱਖੜੀ ਸੇਲ ਤੇ ਲਗਾ ਸਕਦੇ ਆ ਵਾਸ਼ਰ ਐਂਡ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ $8.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਟਾਈਮ ਸਿੱਧੂ ਸਾਹਿਬ
0: ਮਿਹਰਬਾਨੀ ਮਨਜੀਤ ਬਹੁਤ ਬਹੁਤ ਸ਼ੁਕਰੀਆ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਆ ਸ਼ੁੱਕਰਵਾਰ ਦਾ ਦਿਨ ਹੈ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈਗੀ ਹੈ ਅਤੇ ਕੱਲ੍ਹ ਨੂੰ ਆਪਣੀ ਮੁਲਾਕਾਤ ਹੈਗੀ ਆ 1 ਤੋਂ ਲੈ ਕੇ 4 ਵਜੇ ਤੱਕ ਮਨਪ੍ਰੀਤ ਹੋਰੀ ਤੁਹਾਡੇ ਲਈ 3 ਘੰਟੇ ਪ੍ਰੋਗਰਾਮ ਪੇਸ਼ ਕਰਦੇ ਨੇ ਕੱਲ੍ਹ ਨੂੰ ਵੀ ਰੱਫੜੀ ਸਪੈਸ਼ਲ ਗੱਲਬਾਤਾਂ ਹੋਣਗੀਆਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਔਰ ਜੀ ਮੈਂ ਮਨਪ੍ਰੀਤ ਦਿਓਲ ਟਰੈਵਲ ਦੀ ਮੈਂ ਜਾਣਕਾਰੀ ਤੁਹਾਨੂੰ ਦਿਆਂ ਦਿਓਲ ਟਰੈਵਲ ਵਾਲੇ ਕਹਿੰਦੇ ਜੇਕਰ ਤੁਸੀਂ 19 ਅਕਤੂਬਰ ਤੋਂ ਲੈ ਕੇ 20 ਮਾਰਚ ਦੀ ਵਾਪਸੀ ਕਰਨੀ ਆ ਇੰਡੀਆ ਤੋਂ ਜਾਂ 27 ਮਾਰਚ ਦੀ ਵਾਪਸੀ ਕਰਨੀ ਆ ਤਾਂ ਟਿਕਟ ਹੈਗੀ ਆ ਤੁਹਾਡੇ ਲਈ ਰਿਟਰਨ ਟਿਕਟ ਹੈਗੀ ਆ 2 ਬੈਗੇਜ ਨਾਲ $1890 ਦੀ ਅਤੇ ਨਾਲ ਦੀ ਨਾਲ ਉਹਨਾਂ ਕਿਹਾ ਟਰਾਂਟੋ ਟੂ ਬੋਂਬੇ ਜਾਣਾ ਸਤੰਬਰ ਦੇ ਵਿੱਚ 2 ਬੈਗੇਜ ਦੇ ਨਾਲ 1 ਵੇ ਲੱਗੀ ਆ $850 $850
2: ਜੀ
0: ਔਰ ਇੱਕ ਹੋਰ ਉਹਨਾਂ ਨੇ ਡੀਲ ਭੇਜੀ ਹੈਗੀ ਆ ਕਿ ਦਿੱਲੀ ਟੂ ਟਰਾਂਟੋ ਯਾਨੀ ਦਿੱਲੀ ਤੋਂ ਉਧਰੋਂ ਕਿਸੇ ਨੇ ਇੱਧਰ ਨੂੰ ਆਉਣਾ ਅਤੇ ਮਿਡ ਅਕਤੂਬਰ ਮਿਡ ਜਨਵਰੀ $1380 ਵਨ ਬੈਗ ਦੇ ਨਾਲ
2: ਜੀ
0: ਦਿੱਲੀ ਟੂ ਟਰਾਂਟੋ ਅਤੇ ਨੰਬਰ ਲੈ ਲਓ ਇਹਨਾਂ ਦਾ ਹਾਂਬਰ ਕੋਲਜ ਅਤੇ ਫਿੰਚ ਦੇ ਨੇੜੇ ਹੈਗਾ 27 ਫਿੰਚ ਕਹਿ ਲਓ ਟੋਬਕੋ ਵਿੱਚ 905-588-5100 ਹੈ ਕ੍ਰਾਈਸਲਰ ਅਤੇ ਵਿਲੀਅਮਸ ਪਾਰਕਵੇ ਅਤੇ ਪਲਾਜ਼ਾ ਹੈ ਕ੍ਰਾਈਸਲਰ ਪਲਾਜ਼ਾ ਉਹਦੇ ਵਿੱਚ ਨੇ 905-588-4200
2: ਜੀ ਬਿਲਕੁਲ ਅਤੇ ਸੋਫਾ ਮਾਰਟਨ ਕੈਸਲ ਅਦਰ ਲਾਈਨ ਦੇ ਨਾਲ ਵੀ ਤੁਸੀਂ ਜ਼ਰੂਰ ਗੱਲਬਾਤ ਕਰੋ ਇਹਨਾਂ ਦੇ ਨਾਲ ਤੁਹਾਨੂੰ ਮੈਂ ਦੱਸਦਾ ਕਿ ਪਿਛਲੇ 28 ਸਾਲਾਂ ਤੋਂ ਬਹੁਤ ਵਧੀਆ ਤੁਹਾਨੂੰ ਸਰਵਿਸ ਦੇ ਰਹੇ ਨੇ ਕੈਨੇਡੀਅਨ ਮੇਡ ਸੋਫਾ ਸੈੱਟਸ ਟੋਪ ਕੁਆਲਿਟੀ ਦੇ ਵਿੱਚ ਹੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ ਤੁਸੀਂ ਆਪਣੀ ਪਸੰਦ ਦੇ ਕਸਟਮਾਈਜ਼ਡ ਸੋਫਾ ਸੈੱਟਸ ਕਾਊਚਿਸ ਇਹਨਾਂ ਦੇ ਕੋਲੋਂ ਬਣਵਾ ਸਕਦੇ ਹੋ ਅਤੇ ਇਹਨਾਂ ਦੀਆਂ 2 ਲੋਕੇਸ਼ਨਸ ਨੇ ਦੋਨੇ ਲੋਕੇਸ਼ਨਸ ਐਵਰੀ ਡੇ ਓਪਨ ਨੇ ਜੇ ਤੁਸੀਂ ਫੈਬਰਿਕ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਵੈਰਾਇਟੀ ਮਿਲੂਗੀ ਅਤੇ ਨਾਲੇ ਕਾਊਂਟਲੈਸ ਕਲਰ ਆਪਸ਼ਨਸ ਮਿਲਣਗੀਆਂ ਜਿਹੜਾ ਮਰਜ਼ੀ ਕਲਰ ਤੁਸੀਂ ਸਿਲੈਕਟ ਕਰੋ ਹਰ ਕਲਰ ਦੇ ਵਿੱਚ ਤੁਹਾਨੂੰ ਬਣਾ ਕੇ ਦੇਣਗੇ ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਜੈਨੂਇਨ 100% ਲੈਦਰ ਦੇ ਸੋਫੇ 50+ ਕਲਰ ਚੋਇਸਿਸ ਦੇ ਨਾਲ ਤੁਹਾਨੂੰ ਮਿਲਦੇ ਨੇ ਅਤੇ ਇਹਨਾਂ ਦੇ ਕੋਲੋਂ ਤੁਸੀਂ ਆਪਣੀ ਪਸੰਦ ਦੇ ਸੋਫਾ ਸੈੱਟਸ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਬਣਵਾ ਸਕਦੇ ਹੋ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਅਤੇ ਨਾਲ ਹੀ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਵਿੱਚ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਲੈਣ ਦੇ ਲਈ ਪਹੁੰਚੋ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਓਨਰ ਇੱਕ ਨੇ ਲੋਕੇਸ਼ਨ ਇਹਨਾਂ ਦੀਆਂ 2 ਨੇ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ ਦੋਨੇ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਤੇ ਨੰਬਰ 905-803-8056 905-803-8056 ਜਾਂ ਫਿਰ 905-799-8056 905-791-8056 ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦਾ ਨੰਬਰ ਹੈ
0: ਇੰਡੀਅਨ ਫਰੂਟ ਲੈਂਡ ਦੇ ਉੱਤੇ ਜਿਹੜੀ ਉਹਨਾਂ ਤੰਦੂਰੀ ਗ੍ਰਿਲ ਹੈਗੀ ਆ ਉਹ 'ਤੇ ਬਹੁਤ ਵੱਡੇ ਅੱਜ ਸੇਲ ਲੱਗ ਚੁੱਕੀ ਹੈ
2: ਜੀ।
0: ਬੜੇ ਲੰਬੇ ਸਮੇਂ ਤੋਂ ਬਾਅਦ ਉਹਨਾਂ ਨੇ ਲਗਾਈ ਹੈ ਥਾਲੀ 499 ਦੀ, ਗਾਰਲਿਕ ਨਾਨ ਨਾਲ ਲੈ ਲਓ, ਸਾਦਾ ਨਾਨ ਜਾਂ ਰੋਟੀਆਂ ਤੰਦੂਰੀ, ਅਤੇ ਉਹਦੇ ਵਿੱਚ ਤੁਹਾਡੇ ਲਈ ਰਾਈਸ ਵੀ ਹੋਣਗੇ, ਰਾਇਤਾ ਵੀ ਹੋਏਗਾ, ਸੈਲਡ ਵੀ ਹੋਏਗਾ, ਮਿੱਠਾ ਵੀ ਹੋਏਗਾ, ਅਤੇ ਤਿੰਨ ਦਾਲਾਂ ਜਾਂ ਸਬਜ਼ੀਆਂ ਮਿਕਸ ਕਰਕੇ ਪਵਾ ਹੋਏ। ਪੂਰੀ ਹੈਵੀ ਲੋਡਡ ਥਾਲੀ ਹੈ, $4.99 ਦੀ, ਇੰਨੀ ਸਸਤੀ ਨਹੀਂ ਮਿਲਦੀ। ਵੈਜੀ ਬਰਗਰ $3.99 ਦਾ, ਵੈਜ ਬਿਰਿਆਨੀ $4.99 ਦੀ, ਅਤੇ ਵੈਜ ਨੂਡਲ $6.99 ਦਾ, ਸਟੱਫ ਕੁਲਚਾ $2.99 ਈਚ, ਆਲੂ ਕੁਲਚਾ $4.99 ਦਾ, ਚਿਕਨ ਕਰੀ ਵਿਦ ਨਾਨ $9.99 ਦੀ, ਚਿਕਨ ਬਿਰਿਆਨੀ $6.99 ਦਾ, ਔਰ ਆਲੂ ਕੁਲਚਾ ਇਹ ਵੀ ਸਪੈਸ਼ਲ $4.99 ਦਾ, ਅਤੇ ਚਨਾ ਭਟੂਰਾ $3.99, ਬੜਾ ਸੋਹਣਾ ਫੁੱਲ ਫੁੱਲੇ ਜਿਹੇ ਹੈਗੇ ਨੇ ਹਾਂਜੀ ਭਟੂਰੇ
2: ਜੀ
0: $3.99, ਅਤੇ ਨਾਲ ਦੀ ਨਾਲ ਵੈਜ ਮੀਡੀਅਮ ਪੀਜ਼ਾ ਦੋ ਟੋਪਿੰਗ ਨਾਲ $6.99 ਦਾ। ਉਹਨਾਂ ਮੈਨੂੰ ਨਾ ਦੇਖ ਕੇ ਭਟੂਰੇ ਇੱਕ ਵਾਰੀ ਯਤੇ ਆ ਜਾਂਦਾ, ਜਿਹੜਾ ਬੰਦਾ ਨਾ ਇੰਡੀਆ ਛੋਟੇ ਹੁੰਦੇ ਬੱਚੇ ਕਹਿੰਦੇ ਭਟੂਰੇ ਜ਼ਿਆਦਾ ਖਾਂਦੇ ਆ
2: ਹਾਂਜੀ,
0: ਉਹਦਾ ਨਾ ਹੀ ਪਹਿਲਾਂ ਹੁਣ ਤਾਂ ਮਾਇੰਡ ਕਰਦੇ ਆ, ਉਦੋਂ ਪਿੰਡਾਂ 'ਚ ਸਾਰੇ ਇਹੋ ਜਿਹੇ ਹੁੰਦੇ ਆ
2: ਨਾ,
0: ਬੱਚੇ ਨੋਰਮਲ ਜਿਹੇ ਹੁੰਦੇ ਸਾਰੇ, ਮਾਇੰਡ ਵੀ ਨਹੀਂ ਕਰਦਾ। ਉਹ ਜਿਹੜਾ ਬਾਹਲੇ ਭਟੂਰੇ ਖਾਂਦਾ ਸੀ ਨਾ, ਉਹਨੂੰ ਭਟੂਰੇ ਨਾ ਹੀ ਭਟੂਰੇ ਖਾ ਲੈਂਦੇ,
2: ਨਾ ਹੀ ਕਰਦੇ, ਹਾਂ ਭਟੂਰਿਆ ਜਿਹਾ
0: ਭਟੂਰਾ ਜਿਹਾ, ਪਰ ਭਟੂਰੇ ਹੈ ਵਧੀਆ ਸਵਾਦ ਹੈ।
2: ਹਾਂਜੀ ਹਾਂਜੀ ਬਿਲਕੁਲ,
0: ਪਹੁੰਚੋ ਸਭ ਅਤੇ ਕਰੋ, ਕਿਉਂਕਿ ਖਾਣ ਪੀਣ ਹੁਣ ਵੀਕਐਂਡ ਆ ਗਿਆ, ਤੁਹਾਡੇ ਵਾਸਤੇ ਸਪੈਸ਼ਲ ਸੇਲ ਲਾਤੀ ਉਹਨਾਂ ਨੇ, ਸਾਰੀ ਚੀਜ਼ਾਂ ਸਸਤੀਆਂ ਨੇ, ਅਫੋਰਡੇਬਲ ਨੇ
2: ਬਿਲਕੁਲ।
0: ਲਓ ਅਗਲਾ ਆਪਾਂ ਜੱਸੀ ਤਾਂ ਜਲੋੜੇ ਸਾਡੇ ਲੋਕਲ ਆਰਟਿਸਟ ਨੇ, ਗਾਉਂਦੇ ਨੇ ਉਹਨਾਂ ਨੇ, ਅਤੇ ਅਮਰਜੀਤ ਚੀਮਾ ਹੋਰਾਂ ਨੇ
2: ਫਰਮਾਇਸ਼ ਵੀ ਕੀਤਾ, ਲਿਖਿਆ
0: ਬਫਲ ਵਾਲਿਆਂ ਦਾ ਸਾਡੇ ਭਰਾ ਦਾ
2: ਜੀ,
0: ਅਤੇ ਗੀਤ ਉਹਨਾਂ ਨੇ ਰੱਖੜੀ ਦੇ ਸਪੈਸ਼ਲ ਕੱਢਿਆ, ਤੁਹਾਨੂੰ ਸੁਣਾਉਂਦੇ ਹਾਂ ਅਸੀਂ।

0: Cellular Point present AmiWare live in Toronto. August at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
1: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ ਜੀਐਸਟੀ ਪੀਐਸਟੀ ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
2: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
1: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ ਹੰਡ ਅਨਸਾਰ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-$60 ਵੱਧ ਹੋਏਗੀ ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇਵੇ
3: ਦੋਸਤੋ ਲਾਈਫ
1: ਦੋਸਤੋ ਜੇਕਰ ਤੁਸੀਂ ਹਾਈ ਸਪੀਡ ਇੰਟਰਨੈਟ ਲਗਾਉਣਾ ਉਹ ਵੀ ਬਹੁਤ ਵਧੀਆ ਕੀਮਤ ਤੇ ਨੇਮ ਬ੍ਰੈਂਡ ਕੰਪਨੀਆਂ ਦਾ ਹਾਈ ਸਪੀਡ ਇੰਟਰਨੈਟ ਹੈ ਰੋਇਲ ਡਿਜੀਟਲ ਵਾਲੇ ਨੇ ਏਟੀ ਮੈਰਾਟਾਈਮ ਕੋਇਨ ਅਤੇ ਏਅਰਪੋਰਟ ਹੋਮ ਡਿਪੋ ਵਾਲੇ ਪਲਾਜ਼ੇ ਵਿੱਚ ਨੇ ਇਹ ਜਾ ਕੇ ਮਿਲਿਆ ਉਹਨਾਂ ਨੂੰ ਜਾਂ ਫੋਨ 'ਤੇ ਪਤਾ ਕਰ ਲਓ ਹਾਈ ਸਪੀਡ ਇੰਟਰਨੈਟ ਤੁਹਾਨੂੰ ਦੇ ਰਹੇ ਨੇ 1.5 GB ਹਾਂਜੀ $55 ਦੀ ਡੀਲ ਆ ਬੜਾ ਸਸਤਾ
4: ਜੀ
1: ਅਤੇ ਹਾਂ ਬਹੁਤ ਹੀ ਫਾਸਟ ਹੈ ਇਹ ਨੰਬਰ ਹੈਗਾ ਜੀ ਅਮਨ ਨੂੰ ਕਾਲ ਕਰ ਲਓ ਰੋਇਲ ਡਿਜੀਟਲ 'ਤੇ 647-201-1313 ਆਈ ਪੀ ਟੀ ਵੀ ਬੋਕਸ ਵਿੱਚ ਖਰਾਬੀ ਹੈਗੀ ਆ ਨਵਾਂ ਲੈਣਾ ਹੈਗਾ ਉਹ ਵੀ ਸਾਰੇ ਕੰਮ ਕਰਦੇ ਨੇ ਫੋਨ ਬਾਰੇ ਕੋਈ ਜਾਣਕਾਰੀ ਲੈਣੀ ਆ ਉਹ ਵੀ ਦੱਸ ਦੇਣਗੇ ਹਾਈ ਸਪੀਡ ਇੰਟਰਨੈਟ ਲਗਾਇਆ $55 ਅਮਨ ਦਾ ਨੰਬਰ 647-201-1313
4: ਜੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਦੇ ਉੱਪਰ ਤੁਸੀਂ ਅੱਜ ਰੱਖੜੀ ਦੇ ਤਿਉਹਾਰ ਤੇ ਬਹੁਤ ਹੀ ਵਧੀਆ ਡੀਲਸ ਲੈ ਸਕਦੇ ਹੋ ਤੇ ਨਾਲ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆਓ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੇ ਨਾਲ ਦੀ ਨਾਲ ਇਹਨਾਂ ਦੇ ਕੋਲੋਂ ਰੱਖੜੀਆਂ ਵੀ ਤੁਸੀਂ ਲੈ ਕੇ ਆ ਸਕਦੇ ਹੋ ਇਹਨਾਂ ਦੀ ਹਰ ਲੋਕੇਸ਼ਨ ਤੇ ਪਹੁੰਚ ਕੇ ਬਹੁਤ ਵਧੀਆ ਗਿਫਟ ਹੈਂਪਰਸ ਵੀ ਇਹਨਾਂ ਨੇ ਰੈਡੀ ਕੀਤੇ ਹੋਏ ਨੇ ਤੇ ਨਾਲ ਦੀ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਵੈਜ ਐਂਡ ਨੌਨ ਵੈਜ ਖਾਣਾ ਤੁਸੀਂ ਬੈਠ ਕੇ ਡਾਈਨ ਇਨ ਵੀ ਕਰ ਸਕਦੇ ਹੋ ਟੇਕ ਆਊਟਸ ਵੀ ਬਹੁਤ ਵਧੀਆ ਅਵੇਲੇਬਲਸ ਨੇ ਤੁਸੀਂ ਇਨਸਾਈਡ ਜਾਓਗੇ ਤੁਹਾਨੂੰ ਬਹੁਤ ਜ਼ਿਆਦਾ ਡੀਲਸ ਮਿਲਣਗੀਆਂ ਟੇਕ ਆਊਟ ਦੇ ਲਈ ਵੀ ਐਂਡ ਡਾਈਨ ਇਨ ਦੇ ਲਈ ਵੀ ਤੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਅੱਜ ਤੁਸੀਂ ਸਾਗ ਤੇ ਮੱਕੀ ਦੀ ਰੋਟੀ ਬਾਈ ਵਨ ਗੈਟ ਵਨ ਫ੍ਰੀ ਲੈ ਕੇ ਆਓ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚ ਕੇ ਤੇ ਨਾਲੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈਟ ਟੁਗੈਦਰ ਕਰ ਰਹੇ ਹੋ ਕੋਈ ਵੀ ਸਪੈਸ਼ਲ ਓਕੇਜ਼ਨਸ ਨੂੰ ਸੈਲੀਬ੍ਰੇਟ ਕਰ ਰਹੇ ਹੋ ਤਾਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਸਿੰਪਲੀ ਇੰਡੀਅਨ ਦਾ ਲਾਜਵਾਬ ਖਾਣਾ ਆਪ ਵੀ ਖਾਓ ਤੇ ਨਾਲ ਆਪਣੇ ਮਹਿਮਾਨਾਂ ਨੂੰ ਵੀ ਖਵਾਓ ਇਹਨਾਂ ਦੇ ਕੋਈ ਤਿੰਨ ਲੋਕੇਸ਼ਨਸ ਨੇ ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ ਦੇ ਨੇ ਨੰਬਰ 905-794-8111 905-794-8111 ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ ਨੰਬਰ 905-593-4400 905-593-4400 ਤੀਸਰੀ ਲੋਕੇਸ਼ਨ ਹੈ ਬੋਬੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ ਤੇ 15 ਫੈਂਡਰ ਵੇ ਬ੍ਰੈਂਪਟਨ ਦੇ ਵਿੱਚ ਨੰਬਰ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰ

0: ਜਦੋਂ ਚੈੱਕਆਊਟ ਕਰੋਗੇ ਤਾਂ ਉਹ ਤੁਹਾਨੂੰ ਪਾਸਪੋਰਟ ਮੰਗਣਗੇ, ਪਾਸਪੋਰਟ ਤੁਹਾਨੂੰ ਦੇਣਾ ਹੈਗਾ ਐਮੀ AMMY ਐਮੀ, ਅਤੇ ਉਹ ਪ੍ਰਾਈਸ ਨਿਕਲੂਗੀ $25,
1: ਚਾਹੇ
0: 5 ਲੈ ਲਓ 4 ਲੈ ਲਓ, ਅਤੇ ਜਿੰਨੀਆਂ ਤੁਹਾਨੂੰ ਚਾਹੀਦੀਆਂ ਅਤੇ ਲੈ ਲਓ। ਪਰ ਟਿਕਟਾਂ ਜੇ ਨਹੀਂ ਲਈਆਂ ਅੱਜ ਤੱਕ ਤਾਂ ਸ਼ਾਨਦਾਰ ਸ਼ੋਅ ਨੂੰ ਵੇਖਣ ਦਾ ਮੌਕਾ ਤੁਹਾਨੂੰ ਮਿਲੇਗਾ, ਅਤੇ ਲੋਕਾਂ ਨੇ ਵੈਸੇ ਇੰਜੋਏ ਕਰਨਾ ਪੂਰਾ, ਮੈਨੂੰ ਪਤਾ ਆਪਣੇ ਬਿਲਕੁਲ ਮੁੱਢ ਤਾਂ ਹੈਗਾ ਇੱਥੇ ਤੁਰਦੇ ਫਿਰਦੇ ਜਾ ਵੜਦੇ ਉੱਥੇ ਤਾਂ ਰੇਸ ਟਰੈਕ 'ਚ ਆਪਾਂ।
1: ਹਾਂਜੀ,
0: ਅਤੇ ਇਨਫੋਰਮੇਸ਼ਨ ਵਾਸਤੇ ਨੰਬਰ ਹੈ 647-9648573, 85-74-9564-85-73 'ਤੇ ਇਨਫੋਰਮੇਸ਼ਨ ਵਾਸਤੇ ਕਾਲ ਕਰ ਸਕਦੇ ਹੋ। ਲਓ ਫਿਰ ਸ਼ਾਮਿਲ ਕਰਦੇ ਹਾਂ ਫਿਰ ਐਮੀ ਦਾ ਗੀਤ, ਰੀਪ੍ਰਾਮ ਦੇਸ਼ ਪਰਦੇਸ ਨਾਲ ਤੁਸੀਂ ਜੁੜਿਆ ਹੋਇਆ।

0: program Days per Days Prime Time Radio ਐਮੀ ਵਿਰਕ ਦਾ ਸ਼ੋ ਪਰਸੋਂ ਨੂੰ ਸ਼ਾਮ ਨੂੰ 7 ਵਜੇ ਵਾਜਾ ਵਾਜਾ ਹੋ ਜੂਗੀ ਤੁਹਾਨੂੰ ਪਤਾ ਕਿ ਐਮੀ ਵਿਰਕ ਯੰਗ ਬੋਆਏ ਹੈ ਤੁਹਾਡੀ ਦਿਲਾਂ ਦੀ ਧੜਕਣ ਹੈ ਹੀਰੋ ਆ ਤੁਹਾਡਾ ਆਪਣਾ ਇੰਨੀਆਂ ਸੋਹਣੀਆਂ ਸੋਹਣੀਆਂ ਮੂਵੀਆਂ ਤੁਹਾਨੂੰ ਦਿੱਤੀਆਂ ਨਵੇਂ ਮੈਨੀ ਮੂਵੀ ਅਤੇ ਗਾਇਕੀ ਤਾਂ ਹਰ ਸਿਰੇ ਹੈ ਹੀ ਹੈ ਅਤੇ ਪੂਰੇ ਔਰਕੈਸਟਰਾ ਦੇ ਨਾਲ ਤੁਹਾਡੇ ਲਈ ਪਰਫੋਰਮ ਕਰ ਰਹੇ ਨੇ 3 ਘੰਟੇ ਤੁਹਾਨੂੰ ਝੂਮਣ ਲਾ ਦੇਣਗੇ ਝੂਮਣ ਲਾ ਦੇਣਗੇ ਝੂਮਣਾ ਤਾਂ ਜਾਣਾ ਜੇ ਝੂਮਣ ਵਾਸਤੇ ਜਾਈਦਾ ਬਾਹਰ ਜਿਹੜਾ ਫਨ ਸ਼ਨ ਕਰਨਾ ਹੁੰਦਾ ਫਿਰ ਬੰਦੇ 'ਤੇ ਸਪਿਰਿਟ ਨਾ ਹੋਵੇ ਇੰਜੋਏ ਕਰਨ ਦੀ ਫਿਰ ਗੱਲ ਨਹੀਂ ਬਣਦੀ ਅਤੇ ਤਿਆਰੀਆਂ ਖਿੱਚ ਲਓ ਅਤੇ ਮੈਂ ਤੁਹਾਨੂੰ ਫਿਰ ਦਿੰਦਾ ਕਿ ticketmaster.ca 'ਤੇ ਜਾ ਕੇ ਟਿਕਟਾਂ ਮੈਪ ਵੇਖ ਕੇ ਫਟਾਫਟ ਬੁੱਕ ਕਰਾ ਲਓ ਈਮੇਲ 'ਚ ਆ ਜਾਣੀਆਂ
1: ਜੀ
0: ਜੀ
1: ਡਾਕਟਰ ਰਮਨਦੀਪ ਹੈਰ ਐਂਡ ਡਾਕਟਰ ਹਰਪ੍ਰੀਤ ਹੈਰ ਦੋਵੇਂ ਆਪ

0: ਵੀ ਡਾਕਟਰਸ ਨੇ ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਸਟਾਰਟ ਹੋ ਜਾਂਦੇ ਨੇ 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਅਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਕਰਦੇ ਨੇ ਮਾਇਓਪੀਆ ਕੰਟਰੋਲ ਲੈਂਜਸ ਅਵੇਲੇਬਲ ਨੇ ਵਿਜੂਅਲ ਫੀਲਡ ਅਵੇਲੇਬਲ ਹੈ ਤੁਸੀਂ ਆਪਣੇ ਬੱਚਿਆਂ ਦੀ ਆਈਸਾਈਟ ਚੈੱਕ ਕਰਾਉਣਾ ਚਾਹੁੰਦੇ ਹੋ ਬੈਕ ਟੂ ਸਕੂਲ ਡੀਲਸ ਤੁਹਾਨੂੰ ਮਿਲ ਜਾਣਗੇ ਇਹਨਾਂ ਦੇ ਕੋਲ ਅਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ ਅਤੇ ਅੱਜ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਸ਼ਾਮ ਦੇ 7 ਵਜੇ ਤੱਕ ਓਪਨ ਨੇ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ ਸੈਟਰਡੇ ਜਾਣਾ ਹੋਵੇ ਕੱਲ੍ਹ ਨੂੰ ਜਾਣੀ ਕਿ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਡਾਕਟਰਸ ਮਿਲਣਗੇ ਸੰਡੇ ਨੂੰ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਮਿਲ ਸਕਦੇ ਹੋ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ ਆਈ ਐਗਜ਼ਾਮ ਜਾ ਕੇ ਦਿਓ ਕਲੀਅਰ ਵਿਊ ਆਈ ਕੇਅਰ ਨੰਬਰ 905-913-4545 905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ
1: ਅਗਲਾ ਗੀਤ ਹੈਗਾ ਤੁਸੀਂ ਨਾ ਜਦੋਂ ਫਰਮਾਇਸ਼ ਕਰਦੇ ਹੋ ਸਾਨੂੰ ਪੁਰਾਣੀਆਂ ਵੀ ਕਰਦੇ ਹੋ ਕੋਸ਼ਿਸ਼ ਕਰਦੇ ਨੇ ਇੱਕ ਹਾਈ ਬੀਟ ਹੋ ਜਾਏ ਕੋਈ ਦੂਜਾ ਥੋੜ੍ਹਾ ਜਿਹਾ ਢਿੱਲਾ ਸੌਂਗਾ ਜਿਵੇਂ ਅਗਲਾ ਗੀਤ ਦੁੱਧ ਨੂੰ ਵਧਾਣੀ ਪੁੱਛਦੀ
0: ਹਾਂਜੀ
1: ਬੜਾ ਪੁਰਾਣਾ ਗੀਤ ਰਾਤੀ ਜਾਗ ਹਾਂਜੀ ਉਹਦਾ ਕਿਹਨੇ ਲਾਇਆ ਹੁਣ ਤਾਂ ਵਿਚਾਰੀ ਵਧਾਣੀ ਇਹ ਪੁੱਛਦੀ ਹੋਣੀ ਆ ਵੀ ਲੱਸੀ ਕਿਹੜੇ ਘਰ ਮਿਲੂਗੀ ਹੈ ਨਾ ਲੱਸੀ ਮਿਲਦੀ ਨਹੀਂ ਪਈ ਪਿੰਡਾਂ 'ਚ ਇੱਕ ਅੱਧੇ ਘਰ ਹੀ ਬਣਾਉਂਦੇ ਆ ਜਿਹੜੇ ਡੇਅਰੀ 'ਚ ਪਾ ਦਿੰਦੇ ਸਾਰੇ ਪਰ ਅੱਗੇ ਹੁੰਦਾ ਸੀ ਹਰ ਘਰ ਦੇ ਵਿੱਚ ਨਾ ਰੜਕਿਆ ਜਾਂਦਾ ਸੀ ਫਿਰ ਤਾਂ ਇਲੈਕਟ੍ਰੋਨਿਕ ਵੀ ਆ ਗਈਆਂ ਸੀ ਈਜ਼ੀ ਹੋ ਗਿਆ ਥੋੜ੍ਹਾ ਜਿਹਾ ਕੰਮ ਰੜਕਣਾ ਪਰ ਘਰ ਦੀ ਲੱਸੀ ਘਰ ਦੀ ਹੁੰਦੀ ਆ
0: ਚਾਟੀ ਦੀ ਲੱਸੀ
1: ਚਾਟੀ ਦੀ ਲੱਸੀ ਬਣੀ ਹੋਵੇ ਤੇ ਕਾੜਿਆ ਹੋਇਆ ਦੁੱਧ ਹੋਵੇ ਉਹਦੀ ਬਣੀ ਹੋਏ ਨਾ
0: ਬਿਲਕੁਲ ਹਾਂਜੀ
1: ਪਰ ਹੁਣ ਛੱਡ ਗਏ ਕੰਮ ਮਜ਼ੇ ਮਜ਼ੇ ਮੇਰਾ ਜ਼ਿਆਦਾ ਕੰਮ ਕਰਨਾ ਪੈਂਦਾ ਅੱਛਾ ਟਰੈਕਟਰ ਮੈਨੂੰ ਸਾਹਮਣੇ ਆਉਂਦੀ ਟਰੈਕਟਰ ਕਿੱਥੇ ਉਹਨਾਂ ਲਿਆਉਣਾ ਨਾ ਤਾਂ 1 ਕਿੱਲੇ ਪੈਲੀ ਵੀ ਨਹੀਂ ਹੁੰਦੀ 2 ਕਿੱਲੇ ਟਰੈਕਟਰ ਰੱਖਿਆ ਹੁੰਦਾ ਬੜਾ ਵੱਡਾ ਮਹਿੰਗਾ ਹੈ ਨਾ
0: ਹਾਂਜੀ
1: ਪੰਜਾਬ ਦਾ ਨਕਸ਼ਾ ਦਿਆ ਥੋੜ੍ਹੇ ਹੋਰ ਪਾਸੇ ਆਪੇ ਹੌਲੀ ਹੌਲੀ ਨਾ ਉਹ ਆ ਜਾਣਾ ਫਿੱਟ ਜਦੋਂ ਸਾਰੀ ਚੀਜ਼ਾਂ ਚੱਟ ਕੇ ਮੱਛੀ ਪੱਥਰ ਚੱਟ ਕੇ ਵਾਪਸ ਨਹੀਂ ਆਉਂਦੀ ਹੁੰਦੀ ਉਹ ਗੱਲ ਹੋਣੀ ਹੈ
0: ਬਿਲਕੁਲ
1: ਸਾਹਮਣੇ ਪੈਣਾ ਅੱਛਾ ਕੋਮਲ ਟਰੈਵਲ ਦੀ ਮੈਂ ਜਾਣਕਾਰੀ ਦਿਆਂ ਕੋਮਲ ਟਰੈਵਲ ਵਾਲੇ ਕਹਿੰਦੇ ਅਕਤੂਬਰ ਜਾਂ ਨਵੰਬਰ ਵਿੱਚ ਵਾਪਸੀ ਕਰਨੀ ਆ 2 ਬੈਗੇਜ ਦੇ ਨਾਲ $1490 ਇੰਡੀਆ ਦੀ ਟੋਰਾਂਟੋ ਤੋਂ ਦਿੱਲੀ ਜਾਣਾ ਅਕਤੂਬਰ 92 ਲਾਈ ਆ ਉਹਨਾਂ ਨੇ 1150 ਦੀ ਇਹਦੇ ਵਿੱਚ 2 ਪੀਸ ਨੇ ਅਤੇ ਨਾਲ ਟੋਰਾਂਟੋ ਟੂ ਬੰਬੇ ਅਕਤੂਬਰ ਨਵੰਬਰ ਦਿਵਾਲੀ ਟਾਈਮ ਜਾਣਾ ਹੈਗਾ $1550 ਰਿਟਰਨ ਹੈਗੀ ਟਿਕਟ ਇਹ ਵਧੀਆ ਸੌਖੀ ਆ ਸਸਤੀ ਟਿਕਟ ਆ 1550 ਰਿਟਰਨ ਟਿਕਟ ਆ ਇਹ ਅਕਤੂਬਰ ਜਾਣਾ ਜਾਂ ਨਵੰਬਰ ਜਾਣਾ ਉਦੋਂ ਦਸੰਬਰ ਜਵਾਬ ਸੀ ਕਰਨ ਜਨਵਰੀ ਫਰਵਰੀ ਮਾਰਚ ਕਰਾ ਲਓ ਅਤੇ ਨਾਲ ਦਿਵਾਲੀ ਉੱਥੇ ਦੇਖੋ
0: ਜੀ
1: ਦਿਵਾਲੀ ਅੰਮ੍ਰਿਤਸਰ ਦੀ ਦੇਖਣੀ ਆ 905-239-7711 9052397711
0: ਜੀ
1: ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਹੈ
0: ਬਿਲਕੁਲ ਬਿਲਕੁਲ ਹਾਂਜੀ
1: ਬੁੱਕ ਕਰਾ ਲਓ 905-239-7711 ਲਓ ਅਗਲਾ ਫਰਮਾਇਸ਼ੀ ਗੀਤ ਸਾਡੇ ਸਰੋਤਿਆਂ ਨੇ ਦੁੱਧ ਨੂੰ ਮੈਦਾਨੀ ਪੁੱਛਦੀ

0: ਨਾਲ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
1: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ।
0: ਕਾਲ 416-457-3381 416-453-3381।
1: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਿਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
0: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟ੍ਰੈਕਟ ਦਾ ਵੀ ਪ੍ਰਬੰਧ ਹੈ।
1: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋਣ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381।
2: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053। 905

0: ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524, 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
1: ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
2: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
3: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ, 647-515-8000।
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381
0: 416-457-3381। ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਇੱਕ ਵਾਰੀ ਫਿਰ ਸਾਰਾ ਰੁਝੀਆਂ ਨੂੰ ਹੁਣ ਮੈਨੂੰ ਲੱਗ ਰਿਹਾ ਕਿ ਸਾਰੇ ਗੱਡੀਆਂ ਦੇ ਵਿੱਚ ਬੈਠੇ ਜਿਹੜੇ ਜਾ ਰਹੇ ਨੇ ਟਰੈਫਿਕ ਕਹਿੰਦੇ ਕਿਵੇਂ ਕਿਵੇਂ ਟਰੈਫਿਕ ਨੂੰ ਕ੍ਰੋਸ ਕਰਕੇ ਘਰ ਪਹੁੰਚੀ ਚੀਤੀ ਸ਼ੁੱਕਰਵਾਰ ਆ ਅਤੇ ਕੋਈ ਚਾੜੀਏ ਚੁੱਲ੍ਹੇ 'ਤੇ ਖਾਣ ਪੀਣ ਨੂੰ ਜਾਂ ਬਾਰਬੀਕਿਊ ਕਰ ਲਈਏ ਪਰ ਨਾਲ ਦੀ ਨਾਲ ਪਤਾ ਕੀ ਹੁੰਦਾ ਸਾਨੂੰ ਫੋਨ ਜਿਹਨੂੰ ਘੁਮਾਈ ਰੱਖੋ ਅਤੇ ਗਾਲਾਂ ਗੁਲਾਂ ਕਰਦੇ ਆ ਘਰੋਂ ਨਾਲ ਦੇ ਨਾਲ ਰਸਤੇ 'ਚ ਆਉਂਦੇ ਜਾਂਦੇ ਅਤੇ ਇਹਦੇ ਨਾਲ ਸਾਡਾ ਜੀ ਲੱਗਿਆ ਰਹਿੰਦਾ ਸਾਡੇ ਪਾਸੇ ਨਾ ਇਹ ਤੁਹਾਡੀਆਂ ਕੌਲਾਂ ਜਿਹੜੀਆਂ ਐਨਰਜੀ ਦਾ ਕੰਮ ਕਰਦੀਆਂ ਹੈਨੀ ਸ਼ਕਤੀ ਪਾਣੀ ਦਾ ਹਾਂਜੀ ਜਦੋਂ ਕਾਰ ਕਰਦੇ ਹੋ ਅਤੇ ਸਾਡੇ ਵੀ ਹੱਲਾ ਸ਼ੇਰੀ ਦਾ ਕੰਮ ਕਰਦੀਆਂ 905-564-6444 ਨੰਬਰ ਨੇ ਗੀਤ ਸੰਗੀਤ ਦਾ ਸਾਡੇ ਕੋਲ ਇੱਕ ਫਰਮਾਇਸ਼ ਰਹਿ ਗਿਆ ਹਾਲ ਤੱਕ ਮੁੱਕੇ ਨਹੀਂ ਆਪਣਾ ਇੱਕ ਰਹਿੰਦਾ ਨਾ
7: ਹਾਂਜੀ
0: ਅਤੇ ਤੁਸੀਂ ਹੋਰ ਕੋਈ ਫਰਮਾਇਸ਼ ਗੀਤ ਕਰਨਾ ਤਾਂ ਫਰਮਾਇਸ਼ ਕਰ ਦਿਓ ਟੱਟ ਟਰਾਂਸ ਫਰਾਈਟ ਵਾਲਿਆਂ ਨੂੰ ਅਰਜੈਂਟ ਏਜ ਦੇ ਡਰਾਈਵਰ ਚਾਹੀਦੇ ਨੇ ਯੂ ਐੱਸ ਦੇ ਸ਼ੋਰਟ ਹੌਲ ਵਾਸਤੇ ਮੰਡੇ ਟੂ ਫਰਾਈਡੇ ਕੰਮ ਆ ਤੁਹਾਡਾ ਹਾਂਜੀ ਉਮਰ ਚਾਹੀਦੀ 23 ਸਾਲ 2 ਸਾਲ ਦਾ ਤੁਹਾਡਾ ਲਾਇਸੈਂਸ ਪੁਰਾਣਾ ਹੋਣਾ ਚਾਹੀਦਾ ਡਰਾਈਵਿੰਗ ਰੈਕੋਰਡ ਆਫ ਸਟ੍ਰਿਕਟ ਜਿਹੜਾ ਹੈਗਾ ਉਹ ਕਲੀਨ ਹੋਣਾ ਚਾਹੀਦਾ 1600 ਤੋਂ ਲੈ ਕੇ 2200 ਤੁਸੀਂ ਬੀਕ ਦਾ ਬਣਾ ਸਕਦੇ ਹੋ ਜੇਕਰ ਮੋਟਰਸਾਈਕਲ ਬਾਈ ਕਰਨਾ ਉਹਨੇ ਕੋਲ ਹੈਗੇ ਨੇ ਰੋਇਲ ਐਨਫੀਲਡ ਕਲਾਸਿਕ ਮਾਡਲ ਨੇ 1951 ਤੋਂ 2020 ਮਾਡਲ ਤੱਕ ਸੁੱਖੀ ਝਾਟ ਉਹਨਾਂ ਕਾਲ ਕਰ ਲਓ 416-666-9595 $1,400 ਦੀਆਂ ਟਿਕਟਸ ਹੋਣਗੀਆਂ $1,400 ਦੀਆਂ ਜੇ ਇਸ ਤੋਂ ਇਲਾਵਾ ਤੁਸੀਂ ਦੀਵਾਲੀ ਦੇ ਮੌਕੇ 'ਤੇ ਜਾਣਾ ਇੰਡੀਆ ਨੂੰ ਟੋਰੋਂਟੋ ਤੋਂ ਦਿੱਲੀ ਅਕਤੂਬਰ ਦੇ ਵਿੱਚ ਜਾ ਕੇ ਦਿੱਲੀ ਤੋਂ ਟੋਰੋਂਟੋ ਦਸੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ ਦਿਵਾਲੀ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ $1,890 ਦੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰਨਾ $1,890 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਇੰਡੀਆ ਤੋਂ ਅਤੇ ਨਾਲ ਹੀ ਤੁਸੀਂ ਜੇਕਰ ਮੈਕਸੀਕੋ ਜਾਣਾ ਹੋਵੇ ਸਪਟੈਂਬਰ ਦੇ ਵਿੱਚ ਤਾਂ 3 ਰਾਤਾਂ ਅਤੇ 4 ਦਿਨ ਦਾ ਟ੍ਰਿਪ ਹੋਏਗਾ ਸਪਟੈਂਬਰ ਮੰਥ ਦੇ ਲਈ ਪੈਕੇਜ ਹੈਗਾ ਮੈਕਸੀਕੋ ਦਾ $890 ਦਾ $890 ਦੇ ਵਿੱਚ ਤੁਸੀਂ ਆਪਣਾ ਮੈਕਸੀਕੋ ਟ੍ਰਿਪ ਲਗਾ ਕੇ ਆਓ ਅਤੇ ਆਲ ਲਿੰਕ ਟਰੈਵਲ ਅੰਬੈਸੀ ਸਾਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਰਕੇ ਆਪਣੀਆਂ ਬੁਕਿੰਗਸ ਕਰਵਾਓ 905-565-4 905-565-8704 ਆਲ ਲਿੰਕ ਟਰੈਵਲ ਅੰਬੈਸੀ ਸਾਗਾ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲੇ ਕਾਲਰ 1122 ਜੀ ਸਤਿ ਸ਼੍ਰੀ ਅਕਾਲ
8: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
8: ਹਾਂਜੀ ਹਾਂਜੀ ਉਬਰਾ ਬੋਲਦਾ ਜੀ ਦਰਸ਼ਨ ਮੋਗੇ ਵਾਲਾ
0: ਹਾਂਜੀ ਮੋਗੇ ਵਾਲਾ ਕੀ ਹਾਲ ਚਾਲ ਆ
8: ਬਹੁਤ ਵਧੀਆ ਬਹੁਤ ਵਧੀਆ ਅੱਜ ਤਾਂ ਇਹਨਾਂ ਦੇ ਭੈਣ ਚਾ ਕਹਿੰਦੇ ਅਖੇ ਰੱਖੜੀਆਂ ਨੂੰ ਸਾਡੇ ਕਹਿੰਦੇ ਇਹਦੀ ਭੈਣ ਚਾ ਜੇ ਅਗਲੀ ਬਣਾਂਗੇ ਅਸੀਂ
0: ਹਾਂਜੀ ਜੁੜੇ ਹੋ ਚਲੋ ਅੱਗੇ ਸਾਨੂੰ ਦੁਕਾਨੇ ਸੁਣਾ ਦਿੰਦੇ ਅਗਲੇ ਘੰਟੇ ਥੋੜੇ ਜਿਆਦਾ

0: ਸ਼ਰਮਾ ਹੋਰਾਂ ਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇਨਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇਨਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2992-5532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ। ਦੋਸਤੋ, ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ
1: ਜੀ। 9592 ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਸਤਿ
0: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
2: ਭਾਈ। ਉਹ ਕਿਸ਼ੋਰ ਕੁਮਾਰ ਦਾ ਗਾਣਾ ਲਾਓ ਵਧੀਆ ਜਿਹਾ,
0: ਹੁਣੇ ਲਾ ਦਿੰਦੇ ਹਾਂ, ਹੁਣੇ ਲਾ ਦਈਏ ਫਿਰ। ਪੁਰਾਣਾ ਹੀ ਲਾਉਂਦੇ, ਤੁਸੀਂ ਥੱਲੇ ਰੱਖੋ, ਤੁਸੀਂ ਫੋਨ ਥੱਲੇ ਰੱਖੋ, ਤੁਸੀਂ ਫੋਨ ਥੱਲੇ ਰੱਖਦੇ, ਅਸੀਂ ਗਾਣਾ ਲਾ ਦਿੰਦੇ। ਮੈਂ ਤੁਸੀਂ ਫੋਨ ਹੈਂਗ ਅਪ ਕਰੋ ਜਦ ਗਾਣਾ ਆ ਰਿਹਾ, ਠੀਕ ਹੈ? ਮੈਂ ਕਿਹਾ ਫੋਨ ਆਪਣਾ ਅਤੇ ਰੇਡੀਓ ਲਾ ਲਓ, ਉੱਚੀ ਕਰ ਲਓ ਅਤੇ ਕਰੋ ਇੰਜੋਏ। ਗਾਣਾ ਤੁਹਾਡੇ ਲਈ ਪੇਸ਼ ਕਰਦੇ ਹਾਂ। ਟੀਮ ਸਿੱਧੂ ਦੇ ਪਾਸ ਘਰ ਆਏ ਨੇ ਬਾਈ, ਬਾਰਡਰ 'ਤੇ ਟਾਊਨ ਹੋਮ ਆਏ ਨੇ, ਹਾਈਵੇ 10 ਅਤੇ ਮੇਫੀਲ ਦੇ ਕੋਲ। ਪ੍ਰਾਈਸ ਹੈਗੀ ਆ 699, ਫਰੀ ਵੋਲਡ ਹੋਮ ਨੇ। ਨੰਬਰ ਆ ਟੀਮ ਸਿੱਧੂ 416-302-0016, 416-302-0016 ਡਿਲੀਵਰੀ ਨੰਬਰ ਹੈ ਜੀ। ਬਜਵੇ ਗੀਤ ਹੀ ਲਾ ਦੀ ਹਰ ਸਿੱਧਾ ਲਾਓ ਜੀ।

0: ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-700

0: ਮਹੀਨਿਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-245-7711। ਕੋਮਲ ਟ੍ਰੈਵਲ ਐਂਡ ਟੂਰਸ।
1: ਬਸ ਕਰੋ, ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
2: ਓਏ ਬਸ, ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ।
1: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੌਰਗੇਜ, ਸੈਕੰਡ ਮੌਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੌਰਗੇਜ ਜਾਂ ਫਿਰ
3: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ।
1: ਜਾਂ ਕਾਲ ਕਰੋ 647-5405-0364-794-5503।
3: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ।

0: ਸ਼ੁੱਕਰਵਾਰ ਦਾ ਦਿਨ ਹੈ ਔਰ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਜੇਕਰ ਤੁਹਾਨੂੰ ਖਾਣ ਪੀਣ ਨੂੰ ਕੁਛ ਚਾਹੀਦਾ 10 ਬੰਦਿਆਂ ਵਾਸਤੇ, 20 ਬੰਦਿਆਂ ਵਾਸਤੇ, ਹਾਂਜੀ 5 ਬੰਦਿਆਂ ਵਾਸਤੇ ਵੀ ਕੋਈ ਪ੍ਰੋਬਲਮ ਨਹੀਂ। ਪੰਜਾਬੀ ਬਾਈ ਦੀ ਨੇਚਰ ਦੀ ਜਿਹੜੀ ਬ੍ਰਾਂਚ ਹੈਗੀ ਆ, ਤੁਸੀਂ ਕਾਲ ਕਰੋ ਇੱਥੇ। ਔਰ ਇਹ ਹੈਗੀ ਆ 58 ਕੁਆਰੀ ਐਜ ਡਰਾਈਵ, ਇੱਕ ਪਾਸੇ ਪਟੀਨਵਾ, ਇੱਕ ਪਾਸੇ ਬਾਲ ਮਾਟਾ, ਉਹਦੇ ਵਿਚਾਲੇ ਹੈਗੇ ਨੇ
1: ਜੀ,
0: ਬਬੇੜ ਅਤੇ ਹਾਈਵੇ 10 'ਤੇ। ਪੰਜਾਬੀ ਬਾਈ ਨੇਚਰ, ਉਹਨਾਂ ਨੂੰ ਕਾਲ ਕਰ ਲਓ ਅਤੇ ਤੁਸੀਂ ਜੇ 10 ਬੰਦਿਆਂ ਦਾ ਔਡਰ ਕਰਨਾ ਭੋਜਨ, ਉਹ ਕਰ ਲਓ। ਨੋਨ ਵੈਜ ਕਰਨਾ, ਵੈਜੀਟੇਰੀਅਨ ਕਰਨਾ, ਤੁਹਾਡੇ ਜਾਂਦਿਆਂ ਨੂੰ ਰੈਡੀ ਹੋਏਗਾ। ਜਾਂ ਫਿਰ ਕੁਛ ਚਿਕਨ ਔਡਰ ਕਰਨਾ, ਚਿਕਨ ਲੈਗਸ ਔਡਰ ਕਰਨੀ ਹੈ, ਤੰਦੂਰੀ, ਉਹ ਵੀ ਬਣ ਜਾਣਗੀਆਂ ਅਤੇ ਤੁਸੀਂ ਜਾ ਕੇ ਪਿੱਕ ਕਰਕੇ ਲਿਆਓ। ਨੰਬਰ ਇਹਨਾਂ ਦਾ 905-793-5300, 905-793-5300, ਪੰਜਾਬੀ ਬਾਈ ਨੇਚਰ, ਬਿਲਕੁਲ ਬਵੇਟ ਅਤੇ ਹਾਈਵੇ 10 ਦੇ ਨੇੜੇ ਹੈਗੇ ਆ
1: ਜੀ। ਅਤੇ ਨਾਲ ਹੀ ਸਿਟੀ ਆਫ ਬਰੈਂਪਟਨ ਦਾ ਵੀ ਇੱਕ ਮੈਸੇਜ ਲੈ ਲਈਏ। ਸਿਟੀ ਆਫ ਬਰੈਂਪਟਨ ਵਾਲੇ ਤੁਹਾਨੂੰ ਦੱਸ ਰਹੇ ਨੇ ਇਹਨਾਂ ਦਾ ਇੱਕ ਕੈਂਪੇਨ ਚੱਲ ਰਿਹਾ ਹੌਂਕ। ਹੌਂਕ ਮਤਲਬ ਇੱਕ ਐਪ ਹੈ, HONK, ਜਿਹੜਾ ਕਿ ਤੁਹਾਨੂੰ ਪਾਰਕਿੰਗ ਦੇ ਟਿਕਟਸ ਪੇ ਕਰਨ ਦੇ ਵਿੱਚ ਪੂਰੀ ਹੈਲਪ ਹੋਏਗੀ। ਬਹੁਤ ਈਜ਼ੀ ਹੋ ਗਿਆ ਆ। ਜਿਹੜੇ ਮਿਊਨਿਸਪਲ ਪਾਰਕਿੰਗ ਗਰਾਜਸ ਨੇ ਉਹਨਾਂ ਦੇ ਲਈ ਤੁਸੀਂ, ਮੇਨਲੀ ਜਿਹੜੇ ਡਾਊਨਟਾਊਨ ਮਿਊਨਿਸਪਲ ਪਾਰਕਿੰਗ ਹੈ, ਉਹ ਤੁਸੀਂ ਪੇ ਕਰਨ ਦਾ ਤੁਹਾਡੇ ਲਈ ਬਹੁਤ ਈਜ਼ੀ ਹੋ ਗਿਆ ਹੌਂਕ ਐਪ ਦੇ ਨਾਲ। ਅਤੇ ਕਾਫੀ ਕਨਵੀਨੀਅੰਟ ਜਿਹੇ ਵੇਜ਼ ਨੇ, ਤੁਸੀਂ ਪੇ ਕਰ ਸਕਦੇ ਹੋ ਆਪਣੇ ਫੋਨ ਦੇ ਵਿੱਚ, ਐਪਲ ਜਾਂ ਐਂਡਰੋਇਡ ਕਿਸੇ ਵੀ ਫੋਨ ਦੇ ਵਿੱਚ। ਹੌਂਕ ਐਪ ਨੂੰ ਤੁਸੀਂ ਡਾਊਨਲੋਡ ਕਰੋ, HONK, ਅਤੇ ਤੁਸੀਂ ਜਿੱਥੇ ਕਿਤੇ ਵੀ ਪਾਰਕਿੰਗ ਸਾਈਨ ਦੇਖਦੇ ਹੋ ਉਹ ਵਾਲਾ ਜਿਹੜਾ ਸਕੈਨ ਹੁੰਦਾ, QR ਕੋਡ ਹੁੰਦਾ ਆ, ਉਹਨੂੰ ਤੁਸੀਂ ਸਕੈਨ ਕਰ ਲਓ QR ਕੋਡ ਨੂੰ, ਅਤੇ ਜਾਂ ਫਿਰ ਤੁਸੀਂ ਟੈਕਸਟ ਕਰ ਸਕਦੇ ਹੋ ZONE ID, ਅਤੇ ਤੁਹਾਨੂੰ ਇੱਕ ਸਿਕਿਓਰ ਪੇਮੈਂਟ ਦਾ ਲਿੰਕ ਉਹ ਸੈਂਡ ਕਰ ਦੇਣਗੇ, ਉੱਥੋਂ ਵੀ ਤੁਸੀਂ ਪੇਮੈਂਟ ਕਰ ਸਕਦੇ ਹੋ। ਜਾਂ ਫਿਰ ਤੁਸੀਂ ਸਿੰਪਲੀ ਹੌਂਕ ਦੀ ਵੈਬਸਾਈਟ 'ਤੇ ਜਾਓ, HONK, ਤੁਸੀਂ ਹੌਂਕ ਜਿਹੜਾ ਆਪਣੇ ਗੂਗਲ ਦੇ ਵਿੱਚ ਸਰਚ ਕਰੋ, ਅਤੇ ਵੈਬਸਾਈਟ 'ਤੇ ਪਹੁੰਚ ਕੇ ਆਪਣਾ ਉੱਥੇ ਵੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਸਕਦੀ ਹੈ। ਬਟ ਜਿਹੜਾ ਨੋਰਮਲੀ ਅੱਜ ਕੱਲ੍ਹ ਚੱਲਦਾ ਹੈ ਪਲੇਟ ਸਿਸਟਮ ਦੇ ਵਿੱਚ, ਤੁਸੀਂ ਆਪਣਾ ਪੇ ਕਰਦੇ ਹੋ ਕਿਸੇ ਵੀ ਪੇ ਸਟੇਸ਼ਨ 'ਤੇ ਜਾ ਕੇ, ਉਹ ਵੀ ਜ਼ਰੂਰ ਰਹੇਗਾ, ਉਹ ਬੰਦ ਨਹੀਂ ਕਰ ਰਹੇ। ਪਲੇਟ ਸਿਸਟਮ ਵੀ ਹੈਗਾ ਹੀ ਆ, ਉਹਦੇ ਅਕੋਰਡਿੰਗਲੀ ਵੀ ਪੇ ਕਰ ਸਕਦੇ ਹੋ। ਬਟ ਜਿਹੜਾ ਇਹ ਵਾਲਾ ਹੌਂਕ ਐਪ ਜਿਹੜੀ ਹੈਗੀ ਹੈ, ਇਹਦੇ ਵਿੱਚ ਤੁਹਾਨੂੰ ਬਹੁਤ ਈਜ਼ੀ ਹੋ ਜਾਣਾ, ਕਿਉਂਕਿ ਆਪਣੇ ਫੋਨ ਦੇ ਉੱਪਰ ਹੀ ਤੁਸੀਂ ਐਪ ਥਰੂ ਹੀ ਤੁਸੀਂ ਪੇ ਕਰ ਸਕੋਗੇ। ਮੰਡੇ ਟੂ ਫਰਾਈਡੇ ਜਿਹੜਾ ਪੇਡ ਪਾਰਕਿੰਗ ਹੈਗੀ ਹੈ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੋਏਗੀ। ਪਹਿਲੇ 2 ਘੰਟੇ ਫ੍ਰੀ ਹੋਣਗੇ, ਅਤੇ ਉਸ ਤੋਂ ਬਾਅਦ $1 ਹੋਏਗਾ ਮਿਨਟਸ ਦੇ ਅਕੋਰਡਿੰਗਲੀ। ਅੱਧੇ ਘੰਟੇ ਦਾ $1 ਪੇ ਕਰਨਾ ਹੋਏਗਾ, ਅਤੇ ਡੇਲੀ ਮੈਕਸੀਮਮ $9 ਹੋਣਗੇ। ਅਤੇ ਪਾਰਕਿੰਗ ਜਿਹੜੀ ਵੀਕੈਂਡਸ ਅਤੇ ਹੋਲੀਡੇਜ਼ ਦੇ ਵਿੱਚ ਬਿਲਕੁਲ ਫ੍ਰੀ ਹੋਏਗੀ। ਇਹ ਮਿਊਨਿਸਪਲ ਪਾਰਕਿੰਗ ਜਿਹੜੀ ਹੈਗੀ ਆ ਡਾਊਨਟਾਊਨ ਦੇ ਵਿੱਚ, ਉਹਦੇ ਲਈ ਇਹ ਸਿਟੀ ਆਫ ਬਰੈਂਪਟਨ ਵਾਲੇ ਤੁਹਾਨੂੰ ਮੈਸੇਜ ਦੇ ਰਹੇ ਨੇ। ਅਤੇ ਬਾਕੀ ਤੁਸੀਂ ਹੋਰ ਵੀ ਮਿਊਨਿਸਪਲ ਪਾਰਕਿੰਗ ਗਰਾਜਿਸ, ਪਾਰਕਿੰਗ ਰੇਟਸ, ਪੇਮੈਂਟ ਆਪਸ਼ਨਸ, ਅਤੇ ਤੁਸੀਂ ਹੌਂਕ ਨੂੰ ਕਿਵੇਂ ਯੂਜ਼ ਕਰ ਸਕਦੇ ਹੋ, ਇਹਦੇ ਲਈ ਤੁਸੀਂ brampton.ca/parking ਦੇ ਉੱਪਰ ਵਿਜ਼ਿਟ ਕਰੋ। ਇਹਨਾਂ ਦੀ ਵੈਬਸਾਈਟ ਹੈ brampton.ca/parking, ਗੂਗਲ ਦੇ ਉੱਪਰ ਸਰਚ ਕਰੋ ਅਤੇ ਇਹਨਾਂ ਦੀ ਵੈਬਸਾਈਟ 'ਤੇ ਪਹੁੰਚੋਗੇ। ਅਤੇ ਹੌਂਕ ਦੇ ਬਾਰੇ, HONK ਜਿਹੜੀ ਐਪ ਹੈ ਸਿਟੀ ਆਫ ਬਰੈਂਪਟਨ ਵਾਲਿਆਂ ਨੇ ਲਾਂਚ ਕੀਤੀ ਹੈ, ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ, ਕਿਵੇਂ ਯੂਜ਼ ਕਰਨਾ, ਕਿਵੇਂ ਪੇਮੈਂਟ ਕਰਨੀ ਹੈ, ਪੂਰੀ ਇਨਫੋਰਮੇਸ਼ਨ ਤੁਹਾਨੂੰ ਸਿਟੀ ਆਫ ਬਰੈਂਪਟਨ ਦੀ ਵੈਬਸਾਈਟ 'ਤੇ ਵੀ ਮਿਲ ਸਕਦੀ ਹੈ।
0: SS ਲੋਨ ਕੇਅਰ ਸਨੋ ਰਿਮੂਵਲ ਵਾਲੇ ਸਪਰਿੰਗ ਕਲੀਨਿੰਗ ਅਪ ਵਾਸਤੇ ਵੀ ਕਰਦੇ ਨੇ, ਕਲੀਨ ਕਰਦੇ ਨੇ, ਫਾਲ ਕਲੀਨਿੰਗ ਵੀ ਕਰਦੇ ਨੇ, ਅਤੇ ਨਾਲ ਦੀ ਨਾਲ ਹੁਣ ਵਿੰਟਰ ਟਾਈਮ ਵਾਸਤੇ ਬੁਕਿੰਗ ਕਰ ਸਕਦੇ ਹੋ ਤੁਸੀਂ, ਸਾਰੀ ਸਨੋ ਹਟਾ ਕੇ ਜਾਇਆ ਕਰਨਗੇ ਅਤੇ ਨਾਲ ਸਾਲਟਿੰਗ, ਸਾਲਟ ਕਰਕੇ, ਡੀ ਆਇਸਿੰਗ ਕਰਕੇ ਸਾਰੇ ਡਰਾਈਵਿੰਗ ਤੁਹਾਨੂੰ ਕਲੀਨ ਕਰਕੇ ਜਾਇਆ ਕਰਨਗੇ। ਵਿੰਟਰ ਬੁਕਿੰਗ ਹੁਣ ਸ਼ੁਰੂ ਨੇ ਸਪਰਿੰਗ ਕਲੀਨਅਪ ਵਾਸਤੇ ਵੀ ਅਤੇ ਫਾਲ ਕਲੀਨਅਪ ਵਾਸਤੇ, ਅਤੇ ਨਾਲ ਦੇ ਵਿੰਟਰ ਸਨੋ ਰਿਮੂਵਲ ਵਾਸਤੇ। ਨੰਬਰ ਹੈ 4376551984, 437-655-1984 ਟੈਲੀਫੋਨ ਨੰਬਰ ਹੈ SS ਲੋਨ ਕੇਅਰ ਅਤੇ ਸਲੋ ਰਿਮੂਵਲ ਵਾਲਿਆਂ ਦਾ
1: ਜੀ। ਨਾਲੇ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਵੀ ਗੱਲਬਾਤ ਕਰੋ, ਇਹ ਤੁਹਾਨੂੰ ਆਟੋ ਇੰਸ਼ੋਰੈਂਸ, ਤੁਹਾਡੇ ਘਰ ਦੀ ਇੰਸ਼ੋਰੈਂਸ ਅਤੇ ਤੁਹਾਡੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਸਟ ਰੇਟਸ ਤੁਹਾਨੂੰ ਆਫਰ ਕਰਦੇ ਨੇ। ਅਤੇ ਜ਼ਰੂਰੀ ਇਹ ਹੈ ਕਿ ਤੁਸੀਂ ਪਹਿਲਾਂ ਜਦੋਂ ਵੀ ਆਪਣੀ ਪਾਲਿਸੀ ਕਰਵਾਉਂਦੇ ਹੋ ਤਾਂ ਜ਼ਰੂਰ ਦੇਖੋ ਕਿ ਤੁਹਾਨੂੰ ਕੀ ਕਵਰੇਜ ਮਿਲ ਰਹੀ ਹੈ ਉਹਦੇ ਵਿੱਚ, ਕਿਉਂਕਿ ਪ੍ਰੀਮੀਅਮ ਸਿਰਫ ਘੱਟ ਦੇਖ ਕੇ ਤੁਸੀਂ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਹੁਣ ਜਿਹੜੇ ਵੀ ਆਪਣੀ ਆਟੋ ਇੰਸ਼ੋਰੈਂਸ ਦੀ, ਜਿਨ੍ਹਾਂ ਦੀ ਵੀ ਰਿਨਿਊਅਲ ਆ ਰਹੀ ਹੈ, ਤੁਸੀਂ ਆਪਣੀ ਰਿਨਿਊਅਲ ਤੋਂ ਪਹਿਲਾਂ ਹੀ ਜਾਂ ਰਿਨਿਊਅਲ ਸਟੂਡੀਓ ਲਾਉਣ ਤੇ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ। ਇਹ ਤੁਹਾਨੂੰ ਜਿਹੜੇ ਹੁਣ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜਸ ਨੇ ਉਹਨਾਂ ਦੇ ਵਿੱਚ ਕਾਫੀ ਸਾਰੀਆਂ ਚੇਂਜਸ ਆਈਆਂ ਨੇ, ਉਹਦੇ ਬਾਰੇ ਤੁਹਾਨੂੰ ਪੂਰਾ ਦੱਸ ਵੀ ਦੇਣਗੇ ਤੇ ਤੁਹਾਡੇ ਲਈ ਉਹ ਜ਼ਰੂਰੀ ਹੈ ਕਿ ਤੁਹਾਡੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਆਪਣੀ ਪਾਲਿਸੀ ਨੂੰ ਰਿਨਿਊ ਕਰਵਾਓ। ਤੇ ਚਾਹੇ ਤੁਹਾਡੇ ਘਰ ਦੀ ਇੰਸ਼ੋਰੈਂਸ ਹੈ, ਚਾਹੇ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੈ, ਚਾਹੇ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਹੈ, ਬੈਟਰ ਕਵਰੇਜ ਐਂਡ ਬੈਟਰ ਰੇਟਸ ਤੁਸੀਂ ਲੱਭ ਰਹੇ ਹੋ, ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ। ਨੰਬਰ 299-952-9532, 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ।
0: ਲੋ ਪਰ ਗੀਤ ਸੰਗੀਤ ਚੱਲਦਾ ਰਹੇਗਾ ਤੇ ਲਈ ਆਪਾਂ ਅਗਲੇ ਇੱਕ ਗੀਤ ਵੱਲ। ਇਹ ਵੀ ਫਿਰ ਮੈਂ ਇਸੀ ਗੀਤ ਗੁਰਦਾਸ ਮਾਨ ਹੋਰ ਦੀ ਆਵਾਜ਼ ਵਿੱਚ।

ਸਾਨੂੰ ਏਡਾ ਰਹਿਬ ਰੱਖ ਮਾਈਆਂ ਤੇਰੀਆਂ ਸਾਨੂੰ ਏਡਾ ਰਹਿਬ ਰੱਖ ਮਾਈਆਂ ਤੇਰੀਆਂ

0: ਕਾਕਰੋਚ ਤਾਂ ਜੋ ਹੈ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-455-3381।

0: ਕੀ ਹਾਲ ਚਾਲ ਨੇ? ਹੌਲੀ ਹੌਲੀ ਘਰਾਂ ਨੂੰ ਆ ਰਹੇ ਹਾਂ ਅਤੇ ਇੱਕ ਇੰਜੋਏ ਕਰ ਰਹੇ ਹੋ ਵੈਦਰ ਨੂੰ। ਕੁੱਲ ਮਿਲਾ ਕੇ ਵੈਦਰ ਚਲੂਗਾ ਵਧੀਆ ਹੀ, ਪਰ ਅਗਲਾ ਵੀਕ ਜਿਹੜਾ ਹੈਗਾ ਮੈਨੂੰ ਦਿਖਾ ਰਿਹਾ ਕਿ ਆਪਣਾ ਐਤਵਾਰ ਨੂੰ, ਹੈ ਨਾ,
1: ਹਾਂਜੀ
0: ਐਤਵਾਰ ਤੋਂ ਲੈ ਕੇ ਅਗਲੇ ਐਤਵਾਰ ਤੱਕ ਮੀਂਹ ਗਣੀਆਂ ਜ਼ਿਆਦਾ, ਹੈ ਨਾ,
1: ਬਿਲਕੁਲ ਹਾਂਜੀ, ਥਰਸਡੇ ਤੱਕ, ਥਰਸਡੇ ਤੱਕ, ਸੰਡੇ ਤੋਂ ਥਰਸਡੇ ਤੱਕ,
0: ਸੰਡੇ ਤੋਂ ਥਰਸਡੇ ਤੱਕ ਆ ਲੈਣ ਦਾ ਕੋਈ ਨਹੀਂ, ਮੀਂਹ ਦੀ ਵੀ ਲੋੜ ਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਸਟੂਡੀਓ ਨੰਬਰ 905-564-6444, ਟਿਕਟਾਂ ਫਿਰ ਬੁੱਕ ਕਰਾ ਲਓ। ਮੈਂ ਤੁਹਾਨੂੰ ਜਾ ਦਿਆਂ ਕਿ ਇੰਤਜ਼ਾਰ ਦੀਆਂ ਘੜੀਆਂ ਖਤਮ, ਆਪਣੇ ਸ਼ਹਿਰ ਦੇ ਵਿੱਚ ਆ ਗਏ ਨੇ ਤੁਹਾਡੇ ਆਪਣੇ ਹਰਮਨ ਪਿਆਰੇ ਐਮੀ ਵਿਰਕ ਲਾਈਵ ਇਨ ਕਨਸਰਟ, ਅੱਜ ਨਹੀਂ ਕੱਲ੍ਹ ਨੂੰ ਨਹੀਂ ਪਰਸੋਂ ਨੂੰ ਸੰਡੇ ਵਾਲੇ ਦਿਨ ਸ਼ਾਮ ਦੇ 7 ਵਜੇ, ਟਿਕਟ ਮਾਸਟਰ ਡਾਟ ਸੀ ਏ 'ਤੇ ਜਾ ਕੇ ਆਪਣੀ ਟਿਕਟਾਂ ਬੁੱਕ ਕਰਾ ਲਓ। ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਜਿਹੜਾ ਬਡਮੈਨ ਰੇਸ ਟਰੈਕ ਦੇ ਵਿੱਚ ਉੱਥੇ ਹੋਣਾ ਹੈ। ਇਨਫੋਰਮੇਸ਼ਨ ਵਾਸਤੇ ਨੰਬਰ 9647-9564-8573, 6479648573 ਟੈਲੀਫੋਨ ਨੰਬਰ ਹੈ
1: ਜੀ। ਤੇ ਨਾਲ ਦੀ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਮਨੀਤ ਗਿਰੀ ਜੀ ਦੇ ਨਾਲ, ਜੋ ਕਿ ਗਿਰੀ ਲੀਗਲ ਤੋਂ ਨੇ। ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤੁਹਾਨੂੰ ਲੀਗਲ ਮੈਟਰ ਦੇ ਵਿੱਚ ਹੈਲਪ ਚਾਹੀਦੀ ਹੋਵੇ। ਲੈਟਸ ਸੇ ਤੁਸੀਂ ਕੋਈ ਪ੍ਰੀ ਕੰਸਟਰਕਸ਼ਨ ਘਰ ਦੀ APS ਸਾਈਨ ਕੀਤੀ ਸੀ, ਬਟ ਤੁਹਾਨੂੰ ਹੁਣ ਮੌਰਗੇਜ ਨਹੀਂ ਅਪਰੂਵ ਹੋ ਰਹੀ, ਬਿਲਡਰ ਨੇ ਬਹੁਤ ਡਿਲੇ ਕਰਨ ਤੋਂ ਬਾਅਦ ਤੁਹਾਨੂੰ ਕੋਈ ਲੀਗਲ ਨੋਟਿਸ ਭੇਜ ਦਿੱਤਾ, ਜਾਂ ਤੁਹਾਨੂੰ ਬਿਲਡਰ ਤੋਂ ਕੋਈ ਵੀ ਲੀਗਲ ਨੋਟਿਸ ਆਇਆ ਹੋਵੇ, ਕਿਸੇ ਨੇ ਤੁਹਾਡੇ ਪੈਸੇ ਲੋਨ ਲੈ ਕੇ ਵਾਪਸ ਹੀ ਨਹੀਂ ਕੀਤੇ, ਇੰਪਲੋਇਰ ਨੇ ਬਿਨਾਂ ਕੋਈ ਪ੍ਰੋਪਰ ਨੋਟਿਸ ਦਿੱਤੇ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ, ਜਾਂ ਤੁਹਾਨੂੰ ਕੋਰਟ ਤੋਂ ਸਟੇਟਮੈਂਟ ਆਫ ਕਲੇਮ ਆਇਆ ਹੋਵੇ, ਕੋਈ ਵੀ ਮੈਟਰ ਹੋਵੇ, ਹਰ ਲੀਗਲ ਮੈਟਰ ਦੇ ਲਈ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਸੰਪਰਕ ਕਰੋ। ਇਹ ਤੁਹਾਨੂੰ ਸਿਵਲ ਲਿਟੀਗੇਸ਼ਨ, ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ ਅਤੇ ਫੈਮਿਲੀ ਲਾਅ ਮੈਟਰਸ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ। ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ, ਓਕਵਿਲ ਦੇ ਵਿੱਚ ਨੇ, ਅਤੇ ਨੰਬਰ ਮਨੀਤ ਗਿਰੀ ਜੀ ਦਾ 4375518000, 4375518000 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗਿਰੀ ਲੀਗਲ ਲਾਅ ਆਫਿਸ ਤੋਂ। ਮਨੀਤ ਗਿਰੀ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਈ।
0: ਔਰ ਜੀ ਸਾਡੇ ਬੜੇ ਦਿਨ ਪਰਫਾਰਮ ਕਰ ਰਹੇ ਨੇ ਐਮੀ ਵਿਰਕ ਬੁੱਡਮੈਨ ਰੇਸ ਟਰੈਕ ਦੇ ਵਿੱਚ, ਯੂ ਨੋ, ਕਸੀਨੋ ਦੇ ਵਿੱਚ ਜਿਹੜਾ ਹੈਗਾ ਥੀਏਟਰ ਬਹੁਤ ਹੀ ਪਿਆਰਾ ਬਣਿਆ ਹੋਇਆ ਕੰਸਰਟ ਵਾਸਤੇ ਉਹਦੇ ਵਿੱਚ
1: ਜੀ,
0: ਲੈਂਦੇ ਫਿਰ ਅਗਲਾ ਗੀਤ ਉਹੀ ਸ਼ਾਮਿਲ ਕਰਦੇ ਹਾਂ ਜੀ। ਹਾਂ
1: ਜੀ।

0: ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ,
1: ਸਿੰਪਲੀ ਇੰਡੀਅਨ ਬ੍ਰਿੰਗਸ ਯੂ ਆਲ ਸਿੰਪਲੀ ਡਿਲੀਸ਼ੀਅਸ ਡੀਲਸ। ਬਾਏ 1 ਗੈਟ 1 ਫ੍ਰੀ ਐਵਰੀ ਡੇ ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਔਨ ਡਾਈਨ ਇਨ ਐਂਡ ਟੇਕ ਆਊਟ। ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 9057948111। ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ

0: ਸੋ ਪੀਰਸਨ ਕਿਚਨ ਕੈਬਨਿਟ ਅਤੇ ਰੈਨੋਵੇਸ਼ਨ ਵਾਲਿਆਂ ਨੂੰ ਕੰਮ ਕਰਨ ਵਾਲੇ ਇੱਕ ਤਾਂ ਕੈਬਨਿਟ ਇੰਸਟਾਲਰ ਚਾਹੀਦੇ ਨੇ ਅਤੇ ਇੱਕ ਪਰਸਨ ਵੁੱਡ ਵਰਕਿੰਗ ਦਾ ਕੰਮ ਕਰ ਜਨਰਲ ਲੇਬਰ ਵਾਸਤੇ ਚਾਹੀਦਾ। ਨੰਬਰ ਆ ਰਣਜੀਤ ਸਿੰਘ ਵਰਾਂ ਦਾ 647-4050 ਕਾਲ ਕਰ ਲਓ, ਜੋਬ ਤੁਹਾਨੂੰ ਮਿਲ ਜਾਊਗੀ। ਪੀਰਸਨ ਕਿਚਨ ਕਰਨ ਵਾਲੇ ਬਹੁਤ ਹੀ ਸ਼ਾਨਦਾਰ ਤੁਹਾਡੇ ਇਹ ਘਰ ਦੀ ਇਹ ਜਿਹੜੇ ਰੈਨੋਵੇਸ਼ਨ ਕਰਦੇ ਨੇ, ਬੇਸਮੈਂਟ 'ਚ ਬਾਰ ਵੀ ਬਣਾਉਂਦੇ, ਸਾਰੀਆਂ ਵੈਨਟੀਆਂ ਤਿਆਰ ਕਰਦੇ ਨੇ ਆਪਣੀ ਫੈਕਟਰੀ ਦੇ ਵਿੱਚ, ਫੈਬਰੀਕੇਟ ਕੋਟਸ ਕਾਊਂਟਰ ਟੋਪ ਵੀ ਕੱਟ ਕਰਕੇ ਆਪਣੇ ਪੋਲਿਸ਼ ਕਰਕੇ ਲਾਉਂਦੇ ਨੇ ਅਤੇ ਲੀਡਿੰਗ ਮੈਨੂਫੈਕਚਰ ਨੇ ਹੈਗੇ ਨੇ 271 ਗਿਲਡਨ ਰੋਡ ਕਨੇਡੀ ਅਤੇ ਗਿਲਡਨ ਦੇ ਕੋਲੇ ਇਹਨਾਂ ਦੀ ਫੈਕਟਰੀ ਹੈਗੀ ਆ, ਸ਼ੋਰੂਮ ਵੀ ਕੋਲੇ ਹੀ ਆ। ਨੰਬਰ ਹੈ ਪੀਰਸਨ ਕਿਚਨ ਕੈਬਨ ਦਾ 647-4050।
1: ਜੀ, ਜੇਕਰ ਤੁਸੀਂ ਆਪਣੇ ਜਾਂ ਆਪਣੇ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਦੇ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਨਾਲ ਗੱਲਬਾਤ ਕਰੋ। ਇਹਨਾਂ ਦਾ ਆਫਿਸ ਲੋਕੇਟਡ ਹੈ 70 ਡੈਲਟਾ ਪਾਰਕ ਬਲੇਵਰਡ, ਯੂਨਿਟ ਨੰਬਰ 11, ਬ੍ਰੈਂਪਟਨ ਦੇ ਵਿੱਚ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ 'ਤੇ। ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਹੁਣ ਬੈਕ ਟੂ ਸਕੂਲ ਸ਼ਾਪਿੰਗ ਬਾਰੇ ਜਿਹੜੇ ਰੇਟਸ ਨੇ ਉਹ ਮਹਿੰਗੇ ਹੋਏ ਨੇ, ਤਾਂ ਤੁਸੀਂ ਸੋਚੋ ਕਿ ਜੇ ਤੁਹਾਡੇ ਬੱਚਿਆਂ ਦੇ ਹਾਇਰ ਐਜੂਕੇਸ਼ਨ

0: ਯੂਨੀਵਰਸਿਟੀ ਜਾਂ ਫਿਰ ਕਾਲਜ ਦੇ ਵਿੱਚ ਜੇਕਰ ਪੜ੍ਹਨਾ ਆ ਤਾਂ ਉਹਨਾਂ ਦੇ ਕਿੰਨਾ ਜ਼ਿਆਦਾ ਹੁਣ ਖਰਚਾ ਹੋ ਜਾਣਾ। ਅਤੇ ਤੁਸੀਂ ਅੱਜ ਹੀ ਐਜੂਕੇਸ਼ਨ ਸੇਵਿੰਗ ਪਲਾਨ ਜਿਹੜਾ ਹੈਗਾ, ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ, ਉਹ ਤੁਸੀਂ ਖੁਲਵਾਓ RESP ਆਪਣੇ ਬੱਚਿਆਂ ਦੇ ਲਈ, ਜਿਹਦੇ ਵਿੱਚ ਗਵਰਨਮੈਂਟ ਤੋਂ 20% ਗ੍ਰਾਂਟਸ ਅਤੇ ਕੰਪਾਊਂਡ ਇੰਟਰਸਟ ਦੇ ਨਾਲ ਪੜ੍ਹਾਈ ਦੇ ਲਈ ਲੱਖਾਂ ਹੀ ਡਾਲਰਸ ਜੁੜ ਜਾਂਦੇ ਨੇ, ਅਤੇ ਨਾਲੇ ਤੁਹਾਡੇ ਬੱਚਿਆਂ ਦੇ ਫਿਊਚਰ ਦੇ ਲਈ, ਉਹਨਾਂ ਨੂੰ ਇੱਕ ਮਿਲੀਨੀਅਰ ਬਣਾਉਣ ਦੇ ਲਈ ਇੱਕ ਪਾਰਟਿਸਪੇਟਿੰਗ ਲਾਈਫ ਇੰਸ਼ੋਰੈਂਸ ਪਾਲਿਸੀ ਵੀ ਜ਼ਰੂਰ ਖੋਲ੍ਹੋ, ਜਿਹਦੇ ਵਿੱਚ ਡਿਵੀਡੈਂਡਸ ਮਿਲਦੇ ਨੇ ਅਤੇ ਉਹਨਾਂ ਨੂੰ ਹਰੇਕ ਸਾਲ ਲਾਈਫ ਇੰਸ਼ੋਰੈਂਸ ਦੇ ਨਾਲ ਕੈਸ਼ ਵੈਲਿਊ ਵੀ ਵੱਧਦੀ ਜਾਂਦੀ ਹੈ ਮਿਲੀਅਨਸ ਆਫ ਡਾਲਰਸ ਤੱਕ। ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਪੱਲਿਓਂ ਕੁਛ ਵੀ ਪੇ ਕਰਨ ਦੀ ਲੋੜ ਹੀ ਨਹੀਂ ਪੈਂਦੀ, ਬੱਚਿਆਂ ਦੇ ਕੈਨੇਡਾ ਚਾਈਲਡ ਬੈਨੀਫਿਟ CCB ਨੂੰ ਹੀ ਤੁਸੀਂ ਸਹੀ ਤਰ੍ਹਾਂ ਇਨਵੈਸਟ ਕਰੋ ਅਤੇ ਉਹਨਾਂ ਦੀ ਪੜ੍ਹਾਈ ਅਤੇ ਫਿਊਚਰ ਦੇ ਲਈ ਤੁਸੀਂ ਉਹ ਸਿਕਿਓਰ ਕਰ ਸਕਦੇ ਹੋ। ਅਤੇ ਤੁਸੀਂ ਜ਼ਿਆਦਾ ਜਾਣਕਾਰੀ ਲਓ ਅਤੇ ਇਹ ਪੋਲਿਸੀ ਕਰਵਾਉਣ ਦੇ ਲਈ ਸਿਮਰਾਜ ਸਿੱਧੂ ਜੀ ਨਾਲ ਗੱਲਬਾਤ ਕਰੋ। ਨੰਬਰ ਹੈ 416-457-3381, 416-457-3381, ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦਾ ਨੰਬਰ ਹੈ।
1: 5926 ਲਾਈਨ ਛੱਡ ਗਏ ਨੇ। ਅਗਲਾ ਫਰਮਾਇਸ਼ੀ ਗੀਤ ਵੀ ਆਪਾਂ ਤੁਹਾਨੂੰ ਪੇਸ਼ ਕਰਦੇ ਹਾਂ ਜਿਹੜਾ ਕਿ ਕੁਲਦੀਪ ਸਿੰਘ ਹੋਰੀ ਸੁਣਨਾ ਚਾਹੁੰਦੇ ਨੇ, ਬਾਈ ਬਾਈ
0: ਜੀ,
1: ਇੱਧਰ ਮੂਸੇਵਾਲ ਦੀ ਆਵਾਜ਼ ਦੇ ਵਿੱਚ
0: ਜੀ,
1: ਕਰੋ ਇੰਜੋਏ ਰੇਡੀ ਪ੍ਰੋਗਰਾਮ ਇਸ ਪਰ।

0: ਭਾਈ ਭਾਈ ਕਹਿੰਦੀ ਦੁਨੀਆ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਨਾਲ ਜੁੜੇ ਹੋਏ ਹੋ 5926 ਜੀਆਂ ਨੂੰ ਜਿੰਦੇ ਦਾ ਸਵਾਗਤ ਹੈ ਤੁਹਾਡਾ
1: ਜੀ। ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਸੁਣਾਓਗੇ ਸਾਨੂੰ ਅੱਜ ਤੁਸੀਂ?
1: ਹਾਂਜੀ, ਮੈਂ ਨਾ ਪਹਿਲਾਂ ਸਿੰਗਿੰਗ ਕੀਤੀ ਹੈ ਜੀ।
0: ਅੱਛਾ ਜੀ,
1: ਮੈਂ ਲਿਖਦਾ ਵੀ ਰਾਈਟਰ ਵੀ ਹਾਂ ਮੈਂ।
0: ਤੁਹਾਡਾ ਨਾਂ ਕੀ ਹੈ?
1: ਮੇਰਾ ਨਾਂ ਹੀਰਾ ਸਿੰਘ ਹੈ ਜੀ।
0: ਹੀਰਾ ਸਿੰਘ ਜੀ, ਠੀਕ ਹੈ ਜੀ।
1: ਮੈਂ ਤੁਹਾਨੂੰ ਅੱਜ ਆਪਣੇ ਮਨ ਦੀ ਗੱਲ ਸੁਣਾਉਣਾ, ਕਿਉਂਕਿ ਮੇਰਾ ਨਾ ਜਿਸ ਹਿਸਾਬ ਚ ਮੇਰੀ ਉਮਰ ਆ ਗਈ ਹੁਣ,
0: ਹਾਂਜੀ ਹਾਂਜੀ,
1: ਹੁਣ ਮੇਰਾ ਮਨ ਕਹਿੰਦਾ ਵੀ ਬੰਦੇ ਨੂੰ ਹੰਕਾਰ ਛੱਡ ਦੇਣਾ ਚਾਹੀਦਾ।
0: ਅੱਛਾ,
1: ਸਰਦਾਰਾ ਤੂੰ ਮਰ ਕੇ ਉਹ ਜਾਣਾ, ਕਾਹਦਾ ਮਾਣ ਕਰੇ ਸਰਦਾਰਾ ਤੂੰ ਮਰ ਕੇ ਉਹ ਜਾਣਾ, ਇੱਕ ਇੰਚ ਨੀ ਧਰਤੀ ਤੇਰੀ, ਇੱਕ ਇੰਚ ਨੀ ਧਰਤੀ ਤੇਰੀ, ਤੂੰ ਇੱਕ ਦਿਨ ਸੌ ਜਾਣਾ, ਕਾਹਦਾ ਮਾਣ ਕਰੇ ਸਰਦਾਰਾ ਤੂੰ ਮਰ ਕੇ ਉਹ ਜਾਣਾ, ਖਾਲੀ ਹੱਥ ਆਇਆ ਸੈਂ ਤੇ ਖਾਲੀ ਹੱਥ ਜਾਵੇਂਗਾ, ਕਰ ਲੈਂਦਾ ਕੰਮ ਚੰਗੇ ਬੜਾ ਪਛਤਾਵੇਂਗਾ, ਤੇਰੇ ਸਖੇ ਸੰਬੰਧੀਆਂ ਨੇ ਦੋ ਦਿਨ ਤੈਨੂੰ ਰੋ ਜਾਣਾ, ਕਾਹਦਾ ਮਾਣ ਕਰੇ ਸਰਦਾਰਾ ਤੂੰ ਮਰ ਕੇ ਉਹ ਜਾਣਾ, ਕਾਹਦਾ ਮਾਣ ਕਰੇ ਸਰਦਾਰਾ ਤੂੰ ਮਰ ਕੇ
0: ਸੌ ਜਾਣਾ। ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅੱਛਾ ਲਿਖਿਆ ਤੁਸੀਂ ਲਿਖਦੇ ਰਹਿ ਕਰੋ ਇਸ ਤਰ੍ਹਾਂ ਹੀ ਹੌਲੀ ਹੌਲੀ ਬੰਦਾ ਤਰੱਕੀ ਕਰਦਾ ਅੱਛਾ ਜਿਹੜੀ ਸੇਲ ਲੱਗੀ ਹੈ ਨਾ ਆਪਣੀ ਇੰਡੀਅਨ ਫੂਡ ਲੈਂਡ 'ਤੇ ਖਾਣ ਪੀਣ ਦੀ ਥਾਲੀ ਲਿਆਓ 499 ਦੀ ਔਰ ਬਹੁਤ ਹੈ ਵੀ ਥਾ
2: ਬਿਲਕੁਲ, ਤੁਸੀਂ ਕਾਫੀ ਸਾਰੀਆਂ ਹੋਰ ਵੀ ਚੀਜ਼ਾਂ ਹੈਗੀਆਂ ਨੇ, ਵੈਜ ਮੀਡੀਅਮ ਪੀਜ਼ਾ ਦੋ ਟੋਪਿੰਗਸ ਵਾਲਾ 699 ਦੇ ਵਿੱਚ ਲੈ ਆਓ, ਚਿਕਨ ਬਿਰਿਆਨੀ 699 ਦੀ ਲੱਗੀ ਹੋਈ ਹੈ, ਵੈਜ ਬਿਰਿਆਨੀ ਖਾਣੀ ਆ 499 ਦੀ ਲੈ ਆਓ, ਚਿਕਨ ਕਰੀ ਵਿਦ ਨਾਨ 999 ਦੇ ਵਿੱਚ, ਅਤੇ ਹੋਰ ਵੀ ਕਾਫੀ ਸਾਰੀਆਂ ਵਧੀਆ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਸਾਰਾ ਖਾਣਾ ਮਿਲ ਜਾਣਾ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ 'ਤੇ, ਅਤੇ ਇੰਡੀਅਨ ਫਰੂਟ ਲੈਣ ਦੀ ਹਰ ਲੋਕੇਸ਼ਨ ਦੇ
0: ਉੱਪਰ। ਵੀਕਐਂਡ ਨੂੰ ਇੰਜੋਏ ਕਰੋ, ਹਰ ਸਮਾਂ ਜਿੰਨਾ ਵੀ ਮਿਲਦਾ ਨਾ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਉਹਨੂੰ ਇੰਜੋਏ ਕਰਿਆ ਕਰੋ। ਰੋਡ ਤੋਂ ਹੁਣ ਕੁਛ ਨਹੀਂ ਬਣਦਾ, ਟਾਈਮ ਤਾਂ ਫਿਰ ਵੀ ਟੱਪ ਜੂ,
2: ਬਿਲਕੁਲ
0: ਗੀਤ ਵੀ ਅਸੀਂ ਹੋਇਆ ਜੇ ਲਾ ਕੇ ਛੱਡ ਕੇ ਜਾ ਰਹੇ ਹਾਂ, ਇੱਕ ਹਾਈ ਹੈਪੀ ਮੂਡ ਦਾ ਗੀਤ ਲਾ ਦਿਓ
2: ਜੀ।

0: ਦੋਸਤੋ ਵੀਕਐਂਡ ਇੰਜੋਏ ਕਰੋ ਆਪਣੇ ਲਵ ਵੰਸ ਨਾਲ, ਚਾਹੁਣ ਵਾਲਿਆਂ ਨਾਲ, ਆਪਣੇ ਪੇਰੈਂਟਸ ਨਾਲ, ਆਪਣੇ ਸਕੇ ਸੰਬੰਧੀਆਂ ਨਾਲ, ਸਾਰਿਆਂ ਨਾਲ। ਰੱਖੜੀ ਦਾ ਤਿਉਹਾਰ ਮਨਾਓ, ਪੂਰਾ ਵੀਕ ਰੱਖੜੀਆਂ ਬੰਨੋ ਅਤੇ ਮਠਿਆਈਆਂ ਖਾਓ। ਹਾਂਜੀ, ਖੁਸ਼ ਰਹੋ, ਜਿੰਦਾਬਾਦ ਰਹੋ। ਮੇਰੀ ਮੁਲਾਕਾਤ ਤੁਹਾਨੂੰ ਬ੍ਰੇਕ ਤੋਂ ਬਾਅਦ ਹੋਵੇਗੀ, ਲੇਕਿਨ ਮਨਪ੍ਰੀਤ ਹੋਣੀ ਕੱਲ੍ਹ ਨੂੰ ਰੱਖੜੀ ਦਾ ਸਪੈਸ਼ਲ ਪ੍ਰੋਗਰਾਮ ਲੈ ਕੇ ਆਉਣਗੇ, ਇੱਕ ਤੋਂ ਲੈ ਕੇ 4 ਵਜੇ ਤੱਕ।
1: ਬਿਲਕੁਲ,
0: ਮੇਰੀ ਮੁਲਾਕਾਤ ਬ੍ਰੇਕ ਤੋਂ ਬਾਅਦ ਹੋਏਗੀ।
1: ਬਿਲਕੁਲ,
0: ਸਾਰਿਆਂ ਵਾਸਤੇ ਢੇਰ ਸਾਰਾ ਪਿਆਰ ਸਾਨੂੰ ਦਿਓ ਗਿਆ।
1: ਬਿਲਕੁਲ,
0: ਸਤਿ ਸ਼੍ਰੀ ਅਕਾਲ,
1: ਕੱਲ੍ਹ ਨੂੰ ਮਿਲਾਂਗੇ, ਸਾਨੂੰ ਇਜਾਜ਼ਤ ਦਿਓ।
0: ਤੁਸੀਂ ਮਿਲਣਾ, ਮੈਂ ਸਤਿ ਸ਼੍ਰੀ ਅਕਾਲ।

0: Get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
0: Get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ। ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ। ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ। ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
4: इस रक्षाबंधन राजधानी लेकर आए हैं भाई बहन एंड ब्लेसिंग्स गिव अवे, जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
5: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
4: 26 लोकेशंस अक्रॉस कनाडा।
6: फॉर मोर इन्फॉर्मेशन विजिट rajdhanisweets.ca।
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164 2047 20 40।

ਹੈ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕੀ ਬਾਤ ਹੈ, ਕਿਵੇਂ ਹੋ, ਠੀਕ ਠਾਕ ਹੋ? ਹੈਪੀ ਫਰਾਈਡੇ। ਫਰਾਈਡੇ ਹੋਵੇ ਤੇ ਮਿਊਜ਼ਿਕ ਐਸਾ ਚੱਲ ਪਵੇ, ਮੈਂ ਕਹਿੰਦਾ ਕਿ ਸਾਰਿਆਂ ਦਾ ਜੀ ਵੀ ਲੱਗ ਜਾਂਦਾ। ਸੋ ਕਿਵੇਂ ਹੋ, ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬਹੁਤ ਹੀ ਕਮਾਲ ਦੀ ਪਿਆਰੀ ਮਿੱਠੀ ਸੋਹਣੀ ਜੀ ਸ਼ਾਮ ਨੂੰ? ਤੇ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ, ਲਾਈਏ ਰੌਣਕਾਂ, ਫਿਰ ਚੱਕ ਦਈਏ ਕੰਮ ਨੂੰ। ਬਸ ਤੁਸੀਂ ਜੁੜ ਜਾਓ ਤੇ ਅਸੀਂ ਫਿਰ ਪਿੱਛੇ ਨਹੀਂ ਹਟਦੇ, ਤੁਸੀਂ ਜਿਵੇਂ ਕਹੋਗੇ ਉਵੇਂ ਹੀ ਫਿਰ ਤੁਹਾਨੂੰ ਅਸੀਂ ਤੁਹਾਡਾ ਮਨੋਰੰਜਨ ਕਰਾਉਂਦੇ ਰਹਾਂਗੇ। ਨੰਬਰ ਆਪਣਾ 1-1-905-673-3337, 9056733-3337, 9056733-3337, 905-673-3337 ਆਪਣਾ 1-1 ਫੋਨ ਨੰਬਰ ਹੈ।

ਮੈਂ ਕਹਿੰਦਾ ਕਿ ਚੱਕ ਦੀਏ ਫੱਟੇ ਚਮਕੀਲਾ ਸਾਹਿਬ ਨੂੰ, ਬਸ ਕਹਿ ਦੀਏ ਕਿ ਸਰ ਸਾਰਾ ਪ੍ਰੋਗਰਾਮ ਤੁਹਾਡਾ, ਜੋ ਵੀ ਸੁਣਾਉਣਾ ਸੁਣਾਓ ਅਤੇ ਚੱਕ ਦਿਓ ਫੱਟੇ ਕੇਰਾ। ਯਾਦ ਹੈ ਸੋ ਗੀਤ ਸੰਗੀਤ ਵੀ ਸੁਣਾਉਂਦੇ ਆ, ਗੱਲਾਂ ਬਾਤਾਂ ਵੀ ਕਰਦੇ ਆ। 905-673-3337 905-673-3337 ਨੰਬਰ ਆਪਣਾ, 905-673-3337। ਐਂਡ ਫਰਾਈਡੇ ਹੈ, ਫਰਾਈਡੇ ਨੂੰ ਖਾਣ ਪੀਣ ਦਾ ਮਾਹੌਲ ਬਣਿਆ ਹੋਇਆ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸ ਦਾ ਦਿਖਾਇਓ ਨਾ, ਦਾਰੂ ਪੀ ਕੇ ਗੱਡੀ ਚਲਾਇਓ ਨਾ, ਹੈਵ ਅ ਗ੍ਰੇਟ ਟਾਈਮ, ਇੰਜੋਏ ਕਰੋ, ਪਾਰਟੀਆਂ ਬਹੁਤ ਨੇ ਅੱਜ ਕੱਲ ਪਰਸੋਂ, ਬਸ ਪੂਰਾ ਐਨ ਕਹਿੰਦੇ ਨਹੀਂ ਹੁੰਦੇ ਕਿ ਮੇਲਾ ਹੀ ਲੱਗਿਆ ਹੋਇਆ ਚਾਰੇ ਪਾਸੇ ਜਿੱਥੇ ਦੇਖੋ। ਅੱਜ ਮੈਂ ਕੈਲਡਨ ਗੋਲਫ ਖੇਡਣ ਗਿਆ ਅਤੇ ਉੱਥੇ ਵੀ ਵਿਆਹ ਹੋ ਰਿਹਾ ਦਿਨੇ ਦਿਨੇ, ਮੈਨੂੰ ਬੜਾ ਹਾਸਾ ਆਇਆ ਸੀ, ਉੱਥੇ ਗੋਲਫ ਖੇਡ ਰਹੇ ਪਿੱਛੇ ਚੱਲ ਰਿਹਾ ਸੋਹਣੀ ਏ ਸ਼ਾਵਾ ਸ਼ਾਵਾ ਡਾਂਗੜਾ ਸ਼ਾਵਾ ਸ਼ਾਵਾ, ਮੈਂ ਹੱਸਾਂ, ਮੈਂ ਕਿਹਾ ਗੋਰੇ ਵੀ ਕਹਿੰਦੇ ਹੋਣਗੇ ਵੀ ਇਹ ਬੰਦੇ ਨਹੀਂ ਹਟਦੇ ਆਪਣੇ, ਜਿੱਥੇ ਵੀ ਜਾਓ ਬਸ ਭੰਗੜੇ ਵਾਲੇ ਗਾਣੇ ਚੱਲਦੇ ਆ।

ਜਿਹੜਾ ਕਿ ਇੱਕ ਨਾ ਹੁਣੇ ਹੁਣੇ ਖੁਸ਼ਖਬਰੀ ਮੈਨੂੰ ਮਿਲੀ ਆ ਹੁਣੇ, ਯਾਨੀ ਕਿ ਮੈਂ ਦੂਜੇ ਲਾਈਨ ਤੇ ਫੋਨ ਤੇ ਸੀ। ਇੱਕ ਨਾ ਬਹੁਤ ਹੀ ਕਮਾਲ ਦਾ ਸ਼ੋਅ ਹੋ ਰਿਹਾ ਇਹ, ਪਰ ਹੋ ਰਿਹਾ ਸ਼ੁਰੂ ਅਗਲੇ ਅੱਧੇ ਘੰਟੇ ਤੱਕ। ਜੇ ਤੁਸੀਂ 410 ਅਤੇ ਸਟੀਲ ਦੇ ਨੇੜੇ ਹੋ ਨਾ, ਦੇਖੋ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਸਕੂਨ ਲੱਭ ਰਹੇ ਹੁੰਦੇ ਹਾਂ। ਰੇਡੀਓ ਉਡਾਨ ਦੇ ਪ੍ਰਭ ਸੰਧੂ ਵੀਰ ਸਾਡੀ ਟੀਮ ਦੇ ਮੈਂਬਰ ਨੇ, ਇਹ ਅੱਜ ਅਗਲੇ ਅੱਧੇ ਘੰਟੇ ਦੇ ਵਿੱਚ ਇੱਕ ਪਲੇ ਇੱਕ ਸ਼ਾਮ ਸ਼ੁਰੂ ਹੋ ਰਹੀ ਹੈ ਜਿਸਦਾ ਨਾਮ ਹੈ ਸਿਆਣੇ ਕਹਿੰਦੇ ਨੇ। ਪੰਜਾਬੀ ਇੰਡਸਟਰੀ ਦਾ ਬਹੁਤ ਹੀ ਸਤਿਕਾਰਯੋਗ ਚਿਹਰਾ ਜਰਨੈਲ ਸਿੰਘ ਜੀ ਆਏ ਹੋਏ ਨੇ, ਅਤੇ ਜਰਨੈਲ ਜੀ ਦੇ ਨਾਲ ਤੁਹਾਡੀ ਇੱਕ ਬਹੁਤ ਹੀ ਕਮਾਲ ਦੀ ਮੁਲਾਕਾਤ ਹੋਵੇਗੀ। ਜ਼ਿੰਦਗੀ ਨੂੰ ਕਿਵੇਂ ਸਕੂਨ ਨਾਲ ਬੰਦਾ ਜੀਅ ਸਕਦਾ, ਜ਼ਿੰਦਗੀ ਨੂੰ ਜਿਉਣ ਦਾ ਇੱਕ ਨਵਾਂ ਨਜ਼ਰੀਆ ਤੁਹਾਨੂੰ ਮਿਲੇਗਾ। ਤੁਸੀਂ ਜੇ ਜਾ ਸਕਦੇ ਹੋ ਫ੍ਰੀ ਐਂਟਰੀ ਦੇ, ਠੀਕ ਹੈ, ਜਸਟ ਲਿਮਿਟਿਡ ਇਹਨਾਂ ਕੋਲ ਕੁਝ ਸੀਟਾਂ ਬਾਕੀ ਨੇ। ਜੇ ਨੇੜੇ ਤੇੜੇ ਹੈਗੇ ਹੋ, ਨੇੜੇ ਤੇੜੇ ਕੰਮ ਕਰ ਰਹੇ ਹੋ, ਡਰਾਈਵ ਕਰ ਰਹੇ ਹੋ, ਤੁਸੀਂ ਕੋਰਟਯਾਰਡ ਮੇਰੀਅਟ ਹੋਟਲ ਹੈ 410 ਅਤੇ ਸਟੀਓਸ, ਠੀਕ ਹੈ, ਕੋਰਟਯਾਰਡ ਮੇਰੀਅਟ 90 ਬਿਸਕੇਨ ਕ੍ਰੈਸੈਂਟ 410 ਅਤੇ ਸਟੀਲ ਦਾ ਕੋਰਨਰ ਹੈ। ਇਸ ਹੋਟਲ ਦੇ ਅੰਦਰ ਇਹ ਇੱਕ ਮੁਲਾਕਾਤ ਸ਼ਾਮ ਇੱਕ ਪਲੇ ਕਹਿ ਲਓ ਕਿ ਹੋ ਰਹੀ ਹੈ। ਬਹੁਤ ਹੀ ਲਿਮਿਟਿਡ ਸੀਟਾਂ ਨੇ, ਫ੍ਰੀ ਇਹਨਾਂ ਕੋਲ 25-30 ਸੀਟਾਂ ਹੈਗੀਆਂ, ਹੋਰ ਵੀ ਖੁਲਾ ਦਿਆਂਗੇ, ਨੋ ਵਰੀਜ਼। ਜੇ ਤੁਸੀਂ ਜਾ ਸਕਦੇ ਹੋ ਹੁਣੇ ਚਲ ਜਾਓ, ਜਿਹੜੇ ਸਾਡੇ ਸੱਜਣ ਮਿੱਤਰ ਅਗਲੇ ਅੱਧੇ ਪੌਣੇ ਘੰਟੇ 'ਚ ਪਹੁੰਚ ਜਾਣਗੇ। ਫ੍ਰੀ ਐਂਟਰੀ, ਕੋਈ ਟਿਕਟ ਨਹੀਂ, ਜਰਨੈਲ ਸਿੰਘ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ ਅਤੇ ਤੁਹਾਨੂੰ ਜ਼ਿੰਦਗੀ ਜਿਉਣ ਦਾ ਇੱਕ ਬਹੁਤ ਹੀ ਵੱਖਰਾ ਨਜ਼ਰੀਆ ਦੇਣਗੇ, ਤੁਸੀਂ ਬੜਾ ਕੁਝ ਸਿੱਖੋਗੇ। ਜਾਣਾ ਕਿੱਥੇ ਆ? ਕੋਰਟਯਾਰਡ ਮੇਰੀਅਟ ਹੋਟਲ 410 ਐਂਡ ਸਟੀਲਸ, ਠੀਕ ਹੈ, ਚਲ ਜਾ ਹੁਣੇ, ਅਤੇ ਫ੍ਰੀ ਐਂਟਰੀ ਕੁਝ ਲਿਮਿਟਿਡ ਸਾਡੇ ਲਿਸਨਰਸ ਲਈ।

ਕੁਈਨ ਦੇ ਨਜ਼ਦੀਕ ਅੱਜ 1:30 ਵਜੇ ਇੱਕ ਐਕਸੀਡੈਂਟ ਹੋਇਆ, ਇੱਕ ਵੈਨ ਤੇ ਟਰੱਕ ਦਾ ਐਕਸੀਡੈਂਟ ਹੋਇਆ ਤੇ ਕਹਿੰਦੇ ਕਿ 60s ਦੇ ਵਿੱਚ ਇੱਕ ਬੰਦਾ ਤੇ ਉਹਦੀ ਮੌਤ ਹੋ ਗਈ। ਸੋ ਪਲੀਜ਼ ਯਾਰ ਡਰਾਈਵ ਸੇਫ, ਆਪਣੇ ਡੈਲਟਾ ਪਾਰਕ ਦੇ ਬਿਲਕੁਲ ਨਾਲ ਏਅਰਪੋਰਟ ਐਂਡ ਕੁਈਨ ਤੇ ਇਹ 1:30 ਵਜੇ ਐਕਸੀਡੈਂਟ ਹੋਇਆ ਤੇ ਲੱਗ ਰਿਹਾ ਮੈਨੂੰ, ਦੇਖੋ ਪਤਾ ਨਹੀਂ ਹੁੰਦਾ ਬਟ ਮੈਨੂੰ ਲੱਗਦਾ ਕਿ ਵੈਨ ਵਾਲਾ ਯਾਰ ਦੇਖ ਨਹੀਂ ਸੀ ਰਿਹਾ ਕਿੱਧਰ ਜਾ ਰਿਹਾ, ਜਾ ਕੇ ਉਹਨੇ ਵੈਨ ਠੋਕਤੀ ਟਰੱਕ 'ਚ ਤੇ ਸਾਰਾ ਐਨ ਗੱਡੀ ਦਾ ਫਰੰਟ ਵਿੰਡਸ਼ੀਲਡ ਕੀ ਬੰਪਰ ਕੀ ਸਾਰਾ ਐਨ ਫਰੰਟ, ਬਸ ਹਾਲ ਹਾਲ ਹੀ ਨਾ ਪੁੱਛੋ ਫਰੰਟ ਦਾ। ਸੋ ਪਲੀਜ਼ ਡਰਾਈਵ ਸੇਫ, ਡਿਸਟਰੈਕਟਡ ਨਾ ਹੋਵੋ ਕਿਤੇ ਵੀ ਤੁਸੀਂ ਜਾ ਰਹੇ ਹੋ, ਮੇਕ ਸ਼ੋਰ ਕਰੋ ਕਿ ਤੁਹਾਡੀਆਂ ਅੱਖਾਂ ਸਿੱਧੀਆਂ ਸੜਕ ਦੇ ਉੱਤੇ ਹੋਣ, ਨਹੀਂ ਤਾਂ ਕੁਛ ਨਹੀਂ ਪਤਾ ਕਦੋਂ ਕੀ ਹੋ ਜਾਣਾ। ਸੋ ਪਲੀਜ਼ ਟੇਕ ਕੇਅਰ ਐਂਡ ਖਿਆਲ ਰੱਖੋ ਆਪਣਾ। ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਦੇਵਾਂ, ਤੁਸੀਂ ਜ਼ਰੂਰ ਯਾਦ ਰੱਖੋ ਰਾਜਵੰਤ ਕੌਰ ਨੂੰ। ਰਾਜਵੰਤ ਕੌਰ ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਰਾਜਵੰਤ ਨੂੰ ਇੱਕ ਵਾਰ ਤੁਸੀਂ ਫੋਨ ਕਰ ਲਿਆ, ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਕਮਾਲ ਹੀ ਹੋ ਗਈ। ਰਾਜਵੰਤ ਕੌਰ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ ਅਤੇ ਰਾਜਵੰਤ ਦੇ ਨਾਲ ਇੱਕ ਤੁਹਾਡੀ ਕੀਤੀ ਹੋਈ ਗੱਲਬਾਤ ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਆ। ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵੱਧ ਤੋਂ ਵੱਧ ਸੇਵਿੰਗ ਦੇਖੋ। ਕਈ ਵਾਰ ਯਾਰ ਆਪਾਂ ਐਸਟੀਮੇਟ ਹੀ ਨਹੀਂ ਲੈਂਦੇ, ਆਪਾਂ ਚੈੱਕ ਹੀ ਨਹੀਂ ਕਰਦੇ ਕਿ ਸਾਡੀ ਸੇਵਿੰਗ ਕੌਣ ਕਰਵਾ ਸਕਦਾ, ਕਿਵੇਂ ਕਰਵਾ ਸਕਦਾ। ਸੋ ਇਸ਼ੂ ਉਹ ਹੈ, ਅਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਹੁੰਦੇ ਹਾਂ ਤੁਸੀਂ ਇੱਕ ਵਾਰ ਸਾਡੇ ਕਹਿਣ ਦੇ ਉੱਤੇ ਨਾ ਰਾਜਵੰਤ ਨੂੰ ਕਾਲ ਕਰੋ, ਤੁਹਾਡੇ ਹਜ਼ਾਰਾਂ ਡਾਲਰ ਬਚਣਗੇ। ਬਸ ਇਹਨਾਂ ਨੂੰ ਫੋਨ ਕਰਨਾ, ਕੋਈ ਕਾਲ ਕਰਨ ਦਾ ਕੋਸਟ ਨਹੀਂ, ਫੋਨ ਕਰ ਲਓ ਰਾਜਵੰਤ ਨੂੰ ਅਤੇ ਨੰਬਰ ਇਹਨਾਂ ਦਾ ਇੱਕੋ ਇੱਕ ਹੈ, 647-4745 ਨੰਬਰ ਹੈ, 6476744735 ਰਾਜਵੰਤ, 6476744735 ਰਾਜਵੰਤ ਕੌਰ ਨੂੰ ਕਰੋ ਬਈ ਫੋਨ।

0: 6368. Hello.
1: ਨਵੀਂ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਬਾਈ ਜੀ ਤੁਸੀਂ ਆ ਨੰਬਰ ਦੱਸਿਆ ਸੀ ਇੰਸ਼ੋਰੈਂਸ ਵਾਲਿਆਂ ਦਾ 647-674
0: ਹਾਂਜੀ ਹਾਂਜੀ 647-674-4735 ਕੋਈ ਚੱਕਰ ਨੀ ਜੀ ਕਰੋ ਫੋਨ ਇੰਸ਼ੋਰੈਂਸ ਕਰਾਓ ਵਧੀਆ ਡਿਸਕਾਊਂਟ ਲਓ। ਮੈਂ ਤਾਂ ਯਾਰ ਕੱਲ ਹੀ ਬੜਾ ਹੈਰਾਨ ਹੋਇਆ ਵੀ ਕਿੰਨੇ ਡਿਸਕਾਊਂਟ ਮਿਲ ਸਕਦੇ ਆਪਾਂ ਤਾਂ ਵੱਖਰੇ ਐਸਟੀਮੇਟ ਹੀ ਨੀ ਲੈਂਦੇ ਯਾਰ ਜਿਹੜੇ ਇੱਕ ਬੰਦੇ ਨੇ ਕਹਿ ਤਾ ਆਪਾਂ ਕਹਿ ਦਿੰਦੇ ਚਲੋ ਜੀ ਭਾਜੀ ਠੀਕ ਆ ਚੁੱਕੋ ਸਾਡਾ ਕ੍ਰੈਡਿਟ ਕਾਰਡ ਹੀ ਅਸੀਂ ਤੁਹਾਨੂੰ ਪੈਸੇ ਭੇਜਦੇ ਹਾਂ ਕਿਉਂ ਜਦੋਂ ਯਾਰ ਤੁਸੀਂ ਪੈਸਾ ਲਾ ਰਹੇ ਹੋ ਤੁਹਾਨੂੰ ਵਧੀਆ ਰੇਟ ਮਿਲਣਾ ਚਾਹੀਦਾ ਠੀਕ ਹੈ ਨਾ। ਸੋ ਘੋੜ ਨਾ ਕਰਿਆ ਕਰੋ ਇਹਨਾਂ ਕੰਮਾਂ ਦੇ ਵਿੱਚ। ਸੋ ਪ੍ਰੋਗਰਾਮ ਪੰਜਾਬੀ ਦਾ ਨਾ ਅਤੇ ਚਮਕੀਲਾ ਸਾਹਿਬ ਨੇ ਚੱਕਤੇ ਫਟੇ ਅਤੇ ਹੁਣ ਤੁਹਾਨੂੰ ਹੋਰ ਵੀ ਕੁਝ ਇੱਕ ਵਧੀਆ ਜਿਹੀਆਂ ਚੀਜ਼ਾਂ ਸੁਣਾਉਣੇ ਤੁਸੀਂ ਟੈਨਸ਼ਨ ਨਾ ਲਓ। ਪਹਿਲਾਂ ਤੁਸੀਂ ਪ੍ਰਸ਼ਾਂਤ ਨੂੰ ਯਾਦ ਰੱਖੋ ਪੀ ਐਂਡ ਜੇ ਰੈਨੋਵੇਸ਼ਨ ਦੇ ਸਾਡੇ ਪ੍ਰਸ਼ਾਂਤ ਬਾਈ ਜੀ ਕੋਈ ਸ਼ੋਰਟਕੱਟ ਨਹੀਂ ਬਹੁਤ ਹੀ ਸੋਲਿਡ ਕੰਮ ਹੈ। ਪ੍ਰਸ਼ਾਂਤ ਨੂੰ ਫੋਨ ਕਰੋ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਵਾਸ਼ਰੂਮ ਰੈਨੋਵੇਟ ਕਰਾਉਣੇ ਨੇ ਮਿਸਟਰ ਪ੍ਰਸ਼ਾਂਤ ਨੋ ਸ਼ੋਰਟਕੱਟ ਜਸਟ ਸੋਲਿਡ ਕੰਮ ਅਤੇ ਫਲੋਰਿੰਗ ਟਾਇਲ ਕਿਚਨ ਬਾਥਰੂਮ ਰੈਨੋਵੇਸ਼ਨ ਨਵੀਂ ਲੀਗਲ ਕੋਈ ਬੇਸਮੈਂਟ ਤਿਆਰ ਕਰਾਉਣੀ ਆ ਅਤੇ ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਆ ਜਾਂ ਤੁਸੀਂ ਰੀਅਲਟਰ ਹੋ ਜਾਂ ਪ੍ਰੋਪਰਟੀ ਮੈਨੇਜਰ ਹੋ ਕੋਈ ਵੀ ਪ੍ਰੋਪਰਟੀ ਦੀ ਨਿੱਕੀ ਮੋਟੀ ਮੇਨਟੇਨੈਂਸ ਹੋਣ ਵਾਲੀ ਆ 4378-04-00 ਤੇ ਕਾਲ ਤੁਸੀਂ ਜ਼ਰੂਰ ਕਰੋ। 2696 ਹੈਲੋ ਵਧੀਆ ਜੀ ਕਿਵੇਂ ਹੋ ਬਹੁਤ ਵਧੀਆ ਜੀ ਬੱਲੇ ਬੱਲੇ ਬਥੇਰੀ ਗੱਲ ਕੀਤੀ ਗੋਲਫ ਦੀ ਨਹੀਂ ਮੈਂ ਦੇਖੋ ਸਮਾਂ ਜਿਹਾ ਨੀ ਲੱਗਦਾ ਬਟ ਸ਼ੌਕੀਨ ਜ਼ਰੂਰ ਆ
1: ਨਹੀਂ
0: ਦੇਖੋ ਲੋਕ ਦੇਖਦੇ ਨੀ ਪਰ ਜਦੋਂ ਨਾ ਦੇਖਣ ਲੱਗ ਜਾਂਦਾ ਤਾਂ ਇੱਕ ਪ੍ਰੈਡਿਕਸ਼ਨ ਜੀ ਹੋ ਜਾਂਦੀ ਆ।
1: ਹੁਣ
0: ਤੁਸੀਂ ਚੈੱਕ ਕਰਿਓ ਲੀ ਤਾਂ ਆ ਗਿਆ 15th ਦੇ ਉੱਤੇ ਹੁਣ ਹੋਵਲੈਂਡ ਤੇ ਜਰਾਰਡ ਦਾ ਟਾਈ ਹੈ ਤੇ ਫਿਰ ਮੋਰੀਕਾਵਾ ਤੇ ਗੋਟਰਪ ਤੇ ਫਿਰ ਯੰਗ ਤੇ ਫਿਰ ਸ਼ੈਫਲਰ $40 million ਚਲੋ ਠੀਕ ਹੈ ਸਰ। ਦੇਖੋ ਮੈਨੂੰ ਨਾ ਛੋਟੇ ਹੁੰਦਿਆਂ ਨੂੰ ਮੇਰੇ ਡੈਡ ਨੇ ਬੜਾ ਜ਼ੋਰ ਲਾਇਆ ਨਾ ਵੀ ਗੋਲਫ ਸਿੱਖ ਲਾ ਗੋਲਫ ਸਿੱਖ ਲਾ। ਇੱਕ ਅੱਧੀ ਵਾਰ ਜਾ ਕੇ ਹਟ ਗਏ ਹੁਣ ਪਛਤਾਵਾ ਹੋ ਰਿਹਾ ਕਿ ਕਿਉਂ ਨੀ ਸਿੱਖੇ ਪ੍ਰੋਪਰਲੀ ਤੇ
1: ਆਪਣੇ ਆਪ ਨੂੰ
0: ਨਹੀਂ ਦੇਖੋ ਗੇਮਾਂ ਗੁਮਾਂ ਖੇਡਿਆ ਕਰੋ ਯਾਰ ਬਹੁਤ ਜ਼ਰੂਰੀ ਆ ਤੇ ਬੱਚਿਆਂ ਨੂੰ ਫੋਰਸ ਥੋੜ੍ਹਾ ਕਰਦਿਆ ਕਰੋ ਗੇਮਾਂ ਪ੍ਰਤੀ। ਮੈਨੂੰ ਪਤਾ ਬੱਚੇ ਨਾ ਨੁੱਕਰ ਬਹੁਤ ਕਰਦੇ ਬਟ ਕਹਿ ਦਿਆ ਕਰੋ ਕਿ ਖੇਡੋ ਖੇਡੋ ਖੇਡੋ ਕੁਛ ਨਾ ਕੁਛ ਬਣਨਗੇ ਫਿਰ ਬਾਅਦ ਚ ਥੋੜ੍ਹਾ ਹੀ ਥੈਂਕ ਯੂ ਕਰਨਗੇ। ਉਹ ਬੱਲੇ ਬੱਲੇ ਬੱਲੇ ਚਮਕੀਲਾ ਸਾਹਿਬ ਰੁਕਣ ਦਾ ਨਾਂ ਹੀ ਨੀ ਲੈਂਦੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169 87 6477169 87 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477169 87 ਨੰਬਰ ਹੈ।
2: इस रक्षाबंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटल ग्लासेस और भी बहुत सारे एक्साइटिंग प्राइजेस।
3: राजधानी की किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
2: 26 लोकेशंस अक्रॉस कनाडा।
4: फॉर मोर इन्फॉर्मेशन विजिट rajdhanisweets.ca।
0: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6477708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
5: वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या पर हुण ओ इंसाफ दी मांग करदे हन अते मैनू इह कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिसते ओ सचमुच ही हकदार हन। तुहाडा अपना वकील वकील ब्रिज मोहन कॉन्टैक्ट अस एट bridgemohan.com।
6: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਢੰਗੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
0: ਵਾਹ ਬੀ ਵਾਹ ਜੀ 5067 ਹਾਂਜੀ ਵੈਲਕਮ
7: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਰੇ
7: ਭਾਜੀ ਗੋਲਫ ਸਿੱਖਣੀ ਹੋਵੇ ਕਿੱਥੇ ਸਿੱਖ ਸਕਦਾ ਬੰਦਾ ਜੀ
0: ਕਿਆ ਬਾਤ ਹੈ ਤੁਸੀਂ ਮਿਲੀਅਨ ਡਾਲਰ ਕੁਐਸਚਨ ਪੁੱਛੀ ਹੈ
7: ਭਾਈ ਨਾਇਰਾ ਫਿਰ ਆਏ ਤੋਂ ਤੁਹਾਡੇ ਨਾਲ ਖੇਡਾਂਗੇ ਫਿਰ
0: ਮੈਂ ਤੁਹਾਨੂੰ ਇੱਕ ਨੰਬਰ ਤੁਸੀਂ ਅੱਛਾ ਵਾਕਈ ਸਿੱਖਣੀ ਚਾਹੁੰਦੇ ਹੋ
7: ਹਾਂਜੀ
0: ਮੈਂ ਤੁਹਾਨੂੰ ਨੰਬਰ ਦਿੰਦਾ ਇਹ ਨਾ ਆਪਣੇ ਇੱਥੇ ਲੋਕਲ ਗੋਲਫ ਦੇ ਪਾਇਨੀਅਰ ਨੇ ਇਹਨਾਂ ਦਾ ਨਾਮ ਹੈ ਅਵਤਾਰ ਬਰਾੜ
7: ਅੱਛਾ ਜੀ
0: 416
7: ਹਾਂਜੀ
0: 710 ਬੱਚਿਆਂ ਨੂੰ ਤਾਂ ਇਹ ਮੁਫ਼ਤ ਸਿਖਾਉਂਦੇ ਆ ਕੋਈ ਪੈਸਾ ਨਹੀਂ ਲੈਂਦੇ ਤੇ ਬਸ ਚਾਹ ਦਾ ਕੱਪ ਲੈ ਜਾਓ ਇਹਨਾਂ ਲਈ ਤੇ ਖੁਸ਼ੀ ਖੁਸ਼ੀ ਸਿਖਾ ਦੇਣਗੇ ਤੇ ਵੱਡਿਆਂ ਲਈ ਵੀ ਕੋਈ ਨਾ ਕਹਿ ਦਿਓ ਕਿ ਨਵੀਂ ਨੇ ਕਿਹਾ ਕਿ ਤੁਹਾਨੂੰ ਵੀ ਚਾਹ ਦੇ ਕੱਪ ਦੇ ਸਿਰ ਤੇ ਵਧੀਆ ਸਿਖਾ ਦੇਣਗੇ ਬੱਚੇ ਹੀ ਹੋ ਚਲੋ ਠੀਕ ਹੈ ਬੱਚੇ ਰਹੋ ਵਧੀਆ ਚੀਜ਼ ਆ ਹਾਂ ਨਹੀਂ ਸਹੀ ਗੱਲ ਹੈ ਤੁਹਾਡੀ 28 ਸਾਲ ਦਾ ਬੱਚਾ ਹੀ ਹੁੰਦਾ ਥੈਂਕ ਯੂ ਸਰ ਬਹੁਤ ਸ਼ੁਕਰੀਆ ਸੋ ਬੱਚਿਆਂ ਨੇ ਗੋਲਫ ਸਿੱਖਣੀ ਆ ਫ੍ਰੀ ਦੇ ਵਿੱਚ ਅਵਤਾਰ ਬਰਾੜ ਜੀ ਸਿਖਾ ਰਹੇ ਆ 416-710-7709 ਅਵਤਾਰ ਬਰਾੜ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰੋ ਤੇ ਅਵਤਾਰ ਜੀ ਵੈਸੇ ਇੱਕ ਟੂਰਨਾਮੈਂਟ ਕਰ ਰਹੇ ਆ 22ਵਾਂ ਐਨੂਅਲ ਆਟਿਜ਼ਮ ਚੈਰਿਟੀ ਫੰਡਰੇਜ਼ਿੰਗ ਟੂਰਨਾਮੈਂਟ ਹੈ ਫਾਦਰ ਡਾਟਰ ਫਾਦਰ ਸਨ ਹਸਬੈਂਡ ਵਾਈਫ ਆਫ ਆਪਣਾ ਫਾਦਰ ਗ੍ਰੈਂਡ ਸਨ ਕੈਲਡਨ ਕੰਟਰੀ ਕਲੱਬ ਵਿਖੇ ਹੋ ਰਿਹਾ ਸੋ 5 ਸਪਤੰਬਰ ਨੂੰ ਨੰਬਰ ਹੈ 416-710-7709 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਹੋਰ ਜਾਣਕਾਰੀ ਲਓ ਅਤੇ ਅਵਤਾਰ ਬਰਾੜ ਜੀ ਬੱਚਿਆਂ ਨੂੰ ਫ੍ਰੀ 'ਚ ਗੋਲਫ ਵੀ ਸਿਖਾ ਰਹੇ ਨੇ ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ ਵਨ ਐਂਡ ਓਨਲੀ ਅਪਲਾਇੰਸ ਜੰਕਸ਼ਨ ਤੋਂ ਅਤੇ ਮਨਜੀਤ ਵੈਲਕਮ
8: ਥੈਂਕ ਯੂ ਸੋ ਮਚ ਨਵੀਂ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲੀ ਡੀਲ ਹੈ ਜਿੰਨੇ ਵੀ ਇਸ ਟਾਈਮ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ 5 ਦੇ 5 ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਇਸ ਵੀਕਐਂਡ ਸਪੈਸ਼ਲ ਦੇ ਉੱਪਰ ਹੈ ਜਿਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਫਰਿੱਜ ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਟਾਲ ਟੱਬ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ $5,500 ਦੀ ਵੈਲਿਊ ਦੇ 5 ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3,499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਬਿਲਟ ਇਨ ਅਪਲਾਈਂਸਿਸ ਦੇ ਉੱਪਰ ਇਸ ਟਾਈਮ ਅਪ ਟੂ 35% ਡਿਸਕਾਊਂਟ ਰੱਖੜੀ ਸਪੈਸ਼ਲ ਵੀਕਐਂਡ ਦੇ ਉੱਪਰ ਅਪਲਾਈਂਸ ਜੰਕਸ਼ਨ ਤੇ ਅਵੇਲੇਬਲ ਹੈ ਜਿਹਦੇ ਵਿੱਚ ਕਿਚਨਏਡ ਜੈਨੇਅਰ ਵਰਲਪੂਲ ਮੇਟੈਗ ਸੈਮਸੰਗ ਐਲ ਜੀ ਬੋਸ਼ ਇਲੈਕਟ੍ਰੋਲਕਸ ਵਰਗੇ ਬ੍ਰਾਂਡ ਪਾਰਟੀਸਪੇਟ ਕਰ ਰਹੇ ਨੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਸਪੈਸ਼ਲ ਦੇ ਉੱਪਰ ਅਵੇਲੇਬਲ ਹੈ ਸੈਮਸੰਗ ਬ੍ਰਾਂਡ ਦਾ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $1,499 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਨੰਬਰ ਟੂ ਕਾਲ ਇਜ 905-450-0054-905 450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦ ਟਾਈਮ ਲਵ
0: ਥੈਂਕ ਯੂ ਜੀ 905-450-0054 ਚਲੋ ਜੀ ਯਾਰ ਫਿਰ ਚੱਕਦੀ ਫੱਟੇ ਲਾਈਏ ਫਿਰ ਅਗਲਾ ਗੀਤ ਤੁਹਾਡੇ ਲਈ ਅੱਜ ਫਰਾਈਡੇ ਆ ਤੇ ਵਧੀਆ ਤੁਹਾਨੂੰ ਗੀਤ ਸੰਗੀਤ ਸੁਣਾਉਣੇ ਆ ਮੈਂ ਫਿਰ ਤੋਂ ਦੱਸ ਰਿਹਾ ਤੁਸੀਂ ਇੱਕ ਵਧੀਆ ਸ਼ਾਮ ਅੱਜ ਇੰਜੋਏ ਕਰਨੀ ਹੈ ਨਾ ਫ੍ਰੀ ਕੋਈ ਟਿਕਟ ਨਹੀਂ ਤੁਹਾਨੂੰ ਅਸੀਂ ਅੱਜ ਚਾਰਜ ਕਰ ਰਹੇ ਤੁਸੀਂ 410 ਤੇ ਸਟੀਲ ਤੇ ਨਾ ਹੋਟਲ ਆ ਕੋਰਟਯਾਰਡ ਮੇਰੀਅਟ 410 ਤੇ ਸਟੀਲ ਦੇ ਕੋਰਨਰ ਤੇ ਉੱਥੇ ਜਰਨੈਲ ਸਿੰਘ ਜੀ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਬਹੁਤ ਹੀ ਇੱਕ ਸਤਿਕਾਰਯੋਗ ਨਾਮ ਹੈ ਉਹ ਤੁਹਾਨੂੰ ਜ਼ਿੰਦਗੀ ਬਾਰੇ ਗਾਈਡ ਕਰਨਗੇ ਜ਼ਿੰਦਗੀ ਨੂੰ ਜਿਉਣ ਦਾ ਇੱਕ ਵੱਖਰਾ ਨਜ਼ਰੀਆ ਜ਼ਿੰਦਗੀ 'ਚ ਜੇ ਤੁਸੀਂ ਸਕੂਨ ਭਾਲ ਰਹੇ ਹੋ ਤਾਂ ਤੁਹਾਨੂੰ ਸਕੂਨ ਕਿਵੇਂ ਮਿਲੇ ਤੁਸੀਂ ਕੋਰਟਯਾਰਡ ਮੇਰੀਅਟ ਹੋਟਲ ਚਲ ਜਾਓ ਫ੍ਰੀ ਦੀ ਟਿਕਟ ਹੈ ਠੀਕ ਹੈ ਪਹਿਲੇ ਕੁਝ ਕੁ 25-30 ਬੰਦਿਆਂ ਲਈ ਹੁਣੇ ਚਲ ਜਾਓ ਪਰ ਸ਼ੋ ਅਗਲੇ 20-25 ਮਿੰਟਾਂ ਤੱਕ ਸ਼ੁਰੂ ਹੋ ਰਿਹਾ ਅਤੇ ਫ੍ਰੀ ਫ੍ਰੀ ਫ੍ਰੀ ਦੀ ਐਂਟਰੀ ਮੈਂ ਕਿਹਾ ਪ੍ਰਭ ਜਿੰਨੀਆਂ ਕੁ ਸੀਟਾਂ ਹੈਗੀਆਂ ਹੁਣ ਸਿਰਫ 20-25 ਸੀਟਾਂ ਸੀਗੀਆਂ ਮੈਂ ਕਿਹਾ ਭਰ ਲਓ ਸੋ ਪ੍ਰੋਗਰਾਮ ਪੰਜਾਬੀ ਦਾ ਵਿਲ ਬੀ ਰਾਈਟ ਬੈਕ ਅੱਜ ਇਹ ਜਿਹੜਾ ਗੀਤ ਹੈ ਕਮਲ ਹੀਰ ਜੀ ਦਾ ਇਹ ਪੈਸ਼ਨ ਰੂਫਿੰਗ ਵੱਲੋਂ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਨਵੀਂ ਰੂਫ, ਰੂਫ ਦੀ ਰਿਪੇਅਰ, ਪੈਸ਼ਨ ਰੂਫਿੰਗ ਦੇ ਤੁਸੀਂ ਗੁਰਲਾਲ ਭਾਜੀ ਨੂੰ ਫੋਨ ਕਰ ਲਓ। ਪੈਸ਼ਨ ਰੂਫਿੰਗ, ਡਿਲੇ ਨਾ ਕਰੋ, ਸਨੋਅ ਨੇ ਆ ਜਾਣਾ, ਨਵੀਂ ਰੂਫ ਲੱਗਣ ਵਾਲੀ ਹੈ, ਲਵਾ ਲਓ ਲਵਾ ਲਓ ਲਵਾ ਲਓ। 647-919-9494 ਪੈਸ਼ਨ ਰੂਫਿੰਗ 6479199413 ਐਂਡ ਗਿੱਲ ਫਾਰਮ ਤੇ ਜਾਓ। ਗਿੱਲ ਫਾਰਮ ਵਾਲੇ ਹਰ ਰੋਜ਼ ਫਰੈਸ਼ ਹਰੀਆਂ ਤਾਜ਼ੀਆਂ ਸਬਜ਼ੀਆਂ ਪਿੱਕ ਕਰਦੇ ਆ ਰੋਜ਼, ਨਾਲ ਮਿੱਠੇ ਵਾਟਰਮੈਲਨ ਖਰਬੂਜੇ ਵੀ ਫਰੈਸ਼ ਨੇ, ਤੇ ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਦੇਸੀ ਖੀਰੇ ਆਦਿ। ਡਿਕਸੀ ਕਿੰਗ ਗਿੱਲ ਫਾਰਮ 14085 ਡਿਕਸੀ ਰੋਡ, ਗਿੱਲ ਫਾਰਮ। ਕਮਲ ਜੀ ਆ ਜਾਓ ਫਿਰ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475104-1557।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548। ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 9057890333 1098 ਪਿੱਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
0: ਅੱਜ ਕੱਲ ਰੱਖੜੀ ਦਾ ਤਿਉਹਾਰ ਚੱਲ ਰਿਹਾ, ਬਹੁਤ ਵਧੀਆ ਤਿਉਹਾਰ ਹੈ। ਦੇਖੋ ਭੈਣਾਂ ਭਰਾਵਾਂ ਦੇ ਆਪਸ ਵਿੱਚ ਜਿਹੜਾ ਪਿਆਰ ਹੈ ਉਹ ਹੋਣਾ ਚਾਹੀਦਾ, ਉਹ ਸਦਾ ਲਈ ਹੋਣਾ ਚਾਹੀਦਾ, ਕਿਉਂਕਿ ਐਂਡ ਆਫ ਦ ਡੇ ਦੇਖੋ ਭੈਣ ਭਰਾ ਨੇ ਜੋ ਹਮੇਸ਼ਾ ਤੁਹਾਡੇ ਨਾਲ ਹੁੰਦੇ ਆ ਅਤੇ ਤੁਹਾਡੇ ਨਾਲ ਖੜ੍ਹਦੇ ਆ, ਚਾਹੇ ਕੋਈ ਕਜ਼ਨਸ ਨੇ, ਚਾਹੇ ਕੋਈ ਸਕੇ ਭੈਣ ਭਰਾ ਨੇ, ਕੋਈ ਵੀ ਬਲੱਡ ਹੈ। ਬਟ ਅੱਜ ਇੱਕ ਵੱਖਰੀ ਜਿਹੀ ਕਿਸਮ ਦੀ ਸਟੋਰੀ ਜਾਂ ਸਿਚੁਏਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ। ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਅਤੇ ਉਹ ਕਹਿੰਦੇ ਕਿ ਨਵੀਂ ਮੇਰੇ ਕੁਝ ਕਜ਼ਨ ਨੇ ਹੈਗੇ, ਕਾਫੀ ਰਿਸ਼ਤੇ ਪੱਖੋਂ ਕਲੋਸ ਨੇ, ਕਹਿੰਦੇ ਨਵੀਂ ਪਰ ਉਹ ਜਿਹੜੀਆਂ ਮੇਰੀਆਂ ਕਜ਼ਨਸ ਨੇ ਉਹ ਪੂਰਾ ਸਾਲ ਨਹੀਂ ਪੁੱਛਦੀਆਂ, ਪੂਰਾ ਸਾਲ ਕਦੇ ਗੱਲ ਨਹੀਂ ਹੁੰਦੀ, ਕਦੇ ਮਿਲਦੇ ਗਿਲਦੇ ਨਹੀਂ, ਕੁਛ ਨਹੀਂ, ਅਤੇ ਜਦੋਂ ਹੀ ਰੱਖੜੀ ਦਾ ਤਿਉਹਾਰ ਆਉਂਦਾ ਉਦੋਂ ਮੈਸੇਜ ਆ ਜਾਂਦਾ ਕਿ ਹਾਂ ਵੀਰੇ ਅਸੀਂ ਆਉਣਾ ਸੀਗਾ ਰੱਖੜੀ ਬੰਨਣ। ਤੇ ਕਹਿੰਦਾ ਯਾਰ ਮੈਂ ਫਿਰ ਮੈਨੂੰ ਪੈਸਾ ਵੀ ਦੇਣਾ ਪੈਂਦਾ, ਵੀ ਹੈਗੀਆਂ ਨੇ 3-4 ਕਜ਼ਨਸ ਮੇਰੀਆਂ, ਮੇਰਾ $300-400 ਚਲੋ ਜਿੰਨਾ ਵੀ ਹੈਗਾ ਲੱਗ ਜਾਂਦਾ। ਉਹ ਕਹਿੰਦਾ ਮੈਂ ਸੋਚਿਆ ਕਿ ਮੈਂ ਅਗਲੇ ਸਾਲ ਉਹਨਾਂ ਨੂੰ ਕਹਿ ਦੇਣਾ ਕਿ ਬਈ ਮੈਂ ਤਾਂ ਬਿਜ਼ੀ ਹਾਂ, ਮੈਂ ਕਿਤੇ ਬਾਹਰ ਹਾਂ, ਅਤੇ ਕਰਦੇ ਕਰਾਉਂਦੇ ਮੈਂ ਬਸ ਇਹ ਟ੍ਰੈਡੀਸ਼ਨ ਉਹਨਾਂ ਨਾਲ ਖਤਮ ਹੀ ਕਰ ਲੈਣੀ ਆ। ਕਹਿੰਦਾ ਕਹਿੰਦਾ ਵੀ ਮੈਂ ਮੇਰੀ ਸੋਚ ਗਲਤ ਹੈ। ਮੈਂ ਕਿਹਾ ਯਾਰ ਦੇਖ ਜੇ ਤੇਰੀਆਂ ਕਜ਼ਨਸ ਨੇ, ਤੁਹਾਡਾ ਰਿਸ਼ਤਾ ਹੈ ਬਾਈ ਬਲੱਡ, ਵੀ ਰੈਮੇ ਕਾਹਨੂੰ ਖਤਮ ਕਰਨਾ, ਚਲੋ ਯਾਦ ਤਾਂ ਕਰਦੀਆਂ, ਹੋ ਸਕਦਾ ਵੀ ਪੈਸੇ ਦੇ ਚੱਕਰ 'ਚ ਯਾਦ ਕਰਦੀਆਂ ਹੁਣ, ਬਟ ਯਾਦ ਤਾਂ ਕਰ ਲੈਂਦੀਆਂ। ਬਟ ਉਹ ਕਹਿੰਦਾ ਕਿ ਨਵੀਂ ਯਾਰ ਵੀ ਕਾਹਦੇ ਲਈ ਹੁਣ ਇਹੋ ਜਿਹਾ ਰਿਸ਼ਤਾ ਰੱਖਣਾ ਵੀ ਕਾਹਦੇ ਲਈ ਆ, ਜੇ ਸਿਰਫ ਮੈਨੂੰ ਸਾਲ 'ਚ ਇੱਕ ਵਾਰ ਫੋਨ ਆਉਂਦਾ ਵੀ ਹਾਂ ਵੀ ਅਸੀਂ ਆਉਣਾ ਸੀਗਾ ਅਤੇ ਰੱਖੜੀ ਬੰਨਣੀ ਹੈ, ਅਤੇ ਕਹਿੰਦਾ ਮੇਰਾ ਪੈਸਾ ਲੱਗੀ ਜਾਂਦਾ, ਵੀ ਮੈਨੂੰ ਕੀ ਫਾਇਦਾ ਇਸ ਚੀਜ਼ ਦਾ, ਜਾਂ ਤਾਂ ਹੋਵੇ ਵੀ ਰਿਸ਼ਤਾ ਸਾਡੀ ਕੋਈ ਆਪਸ ਵਿੱਚ ਸਾਂਝ ਹੈ, ਸਾਡੀ ਕੋਈ ਆਪਸ ਵਿੱਚ ਅੰਡਰਸਟੈਂਡਿੰਗ ਹੈ, ਜੇ ਕੋਈ ਹੈ ਹੀ ਨਹੀਂ ਗੱਲ ਫਿਰ ਕੀ ਫਾਇਦਾ। ਤੁਹਾਨੂੰ ਸਭ ਨੂੰ ਕੀ ਲੱਗਦਾ? ਨੰਬਰ ਹੈ ਆਪਣਾ 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 ਜੀ ਤੁਹਾਡੇ ਸਭ ਦੇ ਵਿਊਜ਼। ਫਿਰ ਮੱਲੀ ਟੈਂਟ ਸਰਵਿਸਿਸ, ਤੁਹਾਡੇ ਘਰਾਂ ਨੂੰ ਬੈਂਕੁਟ ਹਾਲ ਬਣਾ ਦੇਣਗੇ ਮੱਲੀ ਟੈਂਟ ਵਾਲੇ। ਯਾਰ 100 ਬੰਦੇ ਕੀ 10 ਬੰਦਿਆਂ ਤੋਂ ਲੈ ਕੇ 1500 ਬੰਦਿਆਂ ਤੱਕ ਦੇ ਟੈਂਟ ਅਵੇਲੇਬਲ ਹੈ ਮੱਲੀ ਟੈਂਟ ਸਰਵਿਸਿਸ ਕੋਲੇ। ਮੱਲੀ ਟੈਂਟ ਨੂੰ ਕਰ ਲਓ ਫੋਨ, ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਪੱਖੇ, ਸਾਰਾ ਕੁਛ ਹੈ। ਮੱਲੀ ਟੈਂਟ ਸਰਵਿਸਿਸ ਨੂੰ ਫੋਨ ਕਰ ਲਓ। ਕਲੀਅਰ ਟੈਂਟ, ਵਾਈਟ ਟੈਂਟ ਸਾਰੇ ਨੇ। 6479992569, 6479992569, 6479992569, 7200, ਹੈਲੋ,
2: ਠੀਕ
0: ਹੈ ਜੀ, ਕਿਵੇਂ ਹੋ?

0: ਜਾਂ ਜੋ ਕੁਛ ਹੋਇਆ ਉਹਨਾਂ ਨੇ ਨਿਬੇੜਿਆ, ਮੇਰਾ ਕੋਈ ਇੰਟਰੈਕਸ਼ਨ ਨੀ, ਕੁਛ ਨੀ, ਨਥਿੰਗ। ਲੇਕਿਨ ਉਸ ਤੋਂ ਬਾਅਦ ਰੱਖੜੀ ਰੁਕ ਗਈ। ਉਸ ਤੋਂ ਇੱਕ ਸਾਲ ਪਹਿਲਾਂ ਤੋਂ ਮੈਂ ਫਿਰ ਆਪਣੀ ਭੈਣਾਂ ਨੂੰ ਇੰਨਾ ਪੁੱਛਿਆ, ਮੇਰੀ ਕਜ਼ਨ ਸੀਗੀਆਂ, ਮੇਰੇ ਤਾਏ ਚਾਚੇ ਦੀਆਂ ਕੁੜੀਆਂ, ਮੈਂ ਉਹਨਾਂ ਨੂੰ ਸਿਰਫ ਇੰਨਾ ਪੁੱਛਿਆ, ਬਾਈ ਤੁਸੀਂ ਠੀਕ ਹੈ ਜੋ ਡੀਲ ਕਰ ਰਹੇ ਹੋ, ਜੋ ਕੁਛ ਹੈਗਾ ਉਹ ਤੁਹਾਡਾ ਹੈਗਾ, ਉੱਥੇ ਡੂ ਇਟ। ਮੇਰੀ ਰੱਖੜੀ ਕਿਉਂ ਰੋਕੀ? ਮੈਂ ਤੇ ਤੁਹਾਡੇ ਨਾਲ ਬਚਪਨ ਤੋਂ ਇੰਨਾ ਪਿਆਰ ਸੀਗਾ, ਸਾਰਾ ਕੁਛ ਸੀਗਾ, ਮੇਰੀ ਰੱਖੜੀ ਕਿਉਂ ਰੋਕੀ? ਮੈਨੂੰ ਪਤਾ ਕੀ ਕਹਿੰਦੀਆਂ ਅੱਗੋਂ ਦੀਆਂ, ਕਿ ਰੱਖੜੀ ਤੂੰ ਸਾਨੂੰ ਕਿੰਨਾ ਪੁੱਛਿਆ।
1: ਅੱਛਾ
0: ਭਾਜੀ, ਆਰ ਦੀਸ ਦਾ ਰਿਲੇਸ਼ਨ, ਦੈਟਸ ਹਾਊ ਯੂ ਵੈਲਿਊ ਦੈਮ। ਇੱਕ ਬੰਦਾ ਮਰਦਾ ਆਪਣੇ ਫੈਮਿਲੀ ਵਾਸਤੇ, ਹਰ ਸਾਲ ਉੱਥੇ ਜਾਂਦਾ, ਜਦੋਂ ਜਾਂਦਾ ਉਹਨਾਂ ਵਾਸਤੇ ਗਿਫਟ ਲੈ ਕੇ, ਕਿ ਮੇਰੀਆਂ ਭੈਣਾਂ ਨੇ, ਉਹਦੇ ਸਹੁਰੇ ਨੇ, ਉਹਨਾਂ ਦੇ ਉਹ ਨੇ, ਉਹਨਾਂ ਨੂੰ ਮੈਂ ਵੈਲਿਊ ਰੱਖਾਂ ਜਿੱਦਾਂ ਮੇਰੇ ਮਾਂ ਪਿਓ ਨੇ ਰੱਖਿਆ। ਔਰ ਜਦੋਂ ਕੀ ਮਤਲਬ, ਪਤਾ ਕੀ ਹੈ ਸੱਚੀ, ਉਹ ਕਹਿੰਦੇ ਆ ਕਿ ਕਲਯੁੱਗ ਜਿਹੜਾ ਹੈਗਾ ਨਾ, ਉਹ ਆਪਣੇ ਚਰਮ ਤੇ ਪਹੁੰਚ ਚੁੱਕਿਆ। This is ridiculous ke the way families are behaving with each other. Main apne jehde sun rahe hain na radio te, unna nu main sirf hath jod ke vinti karunga, apne relations nu value do. Pyar jadon tusi kise de sukh ch nahi khad sakde na, koi gal nahi, unna de dukhan ch khado. Mera pyo jande jande mainu sikha ke gaya.
1: ਠੀਕ ਹੈ ਸਰ, ਨਹੀਂ ਥੈਂਕ ਯੂ ਸਰ। ਨਹੀਂ ਦੇਖੋ, ਬਾਕੀ ਜੇ ਰਿਸ਼ਤੇ ਜਾਂ ਕੋਈ ਇੱਦਾਂ ਦੇ ਤਿਉਹਾਰ ਵੀ ਮਨਾਏ ਜਾਣੇ ਚਾਹੀਦੇ ਨੇ ਤਾਂ ਇਹ ਦਿਲੋਂ ਮਨਾਉਣੇ ਚਾਹੀਦੇ ਨੇ, ਬਟ ਫਿਰ ਉਹੀ ਤਾਂ ਫਿਰ ਮੇਰਾ ਸਵਾਲ ਉੱਥੇ ਹੀ ਆਉਂਦਾ ਵੀ ਇਹ ਦਿਲੋਂ ਮਨਾਏ ਜਾ ਰਹੇ ਨੇ। ਜੇ ਹੁਣ ਕੋਈ ਸਿਰਫ ਉਸ ਵੀਰ ਨੂੰ ਰੱਖੜੀ ਵਾਲੇ ਦਿਨ ਹੀ ਮੈਸੇਜ ਆਉਂਦਾ, ਫਿਰ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਹ ਦਿਲੋਂ ਮੈਸੇਜ ਆ ਰਿਹਾ? ਠੀਕ ਹੈ ਨਾ, ਓਕੇ, ਰੱਖੜੀ ਦੀ ਗੱਲ ਹੋ ਰਹੀ ਹੈ, ਤੁਸੀਂ ਜ਼ਰੂਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਗੇੜਾ ਮਾਰੋ, ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਕਿਉਂਕਿ ਅੱਜ ਤੁਸੀਂ ਮਠਿਆਈ ਦਾ ਡੱਬਾ ਖਰੀਦੋ, ਕੱਲ੍ਹ ਨੂੰ ਖਰੀਦੋ, ਪਰਸੋਂ ਖਰੀਦੋ, ਸਿੰਪਲੀ ਇੰਡੀਅਨ ਤੋਂ ਤੁਹਾਡਾ ਨਾਮ ਡਰੋਅ 'ਚ ਪਾਇਆ ਜਾ ਰਿਹਾ, ਅਤੇ ਏਅਰਲਾਈਨ ਦੀਆਂ ਟਿਕਟਾਂ ਬਿਲਕੁਲ ਫ੍ਰੀ ਕੱਢੀਆਂ ਜਾ ਰਹੀਆਂ ਡਰੋਅ 'ਚ। ਸੋ ਮਠਿਆਈ ਦਾ ਡੱਬਾ ਇੱਕ ਖਰੀਦੋ, ਤੁਹਾਡਾ ਨਾਮ ਡਰੋਅ 'ਚ ਇੱਕ ਵਾਰੀ, ਸਿੰਪਲੀ ਇੰਡੀਅਨ, 15 ਫੈਂਡਰ ਵੇ, ਬਵੇਡਨ ਸਿੰਘ ਕਿਊਜ਼ੀ, 85 ਮਾਉਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਅਤੇ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋਰ, ਸਿੰਪਲੀ ਇੰਡੀਅਨ। 6542 ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਜੀ, ਕਿਵੇਂ ਹੋ?
2: ਵੈਰੀ ਗੁੱਡ। ਪਹਿਲੇ ਕਾਲਰ ਸੀਗੇ, ਇਹਨਾਂ ਨੇ ਸੈਂਸਿਟਿਵ ਟੌਪਿਕ ਟੱਚ ਕੀਤਾ, ਪਰ ਗੱਲ ਇਹਨਾਂ ਦੀ ਵੀ ਸਹੀ ਹੈ, ਹਰ ਦਾ ਵੱਖਰਾ ਵੱਖਰਾ ਰਿਲੇਸ਼ਨਸ਼ਿਪ ਦੇ ਨਾਲ ਐਕਸਪੀਰੀਅੰਸ ਹੁੰਦਾ। ਤੇ ਔਨ ਦੀ ਅਦਰ ਹੈਂਡ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਇਹ ਉਹਨਾਂ ਨੂੰ ਜਿਹੜੇ ਭਾਜੀਆਂ ਨੇ ਕਾਲ ਕੀਤੀ ਸੀ, ਉਹਨਾਂ ਨੂੰ ਇਹ ਜਿਹੜੇ ਸਿਸਟਰ ਦੀ ਕਾਲ ਆਉਂਦੀ ਹੈ, ਸਿਰਫ ਕਜ਼ਨਸ ਦੀ ਰੱਖੜੀ ਟਾਈਮ ਤੇ ਆਉਂਦੀ ਹੈ। ਗੱਲ ਪਤਾ ਕੀ ਹੈ, ਦੇਖੋ ਕੋਈ ਯਾਦ ਤੇ ਕਰਦਾ,
1: ਇਹ ਵੀ
2: ਹਨਾ, ਤੁਹਾਡੇ ਵੱਲੋਂ ਕਿੰਨਾ ਇਨੀਸ਼ੀਏਟਿਵ ਹੈ। ਜੇ ਉਹ ਸਾਲ ਚ ਇੱਕ ਵਾਰੀ ਕਾਲ ਕਰਦੀਆਂ, ਤੁਸੀਂ 6 ਮਹੀਨੇ ਬਾਅਦ ਤੁਸੀਂ ਕਾਲ ਕਰ ਲਿਆ ਕਰੋ, ਭੈਣ ਸਾਹਿਬ ਠੀਕ ਠਾਕ ਹੈ, ਕਿਵੇਂ ਹੋ, ਰਿਲੇਸ਼ਨ ਤਾਲੀ ਦੋਵੇਂ ਹੱਥਾਂ ਨਾਲ ਵੱਜਦੀ ਹੈ।
1: ਇਹ ਵੀ ਗੱਲ ਠੀਕ ਹੈ, ਤੁਹਾਡੀ
2: ਇਨੀਸ਼ੀਏਟ ਤਰ੍ਹਾਂ ਹੋ ਸਕਦਾ, ਉਹ ਤੋਂ ਕੁਝ ਰੈਸਿਪ੍ਰੋਕੇਟ ਹੋ ਜਾਏ, ਹੁਣ
1: ਆਪਣੀ
2: ਦੱਸਦਾ, ਮੇਰੀ ਕਜ਼ਨ ਹੈ ਇੰਡੀਆ, ਹਨਾ, ਮੇਰੇ ਤੋਂ 4 ਮਹੀਨੇ ਛੁੱਟੀ ਹੈ
1: ਜੀ।
2: ਉਹ ਅਸੀਂ ਛੋਟੇ ਇਕੱਠੇ ਖੇਡਦੇ, ਛੋਟੇ ਹੁੰਦੇ ਹਨਾ ਇਕੱਠੇ, ਮੈਂ ਇੱਥੇ ਆ ਗਿਆ, ਹੁਣ ਮੈਨੂੰ 20-22 ਸਾਲ ਹੋ ਗਏ ਸੀ। ਉਹਦਾ ਉਹਨੂੰ ਸਾਰੀਆਂ ਮੇਰੇ ਬਰਥਡੇ ਦੀਆਂ, ਮੇਰੀਆਂ ਆਪਣਾ ਰੱਖੜੀਆਂ ਦਿਨ ਫੋਨ ਆਊਗਾ, ਮੇਰੀ ਵਾਈਫ ਦਾ ਬਰਥਡੇ, ਬੱਚਿਆਂ ਦਾ ਬਰਥਡੇ, ਉਹਦਾ ਫੋਨ ਆਉਣਾ, ਮੈਸੇਜ ਆਉਣਾ ਹੀ ਆਉਣਾ ਇੰਡੀਆ ਤੋਂ। ਸਵਾਲ ਨੀ ਪਹਿਲਾਂ ਉਹਦਾ ਮੈਸੇਜ ਨਾ ਆਵੇ, ਸਭ ਤੋਂ ਪਹਿਲਾਂ ਫੈਮਿਲੀ ਗਰੁੱਪ ਚ ਉਹਦਾ ਮੈਸੇਜ, ਮੁੜ ਕੇ ਹੇਠ ਤੇ ਬਾਕੀ ਕਜ਼ਨ ਵੀ ਮੈਸੇਜ ਕਰ ਦੇਣਗੇ। ਹੁਣ ਆਉਂਦੀਆਂ ਤਾਂ ਹੈ, ਦੂਜੀਆਂ ਕਜ਼ਨ ਮੇਰੀਆਂ ਇੱਥੇ ਨੇ, ਉਹ ਵੱਡੀਆਂ ਨੇ ਮੇਰੇ ਤੋਂ ਕਾਫੀ ਵੱਡੀਆਂ, ਵੀ ਲਾ ਲਓ 15-20 ਸਾਲ ਵੱਡੀਆਂ ਨੇ। ਜਦੋਂ ਛੋਟੇ ਹੁੰਦੇ ਸੀ, ਕਦੇ ਪਹਿਲਾਂ 1-2 ਰੱਖੜੀ ਉਹਨਾਂ ਨੇ ਬੰਨੀ, ਮੁੜ ਕੇ ਰੱਖੜੀ ਬੰਨੀ ਨੀ, ਉਹਨਾਂ ਕਦੀ ਨਾ ਫੋਨ ਨਾ ਕਦੀ ਮੈਸੇਜ, ਉਦਾਂ ਕਿਤੇ ਵਰੇ ਸਮਾਈ ਕਿਤੇ ਆ ਗਿਆ, ਪਰ ਨਾਟ ਈਵਨ ਸਿੰਗਲ ਟਾਈਮ। ਠੀਕ ਹੈ, ਗੱਲ ਹੈ ਵੀ ਜਿੱਦਾਂ ਕੰਟੀਨਿਊ ਹੁੰਦਾ ਤੁਹਾਡਾ ਰਿਸ਼ਤਾ, ਕਰੋ ਬਟ ਕੀਪ ਇਟ ਅਲਾਈਵ।
1: ਯਾ ਠੀਕ ਹੈ,
2: ਅੱਜ ਹੋਲਡ ਕਰਕੇ ਬੈਠੇ ਰਹੋ, ਰਿਸ਼ਤਾ ਚੱਲ ਜਾਂਦਾ।

0: ਨਹੀਂ ਠੀਕ ਹੈ, ਤੁਹਾਡੀ ਗੱਲ ਵੀ ਦੇਖੋ ਲੌਜਿਕ ਹੈ ਕਿ ਇਨੀਸ਼ੀਏਟਿਵ ਲੈ ਲਓ ਜੇ ਤੁਸੀਂ ਵਾਕਈ ਉਹ ਰਿਸ਼ਤਾ ਰੱਖਣਾ ਚਾਹੁੰਦੇ ਹੋ ਦੈਨ ਵਾਈ ਨਾਟ ਕਿ ਤੁਸੀਂ 6 ਮਹੀਨੇ ਬਾਅਦ ਫੋਨ ਕਰ ਲਓ। ਨਹੀਂ ਠੀਕ ਹੈ ਸਰ, ਥੈਂਕ ਯੂ ਸੋ ਮੱਚ, ਬਹੁਤ ਸ਼ੁਕਰੀਆ।
1: ਓਕੇ
0: ਸੋ ਨਹੀਂ ਠੀਕ ਹੈ ਤੁਹਾਡੀ ਗੱਲ, ਬਟ ਹੁਣ ਕੌਣ ਕਹੂਗਾ ਵੀ ਕਿਹੜਾ ਬੰਦਾ ਯੂਨੋ ਇਨੀਸ਼ੀਏਟਿਵ ਲਵੇ। ਸੋ ਓਕੇ 905-673-3337 ਨੰਬਰ ਹੈ ਆਪਣਾ, ਗੁੱਡ ਪੁਆਇੰਟਸ ਸਾਰੇ ਮੇਕ ਕਰ ਰਹੇ ਨੇ। 9056733337 ਨੰਬਰ ਆਪਣਾ। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ, ਜੇ ਸਿਰ ਕਰਜ਼ਾ ਚੜ ਗਿਆ ਜਾਦੇ ਤੁਸੀਂ ਟੈਨਸ਼ਨ ਨਾ ਲਓ ਨਾ ਲਓ ਨਾ ਲਓ। ਜੀ ਟੀ ਏ ਕ੍ਰੈਡਿਟ ਵਾਲੇ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ। ਲਾਈਨ ਆਫ ਕ੍ਰੈਡਿਟ, ਤੁਹਾਡੇ ਕੋਈ ਸਟੂਡੈਂਟ ਲੋਨ, ਕੋਈ ਤੁਹਾਡੇ ਕ੍ਰੈਡਿਟ ਕਾਰਡ ਬਿੱਲ, 416-650-1100 'ਤੇ ਕਾਲ, ਤੁਸੀਂ ਜੀ ਟੀ ਏ ਕ੍ਰੈਡਿਟ ਨੂੰ ਕਰੋ ਅਤੇ ਜੀ ਟੀ ਏ ਕ੍ਰੈਡਿਟ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਐਮੀ ਵਿਰਕ ਆ ਗਿਆ ਬਈ ਤੁਹਾਡੇ ਸ਼ਹਿਰ, ਅਤੇ ਪਰਸੋਂ ਨੂੰ ਐਮੀ ਦਾ ਸ਼ੋਅ ਹੈ 30 ਤਰੀਕ ਨੂੰ। ਐਮੀ ਵਿਰਕ ਯੂਨਿਟੀ ਟੂਰ, ਐਮੀ ਵਿਰਕ ਲਾਈਵ ਇਨ ਕੌਂਸਰਟ ਇਸ ਸੰਡੇ ਨੂੰ, ਉਹ ਵੀ ਗ੍ਰੇਟ ਕੈਨੇਡੀਅਨ ਥੀਏਟਰ ਜੋ ਵੁੱਡਬਾਈਨ ਕਸੀਨੋ ਦੇ ਬਿਲਕੁਲ ਆਪੋਜ਼ਿਟ, ਵੁੱਡਬਾਈਨ ਮਾਲ ਦੇ ਆਪੋਜ਼ਿਟ ਵੁੱਡਬਾਈਨ ਕਸੀਨੋ ਦੇ ਅੰਦਰ ਜਿਹੜਾ ਵੈਨਿਊ ਹੈ ਉੱਥੇ ਐਮੀ ਵਿਰਕ ਦਾ ਸ਼ੋਅ ਹੋ ਰਿਹਾ। ਸੋ ਤੁਸੀਂ ਆਪਣੀ ਆਪਣੀਆਂ ਟਿਕਟਾਂ ਲੈ ਲਓ ਅਤੇ ticketmaster.ca 'ਤੇ ਜਾਓ ਅਤੇ ਬੜੀ ਖੂਬਸੂਰਤ ਸ਼ਾਮ, ਬਹੁਤ ਹੀ ਮੈਂ ਕਹਿੰਦਾ ਕਿ ਐਨਰਜੈਟਿਕ ਪਾਵਰਫੁੱਲ ਪਰਫੋਰਮੈਂਸ, ticketmaster.ca। ਹਾਂਜੀ ਭਾਜੀ, ਫਿਰ ਤੁਹਾਡੀ ਕਾਲ ਆਈ ਹੈ 7200 ਜੀ, ਕੁਇਕਲੀ ਰੱਖਿਓ।
2: ਹਾਂਜੀ ਭਾਜੀ, ਪਤਾ ਕੀ ਹੈ, ਲੋਕਾਂ ਨੂੰ ਦੂਜਿਆਂ ਦੇ ਚੀਜ਼ਾਂ ਸੁਣ ਕੇ ਕਮੈਂਟ ਕਰਨਾ ਬੜਾ ਆਸਾਨ ਲੱਗਦਾ। ਮੈਂ ਹੱਥ ਜੋੜ ਕੇ ਬੇਨਤੀ ਕਰਨਾ, ਮੈਂ ਪੰਜਾਬ ਤੋਂ ਨਹੀਂ ਆ, ਮੈਂ ਦਿੱਲੀਓਂ ਆ, ਤੇ ਸਾਡੇ ਜਿਹੜੇ ਰਿਲੇਸ਼ਨ ਹੈਗੇ ਆ ਉਹ ਮੈਂ ਸਿਰਫ ਮੈਂਸ਼ਨ ਕੀਤੇ ਬਿਕੋਜ਼ ਆਫ ਦਾ ਰੀਜ਼ਨ ਕਿ ਲੋਕੀ ਆਪਣੇ ਰਿਸ਼ਤੇਦਾਰ ਕਿੱਦਾਂ ਬਿਹੇਵ ਕਰਦੇ ਆ, ਡਿਪੈਂਡਿੰਗ ਅਪੋਨ ਐਵਰੀ ਸਿੰਗਲ ਪਰਸਨ ਕਿ ਉਹਦੇ ਸਰਕਮਸਟਾਂਸਿਸ ਡਿਫਰੈਂਟ ਹੋ ਸਕਦੇ ਆ।
0: ਠੀਕ ਹੈ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਤੁਸੀਂ ਆਪਣਾ ਪੱਖ ਰੱਖਿਆ, ਥੈਂਕ ਯੂ, ਤੇ ਬਾਕੀ ਕਾਲਸ ਲੈਣੇ, ਬਹੁਤ ਸ਼ੁਕਰੀਆ ਤੁਹਾਡਾ।
2: ਮੈਨੂੰ ਇੱਕ ਚੀਜ਼ ਬੜੀ ਬੁਰੀ ਲੱਗੀ।
0: ਨਹੀਂ ਕੋਈ ਨਾ, ਬੁਰੀ ਨਹੀਂ ਯਾਰ, ਉਹਨਾਂ ਨੇ ਕਿਹੜਾ ਕੁਝ ਮਾੜਾ ਕਿਹਾ ਭਾਜੀ, ਉਹਨੇ ਤਾਂ ਬੜੀ ਇੱਕ ਸਿੰਸੀਅਰ ਜਿਹੇ ਤਰੀਕੇ ਨਾਲ ਗੱਲ ਕੀਤੀ ਹੈ, ਵੀ ਇਮੋਸ਼ਨਲ ਗੱਲਬਾਤ ਹੈ, ਫਿਕਰ ਨਾ ਕਰੋ, ਬਾਕੀ ਅਗਲੀ ਕਾਲ ਆਪਾਂ ਲੈਣੇ ਆ, ਡੋਂਟ ਵਰੀ। ਠੀਕ ਹੈ, 0244 ਹੈਲੋ।
3: ਹਾਂਜੀ ਭਾਜੀ।
0: ਜੀ ਸਰ, ਸੋਰੀ ਥੋੜੀ ਆਵਾਜ਼ ਕੱਟ ਰਹੀ ਹੈ, ਰਿਸ਼ਤੇ ਕਿੱਦਾਂ ਦੇ ਨੇ?
3: ਪੈਸੇ ਮੂੰਹ ਬੋਲੀ ਭੈਣ ਬਣਾਈ ਸੀ ਇੱਕ,
0: ਹਾਂ,
3: ਉਹਨੂੰ ਮੈਂ ਜਿੱਦਾਂ ਮਤਲਬ ਨਾ ਰੱਸੀ ਬੰਨਣਾ ਆਉਂਦੀ ਰਾਤ 11 ਵਜੇ, ਤੇ ਮੈਂ ਬੜਾ ਸੋਚਿਆ, ਮੈਂ ਕਿਹਾ ਚਲੋ ਵੀ ਕੋਈ ਗੱਲ ਨੀ, ਚੱਲ ਵੀ 2-4 ਸਾਲ ਦੇਖਿਆ, ਪਰ ਮੈਂ ਕਿਹਾ ਵੀ ਉਹ ਏਦਾਂ 11 ਵਜੇ ਰੱਖੀ ਕੌਣ ਬੰਦ ਹੁੰਦਾ। ਫਿਰ ਹਾਰ ਕੇ ਮੈਂ ਘਰ ਵਾਲੇ ਪੁੱਛਿਆ, ਮੈਂ ਕਿੱਦਾਂ ਕਰਨੀ ਚਾਹੀਦੀ, ਕਹਿੰਦੀ ਯਾਦ ਕੋਈ ਤੁੱਕ ਨੀ ਬਣ ਰਹੀ ਹੈਗੀ, 11 ਵਜੇ ਰਾਤ ਨੂੰ ਕੰਮ ਕਰਦੀ ਸੀ, ਠੀਕ ਹੈ ਮੈਂ ਮੰਨਦਾ ਕੰਮ ਕਰਦੀ ਹੈ, ਪਰ ਰੱਖੜੀ ਬੰਨਣਾ ਟਾਈਮ 12 ਵਜੇ ਪਹਿਲਾਂ ਹੁੰਦਾ। ਜੇ ਰੱਖੜੀ ਦਾ ਟਾਈਮ ਫੋਨ ਹੋਇਆ, ਮੈਂ ਕਿਹਾ ਮੈਂ ਬਾਹਰ ਆ, ਕਹਿੰਦੀ ਵੀਰੇ ਵੀਰੇ ਮੈਂ ਆਉਣਾ, ਮੈਂ ਕਿਹਾ ਨਹੀਂ ਮੈਂ ਬਾਹਰ ਆ, ਮੈਂ ਕਿਹਾ ਲੇਟ ਆਈ, 2 ਵਜੇ ਰਾਤ ਨੂੰ ਆਈ, ਮੈਂ ਕਿਹਾ ਨਹੀਂ ਰੱਖੜੀ ਬੰਨਣਾ ਕੋਈ ਟਾਈਮ ਹੈ ਨੀ ਹੈ, ਤੂੰ ਨਾ ਆਈ ਮੇਰੇ ਕੋਲ। ਮੈਂ ਅੱਜ ਤੋਂ ਬਾਅਦ 4-5 ਸਾਲ ਹੋ ਗਏ, ਹਾਲਾਂਕਿ ਉਹਦਾ ਪੱਲਾ ਫੜਾਇਆ ਇੱਥੇ, ਹਾਲਾਂਕਿ ਮੂੰਹ ਬੋਲੀ ਭੈਣ ਸੀਗੀ, ਪੱਲਾ ਵੀ ਫੜਾਇਆ, ਸਭ ਕੁਝ ਦਿੱਤਾ, ਪਰ ਉਸ ਔਰਤ ਨੂੰ ਨਾ ਪੈਦਾ ਚੱਕਿਆ ਮੇਰਾ।
0: ਨਹੀਂ ਪਰ ਉਹ ਇੰਨੀ ਲੇਟ ਕਿਉਂ ਆਉਂਦੀ ਸੀਗੀ?
3: ਬਸ ਉਹ ਕੰਮ ਕਰਦੀ ਨਾ ਵੀਰੇ, ਕੰਮ ਹਰ ਇੱਕ ਬੰਦਾ ਕਰਦਾ ਇੱਥੇ, ਹਰ ਇੱਕ ਬੰਦਾ ਕੰਮ ਕਰਦਾ।
0: ਨਹੀਂ ਪਰ ਫਿਰ ਤੁਸੀਂ ਇੰਨਾ ਮਾਈਂਡ ਕਿਉਂ ਕੀਤਾ ਵੀ ਲੇਟ ਆ ਰਹੀ ਹੈ? ਆ ਤਾਂ ਰਹੀ ਸੀ ਨਾ,
3: ਆ ਰਹੀ ਸੀ, ਪਰ ਯਾਰ 11 ਵਜੇ ਹੁਣ 11 ਮੈਂ ਰਾਤ ਨੂੰ ਕੰਮ ਕਰਦਾ, 11 ਵਜੇ ਆ ਕੇ ਮੈਂ ਸੋਣਾ ਨੀ ਹੁੰਦਾ, ਕੰਮ ਤੇ ਵੀ ਜਾਣਾ ਹੁੰਦਾ।
0: ਚਲੋ ਠੀਕ ਹੈ, ਕੋਈ ਨਾ, ਥੈਂਕ ਯੂ, ਤੁਹਾਡਾ ਅਜੀਬ ਜਿਹਾ ਸਿਚੁਏਸ਼ਨ ਹੈ, ਤੁਹਾਡੀ ਤੁਹਾਡਾ ਰਿਸ਼ਤਾ ਉਹਦੇ ਨਾਲ ਤਾਂ ਤੁਹਾਡੇ ਟੁੱਟਿਆ ਕਿਉਂਕਿ ਲੇਟ ਆ ਰਹੀ ਸੀ, ਤੁਸੀਂ ਸੋਣਾ ਹੁੰਦਾ ਸੀਗਾ, ਆਈ ਡੋਂਟ ਨੋ, ਕਹਿ ਦਿੰਦੇ ਕਿ ਆ ਦਿਨੇ ਆ ਜੀ ਤੇ ਦਿਨੇ ਬੰਨ ਲਈ, ਤੇ ਉਹਨੇ ਮੈਨੂੰ ਲੱਗਦਾ ਨਾ ਨਹੀਂ ਸੀ ਕਰਨੀ ਤੁਹਾਨੂੰ। ਦੁਆਬਾ ਟਰੈਵਲ ਦੇ ਜਿਹੜੇ ਰੇਟ ਨੇ, ਬੱਲੇ ਬੱਲੇ ਬੱਲੇ ਬੱਲੇ, ਕਿਆ ਬਾਤਾਂ ਨੇ ਯਾਰ। ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ, ਤੇ ਦੁਆਬਾ ਟਰੈਵਲ ਵਾਲੇ ਨੇ ਮੈਨੂੰ ਕੁਝ ਡੀਲਾਂ ਭੇਜੀਆਂ। ਜੇ ਤੁਸੀਂ ਜਾਣਾ ਦੀਵਾਲੀ ਦੇ ਮੌਕੇ ਤੇ ਅਕਤੂਬਰ ਚ ਜਾਓ ਡਾਇਰੈਕਟ ਫਲਾਈਟ ਤੇ ਨਵੰਬਰ ਚ ਮੁੜ ਕੇ ਆਓ ਟੋਰਾਂਟੋ ਟੂ ਦਿੱਲੀ ਅਕਤੂਬਰ ਜਾ ਕੇ ਨਵੰਬਰ ਚ ਮੁੜ ਕੇ $1470 ਯਾਰ ਸਿਰਫ $1470 ਇੱਕ ਟੈਚੀ ਮਿਲ ਰਿਹਾ ਜੇ ਦੋ ਟੈਚੀ ਲੈਣੇ ਤਾਂ $50 ਐਕਸਟਰਾ ਡਾਇਰੈਕਟ ਫਲਾਈਟ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਸੁਣ ਰਹੇ ਹੋ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਹੋ ਰਹੀਆਂ ਨੇ ਵਿਲ ਬੀ ਰਾਈਟ ਬੈਕ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6474501557 6475045 1557 ਕਿਆ ਬਾਤ ਹੈ ਵੈਰੀ ਗੁੱਡ ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਵੀਰ ਨੇ ਜਿਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਤੇ ਉਹ ਕਹਿੰਦੇ ਨਵੀਂ ਰੱਖੜੀ ਦੇ ਦਿਨ ਚੱਲ ਰਹੇ ਆ ਤੇ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਤੁਸੀਂ ਡਿਸਕਸ ਕਰਿਓ ਸਾਰਿਆਂ ਨਾਲ ਕਹਿੰਦੇ ਕਿ ਮੇਰੀਆਂ ਕੁਝ ਕਜ਼ਨਸ ਨੇ ਤੇ ਪੂਰਾ ਸਾਲ ਨਹੀਂ ਉਹਨਾਂ ਦਾ ਮੈਸੇਜ ਆਉਂਦਾ ਨਾ ਫੋਨ ਆਉਂਦਾ ਜਦੋਂ ਰੱਖੜੀ ਆਉਂਦੀ ਹੈ ਉਹਨਾਂ ਦਾ ਮੈਸੇਜ ਆ ਜਾਂਦਾ ਕਿ ਵੀਰੇ ਅਸੀਂ ਆਉਣਾ ਸੀਗਾ ਰੱਖੜੀ ਬੰਨਣ ਤੇ ਕਹਿੰਦੇ ਕਿ ਮੇਰਾ ਯਾਰ $300-400 ਲੱਗ ਜਾਂਦਾ ਕਹਿੰਦੇ ਸਾਡੀ ਕੋਈ ਗੱਲਬਾਤ ਨਹੀਂ ਹੁੰਦੀ ਕਹਿੰਦੇ ਮੈਂ ਹੁਣ ਸੋਚ ਰਿਹਾ ਅਗਲੇ ਸਾਲ ਉਹਨਾਂ ਨੂੰ ਮੈਂ ਕਹਿ ਦੇਣਾ ਵੀ ਯਾਰ ਮੈਂ ਤਾਂ ਬਿਜ਼ੀ ਹਾਂ ਮੇਰੇ ਕੋਲ ਟਾਈਮ ਹੈ ਨਹੀਂ ਸੋਰੀ ਕਹਿੰਦੇ ਜੇ ਉਹਨਾਂ ਨੇ ਸਿਰਫ ਪੈਸਿਆਂ ਖਾਤਰ ਰੱਖੜੀ ਦੇ ਟਾਈਮ ਦੇ ਉੱਤੇ ਮੈਨੂੰ ਅਪਰੋਚ ਕਰਨਾ ਤਾਂ ਫਿਰ ਕਹਿੰਦੇ ਕਿ ਫਾਇਦਾ ਕੀ ਹੈ ਮੈਨੂੰ ਰਿਲੇਸ਼ਨਸ਼ਿਪ ਰੱਖਣ ਦੀ ਕੀ ਲੋੜ ਹੈ ਤੁਹਾਡਾ ਸਭ ਦਾ ਕੀ ਖਿਆਲ ਹੈ ਤੁਹਾਨੂੰ ਲੱਗਦਾ ਕਿ ਇਹ ਜੋ ਵੀਰ ਇਹਨਾਂ ਦੀ ਸੋਚ ਗਲਤ ਹੈ ਹੁਣ ਇੱਕ ਬਾਈ ਜੀ ਕਹਿੰਦੇ ਨਵੀਂ ਕੰਮ ਸੇ ਕੰਮ ਉਹ ਯਾਦ ਤਾਂ ਕਰਦੀਆਂ ਨੇ ਨਾ ਜਾਂ ਤਾਂ ਹੋਵੇ ਵੀ ਉਹ ਰੱਖੜੀ ਵਾਲੇ ਦਿਨ ਵੀ ਨਾ ਫੋਨ ਕਰਨ ਦੂਜੇ ਪਾਸੇ ਉਹ ਵੀਰ ਕਹਿੰਦੇ ਕਿ ਯਾਰ ਯਾਦ ਤਾਂ ਕਰਦੀਆਂ ਬਟ ਉਹ ਤਾਂ ਫਾਇਦੇ ਨੂੰ ਯਾਦ ਕਰਦੀਆਂ ਵੀ ਉਹਨਾਂ ਨੂੰ ਪੈਸਾ ਮਿਲੇਗਾ ਵੀ ਪੂਰਾ ਸਾਲ ਨਹੀਂ ਬੁਲਾਉਣਾ ਜਾਂ ਤਾਂ ਹੋਵੇ ਵੀ 6-7 ਮਹੀਨਿਆਂ ਬਾਅਦ ਕਾਲ ਮੈਸੇਜ ਆ ਜਾਂਦਾ ਵੀਰ ਕਿੱਦਾਂ ਕਿਵੇਂ ਹੋ ਫੈਮਲੀ ਕਿਵੇਂ ਹੈ ਇੱਕ ਵੀਰ ਕਹਿੰਦੇ ਕਿ ਜੇ ਉਹਨੂੰ ਬਾਹਲਾ ਹੀ ਹੈ ਵੀ ਰਿਸ਼ਤਾ ਰੱਖਣਾ ਉਹਨੇ ਉਹ ਕਰ ਲਿਆ ਕਰੇ ਮੈਸੇਜ ਸੋ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ ਨੰਬਰ ਹੈ 9056733337 905-600-7333 ਨੰਬਰ ਆਪਣਾ 9056733337 ਤੇ ਗੱਲਬਾਤ ਹੋ ਰਹੀ ਹੈ 9056733337 ਬਹੁਤ ਹੀ ਵੱਡੀ ਸੇਲ ਲੱਗ ਗਈ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਤੇ ਇੰਡੀਅਨ ਫਰੂਟਲੈਂਡ ਦੀਆਂ 7 ਲੋਕੇਸ਼ਨਾਂ ਨੇ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲ ਮੋਰ 15 ਫੈਂਡਰ ਵੇ ਬਵੇਡਨ ਚਿੰਕਿਊਜ਼ੀ 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ 25 ਸੈਂਡਲਵੁੱਡ ਸੈਂਡਲਵੁੱਡ ਹਰਨਟੇਰੀਓ 33 ਫਾਰਲੀ ਡਰਾਈਵ ਗਲਫ ਤੇ 600 ਹੈਸਪਲ ਰੋਡ ਕੇਂਬ੍ਰਿਜ ਲੋਕੇਸ਼ਨਾਂ ਹੋਰ ਨੇ ਯਾਰ 1 2 3 4 5 6 7 ਲੋਕੇਸ਼ਨਾਂ ਵਾਹ ਡੀਲਾਂ ਸੁਣੋ ਹੁਣ ਸਵਰਨਾ ਚੱਕੀ ਆਟਾ 20 pound 11.99 ਇੰਡੀਅਨ ਡੈਲੀ ਬਾਈਟਸ ਐਵਰੀ ਡੇ ਰਾਈਸ 6.99 8 pound ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 20 pound 11.99 ਬਰਾੜ ਦਾ ਦੇਸੀ ਘਿਓ 1.6 ਕੇਜੀ 23.99 ਇਹਨਾਂ ਦਾ ਗਰੋਸਰੀ ਸਟੋਰ ਹੈ ਨਾਲ ਹੀ ਰੈਸਟੋਰੈਂਟ ਹੈ ਵੈਜ ਥਾਲੀ 4.99 ਵੈਜ ਬਰਗਰ 3.99 ਵੈਜ ਬਿਰਿਆਨੀ 4.99 ਜਾਓ ਇੰਜੋਏ ਕਰੋ 3622 ਹੈਲੋ
4: ਸਤਿ ਸ਼੍ਰੀ ਅਕਾਲ
0: ਜਿਹੜੀ ਮੈਂ ਗੱਲ ਕੀਤੀ ਹੈ ਵੀਰ ਕਹਿੰਦਾ ਕਿ ਯਾਰ ਮੈਨੂੰ ਸਿਰਫ ਰੱਖੜੀ ਵਾਲੇ ਦਿਨ ਮੈਸੇਜ ਆਉਂਦਾ ਹੋਰ ਕਦੇ ਨਹੀਂ ਆਉਂਦਾ
4: ਸਿਰਫ
0: ਪੈਸੇ ਖਾਤਰ ਹੀ ਮੈਨੂੰ ਇਹ ਮੈਸੇਜ ਕਰਦੀਆਂ ਨੇ
4: ਨਹੀਂ ਨਹੀਂ ਪੈਸੇ ਦੀ ਕਿਹਦੇ ਕੋਲ ਘਾਟ ਹੁੰਦੀ ਹੈ ਉਹਦੇ ਨਾਲ ਕੀ ਉਹਦੀ ਕੋਠੀ ਪੈ ਜਾਣੀ ਨੇ ਇੰਨੇ
0: $100 ਨਾਲ ਕੀ ਹੋ ਜਾਣਾ
4: ਕੀ ਫਰਕ ਪੈ ਜਾਣਾ $100 ਨਾਲ ਜਿਹੜਾ ਇਹ ਰਿਸ਼ਤਾ ਵੀ ਟਾਈਮ ਤਾਂ ਕੱਢਦੀ ਚਾਹੇ ਸਾਲ ਬਾਅਦ ਇੱਕ ਵਾਰੀ ਕੱਢਦੇ ਆ ਉਹ ਰਿਸ਼ਤੇ ਨੂੰ ਜ਼ਰੂਰ ਬਚਾ ਕੇ ਰੱਖਣਾ ਚਾਹੀਦਾ ਦੇਖੋ ਵਧੀਆ ਇਹ ਵੈਸੇ ਹੈਗਾ ਪਰ ਤੁਹਾਡਾ ਇਹ ਨਾ ਤੁਹਾਡਾ ਟੌਪਿਕ ਇਮੋਸ਼ਨਲ ਆ ਜੀ ਇਸ ਵੇਲੇ ਤੁਹਾਡੇ ਸਰੂਰ ਚ ਕਈ ਵਾਰ ਸਾਡੇ ਵਰਗੇ ਤਾਂ ਹੁੰਦਾ ਫਿਰ ਇਮੋਸ਼ਨਲ ਹੋ ਜਾਂਦੇ ਬੰਦੇ
0: ਅੱਛਾ ਤੁਸੀਂ ਤੁਸੀਂ ਇਸ ਵੇਲੇ ਸਰੂਰ ਚੋ ਤੁਸੀਂ ਸਰੂਰ ਹੋਣ ਦੇ ਮੂਡ ਚ ਲੱਗਦੇ ਹੋ ਪਰ ਮੈਨੂੰ
4: ਸ਼ਾਮ ਦਾ ਟਾਈਮ ਹੋਇਆ ਜੀ।
0: ਸ਼ਾਮ ਨੂੰ ਫਿਰ ਕਿਹੜੀ ਪੀ ਰਹੇ ਹੋ ਅੱਜ? ਸ਼ੌਕੀਨ ਹੋਗੇ ਕਹੋਗੇ ਕਿ ਨਵੀ ਅੱਜ ਤਾਂ ਫਿਰ ਮਕੈਲੇ ਨੀ ਖੋਲਣੀ ਪਊ। ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖੋ, ਆਪਣੇ ਸ਼ਹਿਰ ਦੀ ਨੰਬਰ ਵਨ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਆ, 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਆ ਐਚ ਕੇ ਮੂਵਰਸ। ਨੰਬਰ ਨੋਟ ਕਰ ਲਓ
4: 4164-6704-4164-6704-HK-Movers. ਕੀ ਫਰਕ ਪੈਣ ਲੱਗ ਗਿਆ?
0: ਸੋ ਤੁਸੀਂ ਕਹਿੰਦੇ ਹੋ ਵੀ ਚਲੋ ਭਾਵੇਂ ਉਹ ਸਾਲ ਚ ਇੱਕ ਵਾਰੀ ਹੀ ਮੈਸੇਜ ਕਰਦੀਆਂ, ਉਹ ਆ ਜਾਣ ਰੱਖੜੀ ਬੰਨ ਜਾਣ, $100 ਦੇ ਦੋ ਤੇ ਚਲਾਈ ਚੱਲੋ ਇਹ ਟ੍ਰੈਡੀਸ਼ਨ।
4: ਸਾਰੀ ਉਮਰ ਭਾਈ ਉਹ ਤੁਹਾਡੇ ਪੈਸੇ ਥੋੜੀ ਜਾਉਣ ਲੱਗੀਆਂ ਅਗਲੀਆਂ ਯਾਰ, 2-400 ਦੇ ਕੇ ਤੁਸੀਂ ਕਿਹੜਾ ਸਾਰੀ ਉਮਰ ਰੋਟੀ ਦੇਤੀ ਇਹਨੂੰ?
0: ਹਾਂ ਉਹੀ ਤਾਂ
4: ਕਿੱਡੀ ਕੀ ਗੱਲ ਆ ਹਨਾ। ਤੇ ਦੂਜੀ ਗੱਲ, ਕਈ ਵਾਰ ਨਾ ਸਕੀ ਭੈਣ ਹੋਵੇ ਜਾਂ ਤਾਏ ਚਾਚੇ ਦੀ ਕੁੜੀ, ਉਹ ਤਾਂ ਕਰ ਲੈਂਦੇ ਫੋਨ ਕਈ ਵਾਰ, ਸਮ ਟਾਈਮ ਉਦਾਂ ਹੀ ਭੈਣ ਬੰਦਾ ਬਣਾ ਲੈਣ ਲੱਗੇ ਸਾਨੂੰ, ਉਹ ਡਰਦੀਆਂ ਵੀ ਨੀ ਫੋਨ ਕਰਦੀਆਂ ਕਿਸੇ ਨੂੰ ਨਾ, ਏਦਾਂ ਵੀ ਚੱਕਰ ਹਨਾ।
0: ਠੀਕ ਹੈ ਠੀਕ ਹੈ।
4: ਆਪਣੇ ਪਾਤੀ ਦੇਣਾ, ਸੋ ਮੈਂ 400 ਦਊਂਗੇ ਨਾ, 4-5 ਹਜ਼ਾਰ ਹੀ ਮੁੜਨਾ ਵਾਪਸ।
0: ਕਿਆ ਬਾਤ ਹੈ, ਸਹੀ ਗੱਲ ਹੈ ਤੁਹਾਡੀ।
4: ਕੋਈ ਚੱਕਰ ਨੀ,
0: ਆਪਣੇ ਬੰਦੇ ਨਾ ਥੋੜੇ ਥੈਂਕ ਯੂ, ਜ਼ਿਆਦੀ ਡੂੰਘਾਈ ਦੇ ਨਾਲ ਸੋਚਦੇ ਆ ਆਪਾਂ, ਐਨਾਲਾਈਜ਼ ਕਰਨ ਲੱਗ ਜਾਂਦੇ ਆ। ਇਹ ਸਿਰਫ ਮੈਨੂੰ ਉਦੋਂ ਮੈਸੇਜ ਕਰਦੇ ਨੇ, ਇਹ ਕਰਦੇ ਆ, ਉਹ ਕਰਦੇ ਆ। ਹੁਣ ਵੀਰ ਨੇ ਕਿਹਾ ਕਿ ਦੇਖੋ ਕੋਈ ਯਾਦ ਤਾਂ ਕਰਦਾ ਨਾ, ਜੇ ਕੋਈ ਨਾ ਕਰੇ ਫਿਰ ਤੁਹਾਡੀ ਜਿਹੜੀ ਰੱਖੜੀ ਆ ਉਹ ਸੁੰਨੀ ਲੰਘ ਜਾਵੇ, ਫਿਰ ਕੀ ਫਾਇਦਾ? ਠੀਕ ਹੈ ਨਾ ਗੱਲ? ਐਟਲੀਸਟ ਕਮ ਸੇ ਕਮ ਤੁਸੀਂ ਕਰਮ ਵਾਲੇ ਹੋ, ਤੁਹਾਨੂੰ ਕੋਈ ਯਾਦ ਕਰ ਰਿਹਾ। ਫੈਸ਼ਨ ਆਈ ਕਿਊ ਵਾਲੇ ਨੇ ਡੀਲਾਂ ਐਸੀਆਂ ਲਾਤੀਆਂ ਕਿ ਬਸ ਯਾਰ ਜੀ ਕਰਦਾ ਕਿ ਖਰੀਦ ਹੀ ਲਈਏ ਕੁਛ। ਲੇਡੀਜ਼, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਇੱਕ ਕੁੜਤਾ ਪਜਾਮਾ ਕੋਟ ਪੈਂਟ ਜਾਂ ਜੁੱਤੀ ਲੈ ਲਓ ਦੂਜੀ 25% ਆਫ। ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮੈਕਵੀਨ ਮੇਫੀਲਡ ਅਤੇ ਕਿਚਨਰ, 3-ਪੀਸ ਅਟੈਚੀਆਂ ਦਾ ਸੈੱਟ ਇੱਕ $149 ਸਿਰਫ, ਅਤੇ $100 ਦੀ ਖਰੀਦ ਅੱਜ ਜਾਂ ਕੱਲ੍ਹ ਨੂੰ ਕਰ ਲਓ। ਅਤੇ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਜਿਹੜੀਆਂ ਬਹੁਤ ਮਹਿੰਗੀਆਂ, ਤੁਹਾਨੂੰ ਸਿਰਫ $0 ਯਾਨੀ ਕਿ ਫਰੀ, $100 ਇੱਥੇ ਖਰਚ ਦਿਓ, ਐਮੀ ਦੀ ਟਿਕਟ ਫਰੀ। 4234 ਹੈਲੋ ਜੀ,
5: ਹਾਂਜੀ, ਉਹ ਮੈਂ ਦੱਸਣਾ ਸੀ ਭਾਈ, ਜਿਹੜਾ ਭੈਣਾਂ ਹੈਗੀਆਂ ਜਿਹੜੀਆਂ ਆਪਣਾ ਉਹ ਕਰ ਸਕਦੀਆਂ ਤੁਹਾਡੇ ਵਾਸਤੇ, ਜਾਂ ਉਹ ਆਪਣੇ ਫਾਦਰ ਸਾਹਿਬ ਵਾਸਤੇ ਕਰਦੀਆਂ, ਉਹ ਇਮੋਸ਼ਨਲ ਕੋਈ ਨੀ
0: ਜੀ। ਪਰ ਵੀਰ ਇੱਥੇ ਗੱਲ ਹੋ ਰਹੀ ਹੈ, ਇੱਕ ਵੀਰ ਕਹਿ ਰਹੇ ਆ ਕਿ ਮੈਨੂੰ ਸਿਰਫ ਸਾਲ ਚ ਇੱਕ ਵਾਰੀ ਉਹਨਾਂ ਦੀ ਕਾਲ ਜਾਂ ਮੈਸੇਜ ਆਉਂਦਾ, ਦੈਟਸ ਇਟ।
5: ਉਹ ਫਿਰ ਉਹਨਾਂ ਨੂੰ ਪੁੱਛ ਲਵੇ ਨਾ ਬਈ ਵੀਰ, ਭੈਣ ਮੇਰੇ ਤੋਂ ਕਿੱਥੇ ਗਲਤੀ ਹੋ ਗਈ।
0: ਅੱਛਾ ਠੀਕ ਹੈ,
5: ਹਾਂ ਉਹ ਫਿਰ ਥੋੜਾ ਜਿਹਾ ਓਪਨ ਕਰੇ ਚੈਪਟਰ ਨੂੰ, ਉਹਨੂੰ ਕਹੇ
0: ਠੀਕ ਹੈ
5: ਬਈ ਕਿਤੇ, ਜਾਂ ਉਹ ਜਿਹੜੇ ਨਵੇਂ ਆਪਣੇ ਪਰਿਵਾਰ ਚ ਵਿਆਹੀ ਗਈ ਆ, ਉਹ ਅਗਲੇ ਦੀ ਜ਼ਿੰਮੇਵਾਰੀ ਆਉਂਦੀ ਆ, ਉਹ ਸ਼ਾਇਦ ਇਸ ਰਿਵਾਜ ਨੂੰ ਨਾ ਮੰਨਦੇ ਹੋਣ। ਸੋ ਦੇਅਰ ਆਰ ਲੋਟ ਆਫ ਥਿੰਗਸ, ਬਟ ਇਹ ਜਿਹੜੀਆਂ ਭੈਣਾਂ ਹੈਗੀਆਂ ਕਰਮਾਂ ਵਾਲੇ ਨੂੰ ਮਿਲਦੀਆਂ, ਐਂਡ ਇਹ ਰਿਸ਼ਤਾ ਸੰਭਾਲ ਕੇ ਰੱਖਣਾ
0: ਚਾਹੀਦਾ। ਹਾਂ ਨਹੀਂ ਠੀਕ ਹੈ, ਸੰਭਾਲ ਕੇ ਤਾਂ ਜ਼ਰੂਰ ਰੱਖਣਾ ਚਾਹੀਦਾ 100%, ਬਟ ਇਹ ਰਿਸ਼ਤੇ ਨੂੰ ਫਿਰ ਥੋੜੇ ਆ ਸਟਰੋਂਗ ਵੀ ਬਣਾਉਣਾ ਚਾਹੀਦਾ ਦੋਨੋਂ ਪਾਸਿਓਂ, ਮੁੰਡਾ ਵੀ ਤੇ ਜਿਹੜੀਆਂ ਉਹ ਕੁੜੀਆਂ ਨੇ, ਉਹ ਵੀ ਥੋੜਾ ਜਿਹਾ ਐਫਰਟ ਕਰਨਾ ਕਿ ਅਸੀਂ ਭਰਾ ਨੂੰ ਕਦੇ ਕਦਾਈ ਕਾਲ ਕਰ ਲਈ, ਮੈਸੇਜ ਕਰ ਲਿਆ, ਜੋ ਵੀ ਆ। ਦੇਖੋ ਇੱਕ ਵੀਰ ਨੇ ਬਹੁਤ ਸੋਹਣਾ ਕਿਹਾ ਕਿ ਤਾੜੀ ਜਿਹੜੀ ਹੈ ਦੋ ਹੱਥਿਆਂ ਨਾਲ ਵੱਜਦੀ ਹੈ, ਨਾਟ ਕਿ ਸਿਰਫ ਇੱਕ ਬੰਦਾ ਹੀ ਪਹਿਲ ਕਰੀ ਜਾਵੇ। ਅੱਜ ਫਰਾਈਡੇ ਹੈ, ਫਰਾਈਡੇ ਨੂੰ ਆਮ ਤੌਰ 'ਤੇ ਪੀਜ਼ਾ ਡੇ ਹੁੰਦਾ, ਤੁਸੀਂ ਮਿਸਟਰ ਸਿੰਘ ਪੀਜ਼ੇ 'ਤੇ ਜਾਓ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 'ਚ ਸਾਰਾ ਕੁਛ। ਮਿਸਟਰ ਸਿੰਘ ਪੀਜ਼ਾ ਪਿਓਰ, 100% ਪਿਓਰ ਵੈਜੀਟੇਰੀਅਨ, ਅਤੇ ਲੋਕੇਸ਼ਨਾਂ ਵਾਧੂ ਦੀਆਂ ਨੇ, ਬਰੈਂਪਟਨ ਦੇ ਵਿੱਚ ਨੌਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਕੈਸਲਮੋਰ, ਮਕਵੀਨ, ਫਾਈਨੈਂਸ਼ੀਅਲ, ਮਿਸੀਸਾਗਾ ਰੋਡ, ਬੋਲਟਨ, ਮਿਸੀਸਾਗਾ, ਟੋਰਾਂਟੋ, ਏਟੋਬਕੋ, ਰੈਕਸਡੇਲ. ਹੁਣ ਮੈਂ ਤਾਂ ਥੱਕ ਜਾਊਂਗਾ ਸਾਰੇ ਸ਼ਹਿਰਾਂ ਦੇ ਨਾਂ ਲੈ ਲੈ ਕੇ. ਨੰਬਰ ਇੱਕੋ ਇੱਕ ਹੈ 905-504-1000, 905-500-4000. ਤੁਸੀਂ ਨਾ ਕਾਲ ਕਰਦੇ ਹੋ, ਬਹੁਤ ਸਾਰੇ ਸਾਡੇ ਸੱਜਣ ਮਿੱਤਰ ਕੱਟ ਦਿੰਦੇ ਆ ਕਾਲ ਨੂੰ ਜਲਦੀ. ਲਾਈਨ 'ਤੇ ਰਹੋ, ਗੱਲਬਾਤ ਸਾਰਿਆਂ ਨਾਲ ਕਰਾਂਗੇ. ਜਸਟ ਸਟੇ ਔਨ ਦਾ ਲਾਈਨ, ਠੀਕ ਹੈ? ਜੇ ਕਾਲ ਕੀਤੀ ਸੀ ਮੇਰੇ ਤੋਂ ਪਿੱਕ ਨਹੀਂ ਹੋਈ, ਫਿਰ ਤੋਂ ਕਰ ਲਿਓ. ਜਸ ਲਾਈਨ 'ਤੇ ਰਹੋ, ਕੋਸ਼ਿਸ਼ ਕਰਾਂਗੇ ਸਾਰਿਆਂ ਨਾਲ ਗੱਲਬਾਤ ਕਰੀਏ. ਨੰਬਰ ਹੈ 905-673-3337 ਆਪਣਾ. ਜਸ ਲਾਈਨ 'ਤੇ ਰਹੋ, 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ. ਅਤੇ ਫਾਰਮ ਦੇ ਨਾ ਕੁਝ ਇੱਕ ਵਰਕਰ ਚਾਹੀਦੇ ਆ, ਤੁਹਾਨੂੰ ਘਰੋਂ ਪਿੱਕ ਵੀ ਕਰਨਗੇ ਕੰਮ ਲਈ, ਕੰਮ ਤੋਂ ਬਾਅਦ ਘਰੇ ਡਰੋਪ ਵੀ ਕਰਨਗੇ. ਫਾਰਮ ਲਈ ਵਰਕਰ ਚਾਹੀਦੇ ਨੇ. ਅਤੇ ਵੈਜੀਟੇਬਲ ਅਤੇ ਐਪਲ ਪਿਕਿੰਗ ਦਾ ਕੰਮ ਹੈ. ਗੁਰਜੋਤ ਨੂੰ ਫੋਨ ਕਰ ਲਓ, 6472785394 ਦੇ ਉੱਤੇ ਤੁਸੀਂ ਗੁਰਜੋਤ ਨਾਲ ਗੱਲਬਾਤ ਕਰੋ ਅਤੇ ਅਵੇਲੇਬਲ ਹੈ ਤੁਹਾਡੇ ਲਈ ਜੋਬ. ਮੈਂ ਤੁਹਾਨੂੰ CNE ਦੀਆਂ ਟਿਕਟਾਂ ਦੇਣੀਆਂ ਫ੍ਰੀ, ਮੁਫਤ, ਕੋਈ ਖਰਚਾ ਨਹੀਂ. ਤੁਸੀਂ ਕੰਮ ਕਰੋ, ਦੇਖੋ ਮੈਂ ਸਿਰਫ ਤੁਹਾਨੂੰ CNE ਦੀ ਟਿਕਟ ਨਹੀਂ ਦੇਣੀ, ਮੈਂ ਤੁਹਾਨੂੰ ਅੱਜ ਖੁਸ਼ ਕਰ ਦੇਣਾ, ਤੁਹਾਡਾ ਦਿਨ ਬਣਾ ਦੇਣਾ ਮੈਂ. ਸੋ ਤੁਹਾਨੂੰ VIP ਨਾਈਟ ਅਸੀਂ ਦੇ ਰਹੇ ਹਾਂ 4 ਸਪਤੰਬਰ ਨੂੰ CNE ਦੇ ਵਿੱਚ. ਰੈਫ ਸਪੇਰੇ ਦਾ ਸ਼ੋਅ ਹੋ ਰਿਹਾ, CNE ਦਾ ਬੜਾ ਸੋਹਣਾ ਸਟੇਜ ਹੈ, ਅਤੇ ਇਸ ਸ਼ੋਅ ਨੂੰ ਹੋਸਟ ਅਤੇ MC ਕਰ ਰਿਹਾ ਮੈਂ, ਤੁਹਾਡਾ ਆਪਣਾ ਨਵੀਂ ਸਿੱਧੂ ਪੰਜਾਬੀ ਲਹਿਰਾਂ ਤੋਂ, AM 530 ਤੋਂ ਮੈਂ ਖੁਦ ਹੋਸਟ ਕਰ ਰਿਹਾ. ਸੋ ਅਸੀਂ ਤੁਹਾਨੂੰ ਟਿਕਟ ਦੇਵਾਂਗੇ, ਅਨਲਿਮਿਟਡ ਜਿੰਨੀਆਂ ਮਰਜ਼ੀ ਰਾਈਡਾਂ ਲਓ CNE 'ਤੇ. ਅਤੇ VIP ਦੋ ਟਿਕਟਾਂ ਸਟੇਜ ਦੇ ਬਿਲਕੁਲ ਫਰੰਟ 'ਤੇ VIP ਸ਼ੋਅ ਦੇਖੋਗੇ, VIP ਲਾਊਂਜ ਤੁਹਾਡੀ ਹੋਊਗੀ, VIP ਬਾਰ ਤੁਹਾਨੂੰ ਦੇਵਾਂਗੇ, VIP ਵਾਸ਼ਰੂਮ ਹੋਣਗੇ, ਅਤੇ ਇੱਕ ਪੈਗ ਸਾਡੇ ਨਾਂ 'ਤੇ ਤੁਹਾਡੇ ਲਈ ਫ੍ਰੀ ਜਾਂ ਨੋਨ ਅਲਕੋਹੋਲਿਕ. ਹੁਣੇ ਤੁਸੀਂ ਪੰਜਾਬੀ ਲਹਿਰਾਂ ਨੂੰ ਇੰਸਟਾਗ੍ਰਾਮ 'ਤੇ ਫੋਲੋ ਕਰੋ, ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਪੰਜਾਬੀ ਲਹਿਰਾਂ, ਇੰਸਟਾਗ੍ਰਾਮ ਫੋਲੋ ਕਰ ਲਓ. ਅਤੇ ਅਸੀਂ ਸਾਡੇ ਫੋਲੋਅਰਸ ਦੇ ਵਿੱਚੋਂ ਇੱਕ ਵਿਨਰ ਚੁਣਾਂਗੇ, ਠੀਕ ਹੈ? ਪੇਜ ਹੈ ਪੰਜਾਬੀ ਲਹਿਰਾਂ, ਬਸ ਫੋਲੋ ਕਰ ਲਓ, ਹੋਰ ਕੁਛ ਨਹੀਂ ਕਰਨ ਦੀ ਲੋੜ. PUNJABILEHRAN ਅਤੇ ਜੇ ਤੁਸੀਂ ਜਿੱਤ ਗਏ ਤੁਹਾਨੂੰ ਆਪੇ ਮੈਸੇਜ ਆਜੂਗਾ, ਜੇ ਨਹੀਂ ਜਿੱਤੇ ਕੋਈ ਗੱਲ ਨਹੀਂ, ਕੀਪ ਔਨ ਟਰਾਇੰਗ, ਅਸੀਂ ਇੱਦਾਂ ਦੇ ਕੰਟੈਸਟ ਕਰਦੇ ਰਹਾਂਗੇ. CNE ਦੀਆਂ ਫ੍ਰੀ ਦੀਆਂ ਟਿਕਟਾਂ ਅਤੇ 2 VIP ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੇ ਲਈ, ਫਰੰਟ ਸਟੇਜ ਦੇ ਐਨ ਸਾਹਮਣੇ VIP ਲਾਊਂਜ, VIP ਬਾਰ, VIP ਵਾਸ਼ਰੂਮ, ਤੁਸੀਂ ਬਸ ਤੁਹਾਨੂੰ ਰਾਜਿਆਂ ਦੀ ਟ੍ਰੀਟਮੈਂਟ ਮਿਲੂਗੀ. ਪੰਜਾਬੀ ਲਹਿਰਾਂ ਇੰਸਟਾਗ੍ਰਾਮ ਫੋਲੋ ਕਰ ਲਓ, PUNJABILEHRAN. 3584, ਹੈਲੋ.
6: ਹੈਲੋ
0: ਜੀ,
6: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ.
0: ਸਤਿ ਸ਼੍ਰੀ ਅਕਾਲ ਸਰ.
6: ਭਾਜੀ ਮੈਂ ਤੇ ਮੇਰੀ ਘਰ ਵਾਲੀ ਤੁਹਾਡੇ ਦੋਨੋਂ ਬਹੁਤ ਸ਼ੋਅ ਦੇਖਦੇ ਆਏ ਹਨ, ਜਾਂਦੇ ਗੱਡੀ ਚ ਵੀ ਆਏ ਸ਼ੋਅ ਦੇਖਦੇ ਆ.
0: ਥੈਂਕ ਯੂ ਵੈਰੀ
6: ਮੈਂ ਕਹਿੰਦਾ ਕਿ ਭੈਣ ਭਰਾ ਦਾ ਰਿਸ਼ਤਾ ਨਾ ਬੜਾ ਗੂੜਾ ਹੋਣਾ ਚਾਹੀਦਾ. ਮੇਰੀ ਭੈਣ ਮੇਰੇ ਤੇ ਮੈਂ ਇੱਕ ਤਰ੍ਹਾਂ ਦਾ ਰੱਬ ਹੈ, ਵੀ ਮੈਂ ਸਭ ਤੋਂ ਛੋਟਾ ਹਾਂ, ਮੈਂ ਘਰ ਦੇ ਵਿੱਚ ਜੋ ਵੀ ਉਹਨੇ ਜਿਵੇਂ ਡਾਂਟਣਾ ਵੀ ਕਹਿਣਾ ਵੀ ਬਹੁਤ ਕੁਛ, ਮਤਲਬ ਕਿ ਉਹਨੇ ਸਮਝਾਉਣਾ ਵੀ ਕਿ ਏਦਾਂ ਨੀ ਕਰਨਾ ਓਦਾਂ ਨੀ ਕਰਨਾ. ਤੇ ਮੇਰੀ ਮੰਮੀ ਆਹੀ ਕਹਿੰਦੀ, ਕਹਿੰਦੇ ਜਿਸ ਬਾਗ ਦਾ ਮਾਲੀ ਨਾ ਹੋਏ ਨਾ ਉਹ ਬਾਗ ਉੱਜੜ ਜਾਂਦਾ. ਮੇਰੇ ਫਾਦਰ ਸਾਹਿਬ ਨਹੀਂ ਹੈ, ਉਹੀ ਮੇਰੇ ਵਾਸਤੇ ਇੱਕ ਮੇਰੀ ਮਾਂ ਦਾ ਦਰਜਾ ਹੀ ਹੈ. ਉਹਨੇ ਹਮੇਸ਼ਾ ਸਮਝਾਉਂਦੀ ਰਹਿੰਦੀ ਕਿ ਵਿਸ਼ੋ ਆਹ ਨੀ ਕਰਨਾ, ਆਹ ਨੀ ਕਰਨਾ, ਹਮੇਸ਼ਾ ਮਤਲਬ ਕਿ ਚੀਜ਼ ਭੈਣ ਭਰਾ ਦਾ ਰਿਸ਼ਤਾ ਬੜਾ ਗੂੜਾ ਹੋਣਾ ਚਾਹੀਦਾ. ਕੋਈ ਮਿਸਅੰਡਰਸਟੈਂਡਿੰਗ ਹੁੰਦੀ ਹੈ ਬੰਦਾ ਆਪ ਕਾਲ ਕਰ ਲੇ, ਕੋਈ ਗੱਲ ਨੀ, ਭਰਾ ਨਾਲ ਗਲਤੀ ਹੋ ਗਈ, ਭੈਣ ਨੂੰ ਗਲਤੀ ਹੋ ਗਈ, ਤੂੰ ਆਪ ਕਾਲ ਕਰ ਲੈ, ਕੋਈ ਇਹੋ ਜਿਹੀ ਗੱਲ ਨੀ ਹੁੰਦੀ. ਜੇ ਬੰਦਾ ਸੋਚਣ ਲੱਗ ਜਾਏ ਕਿ ਨਹੀਂ ਮੈਂ ਉਹਨੇ ਕਾਲ ਨੀ ਕਰੀ ਤੇ ਮੈਂ ਨੀ ਕਰੀ ਨਾ,
0: ਕਰਨੀ ਚਾਹੀਦੀ ਵੀ ਉਹ ਸਗਾ ਤੇ ਕਾਲ ਕਰੇ.
6: ਹੈ ਤਾਂ ਭੈਣ ਭਰਾ ਹੀ ਆ ਨਾ ਵੀਰੇ,
0: ਬਾਕੀ ਨੇ ਕਿਹਾ ਕਿ ਯਾਰ ਪਹਿਲੇ ਹੀ ਵੀਰ ਕਰ ਲਵੇ ਸਗਾ ਤੇ ਯਾਰ ਜੇ ਭੈਣ ਹੈ ਭੈਣ ਦਾ ਤੁਸੀਂ ਇੱਕ ਯੂਨੋ ਦਰਜਾ ਹੀ ਦੇਤਾ ਉਸ ਕੁੜੀ ਨੂੰ ਤਾਂ ਤੁਸੀਂ ਕਾਲ ਕਰ ਲਓ 3631 ਹੈਲੋ
7: ਫੇਸਬੁੱਕ ਤੋਂ ਏਦਾਂ ਵਾਕੋ ਹੋ ਗਏ ਲੇਡੀ ਤੇ ਓਹਨੂੰ ਭੈਣ ਮੰਨ ਲਿਆ
0: ਨੀ ਪਹਿਲਾਂ ਤਾਂ ਤੁਸੀਂ ਮੈਨੂੰ ਦੱਸੋ ਆਏ ਕਿਵੇਂ ਫੇਸਬੁੱਕ ਤੋਂ ਵਾਕਫ ਕੋਈ ਹੋ ਗਈ ਓਹਨੂੰ ਭੈਣ ਮੰਨ ਲਿਆ ਆਏ ਕਿਵੇਂ ਹੋ ਜਾਂਦਾ
7: $100 ਬੋਲੋ ਭੇਜ ਦੇਣਾ ਹੋਰ ਵੀ ਕੋਈ ਮਤ ਮੁਤ ਵਿੱਚ ਭੇਜ ਦੇਣੀ ਹਨਾ ਗੱਲ ਹੋਈ ਉਹਦਾ ਮੁੰਡਾ ਸੀਗਾ ਪੜ੍ਹਦਾ ਤੇ ਉਹ ਮੈਨੂੰ ਕਹਿੰਦੀ ਬਈ ਭਾਜੀ ਮੇਰਾ ਇੱਕੋ ਇੱਕ ਮੁੰਡਾ ਆ ਤਾਂ ਮੈਂ ਚਾਹੁੰਦੀ ਹਾਂ ਬਾਹਰ ਭੇਜ ਦਵਾਂ ਤੇ ਜੇ ਇਹਦੇ ਬੈਂਡ 6-7 ਜੋ ਵੀ ਤੁਹਾਡੇ ਕੈਨੇਡਾ ਆਉਂਦੇ ਉਹ ਮਿਲ ਜਾਣ ਤੇ ਫਿਰ ਮੈਂ ਕਹਿੰਦੀ ਕੁੜੀ ਦੇਖਣੀ ਕੋਈ ਕੁੜੀ ਦੇ ਪੈਸੇ ਜਿਹੜੀ ਬੈਂਡ ਵਾਲੀ ਜੇ ਨਾ ਇਹਦੇ ਪੂਰੇ ਹੋਏ ਉਹ ਕੁੜੀ ਦੇ ਪੈਸੇ ਲਾ ਕੇ ਤੇ ਇੱਥੇ ਬਾਹਰ ਭੇਜਣਾ ਤੇ ਕਹਿੰਦੀ ਖਰਚਾ ਹੈਗਾ 17 ਲੱਖ ਦਾ 16 ਦਾ ਮੈਂ ਕਿਹਾ ਚੱਲ ਕੋਈ ਗੱਲ ਨੀ ਭੈਣ ਬਣੀ ਹੈ ਕੋਈ ਗੱਲ ਨੀ ਇੱਕੋ ਇੱਕ ਮੁੰਡਾ ਤੇਰਾ ਚਲੇ ਜਾਓ ਰੋਟੀ ਖਾਂਦਾ ਹੋ ਜੂ ਮੈਨੂੰ ਕੀ ਹੈ ਨਾ ਕੋਈ ਗੱਲ ਨੀ ਮੈਂ ਦੇ ਦੂੰਗਾ ਕੁਦਰਤੀ ਮੈਂ ਕਿਸੇ ਤੋਂ ਇੰਡੀਆ ਪੈਸੇ ਲੈਣੇ ਸੀਗੇ ਤੇ ਮੈਂ ਕਿਹਾ ਚੱਲ ਨਾਲੇ ਤੋਂ ਪੈਸੇ ਨਿਕਲ ਜਾਣਗੇ ਮੈਂ ਉਹਨੂੰ ਕਹਿਤਾ ਵੀ ਫਲਾਣੇ ਤੋਂ ਜਾ ਕੇ ਤੂੰ ਉੱਥੋਂ 3 ਲੱਖ ਰੁਪਇਆ ਉੱਥੋਂ ਆਉਂਦਾ ਫੜ ਲਿਆ ਤੂੰ ਤੇ ਇਹ ਰੱਖ ਲਾ ਵੀ ਤੂੰ ਜਦੋਂ ਤੇਰੇ ਮੁੰਡੇ ਦੇ ਬੈਂਡ ਆ ਜਾਣਗੇ ਜਾਂ ਤੇਰੇ ਕੁੜੀ ਦਾ ਉਹਦਾ ਕੰਮ ਬਣ ਜਾਊਗਾ ਬਾਕੀ ਦੇ ਪੈਸੇ ਮੈਂ ਤੈਨੂੰ ਬਾਅਦ ਚ ਭੇਜ ਦੂੰਗਾ ਨਾ ਅੱਛਾ ਜੀ ਉਹ ਲੈ ਆਈ ਉਹ ਕੁਛ ਦੇਰ ਬਾਅਦ ਮੇਰੀ ਵਾਈਫ ਇੰਡੀਆ ਗਈ ਕੋਈ ਰਿਸ਼ਤੇਦਾਰ ਇੱਦਾਂ ਸਾਡੇ ਦਾ ਡੈਡੀ ਦੀ ਸਿਹਤ ਖਰਾਬ ਸੀਗੀ ਉਹ ਇੰਡੀਆ ਗਈ ਤਾਂ ਇਹਨੇ ਕਦੇ ਮੈਨੂੰ ਕਹਿੰਦੀ ਪੈਸੇ ਮੈਂ ਕਿਹਾ ਰਾਈਟ ਵੇ ਤੇ ਚਲੋ ਮੈਨੂੰ ਵੀ ਸ਼ਾਇਦ ਨਹੀਂ ਤੇ ਉੱਤੋਂ ਪੈਸੇ ਆਪਣੇ ਭੈਣ ਕੋਲ ਤੋਂ ਉੱਤੋਂ ਲੈ ਲਾ ਹਨਾ ਉਹਨੇ ਉਹਨੂੰ ਫੋਨ ਕੀਤਾ ਤੇ 3-4 ਦਿਨ ਹੀ ਪੈਸੇ ਦੇ ਗਈ 2 ਲੱਖ
0: ਅੱਛਾ
7: 2 ਲੱਖ ਦੇ ਗਈ ਤਾਂ ਉਹ ਬਾਅਦ ਚ ਪੈਂਦਿਆਂ ਪੈਂਦਿਆਂ ਮਹੀਨੇ 2 ਮਹੀਨੇ ਪਤਾ ਲੱਗਾ ਵੀ ਉਹ ਕੁੜੀ ਵੀ ਜਿਹੜੀ ਲੱਭਦੇ ਸੀਗੇ ਬੈਂਡਾਂ ਵਾਲੀ ਉਹ ਵੀ ਨੀ ਲੱਭੀ ਇਹਦੇ ਆਪਣੇ ਬੈਂਡ ਨਾਲ ਮੁੰਡਾ ਨਲਾਇਕ ਉਹ ਰਹਿ ਗਿਆ ਕੰਮ ਉਹਦਾ ਤੇ ਫਿਰ ਮੇਰੀ ਵਾਈਫ ਨੂੰ ਕਿਹਾ ਮੈਂ ਚਲੋ ਲੈ ਹੀ ਪੈਸੇ ਉੱਥੇ ਲਾਜ ਲੂਜ ਲੱਗ ਗਏ ਤੇ 2 ਮਹੀਨੇ ਬਾਅਦ ਮੈਨੂੰ ਫੋਨ ਆ ਗਿਆ ਭਾਈ ਆਪਣੇ ਮੇਰੀ ਵਾਈਫ ਨੂੰ ਭੈਣ ਜੀ ਜਿਹੜੇ ਮੇਰੇ ਪੈਸੇ ਲੈ ਗਈਆਂ ਉਹ ਮੈਨੂੰ ਮੋੜ ਦੇ ਹੁਣ ਇਹ ਬੜੀ ਹੈਰਾਨ ਪਰੇਸ਼ਾਨ ਮੈਨੂੰ ਕਹਿੰਦੀ ਤੂੰ ਉਹਨਾਂ ਕਿੱਦਾਂ ਡੀਲ ਕੀਤੀ ਸੀ ਕੀ ਗੱਲ ਕੀਤੀ ਸੀ ਉਹ ਤੋਂ ਪੈਸੇ ਮੰਗਦੀ ਆ ਮੈਂ ਕਿਹਾ ਮੈਂ ਉਹਨਾਂ ਇਹ ਗੱਲ ਕੀਤੀ ਸੀ ਤੇਰੇ ਮੁੰਡੇ ਦਾ ਕੰਮ ਬਣ ਜਾਊਗਾ ਤੇ ਮੈਂ ਪੈਸੇ ਲਾ ਦੂੰਗਾ
0: ਤੁਹਾਡੀ ਗੱਲ ਬਹੁਤ ਲੰਬੀ ਚੀਮਾ ਸਾਹਿਬ ਮੈਂ ਕਹਿੰਦਾ ਫਿਲਮ ਹੀ ਬਣ ਗਈ ਥੋੜਿਆ ਐਂਡ ਤੇ ਦੱਸੋ ਕੀ ਹੋਇਆ
7: ਬਸ ਉਹਨੇ ਉਹ ਪੈਸਿਆਂ ਤੋਂ ਵਿਗੜ ਗਈ 1 ਲੱਖ ਰੱਖ ਗਈ ਤੇ 2 ਲੱਖ ਜਿਹੜਾ ਸੀਗਾ ਮਤਲਬ ਸਾਨੂੰ ਦੇ ਦਿੱਤਾ ਤੇ ਹੁਣ ਵਿਗੜੀ ਹੁਣ ਬੋਲਚਾਲ ਵੀ ਬਣ
0: ਰਿਹਾ ਚਲੋ ਠੀਕ ਹੈ ਸੋ ਥੈਂਕ ਯੂ ਸਰ ਸੋ ਇੰਨੀ ਗੱਲ ਦੱਸਦਾ ਕਰੋ ਲੰਬੀ ਬਹੁਤ ਕਹਾਣੀ ਦੇਖੋ ਜੇ ਆਪਾਂ ਕਿਤੇ ਮਹਿਫਿਲ ਚ ਬੈਠੇ ਆ ਪੈਗ ਸ਼ੈਗ ਲਾ ਰਹੇ ਆ ਫਿਰ ਚਲੋ ਲੰਬੀ ਦੱਸ ਦਿਆ ਕਰੋ ਬਟ ਜੇ ਰੇਡੀਓ ਤੇ ਆ ਸਮਾਂ ਬਹੁਤ ਥੋੜਾ ਜਿਹਾ ਹੁੰਦਾ ਸੋ ਥੋੜਾ ਬਰੀਫ ਰੱਖੋ ਸੋ ਭੈਣ ਬਣਾ ਲਈ ਫੇਸਬੁੱਕ ਤੇ ਫੇਸਬੁੱਕ ਵਾਲੀ ਜਿਹੜੀ ਭੈਣ ਹੈ 1 ਲੱਖ ਰੁਪਈਆ ਰੱਖ ਗਈ ਚਲੋ ਜੀ ਫਿਰ ਤਾਂ ਹੀ ਤਾਂ ਕਹਿੰਦੇ ਫੇਸਬੁੱਕ ਤੇ ਰਿਸ਼ਤੇ ਥੋੜਾ ਜਿਹਾ ਬਣਦੇ ਹੁੰਦੇ ਆ ਓਕੇ ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ ਸਾਡੇ ਰਾਜ ਭਾਜੀ ਨੇ ਬਹੁਤ ਹੀ ਕਮਾਲ ਦੇ ਇਨਸਾਨ ਨੇ ਓਨੈਸਟ ਅਫੋਰਡੇਬਲ ਟਰੱਸਟ ਵਰਦੀ ਐਡਵਾਈਸ ਤੁਹਾਨੂੰ ਚਾਹੀਦੀ ਹੈ ਗੱਡੀ ਦਾ ਕੋਈ ਵੀ ਕੰਮ ਹੈ ਇੰਜਨ ਟਰਾਂਸਮਿਸ਼ਨ ਦਾ ਕੋਈ ਤੁਸੀਂ ਊਬਰ ਲਿਫਟ ਦੀ ਸੇਫਟੀ ਇਨਸਪੈਕਸ਼ਨ ਕਰਾਉਣੀ ਹੈ ਤਾਂ ਯਾਦ ਰੱਖੋ ਜ਼ਰੂਰ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ 9057991478 9057991478 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ ਤੁਹਾਡੇ ਲਈ ਹਾਜ਼ਰ ਰੋਇਲ ਆਟੋ ਸੈਂਟਰ ਸਟੂਡੀਓ ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਨੰਬਰ ਹੈ ਆਪਣਾ 905-673-9053-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਤੁਹਾਡੇ ਨਾਲ ਗੱਲਾਂ ਬਾਤਾਂ ਖੂਬ ਹੋ ਰਹੀਆਂ ਨੇ ਤੇ ਜਸਟ ਅਗੇਨ ਹੰਬਲ ਰਿਕੁਐਸਟ ਕੇ ਹੋਲਡ ਕਰ ਲਿਆ ਕਰੋ ਜੇ ਕਾਲ ਤੁਹਾਡੀ ਰਾਈਟ ਵੇ ਪਿੱਕ ਨਹੀਂ ਹੁੰਦੀ, ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਤੁਹਾਨੂੰ ਅਟੈਂਡ ਕਰੀਏ। ਸਾਡੇ ਨਾਲ ਅੰਸ਼ੁਲ ਜੁੜੇ ਨੇ ਕੈਲੇਡਨ ਮਿਟਸੂਬਿਸ਼ੀ ਤੋਂ। ਤੁਹਾਨੂੰ ਆਲਵੇਜ਼ ਦੱਸੀਦਾ ਕਿ ਮਿਟਸੂਬਿਸ਼ੀ ਦੀਆਂ ਜਿਹੜੀਆਂ ਗੱਡੀਆਂ ਨੇ ਬਹੁਤ ਹੀ ਪ੍ਰੀਮੀਅਮ ਪ੍ਰੀਮੀਅਮ ਫੀਚਰ, ਬਹੁਤ ਹੀ ਰੀਜ਼ਨੇਬਲ ਰੇਟ ਤੇ ਡਬਲ ਵਾਰੰਟੀ ਦੇ ਨਾਲ। ਸੋ ਅੰਸ਼ੁਲ ਵੈਲਕਮ,
8: ਕੀ ਹਾਲ ਚਾਲ ਹੈ ਨਵੀਂ ਭਾਈ?
0: ਬਹੁਤ ਵਧੀਆ ਬਹੁਤ ਵਧੀਆ ਵੀਰੇ, ਕੀ ਹਾਲ ਹੈ?
8: ਸਭ ਵਧੀਆ ਜੀ, ਸਭ ਵਧੀਆ। ਨਵੀਂ ਭਾਈ, ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਜੀ, ਮਿਟਸੂਬਿਸ਼ੀ ਦੀ ਗੱਡੀਆਂ ਮੇਡ ਇਨ ਜਪਾਨ ਗੱਡੀਆਂ ਜੀ। ਸਾਡੇ ਕੋਲ ਹਰੇਕ ਤਰ੍ਹਾਂ ਦੀ ਐਸਯੂਵੀ ਤੁਹਾਨੂੰ ਮਿਲ ਜਾਣੀ ਆ। 5 ਸੀਟਰ ਮਿਟਸੂਬਿਸ਼ੀ ਦੀ ਐਸਯੂਵੀ ਦਾ ਪ੍ਰਾਈਸ ਸਾਡੇ ਕੋਲ ਸ਼ੁਰੂ ਹੋ ਜਾਂਦਾ ਜੀ 24,998 ਤੋਂ। ਜੇ ਕੋਈ ਦੇਖ ਰਿਹਾ ਆਪਣੀ ਫੈਮਿਲੀ ਲਈ 7 ਸੀਟਰ ਐਸਯੂਵੀ, ਉਹਦਾ ਪ੍ਰਾਈਸ ਸ਼ੁਰੂ ਹੋ ਜਾਂਦਾ ਜੀ 36,398 ਤੋਂ। ਇਸ ਮਹੀਨੇ ਦੀ ਸਪੈਸ਼ਲ ਆਫਰ ਇਹ ਚੱਲ ਰਹੀ ਹੈ, 0% ਫਾਈਨਾਂਸਿੰਗ ਅਵੇਲੇਬਲ ਹੈਗੀ ਆ ਜੀ ਕੈਲੇਡਨ ਮਿਟਸੂਬਿਸ਼ੀ ਤੇ। ਜੇ ਤੁਸੀਂ ਲੈਣਾ ਮਿਟਸੂਬਿਸ਼ੀ ਦਾ ਆਰ ਵੀ ਆਰ, 1.99 ਤੁਹਾਨੂੰ 7/7 ਈਅਰ ਲਈ ਵੀ ਮਿਲ ਸਕਦਾ। ਸਭ ਤੋਂ ਵਧੀਆ ਗੱਲ ਜੀ ਇਸ ਗੱਡੀ ਦੀ ਇਹ ਹੈਗੀ ਹੈ, ਤੁਹਾਨੂੰ 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਮਿਲੇਗੀ ਤੇ 5 ਸਾਲ ਦੀ ਮਿਲੇਗੀ ਅਨਲਿਮਿਟਿਡ ਕਿਲੋਮੀਟਰ ਦੇ ਨਾਲ ਫ੍ਰੀ ਰੋਡ ਸਾਈਡ ਅਸਿਸਟੈਂਸ। ਜੇ ਕਿਸੇ ਨੇ ਨਵੀਂ ਗੱਡੀ ਲੈਣੀ ਹੈ ਤਾਂ ਸਾਡੇ ਕੋਲ ਜ਼ਰੂਰ ਆ ਸਕਦੇ ਆ, ਪਰ ਜੇ ਕੋਈ ਕਸਟਮਰ ਆਪਣੀ ਪੁਰਾਣੀ ਗੱਡੀ ਚੇਂਜ ਕਰਨਾ ਚਾਹੁੰਦਾ ਹੈ ਤੇ ਉਹ ਗੱਡੀ ਦੀ ਵੀ ਟੌਪ ਵੈਲਿਊ ਦਿੰਦਾ ਕੈਲੇਡਨ ਮਿਟਸੂਬਿਸ਼ੀ, ਤੁਸੀਂ ਆਪਣੀ ਗੱਡੀ ਟ੍ਰੇਡ ਇਨ ਕਰ ਸਕਦੇ ਹੋ ਸਾਡੇ ਕੋਲ ਆ ਕੇ। ਤੇ ਕੈਲੇਡਨ ਮਿਟਸੂਬਿਸ਼ੀ ਕਸਟਮਰਸ ਨੂੰ ਦਿਨ ਦੇਖਣ ਦੀ ਲੋੜ ਨਹੀਂ ਹੈਗੀ ਕਿਉਂਕਿ 7 ਦਿਨ ਓਪਨ ਹੈ ਜੀ ਹਰੇਕ ਕਸਟਮਰ ਲਈ ਕੈਲੇਡਨ ਮਿਟਸੂਬਿਸ਼ੀ। ਮੰਡੇ ਟੂ ਫਰਾਈਡੇ ਸਾਡੀ ਡੀਲਰਸ਼ਿਪ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਓਪਨ ਹੁੰਦੀ ਹੈ। ਕੱਲ ਨੂੰ ਸ਼ਨੀਵਾਰ ਦਾ ਦਿਨ ਹੈ ਜੀ, ਸ਼ਾਮੀ 6 ਵਜੇ ਤੱਕ ਅਸੀਂ ਕੈਲੇਡਨ ਮਿਟਸੂਬਿਸ਼ੀ ਤੇ ਅਵੇਲੇਬਲ ਹੈਗੇ ਆ। ਵਧੀਆ ਗੱਲ ਇਹ ਆ, ਸੰਡੇ ਦੇ ਦਿਨ ਵੀ ਅਸੀਂ ਸਵੇਰੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਓਪਨ ਹੈਗੇ ਆ ਆਪਣੇ ਕਸਟਮਰ ਲਈ। ਜੇ ਤੁਸੀਂ ਨਵੀਂ ਗੱਡੀਆਂ ਦੇਖ ਰਹੇ ਹੋ ਫਿਰ ਤੋਂ ਦੱਸ ਦਿੰਦੇ ਹਾਂ ਜੀ, 24,998 ਤੋਂ 5 ਸੀਟਰ ਐਸਯੂਵੀ, 36,398 ਤੋਂ 7 ਸੀਟਰ ਐਸਯੂਵੀ, ਆਲ ਵੀਲ ਕੰਟਰੋਲ ਗੱਡੀਆਂ, 0% ਫਾਈਨਾਂਸਿੰਗ ਅਵੇਲੇਬਲ ਆ। ਯੂਜ਼ਡ ਗੱਡੀਆਂ ਵੀ ਲੈਣੀਆਂ ਕਿਸੇ ਵੀ ਮੇਕ ਮਾਡਲ ਦੀਆਂ, ਸਡੈਨ, ਮਿੰਨੀ ਵੈਨ, ਪਿਕਅਪ ਟਰੱਕਸ, ਐਸਯੂਵੀ, ਹਰੇਕ ਤਰ੍ਹਾਂ ਦੀ ਸਾਡੇ ਕੋਲ ਗੱਡੀ ਮਿਲ ਜਾਣੀ ਆ। ਐਡਰੈਸ ਨਵੀਂ ਭਾਈ ਸਾਰਿਆਂ ਨੂੰ ਦੱਸ ਦਿੰਦੇ ਹਾਂ ਜੀ, ਕੈਲੇਡਨ ਮਿਟਸੂਬਿਸ਼ੀ 3511 ਹਾਈਵੇ 9 ਇਨ ਕੈਲੇਡਨ, 3511 ਹਾਈਵੇ 9 ਇਨ ਕੈਲੇਡਨ। ਤੇ ਇੱਕ ਗੱਲ ਹੋਰ, ਜੇ ਸਾਡੇ ਕੋਲ ਕੋਈ ਵੀ ਕਸਟਮਰ ਨਵੀਂ ਭਾਜੀ ਦਾ ਨਾਮ ਲੈ ਕੇ ਆਉਂਦਾ, ਸਪੈਸ਼ਲੀ ਰੇਡੀਓ ਕਸਟਮਰ ਲਈ ਨਵੀਂ ਭਾਜੀ ਦਾ ਨਾਮ ਲੈ ਕੇ ਆਉਂਦਾ, ਸਪੈਸ਼ਲ ਆਫਰ ਹੈਗੀ ਆ ਜੀ, ਵਿੰਟਰ ਟਾਇਰ ਪੈਕੇਜ ਫ੍ਰੀ ਦੇਵਾਂਗੇ।
0: ਕੀ ਬਾਤ,
8: ਜਸਟ ਨਵੀਂ ਭਾਜੀ ਦਾ ਨਾਮ ਲੈ ਕੇ ਆਉਣੇ,
0: ਜਿੱਥੋਂ ਮਰਜ਼ੀ ਨਹੀਂ, ਕੈਲੇਡਨ ਮਿਟਸੂਬਿਸ਼ੀ ਤੋਂ ਟਾਇਰ ਪਵਾ ਲਈ ਵੀ ਨਵੀਂ ਦਾ ਨਾਂ ਚੱਲਦਾ ਹੈ।
8: ਬਿਲਕੁਲ ਜੀ ਬਿਲਕੁਲ, ਨਵੀਂ ਭਾਈ ਦਾ ਨਾਂ ਚੱਲਦਾ ਕੈਲੇਡਨ ਮਿਟਸੂਬਿਸ਼ੀ ਤੇ। ਜਿਹੜਾ ਵੀ ਕਸਟਮਰ ਸਾਡੇ ਕੋਲ ਆਉਂਦੇ ਆ ਜੀ ਤੇ ਕਹਿੰਦੇ ਨਵੀਂ ਭਾਈ ਦਾ ਰੇਡੀਓ ਸੁਣ ਕੇ ਆਏ ਆ, ਫ੍ਰੀ ਵਿੰਟਰ ਟਾਇਰ ਪੈਕੇਜ ਮਿਲੇਗਾ। ਕਾਲ ਵੀ ਕਰ ਸਕਦੇ ਹੋ ਤੁਸੀਂ ਸਾਨੂੰ 6476782754 ਤੇ। ਨਵੀਂ ਗੱਡੀ 0% ਫਾਈਨਾਂਸ ਤੋਂ ਸ਼ੁਰੂ ਹੋ ਜਾਂਦੀ ਹੈ ਜੀ, 5 ਸੀਟਰ ਐਸਯੂਵੀ, 7 ਸੀਟਰ ਐਸਯੂਵੀ, 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਮਿਲ ਜਾਂਦੀ ਹੈ, 5 ਸਾਲ ਦੀ ਅਨਲਿਮਿਟਿਡ ਕਿਲੋਮੀਟਰ ਦੀ ਰੋਡ ਸਾਈਡ ਅਸਿਸਟੈਂਸ, ਮੇਡ ਇਨ ਜਪਾਨ ਗੱਡੀਆਂ ਨੇ ਜੀ। ਐਡਰੈਸ ਫਿਰ ਤੋਂ 3511 ਹਾਈਵੇ 9 ਇਨ ਕੈਲੇਡਨ, ਫੋਨ ਨੰਬਰ ਜੀ 6476782754 ਇਨ ਕੈਲੇਡਨ,
0: 6476782754 6476782754 ਦੇ ਉੱਤੇ ਕਾਲ ਕਰੋ। ਬਹੁਤ ਸ਼ੁਕਰੀਆ ਅੰਸ਼ੁਲ, ਥੈਂਕ ਯੂ, ਵੈਰੀ ਗੁੱਡ। ਸੋ ਪ੍ਰੋਗਰਾਮ ਪੰਜਾਬੀ ਰਾਹੀਂ ਤੁਸੀਂ ਸੁਣ ਰਹੇ ਹੋ, ਸਟੂਡੀਓ ਦਾ ਆਪਣਾ ਨੰਬਰ ਹੈ 905-673-3337 9056733337 ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ। ਕੋਈ ਨਾ, ਮੈਂ ਅਪਡੇਟ ਕਰਦਾ ਕਿ ਕੀ ਅੱਜ ਡਿਸਕਸ਼ਨ ਸਾਡੀ ਹੋ ਰਹੀ ਹੈ। ਪਹਿਲਾਂ ਮੈਂ 2 ਬੋਲ ਲਾ ਦਵਾਂ, ਗਾਣਾ ਥੋੜ੍ਹਾ ਜਿਹਾ ਸੁਣ ਲਈਏ, ਥੋੜ੍ਹਾ ਜਿਹਾ ਨੱਚ ਲਈਏ ਅਤੇ ਫਿਰ ਵਾਪਸ ਆ ਕੇ ਆਪਾਂ ਕੰਟੀਨਿਊ ਕਰਦੇ ਹਾਂ। ਐਮੀ ਵਿਰਕ ਪਰਸੋਂ ਨੂੰ ਲਾਈਵ ਇਨ ਕੌਂਸਰਟ ਵੁੱਡਬਾਈਨ ਥੀਏਟਰ, ਗ੍ਰੇਟ ਕੈਨੇਡੀਅਨ ਕਸੀਨੋ ਥੀਏਟਰ ਜਿਹਨੂੰ ਕਹਿੰਦੇ ਆ, ਕਿਆ ਬਾਤ ਹੈ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਟਿਕਟਾਂ ਲੈ ਲਓ, ticketmaster.ca

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਓ ਵਾਹ ਬਈ ਵਾਹ ਨੀਰੀ ਸਾਸੋ ਐਮੀ ਵਿਰਕ ticketmaster.ca। ਟਿਕਟਾਂ ਯਾਰ ਬਹੁਤ ਹੀ ਰੀਜ਼ਨੇਬਲੀ ਪ੍ਰਾਈਸ ਨੇ, ਤੁਸੀਂ ਸ਼ਾਮ ਨੂੰ, ਪਰਸੋਂ ਨੂੰ, ਸੰਡੇ ਨੂੰ ਵਧੀਆ ਮਨਾਉਣਾ, ਵਧੀਆ ਭੰਗੜੇ ਪਾਉਣੇ ਆ, ਐਮੀ ਦੇ ਗਾਣੇ ਸੁਣੋ। ਐਮੀ ਨਾਲੇ ਯਾਰ ਮੁੰਡਾ ਗਾਉਂਦਾ ਬਹੁਤ ਸੋਹਣਾ। ਇੱਕ ਤਾਂ ਹੁੰਦਾ ਕਿ ਯਾਰ ਵੀ ਟਿਕਟਾਂ ਲੈ ਲਓ ਉਈ ਨਾ ਕਈ ਵਾਰ ਬੋਲ ਦੇਈਦਾ, ਬਟ ਜਦੋਂ ਬੰਦਾ ਵਾਕਈ ਗਾਇਕ ਹੈ ਤਾਂ ਜੀ ਕਰਦਾ ਕਿ ਤੁਹਾਨੂੰ ਕਹੀਏ ਕਿਹਾ ਤੁਸੀਂ ਪਹੁੰਚੋ, ਕਿਉਂਕਿ ਵਾਕਈ ਵੇਖਣ ਵਾਲਾ ਸ਼ੋਅ ਹੋਊਗਾ। ਸਿਰਫ $25 ਤੋਂ ਟਿਕਟ ਦੀ ਪ੍ਰਾਈਜ਼ ਸ਼ੁਰੂ ਆ, ਅਤੇ ਬਾਕੀ ਤੁਸੀਂ ਨੇੜੇ ਲੈਣੀ ਨੇ ਤਾਂ ਫਿਰ ਨੇੜੇ ਲੈ ਲਿਓ, ਨੇੜਲੀਆਂ ਫਿਰ ਡਿਪੈਂਡਿੰਗ ਔਨ ਵੀ ਕਿੱਥੇ ਕਿੱਥੇ ਸੀਟਾਂ ਨੇ, ਫਿਰ ਪ੍ਰਾਈਸਿਸ ਉਸ ਹਿਸਾਬ ਨਾਲ ਨੇ। ਸੋ ticketmaster.ca ticketmaster.ca। ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਮੈਂ ਅਪਡੇਟ ਕਰਦਾ ਕਿ ਕੀ ਅੱਜ ਦੀ ਸਾਡੀ ਗੱਲਬਾਤ ਹੋ ਰਹੀ ਹੈ। ਇੱਕ ਤੁਹਾਨੂੰ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਸਮਰ ਹੈ ਅਤੇ ਸਮਰ ਦੇ ਕੁਝ ਦਿਨ ਬਾਕੀ ਨੇ, ਵੀਕਐਂਡ ਹੈ। ਤੁਸੀਂ ਸੈਂਟਰ ਆਈਲੈਂਡ ਜਾਓ ਆਪਣੇ ਫੈਮਿਲੀ ਨੂੰ ਲੈ ਕੇ, ਠੀਕ ਹੈ, ਬਟ ਪ੍ਰਾਈਵੇਟ ਜਿਹੜੀ ਵਾਟਰ ਟੈਕਸੀ ਹੈ ਤੁਸੀਂ ਉਹ ਲੈ ਕੇ ਜਾਓ। ਮੈਂ ਪਰਸਨਲੀ ਫੇਰੀ ਦਾ ਫੈਨ ਨਹੀਂ ਹੈਗਾ, ਫੇਰੀ 'ਤੇ ਯਾਰ ਬੰਦੇ 'ਤੇ ਬੰਦਾ ਚੜਿਆ ਹੁੰਦਾ ਅਤੇ ਫਿਰ ਉਹੀ ਗੱਲ ਹੈ ਕਿ ਮਜ਼ਾ ਜਿਹਾ ਨਹੀਂ ਆਉਂਦਾ। ਆਪਣੀ ਪ੍ਰਾਈਵੇਟ ਵਾਟਰ ਟੈਕਸੀ 'ਤੇ ਜਾਓ, T.water taxi ਵਾਲੇ ਨੇ, 1 Queens Quay East ਦੇ ਉੱਤੇ ਲੋਕੇਟਡ ਨੇ, ਅਤੇ ਪ੍ਰਾਈਵੇਟ ਆਪਣੀ ਵਧੀਆ ਜੀ ਟੈਕਸੀ ਲੈ ਕੇ ਜਾਓਗੇ। ਤੁਸੀਂ ਆਪ ਕਹੋਗੇ ਨਵੀਂ ਯਾਰ ਇਹ ਤਾਂ, ਸਾਰੇ ਸਾਡੇ ਫੈਮਿਲੀ ਮੈਂਬਰ ਕਹਿੰਦੇ ਕਿ ਆਹ ਤੂੰ ਯਾਰ ਕਿੱਥੋਂ ਲੱਭੀ ਆ ਚੀਜ਼, ਨਵੀਂ ਕੋਈ ਰੈਕਮੈਂਡੇਸ਼ਨ ਦਾ ਮਾੜੀ ਨਹੀਂ ਹੁੰਦੀ, ਸੁਣਿਓ ਕਿਹਾ ਅਤੇ ਤੁਹਾਨੂੰ ਫਿਰ ਇਨਫੋਰਮੇਸ਼ਨ ਦੇਈਏ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ T.water taxi। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.water taxi। T.water taxi ਦੀ ਡਾਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ Queens Quay East ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.water taxi 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.water taxi ਦੀ ਐਪ ਵੀ ਡਾਊਨਲੋਡ ਕਰੋ, T.water taxi ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵਾਕੀ ਯਾਰ ਇਹ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ, ਇਟਸ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਤੁਸੀਂ ਜਾਓ ਅਤੇ ਤੁਸੀਂ ਖੁਦ ਆਪ ਕਹੋਗੇ ਕਿ ਨਵੀਂ ਯਾਰ ਤੁਸੀਂ ਝੂਠ ਨਹੀਂ ਸੀ ਬੋਲ ਰਹੇ। ਤੁਹਾਨੂੰ ਦਵਿੰਦਰ ਪਵਾਰ ਜੀ ਕੋਲ ਲੈ ਕੇ ਚੱਲਦੇ ਹਾਂ। ਨਹੀਂ, ਪਵਾਰ ਸਾਹਿਬ ਬਿਜ਼ੀ ਨੇ ਫਿਲਹਾਲ, ਕੋਈ ਗੱਲ ਨਹੀਂ ਪਵਾਰ ਸਾਹਿਬ, ਜਦੋਂ ਮੌਕਾ ਮਿਲਿਆ ਤੁਸੀਂ ਸਾਨੂੰ ਫੋਨ ਕਰ ਲਿਓ, ਗੱਲ ਹੀ ਕੋਈ ਨਹੀਂ, ਬਿਜ਼ੀ ਬੰਦੇ ਹੋ ਤੁਸੀਂ। ਇੱਕ ਤੁਸੀਂ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ, ਐਕਿਰਾ ਦਾ ਕੋਈ SUV ਲੈਣਾ, ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੀ ਬਹੁਤ ਵਧੀਆ ਬੰਦੇ ਨੇ, ਦੋਨੋਂ ਸਾਡੇ ਵੀਰ ਇਸ ਕਮਾਲ ਦੀ ਡੀਲਰਸ਼ਿਪ ਦੇ ਮੈਨੇਜਰ ਨੇ। ਸੋ ਏਰੀਅਨ ਮਿਲਸ ਐਕਿਰਾ 'ਤੇ ਜਾਓ। ਅਗਰ ਕਿਸੇ ਨੇ ਵੀ ਗੱਡੀ ਲੈਣੀ ਹੈ ਤਾਂ 905-828-5800 ਏਰੀਅਨ ਮਿਲਸ ਐਕਿਰਾ। ਫਰੈਸ਼ ਫੂਡ ਸੈਂਟਰ, ਤੁਸੀਂ ਗਰੋਸਰੀ ਕਰਨੀ ਹੈ ਕੈਲੇਡਨ ਦੀ ਏਰੀਏ 'ਚ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਹਾਜ਼ਰ ਹੈ। ਮਨਪਸੰਦ ਦੀ ਆਪਣੀ ਕਰੋ ਗਰੋਸਰੀ ਅਤੇ ਵਧੀਆ ਟੌਪ ਦੀਆਂ ਡੀਲਾਂ ਲਓ ਐਟ ਫਰੈਸ਼ ਫੂਡ ਸੈਂਟਰ। ਅੱਜ ਅਸੀਂ ਗੱਲ ਕਰ ਰਹੇ ਸੀ ਰੱਖੜੀ ਬਾਰੇ, ਅਤੇ ਮੈਂ ਇੱਕ ਸਿਚੁਏਸ਼ਨ ਇੱਕ ਵੀਰ ਦਾ ਸ਼ੇਅਰ ਕਰ ਰਿਹਾ ਸੀ ਤੁਹਾਡੇ ਨਾਲ। ਇੱਕ ਵੀਰ ਦੀ ਗੱਲਬਾਤ ਮੇਰੇ ਨਾਲ ਹੋਈ ਅਤੇ ਕਹਿੰਦੇ ਨਵੀਂ ਰੱਖੜੀ ਹੈ ਅਤੇ ਚਲੋ ਵਧੀਆ ਤਿਉਹਾਰ ਹੈ। ਮੈਂ ਕਿਹਾ ਠੀਕ ਹੈ, ਵਧੀਆ ਤਾਂ ਹੈ, ਬਟ ਕੀ ਗੱਲ ਹੈ। ਕਹਿੰਦੇ ਕਿ ਨਾ ਵੀ ਮੇਰੀਆਂ ਕੁਝ ਕਜ਼ਨਸ ਨੇ ਭੈਣਾਂ, ਤੇ ਕਹਿੰਦੇ ਉਹ ਮੈਨੂੰ ਬਸ ਉਦੋਂ ਹੀ ਕਾਲ ਕਰਦੀਆਂ ਜਦੋਂ ਰੱਖੜੀ ਦਾ ਤਿਉਹਾਰ ਆ ਰਿਹਾ ਹੁੰਦਾ, ਉਦੋਂ ਹੀ ਮੈਸੇਜ ਆਉਂਦਾ ਕਿ ਹਾਂ ਵੀਰੇ ਕਦੋਂ ਫ੍ਰੀ ਹੋ, ਅਸੀਂ ਆਉਣਾ ਸੀਗਾ ਰੱਖੜੀ ਬੰਨਣ। ਕਹਿੰਦੇ ਪੂਰਾ ਸਾਲ ਕਦੇ ਕੋਈ ਗੱਲਬਾਤ ਨਹੀਂ ਹੁੰਦੀ, ਨਾ ਕੋਈ ਹਾਲ ਚਾਲ, ਨਾ ਕੁਛ। ਉਹ ਵੀਰ ਕਹਿੰਦੇ ਨਾ ਵੀ ਮੈਨੂੰ ਤਾਂ ਇਹ ਲੱਗਦਾ ਬਸ ਉਹ ਪੈਸਿਆਂ ਦੇ ਖਾਤਰ ਹੀ ਆਉਂਦੀਆਂ ਨੇ, ਵੀ ਚਲੋ ਇਹਨੇ ਸਾਨੂੰ $100 ਦੇ ਦੇਣਾ, ਵਧੀਆ ਸਾਡੀ ਦਿਹਾੜੀ ਬਣ ਜੂਗੀ, ਅਤੇ ਦੈਟਸ ਇਟ। ਉਹ ਕਹਿੰਦੇ ਮੈਂ ਸੋਚ ਰਿਹਾ ਕਿ ਅਗਲੇ ਸਾਲ ਉਹਨਾਂ ਨੂੰ ਕਹਿ ਦੇਣਾ ਕਿ ਨਾ ਹੀ ਆਇਓ, ਮੈਂ ਬਿਜ਼ੀ ਹਾਂ, ਵੀ ਮੇਰੇ ਕੋਲ ਟਾਈਮ ਹੈ ਨਹੀਂ ਗਿਆ, ਵੀ ਦੇਖੀ ਜਾਓ, ਵੀ ਮੈਂ ਟਾਲ ਦੇਣੀ ਗੱਲ ਅਤੇ ਫਿਰ ਬਸ ਖਤਮ ਹੀ ਕਰ ਦੇਣਾ ਉਹਨਾਂ ਨਾਲ ਇਹ ਟ੍ਰੈਡੀਸ਼ਨ। ਹੁਣ ਕਈ ਕਹਿੰਦੇ ਨਵੀਂ ਯਾਰ ਉਹ ਤਾਂ ਵੀਰ ਕਰਮ ਵਾਲਾ, ਜੇ ਉਹਨੂੰ ਕੋਈ ਫੋਨ ਕਰਦਾ, ਜੇ ਕੋਈ ਯਾਦ ਕਰਦਾ। ਅਤੇ ਕਈਆਂ ਨੇ ਕਿਹਾ ਕਿ ਯਾਰ ਜੇ ਉਹਨੂੰ ਇੰਨਾ ਕੁ ਹੈ, ਉਹ ਆਪ ਪਹਿਲ ਕਰੇ, ਆਪ ਉਹ ਆਪਦੀਆਂ ਭੈਣਾਂ ਨੂੰ ਕਾਲ ਕਰ ਲਵੇ। ਸੋ ਤੁਹਾਡਾ ਕੀ ਖਿਆਲ ਹੈ, ਜੇ ਇਸ ਵੀਰ ਨੂੰ ਸਿਰਫ ਰੱਖੜੀ ਦੇ ਟਾਈਮ 'ਤੇ ਕਾਲਾਂ ਆਉਂਦੀਆਂ ਉਹਨਾਂ ਕੁੜੀਆਂ ਦੀਆਂ, ਤੁਹਾਨੂੰ ਲੱਗਦਾ ਕਿ ਉਹ ਕੁੜੀਆਂ ਗਲਤ ਨੇ, ਜਾਂ ਤੁਹਾਨੂੰ ਲੱਗਦਾ ਮੁੰਡਾ ਐਵੇਂ ਬਾਹਲਾ ਸੋਚ ਰਿਹਾ, ਜੇ ਉਹ ਕਰ ਰਹੀਆਂ ਨੇ ਕਾਲ, ਯਾਰ ਤੂੰ ਚੁੱਪ ਕਰਕੇ $100 ਦੇ ਦੇ, ਨਾ ਤੇਰਾ ਕੁਛ ਘੱਟ ਜਾਣਾ ਅਤੇ ਨਾ ਉਹਨਾਂ ਦੀ ਕੋਈ ਕੋਠੀ ਪੈ ਜਾਣੀ ਹੈ $100 ਨਾਲ। ਇਹ ਵੀ ਗੱਲ ਠੀਕ ਹੈ, ਹੁਣ $100 ਖਾਤਰ ਤੁਸੀਂ ਆਏ, ਆਈ ਡੋਂਟ ਨੋ। ਸੋ ਨੰਬਰ ਹੈ ਆਪਣਾ 905-673-3337, 905-673-3337, ਆਪਣਾ ਨੰਬਰ ਹੈ 905-673-3337, 905-673-3337 ਆਪਣਾ ਨੰਬਰ ਹੈ, 905-673-3337। ਕੀ ਤੁਹਾਡਾ ਖਿਆਲ ਹੈ, ਕੀ ਤੁਹਾਡਾ ਓਪੀਨੀਅਨ ਹੈ, ਤੁਸੀਂ ਸ਼ੇਅਰ ਕਰ ਸਕਦੇ ਹੋ 905-673-3337 'ਤੇ, 905-673-3337 ਆਪਣਾ ਨੰਬਰ ਹੈ। 4839, ਹਾਂਜੀ
1: ਜੀ, ਗੁੱਡ ਆਫਟਰਨੂਨ, ਗੁੱਡ ਈਵਨਿੰਗ, ਹਾਊ ਆਰ ਯੂ?
0: ਗੁੱਡ ਸਰ, ਗੁੱਡ, ਹਾਊ ਆਰ ਯੂ?
1: ਸਭ ਦੀ ਸਲਾਮ। ਤੇ ਰੱਖੜੀ ਵਾਲੀ ਗੱਲ ਸੁਣ ਕੇ ਯਾਦ ਆਇਆ ਕਿ ਅਗਰ ਭੈਣਾਂ ਮਸਰੂਫ ਹੈ ਆਪਣੇ ਘਰਾਂ ਦੇ ਵਿੱਚ, ਭਰਾ ਨੂੰ ਕਾਲ ਕਰ ਦੇਣੀ ਚਾਹੀਦੀ ਹੈ, ਨਥਿੰਗ ਰੋਂਗ ਵਿਦ ਇਟ। ਬਜਾਏ ਦੇ ਕੇ ਸੋਚਣਾ ਕਿ ਜੋ ਸਾਲ ਬਾਅਦ ਸਿਰਫ $100 ਲੈਣ ਵਾਸਤੇ ਆਉਂਦੀਆਂ ਨੇ ਰੱਖੜੀ ਬਣਾਉਣ ਵਾਸਤੇ, ਆਈ ਟੋਟਲੀ ਡਿਸਐਗਰੀ ਉਸ ਬੰਦੇ ਦੀ ਇਸ ਗੱਲ ਦੇ ਨਾਲ। ਉਹ ਖੁਸ਼ਕਿਸਮਤ ਹੈ ਇਸ ਮੁਲਕ ਦੇ ਵਿੱਚ ਵੀ ਰਹਿੰਦਿਆਂ ਹੋਇਆ ਕੋਈ ਉਹਨੂੰ ਯਾਦ ਕਰਦਾ ਕਿ ਯਾਰ ਇਹ ਤਿਉਹਾਰ ਹੈ ਤੇ ਆਈ ਹੈਵ ਟੂ ਗੋ ਐਂਡ ਡੂ ਦਿਸ ਰੱਖੜੀ ਵਿਦ ਮਾਈ ਬ੍ਰਦਰ। ਸੋ ਇਹ ਮੇਰੀ ਪਰਸਨਲ ਰਾਏ ਵੇ, ਬਟ ਹੀ ਹੈਵ ਟੂ ਬੀ, ਹੀ ਮਸਟ ਬੀ ਵੈਰੀ ਲੱਕੀ ਗਾਏ ਕਿ ਉਹਦੀਆਂ ਭੈਣਾਂ ਯਾਦ ਕਰਦੀਆਂ ਨੇ। ਟੰਗਰ ਉਹ ਨੀ ਯਾਦ ਕਰਦੀਆਂ ਬਾਅਦ ਦੇ ਜੇ ਸਾਰਾ ਸਾਲ, ਵਾਈ ਡੋਂਟ ਹੀ ਕਾਲ ਦੈਮ ਵਨ ਥਿੰਗ ਅ ਵਾਈਲ ਮੈਂ ਹਮੇਸ਼ਾ ਅਗਰ ਕਿਸੇ ਦੀ ਕਾਲ ਨਾ ਇੱਕ ਹਫ਼ਤੇ ਚ ਕਦੀ ਦਫ਼ਾ ਆਈ ਕਾਲ ਦੈਮ ਫਿਰ ਪੁੱਤ ਸਭ ਖੈਰੀਅਤ ਹੈ ਤਾਂ ਖੈਰੀ ਹੈ ਨਾ ਅੱਛਾ ਠੀਕ ਹੈ
0: ਸੋ ਡਜ਼ਨਟ ਮੈਟਰ ਜੇ ਉਹ ਕਰਦੀਆਂ ਨਹੀਂ ਕਰਦੀਆਂ ਐਜ਼ ਅ ਬ੍ਰਦਰ, ਫਿਰ ਵੀ ਹਰ ਸਾਲ ਉਹਨਾਂ ਨੂੰ ਆਉਣ ਦਿਓ, ਉਹਨਾਂ ਤੋਂ ਰੱਖੜੀ ਬਣਾ, ਉਹਨਾਂ ਨੂੰ ਪੈਸਾ ਦੇ ਤੇ ਟ੍ਰੈਡੀਸ਼ਨ ਕੈਰੀ ਔਨ ਕਰੋ।
1: ਦੈਟਸ ਰਾਈਟ, ਵੈਰੀ ਰਾਈਟ, ਬਿਲਕੁਲ ਸਹੀ ਸੋਚਿਆ।
0: ਠੀਕ ਹੈ ਸਰ, ਠੀਕ ਹੈ, ਥੈਂਕ ਯੂ ਜੀ, ਬਹੁਤ ਸ਼ੁਕਰੀਆ, ਵੈਰੀ ਵੈਲ ਸੈਡ। ਫਿਰ ਕੀ ਹੋ ਗਿਆ ਜੀ, ਉਹ ਨਹੀਂ ਫੋਨ ਕਰਦੀਆਂ, ਕਮ ਸੇ ਕਮ ਦਿਨ ਆਉਂਦੇ ਤੇ ਯਾਦ ਤਾਂ ਕਰਦੀਆਂ ਨੇ ਨਾ, ਜੇ ਇਸੇ ਦਿਨ ਭੁੱਲਣ ਲੱਗ ਗਈਆਂ ਤੈਨੂੰ, ਫਿਰ ਤੂੰ ਕਹੇਂਗਾ ਕਿ ਯਾਰ ਹੁਣ ਮੈਨੂੰ ਕੋਈ ਫੋਨ ਹੀ ਨਹੀਂ ਆਉਂਦਾ। ਸੋ ਨੰਬਰ ਹੈ ਆਪਣਾ ਸਟੂਡੀਓ ਦਾ, ਤੁਸੀਂ ਸਾਰੇ ਸ਼ੇਅਰ ਕਰੋ ਯਾਰ, ਤੁਹਾਡੀ ਕੀ ਰਾਏ ਆ, ਜਿਹੜੀਆਂ ਲੇਡੀਜ਼ ਨੇ ਤੁਸੀਂ ਵੀ ਸ਼ੇਅਰ ਕਰੋ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਰੱਖੋ ਜ਼ਰੂਰ ਮੈਸੇਜ ਮਨਪ੍ਰੀਤ ਢੀਂਡਸਾ ਦਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘਟ ਰਹੀ, ਟੈਨਸ਼ਨ ਨਹੀਂ ਲਓ, ਨਹੀਂ ਲੈਣੀ, ਇੱਕ ਵਾਰ ਕਾਲ ਕਰਕੇ ਐਸਟੀਮੇਟ ਲੈ ਲਓ ਯਾਰ, ਇੰਨਾ ਕੁ ਮੈਂ ਕਹਿਣਾ ਉਹਨਾਂ, ਤੁਹਾਡਾ ਨਾ ਕੋਈ ਖਰਚਾ ਲੱਗ ਰਿਹਾ, ਨਾ ਕੋਈ ਤੁਹਾਨੂੰ ਕੋਸਟ ਪੈ ਰਿਹਾ, ਤੁਸੀਂ ਕਾਲ ਕਰਕੇ ਕਹਿਣਾ ਕਿ ਮਨਪ੍ਰੀਤ ਮੇਰੇ ਕੋਲ ਇਹ ਗੱਡੀ ਹੈ, ਇਹ ਮੇਰਾ ਐਕਸਪੀਰੀਅੰਸ ਹੈ, ਦੱਸੋ ਮੈਨੂੰ ਕੀ ਐਸਟੀਮੇਟ ਤੁਸੀਂ ਦੇ ਸਕਦੇ ਹੋ। 416-500-1818, 416-500-1818, 416-500-1818, ਮਨਪ੍ਰੀਤ ਢੀਂਡਸਾ, ਕਰੋ ਫੋਨ ਅਤੇ ਇੰਸ਼ੋਰੈਂਸ ਦਾ ਕੋਟ ਐਸਟੀਮੇਟ ਲੈ ਲਓ। ਤੁਸੀਂ ਅਗਰ CNE ਦੀਆਂ ਟਿਕਟਾਂ ਲੈਣੀਆਂ ਫ੍ਰੀ ਮੁਫਤ, $1 ਨਹੀਂ ਅਸੀਂ ਤੁਹਾਡੇ ਤੋਂ ਲੈਣਾ, ਅਤੇ ਆਮ ਟਿਕਟਾਂ ਨਹੀਂ, ਅਸੀਂ ਗਿਵ ਅਵੇ ਕਰ ਰਹੇ ਹਾਂ ਦੇਖੋ ਨਾਲੇ ਤਾਂ CNE ਦੀ ਟਿਕਟ ਹੈ, ਤੁਸੀਂ ਜਾਓ CNE ਦੀਆਂ ਜਿੰਨੀਆਂ ਮਰਜ਼ੀ ਰਾਈਡਾਂ ਇੰਜੋਏ ਕਰੋ। ਬਟ ਕਮਾਲ ਦੀ ਗੱਲ ਇਹ ਹੈ ਕਿ 4 ਸਪਤੰਬਰ ਨੂੰ ਰੈਫ ਸਪੇਰੇ ਦਾ ਉੱਥੇ ਸ਼ੋਅ ਹੈ CNE, ਅਤੇ ਉਹਦੇ ਲਈ ਅਸੀਂ ਤੁਹਾਨੂੰ VIP ਟਿਕਟਾਂ ਫਰੰਟ ਆਫ ਸਟੇਜ ਵਿਊਇੰਗ ਵਾਲੀਆਂ ਸੀਟਾਂ ਦੇ ਰਹੇ ਹਾਂ। ਦੋ VIP ਲਾਊਂਜ ਵੀ ਹੈ, ਡੈਡੀਕੇਟਡ VIP ਬਾਰ ਹੈ, VIP ਵਾਸ਼ਰੂਮ ਹੈ, ਅਤੇ ਇੱਕ ਡਰਿੰਕ ਵੀ ਸਾਡੇ ਵੱਲੋਂ ਤੁਹਾਡੇ ਲਈ ਫ੍ਰੀ ਹੈ, ਅਤੇ ਨਾਲੇ ਅਨਲਿਮਿਟਡ ਰਾਈਡਾਂ ਨੇ। ਕਰਨਾ ਕੀ ਹੈ, ਤੁਸੀਂ ਬਸ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ ਸਾਨੂੰ, ਪੇਜ ਹੈ ਪੰਜਾਬੀ ਲਹਿਰਾਂ PUNJABILEHRAN, ਅਤੇ ਅਸੀਂ ਆਪ ਹੀ ਫਿਰ ਵਿਨਰ ਪਿੱਕ ਕਰਾਂਗੇ। ਜੇ ਤੁਸੀਂ ਵਿਨਰ ਚੁਣੇ ਗਏ ਤਾਂ ਤੁਹਾਨੂੰ ਅਸੀਂ ਫਿਰ ਮੈਸੇਜ ਆਪਣੇ ਆਪ ਕਰ ਦਿਆਂਗੇ, ਠੀਕ ਹੈ। 2021 ਹੈਲੋ,
1: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ
1: ਭਾਜੀ, ਕੀ ਹਾਲ ਜੀ?
0: ਠੀਕ ਹੈ ਜੀ, ਠੀਕ ਹੈ
1: ਭਾਜੀ। ਮੈਂ ਅਪਰੀਸ਼ੀਏਟ ਕਰਨਾ ਚਾਹਾਂ ਯਾਰ ਤੁਹਾਡਾ ਜਿਹੜਾ ਬੋਲਣ ਦਾ ਲਹਿਜਾ ਹੈ ਨਾ, ਲਹਿਜਾ।
0: ਥੈਂਕ ਯੂ ਵੀਰੇ, ਥੈਂਕ ਯੂ।
1: ਕੀ ਬਾਤ ਹੈ, ਬਹੁਤ ਵਧੀਆ, ਮਜ਼ਾ ਆ ਜਾਂਦਾ ਸੁਣ ਕੇ।
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ।
1: ਹਾਂਜੀ ਹਾਂਜੀ ਭਾਜੀ, ਤੇ ਭਾਜੀ ਆਹ ਗੱਲ ਦਾ ਤਾਂ ਮੇਰੇ ਕੋਲ ਜਵਾਬ ਜਿਹਾ ਹੈ ਨੀ ਕੋਈ, ਜਿਹੜਾ ਤੁਸੀਂ ਟੌਪਿਕ ਫਾਇਆ ਵਾ, ਪਰ ਮੈਂ ਤੁਹਾਨੂੰ ਤਾਂ ਫੋਨ ਕੀਤਾ, ਮੈਂ ਨਾ ਇੱਕ ਗਾਣਾ ਸੁਣਨਾ ਚਾਹੁੰਦਾ ਯਾਰ।
0: ਅੱਛਾ, ਗਾਣਾ ਸੁਣਨਾ ਚਾਹੁੰਦੇ ਹੋ ਕਿਹੜਾ?
1: ਭਾਜੀ ਇੱਕ ਫਰੈਪੇ ਸੌਂਗ ਲਾ ਦਿਓ, ਪ੍ਰਿੰਸ ਗਿੱਲ ਦਾ ਫਰੈਪੇ,
0: ਜਿਹੜਾ ਪੀਣ ਵਾਲਾ ਫਰੈਪੇ ਆ।
1: ਹਾਂਜੀ ਹਾਂਜੀ, ਫਰੈਪੇ ਫਰੈਪੇ ਚੀਨੋ ਤੋਂ ਫਰੈਪੇ।
0: ਅੱਛਾ
1: ਹਾਂਜੀ, ਪ੍ਰਿੰਸ ਗਿੱਲ ਦਾ
0: ਫਰੈਪੇ।
1: ਹਾਂਜੀ ਭਾਜੀ,
0: ਕੀ ਇਹ ਗਾਣਾ ਹੈ, ਕਿਸ ਚੀਜ਼ ਬਾਰੇ ਹੈ?
1: ਰੋਮਾਂਟਿਕ ਲਵ ਸੌਂਗ ਜਿਹਾ ਹੈ।
0: ਨਹੀਂ ਫਿਰ ਵੀ ਦੱਸੋ ਤਾਂ ਸਹੀ ਵੀ ਕਾਹਦੇ ਬਾਰੇ ਗਾਣਾ, ਕੀ ਕਿਹਾ ਜਾ ਰਿਹਾ ਇਸ ਗੀਤ ਦੇ ਵਿੱਚ?
1: ਅੱਛਾ, ਉਹ ਕਹਿ ਰਿਹਾ ਹੈ ਕਿ ਫਰੈਪਿਆਂ 'ਚ ਵਸੀ ਤੇਰੇ ਜਾਣ ਤੋਂ ਕੈਨੇਡਾ ਆ ਕੇ ਚਾਹ ਛੱਡ ਗਈ, ਤੇ ਦਿਲ 'ਚ ਵਸਾ ਕੇ ਰੱਖੀ ਜੱਟ ਨੂੰ, ਸਾਨੂੰ ਵੀ ਕਿਤੇ ਨਾ ਛੱਡ ਦੀ।
0: ਅੱਛਾ ਵੀ ਕੁੜੀ ਚਾਹ ਪੀਂਦੀ ਪੀਂਦੀ ਹੁਣ ਬਸ
1: ਲਾਈਕ ਰੈਗੇ ਸਟਾਈਲ ਬੀਟ ਆ।
0: ਵੀਕਐਂਡ ਤੇ ਆਪਾਂ ਟਰੱਕਾਂ ਦਾ ਕੰਮ ਬਹੁਤ ਕਰਾਉਣੇ ਆ, ਤੁਸੀਂ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਓਇਲ ਚੇਂਜ ਕਰਾਉਣਾ, ਟਰੱਕ ਦੀ A to Z ਕੋਈ ਵੀ ਰਿਪੇਅਰ ਹੈ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਹਾਡੇ ਲਈ ਲੋਕੇਟਡ ਹੈ ਆਪਣੇ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਪੈਂਦਾ। 10874 ਸਟੀਲਸ ਐਵਨਿਊ ਈਸਟ ਤੇ ਤੁਸੀਂ ਪਹੁੰਚਣਾ, ਤੇ ਈਗਲ ਟਰੱਕ ਟਾਇਰ ਵਾਲੇ ਨੇ ਡਿਸਕਾਊਂਟ ਬਹੁਤ ਸਾਰੇ ਲਾਏ ਹੋਏ ਨੇ। ਜੀ 48349 ਹੈਲੋ।
2: ਹਾਂਜੀ ਹਾਂਜੀ ਵੀਰ ਜੀ, ਕੀ ਹਾਲ ਹੈ ਜੀ?
0: ਠੀਕ ਹੈ ਜੀ, ਕਿਵੇਂ ਹੋ?
2: ਵਧੀਆ ਵਧੀਆ, ਠੀਕ ਹੈ। ਮੈਂ ਤਾਂ ਬਾਈ ਐਵੇਂ ਕਹਿੰਦਾ, ਜੇ ਉਹ ਵੀਰ ਨੂੰ ਲੱਗਦਾ ਵੀ ਉਹ ਪੈਸਿਆਂ ਖਾਤਰ ਹੁੰਦੇ, ਵੀ ਪੈਸੇ ਦੇ ਇਹਨਾਂ ਨੂੰ ਕੋਈ ਵੈਸੇ ਕੋਈ ਗਿਫਟ ਦੇ ਦੇਵੇ, ਕੋਈ ਕੋਈ ਸਸਤੇ, ਭਾਵੇਂ ਕੋਈ ਸਸਤੇ ਹੀ ਦੇ ਦੇਵੇ, ਜੇ ਤਾਂ ਅਗਲੇ ਸਾਲ ਭੈਣਾਂ ਫੇਰ ਆ ਗਈਆਂ ਫੇਰ ਤਾਂ ਸਮਝ ਲਓ ਵੀ ਉਹਨੂੰ ਵੀਰ ਸਮਝਦੇ, ਜੇ ਨਾ ਆਈਆਂ ਫੇਰ।
0: ਅੱਛਾ, ਉਹ ਥੋੜਾ ਜਿਹਾ ਪਰਖ ਲਵੇ ਹੈ।
2: ਫਿਰ ਇਹੀ ਹੈ, ਜੇ ਬਾਈ ਉਹਨੂੰ ਲੱਗਦਾ ਵੀ ਰਿਸ਼ਤਾ ਖਤਮ ਕਰਨ ਨਾਲੋਂ, ਕੋਈ ਵੀ ਭਾਵੇਂ ਕੋਈ ਵੀ ਆਪਣੇ ਕੋਲੇ ਜਾਂ ਕੋਈ ਸੂਟ ਵਗੈਰਾ ਹੀ ਕੋਈ ਹੁੰਦਾ ਜਾਂ ਕੋਈ ਵੀ, ਤੁਹਾਨੂੰ ਪਤਾ ਹੀ ਆ ਗਾਣੀ ਆਪਾਂ ਨੂੰ ਮਿਲੇ ਹੀ ਹੁੰਦੇ ਆ, ਜੇ ਉਹ ਵੀਰ ਨੂੰ ਲੱਗਦਾ ਕਿ ਉਹ ਪੈਸੇ ਖਾਤਰ ਹੀ ਹੁੰਦੀਆਂ ਵਾ, ਸਾਲ ਬਾਅਦ ਕੋਈ ਵੀ ਮੰਨ ਕੇ ਚਲੋ ਇੱਕ ਵਾਰੀ ਕੋਈ ਉਹੋ ਜਿਹਾ ਗਿਫਟ ਦੇ ਦੇਵੇ ਉਹਨਾਂ ਨੂੰ।
0: ਪਰ ਦੇਖੋ ਫਿਰ ਤਾਂ ਆਪਾਂ ਕਿਤੇ ਨਾ ਕਿਤੇ ਕੰਟੈਸਟ ਹੀ ਬਣਾ ਲਿਆ, ਪੈਸੇ ਦੇ ਹੀ ਚੱਲੋ ਯਾਰ, ਐਡੀ ਕਿਹੜੀ ਗੱਲ ਹੈ ਵੀ ਸੂਟ ਦੇ ਦੋ, ਜੇ ਅਗਲੇ ਸਾਲ ਆ ਗਈਆਂ ਠੀਕ ਹੈ, ਨਹੀਂ ਆਈਆਂ ਫਿਰ ਛੱਡ ਦੋ।
2: ਉਹੀ ਤਾਂ ਗੱਲ ਨਾ, ਹਾਂਜੀ ਫਿਰ ਬਾਰ ਬਾਰ ਮੰਨ ਕੇ ਚਲੋ, ਜੇ ਉਹ ਬੰਦੇ ਨੂੰ ਲੱਗਦਾ ਕਿ ਪੈਸੇ ਵੀ ਕਿਤੇ ਪੈਸੇ ਖਾਤਰ ਦੇ ਨਾਲੇ, ਫਿਰ ਉਹਨੂੰ ਨਾ ਕੱਲ ਨੂੰ ਜੇ ਕੋਈ ਗੱਲ ਦਾ ਵੀ, ਜੇ ਉਹ ਕੱਲ ਨੂੰ ਜੇ ਉਹਨੂੰ ਵੀਰ ਮੰਨਦੀਆਂ ਹੋਈਆਂ ਜਾਂ ਰੈਸਟਾਂ ਰੱਖਣੀਆਂ ਚਾਹੁੰਦੀਆਂ ਹੋਈਆਂ, ਅਗਲੇ ਸਾਲ ਆ ਜਾਣਗੀਆਂ।
0: ਜੇ ਭਾਜੀ ਮੈਨੂੰ ਲੱਗਦਾ ਕਿ ਯਾਰ ਚੁੱਪ ਕਰਕੇ ਰੱਖੜੀ ਬਣਾਈ, ਜੇ ਬੰਨਣ ਆ ਰਹੀ ਹੈ ਨਹੀਂ ਤੂੰ ਕਹਿ ਆ ਜਾਓ ਭੈਣੋ, ਕੋਈ ਗੱਲ ਨੀ, ਪੈਸਾ ਦੇ $100 ਤੇ ਦੈਟਸ ਇਟ, ਐਵੇਂ ਬੜੀ ਇਹਨੂੰ ਵੀ ਸੋਚਣ ਦੀ ਲੋੜ ਨੀ।
2: ਉਹ ਵੀ ਸਹੀ ਆ, ਹਾਂਜੀ ਉਹੀ ਤਾਂ ਗੱਲ ਹੈ ਨਾ, ਤੇ ਪਰ ਮੈਂ ਉਵੇਂ ਗੱਲ ਕਰਦਾ ਵੀ ਜਿਵੇਂ ਉਹ ਵੀਰ ਕਹਿੰਦਾ ਵੀ ਜੇ ਉਹ ਕਹਿੰਦਾ ਮੈਂ ਅਗਲੇ ਸਾਲ ਨਹੀਂ, ਹਨਾ ਵੀ ਜਵਾਬ ਦੇ ਦੇਣਾ।
0: ਹਾਂ
2: ਬਈ ਜੇ ਬਈ ਮੈਂ ਉਵੇਂ ਕਹਿੰਦਾ ਵਾ ਹਨਾ,
0: ਜੀ
2: ਬਈ ਕਈ ਵਾਰ ਬਈ ਉਹ ਬਈ ਆਪਦਾ ਬਈ ਦਿਲੋਂ ਵੀ ਆ ਸਕਦੇ ਆ ਵੀ ਬਈ ਮੰਨ ਕੇ ਚਲੋ, ਅੱਜ ਕੱਲ ਟਾਈਮ ਵੀ ਨੀ ਹੈ ਨੀ ਬਈ, ਤੁਹਾਨੂੰ ਪਤਾ ਇੱਥੇ ਹਰ ਕੋਲੇ ਹਨਾ, ਪਰ ਰੋਜ਼ ਕਿਸੇ ਨੂੰ ਕਾਲ ਕਰੇ, ਹੁਣ ਆਪਣੇ ਕਿੰਨੇ ਰਿਸ਼ਤੇਦਾਰੀਆਂ ਜਾਂ ਕਿਵੇਂ ਵੀ ਆ, ਤੇ ਪਰ ਜੇ ਉਹ ਵੀਰ ਨੂੰ ਲੱਗਦਾ ਕਿ ਬਸ ਉਹ ਕੱਲੀਆਂ ਪੈਸੇ ਖਾਤਰ ਰੱਖਦੇ ਉਹ ਇੱਕ ਆਹ ਵਾਲਾ ਜਾਂ ਬਸ
0: ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਭਾਜੀ ਕਹਿੰਦੇ ਕਿ ਥੋੜ੍ਹੇ ਟੈਸਟ ਕਰ ਲਓ ਤੁਸੀਂ ਕੋਈ ਸੂਟ ਕੋਈ ਤੋਹਫਾ ਦੇ ਦਿਓ ਜੇ ਫਿਰ ਆ ਗਈ ਅਗਲੇ ਸਾਲ ਠੀਕ ਹੈ ਨਹੀਂ ਆਈਆਂ ਤਾਂ ਚਲੋ ਜੀ ਬੰਦ ਕਰ ਦਿਓ ਇਹ ਰੀਤ ਰਿਵਾਜ ਉਹਨਾਂ ਨਾਲ ਯਾਦ ਰੱਖੋ ਇੱਕ ਤੁਸੀਂ ਮੈਸੇਜ ਜ਼ਰੂਰ 5 rivers ਡਕਟ ਕਲੀਨਿੰਗ ਦਾ ਵਧੀਆ ਟੋਪ ਦੀ ਡਕਟ ਕਲੀਨਿੰਗ ਕਰਾਉਣੀ ਹੈ ਨਾ ਤਾਂ 5 rivers ਵਾਲੇ ਤੁਹਾਡੇ ਲਈ ਹਾਜ਼ਰ ਨੇ ਬਹੁਤ ਵਧੀਆ ਟੀਮ ਹੈ ਯਾਰ ਐਂਡ ਪ੍ਰੋਪਰ ਇੱਕ ਕੈਮਰਾ ਕੁਮਰਾ ਪਾ ਕੇ ਤੁਹਾਨੂੰ ਵੀਡੀਓ ਇੰਸਪੈਕਸ਼ਨ ਕਰਕੇ ਦਿਖਾਉਣਗੇ ਵੀ ਕਿੰਨਾ ਕੁ ਤੁਹਾਡੇ ਇਵੈਂਟਸ ਦੇ ਵਿੱਚ ਕਿੰਨੀ ਕੁ ਮਿੱਟੀ ਹੈ ਡਸਟ ਹੈ ਅਤੇ ਰੀਜ਼ਨੇਬਲ ਰੇਟ ਦੇ ਵਿੱਚ ਸਫਾਈ ਵੀ ਸਾਰੀ ਕਰ ਦੇਣਗੇ 5 rivers ਡਕਟ ਕਲੀਨਿੰਗ 4376887750 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ ਸੋ ਪ੍ਰੋਗਰਾਮ ਹੈ ਪੰਜਾਬੀ ਰਾਤ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਨੰਬਰ ਹੈ ਆਪਣਾ 9056733 333 7 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਇੱਕ ਵਾਰ ਫਿਰ ਤੋਂ T.WaterTaxi ਵਾਲਿਆਂ ਦਾ ਮੈਸੇਜ ਸੁਣੋ ਕਿਉਂਕਿ ਸਮਰ ਹੈ ਮੈਂ ਚਾਹੁੰਦਾ ਇਸ ਵੀਕਐਂਡ ਤੁਸੀਂ ਪ੍ਰਾਈਵੇਟ ਆਪਣੀ ਪਾਣੀ ਦੀ ਟੈਕਸੀ ਲੈ ਕੇ ਸੈਂਟਰ ਆਈਲੈਂਡ ਨੂੰ ਜਾਓ ਤੁਸੀਂ ਬਹੁਤ ਇੰਜੋਏ ਕਰੋਗੇ ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ ਤਾਂ ਲੈ ਕੇ ਜਾਓ T.WaterTaxi ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.WaterTaxi T.WaterTaxi ਦੀ ਡੌਕ ਲੋਕੇਟਡ ਹੈ 1 Queens Quay East ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ T.WaterTaxi ਤੇ T.WaterTaxi 6473708368 ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.WaterTaxi ਦੀ ਐਪ ਵੀ ਡਾਊਨਲੋਡ ਕਰੋ T.WaterTaxi ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557 ਕੰਪਿਊਟਰਾਈਜ਼ਡ

0: ਸਾਡੇ ਨਾਲ ਸਰਾਸ਼ ਹੁਣੇ ਜੁੜ ਰਹੇ ਨੇ, ਸਰਾਸ਼ ਨਾਲ ਕਰੀਏ ਗੱਲਬਾਤ। ਤੇ ਸਰਾਸ਼ ਨਾਗਪਾਲ ਫਰਮ ਯੂਨੀ ਗਲੋਬਲ ਐਡਵਾਈਜ਼ਰੀ, ਸਰਾਸ਼ ਤੁਹਾਨੂੰ ਗਵਰਨਮੈਂਟ ਕੋਲੋਂ ਪੈਸੇ ਲੈ ਕੇ ਦੇ ਰਹੇ ਆ, ਪੈਸਾ ਕਿਹਨੂੰ ਨਹੀਂ ਚੰਗਾ ਲੱਗਦਾ ਹੈ? ਪੈਸਾ ਤਾਂ ਹਰੇਕ ਬੰਦਾ ਕਹਿੰਦਾ ਯਾਰ ਕਿ ਜਿੰਨਾ ਮਿਲ ਜਾਵੇ ਓਨਾ ਹੀ ਚੰਗਾ। ਸੋ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਨੇ ਸਟੱਡੀ ਲਈ, ਤਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਪੂਰੀ ਕਰੋ। ਅਤੇ ਸਰਾਸ਼ ਨੂੰ ਤੁਸੀਂ ਫੋਨ ਕਰ ਲਓ 437-264-3175, 437-264-3175। ਸਰਾਸ਼ ਨੂੰ ਕਰੋ ਫੋਨ, ਅਤੇ ਬੜੀ ਜਲਦ ਸਰਾਸ਼ ਸਾਡੇ ਨਾਲ ਲਾਈਨ ਦੇ ਉੱਤੇ ਵੀ ਆ ਰਹੇ ਨੇ, ਅਤੇ ਬਰੀਕੀ ਦੇ ਨਾਲ ਪਤਾ ਕਰਦੇ ਹਾਂ ਕਿ ਕੀ ਕੀ ਰਿਕੁਆਇਰਮੈਂਟਸ ਨੇ, ਕਿਹਨੂੰ ਇਹ ਲੋਨ ਮਿਲ ਸਕਦੇ ਨੇ, ਕਿੰਨੇ ਕੁ ਪੈਸੇ ਤੁਹਾਨੂੰ ਮਿਲ ਸਕਦੇ ਆ, ਅਤੇ ਕੀ ਇਹਦਾ ਇੰਟਰਸਟ ਰੇਟ ਹੈ। ਸਾਰੀ ਇਨਫੋਰਮੇਸ਼ਨ ਇਨ ਡੀਟੇਲ ਆਪਾਂ ਸਰਾਸ਼ ਕੋਲੋਂ ਪਤਾ ਕਰਦੇ ਹਾਂ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਆਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਓਕੇ, ਇੱਕ ਬਹੁਤ ਹੀ ਸੋਹਣਾ ਸ਼ੋਅ ਹੋ ਰਿਹਾ ਹੁਣੇ, 9 ਵਜੇ ਤੱਕ ਹੈ। ਤੁਸੀਂ ਨਾ ਨੇੜੇ ਤੇੜੇ ਹੋ, ਵਿਹਲੇ ਹੋ, ਫਰੀ ਐਂਟਰੀ ਹੈ, ਕੋਈ ਟਿਕਟ ਨਹੀਂ ਤੁਹਾਨੂੰ ਚਾਹੀਦੀ, ਕੋਈ ਟਿਕਟ ਨਹੀਂ, ਬਿਲਕੁਲ ਮੁਫਤ ਫਰੀ ਐਂਟਰੀ। 410 ਅਤੇ ਸਟੀਲਸ ਦੇ ਬਿਲਕੁਲ ਨਾਲ ਜਿਹੜਾ ਕੋਰਟਯਾਰਡ ਬਾਈ ਮੇਰੀਅਟ ਹੋਟਲ ਹੈ, ਤੁਸੀਂ ਉੱਥੇ ਜਾਣਾ। ਅਤੇ ਜਰਨੈਲ ਸਿੰਘ ਜੀ, ਜੋ ਇੱਕ ਪੰਜਾਬੀ ਫਿਲਮ ਇੰਡਸਟਰੀ, ਮਿਊਜ਼ਿਕ ਇੰਡਸਟਰੀ ਦਾ ਬਹੁਤ ਹੀ ਰਿਸਪੈਕਟਿਡ ਚਿਹਰਾ, ਸਿਆਣੇ ਕਹਿੰਦੇ ਨੇ ਇਹਨਾਂ ਦਾ ਸ਼ੋਅ ਹੋ ਰਿਹਾ ਹੁਣੇ, ਤੁਹਾਨੂੰ ਹੀਲ ਕੀਤਾ ਜਾਵੇਗਾ, ਤੁਹਾਨੂੰ ਜ਼ਿੰਦਗੀ 'ਚ ਸਕੂਨ, ਯਾਰ ਜੇ ਨਾਮ ਦੀ ਚੀਜ਼ ਵਿੱਚ ਚਾਹੁੰਦੇ ਹੋ ਤਾਂ ਤੁਸੀਂ ਹੁਣੇ ਪਹੁੰਚ ਜਾਓ, ਫਰੀ ਐਂਟਰੀ, ਅਗਲਾ ਘੰਟਾ ਸ਼ੋਅ ਚੱਲਣਾ। ਅਤੇ ਜਰਨੈਲ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਕਰੋ, ਇਹਨਾਂ ਤੋਂ ਸਿੱਖੋ ਕਿ ਇੱਕ ਸਕੂਨ ਭਰੀ ਜ਼ਿੰਦਗੀ ਬੰਦਾ ਕਿਵੇਂ ਜੀਵੇ। ਹੁੰਦਾ ਨਹੀਂ ਜਿਵੇਂ ਤੁਹਾਨੂੰ ਪ੍ਰੋਪਰ ਇੱਕ ਗੱਲਾਂ ਬਾਤਾਂ ਦੇ ਥਰੂ ਮੈਡੀਟੇਸ਼ਨ ਮਿਲਦਾ, ਮੈਂਟਰਸ਼ਿਪ ਮਿਲਦੀ ਹੈ, ਕੋਚਿੰਗ ਮਿਲਦੀ ਆ, ਉਸ ਹਿਸਾਬ ਦਾ ਇਹ ਇੱਕ ਸ਼ੋਅ ਹੈ, ਹੁਣੇ ਹੋ ਰਿਹਾ, ਹੁਣੇ ਪਹੁੰਚ ਜਾਓ, ਕੋਈ ਟਿਕਟ ਨਹੀਂ, ਬਿਲਕੁਲ ਫਰੀ ਫਰੀ ਫਰੀ ਐਂਟਰੀ ਹੈ, ਹੁਣੇ ਚਲੇ ਜਾਓ। ਕੋਰਟਯਾਰਡ ਮੇਰੀਅਟ ਹੋਟਲ, 410 ਸਟੀਲਸ, ਜਿੰਨੇ ਬੰਦੇ ਜਾਣਗੇ ਤੁਹਾਨੂੰ ਸੀਟ ਦਿੱਤੀ ਜਾਏਗੀ, ਅਤੇ ਜਰਨੈਲ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਕਰੋ, ਬਿਲਕੁਲ ਫਰੀ ਐਂਟਰੀ, ਕੋਰਟਯਾਰਡ ਮੇਰੀਅਟ ਹੋਟਲ, 410 ਸਟੀਲਸ, 90 ਬਿਸਕੇਨ ਦੇ ਉੱਤੇ ਤੁਸੀਂ ਜਾਣਾ, ਕੋਰਟਯਾਰਡ ਬਾਈ ਮੇਰੀਅਟ, 410 ਸਟੀਲਸ, 9 ਵਜੇ ਤੱਕ ਇਹ ਸ਼ਾਮ ਚੱਲ ਰਹੀ ਹੈ। ਜਰਨੈਲ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਕਰੋ, ਇਹਨਾਂ ਨਾਲ ਤੁਸੀਂ ਨਾਲ ਦੀ ਨਾਲ ਕੁਛ ਨਾ ਕੁਛ ਲਰਨ ਕਰੋ, ਸਿਆਣੇ ਕਹਿੰਦੇ ਨੇ ਕੋਰਟਯਾਰਡ ਮੇਰੀਅਟ ਹੋਟਲ ਰਾਈਟ ਨਾਓ, ਸੋ ਡਿਲੇ ਨਾ ਕਰੋ, ਪਹੁੰਚੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ,

0: ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169876, 6477169876। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477169877 ਨੰਬਰ ਹੈ।
1: रक्षा बंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
2: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
1: 26 लोकेशंस अक्रॉस कनाडा।
3: फॉर मोर इन्फॉर्मेशन विजिट rajdhanisweets.ca।
0: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ, ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313।
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
0: ਵਾਹ ਬਈ ਵਾਹ, ਕਿਆ ਬਾਤ ਹੈ। ਓਕੇ, ਪ੍ਰੋਗਰਾਮ ਪੰਜਾਬੀ ਦਾ। ਸੋ ਕੁਝ ਇੱਕ ਮੈਸੇਜ ਆ ਰਹੇ ਨੇ ਤੇ ਉਹ ਵੀ ਜ਼ਰੂਰ ਪੜ੍ਹਦੇ ਹਾਂ ਜੀ ਤੁਹਾਡੇ। ਵੈਸੇ ਕੋਈ ਮੈਸੇਜ ਸਾਨੂੰ ਭੇਜਣਾ ਤਾਂ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ, PUNJABILERAN ਇੰਸਟਾਗ੍ਰਾਮ ਤੇ ਐਨੀ ਟਾਈਮ ਸ਼ੋਅ ਦੇ ਦੌਰਾਨ ਸਾਨੂੰ ਮੈਸੇਜ ਕਰਦੇ ਕਰੋ, ਅਸੀਂ ਜ਼ਰੂਰ ਤੁਹਾਡੇ ਲਈ ਹਾਜ਼ਰ ਹਾਂ। ਸੋ ਦੋ ਬੋਲ ਸੁਣਦੇ ਹਾਂ ਫਿਰ ਲਈਏ ਥੋੜ੍ਹੇ ਆਨੰਦ ਸ਼ਾਮ ਦਾ।

0: ਤੌਰ ਤੇ ਵੱਜੇ ਹੁਣ 8 ਤੇ ਹੈ ਕੋਈ ਰੀਸ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਸਿਮਰਨ ਸੈਣੀ ਜੀ ਆਲ ਕੈਂਡ ਇੰਸ਼ੋਰੈਂਸ ਤੋਂ ਇੰਸ਼ੋਰੈਂਸ ਦੀ ਏ ਟੂ ਜ਼ੈਡ ਕੋਈ ਵੀ ਗੱਲਬਾਤ ਹੋਵੇ ਤੁਸੀਂ ਹਮੇਸ਼ਾ ਹਮੇਸ਼ਾ ਹਮੇਸ਼ਾ ਯਾਦ ਰੱਖੋ ਇੱਕੋ ਇੱਕ ਸਿਮਰਨ ਸੈਣੀ ਸਿਮਰਨ ਦੀ ਨੌਲੇਜ ਸਿਮਰਨ ਦੀ ਐਜੂਕੇਸ਼ਨ ਸਿਮਰਨ ਦੀ ਜਿਹੜੀ ਐਡਵਾਈਸ ਹੈ ਆਈ ਨਹੀਂ ਕਿ ਜਿਹੜੀ ਚੀਜ਼ ਦੇ ਵਿੱਚ ਇਹਨਾਂ ਨੂੰ ਫਾਇਦਾ ਉਹੀ ਐਡਵਾਈਸ ਦੇਣਗੇ ਨਹੀਂ ਜਿਸ ਚੀਜ਼ ਵਿੱਚ ਤੁਹਾਨੂੰ ਵੱਧ ਤੋਂ ਵੱਧ ਫਾਇਦਾ ਉਹੀ ਦੱਸਣਗੇ ਠੀਕ ਹੈ ਆਈ ਨਹੀਂ ਵੀ ਪੈਸੇ ਦਾ ਕੋਈ ਲਾਲਚ ਹੈ ਇਹਨਾਂ ਨੂੰ ਬੜਾ ਲੰਬਾ ਸਮਾਂ ਹੋ ਗਿਆ ਇਸ ਫੀਲਡ ਦੇ ਵਿੱਚ ਇਹਨਾਂ ਨੂੰ ਇਹ ਹੈ ਕਿ ਪਰਿਵਾਰਾਂ ਨੂੰ ਅਸੀਂ ਟਰੱਸਟ ਦੇਈਏ ਅਤੇ ਪਰਿਵਾਰ ਆਪਣੇ ਆਪ ਸਾਡੇ ਨਾਲ ਜੁੜੇ ਰਹਿਣਗੇ ਸੋ ਸਿਮਰਨ ਸੈਣੀ 416-994-9972-72 4169947272 ਸਿਮਰਨ ਵੈਲਕਮ ਅਤੇ ਕੀ ਹਾਲ ਚਾਲ
1: ਬਹੁਤ ਵਧੀਆ ਨਵੀ ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ
0: ਵੈਰੀ ਗੁੱਡ ਈਵਨਿੰਗ ਸੋ 416-994-7272 ਸਿਮਰਨ ਕੀ ਫਿਰ ਆਪਾਂ ਇਨਫੋਰਮੇਸ਼ਨ ਸਭ ਨੂੰ ਦੇ ਰਹੇ
1: ਹਾਂ ਅੱਜ ਨਵੀ ਮੈਂ ਸਪੈਸ਼ਲੀ ਸਿਰਫ ਕਾਲ ਕੀਤੀ ਹੈ ਜੀ ਸਾਰਿਆਂ ਨੂੰ ਰੱਖੜੀ ਦੀ ਵਧਾਈ ਦੇਣ ਦੇ ਲਈ ਹਾਂ ਇੰਸ਼ੋਰੈਂਸ ਦੀ ਗੱਲ ਤੇ ਅਸੀਂ ਹਮੇਸ਼ਾ ਕਰਦੇ ਰਹਿੰਦੇ ਹਾਂ ਬਟ ਅੱਜ ਜਿਹੜਾ ਮੇਰਾ ਵਨ ਆਫ ਦਾ ਫੇਵਰੇਟ ਤਿਉਹਾਰ ਹੈਗਾ ਸੋ ਰੱਖੜੀ ਦਾ ਦਿਨ ਹੈ ਸਾਰੀ ਭੈਣਾਂ ਭਰਾਵਾਂ ਨੂੰ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਪਰਮਾਤਮਾ ਕਰੇ ਸਾਰੇ ਭੈਣਾਂ ਭਰਾਵਾਂ ਦੇ ਵਿੱਚ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਜਿਹਨਾਂ ਦੇ ਵਿੱਚ ਕੋਈ ਥੋੜੀਆਂ ਮਿਸਅੰਡਰਸਟੈਂਡਿੰਗ ਹੋ ਗਈਆਂ ਨੇ ਉਹ ਇੱਕ ਮੌਕਾ ਹੁੰਦਾ ਹੈ ਤਿਉਹਾਰ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀਆਂ ਇਹ ਮਿਸਅੰਡਰਸਟੈਂਡਿੰਗ ਨੂੰ ਦੂਰ ਕਰ ਲਓ ਔਰ ਸਾਰਿਆਂ ਦੇ ਲਈ ਤੰਦਰੁਸਤੀਆਂ ਔਰ ਪਿਆਰ ਲੈ ਕੇ ਇਹ ਤਿਉਹਾਰ ਆਉਂਦਾ ਹੈ ਹਰ ਸਾਲ ਸੋ ਅੱਜ ਦੇ ਦਿਨ ਇੰਸ਼ੋਰੈਂਸ ਦੀ ਗੱਲ ਨਹੀਂ ਕਰਾਂਗੇ ਉਹਦੇ ਲਈ ਪੂਰਾ ਸਾਲ ਪਿਆ ਹੈਗਾ ਤੋ ਸਾਰਿਆਂ ਲਈ ਬਹੁਤ ਸਾਰੀਆਂ ਦੁਆਵਾਂ ਪਿਆਰ ਔਰ ਮੈਂ ਇਹ ਚੀਜ਼ ਮੰਨਦੀ ਹੁੰਦੀ ਹੈ ਕਿ ਇਹ ਸਿਰਫ ਭੈਣ ਭਰਾ ਦਾ ਰਿਸ਼ਤਾ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਹਾਂ ਉਦੋਂ ਅਸੀਂ ਭੈਣ ਭਰਾ ਹੁੰਦੇ ਹਾਂ ਜਦੋਂ ਵਿਆਹ ਹੋ ਜਾਂਦੇ ਆ ਫਿਰ ਭਰਾਵਾਂ ਦੇ ਨਾਲ ਭਰਜਾਈਆਂ ਭੈਣਾਂ ਦੇ ਨਾਲ ਅੱਗੇ ਜਵਾਈ ਇਹ ਰਿਸ਼ਤੇ ਜਿਹੜੇ ਨੇ ਪਰਿਵਾਰ ਵੱਡੇ ਹੁੰਦੇ ਜਾਂਦੇ ਨੇ ਸੋ ਉਹਦੇ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੱਧਦੀਆਂ ਜਾਂਦੀਆਂ ਨੇ ਜਿੱਥੇ ਪਰਿਵਾਰ ਵੱਡਾ ਹੁੰਦਾ ਹੈਗਾ ਉੱਥੇ ਹੋਰ ਵੀ ਬਹੁਤ ਝਮੇਲੇ ਵੀ ਹੁੰਦੇ ਨੇ ਬਟ ਇਹ ਦਿਨ ਜਿਹੜੇ ਨੇ ਸਾਨੂੰ ਮੌਕਾ ਦਿੰਦੇ ਨੇ ਸਾਨੂੰ ਯਾਦ ਦਵਾਉਂਦੇ ਨੇ ਸਾਡੀਆਂ ਉਹ ਛੋਟੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਬੜੀਆਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਛੋਟੇ ਹੁੰਦਿਆਂ ਦੀਆਂ ਬਚਪਨ ਦੀਆਂ ਯਾਦਾਂ ਸੋ ਤੁਹਾਡੇ ਸਾਰਿਆਂ ਦੇ ਲਈ ਇੱਕ ਵਾਰੀ ਫਿਰ ਤੋਂ ਰੱਖੜੀ ਤੇ ਤਿਉਹਾਰ ਤੇ ਬਹੁਤ ਬਹੁਤ ਮੁਬਾਰਕਾਂ ਤੇ ਸਾਰਿਆਂ ਨੂੰ ਢੇਰ ਸਾਰਾ ਪਿਆਰ ਦੁਆਵਾਂ ਤੇ ਸਾਰੇ ਭੈਣ ਭਰਾਵਾਂ ਦੇ ਲਈ ਬਹੁਤ ਸਾਰੀਆਂ ਦੁਆਵਾਂ ਨਵੀ ਔਰ ਤੁਹਾਨੂੰ ਵੀ ਔਰ ਤੁਹਾਡੇ ਪਰਿਵਾਰ ਨੂੰ ਵੀ ਨਵੀ ਤੁਹਾਨੂੰ ਤੁਹਾਡੀਆਂ ਭੈਣਾਂ ਨੂੰ ਸਾਰਿਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਜੀ
0: ਬਹੁਤ ਮੁਬਾਰਕਾਂ ਤੁਹਾਨੂੰ ਇਹ ਸਿਮਰਨ ਇਹ ਤਿਉਹਾਰ ਕਿਉਂ ਇੰਨਾ ਤੁਹਾਡੇ ਦਿਲ ਦੇ ਨੇੜੇ ਹੈ ਕਿਉਂ ਤੁਸੀਂ ਇਹਨੂੰ ਇੰਨਾ ਪਸੰਦ ਕਰਦੇ ਹੋ
1: ਕਿਉਂਕਿ ਜਦੋਂ ਛੋਟੇ ਹੁੰਦੇ ਸੀ ਨਾ ਵੀ ਸਵੇਰੇ ਸਵੇਰੇ ਚਾਹ ਚੜ ਜਾਂਦਾ ਹੁੰਦਾ ਸੀ ਅੱਜ ਰੱਖੜੀ ਕਿਉਂਕਿ ਮੇਰੇ ਦੋ ਬ੍ਰਦਰ ਨੇ ਤੇ ਮੈਂ ਇਕੱਲੀ ਭੈਣ ਆ ਹਨਾ ਤੋ ਮੇਰੀ ਬੜੀ ਇੰਪੋਰਟੈਂਸ ਹੁੰਦੀ ਸੀ ਮੈਂ ਐਵੇਂ ਹੁੰਦਾ ਨਾ ਛੋਟੇ ਬੱਚੇ ਨੂੰ ਕਿ ਮੈਂ ਮੇਰੀ ਬੜੀ ਇੰਪੋਰਟੈਂਟ ਆ ਅੱਜ ਮੈਂ ਬਹੁਤ ਇੰਪੋਰਟੈਂਟ ਪਰਸਨ ਹੈਗੀ ਹਾਂ ਜਿੱਦਾਂ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ ਕਿ ਸਾਰੇ ਮੇਰੇ ਅੱਗੇ ਪਿੱਛੇ ਘੁੰਮ ਰਹੇ ਨੇ ਫਿਰ ਜਦੋਂ ਇੱਥੇ ਆ ਗਏ ਦੂਰ ਹੋ ਗਏ ਹੁਣ ਮੈਨੂੰ ਆਲਮੋਸਟ ਆਪਣੇ ਭਰਾਵਾਂ ਨੂੰ